0: ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਨਾਲ ਨਾਲ ਤੁਹਾਡਾ ਵੀ ਜਿਹੜਾ ਸਵਾਗਤ ਰਹੇਗਾ ਜਿਵੇਂ ਸੈਣੀ ਸਾਹਿਬ ਜ਼ਿਕਰ ਕਰਕੇ ਗਏ ਨੇ। ਤੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਗੱਲਬਾਤ ਦੇ ਵਿੱਚ ਸਾਂਝ ਜਿਹੜੀ ਹੈ ਤੁਸੀਂ ਵੀ ਪਾ ਸਕਦੇ ਹੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਰਸ਼ੀਆ ਦੀ ਗੱਲ ਕਰਦੇ ਹਾਂ, ਉਮੀਦ ਕਰਦੇ ਹਾਂ ਜੇ ਕੁਝ ਸੁੱਖ ਦਾ ਸੁਨੇਹਾ ਆਉਂਦਾ, ਚਾਹੇ ਉਹ ਯੂਕਰੇਨ ਹੈ ਤੇ ਚਾਹੇ ਹੋਰ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਜੰਗਾਂ ਦਾ ਮਾਹੌਲ ਬਣਿਆ, ਈਰਾਨ ਹੈ ਤਾਂ ਉੱਥੇ ਜੇਕਰ ਸੁੱਖ ਸ਼ਾਂਤੀ ਹੁੰਦੀ ਹੈ ਤਾਂ ਚੰਗਾ ਹੁੰਦਾ। ਦੁਨੀਆਦਾਰੀ ਦੇ ਵਿੱਚ ਵੀ ਮਹਿੰਗਾਈ ਜਿਹੜੀ ਆ ਪੂਰੀ ਐਨ ਅੰਬਰ ਨੂੰ ਛੂ ਰਹੀ ਹੈ। ਯੂਕਰੇਨ ਸੰਕਟ ਨੂੰ ਹੱਲ ਕਰਨ ਦੇ ਲਈ ਮਦਦ ਕਰਨ ਦੀ ਭਾਰਤ ਦੀ ਤਿਆਰੀ ਦੇ ਲਈ ਰੂਸ ਦਾ ਜਿਹੜਾ ਧੰਨਵਾਦ ਹੈ ਕ੍ਰੈਮਲਿਨ ਨੇ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇੱਕ ਮੁੱਖ ਸਹਿਯੋਗੀ ਨੇ ਬੁੱਧਵਾਰ ਅੱਜ ਕਿਹਾ ਕਿ ਭਾਰਤ ਨੇ ਯੂਕਰੇਨ ਸੰਕਟ ਨੂੰ ਹੱਲ ਕਰਨ ਦੇ ਵਿੱਚ ਇੱਕ ਸੰਭਵ ਜਿਹੜਾ ਯੋਗਦਾਨ ਪਾਉਣ ਦੀ ਆਪਣੀ ਤਿਆਰੀ ਦਾ ਐਲਾਨ ਕੀਤਾ ਹੈ। ਰੂਸ ਨਵੀਂ ਦਿੱਲੀ ਦੀ ਇਸ ਤਿਆਰੀ ਅਤੇ ਵਿਚਾਰਾਂ ਦੇ ਲਈ ਧੰਨਵਾਦੀ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀਆਂ ਕੀਤੀਆਂ ਨੇ ਕਿ ਭਾਰਤ ਨੇ ਯੂਕਰੇਨ ਸੰਕਟ ਦੇ ਸ਼ਾਂਤੀਪੂਰਨ ਹੱਲ ਦੇ ਲਈ ਇੱਕ ਨਵਾਂ 3 ਭਾਗਾਂ ਵਾਲਾ ਜਿਹੜਾ ਪ੍ਰਸਤਾਵ ਭੇਜਿਆ ਹੈ। ਪੇਸਕੋਵ ਨੂੰ ਸਰਕਾਰੀ ਖ਼ਬਰ ਏਜੰਸੀ ਟਾਸ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਦਰਅਸਲ ਭਾਰਤ ਯੂਕਰੇਨ ਦੇ ਆਲੇ ਦੁਆਲੇ ਦੀ ਸਥਿਤੀ ਨੂੰ ਹੱਲ ਕਰਨ ਦੇ ਵਿੱਚ ਇੱਕ ਸੰਭਵ ਯੋਗਦਾਨ ਪਾਉਣ ਦੀ ਤਿਆਰੀ ਦਾ ਐਲਾਨ ਕਰ ਰਿਹਾ ਤੇ ਅਸੀਂ ਆਪਣੇ ਭਾਰਤੀ ਦੋਸਤਾਂ ਦੇ ਅਜਿਹੀ ਤਿਆਰੀ ਜਿਹੜੀ ਹੈ ਤੇ ਪੇਸ਼ ਕੀਤੇ ਜਾ ਰਹੇ ਵਿਚਾਰਾਂ ਦੇ ਲਈ ਧੰਨਵਾਦੀ ਹਾਂ। ਇਹ ਟਿੱਪਣੀਆਂ ਯੂਕਰੇਨ ਦੇ ਵਿਦੇਸ਼ ਮੰਤਰੀ ਜਿਹੜੇ ਨੇ ਐਂਡਰੀ ਸਬੀਹਾ ਵੱਲੋਂ ਰੂਸ ਦੇ ਨਾਲ ਸੰਭਵ ਜੰਗਬੰਦੀ ਦੇ ਲਈ ਭਾਰਤ ਦੇ ਪ੍ਰਸਤਾਵ ਨੂੰ ਕੀਵ ਨੂੰ ਜਿਹੜਾ ਪ੍ਰਾਪਤ ਹੋਏ 4 ਪ੍ਰਸਤਾਵਾਂ ਦੇ ਵਿੱਚੋਂ ਸਭ ਤੋਂ ਵਿਆਪਕ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਦੇ ਬਾਅਦ ਆਈਆਂ ਨੇ। ਹੋਰ ਪ੍ਰਸਤਾਵ ਤੁਰਕੀ, ਮਿਸਰ ਅਤੇ ਅਮਰੀਕਾ ਦੇ ਵੱਲੋਂ ਆਏ ਸਨ। ਯੂਰਪੀਅਨ ਜਿਹੜਾ ਪ੍ਰਾਵਡਾ ਅਖਬਾਰ ਦੇ ਹਵਾਲੇ ਦੇ ਨਾਲ ਸਿਬਾਹਾ ਜਿਹੜੇ ਨੇ ਕੀਵ ਦੇ ਵਿੱਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਉਹਨਾਂ ਨੇ ਕਿ ਸਾਡੇ ਕੋਲ 4 ਪ੍ਰਸਤਾਵ ਨੇ, ਸਭ ਤੋਂ ਵਿਆਪਕ ਜਿਹੜਾ ਭਾਰਤ ਦਾ ਪ੍ਰਸਤਾਵ ਹੈ ਤੇ ਅਸੀਂ ਊਰਜਾ ਤੇ ਕਾਲਾ ਸਾਗਰ ਜੰਗਬੰਦੀ ਲਈ ਤਿਆਰ ਹਾਂ, ਪਰ ਸਿਰਫ ਇਸ ਸੁਮੇਲ ਦੇ ਵਿੱਚ। ਹੁਣ ਆਪਣੇ 5ਵੇਂ ਸਾਲ ਦੇ ਵਿੱਚ ਦਾਖਲ ਹੋ ਚੁੱਕੇ ਹਾਂ ਰੂਸ ਯੂਕਰੇਨ ਯੁੱਧ ਕਾਰਨ ਹਜ਼ਾਰਾਂ ਨਾਗਰਿਕ ਮਾਰੇ ਗਏ ਨੇ ਤੇ ਲੱਖਾਂ ਜਿਹੜੇ ਨੇ ਬੇਘਰ ਹੋ ਚੁੱਕੇ ਹੈ। ਪਿਛਲੇ ਹਫ਼ਤੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਯੂਕਰੇਨ ਸੰਕਟ ਦੇ ਆਪਸੀ ਹੱਲ ਦੇ ਬਾਰੇ ਬਹੁਤ ਵਧੀਆ ਜਿਹੜੇ ਵਿਚਾਰ ਨੇ। ਅੱਗੇ ਚੱਲਾਂਗੇ, ਫਰਾਂਸ ਦੀਆਂ ਗੱਲਾਂ ਬਾਤਾਂ ਵੀਕਐਂਡ ਤੋਂ ਆਪਾਂ ਕਰਦੇ ਆ ਰਹੇ ਹਾਂ ਤੇ ਸੋਮਵਾਰ ਮੰਗਲਵਾਰ ਜਿਹੜਾ ਸੀਗਾ ਕੋਸ਼ਿਸ਼ ਸੀ ਕਿ ਭਾਈ ਇਸ ਨੂੰ ਕੰਟਰੋਲ ਕਰ ਲਿਆ ਜਾਵੇਗਾ, ਪਰ ਨਹੀਂ, ਅਜੇ ਤੱਕ ਉੱਥੇ ਸਾਰਾ ਕੁਝ ਉਸੇ ਤਰ੍ਹਾਂ, ਜਿਹੜੇ ਵਿਦਿਆਰਥੀ ਨੇ ਆਪਣਾ ਪੂਰਾ ਰੋਸ ਜਿਹੜਾ ਉੱਥੇ ਜਿਤਾ ਰਹੇ ਨੇ। ਮੁਹੰਮਦ ਜੀ, ਜੀ ਨੂੰ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਆਵਾਜ਼ ਬਹੁਤ ਘੱਟ ਆ ਰਹੀ ਹੈ। ਹਾਂਜੀ ਜੀ, ਆਨੂੰ ਜੀ
1: ਹੁਣ ਦੇਖਿਓ, ਹੁਣ ਠੀਕ ਹੈ?
0: ਆ ਗਈ। ਹਾਂਜੀ ਆ ਗਈ ਜੀ। ਜੀ ਆਨੂੰ ਜੀ
1: ਜੀ, ਥੈਂਕ ਯੂ ਸੋ ਮਚ। ਔਰ ਸਾਰਿਆਂ ਨੂੰ ਪਹਿਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
1: ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਕੀ ਰਵੇ, ਦਿਲੀ ਦੁਆਬਾ,
0: ਸ਼ੁਕਰੀਆ ਜੀ।
1: ਆਸ ਤਾਂ ਵੱਜੀ ਪਈ ਆ ਆਪਣਾ ਵੀਰ ਭੁਪਿੰਦਰ ਜੀ, ਆਸ ਵੱਜੀ ਆ ਕਿ ਜਰੂਰ ਜਿਹੜਾ ਹੈਗਾ ਉਹ ਨਿਖਾਰ ਆਏਗਾ, ਔਰ ਜਰੂਰ ਉਹ ਵਕਤ ਦੂਰ ਨਹੀਂ ਗਾ ਜਦੋਂ ਜਿਹੜਾ ਹੈਗਾ ਆਵਾਮ ਦੀਆਂ ਸਾਰੀਆਂ ਖੁਆਇਸ਼ਾਂ ਵੀ ਪੂਰੀਆਂ ਹੋਣਗੀਆਂ ਤੇ ਜਰੂਰ ਜਿਹੜਾ ਉਹ ਵਕਤ ਆਵੇਗਾ। ਸਾਡੀਆਂ ਦਿਲੀ ਦੁਆਵਾਂ ਹਮੇਸ਼ਾ ਨਾਲ ਹੈਗੀਆਂ
0: ਤੇ
1: ਪਰਮਾਤਮਾ ਉੱਪਰ ਸੁਣਦਾ ਪਿਆ ਹੈਗਾ,
0: ਬਿਲਕੁਲ
1: ਜਰੂਰ ਕਰੇਗਾ ਕੁਛ ਜੀ। ਤੇ ਮੈਂ ਇੱਕ ਗੀਤ ਲੈ ਕੇ ਆਇਆ, ਹੁਣ ਤੁਹਾਡੀ ਇਜਾਜ਼ਤ ਹੋਵੇ ਤਾਂ ਚਲੋ ਫਿਰ ਮੈਂ ਗੁਣ ਗਣਾ ਦੇਣਾ, ਰੂਹਦਾਰੀ ਕਰ ਲਈ
0: ਜੀ,
1: ਤੇ ਜਾਂ ਕੁਛ ਪੁੱਛਣਾ ਤਾਂ ਨਹੀਂ ਕਰ?
0: ਨਹੀਂ ਨਹੀਂ, ਆਜ ਕਰੋ ਜਰੂਰ ਸਾਂਝਾ ਕਰੋ ਜੀ ਗੀਤ। ਹਾਂਜੀ
1: ਸਾਂਝਾ ਕਰੋ ਜੀ।

0: वाह
1: यारियां तू यारियां, कौन तेरे अथरू पूंजू तनु, कौन संभालू अड़िया, कन तेरा जग राज काकड़े, उड़ के ते जा चढ़िया, बूहे पीला पीला तो सुक सुक, रोना पैंदा लुक लुक, टो टो के बूहे बारियां, दे दे लाए सानू पागला दिलावे सानू, ला लिया तू यारियां, बड़ा समझाया तेनू समझ न आया तेनू, कातों कर दाए दिलदारियां, दे लाए सानू पागला दिलावे सानू, ला लिया तू यारियां, लालियां तू यारियां, लालियां तू यारियां,
0: वाह
1: लालियां तू यारियां।
0: वाह जी वाह जी, क्या बात है मोहम्मद जी, बाकमाल। हर बार दी तरह माल जी, राजन सैनी जी, सारे दोस्त पसंद कर रहे ने जी। बहुत खूबसूरत गीत सांझा किया तुसी, शुक्रिया जी,
1: शुक्रिया,
0: थैंक यू जी, थैंक यू, सत श्री अकाल जी। दोस्तों ये सन जी अपने नाल दुबई तो मोहम्मद जी गलबात करके गए ने, नाल गीत दा जड़ा रूंगा दे के गए ने। ते इसे तरह दोस्तों खबरां दे वल नूं चलदे आं, समाप्ति करदे आं खबरां दी, ते फिर तुहानूं कहानी दे वल नूं लैके चलदे आं। पिप्पल ते परेत, फ्रांस जड़ा है ओदे विच स्कूलां दे विच प्रोटेस्ट जड़ा ओ बरकरार है। फ्रांस दे विच विद्यार्थी मुजारे हो रहे ने, ते स्कूल अगे रोकां लाउण दे लई कुंडे दान ते साइकल जड़े सुट्टे गए ने। ते पोलैंड दे विच वी अज जड़ा एक स्कूल दे विच मंदभागी घटना वापरी है, चाकू वगैरा लैके उत्थे अटैकर जड़ा पहुंचिया। फ्रांस दे विच अंदोलन कर रहे जड़े विद्यार्थी ने अज मुड़ अपने हाई स्कूलां दे खिलाफ रोस मुजहरे कीते ने, ते पैरिस दे 20वें जिले विचले हेलेन बाउचर हाई स्कूल दे विच मुजाहराकारियां ने स्कूल दे सामने बैरीकेड बनाउण दे लई कूड़ेदान ते साइकलां सुट दित्तियां। देश भर दे होर सैकड़े स्कूलां दी तरह इह स्कूल भी बंद सीगा, ते स्कूलां दे विच वड्डे पद्धर दे उत्ते नुकसान पुज्जण दे उत्ते ते स्टाफ विद्यार्थी ते पुलिस मुलाजमां ते जख्मी होण दीआं वधदीआं घटनावां दे दरमियान विखावाकारियां नूं ठल्लण दे लई अधिकारियां ने जड़ा पिछले हफ्ते ही स्कूल बंद करना जड़े सी शुरू कर दित्ते सी। अज सवेरे फ्रांसीसी मीडिया ने दूजे शहरां दे उत्ते कस्बियां दे विच वी रोस मुचारियां दी खबरां जड़ियां ने दित्तियां ने, क्योंकि लेबर यूनियन ने जड़ा मजदूरां नूं हाई स्कूल अंदोलन दी हमायत दे विच अज रोस विखावे करन दा सद्दा दित्ता होया सी। इह अंदोलन राष्ट्रपति एमैनुअल मैक्रो दी जड़ी सरकार नूं हिला रिहा है। पुलिस ने हुण तक 5000 तों वध लोकां नूं गिरफ्तार कीता है, जिन्हां दे विच 75% जड़े ने नाबालक दसे जा रहे ने। पर इसे मुद्दे नूं लै के ट्रंप साहब जड़े ने जाति दा जां धर्म दा पत्ता खेड़ रहे ने। ओह कहिंदे ने महान देश जड़ा है फ्रांस उत्ते कब्जा करन दी कोशिश दे विच है, जड़े है भाईचारियां दी गल कीती है। ट्रंप ने फ्रांस प्रदर्शन दे उत्ते बयान दिता है। फ्रांस दे विच सिक्ख्या बजट ते स्टाफ दी घाट नूं लै के विद्यार्थियां दे वल्लों कीते जा रहे देश पद्धरी प्रदर्शनां दे उत्ते अमेरिकी राष्ट्रपति ट्रंप ने वड्डा बयान दिता है ते लोकां नूं लड़ाउण दे वास्ते दित्ता है। ट्रंप ने दावा कीता कि फ्रांस दे विच चल रहा विरोध प्रदर्शन बेकाबू हुई इमीग्रेशन दा नतीजा है, ते उन्हां कहा कि ए इस्लाम द्वारा देश दे उत्ते कब्जा करन दी कोशिश है। ट्रंप ने अपने सोशल मीडिया प्लेटफार्म ट्रूथ सोशल दे उत्ते पोस्ट करदे लिखिया, फ्रांस दे विच जो कुछ वापर रहा ओ बेकाबू हुई मास माइग्रेशन दे कारण हो रहा, यह मुद्दा स्कूलां दा नहीं सगो ए इस्लाम दे द्वारा एक महान देश दे उत्ते कब्जा करन दी कोशिश है। भाई कल्ले उत्थे इस्लाम वाले ही नहीं है, होर बहुत सारे लोग बसदे है। ट्रंप दा यह बयान अजिहे समय आया जदों पैरिस सने पूरा फ्रांस प्रदर्शन दे विच घिरिया होया, इत्थे विद्यार्थी ते लखां लोग एजुकेशन सिस्टम दे विच सुधार दीआं मंगां नूं लै के सड़कां दे उत्ते जिहड़े ने उतरे हुए ने। इसे तरह सऊदी अरब दे विच फौजां दी तैनाती दे लई पाकिस्तान ते तुर्की सहमत होए ने, ते मक्का अलायंस फार डिफेंस ਮੱਕਾ ਅਲਾਇੰਸ ਫਾਰ ਡਿਫੈਂਸ ਦੀ ਜਿਹੜੀ ਹੰਗਾਮੀ ਮੀਟਿੰਗ ਦੇ ਦੌਰਾਨ ਇਹ ਫੈਸਲਾ ਜਿਹੜਾ ਹੋਇਆ। ਪਾਕਿਸਤਾਨ ਨੇ ਤੁਰਕੀ ਖਾੜੀ ਮੁਲਕਾਂ ਦੇ ਉੱਤੇ ਹੂਤੀ ਹਮਲਿਆਂ ਦੇ ਦਰਮਿਆਨ ਤਿੰਨ ਧਿਰੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਦੇ ਵਿਚ ਆਪਣੇ ਸਲਾਮਤੀ ਦਸਤੇ ਤੈਨਾਤ ਕਰਨ ਦੇ ਲਈ ਸਹਿਮਤ ਹੋ ਗਏ ਨੇ ਤੇ ਸਾਂਝੇ ਬਿਆਨ ਦੇ ਮੁਤਾਬਕ ਤਿੰਨਾਂ ਦੇ ਮੁਲਕਾਂ ਨੇ ਖੇਤਰੀ ਮੁੱਦਿਆਂ ਤੇ ਸਾਊਦੀ ਅਰਬ ਨੂੰ ਦਰਪੇਸ਼ ਖਤਰਿਆਂ ਨੂੰ ਮੁਖਾਤਿਬ ਹੋਣ ਦੇ ਲਈ ਸੋਮਵਾਰ ਅੱਜ ਬੀਤੇ ਦੇ ਵਿਚ ਜਿਹੜਾ ਪਰਸੋਂ ਰਿਆਦ ਦੇ ਵਿਚ ਮੱਕਾ ਅਲਾਇੰਸ ਫਾਰ ਡਿਫੈਂਸ ਦੀ ਰਣਨੀਤਿਕ ਰਾਜਨੀਤਿਕ ਅਤੇ ਰੱਖਿਆ ਕਮੇਟੀ SPDC ਦੀ ਜਿਹੜੀ ਹੰਗਾਮੀ ਮੀਟਿੰਗ ਸੱਦੀ ਸੀ। ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਅਗਸਤ ਦੇ ਵਿਚ ਤਿੰਨ ਧਿਰੀ ਰੱਖਿਆ ਸਮਝੌਤਾ ਸਹੀ ਬੰਦ ਕੀਤਾ ਜਿਸਦਾ ਮੁੱਖ ਮਕਸਦ ਬਾਹਰੀ ਹਮਲੇ ਦੇ ਟਾਕਰੇ ਦੇ ਲਈ ਚੌਕਟਾ ਜਿਹੜਾ ਕਾਇਮ ਕਰਨਾ ਸੀ। ਸਮਝੌਤੇ ਦੇ ਤਹਿਤ ਤੈਅ ਕੀਤੀਆਂ ਗਿਆ ਜਿਹੜਾ ਉਨ੍ਹਾਂ ਦੇ ਵਿਚੋਂ ਕਿਸੇ ਵੀ ਇਕ ਮੁਲਕ ਦੇ ਉਤੇ ਹਥਿਆਰਬੰਦ ਹਮਲੇ ਨੂੰ ਸਾਰਿਆਂ ਉਤੇ ਹਮਲਾ ਮੰਨਿਆ ਜਾਵੇਗਾ। ਇਸੇ ਤਰ੍ਹਾਂ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਮੌਤ ਦੀ ਸਜ਼ਾ ਤੋਂ ਬਚਣ ਵਾਲੀ ਅਮਰੀਕਾ ਦੀ ਜਿਹੜੀ ਮਹਿਲਾ ਹੈ ਉਹਨੂੰ ਹੋਸ਼ ਆ ਗਿਆ ਹੈ। ਉਹਨੂੰ ਦੋ ਵਾਰੀ ਤਕਰੀਬਨ ਕੋਸ਼ਿਸ਼ ਕੀਤੀ ਹੈ ਉਹਨੂੰ ਡੈਥ ਦੇਣ ਦੀ, ਪਰ ਉਹ ਬਚ ਜਾਂਦੀ ਹੈ। ਇਹਦੇ ਵਿੱਚ ਜਿਹੜਾ ਜ਼ਹਿਰੀਲੇ ਟੀਕਿਆਂ ਤੋਂ ਬਾਅਦ ਵੀ ਕਿਵੇਂ ਜ਼ਿੰਦਾ ਰਹਿ ਰਹੀ ਹੈ ਉਹ ਕ੍ਰਿਸਟਾ, ਉਹਦੇ ਬਾਰੇ ਜਿਹੜੀ ਹੈ ਖ਼ਬਰਾਂ ਯੂਰਪੀਅਨ ਕੰਟਰੀਆਂ ਦੇ ਵਿਚ ਵੀ ਚੱਲ ਰਹੀਆਂ ਨੇ। ਵਕੀਲਾਂ ਨੇ ਕਿਹਾ ਕਿ ਅਮਰੀਕਾ ਦੇ ਵਿਚ ਮੌਤ ਦੀ ਸਜ਼ਾ ਪਾਉਣ ਵਾਲੀ ਕ੍ਰਿਸਟਾ ਪਾਈਕ ਹੁਣ ਹੋਸ਼ ਦੇ ਵਿਚ ਹੈ ਤੇ ਗੱਲਬਾਤ ਕਰ ਰਹੀ ਹੈ। ਪਾਈਕ ਨੂੰ ਪਿਛਲੇ ਹਫ਼ਤੇ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਜਿਹੜਾ ਸੀ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ ਸੀ। ਪਾਈਕ ਦੇ ਵਕੀਲਾਂ ਨੇ ਕਿਹਾ ਕਿ ਪਾਈਕ ਨੂੰ ਹਸਪਤਾਲ ਦੇ ਵਿਚ ਹੱਥਕੜੀਆਂ ਲਗਾ ਕੇ ਰੱਖਿਆ ਗਿਆ ਹੈ। ਪਾਈਕ ਨੂੰ 1995 ਦੇ ਵਿਚ ਕੋਲਿਨ ਸਲੇਮਰ ਦੇ ਕਤਲ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਸੀ ਤੇ ਪਿਛਲੇ ਬੁੱਧਵਾਰ ਨੂੰ ਟੈਨੇਸੀ ਦੇ ਵਿਚ ਉਨ੍ਹਾਂ ਨੂੰ ਜਾਨਲੇਵਾ ਇੰਜੈਕਸ਼ਨ ਦੇਣ ਦੀਆਂ ਦੋ ਅਸਫਲ ਕੋਸ਼ਿਸ਼ਾਂ ਰਹੀਆਂ, ਪਰ ਜਿਹੜਾ ਉਹ ਬਚ ਗਈ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਕਈ ਦਿਨ ਤੱਕ ਬੇਹੋਸ਼ ਰਹੀ। ਇਸ ਦੇ ਦੌਰਾਨ ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਦੇ ਵਿਚ ਇੰਜੈਕਟ ਕੀਤੇ ਗਏ ਰਸਾਇਣ ਨੂੰ ਜਿਹੜਾ ਬਾਹਰ ਕੱਢਿਆ। ਮਾਹਰਾਂ ਤੇ ਉਨ੍ਹਾਂ ਦੀ ਕਾਨੂੰਨੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਤਰ੍ਹਾਂ ਠੀਕ ਹੋਣਾ ਹੈਰਾਨੀਜਨਕ ਹੈ ਤੇ ਮੰਨਿਆ ਜਾਂਦਾ ਹੈ ਕਿ ਉਹ ਜਾਨਲੇਵਾ ਇੰਜੈਕਸ਼ਨ ਤੋਂ ਬਚਣ ਵਾਲੀ ਇਕੱਲੀ ਮਹਿਲਾ ਹੈ ਹੁਣ ਤੱਕ ਦੀ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸਦੀ ਸਿਹਤ ਜਿਹੜੀ ਉਹਦੇ ਵਿਚ ਸੁਧਾਰ ਨੂੰ ਡਾਕਟਰੀ ਭਾਸ਼ਾ ਦੇ ਵਿਚ ਅਸਧਾਰਨ ਦੱਸਿਆ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਾਈਕ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਦੇ ਬਾਰੇ ਵਿਚ ਫਿਲਹਾਲ ਕੋਈ ਸਪਸ਼ਟ ਜਾਣਕਾਰੀ ਜਿਹੜੀ ਹੈ ਨਹੀਂ ਦਿੱਤੀ ਗਈ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿਚ ਜਿਹੜਾ ਲੈਗਲੀ ਦੇ ਵਿਚ ਪੰਜਾਬੀ ਦੀ ਹੱਤਿਆ ਹੋਈ ਹੈ, ਦੋ ਪੰਜਾਬੀ ਹਥਿਆਰਾਂ ਦੀ ਖੇਪ ਸਮੇਤ ਜਿਹੜੇ ਕਾਬੂ ਕੀਤੇ ਗਏ ਹੈ। ਲੈਗਲੀ ਦੇ ਵਿਚ ਅਣਪਛਾਤਿਆਂ ਦੇ ਵੱਲੋਂ ਇਕ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਤੇ ਦੂਜੇ ਪਾਸੇ ਵਿਨੀਪੈਗ ਨੇੜੇ ਜਿਹੜਾ ਸੀਗਾ ਪੁਲਿਸ ਨੇ ਦੋ ਪੰਜਾਬੀਆਂ ਨੂੰ ਨਜਾਇਜ਼ ਹਥਿਆਰਾਂ, ਕਾਰਤੂਸਾਂ ਦੀ ਵੱਡੀ ਖੇਪ ਤੇ ਨਗਦੀ ਸਮੇਤ ਜਿਹੜਾ ਬਰਾਮਦ ਉਨ੍ਹਾਂ ਨੂੰ ਕੀਤਾ ਹੈ। ਲੈਗਲੀ ਦੇ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਪੁਲਿਸ ਨੇ ਅਜੇ ਤੱਕ ਜਾਰੀ ਨਹੀਂ ਕੀਤੀ, ਪਰ ਇਹ ਪੁਸ਼ਟੀ ਹੋ ਗਈ ਹੈ ਕਿ ਉਹ 23 ਸਾਲਾਂ ਦਾ ਇਕ ਪੰਜਾਬੀ ਨੌਜਵਾਨ ਹੈ ਜਿਸ ਦੀ ਪਛਾਣ ਜਿਹੜੀ ਹੈ ਜੀਵਨ ਜੋਲ ਦੱਸੀ ਜਾ ਰਹੀ ਹੈ। ਦੂਜੇ ਪਾਸੇ ਵਿਨੀਪੈਗ ਜਿਹੜਾ ਬਾਰੇ ਪੁਲਿਸ ਨੇ ਦੋਵਾਂ ਵਿਅਕਤੀਆਂ ਦੀ ਪਛਾਣ ਰਵਿੰਦਰ ਚਾਹਲ 48 ਸਾਲਾਂ ਤੇ ਕੁਲਵਿੰਦਰ ਚਾਹਲ 38 ਸਾਲਾਂ ਦੇ ਵਜੋਂ ਕੀਤੀ ਹੈ, ਜੋ ਵੈਸਟ ਸੇਟ ਪਾਲ ਕਸਬੇ ਦੇ ਰਹਿਣ ਵਾਲੇ ਨੇ ਤੇ ਭਾਈਚਾਰੇ ਦੇ ਵਿਚ ਚੰਗੀ ਜਾਣ ਪਛਾਣ ਉਹ ਰੱਖਦੇ ਹੈ। ਲੈਗਲੀ ਪੁਲਿਸ ਨੇ ਦੱਸਿਆ ਇਹਦੇ ਵਿਚ ਕਿ ਬੀਤੀ ਰਾਤ ਉਨ੍ਹਾਂ ਨੂੰ 200 ਸਟਰੀਟ ਅਤੇ 60 ਐਵਨਿਊ ਸਥਿਤ ਜਿਹੜਾ ਪਲਾਜ਼ਾ ਦੇ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਤੇ ਮੌਕੇ ਦੇ ਉੱਤੇ ਪਹੁੰਚ ਕੇ ਵੇਖਿਆ ਕਿ ਇਕ ਮਹਿੰਗੀ ਕਾਰ ਦੇ ਵਿਚ ਗੋਲੀਆਂ ਦੇ ਨਾਲ ਜ਼ਖਮੀ ਨੌਜਵਾਨ ਤੜਫ ਰਿਹਾ ਤੇ ਡਾਕਟਰੀ ਮਦਦ ਦੇ ਨਾਲ ਉਸਦੀ ਜਾਨ ਜਿਹੜੀ ਹੈ ਬਚਾਉਣ ਦੇ ਯਤਨਾਂ ਦੇ ਦੌਰਾਨ ਹੀ ਉਸਨੇ ਜਿਹੜਾ ਦਮ ਤੋੜ ਦਿੱਤਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਹਰਵਿੰਦਰ ਜੋਲ ਭੈਣ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਕਹਾਣੀ ਦੀ ਸਾਂਝ ਪਾਉਂਦੇ ਹਾਂ। ਸਤਿ ਸ੍ਰੀ ਅਕਾਲ ਜੀ ਜੋਲ ਭੈਣ ਜੀ, ਜੀ ਨੂੰ ਜੀ ਸਵਾਗਤ ਹੈ।
2: ਹਾਂਜੀ, ਸਤਿ ਸ੍ਰੀ ਅਕਾਲ ਪਾਲਕਾਂ ਦਾ, ਸਾਰਿਆਂ ਦਾ ਸਤਿ ਸ੍ਰੀ ਅਕਾਲ
3: ਜੀ
2: ਨੂੰ ਜੀ। ਹਾਂਜੀ, ਮੈਂ ਤਾਂ ਬਸ 1 ਮਿੰਟ ਹੀ ਲੈਣਾ ਤੁਹਾਡਾ।
3: ਨਹੀਂ, ਤੁਸੀਂ ਖੁੱਲਾ ਟਾਈਮ ਲਓ, ਇਦਾਂ ਦੀ ਕੋਈ ਆਪਾਂ ਨੂੰ ਜਾਣ ਦੇਣੀ ਜੀ।
2: ਹਾਂਜੀ, ਜਿਹੜੀ ਇਹਨੇ ਨੇ ਕਹਾਣੀ ਸੁਣਦੇ ਆ ਫਿਰ, ਜਿਹੜੀ ਉਹ ਲੇਡੀ ਨੂੰ ਜਿਨ੍ਹਾਂ ਨੇ ਇੰਜੈਕਸ਼ਨ ਦਿੱਤਾ, ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ?
3: ਭੈਣ ਜੀ ਪਤਾ ਨੀ, ਚਲੋ ਉਹਨੇ ਜਿਹੜੀ ਗਲਤੀ ਕੀਤੀ ਸੀ ਮੇਰੇ ਖਿਆਲ ਨਾਲ, ਜੇ ਮੈਂ ਗਲਤ ਨਹੀਂ ਤਾਂ 20 ਕੁ ਸਾਲਾਂ ਦੀ ਸੀ ਉਸ ਸਮੇਂ ਦੇ ਵਿਚ
2: ਤੇ ਨਹੀਂ ਨਹੀਂ ਉਹ ਤਾਂ ਉਹਨਾਂ ਜਿਹੜਾ ਕੁਛ ਹੋਇਆ ਚਲੋ ਪਤਾ ਹਨਾ ਵੀ ਸੀ, ਗਲਤੀ ਕੀਤੀ।
3: ਹਾਂਜੀ,
2: ਪਰ ਜਿਹੜੀ ਇੰਜੈਕਸ਼ਨ ਦੇਣ ਤੋਂ ਬਾਅਦ ਵੀ ਬਚ ਜਾਣਾ, ਉਹਦੇ ਬਾਰੇ ਕੀ ਕਹਿਣਾ?
3: ਕਹਿ ਸਕਦੇ ਹਾਂ ਕਿ ਉਹਦੀ ਮੌਤ ਹਜੇ ਨਿਰਧਾਰਿਤ ਨਹੀਂ ਹੈ ਕੁਦਰਤ ਵੱਲੋਂ, ਇਹ ਵੀ ਬਿਲੀਵ ਕਰ ਸਕਦੇ ਹਾਂ ਜੀ।
2: ਪਰ
3: ਹਾਂਜੀ,
2: ਪਰ ਸਾਹਿਬ ਉਹਦੀ ਬੋਡੀ ਨੇ ਇੰਨੀ ਮਤਲਬ ਕਿ ਹੁਣ ਜਿਹੜੇ ਇੰਜੈਕਸ਼ਨ ਦਿੰਦੇ ਨੇ ਲੂਥਲ ਜਿਹੜਾ ਵੀ ਕੋਈ ਹੁੰਦਾ ਓਹਨੂੰ ਕਿਵੇਂ ਰਿਜੈਕਟ ਕਰਤਾ
3: ਇੰਜੈਕਟ ਕਰਦੇ ਨੇ।
2: ਹਾਂਜੀ ਨਹੀਂ ਓਹਨੇ ਕਿਵੇਂ ਨੀ ਓਹਦੀ ਬੋਡੀ ਨੇ ਅਕਸੈਪਟ ਕੀਤਾ
3: ਜੀ।
2: ਹਾਂਜੀ ਉਹ ਕੀ ਗੱਲ ਆ ਵੀ ਕੀ ਹੋਏ ਤੁਸੀਂ ਕੀ ਸੋਚਦੇ
3: ਇਹਦੇ ਬਾਰੇ ਕਹਿ ਨੀ ਕਰ ਸਕਦੇ ਭੈਣ ਜੀ ਡਾਕਟਰੀ ਤੌਰ ਤੇ ਤੁਸੀਂ ਕੀ ਸੋਚਦੇ ਹੋ ਤੁਸੀਂ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਜੀ।
2: ਉਹ ਕਹਿੰਦੇ ਨੇ ਦੋ ਵਾਰ ਇੰਜੈਕਸ਼ਨ
3: ਹਾਂਜੀ ਦੋ ਵਾਰੀ ਉਹਨੂੰ ਕੋਸ਼ਿਸ਼ ਕੀਤੀ ਹੈ ਜੀ ਬਿਲਕੁਲ।
2: ਮਤਲਬ ਕਿ ਇਹ ਜਿਹੜਾ ਇੰਜੈਕਸ਼ਨ ਆ ਜੇ ਮੈਂ ਗਲਤ ਨਹੀਂ ਤਾਂ ਮੇਰਾ ਖਿਆਲ ਤੁਹਾਨੂੰ ਜਿਹੜਾ ਵੇਟ ਹੁੰਦਾ ਹੋਰ ਹੁੰਦਾ ਸਾਰੇ ਦੇ ਮੁਤਾਬਕ ਲਾਉਂਦੇ
3: ਹੋਣਗੇ
2: ਹਾਂਜੀ ਜਿਵੇਂ ਬਈ ਇੰਨੇ ਵੇਟ ਵਾਲਾ ਇਹੋ ਜਿਹਾ ਬੰਦਾ ਤੇ ਇੰਨੀ ਸਹਿ ਸਕਦਾ ਇਹ ਤੇ ਪਰ ਦੋ ਵਾਰ ਦੀ ਪੋਇਜ਼ਨ ਨੂੰ ਮੈਂ
3: ਜੀ
2: ਬਈ ਤੁਹਾਨੂੰ ਲੱਗਦਾ ਵੀ ਕੋਈ ਗੜਬੜੀ ਹੋਊਗੀ
3: ਕਹਿ ਨੀ ਸਕਦੇ ਜੀ। ਅੱਛਾ ਭੈਣ ਜੀ ਮੈਂ ਚਲੋ ਆਪਣੀ ਹੱਡ ਬੀਤੀ ਦੱਸਦਾ ਤੁਹਾਨੂੰ ਇਸੇ ਗੱਲ ਦੇ ਵਿੱਚ ਮੈਨੂੰ ਯਾਦ ਆ ਗਿਆ ਮੇਰਾ ਕਜ਼ਨ ਕੈਨੇਡਾ ਦੇ ਵਿੱਚ ਚਲੋ ਕਦੇ ਉਹਨੂੰ ਦਿਮਾਗੀ ਤੌਰ ਦੇ ਉੱਤੇ ਕਦੀ ਦਿਮਾਗ ਤੇ ਕਦੇ ਉਹਨੂੰ ਪੇਨ ਨਹੀਂ ਹੋਈ ਸੀਗੀ ਤੇ ਇੱਕੋ ਵਾਰੀ ਪੇਨ ਪੂਨ ਹੋਈ ਉਹ ਗੋਲੀਆਂ ਗੁਲੀਆਂ ਵੀ ਨਹੀਂ ਖਾਂਦਾ ਹੁੰਦਾ ਸੀ ਏਦਾਂ ਕੁਛ ਵੀ ਪੇਨ ਕਿਲਰ ਜਾਂ ਕਿੱਦਾਂ ਤਾਂ ਉਹ ਸਾਰੀ ਦਿਹਾੜੀ ਮਤਲਬ ਕਿ ਆਪਣੇ ਉਹ ਪਿਆ ਰਿਹਾ ਜੀ ਉਹ ਉੱਪਰ ਬੈਡ ਦੇ ਉੱਤੇ ਤੇ ਬਾਅਦ ਚੋਂ ਸਾਡੇ ਚਾਚੀ ਜੀ ਨੇ ਉਹਨੂੰ ਕਿਹਾ ਭਈ ਹੋਸਪਿਟਲ ਚ ਆਇਆ ਜੇ ਨਹੀਂ ਫਰਕ ਪੈਂਦਾ ਗੋਲੀ ਖਾ ਵੀ ਲਈ ਆ ਫਿਰ ਵੀ ਨਹੀਂ ਪਿਆ ਤੇ ਉਹ ਗਿਆ ਤੇ ਉਹ ਜਦੋਂ ਸੀਟੀ ਸਕੈਨ ਕੀਤਾ ਉਹਨਾਂ ਨੇ ਨਾਲ ਦੀ ਨਾਲ 2 ਘੰਟਿਆਂ ਚ ਦੱਸ ਦਿੱਤਾ ਵੀ ਹਾਂ ਤੈਨੂੰ ਟਿਊਮਰ ਹੈ ਤੇ ਓਪਰੇਟ ਕਰਨਾ ਪੈਣਾ ਉਹਨਾਂ 3-4 ਘੰਟਿਆਂ ਦੇ ਵਿੱਚ ਹੀ ਉਹ 5-6 ਘੰਟਿਆਂ ਦੇ ਵਿੱਚ ਸਾਰੀ ਕਾਰਵਾਈ ਕਰ ਦਿੱਤੀ ਜੀ ਤੇ ਅਗਲੇ ਦਿਨ 2-3 ਦਿਨਾਂ ਬਾਅਦ ਉਹਨੂੰ ਛੁੱਟੀ ਦੇ ਦਿੱਤੀ ਰਿਮੂਵ ਕਰਕੇ ਬ੍ਰੇਨ ਟਿਊਮਰ ਤੇ ਮੁੜ ਕੇ ਉਹਨੂੰ ਸ਼ੂਗਰ ਵਗੈਰਾ ਵੱਧ ਗਈ ਤੇ ਘਰ ਵਿੱਚ ਫਿਰ ਉਹ ਹੋਸਪਿਟਲ ਦੁਬਾਰਾ ਲੈ ਗਏ ਉਹ ਕੰਟਰੋਲ ਦੇ ਵਿੱਚ ਨਹੀਂ ਆਉਂਦੀ ਸੀ ਉਹ ਤੋਂ ਬਾਅਦ 2-3 ਦਿਨ ਹਫ਼ਤਾ ਖੰਡ ਰਿਹਾ ਹੋਸਪਿਟਲ ਤੇ ਕੋਮੇ ਦੇ ਵਿੱਚ ਚਲ ਗਿਆ ਤੇ ਉਹ ਤੋਂ ਬਾਅਦ ਉਹਦੀ ਬੋਡੀ ਜਿਹੜੀ ਸੀ ਉਹ ਮਤਲਬ ਕਿ ਸਾਰੇ ਔਰਗਨ ਜਿਹੜੇ ਨੇ ਹੌਲੀ ਹੌਲੀ ਉਹ ਫੇਲ ਹੋਣ ਲੱਗ ਗਿਆ ਜੀ ਪਾਣੀ ਬਣ ਗਿਆ ਮਤਲਬ ਕਿ ਖੂਨ ਵੀ ਤੇ ਆਖਰ ਦੇ ਵਿੱਚ ਡਿਸੀਜ਼ਨ ਲੈਣਾ ਪਿਆ ਕਿ ਮਤਲਬ ਕਿ ਇਹਨੂੰ ਚਲੋ ਕਿਉਂ ਤੜਫਾਉਂਦੇ ਆ ਕਿਉਂਕਿ ਡਾਕਟਰ ਦੱਸਦੇ ਇੱਥੇ ਕਿ ਬਹੁਤ ਪੇਨ ਦੇ ਵਿੱਚ ਆਉਂਦੇ ਆ ਆਪਾਂ ਦੇਖ ਨਹੀਂ ਸਕਦੇ ਉਹਨਾਂ ਨੂੰ ਪਰ ਅੰਦਰ ਅੰਦਰ ਬਹੁਤ ਉਹ ਜਿਹੜਾ
2: ਆਪਣੇ ਆਪ ਨੇ
3: ਘੁਲਦੇ ਆ ਜੀ ਉਸ ਸਮੇਂ ਦੇ ਵਿੱਚ ਤੇ ਤਕਲੀਫ਼ ਚ ਹੁੰਦੇ ਆ ਤੇ ਉਹ ਡਿਸਾਈਡ ਹੋ ਗਿਆ ਪਰਿਵਾਰ ਦੇ ਵੱਲੋਂ ਚਲੋ ਫਿਰ ਇਹਨੂੰ ਹੁਣ ਅਲਵਿਦਾ ਹੀ ਕਰਾਂਗੇ ਹੋਰ ਕੀ ਕਰਾਂਗੇ ਨਾ ਜ਼ਰੂਰ ਤੜਫਾਉਣਾ ਹੋਰ ਜੋ ਤਾਂ ਹੋਣਾ ਸੀ ਹੋ ਗਿਆ ਜੀ ਉਹਨੂੰ ਕੀ ਰੋਕ ਸਕਦੇ
2: ਉਹਨਾਂ ਨੂੰ
3: ਤੇ ਡਾਕਟਰ ਨੇ ਉਹਨੂੰ ਜਿੱਦਾਂ ਘਟਨਾ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਡਿਕਲੇਅਰ ਕਰ ਦਿੱਤਾ ਤੇ ਉਹ ਮਤਲਬ ਕਿ 5 ਮਿੰਟਾਂ ਬਾਅਦ ਫਿਰ ਉੱਠ ਕੇ ਬਹਿ ਗਿਆ ਜੀ।
2: ਅੱਛਾ
3: ਹਾਂਜੀ ਮਤਲਬ ਕਿ ਉਹਦੀ ਬੋਡੀ ਐਕਸ਼ਨ ਕਰ ਰਹੀ ਸੀ ਮਤਲਬ ਕਿ ਉਸ ਚੀਜ਼ ਦਾ ਕਿ ਹਲੇ ਡੈਡ ਨਹੀਂ ਆ ਤਾਂ ਉਹਨੂੰ ਡਿਕਲੇਅਰ ਵੀ ਕਰ ਦਿੱਤਾ ਸੀ ਡੈਡ ਜੀ ਤੇ ਕਾਫੀ ਪ੍ਰੋਬਲਮ ਦੇ ਬਾਅਦ ਉਹਦੀ ਜਾਨ ਨਿਕਲੀ ਕਹਿ ਸਕਦੇ ਹਾਂ ਕਿ ਫਿਰ ਡਾਕਟਰਾਂ ਨੇ ਉਹਨੂੰ ਟ੍ਰੀਟ ਕੀਤਾ ਫਿਰ ਜਾ ਕੇ ਕਿਤੇ ਸਮਾਪਤ ਹੋਇਆ ਜੀ। ਜੀ ਉਹ ਹੋ ਸਕਦਾ ਭੈਣ ਜੀ ਕੋਈ ਬੋਡੀ ਦਾ ਕਹਿ ਸਕਦੇ ਹਾਂ ਕਿ ਉਹ ਚੀਜ਼ਾਂ ਨੂੰ ਅਕਸੈਪਟ ਨਹੀਂ ਕਰਦੀ ਜਾਂ ਸਾਡੇ ਫਾਦਰ ਸਾਹਿਬ ਦੇ ਵੀ ਹੈ ਨਾ ਕੋਈ ਮੱਖੀ ਲੜ ਜਾਵੇ ਜਾਂ ਜਿੱਦਾਂ ਮਤਲਬ ਕਿ ਮਖੀਲ ਦੀ ਜਾਂ ਕਿੱਦਾਂ ਉਹ ਨਾਲ ਦੀ ਨਾਲ ਹੀ ਲੜ ਕੇ ਥੱਲੇ ਡਿੱਗ ਪੈਂਦੀ ਜੀ।
2: ਕਈਆਂ ਮੱਛਰ ਲੜਦਾ ਹੀ ਨੀ
3: ਹੈਗਾ
2: ਤੇ ਪਰ ਉਹ ਤਾਂ ਚਲੋ ਪਰ ਇਹ ਤਾਂ ਪੋਇਜ਼ਨ ਸੀ ਦੋ ਪੋਇਜ਼ਨ ਦੋ ਇੰਜੈਕਸ਼ਨ ਤੋਂ ਬਾਅਦ
3: ਵੀ ਨਹੀਂ ਹੋਇਆ
2: ਜਾਣੀ ਕਿ ਇੰਨੀ ਬੋਡੀ ਬੋਡੀ ਦਾ ਸਿਸਟਮ ਦੇ ਵਿੱਚ ਤਾਂ ਜਿਵੇਂ ਆਪਾਂ ਅੱਗੇ ਕਹਿੰਦੇ ਸੀਗੇ ਵੀ ਲਤਾ ਮੰਗੇਸ਼ਕਰ ਦੇ ਗਲ ਦਾ ਉਹ ਕਈ ਚਾਹੁੰਦੇ ਨੇ ਵੀ ਦੇਖਿਆ ਜਾਵੇ ਇਹਦੇ ਗਲ ਦੇ ਵਿੱਚ ਇੰਨੀ ਸੁਰੀਲੀ ਆਵਾਜ਼ ਕਿਵੇਂ ਆ ਬਈ ਇਹਦਾ ਦੇਖਿਆ
3: ਕਰਨਾ
2: ਚਾਹੀਦਾ ਟੈਸਟ ਕਰਾਇਆ ਜਾਵੇ ਤੇ ਇਹ ਤਾਂ ਵਾਕਿਆ ਇੱਕ ਕੀ ਕਹਿੰਦੇ ਹੁੰਦੇ ਨੇ
3: ਜਾਂ ਭੈਣ ਜੀ ਇੱਕ ਸਾਈਕੋਲੋਜੀ ਪੱਖ ਵੀ ਹੋ ਸਕਦਾ ਜਿੱਦਾਂ ਆਪਾਂ ਮੈਡੀਸਿਨ ਖਾ ਲੈਂਦੇ ਆ ਨਾ ਆਪਾਂ ਸੰਕੇਤ ਦੇ ਦਿੰਦੇ ਆ ਆਪਣੇ
2: ਬ੍ਰੇਨ ਨੂੰ ਦੋ ਇੰਜੈਕਸ਼ਨ ਇੰਨੇ ਇੰਨੇ ਸਟਰੋਂਗ ਇੰਜੈਕਸ਼ਨ ਜਿਹੜੇ ਬੰਦਿਆਂ ਨੇ ਉਹ ਹੁਣ ਪਹਿਲੀ ਵਾਰੀ ਤਾਂ ਨੀ ਦਿੱਤੇ
3: ਇੰਜੈਕਸ਼ਨ
2: ਦੇ ਨਾਲ ਹੀ ਮਾਰਦੇ ਨੇ ਇਹ ਜਦੋਂ
3: ਦਿੰਦੇ
2: ਨੇ ਹੁਣ ਜਿਹੜੀ ਸਜ਼ਾ ਦਿੰਦੀ ਆ ਤੇ ਹੁਣ ਬਾਕੀ ਵੀ ਬੰਦੇ ਨੇ ਜਿਹੜੇ ਆਪਾਂ ਵੈਸੇ ਕਹਿ ਦਿੰਦੇ ਆ ਬਈ ਆਦਮੀ ਆ ਔਰਤ ਤੋਂ ਜ਼ਿਆਦਾ ਫਿਜ਼ੀਕਲੀ ਕਹਿ ਲਓ ਜਾਂ ਜਿਵੇਂ ਵੀ ਸਟਰੋਂਗ ਆ ਤੇ ਜੇ ਬੰਦੇ ਉਸ ਇੰਜੈਕਸ਼ਨ ਨਾਲ ਮਰਦੇ ਨੇ ਇਹ ਤਾਂ ਫੇਰ ਇੱਕ ਕੁੜੀ ਸੀਗੀ
3: ਤੇ
2: ਫੇਰ ਲੇਡੀ ਸੀ ਮਤਲਬ ਇੱਕ ਬਹੁਤ ਇੱਕ ਚਮਤਕਾਰ
3: ਪਹਿਲੀ ਔਰਤ ਆ ਜੀ ਮਤਲਬ ਕਿ ਪੂਰੇ ਇਤਿਹਾਸ ਦੇ ਵਿੱਚ ਇਹ ਪਹਿਲੀ ਆ ਜੀ ਕ੍ਰਿਸ਼ਮਾ ਹੀ ਕਹਿ ਸਕਦੇ ਆ ਜੀ।
2: ਹਾਂਜੀ ਏਡਾ ਬੜਾ ਇੰਨੇ ਬੜੇ ਰਿਐਕਟ ਨਹੀਂ ਕੀਤਾ ਉਹਦੀ ਬੋਡੀ ਨੇ ਕੁਛ ਨਾ ਕੁਛ ਤਾਂ ਉਹਦੀ ਬੋਡੀ ਚ ਹੈਗਾ ਹੀ
3: ਆ ਜੀ ਬਿਲਕੁਲ ਬਿਲਕੁਲ ਆ ਜੀ।
2: ਇਹ ਤਾਂ ਫਿਰ ਆਪਣੇ ਹੁਣ ਜਿਵੇਂ ਕਹਿੰਦੇ ਨੀ ਹੈਗੇ ਵੀ ਅੱਜ ਮੈਂ ਹੁਣ ਤੁਸੀਂ ਦੱਸਿਆ ਤੁਹਾਡੇ ਉਹ ਕਜ਼ਨ ਦਾ ਬਈ ਹਨਾ,
3: ਹਾਂਜੀ,
2: ਜਿਵੇਂ ਆਪਣੇ ਕੋਈ ਦੱਸਦੇ ਹੁੰਦੇ ਵੀ ਪੁਰਾਣੇ ਟਾਈਮ ਚ ਆਏ ਹੋਇਆ ਉਹ ਬੰਦਾ ਉੱਠ ਕੇ ਬੈਠ ਗਿਆ, ਉਹਨੂੰ ਜਦੋਂ ਮਤਲਬ ਸਿਵਿਆਂ ਚ ਲੈ ਕੇ ਗਏ ਤਾਂ ਉੱਠ ਕੇ ਤੁਰ ਪਿਆ ਹੋ ਗਿਆ, ਤਾਂ ਇਹਦਾ ਮਤਲਬ ਤਾਂ ਇਹ ਗੱਲਾਂ ਨੂੰ ਸੱਚ ਕਰਦਾ ਇਹ
3: ਚੀਜ਼ਾਂ ਬਿਲਕੁਲ। ਇੱਕ ਭੈਣ ਜੀ ਇੱਕ ਹੋਰ ਮੈਂ ਜਿੱਦਾਂ ਸਾਈਕੋਲੋਜੀ ਪੱਖ ਤੋਂ ਸੋਚਦਾ ਤਾਂ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਬਹੁਤ ਸਮਾਂ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਤਜਰਬਾ ਕੀਤਾ ਗਿਆ ਸੀ ਕਿ ਕੋਬਰਾ ਲੜਾਉਣਾ ਤੇਰੇ ਤੇ, ਇੱਕ ਬਹੁਤ ਕ੍ਰਿਮੀਨਲ ਵੱਡਾ ਸੀਗਾ, ਉਹ ਕਹਿੰਦੇ ਤੂੰ ਮਰਨਾ ਤਾਂ ਹੈਗਾ, ਮਤਲਬ ਕਿ ਤੇਰੇ ਉੱਤੇ ਇੱਕ ਟੈਸਟ ਕਰਨਾ ਚਾਹੁੰਦੇ ਹਾਂ ਅਸੀਂ, ਤੇ ਤੂੰ ਉਸ ਚੀਜ਼ ਨੂੰ ਜੇ ਆਗਿਆ ਦਿੰਦਾ ਤਾਂ ਅਸੀਂ ਕਰ ਸਕਦੇ ਹਾਂ, ਤੂੰ ਮਰਨਾ ਤਾਂ ਫਜ਼ੂਲ ਹੈਗਾ ਹੀ ਆ, ਮਤਲਬ ਕਿ ਸ਼ਾਇਦ ਲੋਕ ਤੈਨੂੰ ਚੇਤੇ ਕਰਨਗੇ ਜੇ ਤੂੰ ਸਾਡੇ ਨਾਲ ਸਹਿਮਤ ਹੋਵੇਗਾ ਇਸ ਚੀਜ਼ ਚ, ਤੇ ਉਹਨਾਂ ਨੇ ਉਹਨੂੰ ਇਹ ਸਟੋਰੀ ਸੁਣਾਈ ਸੀ ਕਿ ਤੇਰੇ ਕੋਬਰਾ ਲੜਾਉਣਾ ਸੀ,
2: ਹਾਂਜੀ,
3: ਤੇ ਕੋਬਰਾ ਉਹਦੇ ਲੜਾਇਆ ਨੀ ਗਿਆ ਸੀ ਤੇ ਡਾਕਟਰੀ ਸਾਰਾ ਉਹਨਾਂ ਨੇ ਕਰ ਕੁਰ ਕੇ ਤੇ ਉਹਦੇ ਉੱਤੇ ਨਿਸ਼ਾਨ ਬਣਾ ਦਿੱਤੇ ਸੀ ਜਿੱਥੇ ਵੀ ਉਹਨੂੰ ਟੱਚ ਕਰਾਇਆ ਸੀ ਕੋਬਰੇ ਨੂੰ, ਤੇ ਪਰ ਕੋਬਰਾ ਉਹਨਾਂ ਦੇ ਕੋਲ ਹੈ ਹੀ ਨੀ ਸੀਗਾ ਜੀ, ਲੜਾਇਆ ਨੀ ਸੀ, ਸਿਰਫ ਉਹ ਸਰਿੰਜ ਦੇ ਨਾਲ ਜਿਹੜਾ ਕਹਿ ਲੋ ਕਿ ਆਪਣੇ ਪਿੰਨ ਦੇ ਨਾਲ ਜਿਹੜਾ ਸੀ ਉਹਨੂੰ
2: ਪਿੰਨ ਝੂਠਾ ਕਰ ਦਿੱਤਾ,
3: ਤੇ ਉਹਦੀ ਬੋਡੀ ਹੀ ਏਦਾਂ ਦੇ ਕੈਮੀਕਲ ਬਣਾਉਣ ਲੱਗ ਗਏ ਸੀ ਕਿ ਉਸ ਸਾਰਾ ਸਰੀਰ ਹੀ ਪੋਇਜ਼ਨ ਦੇ ਵਿੱਚ ਤਬਦੀਲ ਹੋ ਗਿਆ ਬਲੱਡ, ਤੇ ਉਹ ਮਰ ਗਿਆ ਸੀ ਜੀ
2: ਆਪਣੇ ਆਪ,
3: ਹਾਂਜੀ, ਕਿਉਂਕਿ ਉਹ ਮੈਸੇਜ ਦੇ ਦਿੱਤਾ ਨਾ ਉਹਨੇ ਬ੍ਰੇਨ ਨੂੰ ਕਿ ਮੇਰੇ ਕੋਬਰਾ ਲੜਿਆ ਜੀ,
2: ਲੜ ਗਿਆ,
3: ਹਾਂਜੀ।
2: ਚਲੋ ਮੈਂ ਤਾਂ ਵੈਸੇ ਉਦਣ ਦੀ ਮੈਂ ਵੀ ਨਿਊਜ਼ ਪੜ੍ਹਦੀ ਆ, ਮੈਂ ਸੋਚਦੀ ਆ, ਮੈਂ ਕਿਹਾ ਵੀ
3: ਕਾਫੀ ਚਰਚਾ ਦੇ ਵਿੱਚ ਆ ਜੀ, ਇੱਥੇ ਯੂਰਪ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਆ ਜੀ,
2: ਹਾਂ ਵੀ ਇੰਨੀ ਕਿੰਨੀ ਵੈਲ ਪਾਵਰ ਸੀ ਉਸ ਲੇਡੀ ਦੀ ਜਿਹੜੀ ਦੇਖ ਲੋ ਹਨਾ,
3: ਤੇ
2: ਜਿਹਨੇ ਸਾਰੀ ਉਮਰ ਹੀ ਹੁਣ ਕਿਹੜਾ ਉਹ ਬਾਹਰ ਆਈ ਆ, ਉਹ ਤਾਂ ਅੰਦਰ ਹੀ ਆ, ਉਹ
3: ਅੰਦਰ ਹੀ ਆ ਜੀ, 50 ਸਾਲ ਦੀ ਹੋ ਗਈ ਮਤਲਬ ਲੱਗਦਾ ਹੁਣ, 20 ਸਾਲਾਂ ਦੀ ਸੀ ਜਦੋਂ ਇਹਨੇ ਕੀਤਾ ਸੀ ਇਹ, ਤੇ ਹੁਣ ਤਾਂ ਕਾਫੀ ਉਮਰ ਹੋਈ ਆ ਜੀ।
2: ਚਲੋ ਹਾਂਜੀ, ਮੈਂ ਤਾਂ ਬਸ ਇਹੀ ਪੁੱਛਣਾ ਸੀ, ਤੁਸੀਂ ਨਿਊਜ਼ ਕੀਤੀ, ਮੈਂ ਕਿਹਾ ਮੈਂ ਤੁਹਾਡੇ ਵਿਚਾਰ ਵੀ ਲਵਾਂ ਪੁੱਛਾਂ ਵੀ
3: ਜੀ,
2: ਹਾਂਜੀ,
3: ਨਹੀਂ ਸ਼ਾਇਦ ਕਹਿ ਸਕਦੇ ਤੁਹਾਡੀ ਜੇਲਾਂ ਦੇ ਵਿੱਚ ਰੋਟੀ ਪਾਣੀ ਬਹੁਤ ਸਟਰੋਂਗ ਲਾਉਂਦੇ ਆ ਜੀ, ਵਧੀਆ ਡਾਈਟ ਦਿੰਦੇ ਆ ਜੀ।
2: ਚਲੋ ਠੀਕ ਆ,
3: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ,
2: ਸੁਣਦੇ ਆ, ਹਾਂਜੀ ਸੁਣਦੇ
3: ਜੀ। ਦੋਸਤੋ ਇਸ ਜੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਸੀ ਆਖਰ ਦੇ ਵਿੱਚ, ਦੋਸਤੋ ਤੁਹਾਡੇ ਨਾਲ ਸਾਂਝੀ ਵਾਅਦਾ ਕੀਤਾ ਸੀ ਕਹਾਣੀ ਦਾ, ਤੇ ਕਹਾਣੀ ਸੁਣਾਉਂਦੇ ਆ ਭੂਤਾਂ ਪ੍ਰੇਤਾਂ ਦੀ ਥੋੜੀ ਜਿਹੀ, ਤੇ ਉਹਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਆ, ਤੇ ਉਸ ਤੋਂ ਬਾਅਦ ਜੇ ਕਾਲ ਕਰਨੀ ਚਾਹੋਗੇ ਤੇ ਆਪਣੇ ਵਿਚਾਰ ਕਿਸੇ ਵੀ ਮਸਲੇ ਤੇ ਦੇਣਾ ਚਾਹੋਗੇ ਤੇ ਸੰਖੇਪ ਦੇ ਵਿੱਚ ਜ਼ਰੂਰ ਸਵਾਗਤ ਰਹੇਗਾ। ਤੇ ਲੋ ਫਿਰ ਆਪਾਂ ਚੱਲਦੇ ਆ ਕਹਾਣੀ ਦੇ ਵੱਲ ਨੂੰ, ਕਹਾਣੀ ਕੀ ਕਹਿੰਦੀ ਹੈ, ਕਹਾਣੀ ਹੈ ਜੀ ਆਪਣੀ ਗੱਲਬਾਤ ਕਰਦੇ ਆ, ਕਹਾਣੀ ਹੈ ਦੋਸਤੋ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ, ਹਰ ਵਾਰ ਦੀ ਤਰ੍ਹਾਂ ਉਹਨਾਂ ਦੀਆਂ ਕਹਾਣੀਆਂ ਦੇ ਨਾਲ ਤੁਹਾਨੂੰ ਰੂਬਰੂ ਕਰ ਰਹੇ ਹਾਂ, ਤੇ ਅੱਜ ਦੀ ਕਹਾਣੀ ਇਸ ਹਫ਼ਤੇ ਦੀ ਰਹੇਗੀ ਪਿੱਪਲ ਤੇ ਪ੍ਰੇਤ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਸਮਝਾਉਣਾ ਤੇ ਕੀ ਕਹਿਣਾ ਚਾਹੁੰਦੀ ਹੈ। ਭਜਨੋ ਮੈਨੂੰ ਇੱਕ ਗੱਲ ਦੱਸ, ਮੁੰਡਾ ਤੇਰਾ ਫੌਜੀ, ਧੀ ਤੇਰੀ ਆਪਦੇ ਘਰੇ ਵਸਦੀ ਰਸਦੀ, ਤਿੰਨ ਜਣੇ ਹੋ ਤੁਸੀਂ, ਫਿਰ ਐ ਮੈਸਾਂ ਨੂੰ ਵੇਚੋ ਪਰੇ। ਦਿਆਲ ਕੌਰ ਨੇ ਅਜੇ ਗੱਲ ਪੂਰੀ ਹੀ ਨਹੀਂ ਸੀ ਕੀਤੀ ਤੇ ਭਜਨੋਂ ਮੱਝਾਂ ਦੇ ਲਈ ਬੱਠਲ ਜਿਹੜਾ ਸੀ ਵਿੱਚ ਪਾਈ ਹੋਈ

ਉਥੇ ਕਿਹੜਾ ਖਾਂਦਾ ਹੋ ਵਿਚਾਰਾ, ਨਾਲ ਦੇ ਹੀ ਛੱਕ ਜਾਂਦੇ ਹੋਣਗੇ। ਦਿਆਲ ਕੌਰ ਮੂੰਹ ਜਿਹਾ ਮਰੋੜ ਕੇ ਆਖਦੀ ਹੈ, ਹਾਏ ਹਾਏ ਅੰਮਾ ਜੀ ਕੀ ਗੱਲਾਂ ਕਰਦੇ ਹੋ ਤੁਸੀਂ, ਉਹ ਵੀ ਤਾਂ ਮੇਰੇ ਤੇਜ ਵਰਗੇ ਹੀ ਨੇ। ਤੇਜ ਨੂੰ ਤਾਂ ਮੈਂ ਘਰੇ ਹੀ ਬਥੇਰਾ ਖਵਾ ਦਿੰਨੀ ਆ, ਜੇ ਸੱਚ ਪੁੱਛੋ ਇਹਦਾ ਤਾਂ ਮੈਂ ਤਾਂ ਭੇਜਦੀ ਹੈਗੀ ਉਹਦੇ ਸਾਥੀਆਂ ਵਾਸਤੇ ਹੁੰਦੀ ਆ। ਅੰਦਰ ਠੰਡ ਜੀ ਪੈ ਜਾਂਦੀ ਹੈ ਜਦੋਂ ਤੇਜ ਫੋਨ ਕਰਕੇ ਦੱਸਦਾ ਹੁੰਦਾ ਨਾ ਬਈ ਕਿਵੇਂ ਸਾਰੇ ਦੋਸਤ ਚਾਹ ਦੇ ਨਾਲ ਖਾਂਦੇ ਨੇ। ਉਹਨੇ ਖੁਸ਼ੀ ਦੇ ਵਿੱਚ ਖੀਵੀ ਹੁੰਦਿਆਂ ਕਿਹਾ ਸੀ। ਇੰਨੇ ਨੂੰ ਭਜਨ ਕੌਰ ਦੀ ਨੂੰਹ ਪਾਲੀ ਚਾਹ ਬਣਾ ਕੇ ਲੈ ਆਉਂਦੀ ਹੈ। ਚਾਹ ਰੱਖ ਕੇ ਦਿਆਲ ਕੌਰ ਦੇ ਪੈਰੀ ਹੱਥ ਲਾਏ। ਦਿਆਲ ਕੌਰ ਨੇ ਮੋਢੇ ਉੱਤੇ ਹੱਥ ਰੱਖ ਦਿੱਤਾ। ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿਤਾ ਕੁੜੇ, ਮੈਨੂੰ ਤਾਂ ਪਤਾ ਬੜਾ ਲੱਗਿਆ, ਦਿਆਲ ਕੌਰ ਨੇ ਧੀਮੀ ਜਿਹੀ ਆਵਾਜ਼ ਦੇ ਵਿੱਚ ਪੁੱਛਿਆ। ਕਹਿਣ ਦੀ ਕੀ ਗੱਲ ਹੈ ਭਲਾ, ਉਹਨੂੰ ਪਤਾ ਹੈ ਬਈ ਬੁੜੀਆਂ ਚਾਹ ਦੇ ਨਾਲ ਹੀ ਚੱਲਦੀਆਂ ਨੇ, ਕਹਿ ਕੇ ਭਜਨ ਕੌਰ ਹੱਸ ਪੈਂਦੀ ਹੈ। ਤੇ ਉਹਨਾਂ ਕਿੰਨੀ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ। ਦਿਆਲ ਕੌਰ ਸਾਰੇ ਪਿੰਡ ਦੀ ਖਬਰ ਰੱਖਦੀ ਸੀ। ਅਸਲ ਚ ਭਜਨ ਕੌਰ ਕੰਮ ਵੀ ਕਰ ਰਹੀ ਤੇ ਦਿਆਲ ਕੌਰ ਦੇ ਨਾਲ ਗੱਲਾਂ ਵੀ। ਸੂਰਜ ਆਪਣੀ ਲਾਲੀ ਬਖੇਰਦਾ ਹੋਇਆ ਲਹਿੰਦੇ ਵੱਲ ਨੂੰ ਜਿਹੜਾ ਉੱਤਰਦਾ ਵੱਡਾ ਵੱਡਾ ਦਿਸਣ ਲੱਗ ਪਿਆ ਸੀ। ਪੰਛੀਆਂ ਦੇ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਹੈ। ਕਈ ਰੁੱਖਾਂ ਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤਿਆਂ ਨੂੰ ਇਕੱਠਿਆ ਕਰਨਾ ਸ਼ੁਰੂ ਕਰ ਦਿੱਤਾ। ਬੀਜੀ ਮੈਂ ਧਾਰ ਕੱਢ ਲਿਆਵਾਂ, ਫੇਰ ਕੁਵੇਲਾ ਹੋ ਜਾਊਗਾ, ਪਾਲੀ ਨੇ ਆਪਣੀ ਸੱਸ ਨੂੰ ਕਿਹਾ। ਬਹੂ ਕੱਲੀ ਜਾਊਂਗੀ ਕੁੜੇ, ਦਿਆਲ ਕੌਰ ਨੂੰ ਜਿਹੜਾ ਪੁੱਛਿਆ। ਆਹੋ ਪਿੱਪਲ ਲੰਘ ਕੇ ਬਾਹਰਲਾ ਘਰ ਹੈਗਾ, ਕਿਹੜਾ ਬਹੁਤੀ ਦੂਰੇ ਜਾਣਾ ਹੈ, ਉੱਥੇ ਇਹਦਾ ਬਾਪੂ ਹੈਗਾ ਹੀ ਹੈ। ਕੱਲ ਨਾਈਆਂ ਦੀ ਕੁੜੀ ਨੂੰ ਪਿੱਪਲ ਹੇਠਾਂ ਦੀ ਲੰਘਦੀ ਨੂੰ ਨਾ ਦੌਰਾ ਪੈ ਗਿਆ ਸੀ, ਧੌਲੇ ਕਰਾ ਕੇ ਮਸਾਂ ਠੀਕ ਹੋਈ ਹੈ। ਕਹਿੰਦੇ ਨੇ ਇਸ ਪਿੱਪਲ ਤੇ ਜਿਹੜਾ ਪ੍ਰੇਤ ਰਹਿੰਦਾ ਹੈ ਨਾ, ਉਹਦੀ ਝਪਟ ਦੇ ਵਿੱਚ ਆ ਗਈ, ਦਿਆਲ ਕੌਰ ਨੇ ਦੱਸਿਆ। ਵਹਿਮ ਨੇ ਅੰਮਾ ਜੀ ਸਾਰੇ ਇਹ, ਐਵੇਂ ਨਾ ਹਰ ਚੀਜ਼ ਦੇ ਉੱਤੇ ਤੁਸੀਂ ਵਿਸ਼ਵਾਸ ਕਰਿਆ ਕਰੋ। ਧੱਖ ਜਿੰਨੀ ਤਾਂ ਕੁੜੀ ਹੈ, ਕੋਈ ਕਮਜ਼ੋਰੀ ਹੋਊਗੀ ਸਰੀਰ ਦੇ ਵਿੱਚ ਤਾਂ ਇੱਦਾਂ ਹੁੰਦਾ ਹੈ, ਐਵੀਂ ਵਹਿਮਾਂ ਦੇ ਵਿੱਚ ਪਏ ਹੋ। ਦਿਆਲ ਕੌਰ ਨੇ ਇਸ ਪੁਰਾਣੇ ਵੱਡੇ ਪਿੱਪਲ ਦੇ ਨਾਲ ਸੰਬੰਧਿਤ ਹੋਰ ਵੀ ਕਈ ਗੱਲਾਂ ਸੁਣਾਈਆਂ। ਪਾਲੀ ਨੇ ਬਾਲਟੀ ਧੋਂਦਿਆਂ ਹੋਇਆਂ ਦਿਆਲ ਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਧਾਰ ਕੱਢਣ ਚਲੀ ਗਈ। ਅੱਜ ਉਹਨੂੰ ਪਿੱਪਲ ਦਾ ਰੁੱਖ ਬਦਲਿਆ ਬਦਲਿਆ ਲੱਗਿਆ, ਜਿਵੇਂ ਕਿਸੇ ਮਾੜੀ ਰੂਹ ਦੀ ਮਾਰ ਦੇ ਵਿੱਚ ਆਇਆ ਹੋਵੇ। ਪੱਤਿਆਂ ਦੇ ਵਿੱਚੋਂ ਲੰਘਦੀ ਹਵਾ ਦੀ ਡਰਾਉਣੀ ਜਿਹੀ ਆਵਾਜ਼ ਉਸ ਦੇ ਅੰਦਰ ਘਬਰਾਹਟ ਪੈਦਾ ਕਰਨ ਲੱਗ ਪਈ। ਧਾਰ ਕੱਢ ਕੇ ਮੁੜੀ ਤਾਂ ਮੂੰਹ ਹਨੇਰਾ ਹੋ ਚੁੱਕਿਆ। ਉਹਨੂੰ ਲੱਗਿਆ ਕਿ ਜਿਵੇਂ ਉਸਦੇ ਪਿੱਛੇ ਪੈਰਾਂ ਦੀ ਬਿੜਕ ਜਿਹੀ ਹੋਵੇ। ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਾ, ਡਰ ਨਾਲ ਹੌਲ ਜੇ ਪੈਣ। ਦਿਆਲੋ ਦੀਆਂ ਗੱਲਾਂ ਉਸਦੇ ਮਨੋਂ ਨਹੀਂ ਸਨ ਉਤਰ ਰਹੀਆਂ। ਉਹਨੇ ਰਾਤ ਨੂੰ ਆਪਣੀ ਸੱਸ ਦੇ ਨਾਲ ਗੱਲ ਛੇੜੀ ਪਰ ਉਸਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ। ਇੱਕ ਦਿਨ ਪਾਲੀ ਦਿਨ ਛਿਪਣ ਤੋਂ ਪਹਿਲਾਂ ਹੀ ਜਿਹੜਾ ਧਾਰ ਕੱਢ ਲਿਆਈ ਸੀ। ਮੱਝ ਨੇ ਦੁੱਧ ਥੋੜਾ ਦਿੱਤਾ, ਨਾਲੇ ਵਾਰ ਵਾਰ ਪੈਰ ਚੁੱਕਦੀ ਰਹੀ। ਦੁੱਧ ਜਿਹੜਾ ਸੀ ਸੰਭਾਲਣ ਦਾ ਕੰਮ ਭਜਨ ਕੌਰ ਜਿਹੜੀ ਸੀ ਆਪ ਕਰਦੀ ਹੁੰਦੀ ਸੀ। ਪਾਲੀ ਇੰਨੀ ਸਾਜਰੇ ਨਾ ਧਾਰ ਕੱਢਿਆ ਕਰ ਤੂੰ, ਰਾਤਾਂ ਵੱਡੀਆਂ ਨੇ, ਡੰਗਰ ਔਖ ਮੰਨ ਜਾਂਦੇ ਐ, ਦੇਖ ਅੱਜ ਦੁੱਧ ਕਿੰਨਾ ਘੱਟ ਹੈ। ਭਜਨ ਨੇ ਦੁੱਧ ਪੁਣ ਕੇ ਪਤੀਲੇ ਦੇ ਵਿੱਚ ਪਾਉਂਦਿਆਂ ਕਹਿ ਦਿੱਤਾ। ਜਿਉਂ ਜਿਉਂ ਸ਼ਾਮ ਹੁੰਦੀ ਪਾਲੀ ਨੂੰ ਡੋਬ ਪੈਣ ਲੱਗ ਪੈਂਦੇ ਤੇ ਬਾਹਰਲੇ ਘਰ ਜਾਣ ਦਾ ਇੱਕ ਮਿੰਟ ਦਾ ਰਸਤਾ ਉਸਨੂੰ ਜਿਹੜਾ ਸੀ ਭਵ ਸਾਗਰ ਪਾਰ ਕਰਨ ਤੋਂ ਵੀ ਔਖਾ ਲੱਗਦਾ ਸੀਗਾ। ਇੱਕ ਦਿਨ ਦੁਪਹਿਰ ਵੇਲੇ ਪਿੱਪਲ ਹੇਠਾਂ ਲੋਕਾਂ ਦੀ ਭੀੜ ਲੱਗੀ ਹੋਈ, ਗਵਾਂਢੀਆਂ ਦੀ ਨੂੰਹ ਡਿੱਗ ਗਈ। ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਡਿੱਗ ਪਈ, ਬਸ ਐ ਲੱਗਿਆ ਕਿ ਇੱਕ ਵਾਰੀ ਜਿਵੇਂ ਕਿਸੇ ਨੇ ਪਿੱਛੋਂ ਧੱਕਾ ਮਾਰਿਆ ਹੁੰਦਾ। ਉਹ ਕਹਿ ਰਹੀ ਹੈ ਧੱਕੇ ਤਾਂ ਵੱਜਣ ਗਈ ਜਦੋਂ ਪਾਊਡਰ ਸੁਰਖੀਆਂ ਲਾ ਕੇ ਇੱਥੋਂ ਦੀਆਂ ਲੰਘੋਗੀਆਂ, ਦਿਆਲ ਕੌਰ ਨੇ ਸੋਟੀ ਸੰਭਾਲਦਿਆਂ ਕਿਹਾ। ਹੁਣ ਤਾਂ ਪਾਲੀ ਜਦੋਂ ਬਾਹਰਲੇ ਘਰ ਜਾਂਦੀ ਹੈ ਉਹਨੂੰ ਕੰਬਣੀ ਜਿਹੀ ਛਿੜ ਪੈਂਦੀ ਹੈ। ਉਸਦਾ ਜੀ ਜਿਹੜਾ ਕਰਦਾ ਹੈ ਕਿ ਉਹ ਕਹਿ ਦੇਵੇ ਕਿ ਉਸਦੇ ਕੋਲੋਂ ਧਾਰ ਨਹੀਂ ਕੱਢੀ ਜਾਂਦੀ, ਪਰ ਉਸਨੂੰ ਕੋਈ ਬਹਾਨਾ ਨਾ ਲੱਭਦਾ। ਕੰਮ ਤੋਂ ਜੀ ਚੁਰਾਉਣਾ ਤਾਂ ਉਸਨੇ ਸਿੱਖਿਆ ਹੀ ਨਾ ਸੀ ਪਹਿਲਾਂ ਤੋਂ ਹੀ। ਬਾਹਰਲੇ ਘਰ ਜਾਂਦਿਆਂ ਨਿੱਕਾ ਜਿਹਾ ਖੜਾਕ ਵੀ ਉਸਦੀ ਜਾਨ ਕੱਢ ਕੇ ਰੱਖ ਦਿੰਦਾ ਹੁੰਦਾ ਸੀ। ਸਹਿਮ ਦੇ ਕਾਰਨ ਉਸਦੀ ਸਿਹਤ ਤੇ ਵੀ ਅਸਰ ਪੈ ਰਿਹਾ, ਉਸਦਾ ਚਿਹਰਾ ਵੀ ਜਿਹੜਾ ਪੀਲਾ

0: ਪੈ ਗਿਆ। ਇਸੇ ਤਰ੍ਹਾਂ ਮਹੀਨਾ ਡੇਢ ਮਹੀਨਾ ਲੰਘ ਗਿਆ। ਇੱਕ ਦਿਨ ਭਜਨ ਕੌਰ ਦੀ ਧੀ ਜਿਹੜੀ ਸੀ ਪ੍ਰੀਤ ਤੇ ਜਵਾਈ ਉਹਨਾਂ ਨੂੰ ਜਿਹੜਾ ਮਿਲਣ ਆ ਗਏ। ਭਾਬੀ ਨੀ ਭਾਬੀ ਤੈਨੂੰ ਕੀ ਹੋ ਗਿਆ, ਤੂੰ ਬਿਮਾਰ ਹੈ, ਸਾਨੂੰ ਕਿਉਂ ਨਹੀਂ ਦੱਸਿਆ ਤੂੰ? ਪ੍ਰੀਤ ਨੇ ਪਾਲੀ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਹੋਇਆਂ ਕਿੰਨੇ ਸਾਰੇ ਸਵਾਲ ਕਰ ਛੱਡੇ। ਭਜਨੋ ਆਪਣੇ ਧੀ ਜਵਾਈ ਨੂੰ ਬੜੇ ਚਾਅ ਦੇ ਨਾਲ ਜਿਹੜਾ ਮਿਲੀ ਤੇ ਬੈਠਕ ਦੇ ਵਿੱਚ ਬਿਠਾ ਦਿੱਤਾ। ਪਾਲੀ ਪਾਣੀ ਲੈ ਆਈ। ਪ੍ਰੀਤ ਪਾਣੀ ਦਾ ਗਲਾਸ ਫੜ ਕੇ ਭਾਬੀ ਦੇ ਨਾਲ ਹੀ ਰਸੋਈ ਦੇ ਵਿੱਚ ਚਲੀ ਜਾਂਦੀ ਹੈ। ਉਹਨੇ ਫਿਰ ਪਾਲੀ ਨੂੰ ਉਸਦੀ ਸਿਹਤ ਦੇ ਬਾਰੇ ਪੁੱਛਿਆ ਵੀ ਕਿਵੇਂ ਹੈ? ਮੈਂ ਬਿਲਕੁਲ ਠੀਕ ਠਾਕ ਹਾਂ, ਤੂੰ ਕਿਉਂ ਫਿਕਰ ਕਰਦੀ ਹੈ? ਉਹਨੇ ਮੁਸਕਰਾਉਣ ਦੀ ਜਿਹੜੀ ਸੀ ਕੋਸ਼ਿਸ਼ ਕੀਤੀ ਤੇ ਦੁੱਧ ਗੈਸ ਦੇ ਉੱਤੇ ਰੱਖ ਛੱਡਿਆ। ਭਜਨੋ ਵੀ ਜਵਾਈ ਤੋਂ ਉਸਦੇ ਮਾਪਿਆਂ ਦਾ ਹਾਲ ਚਾਲ ਪੁੱਛ ਕੇ ਬਾਹਰ ਆ ਗਈ। ਮਾਂ ਕੀ ਹੋ ਗਿਆ ਭਾਬੀ ਨੂੰ? ਉਸਨੇ ਭਜਨ ਕੌਰ ਨੂੰ ਪੁੱਛ ਲਿਆ। ਕੀ ਦੱਸਾਂ ਕੁੜੇ, ਦਿਆਲੋ ਬੁੜੀ ਆ ਬੈਠਦੀ ਹੈ, ਮੈਨੂੰ ਤਾਂ ਲੱਗਦਾ ਉਹਦੀ ਨਜ਼ਰ ਲੱਗ ਗਈ। ਨਾ ਤਾਂ ਸਿਆਣੀ ਬਿਆਣੀ ਨੂੰ ਕਿਹਾ ਜਾਵੇ ਬਈ ਆਪਦੇ ਘਰੇ ਵਗ ਜਾ, ਅੱਗੇ ਤਾਂ ਕਦੇ ਭਜਨੋ ਨੇ ਧਿਆਨ ਨਹੀਂ ਸੀ ਦਿੱਤਾ, ਪਰ ਧੀ ਦੇ ਕਹਿਣ ਦੇ ਉੱਤੇ ਉਹਨੂੰ ਵੀ ਪਾਲੀ ਲਿੱਸੀ ਜਿਹੀ ਲੱਗਣ ਲੱਗ ਪਈ। ਨਜ਼ਰਾਂ ਨੁਜ਼ਰਾਂ ਕਾਹਨੂੰ ਲੱਗਦੀਆਂ ਨੇ, ਆਪਦੇ ਮਾਪਿਆਂ ਨੂੰ ਉਧਰ ਹੀ ਹੋਊ। ਇੰਨੇ ਨੂੰ ਜਾਣੀ ਕਿ ਮਿਸ ਕਰਦੀ ਹੋਊਗੀ ਆਪਣੇ ਮਾਂ ਪਿਓ ਨੂੰ, ਵੀ ਉੱਥੇ ਭੇਜ ਦਿਓ ਭਾਈ। ਇੰਨੇ ਨੂੰ ਪਾਲੀ ਵੀ ਖਾਣ ਪੀਣ ਦਾ ਸਮਾਨ ਲੈ ਕੇ ਆ ਜਾਂਦੀ ਹੈ। ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ, ਮੈਨੂੰ ਤਾਂ ਲੱਗਦਾ ਭਾਬੀ ਤੇਜ ਵੀਰੇ ਨੂੰ ਉਧਰ ਹੀ ਪਈ ਹੈ, ਜਾਣੀ ਕਿ ਆਪਣੇ ਘਰ ਵਾਲੇ ਨੂੰ ਮਿਸ ਕਰਦੀ ਹੈ। ਪ੍ਰੀਤ ਨੇ ਮੁਸਕਰਾ ਕੇ ਨਣਦ ਦੇ ਵੱਲ ਜਿਹੜਾ ਮਿੱਠੀ ਜਿਹੀ ਘੂਰੀ ਵੱਟੀ, ਆ ਜਾਓ ਅੰਦਰ, ਬਾਹਰ ਤਾਂ ਮੱਖੀਆਂ ਭਿਣ ਭਿਣ ਕਰਦੀਆਂ ਫਿਰਦੀਆਂ ਨੇ। ਪਾਲੀ ਨੇ ਬੈਠਕ ਦੇ ਵੱਲ ਜਾਂਦਿਆਂ ਕਹਿ ਦਿੱਤਾ, ਨਾਲੇ ਵੀਰ ਜੀ ਕੱਲੇ ਬੈਠੇ ਨੇ। ਪਾਲੀ ਨੇ ਪ੍ਰੀਤ ਦੇ ਵੱਲ ਜਿਹੜਾ ਮੁਸ਼ਕਰੀ ਭਰੀ ਮੁਸਕਾਨ ਸੁੱਟਦਿਆਂ ਕਹਿ ਦਿੱਤਾ। ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ, ਬਾਪੂ ਜੀ ਨੇ ਖੰਗੂਰਾ ਮਾਰਿਆ ਤੇ ਪ੍ਰੀਤ ਤੇ ਉਸਦਾ ਪਤੀ ਬੜੇ ਅਦਬ ਦੇ ਨਾਲ ਬਾਪੂ ਜੀ ਨੂੰ ਜਿਹੜਾ ਮਿਲੇ। ਪਾਲੀ ਦੇ ਚਿਹਰੇ ਦੇ ਉੱਤੇ ਅੱਜ ਥੋੜੀ ਰੌਣਕ ਸੀਗੀ। ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਸੀ, ਪਰ ਉਸਦੀ ਜਿਹੜੀ ਨੰਦ ਉਸਦੇ ਨਾਲ ਨਾਲ ਰਹੀ ਸੀ। ਅੱਜ ਉਸਨੂੰ ਬਾਹਰਲੇ ਘਰ ਜਾਂਦੀ ਨੂੰ ਵੀ ਬਹੁਤਾ ਡਰ ਨਾ ਲੱਗਿਆ, ਕਿਉਂਕਿ ਪ੍ਰੀਤ ਉਸਦੇ ਨਾਲ ਸੀ, ਦੋਵੇਂ ਇਕੱਠੀਆਂ ਸੀ। ਕੰਮ ਧੰਦੇ ਨਿਪਟਾਉਂਦਿਆਂ ਬਹੁਤ ਰਾਤ ਹੋ ਚੁੱਕੀ ਸੀ, ਭਜਨੋ ਵੀ ਥੱਕ ਚੁੱਕੀ ਹੈ। ਪ੍ਰੀਤ ਤੇ ਪਾਲੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹੱਸ ਰਹੀਆਂ। ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਡੋਲੂ ਤਾਂ ਬਾਹਰ ਵਿਹੜੇ ਦੇ ਵਿੱਚ ਹੀ ਰਹਿ ਗਿਆ। ਜਦੋਂ ਡੋਲੂ ਕੀਲੀ ਤੋਂ ਜਿਹੜਾ ਸੀ ਲਾਹ ਕੇ ਮੁੜੀ ਨਾ, ਤਾਂ ਇੱਕਦਮ ਉਸਦੀ ਨਿਗਾਹ ਪਿੱਪਲ ਦੇ ਰੁੱਖ ਦੇ ਵੱਲ ਨੂੰ ਗਈ। ਉਸਦਾ ਤਰਾਹ ਨਿਕਲ ਗਿਆ। ਇੱਕ ਕਾਲਾ ਹੱਥਾਂ ਪੈਰਾਂ ਵਾਲਾ ਵੱਡਾ ਸਾਰਾ ਆਕਾਰ ਉਸਨੇ ਦੇਖਿਆ। ਉਹ ਭੱਜ ਕੇ ਅੰਦਰ ਜਾ ਵੜੀ ਤੇ ਉਹਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪ੍ਰੀਤ ਦੇ ਪੁੱਛਣ ਦੇ ਉੱਤੇ ਵੀ ਉਸਨੇ ਕੁਝ ਨਾ ਦੱਸਿਆ। ਥੋੜੀ ਦੇਰ ਦੇ ਬਾਅਦ ਪ੍ਰੀਤ ਨੂੰ ਵੀ ਨੀਂਦ ਨੇ ਜਿਹੜਾ ਆਦ ਪੋਚਿਆ। ਪਾਲੀ ਨੇ ਲਾਈਟ ਬੰਦ ਕਰਤੀ, ਪਰ ਉਸਨੂੰ ਨੀਂਦ ਨਹੀਂ ਸੀ ਆ ਰਹੀ। ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਜਿਹੜਾ ਪ੍ਰੀਤ ਤੇ ਭਜਨੋ ਨੂੰ ਜਗਾ ਛੁੱਟਿਆ। ਪ੍ਰੀਤ ਨੇ ਪਾਲੀ ਨੂੰ ਝੰਜੋੜਿਆ, ਉਹ ਬੁੜਬੜਾ ਰਹੀ ਸੀ ਤੇ ਪਿੱਪਲ ਪ੍ਰੇਤ ਮੇਰੇ ਪਿੱਛੇ, ਪਿੱਪਲ ਪ੍ਰੇਤ ਮੇਰੇ ਪਿੱਛੇ। ਉਹ ਪ੍ਰੀਤ ਦੇ ਨਾਲ ਚਿੰਬੜ ਰਹੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਲੁਕਦਾ। ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸਨੂੰ ਜਗਾਇਆ। ਭਜਨੋ ਨੇ ਪਾਲੀ ਦੇ ਮੱਥੇ ਦੇ ਉੱਤੇ ਹੱਥ ਫੇਰਿਆ ਤੇ ਮਿੱਠੀ ਮਿੱਠੀ ਠੰਡ ਹੋਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ। ਪਾਲੀ ਦੀ ਜਿਹੜੀ ਸੀ ਬੜਬੜਾਹਟ ਸੁਣ ਕੇ ਭਜਨੋ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ। ਪਾਲੀ ਉੱਠ ਕੇ ਬੈਠ ਜਾਂਦੀ ਹੈ। ਪੁੱਛਣ ਦੇ ਉੱਤੇ ਉਸਨੇ ਇਹੀ ਕਿਹਾ ਕਿ ਉਸਨੂੰ ਡਰਾਉਣਾ ਸੁਪਨਾ ਆਇਆ ਸੀ, ਰਾਤ ਦੇ 2 ਵਜੇ ਨੇ। ਭਜਨ ਕੌਰ ਸੋਚ ਰਹੀ ਹੈ ਕਿ ਉਹ ਤਾਂ ਲੋਕਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਹੁੰਦੀ ਕਿ ਭੂਤ ਪ੍ਰੇਤ ਵੀ ਹੁੰਦੇ ਨੇ। ਉਹ ਦਿਆਲੋ ਬੁੜੀ ਦੇ ਬਾਰੇ ਸੋਚ ਰਹੀ ਹੈ, ਕੀ ਪਤਾ ਉਸਦੀਆਂ ਗੱਲਾਂ ਸੱਚ ਹੋਣ। ਹੁਣ ਉਹ ਕੀ ਕਰੇਗੀ, ਕਿੱਥੇ ਲਈ ਫਿਰੇਗੀ ਨੂੰਹ ਨੂੰ ਆਪਣੀ ਨੂੰ? ਉਹ ਇਹਨਾਂ ਸੋਚਾਂ ਦੇ ਵਿੱਚ ਡੁੱਬਦੀ ਜਾਂਦੀ ਹੈ ਤੇ ਕਦੇ ਪੁੱਤ ਦੇ ਬਾਰੇ ਸੋਚਦੀ ਹੈ, ਕਦੇ ਪਤੀ ਦੇ ਬਾਰੇ, ਜਿਹੜੇ ਓਪਰੀਆਂ ਰੂਹਾਂ ਦੇ ਵਿੱਚ ਭੋਰਾਂ ਯਕੀਨ ਨਹੀਂ ਸਨ ਰੱਖਦੇ ਹੁੰਦੇ, ਤੇ ਇਹਨਾਂ ਨੂੰ ਕਿੱਦਾਂ ਸਮਝਾਓ? ਸਗੋਂ ਇਹਨਾਂ ਗੱਲਾਂ ਦਾ ਮਖੌਲ ਉਡਾਉਂਦੇ। 4 ਕੁ ਵਜੇ ਤਾਂ ਗੁਰਦੁਆਰਾ ਸਾਹਿਬ ਵਾਲੇ ਭਾਈ ਨੇ ਉੱਠਣ ਦੇ ਲਈ ਤੇ ਅੰਮ੍ਰਿਤ ਵੇਲੇ ਦਾ ਲਾਹਾ ਲੈਣ ਦੇ ਲਈ ਹੋਕਾ ਦੇ ਦਿੱਤਾ। ਭਜਨ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਉੱਠ ਖੜੀ ਹੋਈ ਤੇ ਪ੍ਰੀਤ ਤੇ ਪਾਲੀ ਸੁੱਤੀਆਂ ਪਈਆਂ ਨੇ। ਉਹ ਬਿਨਾਂ ਖੜਕਾ ਕੀਤਿਆਂ ਬਾਹਰ ਆਈ, ਚਾਹ ਰੱਖ ਕੇ ਕੰਮ ਧੰਦੇ ਜਾਣ ਲੱਗੀ। ਥੋੜੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਬਾਹਰ ਆ ਗਈ। ਤੋ ਉਹਨੇ ਮਾਂ ਨੂੰ ਦੱਸਿਆ ਕਿ ਪਾਲੀ ਰਾਤ ਬਾਹਰੋਂ ਦੁੱਧ ਵਾਲਾ ਡੋਲੂ ਚੁੱਕਣ ਦੇ ਲਈ ਜਿਹੜਾ ਗਈ, ਡਰੀ ਹੋਈ ਲੱਗਦੀ ਸੀ, ਪਰ ਪੁੱਛਣ ਦੇ ਉੱਤੇ ਉਸਨੇ ਕੁਝ ਨਾ ਦੱਸਿਆ ਸੀ। ਭਜਨੋਂ ਆਪ ਹੀ ਸਾਰੇ ਕੰਮ ਨਿਪਟਾਉਣ ਲੱਗ ਪਈ। ਉਹਨੇ ਪਾਲੀ ਨੂੰ ਜਗਾਉਣਾ ਜਿਹੜਾ ਸੀ ਠੀਕ ਨਾ ਸਮਝਿਆ ਤੇ ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਦੇ ਲਈ ਚਲੇ ਗਈ, ਪਰ ਮੱਝ ਨੇ ਉਹਨੂੰ ਜਿਹੜਾ ਸੀ ਹੱਥ ਵੀ ਨਾ ਲਾਉਣ ਦਿੱਤਾ ਤੇ ਛਾਲ ਮਾਰ ਕੇ ਉਹ ਗਈ ਤੇ ਉਹ ਗਈ। ਕਿੰਨੀ ਵਾਰੀ ਕਿਹਾ ਬਈ ਦੋ ਚਾਰ ਦਿਨਾਂ ਬਾਅਦ ਆਪ ਵੀ ਧਾਰ ਕੱਢ ਲਿਆ ਕਰ, ਪਰ ਤੈਨੂੰ ਤਾਂ ਹੁਣ ਸੁੱਖ ਪੈ ਗਿਆ ਨਾ, ਨੌਂ ਜੂ ਆ ਗਈ। ਭਜਨ ਕੌਰ ਦਾ ਪਤੀ ਮੱਝ ਅੱਗੋਂ ਪੱਠਿਆਂ ਦੇ ਵਿੱਚ ਹੱਥ ਫੇਰਦਿਆਂ ਬੁੜਬੁੜ ਕਰ ਰਿਹਾ। ਭਜਨ ਕੌਰ ਕੁਝ ਨਾ ਬੋਲੀ, ਬਾਲਟੀ ਉੱਥੇ ਛੱਡ ਕੇ ਘਰੇ ਆ ਗਈ ਤੇ ਪਾਲੀ ਤਾਂ ਅਜੇ ਵੀ ਨਹੀਂ ਸੀ ਉੱਠੀ ਹੋਈ। ਉਹਨੇ ਪਾਲੀ ਨੂੰ ਉਠਾਉਣ ਦੇ ਲਈ ਉਸਦੀ ਬਾਂਹ ਦੇ ਉੱਤੇ ਹੱਥ ਲਾਇਆ ਤੇ ਉਸਨੂੰ ਬਾਂਹ ਗਰਮ ਲੱਗੀ। ਉਹਨੇ ਜਿਹੜਾ ਮੱਥੇ ਨੂੰ ਹੱਥ ਲਾਇਆ ਤੇ ਪਾਲੀ ਨੂੰ ਬੁਖਾਰ ਸੀਗਾ। ਪਾਲੀ ਜਾਗ ਪਈ ਪਰ ਉਸਦੇ ਕੋਲੋਂ ਉੱਠਿਆ ਨਾ ਸਾ ਗਿਆ। ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨਾ ਵੀ ਕੀਤਾ ਤੇ ਆਪਣੇ ਪਰਸ ਦੇ ਵਿੱਚੋਂ ਕੱਢ ਕੇ ਬੁਖਾਰ ਉਤਾਰਨ ਦੇ ਲਈ ਗੋਲੀ ਦੇਣ ਲੱਗੀ ਤਾਂ ਭਜਨੋ ਨੇ ਰੋਕਦਿਆਂ ਕਿਹਾ, ਕਹਿੰਦੇ ਨੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ ਹੁੰਦੀ। ਥੋੜੀ ਦੇਰ ਤਾਂ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ, ਫਿਰ ਉਹਨੇ ਪਾਲੀ ਦੀ ਚੁੰਨੀ ਲਈ ਤੇ ਬੁੱਕਲ ਮਾਰ ਕੇ ਥੋੜਾ ਮੂੰਹ ਲੁਕਾਇਆ, ਧਾਰ ਕੱਢਣ ਚਲੀ ਗਈ ਤੇ ਇੱਕ ਦੋ ਵਾਰ ਮੱਝ ਨੇ ਪੈਰ ਚੁੱਕਿਆ ਪਰ ਫਿਰ ਵੀ ਖੜ ਗਈ। ਪਿੰਡ ਵਿੱਚੋਂ ਹੀ ਡਾਕਟਰ ਬੁਲਾਇਆ ਗਿਆ। ਉਹਨੇ ਕਿਹਾ ਮੌਸਮੀ ਬੁਖਾਰ ਹੈ, ਕੋਈ ਗੱਲ ਨਹੀਂ ਹੈ, ਪਰ ਸ਼ਾਮ ਤੱਕ ਬੁਖਾਰ ਨਾ ਉਤਰਿਆ। ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪ੍ਰੀਤ ਨੂੰ ਦੋ ਕੁ ਦਿਨਾਂ ਦੇ ਲਈ ਛੱਡ ਕੇ ਚਲਿਆ ਗਿਆ। ਦਿਨ ਦੇ ਵਿੱਚ ਦਿਆਲ ਕੌਰ ਬੜੀ ਜਿਹੜਾ ਕਈ ਗੇੜੇ ਮਾਰ ਗਈ। ਭਜਨ ਕੌਰ ਨੇ ਉਸਨੂੰ ਪਾਲੀ ਦੇ ਡਰਨ ਦੇ ਬਾਰੇ ਦੱਸਿਆ ਤੇ ਪਿੱਪਲ ਦੇ ਨਾਲ ਜੁੜੀਆਂ ਉਸਨੇ ਚਾਰ ਕਹਾਣੀਆਂ ਹੋਰ ਸੁਣਾਤੀਆਂ। ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਹਾਂ ਤੇਰੀ ਨੂੰਹ ਨੂੰ ਭੈਣੇ, ਗੁੱਸਾ ਨਾ ਕਰੀ ਭਜਨੋ, ਇਹ ਝਪਟ ਦੇ ਵਿੱਚ ਆਈ ਹੋਈ ਹੈ, ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ, ਨਹੀਂ ਤਾਂ ਪਛਤਾਉਂਦੀ ਰਹਿ ਜਾਏਗੀ ਪਿੱਛੋਂ ਫਿਰ। ਦਿਆਲ ਕੌਰ ਦੀਆਂ ਗੱਲਾਂ ਸੁਣ ਕੇ ਭਜਨ ਕੌਰ ਹੋਰ ਵੀ ਡਰ ਗਈ। ਭਜਨ ਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸਿਆ ਵੀ ਆਹ ਭਾਣਾ ਵਾਪਰਿਆ। ਪਹਿਲਾਂ ਤਾਂ ਉਹ ਭਜਨੋ ਨੂੰ ਭੱਜ ਕੇ ਪੈ ਗਿਆ, ਪਰ ਨੌਂ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਜਿਆ ਗਿਆ। ਪ੍ਰੀਤ ਪਾਲੀ ਦੇ ਕੋਲ ਹੀ ਰਹੀ। ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ, ਕਿਵੇਂ ਉਸਦੇ ਪਿੱਛੇ ਪੈਰਾਂ ਦੀ ਬਿੜਕ ਆਉਂਦੀ ਤੇ ਉਸਨੂੰ ਪਿੱਪਲ ਦੇ ਕੋਲੋਂ ਲੰਘਦਿਆਂ ਡਰ ਲੱਗਦਾ ਹੁੰਦਾ, ਰਾਤ ਨੂੰ ਪਿੱਪਲ ਤੇ ਕਾਲਾ ਪਰਛਾਵਾਂ ਦੇਖਿਆ। ਪ੍ਰੀਤ ਨੇ ਆਪਣੇ ਮਾਂ ਪਿਓ ਨੂੰ ਦੱਸਿਆ ਇਹ। ਬੁਖਾਰ ਤਾਂ ਦੂਜੇ ਦਿਨ ਠੀਕ ਹੋ ਗਿਆ ਪਰ ਕਮਜ਼ੋਰੀ ਕਰਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲੋਂ, ਤੇ ਅਖੀਰ ਤੇ ਪਾਲੀ ਦੇ ਮਾਂ ਪਿਓ ਨੂੰ ਜਿਹੜਾ ਸੀ ਉਸਦੀ ਬਿਮਾਰੀ ਦੇ ਬਾਰੇ ਜਾਣਕਾਰੀ ਦਿੱਤੀ ਗਈ ਵੀ ਭਾਈ ਆਹ ਕੰਮ ਹੋ ਗਿਆ। ਦੂਜੇ ਦਿਨ ਸਵੇਰੇ ਹੀ ਪਾਲੀ ਦਾ ਪਿਓ ਵੀ ਆ ਗਿਆ। ਉਹ 10 ਕੁ ਜਮਾਤਾਂ ਪੜਿਆ ਹੋਣ ਕਰਕੇ ਤੇ ਪੜ੍ਹੇ ਲਿਖੇ ਸਿਆਣੇ ਬੰਦਿਆਂ ਦੀ ਸੋਭਤ ਦੇ ਵਿੱਚ ਰਹਿਣ ਕਰਕੇ ਵਹਿਮਾਂ ਭਰਮਾਂ ਤੋਂ ਥੋੜਾ ਦੂਰ ਤੇ ਦਲੀਲ ਦੇ ਕੇ ਜਿਹੜਾ ਸੀ ਤਰਕ ਦੇ ਨਾਲ ਆਪਣੀ ਗੱਲ ਮਨਵਾਉਣ ਵਾਲਾ ਬੰਦਾ ਸੀ। ਬੂਹੇ ਅੱਗੇ ਮੋਟਰਸਾਈਕਲ ਖੜਾ ਦੇਖ ਕੇ ਦਿਆਲ ਕੌਰ ਵੀ ਆ ਗਈ। ਪਾਲੀ ਦੇ ਪਿਓ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਉਸਦੀ ਦਲੀਲ ਦਾ ਕੋਈ ਅਸਰ ਨਾ ਹੋਇਆ। ਦਿਆਲ ਕੌਰ ਉਸਦੀ ਹਰ ਗੱਲ ਕਾਟ ਕਰਦੀ, ਉਸਦੇ ਉਹਨੇ ਜਿਹੜਾ ਸੀ ਬਜ਼ੁਰਗ ਦੇ ਨਾਲ ਬਹਿਸ ਕਰਨੀ ਠੀਕ ਨਾ ਸਮਝੀ ਤੇ ਉਹਨੇ ਪਿੱਪਲ ਹੇਠੋਂ ਇੱਕ ਪੱਥਰ ਜ਼ਰੂਰ ਉਖਾੜ ਦਿੱਤਾ ਸੀ ਕਿਉਂਕਿ ਉਸਦੇ ਨਾਲ ਕਈ ਲੋਕਾਂ ਨੇ ਠੋਕਰ ਖਾਧੀ ਸੀ। ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਊਂਗਾ ਪਾਲੀ ਵਾਸਤੇ, ਉਹਨੇ ਕਿਹਾ। ਦਵਾਈ ਤਾਂ ਕਿੰਨੇ ਦਿਨਾਂ ਦੀ ਖਾਈ ਰਹੀ ਹੈ, ਇਹ ਦਵਾਈ ਨਹੀਂ ਕੰਮ ਕਰਦੀ ਭਾਈ ਹੁਣ, ਦਿਆਲ ਕੌਰ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦੇ ਦਿੱਤਾ। ਉਹ 2 ਘੰਟਿਆਂ ਬਾਅਦ ਹੀ ਵਾਪਸ ਆ ਗਿਆ। ਉਹਨੇ ਪ੍ਰੀਤ ਨੂੰ ਇੱਕ ਤਬੀਤ ਫੜਾਇਆ ਤੇ ਭਜਨ ਕੌਰ ਨੇ ਕੰਬਦੇ ਹੱਥਾਂ ਦੇ ਨਾਲ ਜੱਕੋ ਤੱਕੀ ਦੇ ਵਿੱਚ ਪਾਲੀ ਦੇ ਡੋਲੇ ਦੇ ਨਾਲ ਬੰਨ ਛੱਡਿਆ। ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਸੀ ਪਰ ਬੱਚਿਆਂ ਦੀ ਤਕਲੀਫ ਮਾਪਿਆਂ ਤੋਂ ਬੜਾ ਕੁਝ ਕਰਵਾ ਛੱਡਦੀ ਹੈ। ਪੁੱਤ ਪਾਲੀ ਨੀ ਪਾਲੀ, ਇਹਨੂੰ ਜੂਠਾ ਹੱਥ ਨਹੀਂ ਲਾਉਣਾ, ਬਹੁਤ ਸ਼ਕਤੀ ਹੈ ਇਹਦੇ ਵਿੱਚ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਹੈ। ਥੋੜੀ ਦੇਰ ਗੱਲਾਂ ਬਾਤਾਂ ਕਰਕੇ ਉਹਨੇ ਜਿਹੜਾ ਧੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਸਾਰਿਆਂ ਨੂੰ ਹੱਥ ਜੋੜੇ ਤੇ ਜਾਣ ਦੀ ਇਜਾਜ਼ਤ ਮੰਗ ਲਈ। ਚੰਗਾ ਭਾਈ ਮੈਂ ਚੱਲਦਾ। 2 ਕੁ ਦਿਨਾਂ ਦੇ ਵਿੱਚ ਹੀ ਪਾਲੀ ਠੀਕ ਹੋਣ ਲੱਗ ਪਈ। 1-2 ਦਿਨ ਤਾਂ ਪ੍ਰੀਤ ਨੇ ਧਾਰ ਕੱਢੀ, ਪਾਲੀ ਠੀਕ ਹੋਈ ਤਾਂ ਪ੍ਰੀਤ ਸਹੁਰੇ ਚਲੀ ਗਈ ਆਪਣੇ। ਹੁਣ ਭਜਨੋ ਤੇ ਪਾਲੀ ਦੋਵੇਂ ਇਕੱਠੀਆਂ ਹੀ। ਹਿਜੜਾ ਬਾਹਰਲੇ ਘਰ ਜਾਂਦੀਆਂ। ਪੰਜ ਸੱਤ ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ। ਇੱਕ ਦਿਨ ਭਜਨ ਕੌਰ ਨੂੰ ਪਤਾ ਨਹੀਂ ਕਿ ਕੰਮ ਆ ਪਿਆ ਕਿਤੇ। ਪਾਲੀ ਨੂੰ ਇਕੱਲਿਆਂ ਹੀ ਜਾਣਾ ਪੈ ਗਿਆ। ਜਦੋਂ ਵਾਪਸ ਆ ਰਹੀ ਸੀ ਤਾਂ ਉਸਨੂੰ ਪਿੱਛੇ ਪੈਰਾਂ ਦੀ ਬਿੜਕ ਜਿਹੜੀ ਮਹਿਸੂਸ ਹੋਈ। ਫਿਰ ਉਹ ਅੰਦਰੋਂ ਕੰਬ ਗਈ ਕਿ ਇਹ ਕੀ ਹੋ ਗਿਆ। ਦੂਜੇ ਹੀ ਪਲ ਉਹਨੇ ਬਾਂਹ ਦੇ ਨਾਲ ਬੰਨੇ ਤਬੀਤ ਨੂੰ ਹੱਥ ਪਾ ਲਿਆ। ਬਿੜਕ ਉਸਨੂੰ ਉਹਦੇ ਬਿਲਕੁਲ ਨੇੜੇ ਲੱਗੀ। ਉਹਨੇ ਪਿੱਛੇ ਨੂੰ ਦੇਖਿਆ ਕਿ ਬਿੱਲੀ ਉਸਦੇ ਪਿੱਛੇ ਆ ਰਹੀ ਸੀ, ਸ਼ਾਇਦ ਦੁੱਧ ਵਾਲੀ ਬਾਲਟੀ ਕਰਕੇ। ਪਾਲੀ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕਰਦੀ। ਉਹ ਕਈ ਵਾਰੀ ਡੋਲੇ ਦੇ ਉੱਤੇ ਹੱਥ ਰੱਖ ਕੇ ਪਿੱਪਲ ਦੇ ਵੱਲ ਦੇਖਦੀ, ਜਿਵੇਂ ਉਹ ਪ੍ਰੇਤ ਨੂੰ ਭਸਮ ਕਰਨ ਦੀ ਜਿਹੜੀ ਸੀ ਸ਼ਕਤੀ ਰੱਖਦੀ ਹੋਵੇ। ਪਾਲੀ ਹੁਣ ਡਰਦੀ ਨਹੀਂ ਸੀ। ਜੇ ਕਦੇ ਉਸਨੂੰ ਡਰ ਲੱਗਦਾ ਵੀ ਤਾਂ ਉਸਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਣ ਲੱਗ ਪੈਂਦੀਆਂ। ਇਹਦੇ ਵਿੱਚ ਬਹੁਤ ਸ਼ਕਤੀ ਹੈ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਤੇਰੇ। ਇਸੇ ਤਰ੍ਹਾਂ ਡੇਢ ਕੁ ਮਹੀਨਾ ਲੰਘ ਜਾਂਦਾ ਹੈ। ਕਈ ਵਾਰ ਉਹ ਸੋਚਦੀ ਕਿ ਉਸਦੀ ਤਕਲੀਫ਼ ਨੇ ਬਾਪੂ ਨੂੰ ਕਿਹੜੇ ਰਾਹ ਤੋਰ ਛੱਡਿਆ। ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦਾ ਸੀ, ਅੱਜ ਆਪ ਸਿਆਣਿਆਂ ਦੇ ਦਰਾਂ ਦੇ ਉੱਤੇ ਸਿਰ ਝੁਕਾਉਂਦੇ ਨੇ। ਇੱਕ ਵਾਰੀ ਉਹਨੇ ਆਪਣੇ ਬਾਪੂ ਨੂੰ ਕਿਹਾ ਵੀ ਕਿ ਉਸਦੇ ਕਰਕੇ ਉਹਨਾਂ ਨੂੰ ਆਪਣੇ ਅਸੂਲ ਛੱਡਣੇ ਪਏ ਨੇ, ਔਲਾਦ ਪਿੱਛੇ ਬੜਾ ਕੁਝ ਕਰਨਾ ਪੈਂਦਾ ਹੈ। ਉਹਨੇ ਇਹ ਕਹਿ ਕੇ ਗੱਲ ਟਾਲ ਛੱਡੀ ਸੀ। ਕੋਈ ਮਹੀਨੇ ਡੇਢ ਮਹੀਨੇ ਪਿੱਛੋਂ ਪਾਲੀ ਦਾ ਪਿਓ ਪਤਾ ਲੈਣ ਫਿਰ ਤੋਂ ਆ ਗਿਆ। ਧੀ ਨੂੰ ਦੇਖ ਕੇ ਬੜਾ ਖੁਸ਼ ਹੋਇਆ। ਸਬੱਬ ਦੇ ਨਾਲ ਉਸ ਦਿਨ ਭਜਨ ਕੌਰ ਦੀ ਧੀ ਪ੍ਰੀਤ ਤੇ ਜਵਾਈ ਵੀ ਮਿਲਣ ਆਏ ਹੋਏ ਸੀ। ਸਾਰੇ ਜਣੇ ਬੜੇ ਖੁਸ਼ ਤੇ ਪਾਲੀ ਹੁਣ ਬਿਲਕੁਲ ਠੀਕ ਠਾਕ। ਪਾਲੀ ਪੁੱਤ, ਆ ਤਬੀਤ ਜਿਹੜਾ ਨਾ ਜੂਠਾ ਹੋ ਗਿਆ ਤੇਰਾ। ਪੂਰਨ ਮਾਛੀ ਨੂੰ ਗ੍ਰਹਿਣ ਲੱਗਿਆ ਸੀ ਨਾ ਚੰਦ ਨੂੰ, ਆ ਖੋਲ ਕੇ ਦਿਓ ਮੈਨੂੰ, ਹੁਣ ਬਦਲਣਾ ਪਊ, ਹੁਣ ਤਾਂ ਨਵਾਂ ਲਿਆਓ। ਅਸੀਂ ਤਾਂ ਕਦੇ ਵੀ ਆ ਧਾਗਿਆਂ ਸੂਤਿਆਂ ਦੇ ਵਿੱਚ ਯਕੀਨ ਨਹੀਂ ਕਰਿਆ, ਪਰ ਹੁਣ। ਭਜਨ ਕੌਰ ਦੇ ਪਤੀ ਨੇ ਉਦਾਸ ਜਿਹੀ ਆਵਾਜ਼ ਦੇ ਵਿੱਚ ਕਿਹਾ, ਕਿਹੜੇ ਸਿਆਣੇ ਤੋਂ ਲਿਆਂਦਾ ਤਬੀਤ ਭਾਈ, ਜੇ ਦੱਸ ਦੇ ਮੈਂ ਕਿਸੇ ਹੋਰ ਦਾ ਵੀ ਭਲਾ ਹੋ ਜਾਊ। ਦਿਆਲ ਕੌਰ ਨੇ ਪੁੱਛਿਆ, ਆ ਨਾ ਤੁਹਾਡੇ ਨਾਲ ਲੱਗਦਾ ਸ਼ਹਿਰ ਹੈ ਵਿੱਚ ਮੈਂ ਮਾਤਾ ਜੀ ਹੈਗੇ ਨੇ ਨਾ। ਪਾਲੀ ਨੇ ਤਬੀਤ ਖੋਲ ਕੇ ਆਪਣੇ ਬਾਪੂ ਨੂੰ ਫੜਾ ਤਾ, ਪਰ ਉਸਦਾ ਦਿਲ ਨਹੀਂ ਸੀ ਕਰ ਰਿਹਾ, ਕਿਉਂਕਿ ਇਸ ਤਬੀਤ ਦੇ ਕਰਕੇ ਹੀ ਤਾਂ ਪ੍ਰੇਤ ਤੋਂ ਖਹਿੜਾ ਛੁੱਟਿਆ ਤੇ ਉਸਦੇ ਵਿੱਚ ਨਵੀਂ ਤਾਕਤ ਆਈ, ਬਲ ਆਇਆ, ਕੌਨਫੀਡੈਂਸ ਵਧਿਆ। ਹੁਣ ਤਬੀਤ ਦੀ ਜ਼ਰੂਰਤ ਵੀ ਨਹੀਂ, ਬਸ ਇਸਦੇ ਉੱਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ, ਬੁਰੀਆਂ ਰੂਹਾਂ ਦੂਰ ਰਹਿਣਗੀਆਂ। ਪਾਲੀ ਦੇ ਬਾਪੂ ਨੇ ਵੱਡੇ ਸਾਰੇ ਚੌਰਸ ਤਬੀਤ ਦੇ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਕਹਿ ਦਿੱਤਾ। ਸਾਰੇ ਜਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ ਕਿ ਭਾਈ ਕੀ ਲਿਖਿਆ। ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹਾਂ ਖੋਲੀਆਂ, ਸਾਰੇ ਦੇਖ ਕੇ ਹੈਰਾਨ ਪਰੇਸ਼ਾਨ ਰਹਿ ਗਏ। ਕਾਗਜ਼ ਤਾਂ ਦੋਵਾਂ ਪਾਸਿਆਂ ਤੋਂ ਸਾਫ਼ ਸੀਗਾ, ਕੁਝ ਵੀ ਨਹੀਂ ਸੀ ਲਿਖਿਆ ਹੋਇਆ, ਸਾਰੇ ਪਾਸੇ ਚੁੱਪ। ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ, ਪਰ ਬਾਪੂ ਕਾਲਾ ਪਰਛਾਵਾਂ ਉਹ ਕੀ ਹੈ। ਉਹਨੇ ਸਵਾਲੀਆਂ ਨਜ਼ਰਾਂ ਦੇ ਨਾਲ ਬਾਪੂ ਦੇ ਵੱਲ ਤੱਕਿਆ। ਆਪਣੇ ਕੁੜਤੇ ਦੇ ਖਿੱਸੇ ਦੇ ਵਿੱਚੋਂ ਹੱਥ ਪਾ ਕੇ ਉਹਨੇ ਵਰਤੀਆਂ ਸਰਿੰਜਾਂ ਤੇ ਗੋਲੀਆਂ ਦੇ ਖਾਲੀ ਪੱਤੇ ਅੱਧ ਸੜੇ ਕਾਗਜ਼ ਦਿਖਾਏ। ਇਹ ਉਸਨੂੰ ਪਿੱਪਲ ਦੇ ਮੁੱਢ ਕੋਲੋਂ ਜਿਹੜੇ ਮਿਲੇ ਸਨ, ਨਸ਼ੇ। ਕਹਿੰਦੀ ਨਸ਼ੇ? ਭਜਨੋ ਦੇ ਪਤੀ ਨੇ ਹੈਰਾਨੀ ਦੇ ਨਾਲ ਪੁੱਛਿਆ। ਜੀ ਹਾਂ ਭਾਈ ਸਾਹਿਬ, ਇਹ ਪ੍ਰੇਤ ਹੈ, ਪ੍ਰੇਤ ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਕਹਾਣੀ ਸੁਨੇਹਾ ਦਿੰਦੀ ਭੂਤਾਂ ਪ੍ਰੇਤਾਂ ਦੀ, ਪਰ ਸੁਨੇਹਾ ਵਿੱਚੋਂ ਨਸ਼ੇ ਦਾ ਦੇ ਗਈ ਹੈ, ਤੇ ਜੋ ਕਿ ਉੱਥੇ ਬੈਠ ਕੇ ਨਸ਼ੇੜੀ ਜਿਹੜੇ ਨੇ ਪਿੱਪਲ ਦੇ ਥੱਲੇ ਬੈਠ ਕੇ ਸਾਰਾ ਕੁਝ ਕਰਦੇ ਹੋਣਗੇ। ਖੜਾਕ ਆਉਂਦਾ ਸੀ, ਹੋਰ ਸਾਰੀਆਂ ਚੀਜ਼ਾਂ ਆਉਂਦੀਆਂ ਸੀ, ਹਨੇਰਾ ਹੁੰਦਾ ਸੀ ਤੇ ਕਿਸੇ ਦਾ ਹੌਸਲਾ ਨਹੀਂ ਹੁੰਦਾ ਸੀ ਕਿ ਉਧਰ ਵੱਲ ਨੂੰ ਝਾਤ ਮਾਰ ਕੇ ਦੇਖ ਲਵੇ, ਕਿਉਂਕਿ ਇੱਕ ਜਿਹੜਾ ਫੋਬੀਆ ਪੈ ਜਾਂਦਾ ਮਨ ਦੇ ਵਿੱਚ, ਉਹ ਚਾਹੇ ਸਿਆਸਤ ਦਾ ਹੋਵੇ, ਧਰਮ ਦਾ ਹੋਵੇ, ਭੂਤਾਂ ਪ੍ਰੇਤਾਂ ਦਾ ਹੋਵੇ ਜਾਂ ਕਿਸੇ ਵੀ ਚੀਜ਼ ਦਾ ਹੋਵੇ, ਉਹ ਚੀਜ਼ ਮਾੜੀ ਹੈ। ਤੇ ਉਹ ਜਦੋਂ ਜ਼ਿਆਦਾ ਉਹਦੇ ਉੱਤੇ ਗੱਲਬਾਤ ਕਰਦੇ ਹਾਂ, ਫਿਰ ਉਸ ਤੋਂ ਹੀ ਆਪਾਂ ਨੂੰ ਡਰ ਲੱਗਣ ਲੱਗ ਜਾਂਦਾ ਤੇ ਉਹ ਦਿਮਾਗ ਦੇ ਵਿੱਚ ਹੌਲੀ ਹੌਲੀ ਬਹਿਣ ਲੱਗ ਜਾਂਦਾ ਚੀਜ਼ਾਂ, ਤੇ ਇਹ ਸਾਰਾ ਜੇ ਕਹਾਣੀ ਜਿਹੜੀ ਹੈ ਵਿੱਚੋਂ ਨਸ਼ਰ ਹੁੰਦੀ ਹੈ। ਤੇ ਪਿੱਪਲ ਤੇ ਪ੍ਰੇਤ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ ਬਾਕਮਾਲ ਕਹਾਣੀ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਜਿਹੜੀਆਂ ਇਹਨਾਂ ਕਹਾਣੀਆਂ ਦੇ ਵਿੱਚੋਂ ਮਿਲਦੀਆਂ ਨੇ, ਤੇ ਸਮਾਜ ਦੇ ਪ੍ਰਤੀ ਜਾਗਰੂਕਤਾ ਤੇ ਲੋਕਾਂ ਨੂੰ ਜਿਹੜਾ ਸੈਲਫ ਕੌਨਫੀਡੈਂਸ ਤੇ ਆਪਣੇ ਆਪ ਦੇ ਉੱਤੇ ਨਿਰਭਰ ਹੋਣ ਦੀਆਂ ਗੱਲਾਂ ਤੇ ਹੋਰ ਸਾਰੀਆਂ ਜਿਹੜੀਆਂ ਕੁਰੇਤਾਂ ਨੇ ਸਾਡੇ ਸਮਾਜ ਦੇ ਵਿੱਚ, ਸਾਡੇ ਆਪਣਿਆਂ ਦੇ ਵਿੱਚ, ਉਹਨਾਂ ਨੂੰ ਪਰੇ ਕਰਨ ਦਾ ਜਿਹੜਾ ਸੁਨੇਹਾ ਦਿੰਦੀਆਂ ਨੇ। ਲੋ ਦੋਸਤੋ, ਇਹ ਸੀ ਜੀ ਕਹਾਣੀ ਪਿੱਪਲ ਤੇ ਪ੍ਰੇਤ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਦੁਆਬਾ ਰੇਡੀਓ ਦਾ ਮੰਚ ਤੇ ਕਹਾਣੀਕਾਰ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਕਹਾਣੀ ਪਿੱਪਲ ਤੇ ਪ੍ਰੇਤ। ਤੇ ਇਸੇ ਤਰ੍ਹਾਂ ਦੋਸਤੋ ਲਾਈਨਾਂ ਖੁੱਲੀਆਂ ਨੇ ਤੇ ਕਾਲ ਕਰ ਸਕਦੇ ਹੋ ਆਖਰ ਦੇ ਵਿੱਚ, ਫਿਰ ਸਮਾਪਤੀ ਕਰਦੇ ਹਾਂ 2-3 ਮਿੰਟ ਦੇ ਵਿੱਚ, ਤੇ ਜੇ ਕਾਲ ਆ ਜਾਂਦੀ ਠੀਕ ਹੈ, ਨਹੀਂ ਤਾਂ ਫਿਰ ਆਪਾਂ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਸੁਨੇਹਿਆਂ ਦੇ ਵਿੱਚ ਤੁਹਾਡੇ ਜਿਹੜੇ ਖੂਬਸੂਰਤ ਅੰਦਾਜ਼ ਨੇ ਉਹਨਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। +358 44 976 19 ਵਾਰਡ ਸਟੂਡੀਓ ਦਾ ਨੰਬਰ ਹੈ, ਹਰ ਵੇਲੇ ਸਕਰੀਨ ਦੇ ਉੱਤੇ ਵੀ ਚੱਲਦਾ ਰਹਿੰਦਾ, ਨਾਲ ਨਾਲ ਯੂਟਿਊਬ ਦੇ ਉੱਤੇ, ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਦੋਸਤੋ ਪ੍ਰੋਗਰਾਮਾਂ ਦੇ ਵਿੱਚ। ਤੇ ਸਭ ਤੋਂ ਪਹਿਲਾਂ ਸੁਨੇਹਾ ਦੀ ਗੱਲ ਕਰ ਲਈ ਹੈ, ਜਿਸ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਅਮਰੀਕਾ ਤੋਂ, ਨਵਦੀਪ ਸਿੰਘ ਜੀ ਦਿੱਲੀ ਵਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਕਹਿੰਦੇ ਆ ਗੋਲਡਨ ਥੋਟ ਟੂਡੇ ਜੀ। ਵੀਰ ਭੁਪਿੰਦਰ ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਮੁਹੰਮਦ ਜੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਆ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਜਿਆਂ ਨੂੰ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਮੁਹੰਮਦ ਬਖਸ਼ੀ ਵੀਰ ਜੀ ਅਦਾਬ ਹੈ ਜੀ, ਤੇ ਮੁਹੰਮਦ ਜੀ ਨੇ ਵੀ ਰਾਜਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਕਬਾਲ ਮਾਂਗਰ ਜੀ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਗੁਰਮੇਲ ਦਾਦੂ ਜੀ ਜੁੜੇ ਹੋਏ ਨੇ ਜੀ, ਅੱਜ ਲਾਈਵ ਪ੍ਰੋਗਰਾਮ ਸੁਣ ਰਹੇ ਨੇ, ਕਮੈਂਟ ਆਇਆ ਬੜੇ ਦਿਨਾਂ ਬਾਅਦ, ਸਤਿ ਸ਼੍ਰੀ ਅਕਾਲ, ਵੈਸੇ ਸੁਣਦੇ ਰੋਜ਼ ਹੀ ਹੈ। ਪਰਮਿੰਦਰ ਬੰਨ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭਾਰਤ ਸਾਹਿਬ, ਤੇ ਸਾਰੇ ਸਤਿਕਾਰ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲਬਾਤ ਵੀ ਕਰਕੇ ਗਏ ਨੇ। ਮੁਕੱਦਰ ਬਾਈ ਜੀ ਚੁੱਪ ਚਪੀ ਤੇ ਸੁਣਦੇ ਆ, ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ। ਤੇ ਇਸੇ ਤਰ੍ਹਾਂ ਆਪਣੇ ਨਾਲ ਜੁੜ ਰਹੇ ਨੇ ਸੁਰਿੰਦਰ ਕੌਰ ਮਾਲ ਜੀ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ। ਤੇ ਜਗਸੀਰ ਸਿੰਘ ਬਾਈ ਜੀ ਜੁੜੇ ਹੈ, ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਨੇ। ਜਲੌਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਹਨ ਜੀ, ਸਭ ਨੂੰ ਜੀ, ਦੋਸਤਾਂ ਨੂੰ, ਜੀਆਂ ਨੂੰ ਜੀ ਸਵਾਗਤ ਹੈ। ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ। ਜਲੌਰ ਸਿੰਘ ਜੀ ਕਹਿੰਦੇ ਆ 30 ਮਿੰਟ ਅਸੀਂ ਲੇਟ ਜੁੜੇ ਸਰ, ਵੈਰੀ ਸੋਰੀ। ਨਹੀਂ ਕੋਈ ਗੱਲ ਨਹੀਂ ਜੀ, ਬਾਅਦ ਦੇ ਵਿੱਚ ਵੀ ਸੁਣ ਸਕਦੇ ਹੋ, ਤੇ ਜਲਦੀ ਜੁੜ ਜਾ ਕਰੋ, ਵੈਸੇ ਚੰਗਾ ਹੁੰਦਾ। ਸ਼ੁਰੂ ਤੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਉਹਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਵੀ ਵਿਚਾਰ ਆਉਂਦੇ ਆ, ਉਹਦੇ ਉੱਤੇ ਤੁਸੀਂ ਵੀ ਕਾਲ ਕਰਕੇ ਵਿਚਾਰ ਸਾਂਝੇ ਕਰ ਸਕਦੇ ਹੋ ਦੋਸਤੋ। ਤੇ ਇਕੱਲੀਆਂ ਖ਼ਬਰਾਂ ਨਹੀਂ, ਹੋਰ ਬਹੁਤ ਸਾਰਾ ਕੁਝ ਆਪਾਂ ਪ੍ਰੋਗਰਾਮ ਦੇ ਵਿੱਚ ਰਲਵਾਂ ਮਿਲਵਾਂ ਹੁੰਦਾ ਹੈ। ਜਗਸੀਰ ਸਿੰਘ ਜੀ ਕਹਿੰਦੇ ਆ ਸੈਣੀ ਸਾਹਿਬ ਆ ਜਾਓ, ਹੁਣ ਮੀਂਹ ਹਟ ਗਿਆ ਜੀ। ਜਲੌਰ ਸਿੰਘ ਜੀ ਕਹਿੰਦੇ ਆ ਪ੍ਰੋਗਰਾਮ ਘੰਟਾ ਐਡਵਾਂਸ ਹੋ ਜਾਏ ਤਾਂ ਸੋਨੇ ਤੇ ਕਹਿੰਦੇ ਸੁਹਾਗਾ ਹੋ ਜਾਏਗਾ ਜੀ, ਸਾਡੇ ਇੱਥੇ ਟਾਈਮ ਬਦਲਣਾ ਜੀ, ਮੈਨੂੰ ਹੋਰ ਵੀ ਅਰਲੀ ਹੋ ਜਾਣਾ, ਤੇ ਤਾਂ ਕਰਕੇ ਮੈਂ ਬਹੁਤ ਬਹੁਤ ਬਹੁਤ ਬਹੁਤ ਹੱਦ ਤੱਕ ਰੱਖਿਆ ਹੋਇਆ ਪ੍ਰੋਗਰਾਮ, ਤੇ ਕੱਲ ਨੂੰ ਵੀ ਜੁੜਦੇ ਹਾਂ ਤੁਹਾਡੇ ਨਾਲ, ਦੇਖਦੇ ਹਾਂ ਕਿੱਦਾਂ ਹੁਣ ਦੀ ਹੈ। ਇੱਕ ਦੋ ਮੀਟਿੰਗਾਂ ਵੀ ਨੇ, ਜਿੱਦਾਂ ਹੀ ਫ੍ਰੀ ਹੋਵਾਂਗੇ ਤੁਹਾਨੂੰ ਜ਼ਰੂਰ ਅਪਡੇਟ ਕੀਤਾ ਜਾਵੇਗਾ, ਪਰ ਪ੍ਰੋਗਰਾਮ ਕਰਨ ਦੀ ਪੂਰੀ ਉਮੀਦ ਹੈ। ਮਾਨ ਸਿੰਘ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਮੁਹੰਮਦ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਕਹਿੰਦੇ ਆ, ਤੇ ਜਗਸੀਰ ਜੀ ਕਹਿੰਦੇ ਆ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਗੁਰੂ ਨੂੰ ਯਾਦ ਕੀਤਾ ਸ਼ੁਰੂ ਦੇ ਵਿੱਚ ਜੀ। ਤੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਆ, ਇਹ ਤਾਂ ਕਹਿੰਦੇ 3 ਕਰੋੜ ਪੰਜਾਬੀਆਂ ਦੇ ਨਾਲ ਧੱਕਾ ਹੈ, ਤੇ ਜੇ ਇਮਾਨਦਾਰ ਨੇ ਤੇ ਫਿਰ ਭੱਜੇ ਕਿਉਂ ਨੇ। ਤੇ ਹੋਰ ਦੋਸਤੋ ਸੁਨੇਹੇ ਲੈਂਦੇ ਆਖਰ ਦੇ ਵਿੱਚ, ਤੇ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ ਨੂੰ,
0: ਸਤਿ ਸ੍ਰੀ ਅਕਾਲ ਜੀ।
1: ਸਾਰਿਆਂ ਦੀ ਗੱਲਬਾਤ ਸੁਣ ਰਹੀ ਸੀ ਤੇ ਮੁਗਲਵਾਣੀ ਹੁਣ ਭੈਣ ਜੀ ਦੀ ਗੱਲ ਸੁਣੀ, ਉਹ ਤੁਹਾਨੂੰ ਕੁਐਸਚਨ ਕਰ ਰਹੇ ਸੀ।
0: ਹਾਂਜੀ,
1: ਤੇ ਮੈਂ ਇੱਕ ਤਾਂ ਇਹੀ ਸੋਚਦੀ ਆ ਭਈ ਬਸ ਕੁਝ ਚੀਜ਼ਾਂ ਜਾਣੀ ਕਿ ਨਾ ਉਸ ਵਾਹਿਗੁਰੂ ਦੇ ਹੱਥ ਹੁੰਦੀਆਂ ਭਈ ਨਹੀਂ।
0: ਬਿਲਕੁਲ ਹੈ ਜੀ, ਕੁਦਰਤ ਦੇ
1: ਹੱਥ ਹੈ। ਇੱਕ ਚੀਜ਼ ਮੈਂ ਹੋਰ ਮੰਨਦੀ ਆ, ਜਿੱਦਾਂ ਤੁਸੀਂ ਵੀ ਕਹਿ ਰਹੇ ਸੀ ਤੇ ਬੰਦੇ ਦੀ ਬਿੱਲ ਪਾਵਰ ਹੁੰਦੀ, ਮੈਂ ਇਹ ਸੋਚਦੀ ਉਹ ਕੁੜੀ ਦੀ ਬਿੱਲ ਪਾਵਰ ਇਹ ਨਹੀਂ ਹੋਗੀ, ਉਹ ਕਹਿੰਦੀ ਹੋਣੀ ਕਿ ਤੁਸੀਂ ਜਿੱਦਾਂ ਮਰਜ਼ੀ ਕਰ ਲਓ, ਤੁਹਾਡੇ ਰਾਹੀਂ ਨਹੀਂ ਮੈਂ ਮਰਨਾ, ਪਰ ਜਦੋਂ ਮਰਨਾ ਉਦੋਂ ਮਰਨਾ।
0: ਬਿਲਕੁਲ ਹੈ ਜੀ,
1: ਹਾਂ
0: ਜਾਂ ਮੈਂ ਜੀ ਦਵਾਈ ਨਕਲੀ ਹੋ ਸਕਦੀ ਹੈ
1: ਇਹ ਵੀ ਹੋ ਸਕਦਾ। ਯੈਸ ਹਾਂਜੀ, ਇਹ ਵੀ ਹੋ ਸਕਦਾ ਤੇ ਜਿੱਦਾਂ ਉਹ ਕੋਬਰੇ ਦੀ ਗੱਲ ਆ, ਤਾਂ ਸਾਨੂੰ ਮੈਂ ਦੱਸਦੀ ਆ, ਉਹਨੂੰ ਸਿਰਫ ਸੂਈ ਲਾਈ ਸੀ, ਉਹ ਸੂਈ ਤਾਂ ਉਹਨੂੰ ਉਦਾਂ ਚ ਹੋਇਆ ਤਾਂ ਉਹਨੂੰ ਇਹ ਹੋ ਗਿਆ ਵੀ ਹੁਣ ਮੇਰੇ ਡੰਗ ਕੋਬਰੇ ਨੇ ਮਾਰਿਆ, ਪਰ ਡੰਗ ਤਾਂ ਕੋਬਰੇ ਨਹੀਂ ਸੀ ਮਾਰਿਆ, ਉਹ ਤੁਹਾਨੂੰ ਇੱਕ ਐਕਸਪੈਰੀਮੈਂਟ ਕੀਤਾ ਸੀ।
0: ਡਰ ਨਾਲ ਹੀ ਪੈਂਦੀ ਸੀ, ਦੇਖੋ ਜਿੱਦਾਂ ਹੁਣ ਕਹਾਣੀ ਦੇ ਵਿੱਚ ਵੀ ਆ, ਸਾਡੇ ਅੰਦਰ ਉਹ ਫੋਬੀਆ ਜਾਂ ਉਹ ਸਾਰੀਆਂ ਚੀਜ਼ਾਂ ਕੈਮੀਕਲ ਰਿਐਕਸ਼ਨ ਹੁੰਦੇ ਆ, ਬੋਡੀ ਸਾਡੀ ਬਹੁਤ ਵੱਡੇ ਪੱਧਰ ਤੇ ਕੈਮੀਕਲਾਂ ਦੇ ਨਾਲ ਭਰੀ ਪਈ ਹੈ, ਤੇ ਉਹਨਾਂ ਦੇ ਨਾਲ ਹੀ ਸਾਰੇ ਕੁਝ ਹੋਈ ਜਾਂਦਾ ਜੀ, ਖੂਨ ਦਾ ਮਤਲਬ ਕਿ ਜ਼ਹਿਰ ਵੀ ਬਣ ਸਕਦਾ ਜੀ, ਸਾਰੀਆਂ ਚੀਜ਼ਾਂ ਹੋ ਸਕਦੀਆਂ।
1: ਬਸ ਇਹੀ ਮੈਂ ਵੀ ਆਪਣੇ ਆਪਣੀ ਜ਼ਿੰਦਗੀ ਦੇ ਇੱਕ ਸਾਂਝ ਪਾ ਤੁਹਾਨੂੰ ਦੱਸਣ ਲੱਗੀ ਆ। ਮੇਰੇ ਨਾਲ ਵੀ ਇੱਦਾਂ ਇੱਕ ਵਾਰ ਹੋਇਆ, ਮੇਰੇ ਨਾਲ ਇੱਦਾਂ ਹੋਇਆ ਭੁਪਿੰਦਰ ਜੀ, ਫਿਰ ਮੈਰਿਜ ਤੋਂ ਬਾਅਦ ਜਿੱਦਾਂ ਹੁਣ ਮੇਰਾ ਯਕੀਨ ਨਹੀਂ ਸੀ ਵੀ ਨਾ ਕੋਈ ਸਾਡੇ ਸੇਮੀਆਂ ਬਣਾ, ਦੂਜੇ ਸੱਪਾਂ ਦੇ ਚੜ੍ਹਦਾ ਹੁੰਦਾ ਸੀ, ਘੁੱਗੇ ਦੇ ਚੜ੍ਹਦਾ ਸੀ ਬਸ,
0: ਤੇ
1: ਨਾ ਮੇਰਾ ਇੱਦਾਂ ਦੀਆਂ ਤਿੰਨ ਗੱਲਾਂ ਵਿੱਚ ਬਿਲੀਵ ਸੀ। ਪਰ ਹੁਣ ਜਦੋਂ ਮੇਰੇ ਸਹੁਰੇ ਉਹ ਕਹਿੰਦੇ ਸੀ ਇਹਦੇ ਖੇਤਾਂ ਵਿੱਚ ਜਗ੍ਹਾ ਸੀ, ਉਹ ਮੰਨਦੇ ਸੀਗੇ ਸੀ ਉੱਥੇ ਸਾਲ ਪਿੱਛੋਂ ਗੁੱਗੇ ਨੂੰ ਸੇਮੀਆਂ ਚੜਾ ਕੇ ਆਉਂਦੇ ਸੀ, ਕਹਿੰਦੇ ਸੀ ਸਾਡੇ ਖੇਤਾਂ ਵਿੱਚ ਜਗ੍ਹਾ ਹਨਾ, ਤੁਹਾਨੂੰ ਮੈਂ ਦੱਸ ਦੇਣੀ ਹੈ। ਮੇਰੇ ਕੋਲ ਭੁਪਿੰਦਰ ਜੀ ਕਿਹਾ ਹੋ ਗਿਆ, ਮੈਂ ਕਿਹਾ ਆਪਣਾ ਤਾਂ ਆਪਣਾ ਆਪਾਂ ਨੂੰ ਤਾਂ ਜੇ ਚੜਾਉਣੀਆਂ ਚੜਾਉਣੀਆਂ ਪਈਆਂ, ਮੈਂ ਕਿਹਾ ਆਪਾਂ ਤਾਂ ਨੀ ਚੜਾਇਆ ਕਰਨਾ ਹਨਾ
0: ਜੀ।
1: ਉਹ ਸਾਡੇ ਇੱਕ ਹੁੰਦੀ ਸੀ ਪਾਪਾ ਜੀ ਦੀ ਭੂਆ ਹੁੰਦੀ ਸੀ, ਜਾਣੀ ਕਿ ਮੇਰੇ ਫਾਦਰ ਲਾ ਦੀ ਭੂਆ ਭੂਆ ਹੁੰਦੇ ਸੀ ਸਾਡੇ, ਮੇਰੇ ਮਦਰ ਲਾ ਤੋਂ ਵੀ ਛੋਟੀ, ਉਦਾਂ ਹੀ ਕਹਿੰਦੇ ਸੀ ਮੈਨੂੰ ਭੂਆ ਕਹੋ ਹਨਾ
0: ਜੀ।
1: ਤਾਂ ਉਹਨੇ ਜਦੋਂ ਇੱਦਾਂ ਕਿਹਾ ਕਹਿੰਦੇ ਤੇ ਆਹ ਤਾਂ ਤੂੰ ਜਿਹੜੀ ਗੱਲ ਕਹੀ ਆ ਨਾ ਬਹੁਤ ਗੱਲ ਗਲਤ ਕਹੀ ਆ, ਤੇ ਹੁਣ ਤਾਂ ਤੈਨੂੰ ਇਹਦਾ ਅਫਜਾਨਾ ਜਿਹਾ ਭੁਗਤਣਾ ਹੀ ਪਊਗਾ ਹਨਾ।
0: ਉਹ ਵਹਿਮ ਬੰਦੇ ਦੇ ਪੈ ਜਾਂਦਾ ਜੀ ਮਨ ਚ, ਫਿਰ ਡਰ ਡਰ ਪੈ।
1: ਭੁਪਿੰਦਰ ਜੀ ਮੈਂ ਡਰ ਗਈ ਸੱਚੀ
0: ਜੀ,
1: ਭੁਪਿੰਦਰ ਜੀ ਅੱਛਾ ਮੈਂ ਇੰਨੀ ਡਰ ਗਈ, ਉਹ ਤੁਹਾਨੂੰ ਮੈਂ ਦੱਸਦੀ ਡਰ ਗਈ ਤਾਂ ਚਲੋ ਮੰਨ ਲਿਆ, ਡਰ ਗਈ ਤਾਂ ਮੈਨੂੰ ਰਾਤ ਨੂੰ ਸੁਪਨਾ ਆਉਣਾ ਚਾਹੀਦਾ। ਪਰ ਜਿੱਦਾਂ ਹੁਣ ਮੈਂ ਅਸੀਂ ਰੋਟੀ ਬਣਾਉਣੀ, ਹੁਣ ਜੱਟਾਂ ਦੇ ਘਰਾਂ ਵਿੱਚ ਖੇਤਾਂ ਵਿੱਚ ਤੁਹਾਨੂੰ ਪਤਾ ਹੁੰਦਾ ਪੀੜ ਪੂੜ ਹੁੰਦਾ ਦੂਜੇ ਗੰਨਿਆਂ ਦਾ, ਤੇ ਉਹਦੇ ਨਾਲ ਅਸੀਂ ਰੋਟੀ ਰਾਟੀ ਬਣਾਈ ਦੀ ਸੀ, ਕਰਦੇ ਭੁਪਿੰਦਰ ਜੀ ਮੈਂ ਰੋਟੀ ਬਣਾ ਰਹੀ ਹਾਂ, ਮੇਰੇ ਹੱਥਾਂ ਚੋਂ ਜਿਸਲੇ ਚੁੱਲ੍ਹੇ ਚ ਮੈਂ ਪੀੜ ਪਾਉਣ ਲੱਗੀ ਤਾਂ ਮੇਰੇ ਹੱਥਾਂ ਵਿੱਚ ਪੋਲੀਆ ਆ ਗਿਆ ਹਨਾ। ਫੇਰ ਮੈਂ ਸੁੱਤੀ ਪਈ ਆ ਤਾਂ ਮੈਂ ਤਾਂ ਇਕਬਾਲ, ਮੇਰੀ ਇਕਬਾਲ ਮੇਰੇ ਖਿਆਲ ਸਾਲਕ ਦੀ ਸੀਗੀ, ਮੈਂ ਸੁੱਤੀ ਪਈ ਆ ਭੁਪਿੰਦਰ ਜੀ ਮੈਨੂੰ ਏਦਾਂ ਲੱਗੇ ਮੇਰੇ ਢਿੱਡ ਦੇ ਕੁਛ ਤੁਰਿਆ ਜਾ ਰਿਹਾ, ਮੈਂ ਐਨ ਪਾਸੇ ਚੁੱਕ ਕੇ ਸੁੱਟਿਆ। ਮੈਂ ਬੀਜੀ ਨੂੰ ਹੱਥ ਜੋੜ ਦੀ ਮਾਰੀ ਹੈ ਨਾ, ਕਿਉਂਕਿ ਉਹ ਮੱਛਰਦਾਨੀ ਹੁੰਦੀ ਨਾ, ਮੱਛਰਦਾਨੀ ਵਿੱਚ ਅਸੀਂ ਪਈਆਂ ਸੀ ਮਾਤੀ ਹੈ ਨਾ। ਜਦੋਂ ਮੈਂ ਬੀਜੀ ਨੂੰ ਕਿਹਾ, ਮੈਂ ਕਿਹਾ ਬੀਜੀ ਸੱਪ, ਬੀਜੀ ਕਹਿੰਦੇ ਲੈ ਸੱਪ ਤੈਨੂੰ ਇਹਨੂੰ ਭੁਲੇਖਾ ਲੱਗਾ ਹੋਣਾ, ਮੈਂ ਕਿਹਾ ਨਹੀਂ, ਤੇ ਮੈਂ ਏਦਾਂ ਮੈਂ ਕਿਹਾ ਆਪਣੇ ਢਿੱਡ ਤੋਂ ਲਾ ਕੇ ਸਿੱਟਿਆ ਹਨਾ। ਤਾਂ ਜਦੋਂ ਮੈਂ ਦੂਜਾ ਦੱਸਿਆ ਤਾਂ ਉਹਨੇ ਉੱਥੇ ਜਿਹੜੀ ਤਲਾਈ ਜਿਹੀ ਤੜਕੇ ਜਿਹਨੂੰ ਠੰਡ ਹੋਣੀਆਂ ਲੈਣੀਆਂ, ਉਹ ਤਲਾਈ ਦੇ ਥੱਲੇ ਸੱਚੀ ਸਪੋਲ ਗਿਆ ਸੀਗਾ ਹਨਾ, ਉਹਨੇ ਆਪ ਦੇਖਿਆ ਹਨਾ। ਜਾਣੀ ਕਿ ਉਸ ਚੀਜ਼ ਦਾ ਕੀ ਰਿਐਕਸ਼ਨ ਹੋਇਆ ਪਿਆ ਮੈਨੂੰ ਸੱਚੀ, ਉਹ ਤਾਂ ਰੀਅਲ ਲਾਈਫ ਵਿੱਚ ਦੱਸਣ ਲੱਗ ਪਏ।
0: ਛੋਟੇ ਹੁੰਦੇ ਮੈਂ ਵੀ ਚਲੋ ਕਦੇ ਭੂਆ ਦੇ ਜਾਣਾ ਤੇ ਉਹ ਨਾਲ ਨਾ ਘਰ ਦੇ ਉਹਨਾਂ ਦੇ ਖੋਲਾ ਹੁੰਦਾ ਸੀ ਖਾਲੀ, ਤੇ ਘਰ ਪੁਰਾਣਾ ਸੀਗਾ, ਕੋਈ ਰਹਿੰਦਾ ਰੂੰਦਾ ਨੀ ਹੁੰਦਾ ਸੀ ਸ਼ਾਇਦ, ਤੇ ਘਾਹ ਫੂਸ ਹੋਰ ਦਰਖਤ ਰੁੱਤ ਕਾਫੀ ਜਿਹੜੇ ਵਿਹੜਿਆਂ ਪਹਿਲਾਂ ਖੁੱਲੇ ਹੁੰਦੇ ਸੀ, ਤੇ ਅਸੀਂ ਨਾ ਜਦੋਂ ਲਾਈਟ ਚਲੇ ਜਾਣੀ ਤਾਂ ਕੋਠੇ ਦੇ ਉੱਤੇ ਚੜ ਕੇ ਪਿੰਡ ਉੱਥੇ ਮਤਲਬ ਕਿ ਸੋਣਾ, ਤੇ ਸਾਡੀ ਭੂਆਈ ਦਾ ਲੜਕਾ ਹੀ ਸੀਗਾ, ਤੇ ਉਹਨੇ ਕਹਿਣਾ ਉਹ ਡਰਾਉਣ ਦੇ ਮਾਰੇ ਆਪਾਂ ਕਹਿ ਦਿੰਦੇ ਬੱਚੇ ਨੂੰ ਨਾ, ਉਹ ਦੇਖ ਉੜਨਾ ਭੂਤ ਰਹਿੰਦਾ ਉੱਥੇ ਕਹਿੰਦੇ ਪਰਾਂ ਵਾਲਾ, ਉਹ ਮੈਂ ਉਹ ਤੋਂ ਡਰਦਾ, ਮੈਂ ਮਤਲਬ ਕਿ ਦਰਖਤ ਵੱਲ ਨੂੰ ਨੀ ਦੇਖਦਾ ਹੁੰਦਾ ਸੀ ਉਧਰ, ਵੀ ਹਾਂ ਰਾਤ ਨੂੰ ਹਨੇਰਾ ਹੋ ਜਾਂਦਾ ਸੀ। ਹਾਂਜੀ
1: ਅੱਛਾ ਭੁਪਿੰਦਰ ਜੀ ਨਹੀਂ ਇਦਾਂ ਹੁੰਦੀ ਆ ਡਰਾਉਂਦੇ ਸੱਚੇ ਨਿਆਣਿਆਂ ਨੂੰ, ਦੁਪਹਿਰ ਨੂੰ ਵੀ ਜਿਸਲੇ ਨਿਆਣੇ ਬਾਹਰ ਨੂੰ ਜਾਂਦੇ ਸੀ ਘੁੰਮਣ ਫਿਰਨਾ, ਮੰਮੀਆਂ ਸੁੱਤੀਆਂ ਪਈਆਂ ਤਾਂ ਕਿਸੇ ਦੀਆਂ ਅੰਬੀਆਂ ਚੁੱਕਣ, ਅੰਬਾਂ ਦੇ ਥੱਲੋਂ ਅੰਬ ਚੁੱਕਣ ਚੜ੍ਹ ਚੜ੍ਹਣ, ਕਦੇ ਕੁਛ
0: ਸਾਡੇ ਸਮੇਂ ਪੈ ਜੀ ਇਹ ਵੀ ਸੀਗਾ ਕਿ ਸਲੇਡਾ ਸਲੇਡਾ ਪੈ ਜਾਂਦਾ ਜੀ, ਸਲੇਡਾ ਆ ਗਿਆ ਜੀ, ਆ ਗਿਆ ਜੀ, ਸਿੱਟ ਡਿੱਗ ਪੈਂਦੀ ਹੈ ਜੀ, ਕੁਛ ਏਦਾਂ ਦੇ ਉਹਨਾਂ ਤੋਂ ਚੀਜ਼ਾਂ ਤੋਂ ਡਰਦੇ ਰਹਿੰਦੇ, ਜਦੋਂ ਵੱਡੇ ਹੋਏ ਫਿਰ ਪਤਾ ਲੱਗਿਆ ਜੀ ਇਹ ਕੁਛ ਵੀ ਨੀ ਹੈਗਾ ਜੀ ਏਦਾਂ ਦੀਆਂ ਚੀਜ਼ਾਂ।
1: ਅੱਛਾ ਭੁਪਿੰਦਰ ਜੀ ਫਿਰ ਉਹ ਚੀਜ਼ਾਂ ਨਾ ਹੌਲੀ ਹੌਲੀ ਜੇ ਮੈਂ ਅੱਖੀ ਵੀ ਦੇਖ ਲਿਆ ਦੋ ਤਿੰਨ ਵਾਰ ਸੱਪ, ਫਿਰ ਮੈਂ ਉਦੋਂ ਜੀਵੀਟੀ ਟੀਚਰ ਟ੍ਰੇਨਿੰਗ ਕਰ ਰਹੀ ਸੀ, ਤੁਸੀਂ ਦੇਖੋ ਸਾਰੇ ਘਰ ਦੇ ਸੁੱਤੇ ਪਏ, ਸਾਢੇ ਛੱਤੀ ਸੌ ਜਾਂਦੇ ਸੀ ਸਾਢੇ ਅੱਠ ਵਜੇ, ਅਜੇ ਸਾਢੇ ਕੁ ਨੌ ਵਜੇ ਹੋ ਗਏ, ਤਾਂ ਮੈਂ ਦੇਖਿਆ ਫਿਰ ਮੈਂ ਤਾਂ ਮੰਜੇ ਤੇ ਪੈਰ ਰੱਖ ਕੇ ਤਾਂ ਬੜੇ ਸੋਹਣੇ ਪੜ ਰਹੀ, ਤਾਂ ਮੇਰੇ ਮੂਹਰੇ ਤਿੰਨ ਚਾਰ ਕੁ ਫੁੱਟ ਲੰਬਾ ਸੱਪ ਆ ਗਿਆ ਹਨਾ, ਮੈਂ ਦੇਖਿਆ ਉਹ ਸੱਚੀ ਏਦਾਂ ਨੀ ਮੈਨੂੰ ਸੁਪਨਾ, ਮੈਂ ਸੱਚੀ ਮੈਂ ਪੜਦੀ ਮਾਰੀ, ਮੈਂ ਕਿਹਾ ਹਾਏ ਬੀਜੀ ਸੱਪ ਹਨਾ, ਉਹਨੇ ਜਦ ਦੇਖਿਆ ਤਾਂ ਉਹ ਅੰਦਰ ਨੂੰ ਪੜ ਗਿਆ। ਭੁਪਿੰਦਰ ਜੀ ਮੈਂ ਜਦ ਅੰਦਰੋਂ ਆਪਣੀ ਵਰਦੀ ਵੀ ਚੁੱਕਣ ਜਾਂਦੀ ਸੀ, ਫਿਰ ਦੋ ਸਾਲ ਵਰਦੀ ਪਾਈ ਯੂਨੀਫਾਰਮ ਪਾ ਕੇ ਜਾਣਾ ਸੀ ਸੱਪੇ ਨੂੰ, ਤਾਂ ਭੁਪਿੰਦਰ ਜੀ ਉਹ ਮੈਂ ਜਾਣੀ ਕਿ ਯੂਨੀਫਾਰਮ ਵੀ ਆਪਣੀ ਚੁੱਕਣ ਜਾਣਾ, ਤਾਂ ਮੈਂ ਤੋੜੀ ਨੇ ਦਵੀਲ ਲਾ ਕੇ ਆਉਣਾ ਬਾਹਰ, ਤੇ ਮੈਨੂੰ ਇਹ ਲੱਗਣਾ ਫਿਰ ਮੈਨੂੰ ਇੱਧਰੋਂ ਵੀ ਖਾ ਲਿਆ ਇੱਧਰੋਂ ਵੀ ਭੰਨ ਲੈਣਾ ਸੱਪ ਨੇ, ਤੇ ਇੰਨਾ ਉਹ ਦਹਿਲ ਮੇਰੇ ਪੈ ਗਿਆ ਭੁਪਿੰਦਰ ਜੀ। ਮੈਂ ਰਾਤੇ ਨੂੰ ਮੇਰੀਆਂ ਨੀਂਦਾਂ ਵੀ ਖਰਾਬ ਸੀ ਸਾਰੀਆਂ, ਮੇਰੀਆਂ ਰੋਜ਼ ਦੀਆਂ ਰਾਤਾਂ ਖਰਾਬ ਹੁੰਦੀਆਂ ਸੀ, ਮੈਂ ਰਾਤੇ ਸੁਪਨੇ ਵਿੱਚ ਵੀ ਸੱਪ ਦਿਸਦਾ ਹੁੰਦਾ ਸੀ, ਇੱਥੇ ਤੱਕ ਮੈਂ ਹੋ ਗਈ ਸੀ ਹਨਾ। ਅੱਛਾ ਫਿਰ ਮੇਰੇ ਹਸਬੈਂਡ ਜਿਹੜੇ ਆ ਉਹ 6 ਫੁੱਟ ਲੰਬੇ, ਭੁਪਿੰਦਰ ਜੀ ਮੈਂ ਦੇਖਣਾ ਫਿਰ ਇਹਨਾਂ ਦੇ ਮੰਜੇ ਤੋਂ ਵੀ ਪੈਰ ਥੋੜੇ ਜਿਹੇ ਬਾਹਰ ਨੂੰ ਜਾਂਦੇ ਆ 4-5 ਇੰਚ ਹਨਾ। ਭੁਪਿੰਦਰ ਜੀ ਸਾਰੀ ਰਾਤ ਮੈਂ ਉੱਥੇ, ਉਹਦੇ ਲਾਈਟਾਂ ਤਾਂ ਹੁੰਦੀਆਂ ਸੀ, ਦੀਵਾ ਜਗਾ ਕੇ ਰੱਖਣਾ ਜਾਂ ਲਾਲਟਨ ਜਗਾ ਕੇ ਰੱਖਣੇ, ਤੇ ਕਿਤੇ ਮੈਂ ਜਾਗਦੀ ਰਹਿਣਾ ਤੇ ਕਿਤੇ ਸਪਨਾ ਇੱਧਰ ਉੱਧਰ, ਉਹ ਇੰਨਾ ਪਹਿਲ ਪੈ ਗਿਆ ਨਾ ਭੁਪਿੰਦਰ ਜੀ ਮੇਰੀ ਇਹ ਜ਼ਿੰਦਗੀ ਦੀ, ਜਾਣੀ ਕਿ ਮੈਂ ਕਦੇ ਭੁੱਲ ਨਹੀਂ ਸਕਦੀ ਤੇ ਕਿੰਨਾ ਖੁਸ਼ ਹੋਇਆ। ਫਿਰ ਮੈਨੂੰ ਸਾਰੇ ਕਹਿੰਦੇ ਤੂੰ ਏਦਾਂ ਕਰ, ਉੱਥੇ ਮੱਥਾ ਟੇਕਿਆ, ਚੱਲ ਜੀ ਮੱਥਾ ਟੇਕਣ ਚਲ ਗਿਆ। ਫਿਰ ਵੀ ਨੀ ਕੁਛ, ਸੱਪ ਓਦਾਂ ਹੀ ਦੱਸੀ ਗਿਆ ਮੈਨੂੰ ਰਾਤਾਂ ਨੂੰ ਕਿੱਦਾਂ ਏਦਾਂ ਹੋਣਾ। ਤੇ ਮੈਂ ਇਕਬਾਲ ਨੂੰ ਚੁੱਕਿਆ, ਤੇ ਉਹਦੇ ਚੁੱਕਿਆ, ਮੈਂ ਕਿਤੇ ਜਾ ਰਹੀ ਹਾਂ, ਸਮਝੋ ਉਹਦੇ ਪੈਰ ਨੂੰ ਦੰਦੀ ਵੱਢਣ ਲੱਗਾ। ਇਹ ਸੁਪਨੇ ਮੈਨੂੰ ਇੱਦਾਂ ਦੇ ਸੀ। ਫਿਰ ਜਾਣੀ ਕਿ ਮੈਂ ਇੰਨੀ ਡਰ ਗਈ ਸੀਗੀ, ਹੈਨਾ, ਮੇਰੇ ਦਿਮਾਗ ਚ ਇਹ ਚੀਜ਼ ਆ ਗਈ ਸੀ। ਤਾਂ ਫਿਰ ਭਵਿੰਦਰ ਜੀ ਮੈਨੂੰ ਕਿਸੇ ਨੇ ਕਿਹਾ, ਇੱਥੇ ਜਲੰਧਰ ਇੱਕ ਜਗ੍ਹਾ ਆ ਬਾਬਾ ਸੋਢਲ ਗੁਰਦੁਆਰੇ,
2: ਕਹਿੰਦੇ ਤੁਸੀਂ ਉੱਥੇ ਮੱਥਾ ਟੇਕਿਆ?
1: ਹਾਂਜੀ, ਕਹਿੰਦੇ ਉੱਥੇ ਮੱਥਾ ਟੇਕਿਆ ਹੋ ਇੱਕ ਵਾਰੀ, ਮੁੜ ਕੇ ਨੀ ਤੁਹਾਨੂੰ ਕਦੇ ਵੀ ਦਿਸੂਗਾ। ਪਰ ਹੁਣ ਮੇਰੀ ਇੱਕ ਇਹ ਪ੍ਰੋਬਲਮ, ਬਾਬੇ ਸੋਢਲ ਤੱਕ ਆਪਣੇ ਪਿੰਡ ਤੋਂ ਪਹਿਲਾਂ ਪਿੰਡ ਤੋਂ ਬੰਗਿਆ ਤੱਕ ਆਉਂਗੀ, ਦੂਜਾ ਲਊਂਗੀ ਕੋਈ ਟੈਂਪੂ ਲਊ ਜਾਂ ਕੁਛ ਲਊ,
2: ਇੰਨੀ
1: ਚਿਰ ਮੈਂ ਭੁੱਖੀ ਨੀ ਸੀ ਰਹਿ ਸਕਦੀ ਭੁਪਿੰਦਰ ਜੀ, ਫਿਰ ਮੈਂ ਇੰਨਾ ਚਿਰ ਮੈਂ ਭੁੱਖੀ ਰਹੂ ਬਾਬੇ ਮੱਥਾ ਟੇਕਣ ਜਾ, ਕਿੰਨੀ ਪ੍ਰੋਬਲਮ ਹੈ। ਫਿਰ ਵੀ ਭੁਪਿੰਦਰ ਜੀ, ਪਰ ਹੁਣ ਸੁਪਨੇ ਮੈਨੂੰ ਰੋਜ਼ ਆਉਂਦੇ ਸੀ, ਕਿਉਂਕਿ ਮੈਂ ਮੈਨੂੰ ਇਹ ਨੀ ਸੀ। ਫਿਰ ਇੱਕ ਮੇਰੀ ਸਹੇਲੀ ਸੀ ਸਾਡੇ ਪਿੰਡ ਦੇ ਕੋਲੇ, ਨੋਰਾ ਸੀਗਾ ਪਿੰਡ ਦੂਜਾ, ਤੇ ਮੈਂ ਕੰਮੇ ਪੜਾਉਂਦੀ ਸੀ, ਨੋਰੇ ਦੀ ਕੁੜੀ ਸੀ। ਤਾਂ ਉਹਨਾਂ ਦੇ ਬੈਂਸੀ, ਉਹਦੀ ਸੱਸ ਕਹਿੰਦੀ ਪੀ ਇੱਥੇ ਸਾਡੇ ਪਿੰਡ ਆ ਨਾ, ਪੇ ਸ਼ਿਵਜੀ ਦੇ ਮੰਦਿਰ ਤੇ ਏਦਾਂ ਹੁੰਦਾ ਆ, ਤੇ ਜਿੰਨੀਆਂ ਵੀ ਕੁੜੀਆਂ ਸਾਡੇ ਪਿੰਡ ਦੀਆਂ ਚਾਹੇ ਵਿਆਹ ਹੋ ਕੇ ਜਾ ਚੁੱਕੀਆਂ ਆ ਇਸ ਪਿੰਡ ਦੀਆਂ, ਉਹਨਾਂ ਨੇ ਸਾਲ ਚ ਇੱਕ ਵਾਰ ਆਉਣਾ ਹੁੰਦਾ, ਬਾਹਮਣ ਜਰੂਰ ਇੱਥੇ ਬਿਠਾਲਣਾ ਹੁੰਦਾ, ਜਾਣੀ ਕਿ ਆਟਾ ਉਟਾ ਦੇਣਾ ਹੁੰਦਾ, ਕੁਛ ਵੀ ਮੱਥਾ ਉੱਥੇ ਟੇਕਣਾ ਪਈ ਉੱਥੇ ਹੈ। ਮੈਨੂੰ ਕਹਿੰਦੇ ਤੂੰ ਕੁਛ ਨੀ ਕਰਨਾ, ਤੈਨੂੰ ਕੁਛ ਕਰਨ ਦੀ ਲੋੜ ਨੀ, ਬਸ ਤੂੰ ਘਰੋਂ ਆਟਾ ਦਾਲ ਲੈ ਆਈ, ਉਹਨੇ ਆਪੇ ਬਣਾ ਦੇਣਾ। ਹੁਣ ਅਗਰ ਉਹ ਖਬਰੇ ਮੇਰੇ ਦਿਮਾਗ ਚ ਇਹ ਚੀਜ਼ ਬੈਠ ਗਈ ਪੀ ਮੈਂ ਹੁਣ ਠੀਕ ਹੋ ਜਾਣਾ। ਭੁਪਿੰਦਰ ਜੀ ਮੈਂ ਉਹਨਾਂ ਨੂੰ ਦੇਤਾ, ਉਹਨੇ ਉਹ ਕਰ ਦਿੱਤਾ ਜੋ ਕਰਨਾ ਸੀ, ਰੋਟੀਆਂ ਬਣਾ ਕੇ, ਪ੍ਰਸ਼ਾਦੇ ਬਣਾ ਕੇ, ਸ਼ਕਾਤੇ ਜਿੱਦਾਂ ਬਾਕੀਆਂ ਦੇ
2: ਸ਼ਕਾਉਂਦੇ ਸੀ।
1: ਹਾਂਜੀ ਹਾਂਜੀ ਭੁਪਿੰਦਰ ਜੀ, ਉਹ ਤੋਂ ਬਾਅਦ ਫਿਰ ਮੈਨੂੰ ਸੁਪਨੇ ਨੀ ਆਏ। ਹੁਣ ਆਇਆ ਤੁਹਾਨੂੰ ਮੈਂ ਦੱਸਦੀ, ਪਿਛਲੇ ਸਾਲ ਮੈਂ ਇੰਡੀਆ ਨੂੰ ਚੱਲੀ, ਇੱਥੇ ਮੈਨੂੰ ਤਿੰਨ ਚਾਰ ਖਸਬੂਲ ਵੀ ਆਪਣੇ ਘਰ ਸੁਣ, ਸਾਡੇ ਆਲੇ ਦੁਆਲੇ ਬਥੇਰੇ ਤੁਰੇ ਫਿਰਦੇ ਰਹਿੰਦੇ ਹੈ, ਮੈਂ ਉਹ ਤਿੰਨ ਚਾਰ ਆਪ ਮਾਰ ਦਿੱਤੇ। ਮੈਂ ਕਿਹਾ ਹੁਣ ਮੈਨੂੰ ਕੁਛ ਨੀ ਹੁੰਦਾ,
2: ਅਮਰੀਕਾ ਵਾਲੇ ਸੱਪ ਆਏ ਨੀ ਹੋ
1: ਕਹਿੰਦੇ। ਆਹੋ, ਤਾਂ ਫੇਰ ਮੈਨੂੰ ਮੇਰਾ ਬੇਟਾ ਇੱਕ ਦਿਨ ਕਹਿੰਦਾ, ਤੇ ਮੇਰਾ ਪੋਤਾ ਵੀ ਮੈਨੂੰ ਕਹਿੰਦਾ, ਮੰਮ ਜੀ ਤੁਸੀਂ ਮਾਰਿਆ ਨਾ ਕਰੋ, ਕਹਿੰਦਾ ਉਹ ਵਿਚਾਰਿਆਂ ਨੇ ਵੀ ਇੱਥੇ ਹੀ ਕਹਿੰਦਾ ਘੁੰਮਣੇ ਫਿਰਨੇ। ਫਿਰ ਹੁਣ ਮੈਂ ਉਦਾਂ ਇੱਕ ਸਾਲ ਹੋ ਗਿਆ, ਮੈਂ ਹੁਣ ਹਟ ਗਈ, ਹੁਣ ਨੀ ਮੈਂ ਮਾਰਦੀ, ਨਹੀਂ ਤਾਂ ਮੈਂ ਹੁਣ ਮਾਰ ਦਿੰਦੀ ਹੁੰਦੀ ਸੀ ਵੀ ਚੱਲ ਅੰਦਰ ਨਾ ਕਿਤੇ ਮਾੜੀ ਜਿਹੀ ਝੀਤ ਜੇ ਹੋਵੇ, ਕਿਤੇ ਅੰਦਰ ਵੜ ਜਾਵੇ ਜਾਂ ਕਿੱਦਾਂ ਗਰਾਹ ਜਿਹਾ ਜਾਂ ਕਿੱਦਾਂ, ਹੈਨਾ। ਪਰ ਹੁਣ ਮੈਨੂੰ ਫਿਰ ਸਮਝਾਇਆ ਬੇਟੇ ਨੇ, ਕਹਿੰਦਾ ਮੰਮੀ ਤੁਸੀਂ ਏਦਾਂ ਕਿੱਦਾਂ ਫਿਰ ਕੱਲ੍ਹ ਮਾਰਨੇ, ਕਹਿੰਦੇ ਇਹਨਾਂ ਨੇ ਵੀ ਇੱਥੇ ਹੀ ਘੁੰਮਣਾ, ਇਹੀ ਉਹਨਾਂ ਦੀ ਵੀ ਇਹੀ ਧਰਤੀ ਹੈ।
2: ਆਪਣੇ ਤਾਂ ਚਲੋ ਇਹਨਾਂ ਮੁਲਕਾਂ ਦੇ ਵਿੱਚ ਜੇ ਤੁਹਾਡੇ ਇੱਦਾਂ ਜ਼ਿਆਦਾ ਪ੍ਰੋਬਲਮ ਆ ਨਾ, ਤਾਂ ਸਾਡੇ ਉੱਥੇ ਫਾਰਮ ਹਾਊਸ ਦੇ ਉੱਤੇ ਆ, ਜਾਂ ਇੱਥੇ ਫਿਨਲੈਂਡ ਦੇ ਵਿੱਚ ਬਹੁਤ ਸਾਰੇ ਕੁਝ ਏਰੀਏ ਇੱਦਾਂ ਦੇ ਆ ਜਿੱਥੇ ਪੱਥਰ ਵਗੈਰਾ ਜ਼ਿਆਦਾ ਨੇ, ਤਾਂ ਉਸ ਏਰੀਏ ਦੇ ਵਿੱਚ ਹੈਗੇ ਨੇ ਸੱਪ ਵਗੈਰਾ ਸਨੇਕ ਜ਼ਿਆਦਾ। ਤਾਂ ਸਾਪੜੇ ਤਾਂ ਇੱਕ ਉਹ ਡਿਵਾਈਸ ਆਉਂਦੀ ਆ ਜੀ, ਉਹ ਮਤਲਬ ਕਿ ਜ਼ਮੀਨ ਦੇ ਵਿੱਚ ਗੱਡ ਦਿਓ ਤੇ ਉਹ ਵਾਈਬ੍ਰੇਸ਼ਨ ਕਰਨ ਲੱਗ ਜਾਂਦੀ ਆ ਜੀ, ਤੇ ਉਹ ਆਪੇ ਸੱਪ ਫਿਰ ਉਹ ਚਲੇ ਜਾਂਦੇ ਉੱਥੇ, ਲਾਗੇ ਨਹੀਂ ਆਉਂਦੇ ਜੀ ਫਿਰ ਏਰੀਏ ਚ, ਕਿਉਂਕਿ ਸੱਪ ਜਿਹੜਾ ਉਹ ਫੀਲ ਹੀ ਕਰ ਸਕਦਾ ਹੈ। ਹਾਂਜੀ, ਕਿਉਂਕਿ
1: ਸਾਡੇ ਪੂਲ ਵਿੱਚ ਭੁਪਿੰਦਰ ਜੀ ਇੱਕ ਡਿੱਗਿਆ ਕਿੱਡੇ ਬੜਾ, ਹੈ ਨਾ।
2: ਅੱਛਾ ਜੀ,
1: ਤੇ ਜਿਹੜੇ ਪੂਲ ਦੀ ਸਫਾਈ ਕਰਨ ਆਉਂਦੇ ਆ, ਮੈਂ ਉਹਨਾਂ ਨੂੰ ਕਿਹਾ ਇਹ ਤੁਸੀਂ ਕੱਢ ਦੋ, ਮੈਨੂੰ ਕਹਿੰਦੇ ਤੁਸੀਂ ਰੱਖਣਾ, ਉਹ ਮੈਂ ਕਿਹਾ ਕਿੱਥੇ ਮੈਨੂੰ ਨਾ ਪੁੱਛਦੇ ਆ ਫਿਰ ਰੱਖਣਾ, ਮੈਂ ਕਿਹਾ ਇਹਨੂੰ ਮਾਰ ਦੋ ਪਰੇ ਕਰਕੇ। ਫਿਰ ਉਹਨੇ ਪਰੇ ਜਿਹਾ ਕਰਕੇ ਨਾ ਵੀਹ ਫੁੱਟ ਤੇ ਜਾ ਕੇ ਉੱਥੇ ਮਾਰ ਦਿੱਤਾ ਤੇ ਕੀਤਾ। ਮੈਂ ਕਿਹਾ ਕਿੱਥੇ ਪੁਰਾਣੀ ਜੀ ਕਹਾਣੀ ਛੱਡਣ ਲੱਗ ਪਏ, ਕਹਿੰਦੇ ਤੁਸੀਂ ਰੱਖਣਾ, ਜਿਹਨਾਂ ਤੋਂ ਮੈਂ ਹਮੇਸ਼ਾ ਹੀ ਡਰਦੀ ਰਹੀ।
2: ਬਿਲਕੁਲ,
1: ਪਰ ਹੁਣ ਜਾਣੀ ਕਿ ਇੱਥੇ ਏਦਾਂ ਆ ਵੀ ਇੱਥੇ ਠੀਕ ਆ, ਬਾਹਰ ਜਾਂਦੇ ਆ ਉਹਨੇ ਪਤਾ ਨੀ ਇੰਡੀਆ ਕਾ, ਤੇ ਇਹ ਚੀਜ਼ ਜਾਣੀ ਕਿ ਤੁਹਾਨੂੰ ਮੈਂ ਦੱਸਦੀ ਆ, ਇਹ 75 ਦੀ ਗੱਲ ਆ, 75-76 ਦੀ ਜਦ ਮੇਰੇ ਨਾਲ ਇੱਦਾਂ
2: ਆਲੇ ਦੁਆਲੇ ਵੀ ਪੈ ਜੀ। ਫਿਰ ਉਹ ਘੇਰਾ ਉਦਾਂ ਦਾ ਨਾ, ਦੇਖੋ ਹੁਣ ਜਿੱਦਾਂ ਇੱਥੇ ਇਹਦੇ ਵਿੱਚ ਵੀ ਇੱਕ ਕਰੈਕਟਰ ਸੀਗਾ, ਉਹ ਆ ਕੇ ਕਹਿੰਦੀ ਭੀ ਮੈਂ ਤੁਹਾਨੂੰ ਕਹਾਣੀਆਂ ਦੱਸਦੀ ਆ, ਉੱਥੇ ਬਥੇਰਾ ਕੁਝ ਵਾਪਰਦਾ, ਤੇ ਉਹ ਮਨ ਦੇ ਵਿੱਚ ਫਿਰ ਹੋਰ ਉਹ ਸਟਰੋਂਗ ਹੋਈ ਜਾਂਦੀ ਆ ਗੱਲ ਭੀ ਹਾਂ ਇਹ ਸਹੀ ਗਏ, ਸਾਰੇ ਲੋਕ ਕਹੀ ਜਾਂਦੇ ਕੁਝ ਤਾਂ ਹੋਏਗਾ ਹੀ।
1: ਹਾਂਜੀ ਹਾਂਜੀ, ਫਿਰ ਮੇਰੇ ਵੀ ਉਹ ਦਿਮਾਗ ਵਿੱਚ ਪਾਤੀ ਪਏ, ਏਦਾਂ ਨੀ ਕਰਨਾ ਸਾਡੇ ਖੇਤਾਂ ਵਿੱਚ ਜਗ੍ਹਾ, ਤੂੰ ਏਦਾਂ ਕਿੱਦਾਂ ਕਹਿ ਤਾਂ ਮੈਂ ਨੀ ਏਦਾਂ ਕਰਿਆ ਕਰੂੰ ਜਾਂ ਕਿੱਦਾਂ। ਪਰ ਚੜਾਉਂਦੀ ਤਾਂ ਮੈਂ ਚੜਾਈਆਂ ਨੇ ਉਹ ਤੋਂ ਬਾਅਦ, ਮੈਂ ਕਿਉਂਕਿ ਮੈਂ ਪਹਿਲੇ ਕਹਿੰਦੀ ਸੀ ਮੈਂ ਨਹੀਂ ਚੜਾਇਆ ਕਰਨੀਆਂ, ਠੀਕ ਆ ਮੈਂ ਨਹੀਂ ਚਾਹੁੰਦੀ, ਨਹੀਂ ਚੜਾਉਂਦੀ, ਮੇਰੇ ਆਪਣੇ ਮਨਸਾ ਨਹੀਂ ਹੈਗੇ, ਜਿਹੜੇ ਘਰ ਦੇ ਕਰਦੇ ਆ ਤਾਂ ਕਰੀ ਜਾਂਦੇ ਸੀ, ਮੇਰੀ ਮਦਰ ਇਨ ਲਾਅ ਕਰਦੇ ਸੀ, ਠੀਕ ਆ, ਤੇ ਉਹਨਾਂ ਤੋਂ ਬਾਅਦ ਮੈਂ ਨੀ ਭੁਪਿੰਦਰ ਜੀ ਕਰਦੀ।
2: ਬਿਲਕੁਲ,
1: ਪਰ ਮੈਨੂੰ ਜਿਹੜਾ ਮੇਰੇ ਮਨ ਚ ਵਹਿਮ ਭਾਵਤਾ ਸੀ,
2: ਉਹ ਤਾਂ ਭੈਣ ਜੀ ਕਹਿ ਸਕਦੇ ਚਲੋ ਆਪਣੇ ਇਹਨਾਂ ਮੁਲਕਾਂ ਚ ਪਿਆਰ ਮੁਹੱਬਤ ਜਾਨਵਰਾਂ ਦੇ ਨਾਲ ਬਹੁਤ ਹੈ, ਉਹ ਤਾਂ ਚਲੋ ਇਹ ਚੀਜ਼ਾਂ ਨੂੰ ਆਪਣੇ ਥੋੜਾ ਜਿਹਾ ਇਹ ਹੈ ਕਿ ਉਹਨਾਂ ਚੀਜ਼ਾਂ ਤੋਂ ਡਰਦੇ ਆ, ਜਾਂ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬਚਾਉਣ ਦੇ ਲਈ ਵੀ ਇਹ ਚੀਜ਼ਾਂ। ਹੁਣ ਦੇਖੋ ਮੈਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਸੱਪਾਂ ਦੇ ਬਾਰੇ ਹੀ, ਕਿ ਸਾਡੇ ਲੋਕ ਕਹਿੰਦੇ ਨੇ ਦੁੱਧ ਪਿਲਾ ਦਈਏ, ਸੱਪ ਕਦੇ ਵੀ ਦੁੱਧ ਨਹੀਂ ਪੀਂਦਾ ਜੀ, ਤੇ ਉਹ ਤਾਂ ਅਸੀਂ ਉਹਨੂੰ ਮੌਤ ਨੂੰ ਉਹਦੇ ਨੂੰ ਸੱਦਾ ਦੇ ਰਹੇ ਹਾਂ। ਜਦੋਂ ਹਨਾ ਡੀਹਾਈਡਰੇਟ ਹੋਏਗਾ ਨਾ ਸੱਪ ਤੇ ਪਾਣੀ ਵੀ ਉਦੋਂ ਹੀ ਪੀਂਦਾ ਹੈ, ਉਹ ਉਸ ਵੇਲੇ ਉਹ ਜੋ ਉਹਨੂੰ ਮਿਲਿਆ ਲਿਕੁਇਡ ਦੇ ਤੌਰ ਦੇ ਉੱਤੇ ਫਿਰ ਉਹਨੇ ਡਰਿੰਕ ਕਰਨਾ, ਕਿਉਂਕਿ ਦੁੱਧ ਜਿਹੜਾ ਉਹ ਪਾਣੀ ਦੇ ਨਾਲ ਉਹ ਬਹੁਤ ਮੋਟਾ ਹੁੰਦਾ ਤੇ ਜਦੋਂ ਉਹ ਸਾਹ ਲੈਂਦੇ ਆ ਕਿਉਂਕਿ ਉਹ ਨੱਕ ਤੇ ਉਹਨਾਂ ਦਾ ਸਾਹ ਰਗ ਇੱਕੋ ਹੀ ਹੈ ਜੀ, ਤੇ ਉਹ ਜਦੋਂ ਫਿਰ ਉਹ ਪਾਣੀ ਜਿਹੜਾ ਦੁੱਧ ਜਿਹੜਾ ਉਹ ਫਿਰ ਜਦੋਂ ਪੀਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਸਾਹ ਵੀ ਬੰਦ ਕਰ ਸਕਦਾ। ਇਸ ਕਰਕੇ ਜਿਹੜਾ ਇੰਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਬਹੁਤ ਓਰਿਜਿਨਲ ਸੱਪ ਹੈਗੇ ਨੇ ਉਹਨਾਂ ਹਿੱਸਿਆਂ ਦੇ ਆਪਣੇ ਖਿੱਤੇ ਦੇ ਕੋਬਰਾ ਹੋ ਗਿਆ ਜੋ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਰ ਰਹੇ ਨੇ ਜੀ ਇਹ ਕਾਰਨਾਂ ਦੇ ਕਰਕੇ, ਤੇ ਸੱਪ ਕਦੇ ਵੀ ਪੀਂਦਾ ਨਹੀਂ ਸੀ ਦੁੱਧ ਨਹੀਂ
1: ਪੀਂਦਾ
2: ਜੀ। ਹਾਂਜੀ
1: ਹੁਣ ਵੀ ਅਜੇ ਤੱਕ ਵੀ ਭੁਪਿੰਦਰ ਜੀ ਇਦਾਂ ਹੀ ਕਰਦੇ ਆ।
2: ਹੁਣ ਦੇਖੋ ਆਪਣੇ ਮਨਾਂ ਦੇ ਵਿੱਚ
1: ਕੱਚੀ ਲੱਸੀ ਜਾ ਕੇ ਚੜਾਉਂਦੇ ਆ ਆਲੇ ਦੁਆਲੇ ਛਿੱਟੇ ਦਿੰਦੇ ਉੱਥੇ ਜਿਹੜੀ ਜਗ੍ਹਾ ਆ ਇਦਾਂ ਹੀ ਕਰਦੇ
2: ਭੈਣ ਜੀ। ਕਾਰਨ ਆ ਨਾ ਦੇਖੋ ਉਹਨੂੰ ਸੱਪ ਨੂੰ ਪਤਾ ਹੈ ਕਿ ਇਹ ਮੇਰੇ ਲਈ ਜ਼ਹਿਰ ਆ ਜਾਂ ਮੈਂ ਮਰਨਾ ਇਹ ਪੀ ਕੇ ਤਾਂ ਉਹ ਭੱਜਦਾ ਹੈ ਜੀ, ਉਹ ਕਹਿੰਦਾ ਛੱਡੋ ਮੇਰੀ ਜਾਨ। ਹਾਂਜੀ ਜੀ
1: ਬਸ ਆਏ ਹਾਂ ਮੈਂ ਕਿਹਾ ਫੇਰ ਹੁਣ ਮੈਂ ਇਹ ਸ਼ੇਅਰ ਕਰੀ ਦੀ ਮਾਂ ਫੇਰ ਕਿੰਨੇ
2: ਨਹੀਂ ਬਹੁਤ ਵਧੀਆ
1: ਸੁਣ ਰਹੀ ਸੀ ਭੈਣ ਜੀ ਦੀਆਂ ਗੱਲਾਂ ਵੀ ਤੇ ਹੁੰਦੇ ਤਾਂ ਫੇਰ ਉਹੀ ਗੱਲ ਆਪੇ ਮਨ ਚ ਹੁੰਦੀ ਆ ਉਹ ਕੁੜੀ ਦੇ ਹੋ ਸਕਦਾ ਟੀਕਾ ਅਸਲੀ ਨਾ ਵੀ ਹੋਵੇ ਤਾਂ ਵਾਹਿਗੁਰੂ ਜਾਣਦਾ ਜਿਹੜੇ ਜਿਹਨੇ ਲਾਇਆ ਹੋ ਉਹਨਾਂ ਨੂੰ ਪਤਾ ਹੋ ਸਕਦਾ ਉਹਦੀ ਬਿਲ ਪਾਵੇ। ਕਈ ਵਾਰ ਤੁਹਾਨੂੰ ਮੈਂ ਦੱਸਦੀ ਆ ਜਿੱਦਾਂ ਦੇ ਵੀ ਆਪਣੇ ਵਿਚਾਰ ਹੋ ਜਾਂਦੇ ਆ ਭੁਪਿੰਦਰ ਜੀ ਉਦਾਂ ਤਾਂ ਸਾਡਾ ਸਿਰ ਉਹ ਜਾਂਦਾ ਹੈ
2: ਤੁਹਾਨੂੰ
1: ਮੈਂ ਦੱਸਦੀ ਮੇਰੇ ਚਿੱਤੇ ਚ ਜਿੱਦਾਂ ਮੈਨੂੰ ਆਲੂ ਗੋਭੀ ਲੋਕਾਂ ਨੂੰ ਆਲੂ ਗੋਭੀ ਬਹੁਤ ਪਸੰਦ ਹੁੰਦੀ ਮੈਨੂੰ ਪਸੰਦ ਨੀ ਹੁੰਦੀ ਜਿੱਦਾਂ ਮੈਨੂੰ ਗੋਭੀ ਦਾ ਪਸੰਦ ਹੈ ਜੇ ਮੈਂ ਗੋਭੀ ਨੂੰ ਕੱਦੂਕਸ ਕਰਕੇ ਨਾ ਅਦਰਕ ਵਗੈਰਾ ਪਾ ਕੇ ਉਹਦੇ ਪਰੌਂਠਾ ਬਣਾ ਲਵਾਂ ਠੀਕ ਹੈ ਜੇ ਮੈਂ ਸਬਜ਼ੀ ਖਾਣੀ ਮੈਨੂੰ ਏਦਾਂ ਲੱਗਦਾ ਮੈਨੂੰ ਬਾਏ ਹੋਣੇ ਮੇਰਾ ਕੱਚਾ ਕੱਚਾ ਦਿਲ ਹੋਣਾ ਹਨਾ ਇਹ ਫਿਰ ਮੇਰੇ ਚੇਚੇ ਹੋਊਗੀ ਫਿਰ ਜੇ ਮੈਂ ਉਹਨੂੰ ਪਰੌਂਠਾ ਬਣਾਉਣੀ ਫਿਰ ਮੈਨੂੰ ਕੁਛ ਨੀ ਹੁੰਦਾ
2: ਜੀ। ਹੁਣ ਦੇਖੋ ਪਿਛਲੇ ਸਮੇਂ ਚ ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ ਉੱਥੇ ਰੋਲਾ ਪਿਆ ਸੀ ਕਿ ਪਿੱਪਲ ਜਿਹੜੇ ਨੇ ਦੁੱਧ ਪੀਣ ਲੱਗ ਗਏ ਜਾਂ ਪਤਾ ਨੀ ਕਿ ਏਦਾਂ ਦਾ ਪੱਥਰ ਜਿਹੜੇ ਸੀਗੇ ਮੂਰਤੀਆਂ ਜਿਹੜੀਆਂ ਸੀ ਆਪਣੇ ਸੋਰੀ ਸ਼ਿਵਲਿੰਗ ਸੀਗੇ ਉਹ ਦੁੱਧ ਪੀਣ ਲੱਗ ਗਏ ਏਦਾਂ ਦਾ ਰੁਝਾਨ ਚੱਲਿਆ। ਫਿਰ ਇੱਕ ਵਾਰੀ ਫਸਲਾਂ ਦੀ ਆਪਣੇ ਕੱਦੂ ਸੀਗਾ ਸ਼ਾਇਦ ਮੇਰੇ ਖਿਆਲ ਨਾਲ ਉਹਦੇ ਪੱਤਿਆਂ ਦੇ ਉੱਤੇ ਮਤਲਬ ਕਿ ਏਦਾਂ ਕੋਈ ਬਿਮਾਰੀ ਆਈ ਸੀ ਤੇ ਉਹਦੇ ਉੱਤੇ ਲੀਕ ਪੈ ਜਾਂਦੀ ਹੁੰਦੀ ਸੀ ਵਾਈਟ ਕਲਰ ਦੀ ਥੋੜੀ ਤੇ ਕਹਿੰਦੇ ਇਹਦੇ ਉੱਤੇ ਉਹ ਸੱਪ ਲੰਘ ਗਿਆ ਜੀ ਇਹ ਇਹ ਖਾਣ ਯੋਗ ਨਹੀਂ ਆ ਤੇ ਟਰਾਲੀਆਂ ਦੀਆਂ ਟਰਾਲੀਆਂ ਸਿੱਟ ਦਿੱਤੀਆਂ ਸੀ ਜੀ ਏਦਾਂ ਦੀਆਂ ਵੀ ਚੱਲੀਆਂ ਗੱਲਾਂ
1: ਕਦੇ ਕਹਿੰਦੇ ਸੀਗੇ ਉਹ ਸਟੋਵ ਦੇ ਪੁੱਛਾਂ ਦੇ ਸੱਚੀ ਹਿਲਦਾ ਹੁੰਦਾ ਸੀ
2: ਜੀ ਬਿਲਕੁਲ
1: ਮੈਂ ਉਹ ਆਪ ਹੀ ਦੇਖਿਆ ਸਟੋਵ ਹਿਲਦਾ ਮੈਂ ਬਹੁਤ ਛੋਟੀ ਜਿਹੀ ਸੀਗੀ ਮਤਲਬ ਇਹ ਪਤਾ ਨੀ ਤਾਂ ਬਈ ਖਬਰੇ ਆਪਣੇ ਦਿਮਾਗ ਨੂੰ ਜਿੱਦਾਂ ਉਹ ਕਹਿ ਦਿੰਦੇ ਆ ਪਹਿਲਾਂ ਇਹ ਹਿਲਦਾ ਹਨਾ ਤੁਸੀਂ ਜੋ ਪੁੱਛੋਗੇ ਉਹਨੂੰ ਦੱਸਣ ਲੱਗ ਪੈਣਾ
2: ਜਾਂ
1: ਤਾਂ ਫਿਰ ਆਪਣਾ ਦਿਮਾਗ ਉਦਾਂ ਦਾ ਹੋ ਜਾਂਦਾ ਉਸ ਵੇਲੇ ਅੱਖਾਂ ਆਪਣੀ ਏਦਾਂ ਦੀਆਂ ਹੋ ਜਾਂਦੀਆਂ ਅਸੀਂ ਉਹਨੂੰ ਹਿਲਦਾ ਦੇਖਣਾ ਚਾਹੁੰਦੇ ਹੋ ਹਿਲਣ ਲੱਗ ਪੈਣਾ
2: ਬਿਲਕੁਲ ਹੈ ਜੀ ਬਿਲਕੁਲ
1: ਮੈਂ ਤਾਂ ਕਹਿੰਦੀ ਇਹ ਪੋਤੇ ਆਪਣੇ ਦਿਮਾਗ ਵਿੱਚ ਹੋ ਜਾਂਦੀ ਜਿਹੜੀ ਵਿੱਚ ਸਾਡੇ ਆ ਜਾਂਦੀ ਹੈ ਨਾ ਦਿਮਾਗ ਦੇ ਵਿੱਚ ਉਦਾਂ ਸਾਨੂੰ ਹੋਣ ਲੱਗ ਪੈਂਦਾ ਜਿੱਦਾਂ ਤੁਸੀਂ ਸੋਚਦੇ ਆ ਵੀ ਮੈਂ ਆਹ ਕੰਮ ਕਰ ਸਕਦਾ ਤਾਂ ਤੁਹਾਨੂੰ ਅੰਦਰੇ ਹੀ ਅੰਦਰ ਤੋਂ ਉਹੀ ਜਿੱਦਾਂ ਨਾ ਕਹਿ ਦਿੰਦੇ ਰੱਬ ਕਹਿੰਦਾ ਤੂੰ ਇੱਕ ਪਾਸੇ ਤੁਰਨ ਦੀ ਕੋਸ਼ਿਸ਼ ਕਰ ਮੈਂ ਤੇਰੇ ਅੱਗੇ ਦਸ ਰਾਹ ਖੋਲਦਾ ਵਾਕਈ ਉਹੀ ਗੱਲ ਹੋ ਜਾਂਦੀ ਜਦ ਤੁਸੀਂ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰ ਲਈ ਕਿਸੇ ਨੂੰ ਕੰਮ ਕਰਨ ਲਈ ਤਾਂ ਮਤਲਬ ਅੱਧਾ ਕੰਮ ਤਾਂ ਹੋ ਗਿਆ ਮਤਲਬ ਤੁਸੀਂ ਖੜੇ ਹੋ ਗਏ ਕਰਨ ਲਈ ਤਿਆਰ ਹੋ ਗਏ ਉਹੀ ਆ ਜੇ ਆਪਣੀ ਮਾੜੀ ਗੱਲ ਸੋਚ ਲਈ ਤੇ ਸੱਪ ਦਿਸਣਾ ਤਾਂ ਫਿਰ
2: ਦਿਸਣਾ ਹੀ ਆ ਜੀ
1: ਇਹੀ ਹੋ ਸਕਦਾ
2: ਜੀ ਬਿਲਕੁਲ
1: ਹਾਂ ਕੁੜੀ ਹਿੰਦੇ ਮੈਂ ਇਹੀ ਜੇ ਤਾਂ ਸੋਚਦੀ ਆ ਭੀ ਜਾਂ ਉਹਦੀ ਦਿਲ ਫਾਪਰੀ ਉਹਦੇ ਦਿਮਾਗ ਚ ਆਇਆ ਹੋ ਭੀ ਕੁਛ ਨੀ ਜ਼ਹਿਰ ਜ਼ੁਰ ਮੈਨੂੰ ਕੁਛ ਨੀ ਕਰ ਸਕਦੀ
2: ਜੀ ਬਿਲਕੁਲ ਹੈ ਜੀ
1: ਹੋ ਸਕਦਾ ਨਹੀਂ ਕੀਤਾ ਹੋ ਗਿਆ ਅੰਦਰ ਵੀ ਸਾਡੇ ਬਹੁਤ ਜ਼ਹਿਰੀਲੀਆਂ ਚੀਜ਼ਾਂ ਜਿਹੜੀਆਂ ਜਿਹੜੇ ਅੰਦਰ ਚਰਮੇ ਉਹ ਇੰਨੇ ਫਾਈਟ ਕਰਦੇ ਤੁਸੀਂ ਦੇਖੋ ਬੁਖਾਰ ਚੜ੍ਹਦੇ ਸਭ ਕੁਛ ਸਾਰੀਆਂ ਬਿਮਾਰੀਆਂ ਨਾਲ ਲੜਦੇ ਆ ਅੰਦਰਲੀ ਸਟਰੈਂਥ ਜਿਹੜੀ ਹੁੰਦੀ ਆ ਉਹਦੇ ਨਾਲ ਆਪਾਂ ਲੜਦੇ ਹਾਂ
2: ਬਿਲਕੁਲ ਹੈ ਜੀ ਇਮਿਊਨ ਸਿਸਟਮ ਹੈ ਜੀ
1: ਚਲੋ ਭਵਿੰਦਰ ਜੀ ਹੁਣ ਤਾਂ ਤੁਹਾਡਾ ਟਾਈਮ ਜਾ ਦਿੱਤੇ
2: ਥੈਂਕ ਯੂ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਸ਼ੁਕਰੀਆ
1: ਹਾਂਜੀ ਓਕੇ ਸਤਿ ਸ਼੍ਰੀ ਅਕਾਲ
2: ਸੋਨੇ ਵਿਚਾਰਨ ਲਈ ਸ਼ੁਕਰ੿ਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਜੀ ਆਖਰ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਤੇ ਕੁਝ ਸੁਨੇਹੇ ਰਹਿ ਗਏ ਸੀ ਉਹਨਾਂ ਦੀ ਸਾਂਝ ਪਾ ਕੇ ਫਿਰ ਮੈਂ ਆਗਿਆ ਲੈਣਾ ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਕਿਆ ਬਾਤ ਹੈ ਜੀ ਮਜ਼ਾ ਆ ਗਿਆ ਤੇ ਲੱਭਦਾ ਕਿੱਥੋਂ ਹੈ ਤੇ ਇਹ ਵੀ ਲਿਖਿਆ ਨਾਲ ਤੇ ਅੱਗੇ ਕਹਿੰਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਮੈਨੂੰ ਤਾਂ ਉਹ ਵੀ ਕਹਿੰਦੇ ਨਹੀਂ ਚੰਗੇ ਲੱਗਦੇ ਹੁਣ ਕਹਿੰਦੇ ਸੀ ਆਪਣੇ ਔਜਲਾ ਸਾਹਿਬ ਲਿਖਦੇ ਨੇ ਪਰਮਿੰਦਰ ਬਾਂਜੀ ਲਿਖਦੇ ਆ ਫਗਵਾੜੇ ਤੋਂ ਭਾਜੀ ਇਹਨਾਂ ਦੇ ਨਾਲ ਤਾਂ ਉਹ ਹਾਜ਼ਰੀ ਵਾਲੀ ਗੱਲ ਹੋਈ ਹੈ ਕਿ ਸ਼ੇਰ ਆ ਗਿਆ 4 ਸਾਲ ਪਹਿਲਾਂ ਤਾਂ ਇਹ ਆਖਦੇ ਸੀ ਕਿ ਸਾਡੇ MLA ਨੂੰ ਭਾਜਪਾ 5-5 ਕਰੋੜ ਦੀ ਆਫਰ ਕਰ ਰਹੀ ਹੈ, ਪਰ ਇਹ ਤਾਂ ਕਹਿੰਦੇ 1000 ਕੁ ਰੁਪਏ ਪਿੱਛੇ ਹੀ ਕਹਿੰਦੇ ਆਪਣਾ ਇਮਾਨ ਵੇਚ ਰਹੇ ਨੇ ਜੀ। ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਬੇਅੰਤ ਸੰਧੂ ਜੀ ਤੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ੍ਰੀ ਅਕਾਲ ਜੀ ਤੇ ਭੇਜ ਰਹੇ ਨੇ ਸਾਰੇ ਪਰਿਵਾਰ ਨੂੰ, ਤੇ ਰਾਜਨ ਸੈਣੀ ਜੀ ਨੂੰ, ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਔਜਲਾ ਸਾਹਿਬ ਨੂੰ। ਔਜਲਾ ਸਾਹਿਬ ਕਹਿੰਦੇ 22 ਦੇ ਵਿੱਚ ਬਾਦਲ ਕਹਿੰਦਾ ਸੀ 10 ਲੱਖ ਦੇਵਾਂਗੇ ਬਾਹਰ ਜਾਣ ਵਾਲੇ ਬੱਚਿਆਂ ਨੂੰ, ਹੁਣ ਕਹਿੰਦੇ ਕਿੱਥੇ ਨੇ। ਤੇ ਔਜਲਾ ਸਾਹਿਬ ਕਹਿੰਦੇ ਅਜੇ ਤਾਂ ਸ਼ੁਕਰ ਕਰਨ ਵਾਹਿਗੁਰੂ ਦਾ ਬੀਬੀ ਹੈ ਜੀ ਅਜੇ। ਨਾ ਨਾ ਰਾਜਨ ਜੀ, ਸਾਰਾ ਕੁਝ ਭੁੱਲਰ ਦੇ ਘਰ ਰੱਖਿਆ ਸੀ ਕਹਿੰਦੇ ਜੀ ਔਜਲਾ ਸਾਹਿਬ। ਤੇ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਬਿਲਕੁਲ ਠੀਕ ਜੀ, ਤੇ ਹੁਣ ਅਸੀਂ ਕਿੱਥੋਂ ਚੰਗੇ ਲੱਗਣਾ ਜੀ, ਹਾ ਹਾ ਹੱਸ ਰਹੇ ਨੇ। ਤੇ ਮਤਲਬ ਕਿ ਵੋਟ ਦੀ ਗੱਲ ਕੀਤੀ ਸੀ ਨਾ ਜਿਹਨਾਂ ਨੇ ਇਹਨਾਂ ਨੂੰ ਜਿਤਾਇਆ ਆ, ਇਸ ਕਰਕੇ ਉਹ ਕਹਿੰਦੇ ਭਾਈ ਅਸੀਂ ਵੀ ਵੋਟ ਪਾਈ ਸੀ। ਸੈਣੀ ਸਾਹਿਬ ਕਹਿੰਦੇ ਵਾਹ ਜੀ ਵਾਹ, ਕਿਆ ਬਾਤ ਆ ਮੁਹੰਮਦ ਬਖਸ਼ੀ ਜੀ। ਤੇ ਵੀਰ ਜੀ ਥੈਂਕ ਯੂ ਕਹਿੰਦੇ, ਤੇ ਮਾਲ ਜੀ ਲਿਖਦੇ ਆ ਕਿ ਮੋਸਟ ਬਿਊਟੀਫੁਲ ਲਾਇਰੰਸ ਬਖਸ਼ੀ ਜੀ, ਕਿਆ ਬਾਤ ਹੈ ਜੀ। ਮੁਹੰਮਦ ਜੀ ਨੇ ਸ਼ੁਕਰੀਆ ਅਦਾ ਕੀਤਾ ਸਭ ਦੋਸਤਾਂ ਦਾ ਐਪਰੀਸ਼ੀਏਟ ਕਰਨ ਦੇ ਲਈ। ਤੇ ਮਾਲ ਜੀ ਕਹਿੰਦੇ ਆ ਉਸਦੀ ਵਿਲ ਪਾਵਰ ਹੀ ਕਹਿੰਦੇ ਹੋਵੇਗੀ ਕਿ ਮੈਂ ਤੁਹਾਡੇ ਮਾਰਿਆ ਨਹੀਂ ਮਰਨਾ ਹੈ। ਮੁਕੱਦਰ ਬਾਈ ਜੀ ਕਹਿੰਦੇ ਵਾਹ ਜੀ ਵਾਹ ਸੈਣੀ ਬਾਈ ਜੀ, ਸੈਣੀ ਸਿਆ ਬਾਈ ਸਿਆ। ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਮੁਕੱਦਰ ਜੀ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਮੁਹੰਮਦ ਜੀ ਨੇ ਕਿਹਾ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਜੀ, ਸ਼ੁਕਰੀਆ ਜੀ। ਲਓ ਦੋਸਤੋ, ਇਸ ਜਿੰਨੇ ਸੁਨੇਹੇ ਮੇਰੇ ਤੱਕ ਪੁੱਜੇ ਨੇ, ਤੇ ਜੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ, ਨਾਮ ਲੈਣਾ ਰਹਿ ਗਿਆ ਹੋਵੇ, ਮਾਫ਼ੀ ਚਾਹਵਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਤ ਜੀ ਲੋ ਇਸ ਦੇ ਨਾਲ ਹੀ ਆ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆਂ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਦੋਸਤੋ ਨਹੀਂ ਚੱਲੇਗਾ। ਤੇ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਦੇ ਹਾਂ ਭਾਰਤੀ ਸਮੇਂ ਦੇ ਅਨੁਸਾਰ 9:30 ਫਿਰ ਤੋਂ ਨਵਾਂ ਨਵੇਲਾ ਕੁਝ ਨਾ ਕੁਝ ਲੈ ਕੇ ਜੀ। ਇਸ ਦੇ ਨਾਲ ਹੀ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਦੋਸਤੋ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਨਾਮਾ ਹਾਲ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਅੱਜ ਦਾ ਦਿਹਾੜਾ 6 ਅਕਤੂਬਰ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਮੰਗਲ ਕੰਮ ਕਰਦੇ ਹਾਂ ਦੰਗਲ ਜੋ ਪੰਜਾਬ ਦੇ ਵਿੱਚ ਹੋ ਰਿਹਾ ਤੇ ਉਹਦੀਆਂ ਗੱਲਾਂ ਬਾਤਾਂ ਵੀ ਕਰਾਂਗੇ। ਨਾਲ ਨਾਲ ਬਹੁਤ ਸਾਰੇ ਸੁਨੇਹੇ ਤੁਹਾਡੇ ਆ ਰਹੇ ਨੇ। ਪਰਮਿੰਦਰ ਬਨ ਬਾਈ ਜੀ ਦਾ ਨਿੱਘਾ ਸਵਾਗਤ ਹੈ ਫਗਵਾੜੇ ਤੋਂ। ਇਸੇ ਤਰ੍ਹਾਂ ਆਜੋ ਕਹਿੰਦੇ ਪਿਆਰਿਓ ਦਿਓ ਦਰਸ਼ਨ ਜੀ, ਸਵਾਗਤ ਹੈ ਤੁਹਾਡਾ ਵੀ ਜੀ। ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਸਾਰੇ ਦੋਸਤਾਂ ਨੂੰ ਜੀਆਂ ਨੂੰ ਜੀ ਕਹਿ ਰਹੇ ਨੇ ਜੀ। ਤੇ ਦੋਸਤੋ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਤੇ ਜ਼ਰੂਰ ਉਹਦੇ ਉੱਤੇ ਤੁਸੀਂ ਗੱਲਬਾਤ ਦੇ ਵਿੱਚ ਦੱਸ ਸਕਦੇ ਹੋ ਵੀ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਕਿਸ ਤਰ੍ਹਾਂ ਪਹੁੰਚ ਰਹੀ ਹੈ ਤੇ ਅੰਦਾਜ਼ ਵੀ ਕੁਝ ਹੀ ਪਲਾਂ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਦੇਸ਼ਤੇ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਕੁਝ ਜ਼ਿੰਦਗੀ ਦੇ ਬਾਰੇ ਗੱਲਾਂ ਬਾਤਾਂ ਵੀ ਨਾਲ ਨਾਲ ਕਰਾਂਗੇ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਕੁਝ ਹੀ ਪਲਾਂ ਦੇ ਵਿੱਚ ਤੇ ਉਮੀਦ ਕਰਦੇ ਹਾਂ ਨਾਲ ਨਾਲ ਦੋਸਤ ਜੁੜ ਰਹੇ ਨੇ ਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਵੀ ਕਰਦਿਆ ਕਰੋ ਤੇ ਨਾਲ ਦੀ ਨਾਲ ਲਾਈਕ ਤੇ ਸ਼ੇਅਰ ਦਾ ਬਟਨ ਵੀ ਜਿਹੜਾ ਜ਼ਰੂਰ ਇੱਕ ਵਾਰ ਦੱਬਦਿਆ ਕਰੋ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:04 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ ਆਪਣੇ 9:34 ਹੋ ਗਿਆ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ। ਸਵੇਰ ਦੇ ਇਸ ਵਕਤ ਘੜੀਆਂ ਦੇ ਉੱਤੇ 9:04 ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:04 ਦਾ ਸਮਾਂ ਤੇ ਯੂਕੇ ਦੇ ਵਿੱਚ ਸ਼ਾਮ ਦੇ 5:04 ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦਾ ਸਮਾਂ ਹੈ 6:04 ਦਾ। ਤੇ ਗੱਲਬਾਤ ਅੱਜ ਕਰਾਂਗੇ ਝੂਠਾ ਤੁਮਸਾ ਨਹੀਂ ਦੇਖਾ, ਕੋਰਟ ਮੰਗੇ ਲੇਖਾ ਤੇ ਅੱਧੀ ਰਾਤ ਖੜ ਕੇ ਕੁੰਡਾ ਤੇ ਮਿਲਿਆ ਕਾਗਜ਼ ਦਾ ਮੁੰਡਾ। ਪੰਜਾਬ ਤੋਂ ਲੈ ਕੇ ਦੇਸ਼ ਦੇ ਸਿਆਸਤ ਜਿਹੜੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਭਖ ਰਹੀ ਹੈ ਤੇ ਇਸੇ ਤਰ੍ਹਾਂ ਅਮਰੀਕਾ, ਕੈਨੇਡਾ ਤੇ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਾਲਾਤ ਉਹੋ ਹੀ ਨੇ ਤੇ ਜੰਗਾਂ ਦੇ ਹਾਲਾਤ ਜਿਹੜੇ ਹੋਰ ਵੀ ਵਾਧੇ ਨਜ਼ਰ ਆਉਂਦੇ ਆ ਤੇ ਉਹਨਾਂ ਦੀ ਵੀ ਗੱਲਬਾਤ ਕਰਾਂਗੇ। ਪਰ ਅੱਜ ਦੇ ਵਿਚਾਰ ਦੇ ਵੱਲ ਨੂੰ ਸਭ ਤੋਂ ਪਹਿਲਾਂ ਚੱਲਦੇ ਹਾਂ। ਕਹਿੰਦੇ ਨੇ ਕਿ ਜਿਹੜੇ ਲੋਕ ਜਾਂ ਜਿਹੜੀਆਂ ਕੌਮਾਂ ਕਿਤਾਬਾਂ ਨੂੰ ਮੁਹੱਬਤ ਨਹੀਂ ਕਰਦੀਆਂ ਬਹੁਤਾ ਚਿਰ ਜ਼ਿੰਦਾ ਨਹੀਂ ਰਹਿੰਦੀਆਂ। ਕਿਤਾਬਾਂ ਕੌਮਾਂ ਲੋਕਾਂ ਦਾ ਜਿਹੜਾ ਰਾਹ ਰੁਸ਼ਨਾਉਂਦੀਆਂ ਨੇ, ਨਹੀਂ ਤਾਂ ਕਮਲੀਆਂ ਗੱਲਾਂ ਫਿਰ ਦੀਵੇ ਹੀ ਬੁਝਾਉਂਦੀਆਂ ਨੇ ਜੀ। ਤੇ ਅੱਜ ਦੇ ਦਿਹਾੜੇ ਦੇ ਉੱਤੇ ਚੱਲੀਏ ਆਪਾਂ 1860 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। 6 ਅਕਤੂਬਰ 1860 ਦਾ ਸਮਾਂ ਯਾਦ ਕਰਦੇ ਹਾਂ ਜਦੋਂ ਅੰਗਰੇਜ਼ ਸਰਕਾਰ ਨੇ ਇੰਡੀਅਨ ਪੈਨਲ ਕੋਡ ਜਿਹੜਾ ਸੀ IPC ਬਣਾਇਆ ਸੀਗਾ। 1893 ਦੇ ਵਿੱਚ ਭੌਤਿਕ ਵਿਗਿਆਨੀ ਹੋਏ ਨੇ ਮੇਘਨਾਥ ਸ਼ਾਹਾਂ ਦਾ ਜਿਹੜਾ ਜਨਮ ਹੁੰਦਾ। 1963 ਦੇ ਵਿੱਚ ਆਜ਼ਾਦੀ ਘੁਲਾਟੀਏ ਤੇ ਸੈਂਟਰਲ ਸਿੱਖ ਲੀਗ ਦੇ ਜਿਹੜੇ ਪ੍ਰਧਾਨ ਸਨ ਬਾਬਾ ਖੜਕ ਸਿੰਘ ਜੀ ਦਾ ਦਿੱਲੀ ਦੇ ਵਿੱਚ ਦੇਹਾਂਤ ਹੁੰਦਾ ਹੈ ਤੇ 1981 ਚ ਮਿਸਰ ਦੇ ਨੋਬਲ ਇਨਾਮ ਜੇਤੂ ਰਾਸ਼ਟਰਪਤੀ ਅਨਵਰ ਸਾਦਤ ਦਾ ਜਿਹੜਾ ਪਰੇਡ ਸਮੇਂ ਕਤਲ ਕਰ ਦਿੱਤਾ ਜਾਂਦਾ ਹੈ। 1983 ਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਹੋਇਆ ਤੇ 1999 ਦੇ ਵਿੱਚ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਜਿਹੜੀ ਸੀ ਫਾਤਿਮਾ ਬੀਵੀ ਬਣ ਗਈ, ਜੋ ਏਸ਼ੀਆ ਦੇ ਵਿੱਚ ਵੀ ਪਹਿਲੀ ਔਰਤ ਜੱਜ ਸੀਗੀ, ਜੋ ਤਾਮਿਲਨਾਡੂ ਦੀ 1997 ਤੋਂ 2001 ਤੱਕ ਜਿਹੜਾ ਗਵਰਨਰ ਵੀ ਰਹਿ ਚੁੱਕੀ ਹੈ। ਤੇ ਅੱਜ ਦੀ ਵਿਗਿਆਨ ਦੀ ਗੱਲ ਹੋ ਰਹੀ ਹੈ ਤੇ ਵਿਗਿਆਨ ਬਹੁਤ ਵੱਡੇ ਵੱਡੇ ਉਪਰਾਲੇ ਕਰ ਰਹੇ ਨੇ ਤੇ ਬਹੁਤ ਸਾਰੀਆਂ ਜਾਣਕਾਰੀਆਂ ਆਮ ਜਨਤਾ ਦੇ ਵਿੱਚ ਵੀ ਨਸ਼ਰ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਨੋਬਲ ਪੁਰਸਕਾਰ ਜਿਹੜਾ ਦਿੱਤਾ ਗਿਆ ਹੈ ਵਿਗਿਆਨ ਦੇ ਖੇਤਰ ਦੇ ਵਿੱਚ 3 ਵਿਅਕਤੀਆਂ ਨੂੰ ਤੇ ਪ੍ਰਸਿੱਧ ਭੌਤਿਕ ਵਿਗਿਆਨੀ ਮੇਘਨਾਥ ਸ਼ਾਹ ਉਹਨਾਂ ਦਾ ਅੱਜ ਜਿਹੜਾ ਦਿਨ ਵੀ ਹੈ। 6 ਅਕਤੂਬਰ 1893 ਨੂੰ ਗਰੀਬ ਪਰਿਵਾਰ ਦੇ ਵਿੱਚ ਪੂਰਬੀ ਬੰਗਾਲ ਦੇ ਸ਼ਹਿਰ ਢਾਕਾ ਜਿਹੜਾ ਉਹਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ 1905 ਨੂੰ ਜਦੋਂ 12 ਸਾਲ ਦੇ ਨੇ ਹੋਏ ਤੇ ਬੰਗਾਲ ਦੀ ਵੰਡ ਦੇ ਖਿਲਾਫ਼ ਲੋਕਾਂ ਦੇ ਵਿੱਚ ਭਾਰੀ ਵਿਰੋਧ ਹੋ ਰਿਹਾ ਸੀ ਉਸ ਸਮੇਂ ਤਾਂ ਇਹਨਾਂ ਨੇ ਸਕੂਲ ਦੇ ਵਿੱਚ ਆ ਰਹੇ ਬੰਗਾਲ ਰਾਜ ਦੇ ਅੰਗਰੇਜ਼ ਗਵਰਨਰ ਦਾ ਦੋਸਤਾਂ ਦੇ ਨਾਲ ਰਲ ਕੇ ਹਾਜ਼ਰ ਹੋਣ ਦਾ ਬਾਈਕਾਟ ਕਰ ਦਿੱਤਾ ਸੀ ਤਾਂ ਇਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉਹਨਾਂ ਨੂੰ ਮਿਲਦਾ ਵਜ਼ੀਫ਼ਾ ਜਿਹੜਾ ਬੰਦ ਹੋ ਗਿਆ ਤਾਂ ਇੱਕ ਸੁਭ ਜਿਹੜਾ ਸ਼ੁਭ ਚਿੰਤਕ ਉਹਨਾਂ ਦਾ ਸੀ ਵੱਲੋਂ ਦਿੱਤੀ ਫੀਸ ਦੇ ਉੱਤੇ ਖਰਚੇ ਸਹਾਰੇ ਮੁੱਢਲੀ ਵਿੱਦਿਆ ਉਹਨਾਂ ਨੇ ਪ੍ਰਾਪਤ ਕਰ ਲਈ। 1915 ਦੇ ਵਿੱਚ ਪਹਿਲੇ ਦਰਜੇ ਦੇ ਵਿੱਚ MSC ਪਾਸ ਕਰ ਲਈ। ਫਿਰ ਉਹ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਦੇ ਵਿੱਚ ਚਲੇ ਜਾਂਦੇ ਹੈ ਤੇ ਉੱਥੇ ਉਹਨਾਂ ਦੀ ਵਿਗਿਆਨੀ JC ਬੋਸ, PC ਰੇ, SN ਬੋਸ ਤੇ PC ਮਹਾਲ ਨੋਬਿਸ ਦੇ ਨਾਲ ਜਿਹੜਾ ਮੁਲਾਕਾਤ ਹੁੰਦੀ ਹੈ, ਜਿਨ੍ਹਾਂ ਦਾ ਇਹਨਾਂ ਦੇ ਉੱਤੇ ਕਾਫੀ ਪ੍ਰਭਾਵ ਵੀ ਜਿਹੜਾ ਪਿਆ। ਉਹ ਆਪਣਾ ਗੁਜ਼ਾਰਾ ਜਿਹੜਾ ਸੀ ਚਲਾਉਣ ਦੇ ਲਈ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਤੇ ਗਣਿਤ ਦੀ ਜਿਹੜੀ ਸੀ ਟਿਊਸ਼ਨ ਪੜ੍ਹਾਉਣ ਵਾਸਤੇ ਦੂਰ ਦੂਰ ਜਿਹੜਾ ਸਾਈਕਲ ਦੇ ਉੱਤੇ ਵੀ ਜਾਂਦੇ ਰਹੇ। 1918 ਦੇ ਵਿੱਚ ਲੰਡਨ ਵਿਸ਼ਵ ਵਿਦਿਆਲੇ ਦੇ ਵੱਲੋਂ DSC ਦੀ ਜਿਹੜੀ ਉਪਾਧੀ ਦੇ ਦਿੱਤੀ ਗਈ ਤੇ 1921 ਤੇ 22 ਦੇ ਵਿੱਚ ਇੰਪੀਰੀਅਲ ਕਾਲਜ ਆਫ ਸਾਇੰਸ ਲੰਡਨ ਵਿਖੇ ਕੰਮ ਕੀਤਾ। 1922 ਦੇ ਵਿੱਚ ਉਹ ਰਾਇਲ ਸੁਸਾਇਟੀ ਦੇ ਮੈਂਬਰ ਚੁਣੇ ਜਾਂਦੇ ਹੈ ਤੇ 1923 ਤੋਂ 28 ਤੱਕ ਇਲਾਹਾਬਾਦ ਵਿਦਿਆਲੇ ਦੇ ਵਿੱਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਰਹੇ ਨੇ। 1934 ਦੇ ਵਿੱਚ ਇੰਡੀਅਨ ਸਾਇੰਸ ਕਾਂਗਰਸ ਦੀ ਪ੍ਰਧਾਨਗੀ ਕੀਤੀ ਤੇ ਉਹ ਇੰਗਲੈਂਡ, ਰੂਸ, ਅਮਰੀਕਾ ਦੇਸ਼ਾਂ ਦੇ ਵਿੱਚ ਵੀ ਗਏ। 1952 ਦੇ ਵਿੱਚ ਪਹਿਲੀ ਲੋਕ ਸਭਾ ਦੇ ਆਜ਼ਾਦ ਮੈਂਬਰ ਵੀ ਚੁਣੇ ਗਏ। 1955 ਦੇ ਵਿੱਚ ਹੀ ਨਿਊਕਲੀ ਭੌਤਿਕ ਵਿਗਿਆਨ ਸੰਸਥਾਨ ਦੀ ਸਥਾਪਨਾ ਕੀਤੀ ਤੇ ਇਸਦੇ ਡਾਇਰੈਕਟਰ ਚੁਣੇ ਜਾਂਦੇ ਹੈ। ਉਹਨਾਂ ਸਾਇੰਸ ਤੇ ਕਲਚਰ ਨਾਮੀ ਰਸਾਲਾ ਸ਼ੁਰੂ ਕੀਤਾ। ਉਹਨਾਂ ਨੇ ਵਿਆਪਕ ਜਿਹੜਾ ਸੀ ਸ਼ਪੇਖਵਾਦ ਤੇ ਕਵਾਟਮ ਸਿਧਾਂਤ ਜਿਹੜਾ ਸੀ ਉਹਦਾ ਅਧਿਐਨ ਕੀਤਾ। ਉਹਨਾਂ ਦੇ ਅਨੇਕਾਂ ਖੋਜ ਪੱਤਰ ਵੀ ਛਪੇ। ਸ਼ਾਹਾਂ ਆਖਰੀ ਸਾਹਾਂ ਤੱਕ ਜਿਹੜਾ ਸਰਕਾਰੀ ਨੀਤੀਆਂ ਦੀ ਆਲੋਚਨਾ ਬੜੀ ਨਿਡਰਤਾ ਦੇ ਨਾਲ ਕਰਦੇ ਰਹੇ ਤੇ ਉਹ ਪਿੰਡਾਂ ਦੇ ਵੱਲ ਜਿਹੜਾ ਪਰਤੋਂ ਦਾ ਨਾਰਾ ਲਾਉਂਦੇ ਰਹੇ, ਪਿੰਡਾਂ ਦੇ ਵੱਲ ਨੂੰ ਪਰਤੋਂ, ਲਹਿਰ ਦੇ ਵਿਰੋਧੀ ਸਨ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਲਹਿਰ ਗਰੀਬੀ, ਅਗਿਆਨਤਾ, ਬਿਮਾਰੀ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕੇਗੀ ਤੇ 16 ਫਰਵਰੀ 1956 ਨੂੰ ਉਹਨਾਂ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। ਇਸੇ ਤਰ੍ਹਾਂ ਦੋਸਤੋ ਸੱਜਾ ਹੱਥ ਤੇ ਖੱਬਾ ਹੱਥ, ਇਸੇ ਤਰ੍ਹਾਂ ਸੱਜੇ ਪੱਖੀ ਪਾਰਟੀਆਂ ਵੀ ਨੇ ਤੇ ਖੱਬੇ ਪੱਖੀ ਪਾਰਟੀਆਂ ਨੇ ਵੀ ਇਹ ਸੱਜੇ ਪੱਖੀ ਸੋਚ ਵੀ ਹੈ ਤੇ ਖੱਬੇ ਪੱਖੀ ਵੀ ਸੋਚ ਹੈ ਤੇ ਉਹਨਾਂ ਦਾ ਜ਼ਿਕਰ ਕਰਦਿਆਂ ਜੋ ਲੋਕ ਖੱਬੇ ਹੱਥ ਵਾਲਿਆਂ ਦੇ ਕਮਾਲ ਦੇਖਦੇ ਆ ਦੁਨੀਆਂ ਦੇ ਵਿੱਚ ਉਹਨਾਂ ਦੇ ਕੀਤੇ, ਸੰਸਾਰ ਦੇ ਵਿੱਚ 90% ਲੋਕ ਜਿਹੜੇ ਨੇ ਸੱਜੇ ਹੱਥ ਤੇ 10% ਜਿਹੜੇ ਨੇ ਖੱਬੇ ਹੱਥ ਦੇ ਨਾਲ ਆਪਣੇ ਸਾਰੇ ਕੰਮ ਕਰਦੇ ਆ। ਮੈਂ ਤਾਂ ਚਲੋ ਸੱਜੂ ਹਾਂ ਜਾਂ ਮੇਰੇ ਬੱਚੇ ਵੀ ਸੱਜੂ ਹੈ, ਪਰ ਮੇਰੀ ਵਾਈਫ ਜਿਹੜੀ ਆ ਉਹ ਖੱਬੇ ਹੱਥ ਨਾਲ ਜ਼ਰੂਰ ਸਾਰਾ ਕੁਝ ਕਰਦੀ ਹੈ, ਲਿਖਦੀ ਹੈ, ਪੜ੍ਹਦੀ ਹੈ, ਜੋ ਕੁਝ ਵੀ ਕੰਮ ਕਾਰ ਕਰਨਾ ਹੁੰਦਾ ਹੈ। ਅਕਸਰ ਲੋਕ ਖੱਬੇ ਹੱਥ ਵਾਲਿਆਂ ਨੂੰ ਟੇਢੀ ਨਜ਼ਰ ਦੇ ਨਾਲ ਵੇਖਦੇ ਨੇ, ਜਦਕਿ ਤੱਥ ਜਿਹੜੇ ਨੇ ਇਹ ਵੀ ਹੈ ਕਿ ਇਤਿਹਾਸ ਦੇ ਵਿੱਚ ਖੱਬੇ ਹੱਥ ਵਾਲੇ ਲੋਕ ਵੀ ਕਾਫ਼ੀ ਸਫਲ ਤੇ ਹਰਮਨ ਪਿਆਰੇ ਰਹੇ ਨੇ। ਕਿਸੇ ਵਿਅਕਤੀ ਦਾ ਪ੍ਰਸਿੱਧ ਹੋਣਾ ਜਾਂ ਨਾ ਹੋਣਾ ਉਸ ਦੀਆਂ ਕੋਸ਼ਿਸ਼ਾਂ ਦੇ ਉੱਤੇ ਨਿਰਭਰ ਕਰਦਾ ਹੈ ਤੇ ਖੱਬੇ ਹੱਥ ਦੇ ਨਾਲ ਕਮਾਲ ਕਰਨ ਵਾਲੀਆਂ ਸ਼ਖਸੀਅਤਾਂ ਦੇ ਵਿੱਚ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ, ਮਹਾਨ ਰਾਜਾ ਸਿਕੰਦਰ, ਚਾਰਲੀ ਚੈਂਪੀਅਨ, ਨੈਪੋਲੀਅਨ ਬੋਨਾਪਾਰਟ, ਜੂਲੀਅਸ ਸੀਜ਼ਰ, ਰੂਸੀ ਲੇਖਕ ਲਿਓ ਟਾਲਸਟਾਏ, ਝਾਂਸੀ ਦੀ ਰਾਣੀ ਲਕਸ਼ਮੀਬਾਈ, ਚਿੱਤਰਕਾਰ ਪਿਕਾਸੋ, ਲਿਓਨਾਰਡ ਵਿਸੀ, ਮਹਾਤਮਾ ਗਾਂਧੀ, ਸੰਸਾਰ ਦਾ ਸਭ ਤੋਂ ਅਮੀਰ ਤੇ ਕੰਪਿਊਟਰ ਬਾਦਸ਼ਾਹ ਬਿਲ ਗੇਟਸ, ਜਿਹੜਾ ਅਮਰੀਕੀ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ, ਫੁੱਟਬਾਲ ਜਿਹੜਾ ਬਾਲਰ ਜਿਹੜਾ ਖਿਡਾਰੀ ਡਿਆਗੋ ਮਾਰਾਡੋਨਾ, ਕ੍ਰਿਕਟਰ ਖਿਡਾਰੀ ਸੌਰਵ ਗੰਗੂਲੀ, ਸ਼ੇਖਰ ਧਵਨ, ਯੁਵਰਾਜ ਸਿੰਘ ਤੇ 250 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕਰਨ ਵਾਲਾ ਪ੍ਰਸਿੱਧ ਐਕਟਰ ਅਮਿਤਾਭ ਬੱਚਨ, ਇੰਗਲੈਂਡ ਦੀ ਜਿਹੜੀ ਹੈ ਪ੍ਰਸਿੱਧ ਲੇਖਿਕਾ JK ਰਾਲਗਿਸ ਆਦਿ ਜਿਹੜੇ ਨੇ ਖੱਬੇ ਹੱਥ ਦੇ ਨਾਲ ਕੰਮ ਕਰਦੇ ਰਹੇ ਤੇ ਕੰਮ ਸਾਰਾ ਕੁਝ ਲਿਖਦੇ ਪੜ੍ਹਦੇ ਰਹੇ ਨੇ। ਕਈ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਖੱਬੇ ਹੱਥ ਦੇ ਨਾਲ ਕੰਮ ਕਰਦੇ ਵੇਖਦੇ ਹਾਂ। ਅਸਲ ਦੇ ਵਿੱਚ ਸਾਰੇ ਜਾਣਦੇ ਨੇ ਕਿ ਕਾਮਯਾਬੀ ਦਾ ਸੰਬੰਧ ਸੱਜੇ ਜਾਂ ਖੱਬੇ ਹੱਥ ਦੇ ਨਾਲ ਨਹੀਂ ਹੁੰਦਾ, ਸਗੋਂ ਮਿਹਨਤ ਕਰਨ ਵਾਲਿਆਂ ਦੇ ਨਾਲ ਹੁੰਦਾ। ਖੱਬੇ ਹੱਥ ਜਿਹੜਾ ਟ੍ਰੈਫਿਕ ਕਿਉਂ, ਇਹ ਮੰਨਿਆ ਜਾਂਦਾ ਕਿ ਬਰਤਾਨੀਆ ਦੇ ਵਿੱਚ ਸੜਕਾਂ ਦੇ ਉੱਤੇ ਘੋੜਾ ਗੱਡੀਆਂ ਦੇ ਕੋਚਵਾਨਾਂ ਨੂੰ ਇਸ ਦੇ ਲਈ ਖੱਬੇ ਪਾਸੇ ਚੱਲਣਾ ਪੈਂਦਾ ਹੁੰਦਾ ਸੀ ਕਿਉਂਕਿ ਸੱਜੇ ਹੱਥ ਦੇ ਵਿੱਚ ਉਹਨਾਂ ਦੇ ਛਾਂਟਾ ਜਿਹੜਾ ਸੀ ਹੁੰਦਾ ਸੀ। ਇਸ ਤਰ੍ਹਾਂ ਬਾਦਸ਼ਾਹ ਦੇ ਅੰਗ ਰੱਖਿਅਕ ਜਿਹੜੇ ਖੱਬੇ ਪਾਸੇ ਚੱਲਦੇ ਸਨ ਕਿਉਂਕਿ ਉਹਨਾਂ ਦੇ ਸੱਜੇ ਹੱਥ ਦੇ ਵਿੱਚ ਤਲਵਾਰ ਹੁੰਦੀ ਸੀ। ਇਹ ਛਾਂਟਾ ਜਾਂ ਤਲਵਾਰਾਂ ਸੱਜੇ ਪਾਸੇ ਉੱਗੀਆਂ ਝਾੜੀਆਂ ਜਾਂ ਬੂਟੀਆਂ ਦੇ ਨਾਲ ਨਾ ਟਕਰਾਉਣ, ਭਾਰਤ ਸਮੇਤ 50 ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਖੱਬੇ ਹੱਥ ਟ੍ਰੈਫਿਕ ਚੱਲਦੀ ਹੈ ਤੇ ਦੂਜੇ ਪਾਸੇ ਯੂਰਪ ਜਾਂ ਸਕੈਂਡੀਨੇਵੀਆ ਉਹਦੇ ਵਿੱਚ ਜੇਤੂ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਹੁਕਮ ਦੇ ਨਾਲ ਸੱਜੇ ਪਾਸੇ ਟ੍ਰੈਫਿਕ ਚਲਾਉਣ ਦੇ ਹੁਕਮ ਦਿੱਤੇ ਤੇ ਯੂਰਪ ਦਾ ਸਵੀਡਨ ਆਖਰੀ ਦੇਸ਼ ਸੀ ਜਿੱਥੇ ਖੱਬੇ ਹੱਥ ਟ੍ਰੈਫਿਕ ਚੱਲਦੀ ਸੀ ਤੇ ਉੱਥੇ ਵੀ 3 ਸਤੰਬਰ 1967 ਤੋਂ ਸੱਜੇ ਹੱਥ ਟ੍ਰੈਫਿਕ ਚਲਾਉਣ ਨੂੰ ਮਨਜ਼ੂਰੀ ਜਿਹੜੀ ਸੀ ਦੇ ਦਿੱਤੀ ਗਈ ਸੀ। ਤੇ ਇਸੇ ਤਰ੍ਹਾਂ ਦੋਸਤੋ ਇਹ ਸੀ ਅੱਜ ਦੀਆਂ ਗੱਲਾਂ ਬਾਤਾਂ ਜੋ ਅੱਜ ਦੇ ਵਿਚਾਰ ਦੇ ਵਿੱਚੋਂ ਗੱਲਾਂ ਬਾਤਾਂ ਤੇ ਅੱਗੇ ਚੱਲਦਿਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲੋਂ ਚੱਲਦੇ ਹਾਂ ਤੇ ਅੱਜ ਦੇ ਹਾਲਾਤ ਸਾਡੇ ਜਿਹੜੇ ਨੇ ਕੀ ਕੁਝ ਜਿਹੜੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਪਰ ਰਹੇ ਆ ਉਹਨਾਂ ਦੀ ਝਾਤ ਪਾਉਂਦੇ ਹਾਂ। ਤੇ ਦੋਸਤੋ ਪ੍ਰੋਗਰਾਮ ਚੰਗਾ ਲੱਗੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਕੁਝ ਹੀ ਪਲਾਂ ਤੱਕ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ ਤੇ ਉਸ ਤੋਂ ਪਹਿਲਾਂ 15-20 ਮਿੰਟ ਤੁਹਾਡੇ ਨਾਲ ਜ਼ਰੂਰ ਲਾਉਣਾ ਹੈ ਅੱਜ ਦੀਆਂ ਜੋ ਦੇਸ਼ ਦੇ ਦੀਆਂ ਖਬਰਾਂ ਨੇ ਤੇ ਪੰਜਾਬ ਦੀਆਂ ਤੇ ਕੇਂਦਰ ਦੀਆਂ ਤੇ ਉਸ ਤੋਂ ਬਾਅਦ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ। ਤੇ ਪੰਜਾਬ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸਤ ਫੜੋ ਫੜਾਈ ਦਾ ਖੇਲ ਜਿਹੜਾ ਸ਼ੁਰੂ ਹੋ ਚੁੱਕਿਆ। ਝੂਠਾ ਤੁਮਸਾ ਨਹੀਂ ਦੇਖਾ, ਕੋਰਟ ਅੱਗੇ ਲੇਖਾ, ਅੱਧੀ ਰਾਤ ਖੜ ਕੇ ਕੁੰਡਾ ਤੇ ਮਿਲਿਆ ਕਾਗਜ਼ ਦਾ ਮੁੰਡਾ। ਤੇ ਇਸੇ ਤਰ੍ਹਾਂ ਸੁਖਬੀਰ ਬਾਦਲ ਦੀ ਘਰ ਘਰ ਮੁਹਿੰਮ, ਲੋਕਾਂ ਤੋਂ ਫੀਡਬੈਕ ਲੈ ਕੇ ਮੈਨੀਫੈਸਟੋ ਦੇ ਵਿੱਚ ਬਣਾਉਣ ਦੇ ਦਾਅਵੇ ਨੇ ਤੇ ਨਸ਼ਾ, ਬੇਰੁਜ਼ਗਾਰੀ, ਕਰਜ਼ਾ, ਕਾਨੂੰਨ ਵਿਵਸਥਾ ਤੇ ਵਿਕਾਸ ਦੇ ਮੁੱਦੇ ਜਿਹੜੇ ਨੇ ਉੱਥੇ ਦੇ ਉੱਥੇ ਖੜੇ ਹੈ। ਦੂਜੇ ਪਾਸੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਵੀ ਚਰਚਾ ਦਾ ਫਿਰ ਤੋਂ ਵਿਸ਼ਾ ਬਣਨ ਲੱਗੀ ਹੈ। ਵਾਰਸ ਪੰਜਾਬ ਦੇ ਹੀ ਜਿਹੜੀ ਰਜਿਸਟ੍ਰੇਸ਼ਨ ਹੈ ਪਾਰਟੀ ਦੀ ਉਹਦਾ ਵੀ ਮੁੱਦਾ ਜਿਹੜਾ ਅੱਜ ਗਵਰਨਰ ਸਾਹਿਬ ਤੱਕ ਪੁੱਜਿਆ ਏ ਆਲੀ ਸਾਹਿਬ ਲੈ ਕੇ ਗਏ ਨੇ। SGPC ਦੇ ਨਾਲ ਜੁੜੇ ਵਿਵਾਦ ਨੇ ਤੇ DA ਦੇ ਬਕਾਏ ਤੇ ਪੰਜਾਬ ਸਰਕਾਰ ਨੂੰ ਘੇਰਦੇ CBI ED ਦੇ ਮਾਮਲੇ ਜਿਹੜੇ ਨੇ ਬਹੁਤ ਹੀ ਗੰਭੀਰ ਬਣਦੇ ਜਾ ਰਹੇ ਹੈ। 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਚੱਲ ਰਹੀ ਹੈ ਅੱਜ ਕਿ ਪੰਜਾਬ ਦੀ ਸਿਆਸਤ ਹੁਣ ਚੋਣੀ ਵਾਅਦਿਆਂ ਤੋਂ ਅੱਗੇ ਨਿਕਲ ਕੇ ਜਾਂਚਾਂ ਤੇ ਇਲਜ਼ਾਮਾਂ ਦੀ ਜੰਗ ਬਣ ਰਹੀ ਹੈ। ਅੱਜ ਦੇ ਜ਼ਿੰਦਗੀਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਵਿਦੇਸ਼ਾਂ ਦੀਆਂ ਵੀ ਕਰਾਂਗੇ ਤੇ ਜਿੱਥੇ ਉਹਨਾਂ ਸਵਾਲਾਂ ਦੇ ਜਵਾਬ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਜੋ ਬਹੁਤ ਸਾਰੇ ਗੰਭੀਰ ਵਿਸ਼ੇ ਨੇ ਜੋ ਮੇਰੇ ਵਰਗੇ ਦੇ ਵੀ ਦਿਮਾਗ ਦੇ ਵਿੱਚ ਜਲਦੀ ਨਹੀਂ ਪੈਂਦੇ। ਨਾਲ ਹੀ ਕੈਨੇਡਾ ਦੀ ਕਰੋੜਾਂ ਡਾਲਰ ਦੀ ਸੋਨਾ ਚੋਰੀ ਦਾ ਕੇਸ ਜਿਹੜਾ ਸ਼ੁਰੂ ਹੋ ਗਿਆ। ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਵੱਡੀ ਕਟੌਤੀ ਦਾ ਪ੍ਰਸਤਾਵ ਆ ਗਿਆ। ਕੈਨੇਡਾ ਵੀਜ਼ਾ ਸਕੈਮਸ ਦੇ ਬਾਰੇ ਜਿਹੜਾ IRCC ਦੀ ਚੇਤਾਵਨੀ ਆ ਗਈ, ਜਿਵੇਂ ਪਹਿਲਾਂ ਆਪਾਂ ਰੋਲਾ ਪਾਉਂਦੇ ਆ ਰਹੇ ਹਾਂ ਭਾਈ ਜਿਹੜਾ ਨੇ ਲਾਗੀਆਂ ਲਾਗ ਲੈਣਾ ਹੈ, ਅੱਗੇ ਜਾ ਕੇ ਜੋ ਮਰਜ਼ੀ ਹੋ ਜਾਵੇ ਉਹਨਾਂ ਨੇ ਕੀ ਲੈਣਾ ਹੈ। ਪਰ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਜਾਂ ਹੋਰ ਦੇਸ਼ਾਂ ਦੇ ਵਿੱਚੋਂ ਏਜੰਟ ਜਿਹੜੇ ਨੇ ਵਾਅਦੇ ਕਰਕੇ ਕਿ ਝੱਟ ਮੰਗਣੀ ਫੱਟ ਵਿਆਹ ਵਾਲਾ ਕੰਮ ਕਰਦੇ ਆ ਭਾਈ, ਇੱਕ ਵਾਰੀ ਚਲੇ ਜਾਓ ਨਾਲ ਦੀ ਨਾਲ ਨੌਕਰੀ ਸਾਰਾ ਕੁਝ ਹੈ ਉੱਥੇ ਮੌਜਾਂ ਮਾਣੋਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣ ਦੀ ਜਿਹੜੀ ਹੈ ਕੈਨੇਡਾ ਦੀ ਗੌਰਮੈਂਟ ਨੇ ਜਿਹੜੀ ਹੈ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿਉਂਕਿ ਧੋਖਾਧੜੀ ਦੇ ਮਾਮਲੇ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਰਹੇ ਨੇ। ਵਿਦੇਸ਼ਾਂ ਦੇ ਵਿੱਚ ਵਪਾਰ ਜਿਹੜੀਆਂ ਨੇ ਵਾਪਰ ਰਹੀਆਂ ਵੱਡੀਆਂ ਘਟਨਾਵਾਂ ਜੋ ਨੇ ਤੇ ਹੌਰਮੁਜ਼ ਦੇ ਵਿੱਚ ਫਿਰ ਤੋਂ ਅੱਜ ਭਾਰਤੀ ਮਲਾਹ ਵਾਲੇ ਜਹਾਜ਼ ਦੇ ਉੱਤੇ ਹਮਲਾ ਹੋਇਆ ਤੇ ਉਹਦੀ ਜਿਹੜੀ ਹੈ ਵਿਦੇਸ਼ ਮੰਤਰੀ ਦੇ ਵੱਲੋਂ ਨਿੰਦਾ ਕੀਤੀ ਗਈ ਹੈ ਤੇ ਹੋਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅੱਗੇ ਵਧਾਂਗੇ ਤੇ ਇਹਨਾਂ ਖਬਰਾਂ ਦੇ ਪਿੱਛੇ ਅਸਲ ਸਵਾਲ ਤੁਸੀਂ ਵੀ ਪਛਾਣਨਾ ਹੈ ਤੇ ਜੇ ਮਨ ਦੇ ਵਿੱਚ ਕੋਈ ਗੱਲਬਾਤ ਆਉਂਦੀ ਹੈ ਤੇ ਨੰਬਰ ਡਾਇਲ ਕਰਨਾ ਹੈ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ। ਪੰਜਾਬ ਇਲੈਕਸ਼ਨ ਸੁਖਬੀਰ ਬਾਦਲ ਹੋਣਾ ਨੇ ਘਰ ਘਰ ਜਾ ਕੇ ਭਰੇ ਨੇ ਫੀਡਬੈਕ ਫਾਰਮ ਤੇ 3-4 ਬੰਦੇ ਮੂਹਰੇ ਬਿਠਾਏ ਹੋਏ ਨੇ ਜੀ ਬੀਬੀਆਂ ਤੇ ਫਾਰਮ ਆਪ ਭਰ ਰਹੇ ਨੇ ਤੇ ਜਿਹਦੇ ਉੱਤੇ ਹਮਲਾ ਵੀ ਹੋਇਆ ਸੀ ਹੱਥ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਮੰਗਲਵਾਰ ਨੂੰ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ 2027 ਦੀਆਂ ਵਿਧਾਨ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਘਰ ਘਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅਣ ਐਲਾਨੇ ਤੌਰ ਦੇ ਉੱਤੇ ਚੋਣ ਬਿਗਲ ਵਜਾ ਦਿੱਤਾ ਹੈ। ਲੋਕਾਂ ਨੂੰ ਉਹਨਾਂ ਦੀਆਂ ਮੁੱਖ ਸਮੱਸਿਆਵਾਂ ਤੇ ਅਗਲੀ ਸਰਕਾਰ ਤੋਂ ਉਮੀਦਾਂ ਦੇ ਬਾਰੇ ਫੀਡਬੈਕ ਮੰਗਿਆ। ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਅਜਿਹੀ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ। ਆਪਣੀ ਫੇਰੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੱਜੇ ਹੱਥ ਦੇ ਉੱਤੇ ਪਲਸਤਰ ਲੱਗੇ ਹੋਣ ਦੇ ਬਾਵਜੂਦ ਵੀ ਘਰਾਂ ਦੇ ਵਿੱਚ ਖੁਦ ਫੀਡਬੈਕ ਫਾਰਮ ਭਰੇ ਹੈ। ਹਰੇਕ ਥਾਂ ਦੇ ਉੱਤੇ 10 ਤੋਂ 15 ਮਿੰਟ ਬਿਤਾਏ ਤੇ ਨਿਵਾਸੀਆਂ ਨੂੰ ਉਹਨਾਂ ਦੀਆਂ ਮੁੱਖ ਸਮੱਸਿਆਵਾਂ ਦੀ ਸੂਚੀ ਬਣਾਉਣ ਦੇ ਲਈ ਕਿਹਾ ਗਿਆ। ਅਕਾਲੀ ਦਲ ਦੇ ਵੱਲੋਂ ਦਿੱਤੇ ਜਾ ਰਹੇ ਇਸ ਫਾਰਮ ਦੇ ਵਿੱਚ 15 ਮੁੱਦੇ ਦਰਜ ਨੇ, ਜਿਨ੍ਹਾਂ ਦੇ ਵਿੱਚ ਨਸ਼ੇ, ਬੇਰੁਜ਼ਗਾਰੀ, ਪੰਜਾਬ ਦਾ ਕਰਜ਼ਾ, ਫੇਲ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਘੱਟੋ ਘੱਟ ਸਮਰਥਨ ਮੁੱਲ MSP ਤੇ ਕਿਸਾਨਾਂ ਦੀਆਂ ਚਿੰਤਾਵਾਂ, ਗੈਂਗਸਟਰ ਭਗਵੰਤ ਮਾਨ ਸਰਕਾਰ ਦੇ ਦੌਰਾਨ ਕਥਿਤ ਬੇਅਦਬੀਆਂ, ਕਥਿਤ ਫਰਜ਼ੀ ਪੁਲਿਸ ਮੁਕਾਬਲੇ, ਮਹਿੰਗਾਈ, ਇਸ਼ਤਿਹਾਰਾਂ ਦੇ ਉੱਤੇ ਸਰਕਾਰੀ ਖਰਚਾ, ਰੁਕੇ ਹੋਏ ਵਿਕਾਸ ਕਾਰਜ, ਔਰਤਾਂ ਦੇ ਨਾਲ ਸੰਬੰਧਿਤ ਸਮੱਸਿਆਵਾਂ, ਬਿਜਲੀ ਦੇ ਕੱਟ ਅਤੇ ਉੱਚੇ ਬਿਜਲੀ ਬਿੱਲ ਤੇ ਸਰਕਾਰੀ ਹਸਪਤਾਲਾਂ ਦੇ ਸਕੂਲਾਂ ਦੀ ਹਾਲਤ ਸ਼ਾਮਲ ਨੇ। ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਮੁੱਦਾ ਵੀ ਸ਼ਾਮਲ ਹੈ, ਜੇ ਦੱਸਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਰਜ ਕਰਨ ਦੇ ਲਈ ਅਗਲੇ 20 ਦਿਨਾਂ ਦੇ ਵਿੱਚ ਸੂਬੇ ਭਰ ਦੇ ਹਰ ਘਰ ਤੱਕ ਜਿਹੜਾ ਪਹੁੰਚ ਕਰਨਗੇ ਤੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਦੱਸਣ ਕਿ ਉਹ ਸਰਕਾਰ ਤੋਂ ਕੀ ਚਾਹੁੰਦੇ ਨੇ। ਜਿਹੜੇ ਮੁੱਦੇ ਉਹ ਦੱਸਣਗੇ ਉਹ ਸਾਡੇ ਮੈਨੀਫੈਸਟੋ ਦਾ ਆਧਾਰ ਬਣਨਗੇ। ਇਹ ਲੋਕਾਂ ਦਾ ਮੈਨੀਫੈਸਟੋ ਹੋਵੇਗਾ। ਮੈਨੀਫੈਸਟੋ ਨੂੰ ਇੱਕ ਕਾਨੂੰਨੀ ਦਸਤਾਵੇਜ਼ ਮੰਨਿਆ ਜਾਣਾ ਚਾਹੀਦਾ ਹੈ ਤਾਂ ਜੋ ਰਾਜਨੀਤਿਕ ਪਾਰਟੀਆਂ ਇਸ ਦੀ ਪਾਲਣਾ ਨਹੀਂ ਕਰਦੀਆਂ ਉਹਨਾਂ ਨੂੰ 5 ਸਾਲਾਂ ਦੇ ਲਈ ਅਯੋਗ ਠਹਿਰਾਇਆ ਜਾ ਸਕੇ। ਨਿਵਾਸੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਦੇ ਦੌਰਾਨ ਨਸ਼ਾ ਇੱਕ ਵੱਡਾ ਮੁੱਦਾ ਉਭਰ ਕੇ ਸਾਹਮਣੇ ਆਇਆ। ਸੁਖਬੀਰ ਨੇ 7 ਘਰਾਂ ਦਾ ਦੌਰਾ ਕੀਤਾ ਤੇ ਕਹਿੰਦੇ ਬਿੱਲੀ ਵੈਸੇ 7 ਘਰ ਟੱਪ ਗਈ ਜਾਂਦੀ ਹੈ ਜੀ। ਪਰਿਵਾਰਕ ਦੇ ਜਿਹੜੇ ਸੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਵੱਖ ਵੱਖ ਸਵਾਲ ਵੀ ਪੁੱਛੇ ਗਏ। ਉਹਨਾਂ ਵਾਅਦਾ ਕੀਤਾ ਕਿ ਅਕਾਲੀ ਦਲ ਦੇ ਸੱਤਾ ਦੇ ਵਿੱਚ ਵਾਪਸ ਆਉਣ ਦੇ ਉੱਤੇ ਉਹ ਨਸ਼ਾ ਤਸਕਰਾਂ ਦੇ ਵਿਰੁੱਧ ਇੱਕ ਸਖ਼ਤ ਜਿਹੜਾ ਕਾਨੂੰਨ ਬਣਾਉਣਗੇ ਜਿਸ ਦੇ ਤਹਿਤ ਨਸ਼ੇ ਵੇਚਣ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਬਿਨਾਂ ਜ਼ਮਾਨਤ ਦੇ 10 ਸਾਲ ਦੀ ਸਜ਼ਾ ਮਿਲੇਗੀ ਤੇ ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਏਗੀ। ਤੇ ਉਹਨਾਂ ਨੇ ਆਟਾ ਦਾਲ ਸਕੀਮ ਨੂੰ ਬਹਾਲ ਕਰਨ, 4 ਰੁਪਏ ਪ੍ਰਤੀ ਕਿਲੋ ਹਿਸਾਬ ਦੇ ਨਾਲ 50 ਕਿਲੋ ਕਣਕ ਤੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਦਾਲ ਦੇਣ, ਆਰਥਿਕ ਤੌਰ ਦੇ ਉੱਤੇ ਕਮਜ਼ੋਰ ਪਰਿਵਾਰਾਂ ਦੇ ਲਈ ਸ਼ਗਨ ਸਕੀਮ 51,000 ਰੁਪਏ ਤੋਂ ਵਧਾ ਕੇ 1,00,000 ਰੁਪਏ ਕਰਨ ਤੇ ਬੁਢਾਪਾ ਪੈਨਸ਼ਨ ਨੂੰ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕਰਨ ਸਮੇਤ ਕਈ ਭਲਾਈ ਭਾਵ ਜਿਹੜੀਆਂ ਉਪਾਵਾਂ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਰਸ਼ਾਂ ਦੇ ਲਈ ਯੋਗਤਾ ਦੀ ਉਮਰ ਘੱਟੋ ਘੱਟ ਜਿਹੜੀ ਹੈ ਘਟਾ ਕੇ 60 ਸਾਲ ਤੇ ਔਰਤਾਂ ਦੇ ਲਈ 55 ਸਾਲ ਜਿਹੜੀ ਹੈ ਕਰ ਦਿੱਤੀ ਜਾਏਗੀ। ਸੁਖਬੀਰ ਨੇ ਅਕਾਲੀ ਦਲ ਦੀ ਸਰਕਾਰ ਬਣਨ ਦੇ 2 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਬੇਜ਼ਮੀਨੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਪਾਰਟੀ ਦੇ ਅਗਲੇ 5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਘਰ ਕੱਚਾ ਨਹੀਂ ਰਹੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਦੇ ਲਈ 10,00,000 ਰੁਪਏ ਤੱਕ ਦਾ ਕਰਜ਼ਾ ਦੇਣ ਦਾ ਵੀ ਵਾਅਦਾ ਕੀਤਾ ਜਿਸਦੇ ਵਿੱਚ ਪਹਿਲੇ 3 ਸਾਲਾਂ ਦੇ ਲਈ ਕੋਈ ਵਿਆਜ ਨਹੀਂ ਲਿਆ ਜਾਵੇਗਾ। ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਇੱਕ ਅਜਿਹਾ ਕਾਨੂੰਨ ਵੀ ਲਿਆਵੇਗਾ ਜਿਸਦੇ ਵਿੱਚ ਪ੍ਰਾਈਵੇਟ ਉਦਯੋਗਾਂ ਦੇ ਲਈ 75% ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਲਾਜ਼ਮੀ ਹੋਵੇਗਾ। ਸੁਖਬੀਰ ਨੇ ਪੰਜਾਬ ਸਰਕਾਰ ਤੇ ਮਹਿੰਗਾਈ ਭੱਤੇ DA ਦੇ ਮਾਮਲੇ ਦੇ ਵਿੱਚ ਹਾਈਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਜਿਸਦੇ ਵਿੱਚ ਮੁੱਖ ਸਕੱਤਰ ਨੂੰ ਅਗਲੀ ਸੁਣਵਾਈ ਦੇ ਉੱਤੇ ਹਾਜ਼ਰ ਹੋਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਲੋਕ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪ ਨੂੰ ਸਬਕ ਸਿਖਾਉਣਗੇ ਤੇ ਦਾਅਵਾ ਕੀਤਾ ਕਿ ਅਕਾਲੀ ਦਲ ਆਪਣੀ ਪਿਛਲੀ ਕਾਰਜਗੁਜ਼ਾਰੀ ਤੇ ਭਰੋਸੇਯੋਗਤਾ ਦੇ ਆਧਾਰ ਦੇ ਉੱਤੇ ਵੋਟਾਂ ਮੰਗੇਗਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਤੰਜ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਸ਼ਾਇਦ ਵਿਦੇਸ਼ ਗਏ ਹੋਏ ਨੇ ਤੇ ਇਸ ਦੇ ਨਾਲ ਉਨ੍ਹਾਂ ਦਾ ਦੁੱਖ ਘੱਟ ਜਾਵੇਗਾ। ਸੰਭਾਵੀ ਅਕਾਲੀ ਦਲ ਜਿਹੜਾ ਹੈ ਗੱਠਜੋੜ ਦੇ ਬਾਰੇ ਆਗੂ ਨੇ ਕਿਹਾ ਕਿ ਉਨ੍ਹਾਂ ਦਾ ਮੌਜੂਦਾ ਉਦੇਸ਼ ਲੋਕਾਂ ਨੂੰ ਮਿਲਣਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਬਾਰੇ ਪੁੱਛਣਾ ਹੈ ਤੇ ਉਨ੍ਹਾਂ ਦੇ ਚਾਚਾ ਮੇਜਰ ਸੇਵਾ ਮੁਕਤ ਜਿਹੜੇ ਨੇ ਭੁਪਿੰਦਰ ਸਿੰਘ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਆਪਣੇ ਗ੍ਰਹਿ ਖੇਤਰ ਲੰਬੀ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਸਰਗਰਮ ਹੋਣ ਦੇ ਬਾਰੇ ਸੁਖਬੀਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ। ਹਰ ਕਿਸੇ ਦੀਆਂ ਆਪਣੀਆਂ ਇੱਛਾਵਾਂ ਹੁੰਦੀਆਂ ਨੇ। ਅਕਾਲੀ ਦਲ ਦੇ ਵੱਲੋਂ 10 ਨਵੰਬਰ ਤੋਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਇੱਕ ਬੱਸ ਯਾਤਰਾ ਸ਼ੁਰੂ ਕੀਤੀ ਜਾਣੀ ਹੈ ਜੋ ਰੋਜ਼ਾਨਾ 2 ਤੋਂ 3 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ। ਇਹ ਮੁਹਿੰਮ ਅਕਾਲੀ ਦਲ ਦੀਆਂ ਹੋਰ ਲੋਕਾਂ ਤੱਕ ਪਹੁੰਚ ਦੇ ਮੱਦੇਨਜ਼ਰ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਨਾਲ ਨਾਲ ਚੱਲ ਰਹੀ ਹੈ ਤੇ ਜਿਸਦੇ ਵਿੱਚ ਨੌਜਵਾਨ ਜਿਹੜੇ ਕੇਂਦਰਿਤ ਵਾਈਬ ਪੰਜਾਬ ਦੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਨਸ਼ਿਆਂ ਵਿਰੁੱਧ ਮਾਮਾ ਧੀਆਂ ਇਨਸਾਫ਼ ਯਾਤਰਾ ਜਿਹੜੀ ਸ਼ਾਮਲ ਰਹੇਗੀ। ਹੁਣ ਚੱਲਦੇ ਹਾਂ ਦੋਸਤੋ ਹੋਰ ਖਬਰਾਂ ਦੇ ਵੱਲ ਨੂੰ। ਬੰਦੀ ਸਿੰਘ ਰਿਲੀਜ਼ ਦਾ ਮਾਮਲਾ ਜਿਹੜਾ ਹੈ, ਭਗਵੰਤ ਮਾਨ ਹੁਣਾਂ ਦੇ ਨਾਲ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦਾ ਜਿਹੜਾ ਮਾਮਲਾ ਕੇਂਦਰ ਦੇ ਕੋਲ ਚੁੱਕਣ ਦਾ ਭਰੋਸਾ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਅੱਜ ਮੁਲਾਕਾਤ ਕੀਤੀ ਹੈ। ਮੋਰਚੇ ਦੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਉਪਰਾਲੇ ਦੇ ਨਾਲ ਹੋਈ ਇਸ ਮੁਲਾਕਾਤ ਦੇ ਦੌਰਾਨ ਬੰਦੀ ਸਿੰਘਾਂ ਦੀਆਂ ਰਿਹਾਈ ਜਿਹੜੀ ਹੈ ਸਮੇਤ ਕਈ ਮਾਮਲੇ ਮੁੱਖ ਮੰਤਰੀ ਅੱਗੇ ਰੱਖੇ ਗਏ ਨੇ ਤੇ ਦੋਵਾਂ ਧਿਰਾਂ ਦੇ ਵਿਚਾਲੇ ਇਸ ਮਾਮਲੇ ਦੇ ਉੱਤੇ ਅਗਲੀ ਗੱਲਬਾਤ 12 ਅਕਤੂਬਰ ਨੂੰ ਹੋਣੀ ਤੈਅ ਹੋ ਗਈ ਹੈ। ਇਸ ਦੇ ਵਿੱਚ ਜਿਹੜਾ ਅੰਮ੍ਰਿਤਪਾਲ ਹੁਣਾਂ ਦਾ ਜਾਂ 30 ਹੋਰ ਜਿਹੜੇ ਉਹਨਾਂ ਦੇ ਨਾਲ ਲੋਕ ਨੇ ਉਹਨਾਂ ਦੇ ਵੀ ਜਿਹੜਾ ਪੰਜਾਬ ਦੇ ਵਿੱਚ ਟਰਾਂਸਫਰ ਕਰਨ ਦਾ ਜਿਹੜਾ ਗੱਲਬਾਤ ਕੀਤੀ ਗਈ ਹੈ ਤੇ ਇਹਦੇ ਵਿੱਚ ਜਿਹੜਾ ਰਿਹਾਈ ਦਾ ਮਾਮਲਾ ਵੀ ਜਿਹੜਾ ਉਹਦੇ ਵਿੱਚ ਚੁੱਕਿਆ ਗਿਆ ਹੈ। ਇਸੇ ਤਰ੍ਹਾਂ ਪਾਰਟੀ ਰਜਿਸਟ੍ਰੇਸ਼ਨ ਰੋਕਣ ਦੇ ਵਿਰੁੱਧ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੇ ਨੇ ਉਹਨਾਂ ਦੇ ਵੱਲੋਂ ਰਾਜਪਾਲ ਕਟਾਰੀਆ ਦੇ ਨਾਲ ਜਿਹੜੀ ਮੁਲਾਕਾਤ ਅੱਜ ਕੀਤੀ ਹੈ, ਸੌਂਪਿਆ ਉਹਨਾਂ ਨੂੰ ਮੰਗ ਪੱਤਰ ਤੇ ਸਾਡੀ ਲੋਕ ਪ੍ਰਿਯਤਾ ਤੋਂ ਘਬਰਾ ਕੇ ਕਹਿੰਦੇ ਭਾਜਪਾ ਤੇ ਹੋਰ ਧਿਰਾਂ ਰਚ ਰਹੀਆਂ ਨੇ ਸਾਜਿਸ਼ਾਂ, ਇਹ ਆਲੀ ਉਹਨਾਂ ਨੇ ਇਹ ਗੱਲਬਾਤ ਕੀਤੀ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਹਨਾਂ ਨਾਲ ਮੁਲਾਕਾਤ ਕਰਕੇ ਭਾਰਤ ਦੇ ਚੋਣ ਕਮਿਸ਼ਨ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾ ਦਿੱਤਾ। ਮਨਪ੍ਰੀਤ ਸਿੰਘ ਇਆਲੀ ਤੇ ਐਮ ਪੀ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਦੇ ਹੇਠ ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਸੀਨੀਅਰ ਆਗੂ ਜਿਹੜੇ ਨੇ ਮਨਪ੍ਰੀਤ ਇਆਲੀ ਨੇ ਮੁਲਾਕਾਤ ਮਗਰੋਂ ਦੱਸਿਆ ਕਿ ਚੋਣ ਕਮਿਸ਼ਨ ਦੇ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦੇ ਹਵਾਲੇ ਨਾਲ ਉਨ੍ਹਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਰੋਕੀ ਗਈ ਹੈ ਜੋ ਸਰਾਸਰ ਧੱਕਾ ਹੈ। ਭਾਜਪਾ ਸਮੇਤ ਬਾਕੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਵਾਰਸ ਪੰਜਾਬ ਦੇ ਪਾਰਟੀ ਤੋਂ ਆਪਣੇ ਆਪ ਨੂੰ ਖਤਰਾ ਸਮਝਦੀਆਂ ਨੇ, ਸਾਰੇ ਹੀ ਕਹਿ ਰਹੇ ਨੇ ਜੀ। ਉਧਰ ਕੇਜਰੀਵਾਲ ਸਾਹਿਬ ਵੀ ਕਹਿੰਦੇ ਨੇ, ਕਹਿੰਦੇ ਭਾਜਪਾ ਨੂੰ ਖਤਰਾ ਹੈ ਭਾਈ, ਤਾਂ ਕਰਕੇ ਸਾਡੇ ਉੱਤੇ ਛਾਪੇ ਮਰਾ ਰਹੇ ਨੇ, ਸਾਰਾ ਕੁਝ ਹੋ ਰਿਹਾ। ਤੇ ਇੱਧਰ ਇਹ ਕਹਿੰਦੇ ਨੇ ਜੀ ਭਾਈ ਇਆਲੀ ਸਾਹਿਬ ਵੀ ਕਿ ਵਾਰਸ ਪੰਜਾਬ ਵਾਲੇ ਕਿ ਸਾਡੇ ਤੋਂ ਡਰ ਰਹੇ ਨੇ ਭਾਈ ਕਿ ਅਸੀਂ ਕਿਤੇ ਅੱਗੇ ਨਾ ਆ ਜਾਈਏ, ਜਿਸ ਕਰਕੇ ਇਹਨਾਂ ਧਿਰਾਂ ਦਾ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਪਿੱਛੇ ਕਹਿੰਦੇ ਹੱਥ ਹੈ, ਰੁਕਵਾਉਣ ਦੇ ਪਿੱਛੇ। ਇਸੇ ਤਰ੍ਹਾਂ ਅਮਰਜੀਤ ਸਿੰਘ ਚਾਵਲਾ ਕੇਸ, ਐਸ ਜੀ ਪੀ ਸੀ ਦੇ ਮੁੱਖ ਸਕੱਤਰ ਦੇ ਓ ਐਸ ਡੀ ਤੋਂ ਜਿਹੜਾ 4 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ। ਸਰਾਵਾਂ ਦੇ ਵਿੱਚ ਠਹਿਰਨ ਤੇ ਐਂਟਰੀ ਸੰਬੰਧੀ ਰਿਕਾਰਡ ਖੰਗਾਲ ਰਹੀ ਪੁਲਿਸ ਜਿਹੜੀ ਹੈ, ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਹਿਤ ਪੁਲਿਸ ਵੱਲੋਂ ਐਸ ਜੀ ਪੀ ਸੀ ਦੇ ਜਿਹੜੇ ਮੁੱਖ ਸਕੱਤਰ ਦੇ ਓ ਐਸ ਡੀ ਸਤਬੀਰ ਸਿੰਘ ਤੋਂ ਕਰੀਬ 4 ਘੰਟੇ ਤੱਕ ਪੁੱਛ ਜਿਹੜੀ ਹੈ ਕੀਤੀ ਗਈ ਹੈ ਪੁੱਛਗਿੱਛ। ਡੀ ਐਸ ਪੀ ਸ੍ਰੀ ਆਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ 21 ਅਗਸਤ 2026 ਨੂੰ ਐਫ ਆਈ ਆਰ ਜਿਹੜਾ ਨੰਬਰ 149 ਦਰਜ ਕੀਤੀ ਗਈ ਤੇ ਮਾਮਲੇ ਦੀ ਤਫਤੀਸ਼ ਦੇ ਦੌਰਾਨ ਪੁਲਿਸ ਦੇ ਵੱਲੋਂ ਵੱਖ ਵੱਖ ਪੱਖਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਐਸ ਜੀ ਪੀ ਸੀ ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਤੇ ਇਸ ਦੇ ਵੇਲੇ ਮੁੱਖ ਸਕੱਤਰ ਕੁਲਵੰਤ ਸਿੰਘ ਦੇ ਓ ਐਸ ਡੀ ਦੇ ਵਜੋਂ ਤੈਨਾਤ ਸਤਬੀਰ ਸਿੰਘ ਤੋਂ ਸਰਾਵਾਂ ਦੇ ਪ੍ਰਬੰਧਾਂ ਤੇ ਨਿਯਮਾਂ ਸੰਬੰਧੀ ਪੁੱਛਗਿੱਛ ਕੀਤੀ ਗਈ। ਡੀ ਐਸ ਪੀ ਦੇ ਅਨੁਸਾਰ ਪੁਲਿਸ ਦੇ ਵੱਲੋਂ ਇਹ ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ ਸਰਾਵਾਂ ਦੇ ਵਿਚ ਸ਼ਰਧਾਲੂਆਂ ਦੀ ਐਂਟਰੀ ਕਿਸ ਪ੍ਰਕਿਰਿਆ ਦੇ ਤਹਿਤ ਹੁੰਦੀ ਹੈ, ਉਨ੍ਹਾਂ ਦੇ ਠਹਿਰਨ ਸੰਬੰਧੀ ਕੀ ਨਿਯਮ ਨੇ, ਸੰਬੰਧਿਤ ਰਿਕਾਰਡ ਕਿਵੇਂ ਦਰਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਔਰਤ ਦੇ ਸਰਾਵਾਂ ਦੇ ਵਿਚ ਠਹਿਰਨ ਦੇ ਨਾਲ ਸੰਬੰਧਿਤ ਰਿਕਾਰਡ ਅਤੇ ਉਸਨੂੰ ਉਥੇ ਮਿਲੀਆਂ ਸਹੂਲਤਾਂ ਸੰਬੰਧੀ ਵੀ ਤੱਥ ਇਕੱਠੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਪੁਲਿਸ ਇਹ ਵੀ ਜਿਹੜਾ ਜਾਂਚ ਕਰ ਰਹੀ ਹੈ ਕਿ ਸ਼ਿਕਾਇਤਕਰਤਾ ਕਿਹੜੇ ਹਾਲਾਤ ਦੇ ਵਿਚ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਤੇ ਉਸਦੇ ਠਹਿਰਨ ਦੇ ਦੌਰਾਨ ਕੀ ਕੁਝ ਵਾਪਰਿਆ, ਜਾਂਚ ਦੇ ਦੌਰਾਨ ਕਿਸੇ ਵਿਅਕਤੀ ਦੇ ਵੱਲੋਂ ਉਸ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਰੋਕ ਕੇ ਰੱਖਣ ਜਾਂ ਕਿਸੇ ਹੋਰ ਤਰ੍ਹਾਂ ਦੀ ਗਤੀਵਿਧੀ ਦੇ ਦੋਸ਼ ਸਾਹਮਣੇ ਆਉਂਦੇ ਨੇ ਜਾਂ ਨਹੀਂ, ਇਸ ਪੱਖ ਤੋਂ ਵੀ ਜਿਹੜਾ ਜਾਂਚ ਕੀਤੀ ਜਾ ਰਹੀ ਹੈ। ਡੀ ਐਸ ਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੈਨਾਤ ਕੁਝ ਜਿਹੜੇ ਮੁਲਾਜ਼ਮਾਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਵਿਚ ਨਾਮਜ਼ਦ ਵਿਅਕਤੀਆਂ ਤੇ ਮੁੱਖ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਪੁਲਿਸ ਦੇ ਵੱਲੋਂ ਮੁਲਜ਼ਮ ਦੇ ਠਹਿਰਨ ਦੇ ਤੇ ਆਉਣ ਜਾਣ ਦੇ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨ ਦੇ ਨਾਲ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੈ ਕਿ ਮਾਮਲੇ ਦੇ ਵਿਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਜਾਂ ਸਾਜਿਸ਼ ਤਾਂ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਠਹਿਰਨ ਦੇ ਨਾਲ ਸੰਬੰਧਿਤ ਐਸ ਜੀ ਪੀ ਸੀ ਦਾ ਰਿਕਾਰਡ ਹਾਸਲ ਕਰਨ ਦੇ ਲਈ ਕਮੇਟੀ ਨੂੰ ਬਾਕਾਇਦਾ ਪੱਤਰ ਵੀ ਜਾਰੀ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਉਪਲਬਧ ਦਸਤਾਵੇਜ਼ਾਂ, ਬਿਆਨਾਂ ਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਡੀ ਐਸ ਪੀ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕਾਨੂੰਨ ਅਨੁਸਾਰ ਹੋ ਰਹੀ ਹੈ ਤੇ ਜਿਨਸੀ ਅਪਰਾਧਾਂ ਨਾਲ ਸੰਬੰਧਿਤ ਮਾਮਲਿਆਂ 'ਚ ਲਾਗੂ ਕਾਨੂੰਨੀ ਪ੍ਰਬੰਧਾਂ ਤੇ ਅਦਾਲਤੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਿਰਧਾਰਿਤ ਸਮੇਂ ਦੇ ਅੰਦਰ ਤਫਤੀਸ਼ ਮੁਕੰਮਲ ਕਰਨ ਦੀ ਕੋਸ਼ਿਸ਼ ਹੈ ਤੇ ਜਾਂਚ ਦੇ ਦੌਰਾਨ ਸਾਹਮਣੇ ਆਉਣ ਵਾਲੇ ਸਾਰੇ ਤੱਥਾਂ ਦੀ ਤਸਦੀਕ ਕਰਨ ਦੇ ਉਪਰੰਤ ਹੀ ਪੁਲਿਸ ਰਿਪੋਰਟ ਜਿਹੜੀ ਹੈ ਚਲਾਨ ਜਲਦ ਅਦਾਲਤ ਦੇ ਵਿਚ ਪੇਸ਼ ਕੀਤੀ ਜਾਵੇਗਾ ਤੇ ਇਸ ਮੌਕੇ ਥਾਣਾ ਮੁਖੀ ਜਤਿਨ ਕਪੂਰ, ਸਿਟੀ ਇੰਚਾਰਜ ਜਸਮੇਰ ਸਿੰਘ ਵੀ ਉਥੇ ਮੌਜੂਦ ਸਨ। ਪਰ ਦੂਸਰੇ ਪਾਸੇ ਐਸ ਜੀ ਪੀ ਸੀ ਸ਼੍ਰੋਮਣੀ ਕਮੇਟੀ ਵੱਲੋਂ 2 ਹੋਰ ਕਰਮਚਾਰੀ ਇਸ ਦੇ ਮਾਮਲੇ 'ਚ ਮੁਅੱਤਲ ਕੀਤੇ ਆ ਤੇ ਇੱਕ ਜਿਹੜਾ ਉਹਦਾ ਤਬਾਦਲਾ ਕੀਤਾ ਹੈ। ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਨੇ 3 ਹੋਰ ਕਰਮਚਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਹੈ, ਜਿਨ੍ਹਾਂ ਦੇ ਵਿਚੋਂ 2 ਨੂੰ ਮੁਅੱਤਲ ਕੀਤਾ ਤੇ 1 ਦਾ ਤਬਾਦਲਾ ਕਰ ਦਿੱਤਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ ਤੇ 1 ਡਰਾਈਵਰ ਨੂੰ ਮੁਅੱਤਲ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਜਾਣਕਾਰੀ ਦਿੱਤੀ ਹੈ, ਜੋ ਅੱਜ ਆਪਣੇ ਧਾਮੀ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ। ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਮਾਮਲੇ 'ਚ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਪੜਤਾਲੀਆ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿੰਮੇਵਾਰੀ ਦੇ ਵਿੱਚ ਕੁਤਾਹੀ ਕਰਨ ਦੇ ਦੋਸ਼ ਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੈਨੇਜਰ ਮਲਕੀਤ ਸਿੰਘ ਤੇ ਰਜਿਸਟਰਾਰਾਂ ਦੇ ਵਿੱਚ ਛੇੜਛਾੜ ਕਰਕੇ ਗਲਤ ਜਿਹੜਾ ਇਦਰਾਜ ਦਰਜ ਕਰਨ ਵਾਲੇ ਸਰਾਂ ਦੇ ਇੰਚਾਰਜ ਅਮਰੀਕ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਸਰਾਂ ਦੇ ਵਿੱਚ ਹੈਲਪਰ ਦੇ ਵਜੋਂ ਡਿਊਟੀ ਨਿਭਾਰੇ ਪ੍ਰਭਜੋਤ ਸਿੰਘ ਦੀ ਵੀ ਤਬਦੀਲੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਅੱਗੋਂ ਵੀ ਜਿਹੜਾ ਵਿਭਾਗੀ ਪੜਤਾਲ ਜਾਰੀ ਰੱਖਣ ਦਾ ਵੀ ਆਦੇਸ਼ ਜਿਹੜਾ ਕੀਤਾ ਗਿਆ। ਇਸੇ ਤਰ੍ਹਾਂ ਜਿਹੜੀਆਂ ਅੱਜ ਦੀਆਂ ਮੁੱਖ ਖਬਰਾਂ ਰਹੀਆਂ ਨੇ, ਸ਼ਾਮ ਤੋਂ ਚਰਚਾ ਦੇ ਵਿੱਚ ਆ ਗਈਆਂ ਨੇ। ਡੀਏ ਦਾ ਮਾਮਲਾ, ਹਾਈਕੋਰਟ ਦੇ ਵੱਲੋਂ ਮੁੱਖ ਸਕੱਤਰ ਸਿਨਹਾ ਨੂੰ ਸਰਾਸਰ ਝੂਠ ਬੋਲਣ ਦੇ ਲਈ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਦੇ ਵਿੱਚ ਅਪੀਲ ਦੀਆਂ ਤਰੁੱਟੀਆਂ ਦੂਰ ਕਰਨ ਦੇ ਦਾਅਵੇ ਨਿਕਲੇ ਨੇ ਝੂਠੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਮਾਮਲੇ 'ਚ ਟਾਲ ਮਟੋਲ ਕਰਨ ਦੇ ਲਈ ਗਲਤ ਤੱਥਾਂ ਦੀ ਪੇਸ਼ਕਾਰੀ ਕਰਨ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੂੰ ਜਿਹੜਾ ਅਦਾਲਤੀ ਤੋਹੀਨ ਦਾ ਨੋਟਿਸ ਜਾਰੀ ਹੋ ਗਿਆ। ਲੰਘੇ ਕੱਲ ਸੁਣਵਾਈ ਦੇ ਦੌਰਾਨ ਵੀ ਹਾਈਕੋਰਟ ਮੁੱਖ ਸਕੱਤਰ ਨਾਲ ਸਖ਼ਤੀ ਦੇ ਨਾਲ ਪੇਸ਼ ਆਏ ਸੀ ਤੇ ਸੁਪਰੀਮ ਕੋਰਟ ਦੇ ਵਿੱਚ ਦਾਇਰ ਸਪੈਸ਼ਲ ਲੀਵ ਪਟੀਸ਼ਨ ਜਿਹੜੀ ਹੈ SLP ਦੀਆਂ ਤਰੁੱਟੀਆਂ ਖਾਮੀਆਂ ਨੂੰ ਦੂਰ ਕਰਨ ਦੇ ਬਾਰੇ ਕੀਤੇ ਗਲਤ ਦਾਅਵੇ ਦਾ ਸਖ਼ਤ ਨੋਟਿਸ ਲਿਆ ਗਿਆ ਸੀ। ਹਾਈਕੋਰਟ ਨੇ ਮੁੱਖ ਸਕੱਤਰ ਦੇ ਹਲਫ਼ਨਾਮੇ ਦੇ ਵਿੱਚ ਪੇਸ਼ ਕੀਤੇ ਤੱਥਾਂ ਨੂੰ ਗਲਤ ਕਰਾਰ ਦਿੱਤਾ। ਬੈਂਚ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਅਦਾਲਤ ਨੂੰ ਜਾਣ ਬੁੱਝ ਕੇ ਗੁੰਮਰਾਹ ਕਰਨ ਦੇ ਲਈ ਉਨ੍ਹਾਂ ਦੇ ਵਿਰੁੱਧ ਕ੍ਰਿਮੀਨਲ ਜਿਹੜਾ ਮਾਨਹਾਨੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅਗਲੀ ਸੁਣਵਾਈ ਦੇ ਦੌਰਾਨ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋਣ ਦੇ ਲਈ ਵੀ ਕਹਿ ਦਿੱਤਾ ਗਿਆ। ਹਾਈਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪ੍ਰਾਪਤ ਕੀਤੀ ਗਈ ਇੱਕ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਟਿੱਪਣੀ ਕੀਤੀ ਹੈ, ਸੁਪਰੀਮ ਕੋਰਟ ਦੀ ਰਜਿਸਟਰੀ ਦੀ ਰਿਪੋਰਟ ਤੋਂ ਸਾਫ਼ ਹੈ ਕਿ ਕੱਲ ਅਦਾਲਤ ਦੇ ਵਿੱਚ ਝੂਠਾ ਬਿਆਨ ਜਿਹੜਾ ਸੀ ਦਿੱਤਾ ਗਿਆ, ਉਹ ਵੀ ਹਲਫ਼ਨਾਮੇ ਦੇ ਉੱਤੇ ਲਿਖ ਕੇ, ਜੋ ਕਿ 5 ਕਰੋੜ ਦਾ ਮਾਮਲਾ ਹੈ। ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਉੱਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਲੰਘੇ ਕੱਲ ਸੁਣਵਾਈ ਦੇ ਦੌਰਾਨ ਹਾਈਕੋਰਟ ਦੀ ਰਜਿਸਟਰੀ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪੰਜਾਬ ਸਰਕਾਰ ਦੀ ਅਪੀਲ ਦੀ ਮੌਜੂਦਾ ਸਥਿਤੀ ਜਾਣਨ ਦੇ ਬਾਰੇ ਰਿਪੋਰਟ ਹਾਸਲ ਕਰਨ ਦੇ ਲਈ ਕਿਹਾ ਗਿਆ ਸੀ ਤੇ ਮੁੱਖ ਸਕੱਤਰ ਨੂੰ ਮੁੜ ਵਿਅਕਤੀਗਤ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ਸੀ। ਹਾਈਕੋਰਟ ਨੇ ਬੀਤੇ ਦਿਨ ਸੁਣਵਾਈ ਦੇ ਦੌਰਾਨ ਕਿਹਾ ਸੀ ਕਿ ਪੰਜਾਬ ਸਰਕਾਰ ਅਦਾਲਤ ਦੇ ਨਾਲ ਲੁਕਣ ਮੀਚੀ ਕਿਉਂ ਖੇਡ ਰਹੀ ਹੈ। ਜੇਕਰ 1 ਸਤੰਬਰ ਨੂੰ ਪੰਜਾਬ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕਰ ਦਿੱਤੀ ਸੀ ਤਾਂ ਹੁਣ ਤੱਕ ਇਸ ਮਾਮਲੇ ਦੇ ਉੱਤੇ ਸੁਣਵਾਈ ਹੋ ਜਾਣੀ ਚਾਹੀਦੀ ਸੀ ਤੇ ਅਦਾਲਤ ਪਹਿਲਾਂ ਹੀ ਜਿਹੜਾ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਚਾਰਾਜੋਈ ਦੇ ਲਈ 3 ਮੌਕੇ ਦੇ ਚੁੱਕੀ ਹੈ, ਜਿਸ ਕਰਕੇ ਸੁਣਵਾਈ ਵਾਰ ਵਾਰ ਮੁਲਤਵੀ ਕਰਨੀ ਪਈ ਹੈ ਤੇ ਅਦਾਲਤ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਨੂੰਨੀ ਚਾਰਾਜੋਈ ਬਹਾਨੇ ਸਰਕਾਰ ਸਮਾਂ ਲੰਘਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਕੋਸ਼ਿਸ਼ ਕਰ ਰਹੀ ਹੈ। ਮੁੱਖ ਸਕੱਤਰ ਨੇ ਹਲਫ਼ਨਾਮਾ ਦਾਇਰ ਕਰਕੇ ਤਰੁੱਟੀਆਂ ਦੂਰ ਕਰਕੇ ਅਪੀਲ ਮੁੜ ਦਾਇਰ ਕਰਨ ਦਾ ਦਾਅਵਾ ਕੀਤਾ ਸੀ। ਅਦਾਲਤ ਨੇ ਲੰਘੇ ਕੱਲ ਹੀ ਆਖ ਦਿੱਤਾ ਸੀ ਕਿ ਜੇਕਰ ਸਰਕਾਰ ਦੇ ਦਾਅਵੇ ਗਲਤ ਨਿਕਲੇ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਪਿਛਾਂ ਦੇਖੀਏ ਤਾਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤਿਆਂ ਦੀ ਅਦਾਇਗੀ 15 ਦਿਨਾਂ ਦੇ ਵਿੱਚ ਕਰਨ ਦੇ ਨਿਰਦੇਸ਼ ਦਿੱਤੇ ਸਨ ਤੇ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਨੂੰ 1 ਸਤੰਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਜਿਹੜੀ ਸੀ ਦੇ ਦਿੱਤੀ ਗਈ ਸੀ। ਦੂਸਰਾ ਮਾਮਲਾ ਇਹਦੇ ਵਿੱਚ ਆ ਜਾਂਦਾ ਹੈ, ਇੱਕ ਤਾਂ ਇਹ ਮਾਮਲਾ ਹੋ ਗਿਆ DA ਦਾ ਤੇ ਦੂਸਰਾ ਹੋ ਗਿਆ ਆਪਣਾ ਮਾਨਹਾਨੀ ਦਾ ਜਾਂ 5 ਕਰੋੜ ਦਾ ਮਾਮਲਾ ਜਿਹੜਾ ਉਹ ਵੀ ਚੱਲ ਰਿਹਾ ਤੇ ਤੀਸਰਾ ਮਾਮਲਾ CBI ਦਾ ਜਿਹੜਾ ਐਕਸ਼ਨ। ਹਾਈਕੋਰਟ ਦੇ ਆਦੇਸ਼ਾਂ ਦੇ ਖਿਲਾਫ਼ ਸੁਪਰੀਮ ਕੋਰਟ ਪਹੁੰਚ ਗਈ ਹੈ ਪੰਜਾਬ ਸਰਕਾਰ ਤੇ ਬਦਲੀਆਂ ਤਬਾਦਲਿਆਂ ਤੇ ਟੈਂਡਰਾਂ ਦੇ ਵਿੱਚ ਵੱਡੇ ਜਿਹੜੇ ਘੁਟਾਲੇ ਦੇ ਦੋਸ਼ ਹੇਠ CBI ਨੂੰ ਦਿੱਤੀ ਜਾਂਚ ਰੋਕਣ ਦੇ ਲਈ ਪਟੀਸ਼ਨ ਪਾ ਦਿੱਤੀ ਗਈ ਰਾਤ ਨੂੰ 2:30-2 ਵਜੇ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਬਿਨਾਂ ਦੇਰੀ ਸੁਪਰੀਮ ਕੋਰਟ ਦਾ ਰੁੱਖ ਕਰ ਲਿਆ ਤੇ ਆਪ ਸਰਕਾਰ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਹਾਈਕੋਰਟ ਦੇ ਲੰਘੇ ਕੱਲ੍ਹ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈਕੋਰਟ ਨੇ ਲੰਘੇ ਕੱਲ CBI ਨੂੰ FIR ਦਰਜ ਕਰਕੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ ਸੀ ਤੇ ਅਦਾਲਤ ਨੇ CBI ਨੂੰ 2 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਅਦਾਲਤ ਨੂੰ ਸੌਂਪਣ ਦੇ ਲਈ ਕਹਿ ਦਿੱਤਾ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਅਮਰਿੰਦਰ ਸਰਕਾਰ ਨੇ ਨਵੰਬਰ 2020 ਦੇ ਵਿਚ ਸੀ ਬੀ ਆਈ ਨੂੰ ਪੰਜਾਬ ਦੇ ਵਿਚ ਜਾਂਚ ਕਰਨ ਦੇ ਲਈ ਦਿੱਤੀ ਆਮ ਸਹਿਮਤੀ ਵਾਪਸ ਲੈ ਲਈ ਸੀ, ਜਿਸ ਕਰਕੇ ਸੀ ਬੀ ਆਈ ਦੇ ਕੋਲ ਇਸ ਮਾਮਲੇ ਦੇ ਵਿਚ ਜਾਂਚ ਕਰਨ ਦਾ ਅਧਿਕਾਰ ਖੇਤਰ ਕਹਿੰਦੇ ਨਹੀਂ ਹੈ। ਕਿਆ ਬਾਤ ਹੈ ਜੀ। ਤੇ ਦੂਸਰੇ ਪਾਸੇ ਸੀ ਬੀ ਆਈ ਰੇਡ ਜਿਹੜੀ ਹੈ ਹੋ ਰਹੀ ਹੈ, ਅੱਜ 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਹੈ। ਸੀ ਬੀ ਆਈ ਦੇ ਵੱਲੋਂ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਘੁੰਮਣ ਦੀ ਘਰਾਚੋ ਰਿਹਾਇਸ਼ ਸਮੇਤ ਚੰਡੀਗੜ੍ਹ ਤੇ ਮੋਹਾਲੀ ਦੇ ਵਿਚ ਛਾਪੇਮਾਰੀ ਹੋਈ ਹੈ 8 ਜਗ੍ਹਾਵਾਂ ਦੇ ਉੱਤੇ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਮਗਰੋਂ ਸੀ ਬੀ ਆਈ ਦੀ ਟੀਮਾਂ ਜਿਹੜੀਆਂ ਨੇ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਘੁੰਮਣ ਮਾਮਲੇ ਦੇ ਉੱਤੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਇਸ ਦੇ ਮੱਦੇਨਜ਼ਰ ਸੀ ਬੀ ਆਈ ਦੀਆਂ ਟੀਮਾਂ ਨੇ ਅੱਜ ਜਿਹੜਾ ਸ਼ਾਮ ਮੁੱਖ ਮੰਤਰੀ ਦਾ ਸੈਕਟਰ 2 ਵਿਚਲਾ ਜਿਹੜਾ ਕੈਂਪ ਆਫਿਸ ਹੈ ਰਾਜਵੀਰ ਸਿੰਘ ਘੁੰਮਣ ਦੀ ਪਿੰਡ ਘਰਾਚੋ ਵਿਚਲੀ ਰਿਹਾਇਸ਼ ਅਤੇ ਮੋਹਾਲੀ ਦੇ ਫੇਜ਼ 11 ਦੀ ਇਕ ਨਿੱਜੀ ਰਿਹਾਇਸ਼ ਦੇ ਉਤੇ ਛਾਪੇਮਾਰੀ ਕੀਤੀ ਹੈ ਤੇ ਕੋਠੀ ਨੰਬਰ 50 ਦੇ ਵਿਚ ਵੀ ਗਏ ਨੇ। ਜਾਣਕਾਰੀ ਦੇ ਅਨੁਸਾਰ ਇਹ ਨਿੱਜੀ ਰਿਹਾਇਸ਼ ਰਾਜਵੀਰ ਸਿੰਘ ਘੁੰਮਣ ਦੇ ਕਿਸੇ ਕਰੀਬੀ ਰਿਸ਼ਤੇਦਾਰ ਦੀ ਜਿਹੜੀ ਦੱਸੀ ਜਾ ਰਹੀ ਹੈ। ਸੀ ਬੀ ਆਈ ਦੇ ਵੱਲੋਂ ਜਿਹੜਾ ਕੀਤੀ ਜਾ ਰਹੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਕਾਫ਼ੀ ਜਿਹੜਾ ਗਰਮਾ ਗਿਆ ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਸ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹਦੇ ਉੱਤੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦੂਸਰੇ ਪਾਸੇ 5 ਕਰੋੜ ਰਿਸ਼ਵਤ ਮਾਮਲਾ ਜਿਹੜਾ ਹੈ ਉਹਦੇ ਵਿਚ ਈਡੀ ਦੇ ਵੱਲੋਂ ਮੁੱਖ ਮੰਤਰੀ ਦਾ ਸਾਂਢੂ ਅਮਰਦੀਪ ਗਰੇਵਾਲ ਵੀ ਤਲਬ ਕਰ ਲਿਆ ਗਿਆ। ਹਰ ਮਾਮਲੇ ਦੇ ਵਿਚ ਹੀ ਘਿਰ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ 5 ਕਰੋੜ ਦੇ ਰਿਸ਼ਵਤਖੋਰੀ ਮਾਮਲੇ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਸਾਂਢੂ ਅਮਰਦੀਪ ਸਿੰਘ ਗਰੇਵਾਲ ਨੂੰ ਤਲਬ ਕੀਤਾ ਹੈ ਤੇ ਅੱਜ ਇਸੇ ਦੌਰਾਨ ਹੀ ਸੀ ਬੀ ਆਈ ਨੇ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਸਿੰਘ ਘੁੰਮਣ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਈਡੀ ਦੇ ਅਧਿਕਾਰਤ ਸੂਤਰਾਂ ਦੇ ਅਨੁਸਾਰ ਅਮਰਦੀਪ ਸਿੰਘ ਗਰੇਵਾਲ ਨੂੰ 9 ਅਕਤੂਬਰ ਨੂੰ ਪੁੱਛਗਿੱਛ ਦੇ ਲਈ ਦਿੱਲੀ ਜਿਹੜਾ ਸੀ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਈਡੀ ਨੇ ਗਰੇਵਾਲ ਨੂੰ 7 ਅਕਤੂਬਰ ਦੇ ਲਈ ਤਲਬ ਕੀਤਾ ਸੀ ਪਰ ਉਸਨੇ ਈਡੀ ਤੋਂ ਸਮਾਂ ਵਧਾਏ ਜਾਣ ਦੀ ਜਿਹੜੀ ਮੰਗ ਰੱਖੀ ਸੀ। ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫਿਲਮ ਜਗਤ ਦੀ ਇੱਕ ਜਾਣੀ ਪਛਾਣੀ ਹਸਤੀ ਹੈ ਤੇ ਉਹ ਮੈਸਰਜ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਿਟਡ ਨਾਲ ਜੁੜੇ ਹੋਏ ਨੇ ਤੇ ਗਰੇਵਾਲ ਦੇ ਵਿਦੇਸ਼ਾਂ ਦੇ ਵਿੱਚ ਫਿਲਮ ਨਿਰਮਾਣ ਅਤੇ ਰਿਲੀਜ਼ ਦੇ ਨਾਲ ਸੰਬੰਧਿਤ ਕਾਰੋਬਾਰੀ ਸੰਪਰਕ ਨੇ ਤੇ ਉਹ ਕਈ ਪੰਜਾਬੀ ਫਿਲਮਾਂ ਦੇ ਨਾਲ ਜੁੜੇ ਰਹੇ ਨੇ। ਜਿਸ ਮਾਮਲੇ ਦੇ ਵਿੱਚ ਗਰੇਵਾਲ ਨੂੰ ਤਲਬ ਕੀਤਾ ਗਿਆ ਹੈ ਉਸ ਦੇ ਵਿੱਚ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਵੀ ਜਿਹੜਾ ਸਾਹਮਣੇ ਆਇਆ ਸੀ। ਈਡੀ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਤਨੀ ਦੇ ਨਾਲ ਜੁੜੇ ਮਾਮਲੇ ਦੇ ਸੰਬੰਧ 'ਚ ਅਮਰਦੀਪ ਸਿੰਘ ਗਰੇਵਾਲ ਦੀ ਤਲਬੀ ਕੀਤੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਜਬਰ ਜਨਾਹ ਦੇ ਦਰਜ ਦੇ ਕੀਤੇ ਮਾਮਲੇ ਨਾਲ ਇਹ ਜਿਹੜਾ ਰਿਸ਼ਵਤਖੋਰੀ ਦਾ ਵਿਵਾਦ ਜੁੜਿਆ ਸੀ। ਇਸ ਵਿਵਾਦ ਦੇ ਵਿੱਚ ਅਮਰਦੀਪ ਸਿੰਘ ਗਰੇਵਾਲ ਤੇ ਮਾਮਲੇ ਨੂੰ ਨਿਪਟਾਉਣ ਦੇ ਲਈ ਕਥਿਤ 5 ਕਰੋੜ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਗਏ ਸਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਹੋਣਾ ਨੇ ਮੁੱਖ ਮੰਤਰੀ ਦੀ ਪਤਨੀ ਦੇ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਸਨ ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਵੱਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸਾਬਕਾ ਜੱਜ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸੇ ਤਰ੍ਹਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਦੇ ਨਾਲ ਸੰਬੰਧਿਤ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਤੇ DGP ਤੋਂ ਕੀਤੀ ਗਈ ਕਾਰਵਾਈ ਦੇ ਬਾਰੇ ਰਿਪੋਰਟ ਵੀ ਜਿਹੜੀ ਤਲਬ ਕੀਤੀ ਸੀ। ਇੱਕ ਖ਼ਬਰ ਲੈ ਕੇ ਆਪਣੇ PM ਸਾਹਿਬ ਦੀ, ਮੋਦੀ ਸਾਹਿਬ ਦੀ ਤੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਕੇਂਦਰੀ ਕੈਬਨਿਟ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ 25 ਸਾਲਾਂ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਮਤਾ ਪਾਸ ਕੀਤਾ ਗਿਆ। ਕੇਂਦਰੀ ਕੈਬਨਿਟ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਸਰਕਾਰ ਦੇ ਜਿਹੜਾ ਮੁਖੀ ਦੇ ਵਜੋਂ 25 ਸਾਲ ਪੂਰੇ ਕਰਨ ਦੇ ਉੱਤੇ ਪਰਿਵਾਰ ਦੀ ਬਜਾਏ ਰਾਸ਼ਟਰ ਪਹਿਲਾਂ ਦੀ ਰਾਜਨੀਤੀ ਦੀ ਹਮਾਇਤ ਕਰਨ ਦੇ ਉੱਤੇ ਉਨ੍ਹਾਂ ਦੀ ਪ੍ਰਸ਼ੰਸਾ ਦੇ ਵਿੱਚ ਮਤਾ ਪਾਸ ਕਰ ਦਿੱਤਾ। ਆਕਾਸ਼ਵਾਣੀ ਭਵਨ ਤੋਂ ਮਹਿਜ ਕੁਝ ਮੀਟਰ ਦੀ ਦੂਰੀ ਦੇ ਉੱਤੇ ਜਿੱਥੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਵਿਰੁੱਧ ਧਰਨੇ ਦੇ ਉੱਤੇ ਬੈਠੇ ਨੇ ਤੇ 8 ਘੰਟੇ ਬਾਅਦ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਗ੍ਰਿਫ਼ਤਾਰੀ ਹੋਈ ਹੈ। ਬੋਲਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮਤੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਪਹਿਲਾਂ ਗੁਜਰਾਤ ਦੇ ਵਿੱਚ ਤੇ ਫਿਰ ਭਾਰਤ ਦੇ PM ਦੇ ਵਜੋਂ ਸਰਕਾਰ ਦੇ ਮੁਖੀ ਵਜੋਂ ਇਤਿਹਾਸਕ 25 ਸਾਲਾਂ ਦੇ ਕਾਰਜਕਾਲ ਦੀ ਪ੍ਰਸ਼ੰਸਾ ਕੀਤੀ ਗਈ ਹੈ। ਵੈਸ਼ਨਵ ਨੇ ਕਿਹਾ ਕਿ PM ਦਾ ਸ਼ਾਸਨ ਭਾਰਤੀ ਲੋਕਤੰਤਰ ਦੀ ਜਿਹੜਾ ਪਰਿਪੱਕਤਾ ਦਾ ਜਿਹੜਾ ਸੰਕੇਤ ਹੈ ਤੇ ਲੋਕਾਂ ਦੇ ਦੁਆਰਾ ਉਨ੍ਹਾਂ ਨੂੰ ਵਾਰ ਵਾਰ ਮਿਲਿਆ ਜਨ ਫਤਵਾ ਜਿਹੜਾ ਉਨ੍ਹਾਂ ਦੇ ਪੱਕੇ ਵਿਸ਼ਵਾਸ ਦਾ ਸੰਕੇਤ ਹੈ। ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਨਰਿੰਦਰ ਮੋਦੀ ਦਾ 25 ਸਾਲਾਂ ਦਾ ਸੇਵਾ ਰਿਕਾਰਡ ਜੀਵਤ ਭਾਰਤੀ ਲੋਕਤੰਤਰ ਦਾ ਸੰਕੇਤ ਹੈ ਜਿੱਥੇ ਇੱਕ ਮਾਮੂਲੀ ਪਿਛੋਕੜ ਵਾਲਾ ਵਿਅਕਤੀ ਉੱਠ ਕੇ ਪ੍ਰਧਾਨ ਮੰਤਰੀ ਬਣਿਆ ਤੇ ਉਨ੍ਹਾਂ ਅੱਗੇ ਕਿਹਾ ਕਿ 10 ਨੁਕਤਿਆਂ ਵਾਲੇ ਮਤੇ ਦੇ ਵਿਚ ਕੋਵਿਡ ਅਤੇ ਪੱਛਮੀ ਏਸ਼ੀਆ ਯੁੱਧ ਵਰਗੇ ਵਿਸ਼ਵ ਵਿਆਪੀ ਸੰਕਟਾਂ ਦੇ ਦੌਰਾਨ ਜਿਹੜਾ ਫੈਸਲਾ ਕੁੰਨ ਲੀਡਰਸ਼ਿਪ ਅੰਦਰੂਨੀ ਤੇ ਬਾਹਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਸੁਧਾਰਾਂ ਨੂੰ ਹੁਣ ਦੇਣ ਤੋਂ ਇਲਾਵਾ ਭਾਰਤ ਦੇ ਸਵੈ ਮਾਨ ਅਤੇ ਆਤਮ ਨਿਰਭਰਤਾ ਨੂੰ ਉੱਚਾ ਚੁੱਕਣ ਦੇ ਲਈ ਪੀਐਮ ਮੋਦੀ ਦੀ ਸ਼ਲਾਘਾ ਜਿਹੜੀ ਕੀਤੀ ਹੈ। ਵੈਸ਼ਨਵ ਨੇ ਆਖਰ ਚ ਕਿਹਾ ਕਿ ਮਤੇ ਦੇ ਵਿਚ ਇਹ ਵੀ ਨੋਟ ਕੀਤਾ ਗਿਆ ਕਿ ਕਿਵੇਂ ਪੀਐਮ ਮੋਦੀ ਨੇ ਰਾਜਨੀਤੀ ਦੇ ਵਿਚ ਰਾਸ਼ਟਰ ਪਹਿਲਾਂ ਦੀ ਪਹੁੰਚ ਨੂੰ ਅਪਣਾਇਆ ਜਦੋਂ ਕਿ ਪਿਛਲੀਆਂ ਸਰਕਾਰਾਂ ਪਰਿਵਾਰ ਪਹਿਲਾਂ ਦੀ ਪਹੁੰਚ ਅਪਣਾ ਰਹੀਆਂ ਸਨ ਤੇ ਪ੍ਰਧਾਨ ਮੰਤਰੀ ਮੋਦੀ ਕੱਲ ਸਰਕਾਰ ਦੇ ਮੁਖੀ ਵਜੋਂ 25 ਸਾਲ ਜਿਹੜੇ ਨੇ ਪੂਰੇ ਕਰ ਰਹੇ ਨੇ। ਜੀ ਦੋਸਤੋ, ਇਸੀ ਜੀ ਪੰਜਾਬ ਦੀਆਂ ਤੇ ਕੁਝ ਕੇਂਦਰ ਦੀਆਂ ਭਾਰਤ ਦੀਆਂ ਜਿਹੜੀਆਂ ਖਬਰਾਂ ਤੇ ਅੱਗਲੀਆਂ ਗੱਲਾਂ ਬਾਤਾਂ ਕਰਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 976 1962 ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਹੈ? ਉਥਲ ਪੁਥਲ ਮਚਾਈ ਜਾਂਦੇ ਹੋ, ਕੀ ਕਰੀ ਜਾਂਦੇ ਹੋ, ਕਰਾਈ ਜਾਂਦੇ ਹੋ?
1: ਹਾਲ ਚਾਲ ਠੀਕ ਹੈ ਭਾਰਤ ਸਾਹਿਬ
0: ਜੀ।
1: ਮੈਂ ਤਾਂ ਭਾਰਤ ਸਾਹਿਬ ਸੋਚਦਾ ਸੀ ਕਿ ਮੈਂ ਨਾ ਰੋਜ਼ ਜਿਹੜੀ ਹੈਗੀ ਪ੍ਰੋਗਰਾਮ ਦੀ ਸ਼ੁਰੂਆਤ ਕੋਈ ਗੁਰਬਾਣੀ ਦੀ ਤੁਕ ਤੋਂ ਜਾਂ ਕਿਸੇ ਦੋਹੇ ਤੋਂ ਸ਼ੁਰੂ ਕਰਦਾ ਹੁੰਦਾ ਜੀ।
0: ਜੀ ਬਿਲਕੁਲ।
1: ਪਰ ਨਾ ਗੁਰਬਾਣੀ ਦੀ ਤੁਕ ਬੋਲਣ ਲੱਗਿਆ ਨਾ ਸੰਕੋਚ ਹੁੰਦਾ। ਮੈਂ ਨਾ ਮੇਰੇ ਮਨ ਦੇ ਵਿਚ ਨਵੇਂ ਪਾਤਸ਼ਾਹ ਦਾ ਸ਼ਲੋਕ ਆ ਰਿਹਾ ਸੀ, ਪਰ ਇੱਕ ਲਾਈਨ ਦੇ ਵਿਚ ਨਾ ਉਚਾਰਨ ਗਲਤ ਹੋ ਸਕਦਾ ਹੈਗਾ, ਸ਼ਬਦ ਇਧਰ ਉਧਰ ਹੋ ਸਕਦਾ ਆ ਜੀ। ਤੇ ਮੈਂ ਨਾ ਹੁਣ ਬੈਠੇ ਬੈਠੇ ਵਿਚਾਰ ਕਰ ਰਿਹਾ ਸੀ ਵੀ ਕੱਲ ਤੋਂ ਨਾ ਮੈਂ ਲਿਖ ਕੇ ਰੱਖਿਆ ਕਰੂੰਗਾ ਜੀ। ਤੇ ਇਹ ਮਤਲਬ ਮਨ ਦੇ ਵਿਚ ਇੱਛਾ ਹੈਗੀ ਆ ਜੀ ਵੀ ਜਿਹੜਾ ਹੈਗਾ ਆ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਜੁੜਾਵ ਆ ਉਹ ਵੀ ਗੁਰਬਾਣੀ ਦੇ ਨਾਲ ਤੇ ਉਹ ਵੀ ਬਣਿਆ ਰਹੇਗਾ ਤੇ ਨਾਲੇ ਉਚਾਰਨ ਵੀ ਸ਼ੁੱਧ ਹੋਊਗਾ ਜੀ। ਤੇ ਅੱਜ ਮੈਂ ਜਿਹੜਾ ਹੈਗਾ ਆ ਤੁਲਸੀ ਜੀ ਦੇ ਦੋਹੇ ਨਾਲ ਕਰ ਦਿੰਦਾ ਹੈਗਾ ਜੀ। ਕਹਿੰਦਾ ਤੁਲਸੀ ਸੰਸਾਰ ਮੇ ਕਾਮ ਹੋਤ ਹੈ ਦੋਏ, ਦੁੱਖ ਦੇਵਤ ਦੁੱਖ ਹੋਏ ਸੀ, ਸੁਖ ਦੇਵਤ ਸੁਖ ਹੋਏ। ਤੇ ਇਹ ਦੋ ਕਹਿੰਦੇ ਜੀ ਵੀ ਤੁਲਸੀ ਦਾਸ ਜੀ ਕਹਿ ਰਹੇ ਹੈਗੇ ਆ ਕਿ ਸੰਸਾਰ ਦੇ ਵਿਚ ਜਿਹੜੇ ਹੈਗੇ ਦੋ ਹੀ ਕੰਮ ਹੁੰਦੇ ਆ ਜੀ, ਵੀ ਜੇ ਕਿਸੇ ਨੂੰ ਤੁਸੀਂ ਦੁੱਖ ਦਿੰਦੇ ਹੈਗੇ ਆ ਤੇ ਤੁਹਾਡੇ ਕੋਲ ਦੁੱਖ ਮੁੜ ਕੇ ਆਉਣਾ ਆ, ਤੇ ਜੇ ਕਿਸੇ ਨੂੰ ਸੁਖ ਦਿੰਦੇ ਆ ਤੇ ਤੁਹਾਡੇ ਕੋਲ ਸੁਖ ਮੁੜ ਕੇ ਆਉਣਾ ਆ ਜੀ। ਸੋ ਤੇ ਇਹ ਤਾਂ ਕ੍ਰਕਸ ਆਫ ਲਾਈਫ ਹੈਗਾ ਆ ਜੀ। ਤੇ ਬਾਕੀ ਜਿਹੜਾ ਆ ਕਿਉਂਕਿ ਇਹ ਦੋਹਾਂ ਬੋਲਣ ਲੱਗਿਆ ਸੰਕੋਚ ਨੀ ਹੁੰਦਾ ਵੀ ਜੇ ਅੱਖਰ ਵਾਧਾ ਘਾਟਾ ਇਧਰ ਉਧਰ ਹੋ ਜਾਏ ਤੇ ਕੋਈ ਚੱਕਰ ਨੀ ਜੀ। ਤੇ ਗੁਰਬਾਣੀ ਵਾਸਤੇ ਸੁਚੇਤ ਰਹਿਣਾ ਪੈਂਦਾ ਹੈਗਾ ਜੀ, ਇਸ ਕਰਕੇ ਥੋੜਾ ਜਿਹਾ ਡਰ ਲੱਗਦਾ ਰਹਿੰਦਾ।
0: ਬਿਲਕੁਲ ਹੈ ਜੀ ਬਿਲਕੁਲ।
1: ਤੇ ਹੁਣ ਭਾਰੇ ਸਾਹਿਬ ਆਈਏ ਜੀ ਅੱਜ ਦੀਆਂ ਜਿਹੜੀਆਂ ਹੈਗੀਆਂ ਵੀ ਆਪਣੇ ਹੈਡਿੰਗ ਸੀਗੇ ਜੀ, ਝੂਠਾ ਤੁਮਸਾ ਨਹੀਂ ਦੇਖਾ
0: ਜੀ।
1: ਉਹ ਜਦੋਂ ਖਬਰ ਦਾ ਹੈਡਿੰਗ ਮੈਂ ਤੁਹਾਨੂੰ ਪ੍ਰਪੋਜ਼ ਕੀਤਾ ਸੀ ਉਹਦੇ ਵੇਲੇ ਨਾ ਜੀ ਮੈਨੂੰ ਤਿੰਨ ਖਬਰਾਂ ਇੱਕ ਹੀ ਹੈਡਿੰਗ ਦੇ ਥੱਲੇ ਦਿਮਾਗ ਚ ਆ ਰਹੀਆਂ ਸੀ ਜੀ।
0: ਖਬਰਾਂ ਤਾਂ ਇੱਦਾਂ ਡਿੱਗੀਆਂ ਜਿੱਦਾਂ ਜੀ ਗੜੇ ਪੈਂਦੇ ਹੁੰਦੇ ਆ ਜੀ ਸ਼ਾਮ ਨੂੰ।
1: ਪਰ ਇਸ ਮਾਣਾ ਇਸ ਵੇਲੇ ਵੀ ਜਿਹੜਾ ਹੈਗਾ ਜੋ ਅਸੀਂ ਖਬਰਾਂ ਸੁਣਾ ਰਹੇ ਹਾਂ ਦੈਟ ਇਜ਼ ਦਾ ਪਾਸਟ।
0: ਬਿਲਕੁਲ।
1: ਕਰੰਟ ਤੇ ਇੰਨੀ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈਗੀ ਆ ਜੀ, ਲਗਾਤਾਰ ਆ ਰਹੀਆਂ ਖਬਰਾਂ ਜੀ। ਉਹ CBI ਦੇ ਛਾਪਿਆਂ ਤੇ ਆ ਤੇ ਉਹਦੇ ਤੇ ਹੀ ਹੈਗਾ ਜੀ। ਹਜੇ ਤੱਕ ਘੁੰਮਣ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੇ ਮਤਲਬ ਬਾਹਰ ਹੈਗੇ ਜੀ ਉਹਨਾਂ ਦੀ ਗ੍ਰਿਪ ਚੋਂ। ਤੇ ਬਾਕੀ ਉਹ ਹੋਇਆ ਕਿੱਦਾਂ ਹੈਗਾ ਆ ਜੀ ਆਪਾਂ ਇਹਦੀ ਹਿਸਟਰੀ ਜ਼ਰੂਰ ਆਪਾਂ ਇੱਥੇ ਬਿਆਨ ਕਰ ਦਿੰਦੇ ਹੈਗੇ ਆ, ਨਾਲੇ ਜਿੰਨਾ ਕੁ ਸਾਡਾ ਹੋਮਵਰਕ ਆ ਜੀ ਆਪਾਂ ਤਾਂ ਓਨਾ ਹੀ ਦੱਸਣਾ ਨਾ ਜੀ। ਸੋ ਇਸ ਕਰਕੇ ਜਿਹੜਾ ਆ ਇਹਦੇ ਵਿਚ ਭਾਰਤ ਸਾਹਿਬ ਪਹਿਲੀ ਗੱਲ ਤਾਂ ਇਹ ਆ ਵੀ ਝੂਠਾ ਤੁਮਸਾ ਨਹੀਂ ਦੇਖਾ, ਮਾਫ਼ੀ ਉਹਦੇ ਵਿਚ ਸਰ ਜਿਹੜਾ ਹੈਗਾ ਸੀਗਾ ਜੀ ਪਹਿਲੀ ਚੀਜ਼ ਤਾਂ ਹਾਈ ਕੋਰਟ ਨੇ ਅੱਜ ਜਿਹੜਾ ਆ ਚੀਫ਼ ਸੈਕਟਰੀ ਸਾਹਿਬ ਦੀ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲਿਆ ਕਿ ਉਹਨਾਂ ਨੇ ਨਾ ਜੀ ਕੋਰਟ ਦੇ ਵਿਚ ਸਟੇਟਮੈਂਟ ਦੇ ਦਿੱਤੀ ਕਿ ਅਸੀਂ ਜਿਹੜਾ ਆ ਸੁਪਰੀਮ ਕੋਰਟ ਦੇ ਵਿਚ ਜਿਹੜੀ ਅਪੀਲ ਪਾਈ ਆ ਉਹਦੇ ਵਿਚੋਂ ਤਰੁਟੀਆਂ ਰਿਮੂਵ ਕਰ ਦਿੱਤੀਆਂ ਜੀ,
0: ਹਲਫਨਾਮਾ ਦਿੱਤਾ ਜੀ ਜਿਹੜਾ
1: ਉਹ ਹਾਂਜੀ ਹਲਫਨਾਮਾ ਤਾਂ ਹੁਣ ਮੰਗਿਆ ਜੀ ਉਹਨਾਂ ਨੇ
0: ਜੀ
1: ਪਹਿਲਾਂ ਦਿੱਤਾ ਸੀ ਹਲਫਨਾਮਾ ਵੀ ਅਸੀਂ ਤਰੁਟੀਆਂ ਰਿਮੂਵ ਕਰ ਦਿੱਤੀਆਂ ਆ ਤੇ ਸਾਡਾ ਕੇਸ ਜਿਹੜਾ ਇਨਲਿਸਟਡ ਹੋ ਗਿਆ ਜੀ।
0: ਬਿਲਕੁਲ ਹੈ ਜੀ।
1: ਹਾਈ ਕੋਰਟ ਨੇ ਜਿਹੜਾ ਹੈਗਾ ਆ ਜੀ ਉਹ ਚੀਜ਼ ਮੰਗਵਾ ਲਈ ਜੀ ਰਜਿਸਟਰੀ ਤੋਂ ਵੀ ਸਟੇਟਸ ਦੇਖਿਆ ਜਾਵੇ ਵੀ ਕੀ ਆ ਵੀ ਕਿੱਦਣ ਲਾਤਾ ਕੇਸ ਜਾਂ ਕਿੱਦਾਂ ਹੈਗਾ ਅਰਜੈਂਟ ਕੋਈ
0: ਜੀ।
1: ਉੱਥੇ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਕੇਸ ਫਾਈਲ ਕੀਤਾ ਤਰੁਟੀਆਂ ਤਾਂ ਉਹਦੇ ਵਿਚ ਵੀ ਓਦਾਂ ਹੀ ਆ ਜੀ
0: ਜੀ।
1: ਉਹ ਤੋਂ ਫਿਰ ਜਿਹੜਾ ਹੈਗਾ ਆ ਅੱਜ ਜਿਹੜਾ ਆ ਚੀਫ ਉਹ ਕੱਲ ਹੀ ਦੇਖ ਲਿਆ ਸੀ ਉਹਨਾਂ ਨੇ ਨੋਟਿਸ ਕਰ ਰਿਹਾ ਸੀਗਾ ਜੀ ਹਾਈ ਕੋਰਟ ਨੇ। ਅੱਜ ਚੀਫ ਸੈਕਟਰੀ ਸਾਹਿਬ ਜਦੋਂ ਪੇਸ਼ ਹੋਏ ਆ ਜੀ ਉਹਨਾਂ ਨੇ ਚੱਕ ਕੇ ਸ਼ੋ ਕਾਜ਼ ਨੋਟਿਸ ਦੇ ਦਿੱਤਾ ਇਹਨਾਂ ਨੂੰ ਚੀਫ ਸੈਕਟਰੀ ਸਾਹਿਬ ਨੂੰ
0: ਜੀ
1: ਵੀ ਤੁਸੀਂ ਐਫੀਡੈਵਿਟ ਦੇ ਰੂਪ ਵਿਚ ਆਪਣਾ ਰਿਪਲਾਈ ਸਬਮਿਟ ਕਰੋ, ਕਿਉਂ ਨਾ ਕਿਉਂਕਿ ਤੁਸੀਂ ਅਦਾਲਤ ਦੇ ਵਿਚ ਹੈਗਾ ਆ ਵੀ ਗਲਤ ਹਲਫਨਾਮੇ ਦੇ ਰੂਪ ਦੇ ਵਿਚ ਜਿਹੜਾ ਆ ਉਹ ਇਨਫੋਰਮੇਸ਼ਨ ਦਿੱਤੀ ਆ ਕਿ ਉਹਨਾਂ ਤੁਹਾਡੇ ਖਿਲਾਫ ਜਿਹੜਾ ਹੈਗਾ ਵੀ ਆਪਾਂ ਕ੍ਰਿਮੀਨਲ ਕੰਟੈਂਪਟ ਜਿਹੜੀ ਆ ਉਹ ਇਨੀਸ਼ੀਏਟ ਕਰੇ ਪ੍ਰੋਸੀਡਿੰਗ।
0: ਜੀ
1: ਸੋ ਇਸ ਕਰਕੇ ਜਿਹੜਾ ਆ ਉਹ ਝੂਠ ਦੇ ਤਾਰ ਇਸ ਕਰਕੇ ਹੁਣ ਦੇਖੋ ਚੀਫ ਸੈਕਟਰੀ ਜਿਹੜਾ ਆ ਉਹ ਸਰਕਾਰ ਨੂੰ ਰੀਪ੍ਰਜੈਂਟ ਕਰਦੇ ਆ ਜੀ ਤੇ ਮੇਰਾ ਖਿਆਲ ਆ ਕਿ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਊਗਾ ਕਿ ਚੀਫ ਸੈਕਟਰੀ ਨੂੰ ਇਨ ਪਰਸਨ ਸਮਨ ਕਰਕੇ ਤੇ ਹਾਈ ਕੋਰਟ ਇਹ ਗੱਲ ਕਹਿੰਦੀ ਹੈ ਕਿ ਤੇਰੇ ਖਿਲਾਫ ਅਸੀਂ ਕੰਟੈਂਪਟ ਪ੍ਰੋਸੀਡਿੰਗ ਜਿਹੜੀਆਂ ਇਨੀਸ਼ੀਏਟ ਕਰ ਲੈਣੀਆਂ ਜੀ।
0: ਬਿਲਕੁਲ ਹੈ ਜੀ,
1: ਬੜਾ ਵੱਡਾ ਉੱਚਾ ਅਹੁਦਾ ਹੁੰਦਾ ਜੀ ਜਦੋਂ ਨਾ ਅਸੀਂ ਕਾਨੂੰਨ ਦੇ ਵਿੱਚ ਜਿਹੜਾ ਹੈਗਾ ਆ ਉਹ ਗੌਰਮੈਂਟ ਅਸੀਂ ਕਿਹਨੂੰ ਕਹਿੰਦੇ ਹੈਗੇ ਆ, ਗੌਰਮੈਂਟ ਅਸੀਂ ਜਿਹੜੇ ਪੋਲੀਟੀਕਲ ਲੀਡਰਾਂ ਨੂੰ ਨਹੀਂ ਕਹਿੰਦੇ ਜੀ ਜਾਂ ਮੁੱਖ ਮੰਤਰੀ ਜਾਂ ਮੰਤਰੀਆਂ ਨੂੰ ਨਹੀਂ ਕਹਿੰਦੇ, ਜਦੋਂ ਅਸੀਂ ਕਿਸੇ ਕੇਸ ਦੇ ਵਿੱਚ ਜਿਹੜਾ ਆ ਪਾਰਟੀ ਬਣਾਉਂਦੇ ਹੈਗੇ ਨਾ ਜੀ ਸਟੇਟ ਆਫ ਪੰਜਾਬ ਨੂੰ ਤੇ ਅਸੀਂ ਜਿਹੜਾ ਆ ਥਰੂ ਕਲੈਕਟਰ ਕਹਿੰਦੇ ਹੈਗੇ ਆ ਜਾਂ ਚੀਫ ਸੈਕਟਰੀ ਕਹਿੰਦੇ ਹੈਗੇ ਆ ਜਾਂ ਸੰਬੰਧਿਤ ਜਿਹੜਾ ਹੈਗਾ ਨਾ ਜੀ ਸੈਕਟਰੀ ਡਿਪਾਰਟਮੈਂਟ ਦਾ ਉਸਦਾ ਜਿਸ ਡਿਪਾਰਟਮੈਂਟ ਨਾਲ ਸਾਡਾ ਜਿਹੜਾ ਹੈਗਾ ਮਸਲਾ ਉਹ ਰਿਲੇਟ ਕਰਦਾ ਹੋਵੇ ਜੀ।
0: ਬਿਲਕੁਲ,
1: ਸੋ ਇਸ ਕਰਕੇ ਚੀਫ ਸੈਕਟਰੀ ਮੀਨਸ ਗੌਰਮੈਂਟ ਜੀ, ਸੈਕਟਰੀ ਮੀਨਸ ਗੌਰਮੈਂਟ ਜੀ। ਸੋ ਇਸ ਕਰਕੇ ਜਿਹੜਾ ਆ ਗੌਰਮੈਂਟ ਦਾ ਆਈਨਾ ਜਿਹੜਾ ਆ ਜਿਹਨੂੰ ਮਿਰਰ ਕਹਿੰਦੇ ਆ ਉਹ ਇਹ ਜਿਹੜੀਆਂ ਪੋਸਟਾਂ ਹੁੰਦੀਆਂ ਜੀ ਤੇ ਬੜੀ ਵੱਡੀ ਬਦਨਾਮੀ ਵਾਲੀ ਗੱਲ ਹੈਗੀ ਆ ਜੀ। ਇੱਕ ਚੀਫ ਸੈਕਟਰੀ ਨੂੰ ਜਿਹੜਾ ਆ ਭਾਈ ਸ਼ੋਕ ਆਦ ਨੋਟਿਸ ਹੋ ਜਾਣਾ ਮੀਨਿੰਗ ਦੇਰ ਬਾਈ ਕਿ ਸਰਕਾਰ ਨੇ ਹਾਈ ਕੋਰਟ ਨੂੰ ਸੀਰੀਅਸਲੀ ਲਿਆ ਹੀ ਨਹੀਂ ਜੀ।
0: ਬਿਲਕੁਲ ਹੈ ਜੀ,
1: ਹਾਂਜੀ ਇਹ ਲਿੰਗਰ ਆਨ ਕਰਦੇ ਰਹੇ ਜੀ, ਕਦੀ ਇਧਰ ਵਨ ਟੂ ਵਨ ਪ੍ਰੋਟੈਕਟ ਔਰ ਦਾ ਅਦਰ, ਇਹਨਾਂ ਨੇ ਕਦੀ ਤਰੀਕ ਲੈਣ ਦਾ ਬਹਾਨਾ ਸੀ ਇਹਨਾਂ ਨੂੰ ਤੇ ਸਾਡੇ ਤੋਂ 4 ਮਹੀਨੇ ਨਿਕਲ ਜਾਣ ਜੀ ਅਸੀਂ ਮਤਲਬ ਜਿਹੜਾ ਹੈਗਾ ਆਪਣੀ ਲਾਇਬਿਲਟੀ ਤੋਂ ਬਚ ਜਾਈਏ ਜੀ। ਪਰ ਹਾਈ ਕੋਰਟ ਬਹੁਤ ਸੀਰੀਅਸ ਸੀਗੀ ਜੀ ਇਸ ਮਸਲੇ ਤੇ ਜੀ।
0: ਬਿਲਕੁਲ ਹੈ ਜੀ,
1: ਦੂਸਰਾ ਮਸਲਾ ਜਿਹੜਾ ਹੈਗਾ ਸੀਗਾ ਜੀ ਤੇ ਇੱਕ ਚੀਜ਼ ਜਿਹੜੀ ਆ ਵੀ ਜੂਠਾ ਤੁਮਸਾ ਨਹੀਂ ਦੇਖਾ ਵਾਲੀ ਗੱਲ ਦੇ ਉੱਤੇ ਆ ਜਾਂਦਾ ਹੈ ਜੀ ਕਿ ਉਹ ਵੀ ਕੇਸ ਜਿਹੜਾ ਆ ਭਈ ਲੋਅਰ ਕੋਰਟ ਦੇ ਵਿੱਚ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਵਿਚਾਰਿਆ ਜਾ ਰਿਹਾ ਸੀ, ਉੱਥੇ ਵੀ ਇਹ ਗੱਲ ਕਹੀ ਉਹਨਾਂ ਨੇ ਕਿ ਤੁਸੀਂ ਜਿਹੜਾ ਆ ਡਾਕਟਰ ਗੁਰਪ੍ਰੀਤ ਕੌਰ ਨੂੰ ਵੀ ਤੁਸੀਂ ਝੂਠ ਬੋਲਿਆ, ਤੁਸੀਂ ਬਾਈ ਵੇ ਆਫ ਕੰਸੀਲਮੈਂਟ ਆਫ ਫੈਕਟ ਜਿਹੜਾ ਆ ਤੇ ਰਿਲੀਫ ਲਈ ਆ ਜੀ ਉਹ ਜਿਹਦੇ ਰਾਹੀਂ ਤੁਸੀਂ ਜਿਹੜੇ ਆ ਜਸਟਿਸ ਰਣਜੀਤ ਸਿੰਘ ਦੇ ਖਿਲਾਫ਼ ਇਹ ਆਰਡਰ ਜਿਹੜੇ ਆ ਲੈ ਲਿਆ ਸੀ ਉਹ ਕੋਈ ਹੋਰ ਅੱਗੇ ਵੀਡੀਓ ਜਿਹੜੀ ਆ ਬਿਨਾਂ ਤਸਦੀਕ ਉਹ ਅੱਗੇ ਨਾ ਫਾਰਵਰਡ ਕਰਨ ਜੀ, ਜੋ ਉਹ ਸੋਸ਼ਲ ਮੀਡੀਆ ਤੇ ਅਪਲੋਡ ਨਾ ਕਰਨ ਜੀ, ਜਦਕਿ ਜੋ ਐਲੀਗੇਸ਼ਨ ਤੁਸੀਂ ਲਾਏ ਸੀ ਉਹ ਤਾਂ ਜਿਹੜੀਆਂ ਵੀਡੀਓ ਸੀਗੀਆਂ ਉਹ ਤੇ ਪਾਰਟ ਆਫ ਦਾ ਜਿਹੜਾ ਹੈਗਾ ਜੋ ਐਲੀਗੇਸ਼ਨ ਸੀਗੇ ਉਹ ਤਾਂ ਪਾਰਟ ਆਫ ਦਾ ਪ੍ਰੋਸੀਡਿੰਗ ਸੀਗੀਆਂ ਇਨ ਦਾ ਹਾਈ ਕੋਰਟ, ਤੇ ਤੁਸੀਂ ਉਹ ਹਾਈ ਕੋਰਟ ਵਾਲੇ ਕੇਸ ਦਾ ਜਿਹੜਾ ਹੈਗਾ ਰੈਫਰੈਂਸ ਹੀ ਨਹੀਂ ਦਿੱਤਾ ਵੀ ਹਾਈ ਕੋਰਟ ਦੇ ਵਿੱਚ ਇਦਾਂ ਕਰਕੇ ਕੇਸ ਚੱਲਿਆ ਤੇ ਆਹ ਜੱਜ ਸਾਹਿਬ ਦਾ ਆਰਡਰ ਹੋਇਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੋਇਆ ਤੇ ਨੋਇੰਗਲੀ ਤੁਸੀਂ ਜਿਹੜਾ ਆ ਲੋਅਰ ਕੋਰਟ ਦੇ ਵਿੱਚ ਉਹ ਚੀਜ਼ਾਂ ਨਹੀਂ ਦੱਸੀਆਂ ਤੇ ਐਕਸ ਪਾਰਟੀ ਰਿਲੀਫ ਜਿਹੜੀ ਆ ਲੈਣ ਲਈ ਕਾਮਯਾਬ ਹੋਏ ਉਹਦੇ ਤੇ ਉਹ ਸੋਚ ਰਹੇ ਸੀ ਜੀ ਵੀ ਇਹਦੇ ਤੇ ਕੀ ਐਕਸ਼ਨ ਲਿਆ ਜਾ ਸਕਦਾ ਤੇ ਕੰਸੀਲਮੈਂਟ ਆਫ ਫੈਕਟ ਕਰਕੇ ਕਿ ਇਹਨਾਂ ਦਾ ਕੇਸ ਕੀ ਕੀਤਾ ਜਾਵੇ ਉਹਦੇ ਕੀ ਕੰਸੀਕੁਐਂਸਿਸ ਹੋਣਗੇ ਜੀ।
0: ਬਿਲਕੁਲ ਹੈ ਜੀ,
1: ਇੱਥੇ ਤੱਕ ਕਿ ਬਾਕੀ ਬੰਦਿਆਂ ਦੇ ਖਿਲਾਫ਼ ਵੀ ਜਿਹੜਾ ਉਹ ਕੇਸ ਹੈਗਾ ਆ ਜੀ ਉਹਦੀ ਉਹ ਕੀ ਸੈਂਟੀਟੀ ਰਹਿ ਜਾਂਦੀ ਆ, ਕਿਉਂਕਿ ਲਾਅ ਦਾ ਬੜਾ ਇੱਕ ਨਾ ਜੀ ਬੇਸਿਕ ਪ੍ਰਿੰਸੀਪਲ ਆ ਕਿ ਹੂ ਕਮਜ਼ ਵਿਦ ਕਲੀਨ ਹੈਂਡ ਹੀ ਵਿਲ ਗੈਟ ਦਾ ਰਿਲੀਫ
0: ਜੀ,
1: ਦਾ ਪਰਸਨ ਹੂ ਡਜ਼ ਨਾਟ ਕਮ ਵਿਦ ਕਲੀਨ ਹੈਂਡਸ ਵਿਲ ਨਾਟ ਗੈਟ ਦਾ ਰਿਲੀਫ ਫਰੋਮ ਦਾ ਕੋਰਟ। ਜਿਹੜਾ ਬੰਦਾ ਕੋਈ ਕੰਸੀਲਮੈਂਟ ਆਫ ਫੈਕਟ ਕਰਕੇ ਵੀ ਜਾਂ ਤੱਥਾਂ ਨੂੰ ਛੁਪਾ ਕੇ ਜਾਂ ਜਿਹੜਾ ਹੈਗਾ ਆ ਭਈ ਝੂਠ ਬੋਲ ਕੇ ਕੋਰਟ ਦੇ ਵਿੱਚ ਆਉਂਦਾ ਆ ਉਹਦੇ ਨਾਲ ਕੋਰਟ ਦੀ ਕੋਈ ਹਮਦਰਦੀ ਨਹੀਂ ਤੇ ਕੋਰਟ ਉਹਨੂੰ ਕੋਈ ਵੀ ਰਿਲੀਫ ਨਹੀਂ ਦੇਗੀ ਜੀ। ਸੋ ਇਸ ਕਰਕੇ ਉਹ ਬੇਸਿਕ ਪ੍ਰਿੰਸੀਪਲ ਨੂੰ ਫੋਲੋ ਕਰਦੇ ਹੋਏ ਉਸ ਚੀਜ਼ ਦੇ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਸੀ ਜੀ। ਤੀਜਾ ਝੂਠ ਜਿਹੜਾ ਹੈਗਾ ਝੂਠਾ ਤੁਮਸਾ ਨਹੀਂ ਦੇਖਿਆ ਦਾ ਹੈਡਿੰਗ ਜਦੋਂ ਲਿਖਿਆ ਸੀ ਉਦੋਂ ਜਿਹੜਾ ਆ ਇਹ ਚੀਜ਼ ਮਨ ਦੇ ਵਿੱਚ ਆ ਰਹੀ ਸੀ ਕੇ ਜਿਹੜਾ ਸਾਡਾ ਆ ਚੀਫ ਇਲੈਕਸ਼ਨ ਕਮਿਸ਼ਨਰ
0: ਜੀ
1: ਸਰ ਉਹਨੇ ਵੀ ਇੱਕ ਝੂਠ ਬੋਲਿਆ ਆ ਜਿਹੜਾ ਕਿ ਅੱਜ ਉਜਾਗਰ ਹੋ ਰਿਹਾ ਸੀ ਜੀ ਕਿ ਇੱਕ ਫਾਰਮ 6 ਹੈਗਾ ਸੀਗਾ ਜੀ,
0: ਹਾਂਜੀ
1: ਉਹ ਫਾਰਮ 6 ਜਿਹੜੇ ਫਸਟ ਟਾਈਮ ਵੋਟਰ ਹੈਗੇ ਆ ਉਹਨਾਂ ਵਾਸਤੇ ਮੈਂਡੇਟਰੀ ਕੀਤਾ ਸੀ ਤੇ ਉਹਦੇ ਵਿੱਚ ਜਿਹੜਾ ਆ ਇਹਨਾਂ ਨੇ ਕੀਤਾ ਆ ਸੀ ਜੀ ਕਿ ਤੁਹਾਡੀ ਜਿਹੜੀ ਹੈਗੀ ਆ ਤੁਹਾਡੇ ਪਿਤਾ ਜੀ ਦੀ ਵੋਟ ਤੁਹਾਡੇ ਬਾਬਾ ਜੀ ਦੀ ਵੋਟ ਉਹ ਜਿਹੜੇ ਫੈਕਟਸ ਜਿਹੜੇ ਇਨਕਲੂਡ ਕੀਤੇ ਸੀਗੇ ਨਾ ਜੀ, ਉਸ ਵੇਲੇ ਉਹਨਾਂ ਇਹ ਤੇ ਇਤਰਾਜ਼ ਹੋਇਆ ਸੀ ਤੇ ਚੀਫ ਇਲੈਕਸ਼ਨ ਕਮਿਸ਼ਨਰ ਦਾ ਇਹ ਵਰਜਨ ਸੀ ਕਿ ਸਾਨੂੰ ਸੁਪਰੀਮ ਕੋਰਟ ਨੇ ਪਰਮਿਸ਼ਨ ਦਿੱਤੀ ਹੈ ਜਾਂ ਉਹਨਾਂ ਨੇ ਇਹਦੇ ਤੇ ਸਹਿਮਤੀ ਦਿੱਤੀ ਹੈ ਜੀ।
0: ਜੀ
1: ਅੱਜ ਸੁਪਰੀਮ ਕੋਰਟ ਨੇ ਕਿਹਾ ਭਾਈ ਅਸੀਂ ਤਾਂ ਕੋਈ ਸਹਿਮਤੀ ਦਿੱਤੀ ਨਹੀਂ ਇਹੋ ਜੀ,
0: ਬਿਲਕੁਲ
1: ਸੋ ਸਾਡੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਇਹ ਕਿਸ ਤਰੀਕੇ ਨਾਲ ਇਹਨਾਂ ਨੇ ਕਹਿਤਾ ਜੀ।
0: ਜੀ
1: ਨੋ ਡਾਊਟ ਕਿ ਆਪੋਜੀਸ਼ਨ ਪਾਰਟੀਆਂ ਦੇ ਪ੍ਰੈਸ਼ਰ ਥੱਲੇ ਇਹ ਸਾਰਾ ਕੁਛ ਰੋਲ ਆਊਟ ਕੀਤਾ ਜਾ ਰਿਹਾ ਹੈਗਾ ਆ, ਇਹ ਦੁਬਾਰਾ ਜਿਹੜਾ ਆ ਹੋਊਗੀ ਪ੍ਰੋਸੈਸ, ਇਹ ਏਦਾਂ ਦਾ ਵਿਚਾਰ ਕੀਤਾ ਜਾ ਰਿਹਾ ਹੈਗਾ ਆ ਜੀ ਕਿ ਭਾਈ ਹੁਣ ਜਦ ਚੋਰੀ ਫੜੀ ਗਈ ਹੈਗੀ ਆ ਤੇ ਇਹਨੂੰ ਵਾਇੰਡ ਅਪ ਕਿੱਦਾਂ ਕੀਤਾ ਜਾਵੇ ਇਸ ਐਪੀਸੋਡ ਨੂੰ, ਤੇ ਸਰਕਾਰ ਦੀ ਇੱਜ਼ਤ ਵੀ ਰਹਿ ਜਾਏ ਤੇ ਇਹ ਗਿਆਨੇਸ਼ ਵੀ ਬਚ ਜਾਏ ਤੇ ਬਾਕੀ ਜਿਹੜਾ ਹੈਗਾ ਆ ਆ ਜਿਹੜਾ ਪ੍ਰੈਸ਼ਰ ਹੈਗਾ ਇਹ ਵੀ ਰਿਲੀਜ਼ ਹੋ ਜਾਏ ਜੀ।
0: ਜੀ
1: ਕਿਉਂਕਿ ਉਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਤਾਂ ਇਹ ਕਹਿ ਰਹੀਆਂ ਆ ਕਿ ਦੇਸ਼ ਦੇ ਵਿੱਚ ਜਿਹੜੀਆਂ ਆ ਇਹ ਇਸ ਤਰੀਕੇ ਨਾਲ SIR ਰਾਹੀਂ ਜਿਹੜੀਆਂ ਸਰਕਾਰ ਬਣੀਆਂ ਹੈਗੀਆਂ ਜੀ ਉਹ ਸਰਕਾਰਾਂ ਬਣੀਆਂ ਨਹੀਂ, ਉਹ ਸਰਕਾਰਾਂ ਖੋਈਆਂ ਗਈਆਂ ਜੀ। ਸੋ ਇਸ ਕਰਕੇ ਇਹਦੇ ਤੇ ਜੈਨ ਜੀ ਵੀ ਜਿਹੜਾ ਹੈਗਾ ਬੜਾ ਐਕਟਿਵ ਹੈਗੇ ਆ ਜੀ। ਤੇ ਦੂਸਰਾ ਸੁਪਰੀਮ ਕੋਰਟ ਦੇ ਇੱਕ ਜੱਜ ਸਾਹਿਬ ਉਹਨਾਂ ਦਾ ਨਾਮ ਵਿਭੂਤੀ ਹੈਗਾ ਜੀ, ਸ੍ਰੀ ਜਸਟਿਸ ਵਿਭੂਤੀ, ਉਹਨਾਂ ਨੇ ਤਾਂ ਇਹ ਗੱਲ ਕਹਿਤੀ ਜੀ ਕਿ ਭਈ ਦੇਸ਼ ਦੇ ਵਿੱਚ ਦੋ ਤਰ੍ਹਾਂ ਦੇ ਨਾਗਰਿਕ ਨਹੀਂ ਹੋ ਸਕਦੇ
0: ਜੀ,
1: ਕਿਉਂਕਿ ਇਹਨਾਂ ਨੇ 14 ਕਰੋੜ ਵੋਟਰ ਜਿਹੜੇ ਹੈਗੇ ਉਹ ਛੱਡ ਦਿੱਤੇ ਆ ਜੀ।
0: ਹੁਣ
1: ਜੇ 14 ਕਰੋੜ ਵੋਟਰ ਵੀ ਉਹ ਨਾਗਰਿਕ ਏਦਾਂ ਦੇ ਹੋਣਗੇ ਵੀ ਇੱਕ ਜਿਹੜੇ ਹੈਗੇ ਆ ਭਈ ਵੋਟ ਧਾਰੀ ਹੋ ਗਏ, ਇੱਕ ਗੈਰ ਵੋਟ ਧਾਰੀ ਹੋ ਗਏ, ਉਹ ਕਹਿੰਦੇ ਸੰਵਿਧਾਨ ਦੇ ਵਿੱਚ ਤਾਂ ਕਿੱਦਾਂ ਦੀ ਏਦਾਂ ਦੀ ਕੋਈ ਪਰਮਿਸ਼ਨ ਨੀ ਹੈਗੀ ਜੀ, ਨਾ ਕੋਈ ਏਦਾਂ ਦਾ ਜਿਹੜਾ ਪ੍ਰੋਵੀਜ਼ਨ ਹੈਗਾ ਜੀ ਕਿ ਦੋ ਤਰ੍ਹਾਂ ਦੇ ਨਾਗਰਿਕ ਹੋਣਗੇ ਜੀ, ਇੱਕ ਵੋਟਾਂ ਵਾਲੇ ਹੋਣਗੇ ਤੇ ਇੱਕ ਬਿਨਾਂ ਵੋਟਾਂ ਤੋਂ ਹੋਣਗੇ ਜੀ।
0: ਬਿਲਕੁਲ ਹੈ ਜੀ।
1: ਸੋ ਉਹਨਾਂ ਦੀ ਗੱਲ ਦੀ ਜਿਹੜੀ ਟਿੱਪਣੀ ਦੇ ਨਾਲ ਜਿਹੜਾ ਆ ਸੁਪਰੀਮ ਕੋਰਟ ਦੇ ਚੀਫ ਜਸਟਿਸ ਐਂਡ ਦਾ ਬੈਂਚ ਜਿਹਦੇ ਤੇ ਜਿਹੜਾ ਹੈਗਾ ਉਹ ਕੇਸ ਸੁਣਿਆ ਜਾ ਰਿਹਾ ਜੀ, ਉੱਥੇ ਬਹੁਤ ਵੱਡਾ ਪ੍ਰੈਸ਼ਰ ਬਣਿਆ ਹੈਗਾ ਜੀ।
0: ਬਿਲਕੁਲ।
1: ਸੋ ਇਸ ਕਰਕੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਜੀ, ਇਹ ਲੱਗਦਾ ਆ ਕਿ ਸੁਪਰੀਮ ਕੋਰਟ ਵੀ ਚਾਹੁੰਦੀ ਹੈਗੀ ਆ ਕਿ ਉਹਦੀ ਵੀ ਜਿਹੜੀ ਆ ਸ਼ਾਖ ਜਿਹੜੀ ਡਿੱਗੀ ਆ ਨਾ ਜੀ ਉਹ ਮੁੜ ਕੇ ਬਹਾਲ ਹੋਵੇ, ਤੇ ਉਹ ਇਸੇ ਕਰਕੇ ਇਹਨੂੰ ਜਿਹੜਾ ਇੰਟਰਟੇਨ ਕਰ ਰਹੇ ਆ ਜੀ, ਤੇ ਕੋਈ ਵਾਇਆ ਮੀਡੀਆ ਲੱਭਿਆ ਜਾ ਰਿਹਾ ਜੀ।
0: ਜੀ
1: ਜੀ ਭਾਰਤ ਸਾਹਿਬ
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਜਿਹੜਾ 5 ਕਰੋੜ ਦਾ ਮਾਮਲਾ ਸੀਗਾ ਉਹਦੇ ਵਿੱਚ ਵੀ ਗਰੇਵਾਲ ਨੂੰ ਵੀ ਜਿਹੜਾ ਕੀਤਾ ਹੋਇਆ ਜੀ, ਪਹਿਲਾਂ 7 ਨੂੰ ਕੀਤਾ ਸੀ ਪਰ ਉਹਨਾਂ ਨੇ ਕਿਹਾ ਜੀ 9 ਨੂੰ, ਫਿਰ ਉਹ 9 ਨੂੰ ਬੁਲਾਏ ਗਏ ਨੇ।
1: ਭਾਰਤ ਸਾਹਿਬ ਜਿਹੜਾ ਹੈਗਾ ਨਾ ਜੀ ਪਹਿਲਾ ਕੇਸ ਹੈਗਾ ਸੀ ਜਿਹੜਾ CBI ਨੂੰ ਦਿੱਤਾ ਨਾ ਜੀ, ਉਹਦੇ ਤੇ ਤਾਂ ਸਰਕਾਰ ਅੱਧੀ ਰਾਤ 2:30 ਵਜੇ ਪਹੁੰਚ ਗਈ ਜੀ ਉੱਥੇ ਸੁਪਰੀਮ ਕੋਰਟ ਦੇ ਵਿੱਚ।
0: ਬਿਲਕੁਲ ਹੈ ਜੀ।
1: ਹਾਂਜੀ, ਭਈ ਉਹ CBI ਨੂੰ ਇਹਨਾਂ ਨੇ ਉੱਥੇ ਜਿਹੜੀ ਦੁਹਾਈ ਦਿੱਤੀ ਆ ਉਹ ਇਸ ਕਰਕੇ ਦਿੱਤੀ ਆ ਜੀ ਕਿ ਸਟੇਟ ਦੀਆਂ ਜਿਹੜੀਆਂ ਆ ਆਪਣਾ ਆ ਫੈਡਰਲ ਸਟਰਕਚਰ ਆ ਉਹਦੇ ਤੇ ਮਤਲਬ ਹਮਲਾ ਹੋ ਗਿਆ ਜੀ, ਵੀ ਫੈਡਰਲ ਸਟਰਕਚਰ ਤੇ ਹਮਲਾ ਆ ਜੀ, ਤੇ ਇਸ ਚੀਜ਼ ਨੂੰ ਕੋਰਟ ਜਿਹੜੀ ਆ ਪ੍ਰੋਟੈਕਸ਼ਨ ਦੇਵੇ ਜੀ। ਕੋਰਟ ਨੇ ਵੀ ਜਿਹੜਾ ਹੈਗਾ ਸਮਰਾਈਜ ਤਰੀਕੇ ਨਾਲ ਨਾ ਜੀ ਫੈਕਟਸ ਦੇਖੇ ਤੇ ਉਹਨਾਂ ਨੇ ਕਹਿਤਾ ਜੀ ਵੀ ਅੱਜ ਤਾਂ ਨਹੀਂ ਹੋ ਸਕਦਾ ਤੇ ਕੱਲ ਜਾਂ ਪਰਸੋਂ ਜਿਹੜਾ ਹੈਗਾ ਆ ਇਹਨੂੰ ਟੇਕ ਅਪ ਕਰ ਲਿਆ ਜਾਏਗਾ। ਇਹਨਾਂ ਨੇ ਤਾਂ ਅਰਜੈਂਸੀ ਏਦਾਂ ਦੀ ਦਿਖਾਈ ਸੀ, ਬਟ ਐਟ ਦਾ ਸੇਮ ਟਾਈਮ CBI ਨੇ ਵੀ ਜਿਹੜਾ ਆ ਕੇਸ ਰਜਿਸਟਰ ਕਰ ਲਿਆ ਜੀ ਰਾਤੋ ਰਾਤ, ਤੇ ਉਹਨਾਂ ਦੇ ਇਸ ਵੇਲੇ ਮੌਜੂਦਾ ਟਾਈਮ ਦੇ ਉੱਤੇ ਛਾਪੇ ਚੱਲ ਰਹੇ ਆ
0: ਜੀ। ਬਿਲਕੁਲ।
1: ਹੁਣ ਸਵਾਲ ਇਹ ਹੈਗਾ ਆ ਕਿ ਜਿਹੜਾ ਆ ਇਹ ਘੁੰਮਣ ਸਾਹਿਬ ਹੈਗੇ ਆ ਜਾਂ ਉਹਨਾਂ ਦੇ ਅਲਾਈ ਹੈਗੇ ਆ ਜੀ ਫਰੈਂਡਸ, ਉਹ ਸਰ ਪ੍ਰਾਈਵੇਟ ਪਰਸਨਸ ਆ
0: ਜੀ।
1: ਇਹਨਾਂ ਬੰਦਿਆਂ ਦੇ ਵਿੱਚ ਇਹਨਾਂ ਨੂੰ ਬੰਦਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਸਰਕਾਰ ਏਡੇ ਏਡੇ ਵੱਡੇ ਵਕੀਲ ਕਰ ਰਹੀ ਆ ਜੀ, ਜਿਹੜੇ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਲੱਖਾਂ ਦੇ ਵਿੱਚ ਹੈਗੀਆਂ
0: ਜੀ,
1: ਉਹ ਕਿਉਂ ਕੀਤਾ ਜਾ ਰਿਹਾ, ਟੈਕਸ ਪੇਅਰ ਦਾ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਆ, ਜਦੋਂ ਕਿ ਇੱਕ ਆਮ ਨਾਗਰਿਕ ਨੂੰ ਵੀ ਪਤਾ ਆ ਜਾਂ ਆਮ ਬੰਦਾ ਜਿਹੜਾ ਜਿਹੜਾ ਕਾਨੂੰਨ ਨੂੰ ਥੋੜਾ ਬਹੁਤਾ ਵੀ ਜਾਣਦਾ ਉਹਨੂੰ ਵੀ ਪਤਾ ਹੈਗਾ ਆ ਕਿ ਜੇ ਤੁਸੀਂ ਸੁਪਰੀਮ ਕੋਰਟ ਚੋਂ ਗਏ ਹੈਗੇ ਆ ਤੇ ਤੁਹਾਨੂੰ ਜਿਹੜਾ ਆ ਏਡੀ ਛੇਤੀ ਰਿਲੀਫ ਨਹੀਂ ਮਿਲਣੀ ਜੀ। ਮੋਰ ਓਵਰ ਇਹਦੀ ਸੱਤਾ ਆ ਉਹਦੇ ਵਿੱਚ ਵੀ ਉਹਨਾਂ ਬੰਦਿਆਂ ਦੀ ਇੰਨੀ ਕੁ ਪੈਠ ਹੈਗੀ ਆ ਜਿਹਤੋਂ ਇਹ ਪਤਾ ਲੱਗਦਾ ਆ ਕਿ ਜੋ ਕਰ ਰਹੇ ਸੀ ਉਹਦੇ ਬਾਰੇ ਦਿੱਲੀ ਤੋਂ ਦਿੱਲੀ ਵਾਲਿਆਂ ਦੀ ਹਰੀ ਝੰਡੀ ਸੀ
0: ਜੀ,
1: ਕਿਉਂਕਿ ਇਸ ਸਰਕਾਰ ਦੇ ਵਿੱਚ ਤਾਂ ਜਿਹੜਾ ਆ ਪੱਤਾ ਨੀ ਹਿਲਦਾ ਦਿੱਲੀ ਵਾਲਿਆਂ ਦੀ ਮਰਜ਼ੀ ਤੋਂ ਬਿਨਾਂ।
0: ਬਿਲਕੁਲ ਹੈ ਜੀ।
1: ਮੁੱਖ ਮੰਤਰੀ ਤਾਂ ਸਾਡਾ ਪੱਪਟ ਇਨ ਦਾ ਹੈਂਡ ਆਫ ਦਿੱਲੀ ਵਾਲੇ ਆ ਜੀ,
0: ਜੀ
1: ਇਹ ਤਾਂ ਕਠਪੁਤਲੀ ਆ ਜੀ।
0: ਬਿਲਕੁਲ। ਪਰ ਸੈਂਟ ਸਾਹਿਬ ਜਿੱਥੇ ਤੱਕ ਕਿਤੇ ਨਾ ਕਿਤੇ ਇਹਨਾਂ ਨੂੰ ਅੰਦਰ ਖਾਤੇ ਖਬਰ ਹੋ ਜਾਂਦੀ ਹੈ, ਜਿਵੇਂ ਕਿ ਫੇਜ਼ 6-11 ਦੇ ਵਿੱਚ ਵੀ ਛਾਪੇਮਾਰੀ ਹੋਈ ਹੈ ਖਰੜ ਦੇ, ਜਿਹੜਾ ਵੈਸਟਰਨ ਟਾਵਰਸ ਦੇ ਵਾਲੇ ਜਿਹੜਾ ਮੁੱਦਾ ਸੀਗਾ, 6 ਵਜੇ ਸ਼ਾਮ ਨੂੰ ਇਹ ਜਿਹੜੀ ਹੁੰਦੀ ਹੈ ਉੱਥੇ ਰੇਡ ਤੇ ਨਿਤਿਨ ਗੋਹਲ ਤੇ ਨਾਲ ਨਾਲ ਜਿਹੜੇ ਨੌਜਵਾਨ ਆਗੂ ਨੇ ਆਪਦੇ ਆਗੂ ਆਪਣੇ ਬੀਰ ਦਵਿੰਦਰ ਹੋਣੀ ਉਹ ਵੀ ਕਿਤੇ ਮਿਲੇ ਨੀਗੀ ਜੀ ਛਾਪੇਮਾਰੀ ਦੇ ਦੌਰਾਨ, ਜਾਂ ਹੋਰ ਵੀ ਜਿਹੜੇ ਜਿਹਨਾਂ ਦਾ ਜ਼ਿਕਰ ਆ ਰਿਹਾ ਨਾਮ ਆ ਰਿਹਾ ਹਾਈ ਪ੍ਰੋਫਾਈਲ ਨੇ ਲੋਕ, ਤੇ ਉਹ ਵੀ ਕਿਤੇ ਨਾ ਕਿਤੇ ਘਰ ਦੇ ਵਿੱਚੋਂ ਕੋਈ ਮਿਲਿਆ ਹੀ ਨੀਗਾ ਜੀ,
1: ਕਿੱਥੇ ਮਿਲਣੇ ਆ ਜੀ। ਗੱਲ ਤਾਂ ਇਹ ਹੈਗੀ ਆ ਜੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜੇ ਉਹ ਖਿਡਾਰੀ ਤਕੜੇ ਆ ਜੀ, ਸੋ ਇਸ ਕਰਕੇ ਏਡੀ ਛੇਤੀ ਤਾਂ ਨੀ ਉਹ ਹੱਥ ਆਉਂਦੇ, ਕੋਸ਼ਿਸ਼ ਕਰਨਗੇ ਕਿ ਹਾਂ ਜੀ ਪਰ ਸਰਕਾਰ ਦੀ ਸਰ ਕੀ ਇਮੇਜ ਜਾਂਦੀ ਹੈ ਵੈਸੇ
0: ਜੀ
1: ਇੱਕ ਆਮ ਆਮ ਬੰਦਾ ਜਿਹੜਾ ਆ ਨਾ ਜੀ ਉਹਦਾ ਏਦਾਂ ਦਾ ਰਿਐਕਸ਼ਨ ਜਿਹੜਾ ਆ ਉਹ
0: ਜੀ
1: ਐਕਸਪੈਕਟ ਕੀਤਾ ਜਾ ਸਕਦਾ ਆ ਕਿ ਉਹ
0: ਜੀ
1: ਏਦਾਂ ਰਿਐਕਟ ਕਰੇਗਾ। ਬਟ
0: ਜੀ
1: ਜਿਹੜੀ ਸਰਕਾਰ ਦੇ ਜਿਹੜੇ ਉਹ ਬੰਦੇ ਜਿਹੜੇ ਸਰਕਾਰ ਦੇ ਸੱਜੇ ਮੋਢੇ ਤੇ ਥਿੰਕ ਟੈਂਕ ਆ ਜੇ
0: ਜੀ
1: ਉਹ ਏਦਾਂ ਭੱਜਿਆ ਫਿਰਦਾ ਆ ਤੇ ਫਿਰ ਸਰਕਾਰ ਨਾਂ ਦੀ ਚੀਜ਼ ਕੀ ਹੈਗੀ ਹੈ ਜੀ
0: ਕੀ
1: ਸਟੇਟ ਦੇ
0: ਹੈਗੀ
1: ਵਿੱਚ।
0: ਜੀ ਬਿਲਕੁਲ ਹੈ ਜੀ। ਤੇ
1: ਤੋ
0: ਇਹਦੇ ਉੱਤੇ
1: ਜਿਹੜਾ
0: ਦੇਖੋ
1: ਫਿਰ ਹੁਣ
0: ਵੈਸੇ
1: ਜਨਾਬ ਨੇ
0: ਛੇਕ
1: ਕਿਹਾ
0: ਇਸ ਚੀਜ਼ ਦਾ
1: ਉਹ
0: ਦਿੱਲੀ ਤੱਕ ਵੀ ਪਹੁੰਚਿਆ ਹੈ ਸੈਣੀ ਸਾਹਿਬ। ਅੱਜ ਵੈਸੇ ਇਦਾਂ ਦੇ ਮੁੱਦਿਆਂ ਦੇ ਉੱਤੇ ਬੋਲਦੇ ਘੱਟ ਨੇ ਜਾਂ ਚੁੱਪ ਹੀ ਧਾਰੇ ਕਰ ਲੈਂਦੇ ਅੱਜ। ਚਲੋ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਹੈ ਪਰ ਕੇਜਰੀਵਾਲ ਦਾ ਬਿਆਨ ਜ਼ਰੂਰ ਆ ਗਿਆ ਇਹਦੇ ਉੱਤੇ। ਕਹਿੰਦੇ ਭਾਜਪਾ ਜਿਹੜੀ ਬੁਖਲਾਈ ਪਈ ਹੈ ਜੀ, ਅਸੀਂ ਆ ਰਹੇ ਹਾਂ ਦੁਬਾਰਾ ਜੀ, ਇਸ ਕਰਕੇ ਸਾਨੂੰ ਚੱਕਰਾਂ 'ਚ ਪਾ ਰਹੇ ਨੇ ਜੀ, ਇਹਨਾਂ ਨੂੰ ਡਰ ਲੱਗ ਰਿਹਾ ਕਿ ਦੁਬਾਰਾ ਆਪ ਨਾ ਆ ਜਾਵੇ ਕਿਤੇ ਜੀ। ਕਿੰਨੀ ਕੁ ਸੱਚਾਈ ਹੈ
1: ਸੱਚ
0: ਜੀ?
1: ਕਹਿੰਦੇ ਹੈਗੇ ਆ ਜੀ। ਮੈਂ ਨਾਲ ਦੂਜੀ ਖਬਰ ਵੀ ਲੈ ਲਾ 5 ਕਰੋੜ ਵਾਲੀ ਜੀ।
0: ਹਾਂਜੀ
1: ਜਦੋਂ ਹੁਣ ਆ ਤੱਤੇ ਤੱਤੇ ਘਾ ਇਹ ਕੰਮ ਚੱਲ ਰਿਹਾ ਸੀ ਤੇ ਨਾਲ ਹੀ ED ਵੀ ਐਕਟਿਵ ਹੋ ਗਈ ਜੀ।
0: ਹਾਂਜੀ
1: ED ਐਕਟਿਵ ਹੋ ਗਈ ਹੈ ਜੀ ਤੇ ਉਹਨਾਂ ਨੇ ਜਿਹੜਾ ਆ ਪੀ ਓ ਇਹਨਾਂ ਦੇ ਮਾਨ ਸਾਹਿਬ ਦੇ ਸਾਂਢੂ ਸਾਹਿਬ ਜਿਹੜੇ ਕਿ ਉਸ ਕੁੜੀਆਂ ਨੂੰ ਬਰੀ ਕਰਾਉਣ ਵਾਲੇ ਕੇਸ ਦੇ ਵਿੱਚ ਜਿਹੜਾ ਆ
0: ਜੀ
1: ਉਹ ਗੁਰੀ ਚਾਹਲ ਜਿਹੜਾ ਹੈਗਾ ਸੀਗਾ ਦੋਸ਼ੀ ਉਹਦੇ ਨਾਲ ਡੀਲ ਕਰਾਉਣ ਦੇ ਵਿੱਚ ਸਹਾਇਤਾ ਕਰ ਰਹੇ ਸੀ ਜੀ ਉਹਨਾਂ ਨੂੰ ਨੋਟਿਸ ਦਿੱਤਾ ਹੈਗਾ ਜੀ। ਸੋ ਇਸ ਕਰਕੇ ਉਹਨਾਂ ਨੇ ਕਿਹਾ ਤੁਸੀਂ ਵੀ ਆ ਜਾਓ ਜੀ
0: ਜੀ
1: ਤੇ ਤੁਸੀਂ ਵੀ ਦੱਸੋ ਤੁਹਾਡਾ ਕੀ ਪੱਖ ਹੈਗਾ, ਤੁਸੀਂ ਕਿੱਦਾਂ ਵਿਚੋਲਗੀ ਕਰਦੇ ਸੀਗੇ ਜੀ 5 ਕਰੋੜ ਰੁਪਏ ਦੀ।
0: ਜੀ
1: ਤੇ ਦੂਜਾ ਇਹ ਹੈਗਾ ਜੀ ਇਹ ਤੋਂ ਅੱਗੇ ਵੀ ਜਾ ਕੇ ਸਰ
0: ਜੀ
1: ਕਿ ਉਹ ਜਿਹੜਾ ਆ ਵੀ ED ਜਿਹੜਾ ਆ ਉਹਨਾਂ ਆਰਡਰਸ ਨੂੰ ਵੀ ਵਿਚਾਰਨ ਦੀ ਕਰ ਰਹੇ ਹੈਗੇ ਜੀ, ਸੋਚ ਰਹੇ ਆ ਕਿ ਜਿਹੜੇ ਜੁਡੀਸ਼ੀਅਲ ਆਰਡਰ ਜਿਹੜੇ ਆ
0: ਜੀ
1: ਉਹ ਗਲਤ ਹੋਏ ਜੀ।
0: ਜੀ
1: ਕਿਉਂਕਿ ਇੱਕ ਪਾਸੇ ਤਾਂ ਲੜਕੀਆਂ ਦੇ ਬਿਆਨ ਜਿਹੜੇ ਆ ਮੈਜਿਸਟ੍ਰੇਟ ਦੇ ਸਾਹਮਣੇ ਹੋ ਗਏ
0: ਜੀ,
1: ਜਦੋਂ ਲੜਕੀਆਂ ਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਹੋ ਗਏ ਰੇਪ ਦਾ ਪਰਚਾ ਦਰਜ ਹੈਗਾ ਆ
0: ਜੀ,
1: ਫਿਰ ਪੁਲਿਸ ਕੈਂਸਲੇਸ਼ਨ ਕਿੱਦਾਂ ਦੇ ਸਕਦੀ ਹੈਗੀ ਹੈ ਜੀ, ਬਹਾਨਾ ਬਣਾਇਆ ਜੀ ਕਿ ਅਸੀਂ ਉਹਨਾਂ ਨੂੰ ਬਿਆਨ ਵਾਸਤੇ ਸੱਦਦੇ ਹੈਗੇ ਆ ਜੀ ਤੇ ਉਹ ਇੱਥੇ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਦੇ, ਉਹਨਾਂ ਨੂੰ ਵਾਰ ਵਾਰ ਭੇਜਦੇ ਜੀ ਤੇ ਕੈਂਸਲੇਸ਼ਨ ਦੇ ਤੀ ਜੀ।
0: ਬਿਲਕੁਲ
1: ਉਹਦੇ ਵਿੱਚ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀਗਾ ਕਿ ਮੈਨੂੰ ਇਸ ਚੀਜ਼ ਦਾ ਅੰਦਾਸ਼ਾ ਹੈਗਾ ਜੀ ਵੀ ਡਾਊਟ ਹੈਗਾ ਤੇ ਹੋ ਸਕਦਾ ਹੈਗਾ ਉਹ ਜੁਡੀਸ਼ੀਅਲ ਆਫੀਸਰ ਤੇ ਵੀ ਜਿਹੜਾ ਇਹਨੇ ਕੈਂਸਲੇਸ਼ਨ ਅਸੈਪਟ ਕਰ ਲਈ ਨਾ ਜੀ ਉਹ ਵੀ ਜਿਹੜਾ ਆ ਭਈ ਹੋ ਸਕਦਾ ਹੈ ਉਹਨਾਂ ਦੇ ਖਿਲਾਫ਼ ਵੀ ਸਟ੍ਰਿਕਚਰ ਵਗੈਰਾ ਪਾਸ ਹੋ ਜਾਣ ਜੀ ਜਾਂ ਉਹਨਾਂ ਨੂੰ ਵੀ ਇਸ ਚੀਜ਼ ਦੀ ਪ੍ਰਾਈਸ ਪੇ ਕਰਨੀ ਪੈ ਜਾਏ, ਚਾਹੇ ਕੰਮ ਜਿਹੜਾ ਆ ਰੁਟੀਨ ਚ ਕੀਤਾ ਹੋਵੇ ਚਾਹੇ ਗੁੱਡ ਫੇਥ ਚ ਕੀਤਾ ਹੋਵੇ ਤੇ ਚਾਹੇ ਅੰਡਰ ਪ੍ਰੈਸ਼ਰ ਕੀਤਾ ਹੋਵੇ ਉਹ ਮਤਲਬ ਦੈਟ ਗੋਡ ਨੋਜ਼, ਪਰ ਆਹ ਜਿਹੜਾ ਹੈਗਾ ਇਸ ਚੀਜ਼ ਦਾ ਫੇਸ ਕਰਨਾ ਪੈ ਸਕਦਾ ਜੀ।
0: ਬਿਲਕੁਲ ਹੈ ਜੀ। ਪਰ ਸੈਂਸ ਸਾਹਿਬ ਇਹ ਤਾਂ ਇੱਕ ਏਜੰਸੀ ਨੂੰ ਰੋਂਦੇ ਸੀ ਕੇਂਦਰ ਦੀ ED ਨੂੰ ਜਾਂ ਹੁਣ ਤਾਂ ED CBI NIA ਤੱਕ ਜਿਹੜੀ ਗੱਲ ਪਹੁੰਚ ਗਿਆ ਹੁਣ ਤਾਂ ਅੱਗੇ ਜਾਣ ਕਿ ਤਿੰਨ ਤਿੰਨ ਏਜੰਸੀਆਂ ਜਿਹੜੀਆਂ ਨੇ ਇਕੱਠਾ ਧਾਵਾ ਬੋਲ ਰਹੀਆਂ ਨੇ ਜੀ।
1: ਨਹੀਂ ਸਰ NCB ਹੈ ਜੀ।
0: ਅੱਛਾ
1: NCB ਜਿਹੜੀ ਹੈਗੀ ਹੈ ਨੌਰਕੈਟ ਵਾਲੀ ਹੈਗੀ, NIA ਜਿਹੜੀ ਹੈਗੀ ਹੈ ਹਥਿਆਰਾਂ ਵਾਲੇ ਚੱਕਰ ਦੇ ਵਿੱਚ ਹੈ ਜੀ। ਹਾਂਜੀ ਹਾਂਜੀ ਹਾਂਜੀ ਉਹ ਜਿਹੜੇ ਹੈਗੇ ਆ ਗੁਰੀ ਚਾਹਲ ਕੋਲੋਂ ਹਥਿਆਰ ਬਰਾਮਦ ਹੋਏ ਸੀ ਜੀ, ਜਿਹਦੇ ਬਾਰੇ ਕੋਈ ਮਤਲਬ ਇਹਨਾਂ ਦੀ ਚਰਚਾ ਜ਼ਰੂਰ ਹੋਈ
0: ਜੀ,
1: ਪਰ ਬਲਿਆਰੀ ਜਾਈਏ ਪੁਲਿਸ ਦੇ ਇਹਨਾਂ ਨੇ ਨਾ ਢੱਕ ਲਪੇਟ ਲਿਆ ਸੀ ਕਾਮ ਜੀ।
0: ਜੀ
1: ਮੀਡੀਆ ਦੇ ਵਿੱਚ ਹੈਗਾ ਸੀ ਸਾਰਾ ਕੁਛ ਜੀ, ਪਰ ਜਿਹੜਾ ਆ ਸਰਕਾਰ ਦੇ ਰਿਕਾਰਡ ਦੇ ਵਿੱਚ ਜਿਹੜੇ ਜੁਡੀਸ਼ੀਅਲ ਰਿਕਾਰਡ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਸੀ ਜੀ, ਉੱਥੇ ਤਾਂ ਜਿਹੜਾ ਆ ਰੇਪ ਦੇ ਕੇਸ ਸੀਗੇ ਜੀ, ਉਹ ਹਥਿਆਰ ਤਾਂ ਇਹਨਾਂ ਨੇ ਢੱਕ ਲਏ ਸੀ ਪੁਲਿਸ ਨੇ ਆਪ ਹੀ ਜੀ, ਕਿਉਂਕਿ ਪਹਿਲਾਂ ਤੋਂ ਹੀ ਮੈਲਾਫਾਈਡ ਇੰਟੈਂਸ਼ਨ ਸੀ, ਪਤਾ ਸੀਗਾ ਕਿ ਬੰਦਾ ਇਨਫਲੂਐਂਸ ਵਾਲਾ ਆ ਤੇ ਪੈਸਾ ਉਹਦੇ ਕੋਲ ਬਥੇਰਾ ਆ ਜੀ ਤੇ ਉਹਦੇ ਨਾਲ ਬਹਿ ਕੇ ਡੀਲ ਕੀਤੀ ਜਾ ਸਕਦੀ ਹੈਗੀ ਆ, ਇਹ ਨਾ ਹੋਵੇ ਕਿ ਅਸੀਂ ਇਹੋ ਜਿਹੀ ਚੀਜ਼ ਸ਼ੋ ਕਰ ਦਈਏ ਕਿ ਕੱਲ ਨੂੰ ਸਾਨੂੰ ਡੀਲ ਕਰਨੀ ਔਖੀ ਹੋ ਜਾਏ, ਤੇ ਜੇ ਮੀਡੀਆ ਦੇ ਵਿੱਚ ਸ਼ੋ ਕਰਤੇ ਵੀ ਇੰਨੇ ਹਥਿਆਰ ਆ ਜੀ ਆਹ ਸਾਰਾ ਕੁਛ ਆ ਜੀ।
0: ਬਿਲਕੁਲ ਹੈ ਜੀ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਉਹਦੇ ਤੇ ਹੁਣ ਤਿੰਨ ਤਿੰਨ ਏਜੰਸੀ ਜਿਹੜੀਆਂ ਹੈਗੀਆਂ ਉਹ ਸੈਂਟਰ ਦੀਆਂ ਉਹ ਇਹਨਾਂ ਮਸਲਿਆਂ ਦੇ ਉੱਤੇ ਇਨਕੁਆਇਰੀ ਕਰ ਰਹੀਆਂ ਹੈਗੀਆਂ ਆ, ਦੇਖਦੇ ਹੈਗੇ ਜੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ, ਛਾਪੇਮਾਰੀ ਚੱਲ ਰਹੀ ਹੈਗੀ ਆ ਜੀ, ਤੇ ਸਰਕਾਰ ਜਿਹੜੀ ਆ ਉਹਦਾ ਅੱਗੇ ਜਿਹੜੇ 3-4 ਮਹੀਨੇ ਆ ਉਹ ਤਾਂ ਇਹਨਾਂ ਦਾ ਜਿਹੜਾ ਮਰਸੀ ਟਾਈਮ ਹੀ ਆ ਜੀ।
0: ਬਿਲਕੁਲ ਆ ਜੀ। ਤੇ ਸੈਣੀ ਸਾਹਿਬ ਇੱਕ ਦੋ ਸਿੱਖ ਮੁੱਦੇ ਵੀ ਆ ਜਿਹੜੇ ਉਹਦੇ ਵਿੱਚ, ਚਲੋ ਪਹਿਲਾਂ ਇਆਲੀ ਸਾਹਿਬ ਦੀ ਗੱਲ ਕਰ ਲੈਂਦੇ ਆ ਫਿਰ ਧਾਮੀ ਸਾਹਿਬ ਦੀ ਗੱਲ ਕਰਦੇ ਆ, ਤੇ ਬਹਿਰੀਨ ਵਾਲੀ ਬੀਬੀ ਜਿਹੜਾ ਮਾਮਲਾ ਉਹ ਵੀ ਚੱਲ ਰਿਹਾ ਤੇ ਅੱਜ ਜਿਹੜੀ ਰਿਪੋਰਟ ਵੀ ਨਸ਼ਰ ਕੀਤੀ ਆ ਉਹਦੇ ਵਿੱਚੋਂ ਕੀ ਕੁਝ ਨਿਕਲਿਆ। ਪਰ ਦੂਸਰੇ ਪਾਸੇ ਆਲੀ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਜੀ ਇਹ ਉਹ ਵੀ ਇਹੀ ਗੱਲ ਕਹਿੰਦੇ ਆ ਕਿ ਭਾਜਪਾ ਜਾਂ ਕੇਂਦਰ ਜਿਹੜੀ ਆ ਡਰਦੀ ਆ ਕਿ ਸਾਡੀ ਪਾਰਟੀ ਮਜ਼ਬੂਤ ਹੋਈ ਆ ਤੇ ਸਾਨੂੰ ਲੋਕ ਚਾਹੁੰਦੇ ਨੇ ਤੇ ਇਸ ਕਰਕੇ ਰਜਿਸਟ੍ਰੇਸ਼ਨ ਨਹੀਂ ਹੋਣ ਦਿੰਦੇ ਸਾਡੀ ਪਾਰਟੀ ਦੀ ਜੀ, ਇਹ ਸਾਜ਼ਿਸ਼ਾਂ ਚੱਲ ਰਹੀਆਂ ਨੇ ਜੀ।
1: ਭਰੇ ਸਾਹਿਬ ਗੱਲ ਤੇ ਮੈਮੋਰੰਡਮ ਕਿੱਥੇ ਦੇਣ ਜਾ ਰਹੇ ਆ
0: ਜੀ,
1: ਮੈਮੋਰੰਡਮ ਦੇਣ ਜਾ ਰਹੇ ਆ ਗਵਰਨਰ ਨੂੰ, ਤੇ ਗਵਰਨਰ ਕੌਣ ਹੈ, ਗੁਲਾਬ ਚੰਦ ਕਟਾਰੀਆ ਕੌਣ ਹੈਗਾ ਜੀ, ਉਹ ਭਾਜਪਾ ਨੂੰ ਤਾਂ ਰੀਪ੍ਰਜੈਂਟ ਕਰ ਰਿਹਾ ਹੈਗਾ ਆ, ਉਹ ਤਾਂ ਉਹ ਗੱਲ ਹੈਗੀ ਵੀ ਭਾਜਪਾ ਕੋਲ ਜਾ ਕੇ ਭਾਜਪਾ ਦੇ ਲੀਡਰ ਕੋਲ ਜਾ ਕੇ ਭਾਜਪਾ ਦੀ ਸ਼ਿਕਾਇਤ ਲਾਉਣੀ ਜੀ ਵੀ ਉਹ ਸਾਡੀ ਰਜਿਸਟ੍ਰੇਸ਼ਨ ਨਹੀਂ ਹੋਣ ਦੇ ਰਹੇ, ਹਾਂਜੀ ਉਹ ਤਾਂ ਠੀਕ ਗੱਲ ਹੈਗੀ ਆ ਜੀ। ਗਵਰਨਰ ਸਾਹਿਬ ਵੀ ਇਹਨਾਂ ਸਾਡੀ ਸਟੇਟ ਦੇ ਵਿੱਚ ਬੜੀਆਂ ਮੌਜਾਂ ਲੈਂਦੇ ਹੈਗੇ ਜੀ, ਕੋਈ ਜਾਂਦਾ ਕਦੀ ਕੋਈ ਦੇ ਕੇ ਆ ਜਾਂਦਾ, ਕਰਨਾ ਕਰਾਉਣਾ ਉਹਨਾਂ ਨੇ ਵੀ ਕੁਛ ਨੀ ਹੁੰਦਾ ਜੀ, ਸਾਰਿਆਂ ਨੂੰ ਜਿਹੜਾ ਹੈਗਾ ਕੋਈ ਨੀ, ਮੈਂ ਦੇਖਾਂਗਾ ਮੈਂ ਦੇਖ ਲਾਂਗਾ। ਹਾਂਜੀ ਤੋ ਇਸ ਕਰਕੇ ਜਿਹੜਾ ਹੈਗਾ ਆ ਉਹ ਕਾਗਜ਼ ਦਾ ਮੁੰਡਾ ਜਿਹੜਾ ਆ ਉਧਰ ਜਿਹੜੇ ਆ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਆ ਵਕੀਲ ਸਾਹਿਬ ਮਹਿੰਗੇ ਕੀਤੇ ਸੀਗੇ ਜੀ ਵੀ ਰਾਤ ਰਾਤ ਚ ਸਟੇ ਮਿਲ ਜੂਗਾ, ਤੇ ਉਹ ਕਹਿੰਦੇ ਹੈਗੇ 25 ਤੋਂ 35 ਲੱਖ ਰੁਪਇਆ ਉਹਨਾਂ ਦੀ ਅਪੀਅਰੈਂਸ ਦੀ ਫੀਸ ਹੈਗੀ ਆ ਜੀ,

0: ਤੁਰਨਾ ਦਿੰਦੇ ਤਾਂ ਕਿ ਇੱਕ ਪ੍ਰੈਸ਼ਰ ਬਣਦਾ ਜੀ, ਪ੍ਰੈਸ਼ਰ ਬਿਲਟ ਹੋ ਸਕਦਾ ਸੀ ਭਾਜਪਾ ਤੇ
1: ਜੀ।
0: ਸੋ ਇਸ ਕਰਕੇ ਦੇਖੋ ਕਿ ਹਰ ਇੱਕ ਪਾਰਟੀ ਦੀ ਆਪਣੀ ਆਪਣੀ ਰਣਨੀਤੀ ਹੁੰਦੀ ਹੈਗੀ ਆ ਜੀ।
1: ਪਰ ਸੈਣੀ ਸਾਹਿਬ ਧਾਮੀ ਸਾਹਿਬ ਕਹਿੰਦੇ, ਮੈਂ ਸੋਚਦਾ ਸੀਗਾ ਜਦੋਂ ਖਬਰ ਆਈ ਅੱਜ ਕੱਲ ਵੀ ਕੀਤੀ ਕਿ ਮੈਂ ਵੀ ਵੇਟ ਕਰਦਾ ਕਿ 12 ਵਜੇ ਕੀ ਅੱਜ ਨਿਕਲੂਗਾ, ਪਰ ਕਹਿੰਦੇ ਨੇ ਕਿ ਝੂਠ ਬੋਲਾਂਗੇ ਤਾਂ ਦੂਰ ਤੱਕ ਗੱਲ ਜਾਊਗੀ ਜੀ, ਕਿਵੇਂ ਦੇ ਗੱਲ ਜੀ
0: ਭਾਈ ਸਾਹਿਬ? ਅੱਜ ਭਾਈ ਸਾਹਿਬ ਅੱਜ ਨਾ ਇਹਨਾਂ ਨੇ ਇੱਕ ਧਾਮੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਨਾ ਜੀ, ਉਹਨਾਂ ਨੇ ਕਹਿ ਤਾ ਕਹਿੰਦੇ ਵੀ ਜਿਹੜੀ ਇਹ ਬੀਬੀ ਆ ਇਹ ਮਾਨਸਿਕ ਰੋਗੀ ਆ
1: ਜੀ,
0: ਹਾਂਜੀ, ਤੇ ਲੱਖ ਰੁਪਇਆ ਜਿਹੜਾ ਹੈਗਾ ਆ ਉਹਨੇ ਮਤਲਬ ਐਪਲੀਕੇਸ਼ਨ ਦਿੱਤੀ ਸੀ ਵੀ ਮੈਂ ਮਾਨਸਿਕ ਰੋਗੀ ਹੈਗੀ ਆ ਵੀ ਮੈਂ ਦਿਮਾਗੀ ਬਿਮਾਰੀ ਤੋਂ ਪੀੜਿਤ ਆ ਤੇ ਮੈਨੂੰ ਇਲਾਜ ਵਾਸਤੇ ਜਿਹੜਾ ਆ ਵੀ ਇੱਦਾਂ ਕਰਕੇ ਪੈਸੇ ਚਾਹੀਦੇ ਹੈਗੇ ਆ ਤੇ ਮੇਰੇ ਕੋਲ ਪੈਸੇ ਹੈ ਨੀ ਗੇ ਜੀ, ਤੇ ਇਹ ਅਸੀਂ ਜਿਹੜਾ ਆ 1 ਲੱਖ ਰੁਪਇਆ ਉਹਨੂੰ ਬੀਬੀ ਨੂੰ ਚੈੱਕ ਕੱਟ ਦਿੱਤਾ ਵੀ ਆ ਲੈ ਫੜ ਗਈ ਇਲਾਜ ਕਰਾ ਲਾ।
1: ਅੱਛਾ ਜੀ।
0: ਤੇ ਉਧਰ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਆ ਵੀ ਉੱਥੇ ਹੀ ਇਹ ਕਹਿ ਰਹੇ ਸੀਗੇ ਕਿ ਇੱਥੇ ਜਿਹੜਾ ਹੈਗਾ ਆ ਉਹ ਸਰਾਂ ਦੇ ਵਿੱਚ ਰਹੀ ਆ ਤੇ ਉਹਨੂੰ ਉਹ ਪੇ ਕਰਕੇ ਰਹੀ ਆ ਜੀ।
1: ਅੱਛਾ ਜੀ।
0: ਵੀ ਜੇ ਤਾਂ ਉਹਦੇ ਕੋਲ ਸਫੀਸ਼ੀਐਂਟ ਮੀਨਸ ਹੈਗੇ ਆ ਕਿ ਉਹ ਸਰਾਂ ਦੇ ਵਿੱਚ ਪੇ ਕਰਕੇ ਰਹੇ ਹੀ ਆ ਤੇ ਫੇਰ ਉਹਨੂੰ ਆਰਥਿਕ ਮਦਦ ਦੀ ਲੋੜ ਨਹੀਂ ਸੀ ਜੀ।
1: ਜੇ
0: ਆਰਥਿਕ ਮਦਦ ਤੁਸੀਂ ਦਿੱਤੀ ਹੈਗੀ ਆ ਵੀ ਇਲਾਜ ਕਰਾਉਣ ਵਾਸਤੇ ਤੇ ਫੇਰ ਤੁਸੀਂ ਸਰਾਂ ਦੇ ਵਾਸਤੇ ਪੈਸੇ ਕਾਹਨੂੰ ਲੈਂਦੇ ਰਹੇ ਜੀ? ਫੇਰ ਤਾਂ ਤੁਹਾਨੂੰ ਤਰਸ ਦੇ ਆਧਾਰ ਤੇ ਉਹਨੂੰ ਉਦਾਂ ਹੀ ਕਮਰਾ ਦੇਣਾ ਚਾਹੀਦਾ ਸੀ।
1: ਸਵਾਲ ਤਾਂ ਇਹ ਵੀ ਬਣਦਾ ਕਿ ਸਰਾਂ ਦੇ ਵਿੱਚ ਮੈਂਟਲ ਜਿਹੜੇ ਹਾਲਤ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਹੈ ਇਲਾਜ ਦੀ, ਟ੍ਰੀਟਮੈਂਟ ਦੀ, ਉਹ ਤਾਂ ਉਸ ਹਸਪੀਟਲ ਦੇ ਵਿੱਚ ਹੋਣੇ ਚਾਹੀਦੇ। ਸਰਾਵਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਹੜਾ ਮੈਡੀਕਲ ਹੁੰਦਾ ਜਾਂ ਕੀ ਹੁੰਦਾ ਜੀ ਇਲਾਜ ਹੁੰਦਾ, ਜਾਂ ਆਪਣੇ SGPC ਜਾਂ ਸ਼੍ਰੋਮਣੀ ਕਮੇਟੀ ਦੇ ਜਾਂ ਬਹੁਤ ਸਾਰੇ ਐਸੇ ਹਸਪੀਟਲ ਨੇ ਤਾਂ ਉਹਨਾਂ ਦੇ ਵਿੱਚ ਇਲਾਜ ਕੀਤਾ ਜਾ ਸਕਦਾ, ਉੱਥੇ ਜਿਹੜਾ ਰਖਵਾਇਆ ਜਾ ਸਕਦਾ ਜੀ?
0: ਮਾਰੇ ਸਾਹਿਬ ਇਹਨਾਂ ਕੋਲ ਕਿਹੜਾ ਕੋਈ ਮਤਲਬ ਥਰਮਾਮੀਟਰ ਸੀ ਜਿਹਨਾਂ ਚੈੱਕ ਕਰ ਰਿਹਾ ਵੀ ਭਾਈ ਇਹਦੀ ਮਾਨਸਿਕ ਰੋਗ ਜਿਹੜਾ ਆ ਉਹ ਕਿਸ ਐਕਸਟੈਂਟ ਤੱਕ ਹੈਗਾ
1: ਜੀ,
0: ਕਾਹਨੂੰ ਉਹ ਕੋਈ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਦਿੰਦੀ ਬਈ ਮਾਨਸਿਕ ਰੋਗੀ ਆ, ਤੁਹਾਨੂੰ ਥੋੜਾ ਪਤਾ ਕਿੰਨੀ ਆ ਕਿਸ ਲੈਵਲ ਤੇ ਹੈਗੀ ਆ ਜੀ? ਜੇ ਮਾਨਸਿਕ ਰੋਗੀ ਸੀ ਤੇ ਤੁਸੀਂ ਉਹਨੂੰ ਇਮੀਡੀਏਟਲੀ ਹੋਸਪਿਟਲ ਐਡਮਿਟ ਕਰਾਉਂਦੇ ਵੀ ਭਰਾਈ ਸਰਾਂ ਚ ਨਹੀਂ ਰਹਿਣਾ ਹੈਗਾ, ਗੁਰੂ ਘਰ ਦੇ ਵਿੱਚ ਤੂੰ ਕੋਈ ਇਹੋ ਜਿਹੀ ਹਰਕਤ ਕਰਦੀ ਤੇ ਸਾਨੂੰ ਮੂੰਹ ਦਿਖਾਉਣਾ ਔਖਾ ਹੋ ਜਾਊਗਾ।
1: ਬਿਲਕੁਲ ਜੀ।
0: ਦੂਜਾ ਜਿਹੜਾ ਸਰ ਇੱਥੇ ਹੁਣ ਇੱਕ ਬੰਦਾ ਅਮਰੀਕ ਸਿੰਘ ਹੈਗਾ ਸੀਗਾ ਜੀ, ਉਹਦੀ ਰਿਸਪੋਂਸੀਬਿਲਟੀ ਫਿਕਸ ਕਰ ਦਿੱਤੀ ਜੀ, ਉਹਨੇ ਜਿਹੜਾ ਆ ਵੀ ਅਕਾਊਂਟ ਮੇਨਟੇਨ ਨਹੀਂ ਕੀਤੇ ਜੀ, ਰਜਿਸਟਰ ਮੇਨਟੇਨ ਨਹੀਂ ਕੀਤੇ, ਸਿਰਫ ਬੀਬੀ ਦੀ ਹਾਜ਼ਰੀ ਪਈ ਆ, ਉਹਦੀ ਆਈਡੈਂਟੀਫਿਕੇਸ਼ਨ ਦਾ ਰਿਕਾਰਡ ਹੈਗਾ ਆ ਜੀ, ਬਾਕੀ ਉਹਨਾਂ ਕਮਰਿਆਂ ਦੇ ਵਿੱਚ ਜਿਹੜਾ ਆ ਕਿਸੇ ਤਰੀਕ ਨੂੰ 2 ਬੰਦੇ ਸ਼ੋਅ ਕੀਤੇ ਆ, ਕਿਸੇ ਤਰੀਕ ਨੂੰ 20 ਬੰਦੇ ਵੀ ਸ਼ੋਅ ਕੀਤੇ ਹੈਗੇ ਆ, ਬਟ ਦੇਅਰ ਇਜ਼ ਨੋ ਐਨੀ ਆਈਡੈਂਟੀਫਿਕੇਸ਼ਨ ਆਫ ਐਨੀ ਪਰਸਨ, ਹਾਂਜੀ, ਉਹਨਾਂ ਲੋਕਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਜੀ। ਤੇ ਕਮਾਲ ਦੀ ਗੱਲ ਹੈਗੀ ਆ ਜੀ ਵੀ ਕਿੰਨਾ ਕੈਜੂਅਲੀ ਲੈਂਦੇ ਹੈਗੇ ਆ ਜੀ, ਵੀ ਇੱਕ ਬੰਦਾ ਆ ਕੇ ਕਮਰਾ ਰਿਜ਼ਰਵ ਕਰਾ ਲੈ। ਮੇਰੀ ਨਾ ਜੀ ਪ੍ਰੋਗਰਾਮ ਤੋਂ ਪਹਿਲਾਂ ਔਜਲਾ ਸਾਹਿਬ ਨਾਲ ਗੱਲ ਹੋਈ ਤੇ ਉਹ ਕਹਿੰਦੇ ਯਾਰ ਟ੍ਰੈਡੀਸ਼ਨ ਹੀ ਇੱਦਾਂ ਦਾ ਚੱਲਿਆ, ਇਹਨਾਂ ਦਾ ਸੈਟਅਪ ਹੀ ਇੱਦਾਂ ਦਾ ਚੱਲਿਆ ਆ,
1: ਅਸੀਂ 5 ਬੰਦੇ ਜੇ ਗਏ ਆ। 23 ਦੇ ਵਿੱਚ ਆਇਆ ਸੀਗਾ ਤਾਂ ਕੁੱਲੂ ਮਨਾਲੀ ਵੱਲ ਨੂੰ ਗਏ ਸੀਗੇ, ਚਲੋ ਠੰਡਾ ਮੌਸਮ ਹੁੰਦਾ ਉਧਰ ਥੋੜਾ, ਤੇ ਗਰਮੀਆਂ ਦੇ ਵਿੱਚ ਮੈਂ ਆਇਆ ਸੀ ਉਦੋਂ ਫੈਮਿਲੀ ਨਾਲ ਸੀਗੀ, ਤਾਂ ਉੱਥੇ ਵੀ ਸਾਨੂੰ ਘੱਟੋ ਘੱਟ ਨੀ ਉਹਨਾਂ ਨੇ ਆਈਡੈਂਟੀਫਿਕੇਸ਼ਨ ਮੰਗੀ ਹੈ ਜੀ, ਤੁਹਾਡਾ ਕਾਰਡ ਜਾਂ ਕੋਈ ਤੁਹਾਡਾ ਲਾਇਸੈਂਸ ਕੁਛ ਹੋਵੇ ਜੀ, ਤੇ ਜੇ ਆਧਾਰ ਕਾਰਡ ਨਹੀਂ ਹੈ ਤਾਂ ਕੋ ਫਿਰ ਚਲੋ ਡਰਾਈਵਰ ਦਾ ਨਾਲ ਲਿਖਵਾ ਦਿੱਤਾ, ਨਾਲ ਮੈਂ ਆਪਣਾ ਲਾਇਸੈਂਸ ਜਿਹੜਾ ਇੱਥੇ ਦਾ ਹੈਗਾ ਉਹ ਨਾਲ ਉਹਨਾਂ ਨੇ ਚਲੋ ਨਾਮ ਲਿਖ ਲਿਆ ਜਾਂ ਜੋ ਵੀ ਉਹਨਾਂ ਨੇ ਲਿਖਣਾ ਸੀ ਦਰਜ ਕਰ ਲਿਆ ਜੀ। ਪਰ ਇੱਦਾਂ ਇੱਥੇ ਜਿਹੜਾ ਸਰਾਂ ਦਾ ਸਿਸਟਮ ਹੈਗਾ ਜਾਂ ਗੁਰੂ ਘਰਾਂ ਦਾ ਸਿਸਟਮ ਆ ਉਹਦੇ ਵਿੱਚ ਇੱਦਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਲਈ ਜਾਂਦੀ।
0: ਪਰ ਸਭ ਉਹੀ ਤਾਂ ਹੈ, ਇੱਕ ਬੰਦੇ ਤਾਂ ਹੁਣ ਬੀਬੀ ਦੀ ਆਈਡੈਂਟੀਫਿਕੇਸ਼ਨ ਤਾਂ ਹੈਗੀ ਸੀ, ਉਹ ਬਾਕੀ ਜਿਹੜੇ 19 ਬੰਦੇ ਹੈਗੇ ਆ ਉਹ ਤਾਂ ਸਟ੍ਰੇਂਜਰ ਹੀ ਸੀ, ਉਹ ਬੀਬੀ ਨੂੰ ਥੋੜਾ ਨੋਇੰਗ ਸੀਗੇ ਜੀ ਕਿ ਹਾਂਜੀ ਬੀਬੀ ਦੱਸ ਸਕਦੀ ਹੈਗੀ, ਤੁਸੀਂ ਕੋਈ ਫੈਮਿਲੀ ਆਉਂਦੀ ਹੈਗੀ ਆ ਹੈਡ ਆਫ ਦਾ ਫੈਮਿਲੀ ਦਾ ਤੁਸੀਂ ਲੈ ਲਿਆ ਆ ਕੋਈ ਆਈਡੈਂਟੀਫਿਕੇਸ਼ਨ ਲੈ ਲਈ ਆ, ਨਾਲ ਤੁਸੀਂ ਮੈਂਬਰਾਂ ਦੀ ਗਿਣਤੀ ਕਰਕੇ ਲਿਖ ਦਿੰਦੇ ਹੈਗੇ ਆ, ਉਹਦੇ ਵਿੱਚ ਜਿਹੜਾ ਹੈਗਾ ਚਲੋ ਕੈਜੂਅਲੀ ਵੈਸੇ ਤਾਂ ਇੰਡੀਵਿਜੁਅਲੀ ਕੱਲੇ ਕੱਲੇ ਦਾ ਲਿਖਣਾ ਚਾਹੀਦਾ ਜੀ, ਪਰ ਜੇ ਤੁਸੀਂ ਇਸ ਤਰੀਕੇ ਨਾਲ ਵੀ ਲਿਖ ਲਿਆ ਹੈਗਾ ਤੇ ਦੈਟ ਇਜ਼ ਸਫੀਸ਼ੀਐਂਟ। ਇੱਥੇ ਤਾਂ ਤੁਸੀਂ ਇੱਕ ਬੀਬੀ ਦੇ ਨਾਂ ਤੇ ਕਮਰਾ ਹੋ ਗਿਆ ਜੀ, ਕਰ ਦਿੱਤਾ ਹੈਗਾ ਉਸ ਕਮਰੇ ਦੇ ਵਿੱਚ ਮੁੜ ਕੇ 19 ਬੰਦੇ ਹੋਰ ਵੀ ਠਹਿਰਾ ਤੇ ਆ ਕੇ ਜੋ ਤੁਹਾਡਾ ਰਿਕਾਰਡ ਕਹਿੰਦਾ, ਹਾਂਜੀ
1: ਬਿਲਕੁਲ,
0: ਉੱਥੇ ਇਹ ਸਾਨੂੰ ਨੀ ਪਤਾ 20 ਬੰਦੇ ਕਿੱਦਾਂ ਉਸ ਕਮਰੇ ਦੇ ਵਿੱਚ ਆ ਕੇ ਬੈਠੇ ਹੋਣਗੇ ਜਾਂ ਚਾਹੇ ਕੋਈ ਮੀਟਿੰਗ ਕਰਨੀ ਸੀ ਜਾਂ ਕੀ ਕਰਨਾ ਸੀ, ਹਾਂਜੀ ਰਾਤ ਤਾਂ ਨੀ ਰੁਕ ਸਕਦੇ ਜੀ ਉੱਥੇ, ਤੋ ਇਸ ਕਰਕੇ ਉਹ ਕਿਤੇ 2 ਆ ਜੇ ਕਿਤੇ 20 ਹੈਗੇ ਆ ਜੀ, ਉਹ ਕੈਜੂਅਲੀ ਲੈਂਦੇ ਹੈਗੇ ਆ ਜੀ, ਪਤਾ ਨੀ ਕੀ ਹਿਸਾਬ ਕਿਤਾਬ ਇਹਨਾਂ ਨੇ ਕੀਤਾ ਆ।

0: ਨਾ ਉਹ ਉੱਥੇ 8 ਮਹੀਨੇ ਤੱਕ ਜਿਹੜਾ ਆ ਕੋਈ ਇਸ ਚੀਜ਼ ਦਾ ਆਡਿਟ ਹੁੰਦਾ ਆ, ਨਾ ਕੋਈ ਚੈੱਕ ਕਰਦਾ ਆ ਜੀ ਵੀ ਕਿੱਦਾਂ ਰਿਕਾਰਡ ਸਹੀ ਤਰੀਕੇ ਨਾਲ ਮੇਨਟੇਨ ਹੋ ਰਿਹਾ ਜੀ। ਧਾਮੀ ਸਾਹਿਬ ਜੋ ਮਰਜ਼ੀ ਕਹਿਣ ਜੀ, ਦੇਅਰ ਇਜ਼ ਅ ਲੈਕ ਆਫ ਐਡਮਿਨਿਸਟ੍ਰੇਸ਼ਨ।
1: ਜੀ
0: ਉਹ ਨਹੀਂ ਸਰ, ਜਿਹੜਾ ਹੈਗਾ ਆ ਕਹਿਣ ਦੀ ਗੱਲ ਆ ਕਿ ਸੇਵਾ ਸੰਭਾਲ ਇਹਨਾਂ ਨੂੰ ਸੌਂਪੀ ਗਈ ਹੈਗੀ ਆ ਜੀ, ਨਾ ਤਾਂ ਇਹਨਾਂ ਕੋਲ ਸੇਵਾ ਹੁੰਦੀ ਆ ਤੇ ਨਾ ਇਹਨਾਂ ਕੋਲ ਸੰਭਾਲ ਹੁੰਦਾ ਜੀ।
1: ਬਿਲਕੁਲ,
0: ਇਹ ਤਾਂ ਨਾ ਆਪਣਾ ਇਹ ਆਪਣਾ ਆਪਣੀ ਸੰਭਾਲ ਹੁੰਦਾ ਜੀ।
1: ਜੀ ਬਿਲਕੁਲ।
0: ਹੁਣ ਸਰ ਗੱਲ ਇਹ ਹੈਗੀ ਆ ਜੀ, ਹੁਣ ਜੋ ਵੀ ਹੈਗਾ ਅਕਿਊਜ਼ਿੰਗ ਫਿੰਗਰ ਤਾਂ ਇਹਨਾਂ ਵੱਲ ਨੂੰ ਰੇਜ਼ ਹੋ ਰਹੀ ਨਾ ਜੀ ਸਾਰੀ ਗੱਲ।
1: ਬਿਲਕੁਲ ਕਹੀ ਹੈ,
0: ਵਾਰ ਵਾਰ ਦੋ ਚੈਨਲ ਜਿਹੜੇ ਹੈਗੇ ਆ, ਜੇ ਤੁਹਾਡੀ ਆਪਣੀ ਸਰਕਾਰ ਹੋਵੇ ਤੇ ਤੁਹਾਡਾ ਜਿਹੜਾ ਹੈਗਾ ਆ ਵੀ ਇਹਨੂੰ ਕੋਡ ਕਹਿੰਦੇ ਵੀ ਇਹਨੂੰ ਢੱਕ ਲੈ, ਹਾਂਜੀ। ਪਰ ਜੋ ਤੁਹਾਨੂੰ ਪਤਾ ਇਹ ਹੈ ਕਿ ਤੁਸੀਂ ਆਪੋਜੀਸ਼ਨ ਦੇ ਵਿੱਚ ਹੈਗੇ ਆ ਤੇ ਸੰਗਤ ਦੀ ਮਾਇਆ ਦਸਵੰਦ ਦਾ ਪੈਸਾ ਤੁਸੀਂ ਕੌਨਸਪੀਰੇਸੀ ਦੇ ਉੱਤੇ ਯੂਜ਼ ਕਰ ਰਹੇ ਹੋ,
1: ਬਿਲਕੁਲ
0: ਹਾਂਜੀ, ਕਿੱਡੀ ਵੱਡੀ ਗੱਲ ਹੈਗੀ ਆ ਜੀ।
1: ਜੀ
0: ਪਤਾ ਨੀ ਕਿੰਨੀ ਵੱਡੀ ਕਮਜ਼ੋਰੀ ਹੈ ਇਹਨਾਂ ਦੀ। ਮੈਨੂੰ ਤਾਂ ਔਜਲਾ ਸਾਹਿਬ ਨੇ ਇੱਕ ਗੱਲ ਕਹੀ ਸੀ, ਮੈਂ ਪਹਿਲਾਂ ਵੀ ਦੱਸੀ ਸੀ ਜੀ, ਉਹ ਕਹਿੰਦੇ ਅਜੇ ਤਾਂ ਬੀਬੀ ਵਿਚਾਰੀ ਬਿਰਧ ਹੈਗੀ ਸੀ ਤੇ ਇੰਨੀ ਬਿਊਟੀਫੁਲ ਨਹੀਂ ਸੀ, ਇਹਨਾਂ ਕੋਲ ਕਟਰੀਨਾ ਕੈਫ ਆ ਜਾਂਦੀ ਤੇ ਪੂਰਾ ਆਨੰਦਪੁਰ ਸਾਹਿਬ ਹੀ ਉਹਨਾਂ ਦੇ ਨਾਂ ਕਰ ਦਿੰਦੇ ਜੀ, ਇਹਨਾਂ ਦਾ ਕੀ ਪਤਾ ਹੈਗਾ ਜੀ।
1: ਔਜਲਾ ਸਾਹਿਬ ਨੇ ਲਿਖਿਆ ਕਿ ਰਿਕਾਰਡ ਤਾਂ ਕਹਿੰਦੇ ਹੁਣ ਤਾਂ ਕਹਿੰਦੇ ਬਣਾਇਆ ਰਜਿਸਟਰ ਦੇ ਵਿੱਚ, ਆਨਲਾਈਨ ਕਿੱਥੇ ਆ ਜੀ ਉਹ?
0: ਉਹ ਸਰ ਮੇਨਟੇਨ ਕੀਤਾ ਬਾਅਦ ਦੇ ਵਿੱਚ ਜਿੱਦਾਂ ਮਰਜ਼ੀ ਕਰ ਲਿਆ ਹੋਊਗਾ ਜੀ, ਹਾਂ ਜੀ ਪਤਾ ਲੱਗ ਗਿਆ ਵੀ ਇਨਕੁਆਇਰੀ ਚੱਲ ਪਈ ਹੈਗੀ ਹੈ ਜੀ। ਉਹ ਤਾਂ ਸਿਰਫ ਜਿਹੜਾ ਆਈ ਵਾਸ਼ ਆ ਜੀ।
1: ਜੀ
0: ਪਰ ਗੱਲ ਏਦਾਂ ਨਾ ਜੀ, ਕੁਛ ਵੀ ਆ ਜਾਂ ਤਾਂ ਸਾਰੇ ਜਣੇ ਮੂੰਹ ਬੰਦ ਕਰ ਲੈਂਦੇ ਜੀ। ਹੁਣ ਇੱਕ ਕੁਛ ਬੋਲਦਾ ਹੈਗਾ, ਦੂਜਾ ਕੁਛ ਬੋਲਦਾ ਆ, ਸਰਕਾਰ ਕੁਛ ਬੋਲਦੀ ਆ, ਅਸੀਂ ਜੇ ਸਰਕਾਰ ਤੇ ਵਿਸ਼ਵਾਸ ਨਹੀਂ ਵੀ ਕਰਦੇ ਜੀ, ਤੁਹਾਡੇ ਆਪਸ ਚ ਤਾਂ ਬਿਆਨ ਰਲਨੇ ਚਾਹੀਦੇ ਆ ਨਾ ਜੀ।
1: ਬਿਲਕੁਲ ਜੀ,
0: ਤੁਸੀਂ ਚਾਵਲੇ ਨੂੰ ਬਾਹਰ ਕੱਢੀ ਜਾਂਦੇ ਆ, ਚਾਵਲਾ ਤੁਹਾਨੂੰ ਦੱਸੀ ਜਾਂਦਾ ਹੈਗਾ ਇੱਕ ਦੋਸ਼ੀ, ਤੁਸੀਂ ਕੌਨਸਪੀਰੇਸੀ ਦੇ ਨਾਲ ਬੀਬੀ ਨੂੰ ਲੈ ਕੇ ਆਏ ਹੈਗੇ ਜੀ। ਬੀਬੀ ਜਿਹੜੀ ਹੈਗੀ ਆ ਉਹ ਕਹਿੰਦੀ ਮੈਂ ਆਈ ਇਸੇ ਕੰਮ ਨੂੰ, ਅਸੀਂ ਪਾਦਮ ਖਿਲਾਰੇ ਹਾਂਜੀ, ਆਪਾਂ ਤਾਂ ਬਦਨਾਮ ਕਰਨ ਆਏ ਸੀ, ਹੁਣ ਜਿਹਨੂੰ ਕਰਨ ਆਏ ਸੀ ਉਹ ਨੀ ਹੋਇਆ ਤੇ ਆਪਾਂ ਤੁਹਾਨੂੰ ਹੀ ਕਰ ਜਾਣਾ ਜੀ। ਬੀਬੀ ਵੀ ਡਬਲ ਏਜੰਟ ਹੈਗੀ ਜੀ।
1: ਬਿਲਕੁਲ,
0: ਇਸ ਕਰਕੇ ਇਸ ਸਰ ਇੱਕ ਮਾਮਲਾ ਜਿੰਨਾ ਜਿੰਨਾ ਅੱਗੇ ਚੱਲਣਾ ਆ, ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਕਿਉਂ ਮਤਲਬ ਜਿਹੜਾ ਹੈਗਾ ਆ ਇਹਨਾਂ ਦਾ ਅੰਮ੍ਰਿਤਪਾਲ ਹੋਣਾ ਦੀ ਜਿਹੜੀ ਪਾਰਟੀ ਹੈਗੀ ਆ ਜੀ ਵਾਰਸ ਪੰਜਾਬ
1: ਜੀ,
0: ਇਹਨਾਂ ਨੂੰ ਬਲ ਕਿਉਂ ਮਿਲ ਰਿਹਾ
1: ਜੀ?
0: ਕਿਉਂਕਿ ਸਰ 18 ਤੋਂ 30 ਸਾਲ ਦਾ ਵੋਟਰ ਜਿਹੜਾ ਸਿੱਖ ਆਈਡੀਓਲੋਜੀ ਨੂੰ ਫੋਲੋ ਕਰਦਾ ਹੈਗਾ ਆ, ਉਹਦੀ ਇਨਕਲੀਨੇਸ਼ਨ ਜਿਹੜੀ ਆ ਇਸ ਵੇਲੇ ਅਕਾਲੀ ਦਲ ਬਾਦਲ ਪ੍ਰਤੀ ਨਹੀਂ ਰਹੀ ਜੀ।
1: ਬਿਲਕੁਲ,
0: ਉਹਨਾਂ ਦਾ ਝੁਕਾ ਜਿਹੜਾ ਹੈਗਾ ਆ ਵਾਰਸ ਪੰਜਾਬ ਵੱਲ ਨੂੰ ਜਾ ਰਿਹਾ ਆ
1: ਜੀ।
0: ਕਿਉਂ? ਕਿਉਂਕਿ ਹਰਕਤਾਂ ਏਦਾਂ ਦੀਆਂ ਹੈਗੀਆਂ ਸਰ, ਆਮ ਬੰਦਾ ਵੀ ਜਿਹੜਾ ਆ ਉਸ ਚੀਜ਼ ਤੇ ਜਿਹੜਾ ਕਿਸੇ ਆਸਥਾ ਰੱਖਦਾ ਆ ਸਿੱਖਿਜ਼ਮ ਦੇ ਵਿੱਚ, ਉਹਦੀ ਸ਼ਰਧਾ ਨੂੰ ਵੀ ਠੇਸ ਲੱਗਦੀ ਹੈਗੀ ਆ ਇਹਨਾਂ ਗੱਲਾਂ ਤੇ ਜੋ ਇਹ ਕਰ ਰਹੇ ਨੇ
1: ਜੀ। ਬਿਲਕੁਲ ਜੀ, ਤੇ ਸਾਰੇ ਸਭ ਇੱਕ ਬੇਨਤੀ ਜ਼ਰੂਰ ਮੈਂ ਵਿੱਚ ਕਰ ਦਿੰਦਾ ਦੋਸਤਾਂ ਦੇ ਲਈ ਕਿ ਕਮੈਂਟ ਕੋਈ ਵੀ ਸ਼ਖਸੀਅਤ ਹੈ ਕਿਸੇ ਦੇ ਲਈ ਚੰਗੇ ਸ਼ਬਦਾਂ ਦੇ ਵਿੱਚ ਡਿਸਕਸ਼ਨ ਕਰੋ ਪਲੀਜ਼, ਮੈਂ ਇਹ ਚਾਹਾਂਗਾ ਕਿਉਂਕਿ ਆਪਣਾ ਪਲੇਟਫਾਰਮ ਹਰ ਕਿਸੇ ਨੂੰ ਆਗਿਆ ਦਿੰਦਾ, ਕਿਸੇ ਨੂੰ ਬਲੌਕ ਨਹੀਂ ਕਰਦਾ, ਕੁਛ ਨਹੀਂ ਕਰਦਾ, ਤੇ ਤੁਹਾਡੇ ਵਿਚਾਰ ਕਾਲ ਕਰਕੇ ਵੀ ਤੁਸੀਂ ਸਾਂਝੇ
0: ਕਰ ਸਕਦੇ ਹੋ ਜੀ।
1: ਹਾਂਜੀ,
0: ਮੇਰੀ ਵੀ ਬੇਨਤੀ ਨਾਲ ਲੈ ਲਿਓ, ਗੱਲ ਏਦਾਂ ਹੈਗੀ ਅੱਗੇ ਤਾਂ 15 ਲਾਈਕ ਹੁੰਦੇ ਹੈਗੇ, ਤੁਸੀਂ ਪ੍ਰੋਗਰਾਮ ਕਾਹਦੇ ਵਾਸਤੇ ਐਪੀਸੋਡ ਜਿਹੜਾ ਹੈਗਾ ਆ ਲੌਕ ਕਰਾਉਣਾ, ਰਿਪੋਰਟ ਹੁੰਦੀ ਆ ਜੀ ਉਸ ਚੀਜ਼ ਦੀ, ਇਸ ਕਰਕੇ ਰੱਬ ਦੇ ਵਾਸਤੇ ਇਹਨੂੰ ਲਾਈਕ ਜੇ ਉਂਗਲ ਮਾਰਨੀ ਆ ਤੇ ਪਹਿਲਾਂ ਲਾਈਕ ਤੇ ਉਂਗਲ ਮਾਰੋ, ਫੇਰ ਇਹਨੂੰ ਸ਼ੇਅਰ ਤੇ ਉਂਗਲ ਮਾਰੋ, ਹਾਂਜੀ ਉਧਰਲੇ ਪਾਸੇ ਨੂੰ ਚੱਲੋ ਆਪਣੀ ਐਨਰਜੀ।
1: ਹਾਂਜੀ, ਤੇ ਨਹੀਂ ਵਿਚਾਰ ਹਰ ਕਿਸੇ ਦੇ ਆਪੋ ਆਪਣੇ ਹੋ ਸਕਦੇ ਜਿਹੜਾ ਹੈਗਾ ਆ,
0: ਆਪਾਂ ਜਿਹੜੇ ਸੁਣਨ ਵਾਲੇ ਹੁੰਦੇ ਆਪਣੇ ਤਾਂ ਪਰਿਵਾਰ ਦੇ ਮੈਂਬਰ ਹੀ ਹੁੰਦੇ ਆ,
1: ਪਰ
0: ਮੈਂ ਚਾਹੁੰਦਾ ਹੁਣ ਹਾਂਜੀ ਚਲੋ ਐਨੀਵੇ ਤੁਸੀਂ ਨਾ ਭਾਰਤ ਸਾਹਿਬ ਇੱਕ ਬੇਨਤੀ ਆ ਜੀ ਵੀ ਕਾਇੰਡਲੀ ਮੈਂ ਜਦੋਂ ਲੀਵ ਕਰਦਾ ਆ ਨਾ ਜੀ ਉਹ ਤੋਂ ਪਹਿਲਾਂ ਜੀ ਜਿਹੜੇ ਵੀ ਬੰਦੇ ਨਾਲ ਜੁੜੇ ਹੁੰਦੇ ਉਹਨਾਂ ਦੇ ਨਾਂ ਜਰੂਰ ਬੋਲਦਿਆ ਕਰੋ, ਕਈ ਵਾਰੀ ਨਾ ਕੋਈ ਸੁਨੇਹਾ ਜਿਹੜਾ ਬੰਦੇ ਨੂੰ ਦੇਣਾ ਹੁੰਦਾ ਆ ਜੀ ਤੇ ਉਹ ਫਿਰ ਬਾਅਦ ਦੇ ਵਿੱਚ ਹਾਂਜੀ ਹਾਂਜੀ ਕੌਣ ਕੌਣ ਨਾਲ ਜੁੜੇ ਆ ਉਹ ਦੱਸ ਦਿਓ, ਜੋਹਲ ਭੈਣ ਜੀ ਤੇ ਜੁੜੇ ਹੈਗੇ ਆ
1: ਤੰਗ ਜੀ ਜੁੜੇ ਹੋਏ ਨੇ, ਔਜਲਾ ਸਾਹਿਬ ਨੇ, ਮੁਹੰਮਦ ਜੀ ਨੇ, ਆਪਣੇ ਸਤਨਾਮ ਜੀ, ਜਾਣੀਆਂ ਚਾਲ ਜੀ, ਪਰਮਿੰਦਰ ਬਰਨ ਜੀ ਫਗਵਾੜੇ ਵਾਲੇ, ਦਵਿੰਦਰ ਭਾਰਤ ਜੀ ਦੁਬਈ ਤੋਂ, ਹਰਵਿੰਦਰ ਜੋਹਲ ਭੈਣ ਜੀ US ਤੋਂ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜੇ ਹੋਏ ਨੇ ਜੀ, ਤੇ ਸ਼ਾਇਦ ਕਿਸੇ ਦੋਸਤ ਦਾ ਨਾਂ ਰਹਿ ਰਹੀ ਹੈ, ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਤੇ
0: ਮੁਕੱਦਰ ਜੀ ਨਹੀਂ ਪਹੁੰਚੇ ਜੀ ਅਜੇ?
1: ਹੈਗੇ ਨੇ ਜੀ, ਹੈਗੇ ਨੇ ਜੀ।
0: ਅੱਛਾ ਜੀ, ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ।
1: ਜੀ
0: ਉਹ ਕਿਉਂਕਿ ਅੱਜ ਮੁਹੰਮਦ ਜੀ ਦੇ ਨਾਲ ਤਾਂ ਜਿਹੜਾ ਹੈਗਾ ਜੀ ਮੁਕੰਦਰ ਜੀ ਦੀ ਵੀ ਪਰਫੋਰਮੈਂਸ ਆਉਣੀ ਹੈ ਨਾ, ਇਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕਹਿੰਦੇ ਮੈਂ ਵੀ ਪਰਫੋਰਮੈਂਸ ਦਊਂਗਾ। ਮੈਂ ਕਿਹਾ ਚਲੋ ਜੀ ਵੀ ਉਹ ਜਿਹੜੀ ਇੰਟਰਟੇਨਮੈਂਟ ਵੇਲੇ ਤੁਹਾਡੀ ਇੰਟਰਨੈਸ਼ਨਲ ਨਿਊਜ਼ ਤੁਸੀਂ ਕਰਦੇ ਆ ਉਹਦੇ ਵਿੱਚ ਇੱਕ ਬ੍ਰੇਕ ਜਿਹੜੀ ਹੈਗੀ ਆ ਉਹ ਆ ਜਾਂਦੀ ਹੈਗੀ, ਉਹਨੇ ਨਾਲ ਇੰਟਰਟੇਨਮੈਂਟ ਹੋ ਜਾਂਦਾ ਹੈਗਾ ਜੀ। ਤੇ
1: ਸਾਹਿਬ ਸਾਹਿਬ ਆਪਾਂ ਵੱਖਰੀਆਂ ਵੱਖਰੀਆਂ ਪਾਰਟੀਆਂ ਦੀ ਗੱਲ ਕੀਤੀ ਹੈ, ਆਪ ਦੀ ਹੋ ਗਈ, ਚਲੋ ਕਾਂਗਰਸ ਦਾ ਤਾਂ ਕੱਲ ਵੀ ਕੀਤੀ ਸੀ, ਤੇ ਪਰ ਅਕਾਲੀ ਦਲ ਦਾ ਜਿਹੜਾ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਨੇ ਘਰੋ ਘਰ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਬਾਰੇ ਵਿਸਤਾਰ ਦੇ ਵਿੱਚ ਚਲੋ ਪਹਿਲੀ ਖਬਰ ਮੈਂ ਕੀਤੀ ਹੈ ਸਾਂਝੀ, ਕਿਵੇਂ ਦੇਖਦੇ ਹੋ? ਤੇ ਦੂਸਰੇ ਪਾਸੇ ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਹੋਣੀ ਵੀ ਉਹ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਦਾ ਵੀ ਬਿਆਨ ਜਿਹੜਾ ਆਇਆ ਹੈ, ਕਹਿੰਦੇ ਏਸੀ ਕਮਰਿਆਂ ਦੇ ਵਿੱਚ ਨਹੀਂ ਲੋਕਾਂ ਦੀ ਸਲਾਹ ਦੇ ਨਾਲ ਬਣੇਗਾ ਚੋਣ ਮਨੋਰਥ ਪੱਤਰ। ਹਰਸਿਮਰਤ ਬਾਦਲ ਹੋਣਾ ਨੇ ਵੀ ਗੱਲ ਕਹੀ ਹੈ, ਪੰਜਾਬ ਬਚਾਓ ਮੁਹਿੰਮ ਦਾ ਆਗਾਜ਼ ਜਿਹੜਾ ਕੀਤਾ ਹੈ ਤੇ ਡੋਰ ਟੂ ਡੋਰ ਜਿਹੜਾ ਨੋਕ ਕਰਨ ਦੀ ਗੱਲ ਜਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਆਪਣੇ ਇਲਾਕਿਆਂ ਦੇ ਵਿੱਚੋਂ ਹੀ 10 ਤੋਂ 15 ਮਿੰਟ ਦਿੱਤੇ ਹੈ ਤੇ ਫਾਰਮਾਂ ਦੇ ਉੱਤੇ ਨਾਮ ਵੀ ਦਰਜ ਕੀਤੇ ਹੈ, ਕਿਵੇਂ ਦੇਖਦੇ ਹੋ ਜੀ?
0: ਪਰ ਐਸਾ ਬੇਨਤੀ ਆ ਕਿ ਮੈਂ ਤੁਹਾਨੂੰ ਆਫਲਾਈਨ ਵੀ ਇਹ ਬੇਨਤੀ ਕੀਤੀ ਸੀ ਵੀ ਜੇ ਅੱਜ ਵੀ ਇਹਨਾਂ ਲੋਕਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਜਿਹੜਾ ਆ ਉਹ ਮੈਨੀਫੈਸਟੋ ਲਿਖਣਾ ਪੈ ਰਿਹਾ ਹੈਗਾ ਆ ਜੀ, 50-50 ਸਾਲ ਤਾਂ ਇਹਨਾਂ ਨੇ ਰਾਜ ਕੀਤਾ ਜੀ,
1: ਰਾਜਨੀਤੀ
0: ਅਜੇ ਤੱਕ ਇਹਨਾਂ ਨੂੰ ਮੁੱਦਿਆਂ ਦੀ ਸਮਝ ਹੀ ਨੀ ਆਈ ਜੀ।
1: ਬਿਲਕੁਲ ਹੈ ਜੀ,
0: ਤੁਸੀਂ ਜਿਹੜਾ ਹੈਗਾ ਫੇਰ ਤੁਸੀਂ ਆ ਜਿਹੜਾ ਮੈਨੀਫੈਸਟੋ ਬਣਾ ਤੁਸੀਂ ਫਾਰਮੈਲਿਟੀਆਂ ਕਰਦੇ ਆ, ਤੁਸੀਂ ਜਿਹੜਾ ਇਹਦੇ ਉੱਤੇ ਪੂਰੇ ਉਤਰੇ ਅੱਜ ਤੱਕ, ਕਿੰਨੇ ਮੈਨੀਫੈਸਟੋ ਹੈਗੇ ਜਿਹੜੇ ਤੁਸੀਂ ਜਿਹੜੇ ਅੱਜ ਤੱਕ ਪੂਰੇ ਫੁੱਲ ਕਰ ਦਿੱਤੇ ਆਪਣੇ ਜਿਹੜੇ ਉਹਨਾਂ ਦੇ ਵਿੱਚ ਵਾਅਦੇ ਕੀਤੇ ਸੀ, ਤੁਸੀਂ ਜਿਹੜਾ ਆ ਸਟੇਟ ਦੀ ਅੱਜ ਦੀ ਫਾਈਨੈਂਸ਼ੀਅਲ ਜਿਹੜੀ ਆ ਉਹ ਸਿਚੁਏਸ਼ਨ ਦੇਖ ਕੇ ਹਾਂਜੀ ਉਹਦੇ ਮੁਤਾਬਕ ਪੋਲਿਸੀਜ਼ ਲੈ ਕੇ ਤੇ ਆਪਣੀਆਂ ਡਰਾ ਕਰਕੇ ਤੇ ਲੋਕਾਂ ਨੂੰ ਤਾਂ ਇਹ ਕਰੋ ਵੀ ਭਾਈ ਸਾਡੇ ਕੋਲੋਂ ਜਿਹੜਾ ਆ ਆਖ ਚੀਜ਼ ਨਹੀਂ ਦਿੱਤੀ ਜਾਣੀ ਤੁਹਾਨੂੰ, ਅਸੀਂ ਬੰਦ ਕਰਨਾ ਸਫ਼ਰ, ਅਸੀਂ ਪੰਜਾਬ ਲਿਆਉਣਾ ਪੈਰਾਂ ਤੇ, ਤੁਸੀਂ ਸੱਚ ਬੋਲੋ, ਤੁਸੀਂ ਕਿਉਂ ਕਾਹਦੇ ਵਾਸਤੇ? ਲੋਕਾਂ ਨੂੰ ਪੁੱਛੀ ਆ, ਲੋਕੀ ਕਹਿੰਦੇ ਠੀਕ ਆ ਜੀ ਜਿੱਦਾਂ ਹੈਗੇ ਆ ਤੁਸੀਂ ਆਏ ਹੈਗੇ ਜੀ ਆਹ ਚਾਹੀਦਾ ਜੀ ਆਹ ਚਾਹੀਦਾ ਜੀ, ਉਹ ਕਰ ਦੇਣਾ ਹੈਗਾ ਤੇ ਕਰਨਾ ਕਿੱਥੋਂ ਆ ਫਿਰ ਤੁਹਾਡੇ ਕੋਲ ਗਰਾਊਂਡ ਦੇ ਉੱਤੇ ਜਿਹੜਾ ਜਦੋਂ ਰਿਜ਼ਲਟ ਨਾ ਦੇ ਹੋਇਆ ਜੀ ਸਰ। ਮੈਂ ਨਾ ਤੁਸੀਂ ਪ੍ਰਗਟ ਸਿੰਘ ਹੋਣਾ ਦੀ ਜਿਹੜੀ ਉਹ ਵੀਡੀਓ ਦੇਖੀ ਸੀ ਆਪਾਂ, ਜਿਹੜੀ ਉਹਨਾਂ ਨੇ ਗੱਲ ਕੀਤੀ ਸੀ PTC ਸਮਾਗਮ ਦੇ ਵਿੱਚ, ਉਹਨਾਂ ਨੇ ਬੜੀ ਵੱਡੀ ਗੱਲ ਕਹੀ ਸੀ ਜੀ, ਪੋਲੀਟੀਕਲ ਲੀਡਰ ਹੋ ਗਏ ਤੇ ਬਿਊਰੋਕਰੈਟਸ ਹੋ ਗਏ ਹਾਂਜੀ, ਇਹਨਾਂ ਨੇ ਬੇੜਾ ਗਰਕ ਕੀਤਾ
1: ਜੀ,
0: ਵਿੱਚ ਟੈਕਨੋਕਰੇਟ ਚਾਹੀਦੇ ਹੈਗੇ ਸੀ। ਟੈਕਨੋਕਰੇਟ ਉਹ ਬੰਦੇ ਹੁੰਦੇ ਹੈਗੇ ਆ ਕਿ ਜਿਹਨਾਂ ਦਾ ਉਸ ਫੀਲਡ ਦੇ ਵਿੱਚ ਜਿਹੜਾ ਆ ਟੈਕਨੀਕ ਜਾਣਦੇ ਹੈਗੇ ਐਕਸਪਰਟ ਆ ਜੀ ਹਾਂਜੀ
1: ਬਿਲਕੁਲ,
0: ਉਹਨਾਂ ਨੂੰ ਮਿਸ ਕਰ ਦਿੱਤਾ ਵਿੱਚੋਂ, ਇਸੇ ਕਰਕੇ ਪਾਲਿਸੀ ਬਣਦੀ ਹੈਗੀ ਆ ਤੇ ਗਰਾਊਂਡ ਦੇ ਉੱਤੇ ਉਤਰਦੀ ਨੀ, ਇੰਪਲੀਮੈਂਟੇਸ਼ਨ ਵੇਲੇ ਜਿਹੜਾ ਆ ਕੰਮ ਖਤਮ ਹੋ ਜਾਂਦਾ ਜੀ
1: ਜੀ ਬਿਲਕੁਲ ਹੈ ਜੀ।
0: ਉਹ ਸਰ ਉਹ ਕ੍ਰਕਸ ਆਫ ਦਾ ਮੈਟਰ ਆ, ਉਹ ਜਿਹੜਾ ਆ ਉਹ ਚੀਜ਼ ਨੂੰ ਅੰਡਰਲਾਈਨ ਕਰ ਲਿਆ ਜਾਵੇ ਕਿ ਸਮੱਸਿਆ ਇੱਥੇ ਖੜੀ ਆ ਜੀ, ਉਹ ਇਸ ਕਰਕੇ ਖੜੀ ਹੈਗੀ। ਲੋਕਾਂ ਨੂੰ ਕੀ ਪੁੱਛਦੇ ਹੈਗੇ ਆ, ਲੋਕੀ ਤਾਂ ਕਹਿਣਗੇ ਹਾਂ ਜੀ ਵੀ ਜਿੱਥੇ ਜਿਹੜੇ ਆ ਅੱਗੇ ਤੁਸੀਂ ਜਿਹੜੇ ਆ ਉਹ ਦਾਣੇ ਦਿੰਦੇ ਹੈਗੇ ਜੀ, ਖੰਡ ਵੀ ਦਿਆ ਕਰੋ ਹਾਂਜੀ, ਲੋਕਾਂ ਨੂੰ ਤਾਂ ਤੁਸੀਂ ਫ੍ਰੀ ਬੀਜ ਦੇ ਉੱਤੇ ਲਾ ਲਿਆ ਜੀ, ਸਟੇਟ ਦੀ ਹਾਲਾਤ ਕੀ ਹੈਗੇ ਤੁਸੀਂ ਤਾਂ ਇਹ ਦੇਖੋ, ਤੇ ਲੋਕਾਂ ਨੂੰ ਜੇ ਕੋਲ ਜਾਣਾ ਹੀ ਆ ਤੇ ਉਹਨਾਂ ਨੂੰ ਕਨਵਿੰਸ ਕਰੋ ਕਿ ਭਾਈ ਜੇ ਤੁਸੀਂ ਆਪਣੇ ਬੱਚਿਆਂ ਦਾ ਸੋਹਣਾ ਭਵਿੱਖ ਚਾਹੁੰਦੇ ਆ, ਇੱਥੇ ਨੌਕਰੀਆਂ ਚਾਹੁੰਦੇ ਆ, ਇੱਥੇ ਸਾਨੂੰ ਆਹ ਐਜੂਕੇਸ਼ਨ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਇਹਨਾਂ ਨੂੰ ਬਣਾਉਣਾ ਪਊਗਾ, ਇੱਥੇ ਇਹਨਾਂ ਵਾਸਤੇ ਟੀਚਰ ਇੰਗੇਜ ਕਰਨੇ ਪੈਣਗੇ, ਪੈਸੇ ਚਾਹੀਦੇ ਉਹਦੇ ਵਾਸਤੇ, ਉਹ ਇੰਪਲਾਇਮੈਂਟ ਵੀ ਜਨਰੇਟ ਹੋਊਗੀ। ਪਰ ਜੇ ਆਪਾਂ ਫ੍ਰੀ ਵੀਜ ਜਿਹੜੀਆਂ ਜੇ ਆਪਾਂ ਇਹ ਜਦੋਂ ਨਹੀਂ ਮਿਲਦੀਆਂ ਸੀ ਉਦੋਂ ਵੀ ਸਾਡੇ ਬਜ਼ੁਰਗ ਸਰਵਾਈਵ ਕਰਦੇ ਸੀ
1: ਜੀ ਬਿਲਕੁਲ
0: ਹਾਂਜੀ, ਤੇ ਅੱਜ ਵੀ ਜਿਹੜਾ ਹੈਗਾ ਆ ਤੇ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਤੱਕ ਤਾਂ ਜਿਹੜਾ ਹੈਗਾ 10 ਰੁਪਏ ਪਹੁੰਚਦੇ ਆ, 90 ਰੁਪਏ ਤਾਂ ਵਿੱਚੋਂ ਜਿਹੜਾ ਹੈਗਾ ਆ ਦੂਜੇ ਜਿਹੜੇ ਆ ਉਹ ਹੋਰ ਕੋਈ ਲੈ ਜਾਂਦਾ, ਤੇ ਇਸ ਕਰਕੇ ਤੁਸੀਂ ਇਹ ਆਪਣਾ 10 ਰੁਪਏ ਜੇ ਛੱਡੋਗੇ ਸਾਨੂੰ ਇਹ ਪਾਲਿਸੀ ਬਣਾਉਣ ਦੀ ਲੋੜ ਨੀ ਪਏਗੀ, ਉਹ 90 ਰੁਪਏ ਦੀ ਲੁੱਟ ਵੀ ਬੰਦ ਹੋਏਗੀ ਤੇ ਆਪਾਂ ਜਿਹੜਾ ਇਹ ਪੈਸਾ ਜਿਹੜਾ ਹੈਗਾ ਪੋਜ਼ਿਟਿਵਲੀ ਜਿਹੜਾ ਆ ਇਨਵੈਸਟ ਕਰਾਂਗੇ।
1: ਬਿਲਕੁਲ ਹੈ ਜੀ, ਦੇਖੋ
0: ਤੁਸੀਂ ਅਕਾਲੀ ਦਲ ਵਾਲੇ ਜਿਹੜੇ ਹੈਗੇ ਤੁਸੀਂ ਤਾਂ
1: ਇਹਦੇ ਵਿੱਚ ਇੱਕ ਚੀਜ਼ ਹੋਰ ਸੋਚਦਾ, ਚਲੋ ਸੁਖਬੀਰ ਬਾਦਲ ਹੁਣੀ ਇਕਨੋਮਿਕਸ ਦੇ ਮਾਸਟਰ ਹੋਈ ਕੀਤੀ ਹੋਈ ਹੈ ਉਹਨਾਂ ਨੇ, ਕਿਉਂ ਨੀ ਉਹਨਾਂ ਦਾ ਆਪਣਾ PTC ਚੈਨਲ ਹੈ ਸਾਰਾ ਕੁਝ ਹੈ ਉਹਦੇ ਉੱਤੇ ਡਿਬੇਟ ਇੱਦਾਂ ਦੀ ਹੈ, ਕਿਉਂ ਨੀ ਸ਼ੁਰੂ ਕਰਦੇ ਕਿ ਜਿਹੜੇ ਸੁਹਿਰਦ ਲੋਕ ਨੇ ਜਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਆ, ਚਲੋ ਆਮ ਆਵਾਮ ਦੇ ਉੱਪਰ ਦੀਆਂ ਚੀਜ਼ਾਂ ਲੰਘ ਜਾਂਦੀਆਂ ਨੇ, ਪਰ ਉਹ ਸਾਰੀਆਂ ਡਿਸਕਸ਼ਨਾਂ ਜਿਹੜੀਆਂ ਹੈਲਥੀ ਡਿਸਕਸ਼ਨਾਂ ਕਿਤੇ ਨਾ ਕਿਤੇ, ਚਲੋ ਇਹ ਨੀ ਕਹਿੰਦੇ ਕਿ PTC ਦੇ ਉੱਤੇ ਜਾਂ ਹੋਰ ਬਹੁਤ ਸਾਰੇ ਪਲੇਟਫਾਰਮ ਨੇ ਜਾਂ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਉੱਤੇ ਹੈਲਥੀ ਡਿਸਕਸ਼ਨਾਂ ਹੋਣੀਆਂ ਚਾਹੀਦੀਆਂ ਨੇ, ਜਿਵੇਂ ਪ੍ਰਗਟ ਸਿੰਘ ਦਾ ਉਹਨਾਂ ਦਾ ਤੁਸੀਂ ਗੱਲ ਕੀਤੀ ਹੈ, ਤਾਂ ਉਹ ਕਿਤੇ ਨਾ ਕਿਤੇ ਵਿੱਚੋਂ ਕੁਝ ਨਾ ਕੁਝ ਨਿਕਲ ਕੇ ਆਏਗਾ, ਹੱਲ ਵੀ ਨਿਕਲਣਗੇ ਜੀ। ਇਹਨਾਂ ਮੁੱਦਿਆਂ ਤੋਂ 3100 ਦੇ ਦਿੱਤਾ ਜੀ, ਪੈਨਸ਼ਨ ਵਧਾ ਦਿੱਤੀ ਜੀ, ਜਾਂ 1 ਲੱਖ ਰੁਪਇਆ, ਕਿ ਹਰ ਕੋਈ ਇੱਥੇ ਵਿਅਕਤੀ ਜਿਹੜਾ ਸਿਰਫ ਵਿਆਹ ਕਰਵਾਉਣ ਨਹੀਂ ਆਇਆ ਜੀ।
0: ਗੱਲ ਤਾਂ ਇਹੀ ਹੈ ਨਾ ਜੀ, ਵੀ ਤੁਸੀਂ ਜਿਹੜਾ 51,000 ਤੋਂ ਜਗ੍ਹਾ 1,00,000 ਕਰ ਦਿਆਂਗੇ ਜੀ, ਮਤਲਬ ਇਹ ਹੈਗਾ 1,00,000 ਕਿੱਥੋਂ ਕਰ ਦੇਣਾ ਹੈਗਾ ਜੀ। ਜੇਡ ਤਾਂ ਤੁਹਾਡੀ ਜਿਹੜੀ ਹੈ ਜਿੱਦਣ ਤੋਂ ਅਗਲਿਆਂ ਨੇ ਛੱਡ ਕੇ ਜਾਣੀ ਹੈਗੀ ਹੈ, 5,00,000 ਕਰੋੜ ਦੀ ਕਰਜ਼ੇ ਦੇ ਹੋਣੀ ਹੈ ਜੀ, ਤੁਸੀਂ ਤੁਹਾਡੇ ਕੋਲ ਤਾਂ ਟੀਚਰਾਂ ਦੀਆਂ ਤਨਖਾਹਾਂ ਨੀ ਦੇ ਹੋਣੀਆਂ ਜੀ, ਤਾਂ ਤੁਸੀਂ ਕਿੱਥੋਂ ਦੇ ਦੇਣਾ ਜੀ। ਕਿਉਂ ਲੋਕਾਂ ਨੂੰ ਝੂਠੇ ਸਾਹਿਬ ਜੋ ਬਾਅਦ ਦਿਖਾਉਂਦੇ ਆ ਵੀ ਇੱਕ ਵਾਰੀ ਸਾਡਾ ਕੁਰਸੀ ਨੂੰ ਹੱਥ ਪੈ ਜਾਵੇ ਜੀ।
1: ਜੀ ਬਿਲਕੁਲ,
0: ਮੈਂ ਕਹਿੰਦਾ ਹੈਗਾ ਜੀ ਕਿ ਜਿਹੜੇ ਬੰਦੇ ਏਦਾਂ ਦਾ ਝੂਠ ਪਰੋਸਦੇ ਹੈਗੇ ਉਹ ਡਿਸਕਾਰਡ ਹੋਣੇ ਚਾਹੀਦੇ। ਜਿਹੜਾ ਬੰਦਾ ਸਹੀ ਫੁੱਲ ਲੈ ਕੇ ਆਉਂਦਾ ਹੈਗਾ ਨਾ ਜੀ, ਵੀ ਆਹ ਲਓ ਜੀ ਮੇਰੇ ਕੋਲ ਆਹ ਪਲਾਨ ਹੈਗਾ ਆ ਜੀ, ਇਸ ਪਲਾਨ ਮੁਤਾਬਕ ਮੈਂ ਨੀ ਦੇ ਸਕਦਾ ਹੈਗਾ ਜੀ, ਉਹਨੂੰ ਓਨਰ ਕਰਨਾ ਚਾਹੀਦਾ ਹੈਗਾ ਆ ਜੀ, ਉਹ ਆ ਕੇ ਜਿਹੜਾ ਆ। ਦੂਜਾ ਵੀ ਚੈੱਕ ਜਨਤਾ ਤੇ ਬਾਅਦ ਦੇ ਵਿੱਚ ਲੱਗੇ, ਲੀਡਰਾਂ ਤੇ ਚੈੱਕ ਪਹਿਲਾਂ ਲੱਗੇ
1: ਜੀ।
0: ਸਰ ਅੱਜ ਕੱਲ ਜਿਹੜਾ ਆ ਤੁਹਾਨੂੰ 1,000 ਰੁਪਏ ਦੇ ਵਿੱਚ ਪੈਕੇਜ ਪੈ ਜਾਂਦਾ ਆ ਜੀ, ਤੇ ਉਹ 88 ਦਿਨ 90 ਦਿਨ ਦਾ, ਉਹਦੇ ਬਾਵਜੂਦ 15,000 ਰੁਪਇਆ ਟੈਲੀਫੋਨ ਦਾ ਬਿੱਲ ਜਾਂਦਾ ਪਿਆ, ਜਿੱਦਾਂ ਪੁਰਾਣੇ ਜਮਾਨੇ ਚ STD ਕਾਲ ਲੱਗਦੀ ਹੁੰਦੀ ਸੀ ਉਸ ਤਰੀਕੇ ਦੇ ਨਾਲ। ਉਹ ਚੀਜ਼ਾਂ ਫਿਰ ਜਿਹੜੀਆਂ ਆ ਉਹ ਬੰਦ ਹੋਣੀਆਂ ਚਾਹੀਦੀਆਂ ਜੀ।
1: ਬਿਲਕੁਲ,
0: ਦੇਰ ਸ਼ੁੱਡ ਬੀ ਨੋ ਮੈਡੀਕਲ ਕਲੇਮ ਹੈ ਜੀ। ਕਾਹਦੇ ਵਾਸਤੇ ਮੈਡੀਕਲ ਕਲੇਮ ਜਿਹੜਾ ਆ ਲੀਡਰਾਂ ਦਾ ਹੋਵੇ ਜੀ, ਜਦੋਂ ਕਿ ਜਦ ਪਬਲਿਕ ਜਿਹੜੀ ਆ ਇੰਸ਼ੋਰੈਂਸ ਲੈਂਦੀ ਹੈਗੀ ਆ ਤੇ ਮੈਡੀਕਲ ਇੰਸ਼ੋਰੈਂਸ ਪਰਚੇਜ ਕਰਦੀ ਆ ਤੇ ਉਹ ਇੰਸ਼ੋਰ ਹੋ ਜਾਂਦੀ ਹੈਗੀ ਆ, ਜਿਹੜੇ ਨਹੀਂ ਕਰ ਸਕਦੇ ਉਸ ਜਗ੍ਹਾ ਦੇ ਉੱਤੇ ਆ ਸਕਦੇ ਹੈਗੇ, ਉਹਨਾਂ ਨੂੰ ਤਾਂ ਸਰਕਾਰ ਦਾ ਜਿਹੜਾ ਹੈਗਾ ਫਰਜ਼ ਬਣਦਾ ਆ ਕਿ ਉਹਨਾਂ ਨੂੰ ਦੇਣਾ ਜੀ।
1: ਨਾਲੇ ਦੇਖੋ ਜੇ ਸਟੇਟ ਅੱਜ ਵੀ ਦੇਖੋ, ਚਾਹੇ ਜਿਹੜੀ ਮਰਜ਼ੀ ਹਕੂਮਤ ਹੈ ਜਾਂ ਪਹਿਲਾਂ ਵੀ ਆਈਆਂ ਨੇ, ਇਹਨਾਂ ਨੂੰ ਪਤਾ ਕਿ ਸਾਡੀ ਸਟੇਟ ਜਿਹੜੀ ਹੈ ਕਲੈਪਸ ਦੇ ਵਿੱਚ ਜਾ ਰਹੀ ਹੈ, ਕ੍ਰਾਈਸਿਸ ਦੇ ਵਿੱਚ ਹੈ, ਜੇ ਆਪਾਂ ਦੇਖਿਆ ਜਾਵੇ ਇਕਨੋਮਿਕ ਦੇ ਪੱਖ ਤੋਂ, ਤਾਂ ਕੀ ਇਹਨਾਂ ਨੇ ਕਦੇ ਆਪਣੀਆਂ ਤਨਖਾਹਾਂ ਜਿਹੜੀਆਂ ਘਟਾਈਆਂ ਨੇ, ਜਾਂ ਉਹ ਜਾਂ ਉਹਨਾਂ ਦੇ ਉੱਤੇ ਲਗਾਮ ਲਾਈ ਹੈ ਕਿ ਨਹੀਂ ਭਾਈ ਇਸ ਵਾਰੀ ਨਹੀਂ ਵਧਾ ਸਕਦੇ, ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਘਟਾਉਣ ਦੀ ਗੱਲ ਜਾਂ ਵਧਾਉਣ ਦੀ ਗੱਲ, ਜਾਂ ਜਿੱਥੋਂ ਵੀ ਕਿਤੇ ਬਚਤ ਕੀਤੀ ਜਾ ਸਕਦੀ ਹੈ, ਜਾਂ ਪੁਲਿਸ ਨਫਰੀ ਜਿਹੜੇ ਗਾਰਡ ਨਾਲ ਲਈ ਫਿਰਦੇ ਆ ਇੰਨੀ ਵੱਡੀ ਤਾਦਾਦ ਦੇ ਉੱਤੇ, ਜਾਂ ਕਿਤੇ ਨਾ ਕਿਤੇ ਰੋਜ਼ ਹੀ ਮੂੰਹ ਚੱਕ ਕੇ 1,000 ਗੱਡੀ ਨਾਲ 1,000 ਬੰਦਾ ਨਾਲ ਲੈ ਕੇ, ਕਦੇ ਕੋਈ ਇੱਧਰ ਨੂੰ ਤੁਰ ਪੈਂਦਾ, ਕਦੇ ਕੋਈ ਉੱਧਰ ਨੂੰ ਤੁਰ ਪੈਂਦਾ, ਉਹ ਪੈਟਰੋਲ ਦਾ, ਡੀਜ਼ਲ ਦਾ, ਗੈਸ ਦਾ ਖਰਚਾ, ਜਾਂ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ, ਰੋਟੀ ਪਾਣੀ ਜਿਹੜਾ ਉਹਨਾਂ ਨੂੰ ਖਿਲਾਇਆ ਜਾਂਦਾ ਉਸ ਦਿਨ ਦੇ ਵਿੱਚ, ਸੈਣੀ ਸਾਹਿਬ ਉਹ ਸਰਕਾਰੀ ਖਾਤੇ ਚੋਂ ਜਾਂਦਾ ਕਿ ਇਹਨਾਂ ਦੇ ਆਪਣੇ ਪੱਲਿਓ ਜਾਂਦਾ ਜੀ?
0: ਨਾ ਆਪਣੇ ਪੱਲਿਓ ਸਰ ਜਾਂਦਾ ਹੋਵੇ ਤੇ ਕਦੀ ਘਰੋਂ ਨਾ ਨਿਕਲਣ ਜੀ।
1: ਜੀ
0: ਉਹ ਤਾਂ ਸਰ ਇਹ ਤਾਂ ਕਿੰਗ ਆ, ਕਿੰਗ ਜੀ।
1: ਜੀ
0: ਇਹ ਤਾਂ ਮਤਲਬ ਜਦੋਂ ਇੱਕ ਵਾਰੀ ਬਣ ਗਏ ਨਾ ਜੀ ਤੇ ਫਿਰ ਬਾਦਸ਼ਾਹ ਆ ਜੀ।
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਜਿਹੜਾ ਆ ਉਹ ਸਰ ਤੁਸੀਂ ਇਹ ਤਾਂ ਦੇਖੋ ਕਿੱਡੀ ਤਰਾਸਦੀ ਆ ਪੰਜਾਬ ਦੀ, ਬਾਕੀ ਸਟੇਟਾਂ ਚ ਨੀ ਜੀ ਏਦਾਂ
1: ਜੀ,
0: ਪੰਜਾਬ ਦੀ ਕਿੱਡੀ ਵੱਡੀ ਤਰਾਸਦੀ ਆ ਕਿ ਲੀਡਰ ਦੀ ਇਨਕਮ ਦਾ ਇਨਕਮ ਟੈਕਸ ਵੀ ਟੈਕਸ ਪੇਅਰ ਦੇ ਪੈਸੇ ਜੋ ਜਾਂਦਾ ਜੀ।
1: ਬਿਲਕੁਲ, ਉਹ ਵੀ ਪੱਲੇ ਨਹੀਂ ਦਿੰਦਾ।
0: ਜਨਤਾ ਤਾਂ ਇਹੀ ਸੋਚੂਗੀ ਮਰ ਜਾ ਤੇਰਾ ਤਾਂ ਕੁਛ ਨਾ ਵਧੇ ਜੀ, ਤੇਰਾ ਤਾਂ ਜਿਹੜੀ ਇਨਕਮ ਸਾਰੀ ਉੱਜੜ ਜਾਏ, ਸਾਨੂੰ ਤਾਂ ਟੈਕਸ ਤਾਂ ਸਾਨੂੰ ਦੇਣਾ ਪੈਂਦਾ ਜੀ।
1: ਜੀ ਬਿਲਕੁਲ ਹੈ ਜੀ।
0: ਵੀ ਜੇ ਤੁਹਾਡੀ ਇਨਕਮ ਹੈ ਜੀ ਤੇ ਤੁਹਾਨੂੰ ਟੈਕਸ ਪਿਆ ਨਾ ਜੀ।
1: ਜੀ ਬਿਲਕੁਲ।
0: ਤੇ ਤੁਸੀਂ ਟੈਕਸ ਕਿਉਂ ਨੀ ਦਿੰਦੇ ਆਪਣਾ ਜੀ?
1: ਜੀ
0: ਤੁਸੀਂ ਟੈਕਸ ਪੇਅਰ ਦੇ ਪੈਸੇ ਦੇ ਵਿੱਚੋਂ ਜਿਹੜਾ ਹੈਗਾ ਟੈਕਸ ਦੇਣਾ ਜੀ।
1: ਬਿਲਕੁਲ ਹੈ ਜੀ।
0: ਔਰ ਕੀਤਾ ਇਹ ਜੜਾਂ ਜਿਹੜੀਆਂ ਹੈਗੀਆਂ ਅਕਾਲੀਆਂ ਨੇ ਵੇੜਾ ਗਰਕ ਕੀਤਾ ਜੀ।
1: ਜੀ
0: ਮੁਲਾਜ਼ਮ ਰੱਖਦੇ ਤੇ 3 ਸਾਲ ਤੱਕ ਉਹਨਾਂ ਨੂੰ ਬੇਸਿਕ ਸੈਲਰੀ ਦੇਣੀ ਹੈਗੀ ਆ ਜੀ, ਮੁੜ ਕੇ 3 ਸਾਲਾਂ ਬਾਅਦ ਸਿੱਧੀ ਤਨਖਾਹ ਜਿਹੜੀ ਹੈਗੀ ਅਗਲੇ ਬੰਦੇ ਦੀ 50,000-55,000 ਤੇ 3 ਸਾਲ ਅਗਲਾ 10,000 ਦੇ ਵਿੱਚ ਗੁਜ਼ਾਰਾ ਕਰੇ ਜੀ।
1: ਜੀ ਬਿਲਕੁਲ ਹੈ ਜੀ।
0: ਸਰ ਮੈਂ ਨਾ ਜੀ ਇੱਕ ਜਿਹੜਾ ਹੈਗਾ ਤੇ ਆਫਿਸ ਦੇ ਵਿੱਚ ਗਿਆ
1: ਜੀ,
0: ਤੇ ਉੱਥੇ ਨਾ ਜਿਹੜਾ ਉੱਥੇ ਆਫੀਸਰ ਸੀਗਾ ਜੀ, ਐਗਜ਼ੈਕਟਿਵ ਆਫੀਸਰ ਸੀਗਾ ਜੀ, ਹੀ ਵਾਸ ਨਿਊਲੀ ਅਪੁਆਇੰਟੀ, ਤੇ ਉਹ ਜਿਹੜਾ ਆ ਸਕੂਟਰ ਦੇ ਉੱਤੇ ਆਪਣਾ ਐਕਟਿਵਾ ਤੇ ਆਇਆ ਤੇ ਆ ਕੇ ਤੇ ਬਹਿ ਗਿਆ ਜੀ।
1: ਜੀ
0: ਉਹਦਾ ਸਰ ਜਿਹੜਾ ਆ ਪੀਅਨ ਆਇਆ ਤੇ ਉਹਦੇ ਕੋਲ ਆਲਟੋ ਗੱਡੀ ਸੀ ਤੇ ਉਹਨੇ ਆਪਣੀ ਗਲਟੋ ਲਾਈ ਤੇ ਏਦਾਂ ਕਰਕੇ, ਉਹ ਮੈਂ ਕਿਹਾ ਪੀਅਨ ਆਲਟੋ ਤੇ ਆਇਆ, ਉਹ ਐਕਟਿਵਾ ਤੇ ਆਇਆ, ਕਹਿੰਦਾ ਪੀਅਨ ਦੀ ਤਨਖਾਹ ਹੈਗੀ ਆ 65,000 ਰੁਪਇਆ ਸਰ ਹੈ ਜੀ, ਤੇ ਉਹਦੀ ਜਿਹੜੀ ਹੈਗੀ ਆ ਉਹ 12,000 ਆ ਜੀ, ਜਿਹੜਾ ਐਗਜ਼ੈਕਟਿਵ ਆਫਿਸਰ ਉਹ ਹੁਣ ਗੱਲ ਤਾਂ ਇਹ ਹੈਗਾ ਆ ਉਹ ਜਿਹੜਾ 12,000 ਵਾਲੇ ਦਾ ਆਰਡਰ ਫੋਲੋ ਕਰੂਗਾ ਜੀ, ਉਸ ਤਰੀਕੇ ਨਾਲ ਉਹਦੇ ਅੰਦਰ ਕੀ ਰਿਸਪੈਕਟ ਰਹੂਗੀ ਜੀ?
1: ਕੁਛ ਵੀ ਨਹੀਂ ਸੀ।
0: ਔਰ 3 ਸਾਲ ਤੱਕ ਉਹਦੀ ਰਹਿਣੀ ਹੈਗੀ ਜੀ, 3 ਸਾਲ ਬਾਅਦ ਉਹਦੀ 1,00,000 ਰੁਪਇਆ ਤਨਖਾਹ ਹੋ ਜਾਣੀ ਜੀ।
1: ਜੀ ਬਿਲਕੁਲ ਹੈ ਜੀ।
0: ਤੋਂ ਇਸ ਕਰਕੇ ਸਾਨੂੰ ਤਾਂ ਸਮਝ ਨੀ ਆਈ ਜੀ ਵੀ ਇੱਕ ਇਹ ਬਿਊਰੋਕ੍ਰੇਟ ਜਿਹੜੇ ਹੈਗੇ ਆ ਜੀ, ਉਹਨਾਂ ਨੇ ਮਤਲਬ ਪੰਜਾਬ ਦਾ ਬੇੜਾ ਬਿਠਾਉਣ ਦੇ ਵਿੱਚ ਜੇ ਲੀਡਰਾਂ ਨੇ ਘੱਟ ਨਹੀਂ ਨਾ ਕੀਤੀ ਜੀ, ਤੇ ਸਾਡੇ ਬਿਊਰੋਕ੍ਰੇਟ ਜਿਹੜੇ ਹੈਗੇ ਉਹ ਵੀ ਬਰਾਬਰ ਦੇ ਦੋਸ਼ੀ ਹੈਗੇ ਆ ਜੀ, ਉਹਨਾਂ ਨੇ ਵੀ ਬੇੜਾ ਬਿਠਾਇਆ ਜੀ, ਉਹ ਸਿਰਫ ਲੀਡਰਾਂ ਦੀ ਚਾਪਲੂਸੀ ਕਰਦੇ ਰਹੇ ਨਾ ਉਹਨਾਂ ਨੇ ਜਨਤਾ ਵੱਲ ਨੂੰ ਧਿਆਨ ਕੀਤਾ, ਨਾ ਪੰਜਾਬ ਦੇ ਮੁੱਦਿਆਂ ਵੱਲ ਨੂੰ। ਭਾਰੀ ਸਾਹਿਬ ਮੈਂ ਮਤਲਬ ਜਿਹੜਾ ਹੈਗਾ ਆਪਣੇ ਨਾ ਸੋਸ਼ਲ ਮੀਡੀਆ ਤੇ ਚਲੋ ਬਹੁਤ ਬੰਦਿਆਂ ਨੂੰ ਸੁਣਨ ਨੂੰ ਮਿਲ ਜਾਂਦਾ ਹੈਗਾ, ਮੈਂ ਪੰਜਾਬ ਦੇ ਜਿਹੜੇ ਆ ਕੁਛ ਇੱਕ ਜਿਹੜੇ ਜਰਨਲਿਸਟ ਆ ਜਦੋਂ ਉਹਨਾਂ ਨੂੰ ਸੁਣਦਾ ਆ ਨਾ ਜੀ ਤੇ ਪੰਜਾਬ ਦੇ ਮੁੱਦਿਆਂ ਤੇ ਬੋਲਦੇ, ਤੇ ਮੈਂ ਇਹ ਸੋਚਦਾ ਹੈਗਾ ਇਹ ਕਿ ਯਾਰ ਇਹ ਬੰਦਿਆਂ ਦੀ ਆਪਾਂ ਇੰਟੈਲੀਜੈਂਸ ਦਾ ਫਾਇਦਾ ਹੀ ਨਹੀਂ ਲੈ ਸਕੇ ਜੀ, ਵੀ ਉਹਨਾਂ ਨੂੰ ਜਿਹੜੇ ਇਹ ਬਿਊਰੋਕਰੇਟਸ ਹੈਗੇ ਆ ਆਊਟ ਆਫ ਸਟੇਟ ਦੇ ਹੈਗੇ ਆ ਜੀ, ਬਾਹਰਲੀਆਂ ਸਟੇਟਾਂ ਦੇ ਆ, ਉਹਦੇ ਨਾਲੋਂ ਪੰਜਾਬ ਦੇ ਕੋਰ ਜਿਹੜਾ ਮਸਲੇ ਹੈਗੇ ਉਹਨਾਂ ਦੀ ਨੌਲੇਜ ਇਹਨਾਂ ਜਰਨਲਿਸਟ ਨੂੰ ਵੱਧ ਹੈਗੀ ਆ ਜੀ। ਹਾਂਜੀ, ਇਹ ਤਾਂ ਬਿਊਰੋਕਰੇਟਸ ਨੂੰ ਬਿਠਾ ਕੇ ਤੇ ਟਿਊਸ਼ਨ ਦੇਣੀ ਚਾਹੀਦੀ ਹੈਗੀ ਇਹਨਾਂ ਕੋਲੋਂ, ਦਵਾਉਣੀ ਚਾਹੀਦੀ ਵੀ ਭਾਈ ਇਸ ਤਰੀਕੇ ਨਾਲ ਇਹਨੂੰ ਸਮਝੋ ਚੀਜ਼ ਨੂੰ ਜੀ। ਉਹ ਸਿਰਫ ਕਿਉਂਕਿ ਉਹ IAS ਹੁੰਦੇ ਹੈਗੇ ਆ ਜੀ, ਅਗਲੇ ਕਹਿੰਦੇ ਹੈਗੇ ਆ ਭਾਈ ਸਾਡੇ ਤੋਂ ਕੌਣ ਜ਼ਿਆਦਾ ਜਾਣਦਾ ਜੀ,
1: ਜਾਣਕਾਰੀ ਹੈ ਜੀ। ਬਿਲਕੁਲ ਹੈ ਜੀ,
0: ਸਟੇਟ ਦਾ ਹਾਲ ਇਸੇ ਕਰਕੇ ਇਹ ਹੈ ਜੀ,
1: ਮਾੜਾ ਹੋਇਆ ਹੈ।
0: ਜੇ ਸਟੇਟ ਦੇ ਵਿੱਚ ਕੁਛ ਇੱਕ ਚੀਜ਼ਾਂ ਤਰਤੀਬ ਚ ਆ ਜਾਣ, ਅਸੀਂ ਇੱਕ ਰਿਸਪੋਂਸੀਬਲ ਪੰਜਾਬੀ ਦੇ ਤੌਰ ਤੇ ਬਿਹੇਵ ਕਰੀਏ ਜੀ, ਤੇ ਅਸੀਂ ਜਿਹੜਾ ਹੈਗਾ ਆ ਇੱਕ ਚੰਗੇ ਵੋਟਰ ਦੀ ਤਰ੍ਹਾਂ ਬਿਹੇਵ ਕਰੀਏ ਤੇ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਬਿਹੇਵ ਕਰੀਏ, ਤੇ ਇੱਥੇ ਸਾਡੇ ਜਿਹੜਾ ਹੈਗਾ ਸੁਧਾਰ ਦੀ ਗੁੰਜਾਇਸ਼ ਹੈ ਜੀ। ਇਸ ਵੇਲੇ ਤਾਂ ਫਿਕਰ ਲਗਾਇਆ ਜੀ ਵੀ ਅਗਲੀ ਜਨਰੇਸ਼ਨ ਦਾ ਬਣੂਗਾ ਕੀ ਜੀ, ਇੱਥੋਂ ਕੀ ਖੱਟਣਾ ਜੀ, ਇੱਥੋਂ ਕਿਸੇ ਨੇ ਕੀ ਕਮਾਉਣਾ ਜੀ, ਜੋ ਹਾਲਾਤ ਛੱਡ ਕੇ ਜਾਣੇ ਆ ਜੀ। ਆਪ ਤਾਂ ਇਹਨਾਂ ਨੇ ਭੱਜਣਾ, ਕਿਸੇ ਨੇ ਆਸਟ੍ਰੇਲੀਆ ਬਣਾਇਆ ਆ ਹੋਣਾ ਤਾਂ ਕਿਸੇ ਨੇ ਕੈਨੇਡਾ ਬਣਾਇਆ ਆ ਹੋਣਾ ਜੀ ਇਹਨਾਂ ਲੀਡਰਾਂ ਨੇ, ਤੇ ਬਾਕੀ ਜਿਹੜੇ ਹੈਗੇ ਆ ਜਨਤਾ ਨੇ ਤਾਂ ਇੱਥੇ ਹੀ ਰਹਿਣਾ ਜੀ।
1: ਬਿਲਕੁਲ ਹੈ ਜੀ, ਜੀ
0: ਜੀ ਭਾਰਾ ਸਾਹਿਬ।
1: ਤੇ ਸੈਣੀ ਸਾਹਿਬ
0: ਮੈਨੂੰ ਹੁਣ
1: ਇੱਕ ਮਿੰਟ ਲੈਣਾ ਤੁਹਾਡਾ ਹੋਰ, ਇੰਡੀਆ ਜਿਹੜਾ ਵੈਸਟ T20 ਜਿਹੜਾ ਇੰਡੀਆ ਦੇ ਵਿੱਚ ਚੱਲਿਆ ਮੈਚ ਜੀ, ਪਹਿਲੇ T20 ਮੈਚ ਦੇ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ ਜਿਹੜਾ 8 ਵਿਕਟਾਂ ਦੇ ਨਾਲ ਹਰਾਇਆ ਜੀ, ਤੇ ਮੁਬਾਰਕਬਾਦ ਹੈ ਜੀ। ਤੇ ਇਸੇ ਤਰ੍ਹਾਂ ਇੱਕ
0: ਮੁਬਾਰਕਿਆ ਜੀ, ਮੁਬਾਰਕਿਆ ਜੀ।
1: ਹਾਂਜੀ, ਇੱਕ ਸਵਾਲ ਆਇਆ ਸੀਗਾ, ਮੈਂ ਉਹ ਲੈ ਲਵਾਂ ਤੁਹਾਡੇ ਨਾਲ, ਆਪਣੇ ਇੱਕ ਮਿੰਟ ਜੀ ਮੈਂ ਲੱਭ ਲਵਾਂ ਕਿੱਥੇ ਚਲ ਗਿਆ।
0: ਲੈ ਲਓ ਲੈ ਲਓ, ਕੋਈ ਨੀ, ਆਰਾਮ ਨਾਲ ਜੀ।
1: ਤੇ ਉਹ ਸਵਾਲ ਸੀਗਾ ਆਪਣੇ, ਹਾਂਜੀ, ਆ ਪਿਛਲੇ ਦਿਨਾਂ ਦੇ ਵਿੱਚ ਸੈਣੀ ਸਾਹਿਬ ਜਿਹੜਾ ਗੁਰਲਾਲ ਕੰਗ ਜੀ ਲਿਖਦੇ ਹੈ, ਐਡਵੋਕੇਟ ਆਪਣੇ ਜੋ ਰਾਜਸਥਾਨ ਵਾਲੇ ਸਿੱਖ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ, ਵੱਡੇ ਮੰਚ ਦੇ ਉੱਤੇ ਕਹਿੰਦੇ ਉਠਾ ਸਕਦੇ ਹੋ, ਭਾਈ ਤੇਜਿੰਦਰਪਾਲ ਸਿੰਘ ਟਿੰਮਾ ਹੁਣਾਂ ਦਾ ਜਿਹੜਾ ਰਾਜਸਥਾਨ ਦੇ ਸ੍ਰੀ ਗੰਗਾਨਗਰ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਜਿੱਥੇ ਗਰੀਬ ਬੱਚਿਆਂ ਦੇ ਵਿਆਹ ਹੁੰਦੇ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਇਸ ਮਾਮਲੇ ਦੇ ਉੱਤੇ ਆਪਾਂ ਖਬਰ ਵੀ ਕੀਤੀ ਸੀ ਵੈਸੇ।
0: ਪਰ ਦੇਖੋ ਗੱਲ ਏਦਾਂ ਹੈਗੀ ਆ ਕਿ ਜਿੱਥੇ ਭਾਜਪਾ ਦੀ ਸਰਕਾਰ ਹੈਗੀ ਆ ਜੀ ਪੰਜਾਬ ਦੇ ਵਿੱਚ, ਤਾਂ ਅਸੀਂ ਜਿਹੜਾ ਹੈਗਾ ਆ ਕਿ ਸਾਨੂੰ ਸਾਥ ਮਿਲਦਾ ਭਾਈਚਾਰੇ ਦਾ,
1: ਬਿਲਕੁਲ ਹੈ ਜੀ।
0: ਬਾਹਰ ਜਿਹੜਾ ਹੈਗਾ ਆ ਕਿ ਇੱਥੇ ਅਸੀਂ ਜਿਹੜਾ ਆ ਸਿੱਖ ਡੋਮੀਨੇਟਡ ਆ, ਉੱਥੇ ਜਿਹੜੇ ਹੈਗੇ ਸਿੱਖ ਘੱਟ ਗਿਣਤੀ ਚ ਹੈਗੇ ਆ, ਤੇ ਅਸੀਂ ਜਾਂ ਤਾਂ ਆਪਣੇ ਜਿਹੜਾ ਹੈਗਾ ਕਿਉਂਕਿ ਸਾਡੇ ਪਾਸਟ ਕੰਡਕਟ ਜਿਹੜਾ ਆ ਨਾ ਜੀ ਉਹ ਵੀ ਨਾਲ ਫੋਲੋ ਕਰਦਾ ਹੈਗਾ ਆ ਜੀ, ਸੋ ਇਸ ਕਰਕੇ ਉਹ ਕਾਰਵਾਈ ਗਲਤ ਹੈਗੀ ਹੈ ਜੀ, ਨਿੰਦਣੀਏ ਆ। ਬਾਕੀ ਜਿਹੜਾ ਹੈਗਾ ਆ ਸਾਰੇ ਫੈਕਟਸ ਮੈਨੂੰ ਵੀ ਨੀ ਪਤਾ ਹੈਗਾ ਜੀ, ਜਦ ਤੱਕ ਕਿਸੇ ਚੀਜ਼ ਦੀ ਤਹਿ ਤੱਕ ਨਾ ਜਾਣੀਏ ਤਦ ਤੱਕ ਉਂਗਲ ਨਹੀਂ ਕਰਨੀ ਚਾਹੀਦੀ, ਪਰ ਜਿਹੜਾ ਪ੍ਰਾਇਮਾ ਫਸਾਈ ਆ ਇਹ ਸਾਨੂੰ ਪਤਾ ਲੱਗਾ ਹੈਗਾ ਆ ਜੀ ਵੀ ਉਹਦੇ ਵਿੱਚ ਜਿਹੜਾ ਆ ਇਹ ਗਲਤ ਕੀਤਾ ਆ ਜੀ ਸਰਕਾਰ ਨੇ, ਜੇ ਕੋਈ ਗੱਲ ਹੈਗੀ ਸੀ। ਅੱਜ ਕੱਲ ਤਾਂ ਹੁਣ ਜਿਹੜਾ ਹੈਗਾ ਸੁਪਰੀਮ ਕੋਰਟ ਕਹਿੰਦੀ ਹੈਗੀ ਆ ਵੀ ਭਾਈ ਜਿਹੜਾ ਆ ਮੈਜਿਸਟ੍ਰੇਟ ਦੀ ਪਰਮਿਸ਼ਨ ਲੈ ਲਓ ਜਾਂ ਅਗਲੇ ਨੂੰ ਗਰਾਊਂਡ ਆਫ ਅਰੈਸਟ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਦਿਓ, ਮਤਲਬ ਇਹ ਹੈਗਾ ਕਿ ਬਿਨਾਂ ਲੋੜ ਤੋਂ ਜਿਹੜਾ ਆ ਕਿਸੇ ਨੂੰ, ਜੇ ਉੱਥੇ ਪੀਸ ਆਫ ਬ੍ਰੀਚ ਆਫ ਪੀਸ ਹੈ ਨੀ ਜੀ ਤੇ ਫਿਰ ਉੱਥੇ ਬਹਿ ਕੇ ਮਸਲੇ ਨੂੰ ਕਿਸੇ ਵੀ ਮਸਲੇ ਨੂੰ ਸੁਲਝਾਇਆ ਜਾ ਸਕਦਾ ਆ ਜੀ।
1: ਬਿਲਕੁਲ,
0: ਬਾਕੀ ਮੈਂ ਉਹਦੀ ਡਿਟੇਲ ਜਿਹੜੀ ਹੈਗੀ ਆ ਜੀ ਸਰ ਜਦੋਂ ਮੇਰੇ ਕੋਲ ਹੋਏਗੀ ਜੀ ਉਦੋਂ ਹੀ ਮੈਂ ਕੋਈ ਟਿੱਪਣੀ ਕਰ ਸਕੂੰਗਾ ਜੀ। ਕੰਗ ਸਾਹਿਬ ਸ਼ੁਕਰੀਆ ਜੀ, ਥੈਂਕ ਯੂ ਜੀ, ਸ਼ੁਕਰੀਆ, ਗ੍ਰੇਟਫੁਲ ਸਰ।
1: ਆਖਰ ਦੇ ਵਿੱਚ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ 25 ਸਾਲ ਪੂਰੇ ਹੋਏ ਨੇ ਸ਼ਾਸਨ ਦੇ ਵਿੱਚ ਤੇ ਉਹਦੀ ਜਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਮਤੇ ਜਿਹੜੇ ਪਾਸ ਕੀਤੇ ਜਾ ਰਹੇ ਆ, ਪਰ ਦੂਸਰੇ ਪਾਸੇ ਰਾਹੁਲ ਗਾਂਧੀ ਜਿਹੜੇ 8 ਘੰਟਿਆਂ ਦੇ ਧਰਨੇ ਤੋਂ ਬਾਅਦ ਪ੍ਰਿਯੰਕਾ ਗਾਂਧੀ ਹੋਣਾ ਦੇ ਨਾਲ ਹਿਰਾਸਤ ਦੇ ਵਿੱਚ ਲੈ ਲਏ ਗਏ ਨੇ, SIR ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ, ਚਲੋ ਵੱਖਰੇ ਵੱਖਰੇ ਇੰਡੀਆ ਗੱਠਜੋੜ ਜਾਂ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਉਹਨਾਂ ਨੂੰ ਸਮਰਥਨ ਵੀ ਮਿਲ ਰਿਹਾ ਇਸ ਚੀਜ਼ ਦੇ ਵਿੱਚ, ਤੇ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚੋਂ ਇਹ ਆਵਾਜ਼ ਜਿਹੜੀ ਘੱਟ ਸੁਣਨ ਨੂੰ ਮਿਲਦੀ ਆ ਜੀ?
0: ਭਾਰੀ ਸਾਹਿਬ ਇੱਕ ਬੇਨਤੀ ਆ
1: ਜੀ,
0: ਕੱਲ ਦੇਖੋ ਆਪਾਂ ਖਬਰ ਸ਼ੁਰੂ ਕੀਤੀ ਸੀ ਵੀ ਸੰਜੇ ਦੱਤ ਨੇ ਏਦਾਂ ਬੋਲਿਆ,
1: ਹਾਂਜੀ,
0: ਵੀ ਮੈਂ ਇੱਕ ਦਿਨ ਲਈ ਪ੍ਰਧਾਨ ਮੰਤਰੀ ਹੋਵਾਂ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਮੈਂ ਆਪਣੀਆਂ ਫੋਟੋਆਂ ਨਾ ਲਾਵਾਂ, ਮੈਂ ਵਿਦੇਸ਼ ਨਾ ਜਾਵਾਂ, ਖੁਸ਼ੀ ਆਪਣੇ ਇੱਥੇ ਬੰਦਿਆਂ ਨਾਲ ਸ਼ੇਅਰ ਕਰਾਂ
1: ਜੀ।
0: ਉਹ ਇਕਦਮ ਭਾਜਪਾ ਵਾਲਿਆਂ ਜਿਹੜੇ ਹੈਗੇ ਉਹਨਾਂ ਨੂੰ ਲੱਗਿਆ ਵੀ ਜਿੱਦਾਂ ਜਿਹੜਾ ਆ ਵੀ ਅਕਿਊਜ਼ਿੰਗ ਫਿੰਗਰ ਜਿਹੜੀ ਆ ਵੀ ਸਾਡੇ ਲੀਡਰ ਤੇ ਆ ਰਹੀ ਆ ਤੇ ਉਹ ਪਰ ਚੱਕ ਕੇ ਪੈ ਗਏ ਤੇ ਉਹਨਾਂ ਨੂੰ ਮਾਫ਼ੀ ਤੱਕ ਮੰਗਣੀ ਪੈ ਗਈ
1: ਜੀ। ਬਿਲਕੁਲ
0: ਕਾਂਗਰਸ ਦਾ ਲੀਡਰ ਅੱਧੀ ਰਾਤ ਨੂੰ ਉੱਥੇ ਧਰਨੇ ਦੇ ਰਿਹਾ ਹੈਗਾ ਆ ਤੇ ਕਾਂਗਰਸੀ ਜਿਹੜੇ ਹੈਗੇ ਆ ਇਹ ਸੋਚਦੇ ਵੀ ਇੱਥੇ ਮੁੱਖ ਮੰਤਰੀ ਮੈਂ ਬਣੂੰਗਾ ਤੇ ਕੋਈ ਹੋਰ ਬਣੂੰਗਾ ਜੀ। ਇਹਨਾਂ ਨੇ ਪੰਜਾਬ ਵਾਲਿਆਂ ਨੇ ਲਾਈਨ ਟੋ ਕੀਤੀ ਨੀ ਆਪਣੇ ਜਿਹੜਾ ਹੈਗਾ ਲੀਡਰ ਦੀ ਹਾਂਜੀ। ਸਾਡੇ ਕਿੰਨੀ ਕੁ ਅਵੇਅਰਨੈਸ ਆਈ ਆ ਜੀ ਐਸ ਆਈ ਆਰ ਦੀ? ਨਾ ਤਾਂ ਕੋਈ ਇੰਨੀ ਅਵੇਅਰਨੈਸ ਆ, ਨਾ ਲੋਕਾਂ ਦੇ ਵਿੱਚ ਕੋਈ ਇੰਨੀ ਜ਼ਿਆਦਾ ਰਿਸੈਂਟਮੈਂਟ ਦੇਖੀ ਆ
1: ਜੀ।
0: ਖਬਰਾਂ ਆਉਂਦੀਆਂ ਰਹਿੰਦੀਆਂ, ਅਸੀਂ ਕੋਈ ਰਿਸੈਂਟਮੈਂਟ ਨੀ ਦੇਖੀ, ਕੋਈ ਧਰਨਾ ਨੀ ਲੱਗਦਾ ਦੇਖਿਆ ਇੱਥੇ ਹੈਗੀ। ਜਿਹੜੇ ਬੰਦਿਆਂ ਦੀ ਕੋਈ ਵੋਟ ਕੱਟੀ ਗਈ ਹੈਗੀ ਆ ਉਹਨਾਂ ਦਾ ਇਕੱਠੇ ਹੋਣਾ ਨੀ ਦੇਖਿਆ ਹੈਂਜੀ। ਤੇ ਜੇ ਕੋਈ ਪ੍ਰੋਮੀਨੈਂਟ ਹਸਤੀ ਹੈਗੀ ਸੀ ਜੀ ਉਹਨੇ ਤਾਂ ਚਲੋ ਆਪਣਾ ਮੈਟਰ ਟੇਕਅਪ ਕਰ ਲਿਆ ਹੋਊਗਾ। ਆਮ ਬੰਦੇ ਜਿਹੜੇ ਹੈਗੇ ਜਿਹਨਾਂ ਦੀ ਕਿਸੇ ਦੀ ਕੱਟੀ ਗਈ ਹੈਗੀ ਆ ਉਹ ਕਿੰਨੇ ਕੁ ਅਖਬਾਰਾਂ ਦੇ ਵਿੱਚ ਪਬਲਿਸ਼ ਹੋਏ ਤੇ ਕਿਸ ਹਿਸਾਬ ਨਾਲ ਹੋਇਆ ਜੀ?
1: ਬਿਲਕੁਲ ਹੈ ਜੀ।
0: ਤੋਂ ਇਸ ਕਰਕੇ ਇਹ ਕਿਹੜਾ ਨਹੀਂ ਕੱਟੇਗਾ, ਸਾਡੇ 3.5 ਲੱਖ ਰੁਪਏ ਬੰਦਾ ਜਿਹੜਾ ਹੈਗਾ ਇੱਥੋਂ ਹੁਸ਼ਿਆਰਪੁਰ ਦੇ ਵਿੱਚੋਂ ਕੱਟ ਹੋਇਆ ਜੀ।
1: ਜੀ ਬਿਲਕੁਲ ਹੈ ਜੀ।
0: ਉਹ ਇਸ ਵੀਕ ਡਿਸਟ੍ਰਿਕਟ ਵਾਈਜ਼ ਜਿਹੜੇ ਹੈਗੇ ਉਹਨਾਂ ਦੀ ਆਈ ਸੀ ਜੀ ਗਿਣਤੀ
1: ਜੀ ਬਿਲਕੁਲ ਹੈ ਜੀ ਜੀ।
0: ਤੋਂ ਇਸ ਕਰਕੇ ਜਿਹੜਾ ਆ ਉਹ ਪਤਾ ਨੀ ਸਾਡੇ ਜਿਹੜੇ ਹੈਗੇ ਆ ਲੀਡਰ ਉਹੀ ਹੁਣ ਮੋਦੀ ਸਾਹਿਬ ਜਿਹੜੇ ਹੈਗੇ ਆ ਉਹ ਸੈਲੀਬ੍ਰੇਸ਼ਨ ਕਰਦੇ ਆ ਕਿਉਂਕਿ ਉਹਨਾਂ ਕੋਲ ਮਤਲਬ ਉਹਨਾਂ ਦੇ ਵਰਕਰ ਜਿਹੜੇ ਆ ਉਹਨਾਂ ਦਾ ਨਾਲ ਸਾਥ ਦਿੰਦੇ ਹੈਗੇ ਆ। ਰਾਹੁਲ ਗਾਂਧੀ ਸੰਘਰਸ਼ ਕਰਦੇ ਹੈਗੇ ਆ ਜੀ ਪਰ ਜੇ ਓਨਾ ਚਿਰ ਤੱਕ ਕਾਮਯਾਬੀ ਨਹੀਂ ਮਿਲੂਗੀ ਜਦ ਤੱਕ ਉਹਨਾਂ ਦਾ ਵਰਕਰ ਨਾਲ ਆ ਕੇ ਨਹੀਂ ਬਹਿੰਦਾ ਤੇ ਵਰਕਰ ਇਸ ਚੀਜ਼ ਦਾ ਅਹਿਸਾਸ ਨਹੀਂ ਕਰਦਾ ਕਿ ਭਾਈ ਮੈਂ ਇਹਨੂੰ ਇਸ ਬੰਦੇ ਨੂੰ ਮੈਂ ਉੱਥੇ ਪਹੁੰਚਾਉਣਾ ਆ ਜਿੱਥੇ ਅੱਜ ਮੋਦੀ ਸਾਹਿਬ ਹੈਗੇ ਆ ਤਾਂ ਹੀ ਉਹਨਾਂ ਨੂੰ ਕਾਮਯਾਬੀ ਮਿਲੂਗੀ। ਨਹੀਂ ਤਾਂ ਉਹ ਵੀ ਵਿਚਾਰੇ ਸੰਘਰਸ਼ ਕਰ ਕਰਕੇ ਥੱਕ ਜਾਣਗੇ ਕਿਉਂਕਿ ਬੀਜੇਪੀ ਇਜ਼ ਏ ਬਿਗ ਫੋਰਸ ਟੂ ਬੀ ਰੈਕਨ ਵਿਦ। ਇਹਨੂੰ ਸਿੱਝਣਾ ਕੋਈ ਸੌਖਾ ਨਹੀਂ ਹੈਗਾ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਜਿਹੜਾ ਆ ਮੈਜੋਰਟੀ ਨੂੰ ਰੀਪ੍ਰਜੈਂਟ ਕਰਦੇ ਆ ਜੀ। ਤੇ ਭਾਰਤ ਸਾਹਿਬ ਪਹਿਲਾਂ ਹੁੰਦਾ ਸੀਗਾ ਜੀ ਵੀ ਸੈਕੂਲਰਿਜ਼ਮ ਜਿਹੜੀ ਆ ਨਾ ਉਹਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਹਿੰਦੂਆਂ ਚ ਵੀ। ਇਹਨਾਂ ਨੇ ਨਫ਼ਰਤ ਦਾ ਬੀਜ ਬੀਜ ਬੀਜ ਕੇ ਬੀਜ ਬੀਜ ਕੇ ਉਹਨੂੰ ਪਾਣੀ ਪਾਉਂਦੇ ਰਹੇ ਪਾਣੀ ਪਾਉਂਦੇ ਰਹੇ। ਜਿਹੜੇ ਬੰਦੇ ਕਿਸੇ ਟਾਈਮ ਤੇ ਸੈਕੂਲਰ ਮਤਲਬ ਸੋਚ ਰੱਖਦੇ ਸੀ ਨਾ ਉਹਨਾਂ ਦੇ ਵੀ ਮਨ ਦੇ ਵਿੱਚ ਜਿਹੜਾ ਹੈਗਾ ਆ ਧਰਮ ਪ੍ਰਤੀ ਜਿਹੜਾ ਆ ਕੋਈ ਕੱਟੜਤਾ ਆਉਣੀ ਸ਼ੁਰੂ ਹੋ ਗਈ। ਉਹ ਕੱਟੜਤਾ ਹੀ ਲਿਆਉਣੀ ਚਾਹੁੰਦੇ, ਉਹੀ ਉਹਨਾਂ ਦੀ ਕਾਮਯਾਬੀ ਦਾ ਰਾਜ ਆ ਜੀ।
1: ਬਿਲਕੁਲ ਹੈ ਜੀ। ਜਿਵੇਂ ਆਮ ਆਦਮੀ ਪਾਰਟੀ ਵਾਲੇ ਹੁਣ ਕਹਿੰਦੇ ਆ ਜੀ ਫੈਡਰਲ ਢਾਂਚਾ ਖਤਮ ਕਰ ਦਿੱਤਾ, ਹਾਸਾ ਨੀ ਆਉਂਦਾ ਜੀ? ਫੈਡਰਲ ਢਾਂਚਾ ਹੈ ਕਦੋਂ ਸੀ?
0: ਨਾ ਆਉਂਦਾ ਆ ਜੀ, ਬਿਲਕੁਲ ਆਉਂਦਾ ਹੈਗਾ ਆ। ਇਹਨਾਂ ਦਾ ਬਹੁਤ ਕੁਝ ਖਤਮ ਹੋਇਆ ਜੀ। ਅੱਛਾ ਇੱਕ ਗੱਲ ਹੈਗੀ ਆ ਭਾਰਤ ਸਾਹਿਬ, ਅਸੀਂ ਤਾਂ ਵੋਟ ਪਾਈ ਸੀ ਇਹਨਾਂ ਨੂੰ ਹਾਂਜੀ, ਪਰ ਜਿੰਨੇ ਚਾਹ ਨਾਲ ਲਿਆਂਦੇ ਸੀ ਨਾ ਧਰਮ ਨਾ ਇੱਕ ਇੱਕ ਦਿਨ ਗਿਣ ਕੇ ਨਿਕਲਦਾ ਪਿਆ ਹੈਗਾ ਕਿਹੜੀ ਕਰੀਏ ਇੱਥੋਂ ਵੀ। ਇਹਨਾਂ ਨੇ ਜਿੰਨਾ ਕੁ ਤੰਗ ਕੀਤਾ ਜੀ ਸਰ, ਸਟੇਟ ਬਹੁਤ ਲੁੱਟੀ ਗਈ ਜੀ। ਮਤਲਬ ਇਹ ਹੈਗਾ ਆ ਜੀ ਵੀ ਗਾਂਹ ਵਾਸਤੇ ਆਪਣਾ ਦਿਮਾਗ ਨਹੀਂ ਚਲਾਵਾਂਗੇ, ਸੋਚਾਂਗੇ ਵੀ ਭਾਈ ਕੀ ਕਰਨਾ ਚਾਹੀਦਾ ਹੈਗਾ ਆ ਵੀ ਇੱਥੇ ਲੁੱਟਣ ਹੀ ਆਉਂਦੇ ਸਾਰੇ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ
0: ਜੀ। ਭਾਰਤ ਸਾਹਿਬ
1: ਥੈਂਕ ਯੂ, ਸੈਂਕ ਸਾਹਿਬ ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ
0: ਸ਼ੁਕਰੀਆ ਜੀ। ਮੁਹੰਮਦ ਜੀ ਆ ਜਾਓ ਜੀ, ਮੁਕੱਦਰ ਜੀ ਆ ਜਾਓ ਜੀ, ਬਸ ਫੇਰ ਸੁਣੀਏ ਤੁਹਾਨੂੰ ਤੇ ਆਪਾਂ ਵੀ ਸੌਣ ਵਾਲੇ ਗਹਿਰੀ ਨੀਂਦ ਜੀ। ਵਧੀਆ ਜੀ, ਥੈਂਕ ਯੂ ਜੀ, ਸ਼ੁਕਰੀਆ ਸਾਰਿਆਂ ਦਾ, ਧੰਨਵਾਦ ਜੀ। ਕਿਰਪਾ ਕਰਕੇ ਪ੍ਰੋਗਰਾਮ ਨੂੰ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ, ਤੁਹਾਡੀ ਕਿਰਪਾ ਨਾਲ। ਕੱਲ ਦਾ ਪ੍ਰੋਗਰਾਮ 2300 ਤੇ ਗਿਆ ਆ ਸੀ ਜੀ, ਦੇਖਿਆ 2300 ਤੇ 10 ਬੰਦਿਆਂ ਨੇ ਹੈਗਾ ਜੀ ਤੇ ਲਾਈਕ ਉਹੀ 15 ਆ ਜੀ। ਮਿਹਰਬਾਨੀ ਸਰ, ਹਾਸਾ ਉਹਦਾ ਮਿਹਰਬਾਨੀ। ਥੈਂਕ ਯੂ ਸਰ,
1: ਇੱਕ ਕਵਰ ਕੀਤੀ ਸੀ ਵੈਸੇ ਜਾਂਦੇ ਜਾਂਦੇ, ਚਲੋ ਹਾਸੋ ਹੀ ਨਹੀਂ ਗੱਲ ਕਰ ਲੈਂਦੇ ਆ। ਤੇ ਇੱਕ ਨਾ ਰਿਪੋਰਟ ਪੜੀ ਸੀ, ਮਤਲਬ ਕਿ ਸਾਡੇ ਮਨ ਦੇ ਉੱਤੇ ਕਿਵੇਂ ਅਸਰ ਪੈਂਦਾ ਸਾਰਾ, ਜਦੋਂ ਡੋਪਾਮਾਈਨ ਖੁਸ਼ੀ ਮਹਿਸੂਸ ਕਰਦੇ ਆ ਤਾਂ ਸਾਨੂੰ ਡੋਪਾਮਾਈਨ ਮਿਲਦਾ ਜੀ ਖੁਸ਼ੀ ਦੇ ਨਾਲ। ਤੇ ਹੁਣ ਇਹ ਜਿਹੜੇ ਕਮੈਂਟ ਆ, ਚਲੋ ਆਪਾਂ ਤਾਂ ਇੱਕ ਸ਼ੁਰੂ ਤੋਂ ਲੱਗੇ ਹੋਏ ਆ ਕਿ ਭਾਈ ਕੁਆਲਿਟੀ ਨੀ ਕੁਆਂਟਿਟੀ ਨੀ ਦੇਖਣੀ, ਆਪਾਂ ਕੁਆਲਿਟੀ ਦੇਖਣੀ ਆ ਤੇ ਕੁਆਲਿਟੀ ਆਪਾਂ ਬਰਕਰਾਰ ਰੱਖਣ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਤੇ ਪਰ ਦੋਸਤ ਜਿਹੜੇ ਨੇ ਸੱਜਣ ਮਿੱਤਰ, ਜੇ ਚੰਗੀ ਗੱਲ ਹੈ ਜੋ ਲਾਈਕ ਕਰਦੇ ਨੇ ਅੱਗੇ ਸ਼ੇਅਰ ਕਰਦੇ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਪਰ ਨਿਰਾਸ਼ਾ ਜ਼ਰੂਰ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਆਪਾਂ ਜਿਸ ਤਰ੍ਹਾਂ ਕਰਦੇ ਹਾਂ, ਜਾਣਕਾਰੀ ਭਰਪੂਰ ਵੀ ਹੁੰਦੀ ਹੈ, ਖੋਜ ਵੀ ਕਰਦੇ ਹਾਂ ਹਰ ਚੀਜ਼ਾਂ ਦੇ ਵਿੱਚ, ਵੱਖਰੇ ਵੱਖਰੇ ਪਹਿਲੂਆਂ ਤੋਂ ਗੱਲ ਹੁੰਦੀ ਹੈ, ਹਰ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਹੈ। ਪਰ ਉਹ ਜਿਹੜਾ ਫਿਰ ਡੋਪਾਮਾਈਨ ਜਿਹੜਾ ਰਿਲੀਜ਼ ਨਹੀਂ ਹੁੰਦਾ ਜਦੋਂ ਫਿਰ ਤੇਰੇ ਸੁਣਨ ਵਾਲੇ ਜਿਹੜੇ ਹੁੰਦੇ ਨੇ 250 ਕਦੇ 300 ਹਨਾ, ਤੇ ਵਿਊ ਵਗੈਰਾ ਜਿਹੜੇ ਦੇਖਦੇ ਆ, ਚਲੋ ਉਹਨਾਂ ਨੂੰ ਕਦੇ ਦੇਖਿਆ ਵੀ ਨਹੀਂ। ਮੇਰੀ ਤਾਂ ਕੋਸ਼ਿਸ਼ ਹੁੰਦੀ ਆ ਜੋ ਕਰ ਦਿੱਤਾ ਆਪਾਂ ਇਹਨਾਂ ਦੇ ਸਾਹਮਣੇ ਰੱਖ ਦਿੱਤਾ ਸੀ, ਫਲ ਲਾਉਣਾ ਲਾਵੇ ਨਹੀਂ ਲਾਉਣਾ ਨਾ ਲਾਵੇ, ਪਰ ਜੋ ਸਾਡੀ ਜ਼ਿੰਮੇਵਾਰੀ ਆਪਾਂ ਉਹ ਨਿਭਾ ਦਿੱਤੀ ਆ ਜੀ।
0: ਨਹੀਂ ਚਲੋ ਐਨੀਵੇ ਉਹ ਗੱਲ ਠੀਕ ਹੈਗੀ ਆ ਭਾਰੇ ਸਾਹਿਬ। ਅੱਜ ਨਾ ਜੀ ਮੈਂ ਤੁਹਾਨੂੰ ਆਪਣੀ ਦੱਸ ਦਿਆਂ, ਮੈਂ ਮਤਲਬ ਪ੍ਰੋਗਰਾਮ ਕਰਨ ਲੱਗੇ ਪਾਣੀ ਦਾ ਗਲਾਸ ਨੀ ਕੋਲ ਰੱਖ ਸਕਿਆ। ਮੈਨੂੰ ਪਤਾ ਵੀ ਮੈਂ ਹੁਣ ਤੱਕ ਕਿੱਦਾਂ ਬੋਲਦਾ ਆਇਆ ਹੈਗਾ ਆ ਜਾਂ ਜਿੱਦਾਂ ਮਰਜ਼ੀ, ਹੁਣ ਵੀ ਆਵਾਜ਼ ਬੰਦ ਹੋ ਰਹੀ ਸੀ। ਉਹ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਬੰਦੇ ਨੇ ਮਿਹਨਤ ਕੀਤੀ ਹੁੰਦੀ ਆ ਨਾ ਤੇ ਉਹਦੀਆਂ ਐਕਸਪੈਕਟੇਸ਼ਨਸ ਵੀ ਹੁੰਦੀਆਂ ਆ ਜੀ। ਕੋਸ਼ਿਸ਼ ਕਰੀ ਦੀ ਆ ਕਚਹਿਰੀ ਦੇ ਟਾਈਮ ਤੋਂ ਕੱਢ ਕੇ ਵੀ ਜਿਹੜਾ ਹੈਗਾ ਆਲੇ ਦੁਆਲੇ ਨਿਊਜ਼ ਦੇਖਣ ਲਈ ਕੋਈ ਵੱਖਰੀ ਚੀਜ਼ ਜਿਹੜੀ ਹੈਗੀ ਆ ਉਹ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਦੀ ਹੈਗੀ ਆ। ਤੇ ਫਿਰ ਜਦੋਂ ਬੰਦਾ ਫਿਰ ਇਸ ਕਰਕੇ ਉਦੋਂ ਐਕਸਪੈਕਟੇਸ਼ਨ ਬੰਦੇ ਦੀਆਂ ਹੋ ਹੀ ਜਾਂਦੀਆਂ ਜੀ। ਸੋ ਥੈਂਕ ਯੂ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਗ੍ਰੇਟਫੁਲ ਜੀ, ਗ੍ਰੇਟਫੁਲ ਸਮਾਂ ਦੇਣ ਲਈ ਧੰਨਵਾਦ ਭਾਰੇ ਸਾਹਿਬ, ਗ੍ਰੇਟਫੁਲ, ਸਤਿ ਸ੍ਰੀ ਅਕਾਲ
1: ਜੀ। ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਦਾ ਸਿਲਸਿਲਾ ਚਲਾ ਕੇ ਗਏ ਨੇ ਤੇ ਗੱਲਬਾਤ ਲਈ ਤੁਹਾਡੇ ਮਨ ਦੇ ਵਿੱਚ ਵੀ ਉਛਾਲ ਉੱਠਦੇ ਹੋਣਗੇ ਤੇ ਗੱਲਾਂ ਬਾਤਾਂ ਦੀਆਂ ਜਿਹੜੇ ਸੁਨੇਹੇ ਜਿਹੜੇ ਨੇ ਤੜਫ ਹੋ ਰਹੇ ਨੇ ਜੀ, ਤੇ ਜ਼ਰੂਰ ਦੁਨੀਆਂ ਤੱਕ ਆਪਣਾ ਜਿਹੜਾ ਸੁਨੇਹਾ ਪਹੁੰਚਾ ਸਕਦੇ ਹੋ ਤੇ ਲਾਈਨ ਮਿਲਾ ਸਕਦੇ ਹੋ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਨਾਲ ਜਿਹੜਾ ਜੁੜ ਸਕਦੇ ਹੋ। ਤਦ ਤੱਕ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਪੰਜਾਬੀਆਂ ਨੇ ਝੰਡੇ ਕਿੱਥੇ ਨਹੀਂ ਗੱਡੇ ਹੈ ਤੇ ਉਹ ਚਾਹੇ ਆਪਣਾ ਮੁਲਕ ਹੋਵੇ ਤੇ ਚਾਹੇ ਧਰਤੀ ਹੋਰ ਕਿਸੇ ਦੁਨੀਆਂ ਦੇ ਉੱਤੇ ਹੋਵੇ, ਤੇ ਉੱਥੇ ਵੀ ਜਿਹੜਾ ਹੈ ਕੈਨੇਡਾ ਦੀ ਸਭ ਤੋਂ ਵੱਡੀ $22 million ਦੀ 185 crore ਦੇ ਸੋਨੇ ਦੀ ਚੋਰੀ ਦਾ ਮਾਮਲਾ ਜਿਹੜਾ ਪੰਜਾਬ ਮੂਲ ਦੇ ਪਰਮਪਾਲ ਸਿੱਧੂ ਦੇ ਖਿਲਾਫ਼ ਅਦਾਲਤੀ ਸੁਣਵਾਈ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ। ਇਹ ਅਦਾਲਤੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੁਬਈ ਚੱਲਦੇ ਹਾਂ ਤੇ ਅਦਬ ਅਦਾਬ ਦੀ ਜਿਹੜੀ ਹੈ ਉਹਦੀ ਗੱਲ ਕਰਦੇ ਹਾਂ ਤੇ ਜੀਰਾ ਸਾਹਿਬ ਵੀ ਨਾਲ ਜੁੜੇ ਨੇ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ, ਤੇ ਆਪਾਂ ਜੀਰਾ ਸਾਹਿਬ ਨੂੰ ਵੀ ਨਾਲ ਲੈਂਦੇ ਹਾਂ ਫਿਰ ਬਾਅਦ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ ਆਪਣਾ ਵੀਰ ਭੁਪਿੰਦਰ
1: ਜੀ,
2: ਮਾਨ ਮਤੇ ਸਰੋਤੇ ਵੀ ਜਿਹੜੇ ਇਸ ਵੇਲੇ ਮੌਜੂਦ ਹੈਗੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
2: ਕਰਦੀ ਕਲੀ ਚਾਰੀ ਦੇ
1: ਜੀ ਆਨੰਦ
2: ਮਿਸ਼ਨ, ਮੇਰੀਆਂ ਦਿਲੀ ਦੁਆਵਾਂ। ਤੇ ਬਿਲਕੁਲ ਗੱਲਬਾਤ ਚੱਲ ਰਹੀ ਸੀ ਰਾਜਨ ਸੈਣੀ ਸਾਹਿਬ, ਤੁਸੀਂ ਕਹਿ ਰਹੇ ਸੀ ਤਬਾਦਲਾ ਖਿਆਲ ਆ, ਉਹਨਾਂ ਖਬਰਾਂ ਦੇ ਉੱਤੇ ਵੀ ਗੁਫ਼ਤਗੂ ਜਸਤਜੂ ਹੋ ਰਹੀ ਸੀ ਰੂਬਰੂ
1: ਜੀ।
2: ਤੇ ਬਿਲਕੁਲ ਇਸੇ ਤਰ੍ਹਾਂ ਹੀ ਆ, ਜਦੋਂ ਆਪਾਂ ਦੇਖੋ ਤਬਾਦਲਾ ਖਿਆਲ ਹੋ ਰਿਹਾ, ਬੜੀਆਂ ਗੱਲਾਂ ਨਿਕਲ ਨਿਕਲ ਕੇ ਸਾਹਮਣੇ ਆ ਰਹੀਆਂ ਔਰ ਚਲੋ ਕੁਛ ਚੇਂਜ ਵੀ ਆ ਰਹੀ ਆ
1: ਜੀ,
2: ਲੇਕਿਨ ਗੱਲ ਤਾਂ ਉਹੀ ਆ ਵੀ ਸੋਲੂਸ਼ਨ ਹੈ ਨਾ
1: ਜੀ,
2: ਕਿਉਂਕਿ ਮਸਲੇ ਆ ਮਸਲੇ ਤਾਂ ਸਾਰੇ ਹੀ ਹੁਣ ਰੌਲਾ ਪਾਈ ਜਾਂਦੇ ਵੀ ਮਤਲਬ ਜਿਹੜਾ ਹੈਗਾ ਵੀ ਐਵੇਂ ਵੀ ਹੋਣਾ ਚਾਹੀਦਾ ਉਵੇਂ, ਤਾਂ ਗੱਲ ਤਾਂ ਇਹ ਹੈਗਾ ਵੀ ਬਈ ਉਹਦਾ ਸੋਲੂਸ਼ਨ ਕਿੱਥੇ ਆ।
1: ਬਿਲਕੁਲ ਹੈ ਜੀ,
2: ਸੋਲੂਸ਼ਨ ਚਾਹੀਦਾ ਹੈਗਾ, ਫੇਰ ਹੀ ਜਿਹੜਾ ਹੈਗਾ ਕੁਛ ਨਾ ਕਿਸੇ ਪਾਸੇ ਗੱਲ ਲੱਗੂਗੀ ਜਿਹੜਾ ਹੈਗਾ
1: ਜੀ।
2: ਤੇ ਬਾਕੀ ਜਿਹੜਾ ਹੈਗਾ ਦੇਖੋ ਜੀ, ਇਹ ਗੱਲਾਂ ਪਹਿਲਾਂ ਵੀ ਹੋਈਆਂ ਆ ਬਈ ਜ਼ਰੂਰਤ ਹੈਗੀ ਆ ਜਿਹੜਾ ਹੈਗਾ ਇਸ ਤਰ੍ਹਾਂ ਦਾ ਸ਼ਖਸ ਜਿਹੜਾ ਹੈਗਾ ਹੁਣ ਵਕਤ ਦੀ ਆਵਾਜ਼ ਆ, ਆਪਾਂ ਇਹਨੂੰ ਕਹਿ ਸਕਦੇ ਹਾਂ ਵਕਤ ਦੀ ਆਵਾਜ਼ ਆ, ਕੋਈ ਨਾ ਕੋਈ ਜਿਹੜਾ ਹੈਗਾ ਰਹਿਨੁਮਾ ਜਿਹੜਾ ਹੈਗਾ ਨਾ ਸਹੀ ਰਹਿਨੁਮਾ ਜਿਹੜਾ ਹੈਗਾ ਜਿਹੜਾ ਸਹੀ ਸੇਧ ਦੇਵੇ ਜਿਹੜਾ ਹੈਗਾ ਜਿਹੜਾ ਹੈਗਾ ਸਮਾਜ ਨੂੰ
1: ਤੇ
2: ਜਿਹੜਾ ਆਵਾਮ ਦੇ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੇ। ਸਰ ਮੇਨ ਚੀਜ਼ ਆਵਾਮ ਹੈ, ਦੇਖੋ ਆਪਾਂ ਰੂਲਿੰਗ ਤਾਂ ਆਵਾਮ ਤੇ ਕਰਨੀ ਹੈ ਨਾ, ਹੈ ਕਿ ਨਹੀਂ? ਇਹ ਚੀਜ਼ਾਂ ਹੈਗੀਆਂ, ਫਿਰ ਉਹ ਜੇ ਆਵਾਮ ਤੇ ਕਰਨੀ ਹੈਗੀ ਤਾਂ ਆਵਾਮ ਨੂੰ ਵੀ ਜਿਹੜਾ ਹੈਗਾ ਉਹਦਾ ਵੀ ਕੁਛ ਸੋਚਣਾ ਚਾਹੀਦਾ ਹੈਗਾ। ਇਹ ਤਾਂ ਪਹਿਲੋਂ ਵੀ ਗੱਲਾਂ ਮੈਂ ਬੜੀ ਵਾਰ ਵੀ ਕੀਆ ਹੈ ਕਿ ਭਾਈ ਜਿਹਨਾਂ ਦੇ ਉੱਤੇ ਤੁਸੀਂ ਰਾਜ ਕਰਨਾ ਉਹਨਾਂ ਦਾ ਸੋਚੋ,
1: ਬਿਲਕੁਲ
2: ਉਹਨਾਂ ਦੇ ਬਾਰੇ ਗੱਲ ਕਰੋ, ਉਹਨਾਂ ਦੇ ਹੱਕ ਹਕੂਕ ਜਿਹੜੇ ਹੈਗੇ ਆ ਜਾਂ ਉਹਨਾਂ ਦੇ ਬਣਦੇ ਜਿਹੜੇ ਤੁਸੀਂ ਜਿਹੜਾ ਹੈਗਾ ਜਿਹਨਾਂ ਤੇ ਰੂਲਿੰਗ ਕਰਨੀ ਭਾਈ, ਉਹਨਾਂ ਦੇ ਦੁੱਖ ਤੇ ਤਕਲੀਫਾਂ ਵੀ ਤਾਂ ਹੈਗੀਆਂ ਕਿ ਨਹੀਂ? ਕਿਸੇ ਨੂੰ ਦੁੱਖ ਤਕਲੀਫਾਂ ਨੇ,
1: ਬਿਲਕੁਲ
2: ਐਵੇਂ ਕਦੀ ਹੁੰਦਾ? ਉਹਨਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਉਹਨਾਂ ਨੂੰ ਵੀ ਦੂਰ ਕੀਤਾ ਜਾਵੇ, ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੋ,
1: ਤਾਂ
2: ਕਿ ਕਹਿੰਦੇ ਨਾ ਅੱਜ ਤੁਸੀਂ ਕਿਸੇ ਵਾਸਤੇ ਆਸਾਨੀਆਂ ਪੈਦਾ ਕਰੋਗੇ, ਕੱਲ ਨੂੰ ਜਿਹੜਾ ਹੈਗਾ ਅਕਾਲ ਪੁਰਖ ਜਾਂ ਅੱਲਾ ਸੁਣਾ ਜਿਹੜਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰਦੇ
1: ਜੀ,
2: ਇਹ ਚੀਜ਼ਾਂ
1: ਬਿਲਕੁਲ ਹੈ।
2: ਤੇ ਲਓ ਜੀ ਫਿਰ ਆਪਾਂ ਰੂਹਦਾਰੀ ਵੀ ਹੋ ਜਾਵੇ ਤੇ
1: ਆਉਣ ਦਿਓ ਜੀ, ਆਉਣ ਦਿਓ ਜੀ ਜੀ,
2: ਮੈਂ ਕਿਹਾ ਚਲੋ ਆਪਾਂ ਰੂਹਦਾਰੀ ਕਰ ਹੀ ਲਈਏ
1: ਜੀ,
2: ਮੈਂ ਸੌਂਗ ਲੈ ਕੇ ਆਇਆ ਜੀ ਪੰਜਾਬੀ,
1: ਹਾਂਜੀ
2: ਆਉਣ ਦਿਓ ਜੀ ਸਾਰਿਆਂ, ਹਾਂਜੀ।

0: क्या बात है मामा जी, क्या बात है, मजा आ गया जी, होरी
1: थैंक
0: दुनिया च लै गया तुसीं फिर सानू अज। थैंक यू, बहुत बहुत
1: जी,
0: शुक्रिया, बहुत सारा
1: थैंक यू, हमेशा जींदे
0: गीत
1: वास्ते
0: तुसीं
1: सर,
0: सिलेक्ट
1: थैंक यू।
0: कीता, शुक्रिया, सत श्री अकाल जी। जी दोस्तों, इस जी दुबई तो मोहम्मद जी ते गल्लां बातां दे नाल नाल कल्ले रह गए हां ते गल्लबात भी सांझी करके गए ने, बहुत सोहना बहुत प्यारा गीत है ते इसे नाल ही अगली गल्लबात करदे हां। अपने नाल रजिंदर जीरा जी जुड़े हुए ने, सत श्री अकाल जीरा साहब, स्वागत है जी।
2: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਨੂੰ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਹਾਨੂੰ ਜੀ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਮਸਲਿਆਂ ਦੇ ਉੱਤੇ, ਕੋਈ ਗੱਲਬਾਤ ਮਾਨਣਾ
2: ਬਹੁਤ
0: ਚਾਹੁੰਦੇ
2: ਵਧੀਆ,
0: ਤਾਂ?
2: ਬਸ ਸੈਣੀ ਸਾਹਿਬ ਜੀ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ
0: ਜੀ,
2: ਤੇ ਆਪਣੇ ਬਖਸ਼ੀ ਸਾਹਿਬ ਜੀ ਦੇ ਗਾਣਾ ਹੀ ਜਿਵੇਂ ਕਹਿੰਦੇ ਹੁੰਦੇ ਆ,
0: ਬਿਲਕੁਲ
2: ਇਹਨਾਂ ਦਾ ਅਲੱਗ ਅੰਦਾਜ਼ ਆ ਜੀ ਗਾਉਣ
0: ਰੂਹ
2: ਦਾ।
0: ਚ ਉਤਰ ਜਾਂਦਾ ਜੀ,
2: ਹਾਂਜੀ, ਰੂਹ ਖੁਸ਼ ਹੋ ਜਾਂਦੀ ਜੀ,
0: ਬਿਲਕੁਲ ਹੈ ਜੀ।
2: ਤੇ ਪਰ ਸਾਹਿਬ ਮੈਂ ਗੱਲ ਵੀ ਹੋਈ ਸੀਗੀ ਆਪਣੇ ਟਵਾਣਾ ਜੀ ਦੇ ਚੈਨਲ ਤੇ ਵੀ,
0: ਹਾਂਜੀ,
2: ਉਹ ਠੀਕ ਆ, ਚਲੋ ਵੀ ਸੈਣੀ ਸਾਹਿਬ ਇਹਨਾਂ ਗੱਲਾਂ ਨੂੰ ਕਾਨੂੰਨੀ ਤੌਰ ਤੇ ਜ਼ਿਆਦਾ ਸਮਝਦੇ ਨੇ,
0: ਬਿਲਕੁਲ ਹੈ ਜੀ,
2: ਉਹਨਾਂ ਕੋਲ ਜ਼ਿਆਦਾ ਵਿਚਾਰ ਵੀ ਵਧੀਆ ਨੇ
0: ਜੀ,
2: ਕਿਉਂਕਿ ਅਸੀਂ ਇੱਕ ਆਮ ਬੰਦੇ ਆ, ਅਸੀਂ ਤਾਂ ਸਿੱਧ ਪੱਧਰ ਦੀ ਗੱਲ ਕਰਨੀ ਹੁੰਦੀ ਆ,
0: ਬਿਲਕੁਲ ਹੈ,
2: ਤੇ ਉਹਨਾਂ ਕੋਲ ਸ਼ਬਦਾਂ ਦਾ ਵੀ ਭੰਡਾਰ ਚੰਗਾ,
0: ਬਿਲਕੁਲ ਹੈ ਜੀ।
2: ਉਹ ਗੱਲ ਹੋ ਰਹੀ ਆ ਉਹ ਜਿਹੜੇ ਆਪਣੇ ਭਾਸ਼ਾ ਦੇ ਖੇਤਰ ਪੰਜਾਬੀ ਵਾਲੀ ਹੋਈ ਸੀ ਨਾ ਜਫਰ ਜੀ ਦੀ,
0: ਹਾਂਜੀ,
2: ਗੱਲ ਮੈਂ ਉਹ ਕਰਨੀ ਚਾਹੁੰਦਾ ਸੀ,
0: ਜਰੂਰ ਜਰੂਰ ਕਰੋ ਜੀ, ਹਾਂਜੀ।
2: ਉਹਨਾਂ ਦੇ ਵਿੱਚ ਜਿਹੜੇ ਓ ਆਈ ਐਸ ਹੈਗੇ ਨੇ ਸੋਨਾਲੀ ਗਿਰੀ ਜੀ,
0: ਹਾਂਜੀ,
2: ਕਿਉਂਕਿ ਪਿਛੋਕੜ ਤਾਂ ਇਹਨਾਂ ਦਾ ਹੈਗੀ, ਦੇਖੋ ਜੀ ਇਹਨਾਂ ਨੂੰ ਭੇਜਦਾ ਕੌਣ, ਭੇਜਦੀ ਤਾਂ ਸੈਂਟਰ ਸਰਕਾਰ ਹੀ ਆ,
0: ਬਿਲਕੁਲ ਹੈ ਜੀ।
2: ਜਿਸ ਤਰ੍ਹਾਂ ਉਹਨਾਂ ਨੇ ਆ ਕੇ ਜਫਰ ਜੀ ਨੂੰ ਆ ਕੇ ਕਮਰੇ ਚ ਐਂਟਰ ਹੁੰਦੇ ਆ
0: ਜੀ,
2: ਤੇ ਘੱਟੋ ਘੱਟ ਜੇ ਉਹ ਇੰਨੇ ਪੜ੍ਹੇ ਲਿਖੇ ਆ, ਸੈਂਸਿਟਿਵ ਹੈਗੇ ਨੇ, ਵਧੀਆ ਉਹਦੇ ਤੇ ਬੈਠੇ ਨੇ
0: ਜੀ,
2: ਤੇ ਫਰਜ਼ ਤਾਂ ਉਹਨਾਂ ਦਾ ਹੀ ਬਣਦਾ ਹੀ, ਇਹਨੂੰ ਕਹਿਣ ਦਾ ਵੀ ਬੈਠੋ ਜੀ ਤੁਸੀਂ ਕੇ ਕੁਰਸੀ ਲਓ,
0: ਬਿਲਕੁਲ ਹੈ ਜੀ,
2: ਗੱਲ ਤੇ ਹੈ ਨਾ,
0: ਸਤਿਕਾਰ ਤਾਂ ਹਰ ਕਿਸੇ ਦਾ ਹੈ ਜੀ, ਬਿਲਕੁਲ ਹੈ ਜੀ,
2: ਉਹੀ ਤਾਂ ਗੱਲ ਆ ਵੀ ਸਤਿਕਾਰ ਜਦੋਂ ਤੁਸੀਂ ਉਹਨਾਂ ਨੂੰ ਦਿੱਤਾ ਹੀ ਨੀ ਗਾ
0: ਜੀ,
2: ਵੀ ਪਹਿਲਾਂ ਹੀ ਗਲਤ ਧਾਰੀ ਬੈਠੇ ਆ
0: ਜੀ,
2: ਬਈ ਅਸੀਂ ਇਹਨਾਂ ਨੂੰ ਗਲਤ ਇਹਨਾਂ ਨੂੰ ਥੱਲੇ ਰੱਖਣਾ ਜਾ ਕਿਵੇਂ ਆ
0: ਜੀ,
2: ਜਿਵੇਂ ਮਰਜ਼ੀ ਸਮਝ ਲਓ,
0: ਬਿਲਕੁਲ
2: ਉਹ ਗੱਲ ਤਾਂ ਫਿਰ ਉੱਥੋਂ ਸ਼ੁਰੂ ਹੁੰਦੀ ਆ,
0: ਬਿਲਕੁਲ,
2: ਪੰਜਾਬੀ ਭਾਸ਼ਾ ਦੇ ਨਾਲ ਵਿਤਕਰਾ ਜੋ ਮਰਜ਼ੀ ਕਹਿ ਲੋ
0: ਜੀ,
2: ਇਹ ਲੋਕਾਂ ਨੇ ਕਰਨਾ ਹੀ ਕਰਨਾ
0: ਜੀ,
2: ਗੱਲ ਇੱਥੇ ਮੁੱਕਦੀ ਆ,
0: ਬਿਲਕੁਲ ਹੈ ਜੀ।
2: ਹੁਣ ਪਤਾ ਨੀ ਅੱਜ ਸੈਣੀ ਸਾਹਿਬ ਪਤਾ ਨੀ ਕੀ ਕਹਿ ਗਏ ਉਹਨਾਂ ਨੂੰ, ਇਹਨਾਂ ਨੇ ਸਰਕਾਰ ਨੇ ਕਹਿਤਾ ਵਾ ਕੋਈ ਕੱਢਿਆ ਉਹਨਾਂ ਦਾ ਕੋਈ ਆਪਣੇ ਦਿੱਤਾ ਉਹਨਾਂ ਨੂੰ,
0: ਨਹੀਂ ਇਸ ਜਫਰ ਸਾਹਿਬ ਉਹਨਾਂ ਦੇ ਮਾਮਲੇ ਦੇ ਉੱਤੇ ਨਹੀਂ ਗੱਲ ਹੋਈ ਹੈ ਜੀ, ਆਪਣੇ ਈਡੀ ਦਾ ਜਾਂ ਇਹਨਾਂ ਦਾ ਮੁੱਦਿਆਂ ਦੇ ਉੱਤੇ ਕਾਫੀ ਹੋਏ ਆ, ਜੋ ਅੱਜ ਸਾਰਾ ਕੁਝ ਚੱਲ ਰਿਹਾ ਜੀ, CBI ਦੀ ਜਾਂ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ।
2: ਅੱਛਾ, ਚਲੋ ਮੈਂ ਤਾਂ ਇਹੀ ਗੱਲ ਕਹਿ ਰਿਹਾ ਸੀਗਾ ਵੀ ਘੱਟੋ ਘੱਟ ਜੇ ਤੁਸੀਂ ਇੱਕ ਪੰਜਾਬ ਦੇ ਵਿੱਚ ਆਏ ਹੋ
0: ਜੀ,
2: ਆਪਣੀ ਡਿਊਟੀ ਨਿਭਾਉਣ ਵਧੀਆ ਢੰਗ ਦੇ ਨਾਲ
0: ਜੀ,
2: ਤੁਹਾਨੂੰ ਵੀ ਥੋੜਾ ਜਿਹਾ ਨਾ ਇੱਜ਼ਤ ਮਾਣ ਹਰ ਨੂੰ ਦੇਣੀ ਚਾਹੀਦੀ ਆ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਠੀਕ ਆ ਵੀ ਹੁਣ ਚਲੋ ਸਾਡੇ ਪੰਜਾਬ ਦੇ ਵਿੱਚ ਆਉਂਦੇ ਆ, ਇਹਨਾਂ ਨੇ ਮੈਂ ਨੀ ਮੰਨਦਾ ਵੀ ਇਹਨਾਂ ਲੋਕਾਂ ਨੇ ਪੰਜਾਬੀ ਪੜ੍ਹੀ ਹੋਊਗੀ ਜਿਹੜੇ ਆ ਜਾਂਦੇ ਭੇਜਦੇ ਆ
0: ਜੀ,
2: ਇਹ ਵੀ ਗੱਲ ਨਾਲ
0: ਜੀ, ਬਿਲਕੁਲ ਹੈ ਜੀ।
2: ਤੇ ਦੂਜੀ ਗੱਲ ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਸੈਣੀ ਸਾਹਿਬ ਚਲੇ ਗਏ ਨੇ
0: ਜੀ,
2: ਭਾਜੀ ਜਿਹੜੀ ਗੱਲ ਕਹਿ ਦਿੰਦੇ ਵੀ 2:30 ਵਜੇ ਰਾਤ ਨੂੰ ਕੋਰਟ ਖੁੱਲੀ ਆ ਸੁਪਰੀਮ ਕੋਰਟ, ਇਹ ਫਿਰ ਸੁਪਰੀਮ ਕੋਰਟ ਨੂੰ ਸਰਕਾਰਾਂ ਕਹਿੰਦੀਆਂ ਨੇ ਵੀ ਅੱਜ ਸਾਡਾ ਕੇਸ ਆ ਰਿਹਾ ਵੀ ਤੁਸੀਂ ਉੱਥੇ ਆ ਕੇ ਬੈਠੋ
0: ਜੀ,
2: ਆਨਲਾਈਨ ਭੇਜਦੇ ਆ,
0: ਨਹੀਂ ਉਹ ਅਪਰੋਚ ਕਰਦੇ ਆ ਜੀ ਮੇਰੇ ਖਿਆਲ ਨਾਲ ਵਕੀਲ ਜਦੋਂ ਫਿਰ, ਤੇ ਕਿਉਂਕਿ ਉਹਨਾਂ ਨੂੰ ਆਨ ਡਿਊਟੀ ਹੀ ਰਹਿਣਾ ਪੈਂਦਾ ਮੇਰੇ ਖਿਆਲ ਨਾਲ, ਜਿਹੜੇ ਜੱਜ ਸਾਹਿਬਾਨ ਨੇ ਜਾਂ ਕਿਤੇ ਐਮਰਜੈਂਸੀ ਚ ਕੁਝ ਆਉਂਦਾ ਜਾਂ ਕੋਈ ਮੈਸੇਜ ਵਗੈਰਾ ਜ਼ਰੂਰ ਕਰਦੇ ਹੋਣਗੇ ਜੀ,
2: ਬਈ ਕਹਿੰਦਾ ਸਰਕਾਰਾਂ ਦੇ ਜੋ ਵੀ ਸਰਕਾਰਾਂ ਕਹਿੰਦੀ ਉਹੀ ਕੁਝ ਹੁੰਦਾ ਨਾ ਫਿਰ
0: ਜੀ ਜੀ,
2: ਇੱਕ ਆਮ ਬੰਦਾ ਹੋਵੇ ਉਹ ਰਾਤ ਨੂੰ ਕੋਰਟ ਖਿਲਾ ਸਕਦਾ,
0: ਬਹੁਤ ਔਖਾ ਹੈ ਜੀ,
2: ਹੈ ਕਿਸੇ ਦੀ ਪਾਵਰ ਹਿੰਮਤ ਹੈ ਕਿਸੇ ਦੀ
0: ਜੀ,
2: ਗੱਲ ਤਾਂ ਹੈ ਨਾ
0: ਜੀ,
2: ਤੇ ਦੂਜੀ ਗੱਲ ਆਪਣੇ ਗਣੇਸ਼ ਜੀ ਦਾ ਝੂਠ, ਹੁਣ ਜਿਵੇਂ ਉਹਨਾਂ ਨੇ ਝੂਠ ਮਾਰਿਆ ਉੱਥੇ
0: ਹਾਂਜੀ,
2: ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਵੀ ਕਹਿਤਾ
0: ਬਿਲਕੁਲ
2: ਵੀ ਸਾਨੂੰ ਇਸ ਗੱਲ ਦਾ ਪਤਾ ਨੀ
0: ਜੀ, ਅਸੀਂ ਨਹੀਂ ਇਜਾਜ਼ਤ
2: ਦਿੱਤੀ, ਆਮ ਬੰਦਾ ਇੱਦਾਂ ਇਜਾਜ਼ਤ ਦਿੱਤੀ ਨੀ
0: ਜੀ,
2: ਜੇ ਕੋਈ ਆਮ ਬੰਦਾ ਵੀ ਏਦਾਂ ਉੱਥੇ ਕੋਰਟ ਦੇ ਵਿੱਚ ਕਹਿ ਜੇ
0: ਜੀ,
2: ਉਹਨਾਂ ਦਾ ਕਈ ਕੁਛ ਉਹਨਾਂ ਭੁਗਤਣਾ ਪੈ ਜਾਂਦਾ ਵਾ,
0: ਬਿਲਕੁਲ ਹੈ ਜੀ।
2: ਇਹਨਾਂ ਦੀ ਕੋਈ ਗਾਜ ਡਿੱਗੂਗੀ?
0: ਦੇਖਦੇ ਆ ਜੀ, ਸ਼ਾਇਦ ਹੋ ਸਕਦੇ ਨੇ ਆਪਣੀ ਸੀਟ ਤੋਂ ਪਰੇ ਕੀਤੇ ਜਾ ਸਕਦੇ ਆ, ਬਾਕੀ ਦੇਖਦੇ ਆ ਕੀ ਕਾਰਵਾਈ ਚੱਲਦੀ ਆ ਜੀ।
2: ਸੀਟ ਤੋਂ ਭਾਜੀ ਪਰੇ ਕਿੱਥੋਂ, ਜੇ ਕੱਲ ਉਹਨਾਂ ਨੂੰ ਮੰਨ ਲਓ,
0: ਜੀ
2: ਮੰਨ ਲਓ ਕੱਲ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੇ ਆ, ਫਿਰ ਹੀ ਕਰੂੰਗਾ?
0: ਨਹੀਂ ਕੱਲ ਦੀਆਂ ਉਹ ਤਾਂ ਚਲੋ ਦੇਖੋ, ਹੁਣ ਇਹ ਤਾਂ ਕੋਈ ਕਿਸੇ ਮੇਰੇ ਖਿਆਲ ਨਾਲ ਕੋਈ ਕਾਨੂੰਨ ਦੇ ਵਿੱਚ ਨਹੀਂ ਆਉਂਦਾ ਕਿ ਜੇ ਤੁਸੀਂ ਚੋਣ ਕਮਿਸ਼ਨ ਲੱਗੇ ਹੋਏ ਹੋ ਜਾਂ ਉਹਦੇ ਵਿੱਚ ਭਈ ਤੁਹਾਡੇ ਉੱਤੇ ਕੇਸ ਵੀ ਚੱਲ ਰਹੇ ਆ ਜਾਂ ਕਿੱਦਾਂ ਆ, ਤੇ ਤੁਸੀਂ ਤੁਹਾਡੇ ਉੱਤੇ ਐਕਸ਼ਨ ਹੀ ਨਹੀਂ ਬਣਦਾ, ਇੱਦਾਂ ਤਾਂ ਨਹੀਂ? ਹੁਣ ਦੇਖੋ ਚਾਹੇ ਆਪਣੇ ਨਵਜੋਤ ਸਿੰਘ ਸਿੱਧੂ ਸਨ, ਉਹ ਆਪਣੇ ਮੰਤਰੀ ਵੀ ਰਹੇ, ਸਾਰਾ ਕੁਝ ਰਹਿੰਦੇ ਸਹਿੰਦੇ ਵੀ, ਤਾਂ ਉਹਨਾਂ ਨੇ ਜਿਹੜੀ ਆ ਤਾਂ ਵੀ ਮਤਲਬ ਕਿ ਉਹ ਜਿਹੜਾ ਥੱਪੜ ਦਾ ਜਾਂ ਮੁੱਕੇ ਦਾ ਮਾਮਲਾ ਸੀ ਉਹਦੇ ਵਿੱਚ ਡੈਥ ਹੋ ਜਾਂਦੀ ਇੱਕ ਵਿਅਕਤੀ ਦੀ, ਉਹਨਾਂ ਨੇ ਸਜ਼ਾ ਭੁਗਤੀ ਹੈ, ਤੇ ਉਹ ਤਾਂ ਕਾਨੂੰਨ ਤਾਂ ਹਰ ਕਿਸੇ ਦੇ ਉੱਤੇ, ਜੋ ਉਹਨਾਂ ਨੇ ਕਾਨੂੰਨ ਤੋੜਿਆ ਹੈ ਮੈਨੂੰ ਲੱਗਦਾ ਉਹ ਚਾਹੇ ਕਿਸੇ ਵੀ ਪੋਜੀਸ਼ਨ ਦੇ ਉੱਤੇ ਹੋਵੇ, ਚਾਹੇ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਜੀ, ਤੇ ਉਹਨੂੰ ਉਹ ਸਜ਼ਾ ਜਿਹੜੀ ਬਣਦੀ ਹੈ ਦੇਣੀ ਬਣਦੀ ਹੈ। ਇਹ ਥੋੜੀ ਕਿ ਤੁਸੀਂ ਅਹੁਦੇ ਦੇ ਉੱਤੇ ਬੈਠੇ ਹੋ ਤਾਂ ਆਪਣੀ ਮਨਮਰਜ਼ੀਆਂ ਕਰੀ ਜਾਓ ਜੀ।
2: ਨਹੀਂ ਪਰ ਜਿਹੜਾ ਅੱਜ ਕੱਲ ਸਿਸਟਮ ਚੱਲਦਾ ਪਿਆ ਵਾ,
0: ਹਾਂਜੀ
2: ਸਾਹਿਬ, ਉਹਦੇ ਮਗਰ ਜੋ ਵੀ ਕਿਤੇ ਜੋ ਜਿਹੜੀ ਵੀ ਸੰਸਥਾ ਹੈਗੀ ਆ
0: ਜੀ,
2: ਉਹਦੇ ਉੱਪਰ ਸਰਕਾਰਾਂ ਦਾ ਦਬਾਅ ਹੈਗਾ ਪੂਰਾ ਇਸ ਵੇਲੇ।
0: ਹਾਂ ਉਹ ਤਾਂ ਹੈ, ਚੱਲਦਾ ਹੀ ਆ ਜੀ, ਉਹ ਤਾਂ ਥੋੜਾ ਬਹੁਤਾ ਰਲ ਮਿਲ ਕੇ ਹੁੰਦਾ ਹੀ ਆ ਜੀ।
2: ਕਿਉਂਕਿ ਮੈਂ ਕੱਲ ਪਰਸੋਂ ਵੀ ਟਵਾਣਾ ਜੀ ਦੇ ਚੈਨਲ ਤੇ ਖਬਰ ਕੀਤੀ ਸੀਗੀ
0: ਜੀ,
2: ਵੀ ਇਸ ਵੇਲੇ ਵਿੱਚ ਇਹ ਪੋਜੀਸ਼ਨ ਹੋਈ ਪਈ ਆ, ਦੇਸ਼ ਚਲਾਉਣ ਚੋਣ ਵਾਲੇ ਸਿਰਫ ਦੋ ਬੰਦੇ ਆ
0: ਜੀ,
2: ਦੇਸ਼ ਨੂੰ ਚਲਾਉਣ ਵਾਲੇ
0: ਜੀ,
2: ਸਾਡੇ ਕੋਲ ਚਾਰ ਮਹਿਕਮੇ ਹੁੰਦੇ ਆ
0: ਜੀ,
2: ਸੈਂਟਰ ਦੇ ਵਿੱਚ ਮੇਨ ਜਿਹੜੇ ਹੁੰਦੇ ਆ,
0: ਹਾਂਜੀ,
2: ਫਾਈਨੈਂਸ ਦਾ
0: ਜੀ,
2: ਡਿਫੈਂਸ ਦਾ, ਐਕਸਟਰਨਲ ਅਫੇਅਰ
0: ਜੀ,
2: ਤੇ ਇੱਕ ਸ਼ਾਇਦ ਵਿਦੇਸ਼ ਦਾ
0: ਜੀ।
2: ਜਿੰਨੇ ਵੀ ਆਪਣੇ ਇਹ ਹੈਗੇ ਆ, ਇਹਦਾ ਸਾਰੇ ਦੂਜੇ ਆਪਣੇ ਦਸਖਤ ਕਰਨ ਵਾਲੇ ਆ ਜੀ, ਇਹਨਾਂ ਕੋਲ ਬੰਦੇ ਤਾਂ
0: ਜੀ,
2: ਕੰਮ ਤਾਂ ਸਾਰੇ ਦੋ ਬੰਦੇ ਕਰਦੇ ਪਏ ਮਗਰ ਸਾਰੇ
0: ਜੀ,
2: ਜਦੋਂ ਕਿ ਅੱਗੇ ਅੱਜ ਤੱਕ ਨੀ ਇਹ ਕੰਮ ਹੁੰਦਾ ਸੀਗਾ
0: ਜੀ।
2: ਜਿੱਦਾਂ ਹੁਣ ਆਪਾਂ ਕਹਿ ਦਈਏ ਉੱਥੇ ਆਂਧਰਾ ਪ੍ਰਦੇਸ਼ ਦੇ ਵਿੱਚ
0: ਜੀ,
2: ਅਨੰਤ ਅਬਾਨੀ ਦੀ ਹਾਜ਼ਰੀ ਦੇ ਵਿੱਚ
0: ਜੀ
2: ਇਹਨਾਂ ਨੂੰ ਰੋਕਿਆ ਗਿਆ ਭਾਸ਼ਣ ਦੇਣ ਤੋਂ ਆਪਣੇ ਵਿੱਤ ਮੰਤਰੀ ਜੀ ਨੂੰ
0: ਜੀ,
2: ਲੋਕਾਂ ਨੇ ਹੂਟਿੰਗ ਕੀਤੀ
0: ਜੀ,
2: ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਇੱਕ ਪ੍ਰੋਜੈਕਟ ਲਾਉਣਾ ਵਾ ਇੰਨੇ ਲੱਖ ਕਰੋੜ ਦਾ
0: ਜੀ,
2: ਵੀ ਤੁਹਾਨੂੰ 3 ਲੱਖ ਨੌਕਰੀਆਂ ਦੇਵਾਂਗੇ
0: ਜੀ,
2: ਲੋਕਾਂ ਨੇ ਰੌਲਾ ਪਾ ਲਿਆ ਉੱਥੇ, ਹੋਟਿੰਗ ਕੀਤੀ ਚੰਗੀ ਤਰ੍ਹਾਂ
0: ਜੀ,
2: ਉਹ ਕਹਿੰਦੇ ਸਭ ਜੁਮਲੇ ਆ ਝੂਠ ਮਾਰਦੇ, 1400 ਹੋ ਗਏ ਤੁਹਾਨੂੰ ਮਾਰਦੇ ਨੂੰ, ਸਾਨੂੰ ਨਹੀਂ ਚਾਹੀਦੀ ਨੌਕਰੀਆਂ, ਉਹਨਾਂ ਨੇ ਉਹਨੂੰ ਬੋਲਣ ਨੀ ਦਿੱਤਾ ਸਟੇਜ ਤੇ। ਦੇਖੋ ਜੀ ਏਦੂ ਵੱਧ ਬੇਇੱਜ਼ਤੀ ਕੀ ਹੋ ਸਕਦੀ ਕਿਸੇ ਦੀ, ਆਪਾਂ ਦੱਸੋ।
0: ਬਿਲਕੁਲ ਹੈ ਜੀ, ਉਹ ਤਾਂ ਚਲੋ ਹੁਣ ਲੋਕ ਜੇ ਸੁਚੇਤ ਹੈ, ਪਹਿਲਾਂ ਦੇਖੋ ਏਦਾਂ ਦਾ ਸਿਸਟਮ ਨਹੀਂ ਸੀਗਾ, ਜੇ ਸੁਚੇਤ ਹੁੰਦੇ ਆ ਲੋਕ ਤਾਂ ਚੰਗੀ ਗੱਲ ਹੈ ਜੀ।
2: ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤ ਕਰਨ ਨੂੰ ਕਿਹਾ ਉੱਠ ਕੇ
0: ਜੀ,
2: ਉੱਥੋਂ ਦੇ ਮੁੱਖ ਮੰਤਰੀ ਸਾਹਿਬ ਨੇ, ਰੈਡੀ ਸਾਹਿਬ ਨੇ ਇਹਨਾਂ ਨੂੰ ਬਾਣ ਲਈ ਕਿਹਾ ਲੋਕਾਂ ਨੂੰ।
0: ਬਿਲਕੁਲ,
2: ਜਦੋਂ ਉਹ ਭਾਸ਼ਣ ਦੇ ਰਹੀ ਸੀਗੀ
0: ਜੀ,
2: ਸ਼ਾਂਤ ਨਹੀਂ ਹੋਏ
0: ਜੀ,
2: ਉਹਨਾਂ ਨੇ ਨਹੀਂ ਬੋਲਣ ਦਿੱਤਾ ਹੁਣ। ਦੇਖੋ ਤੁਸੀਂ ਇਹ ਹਾਲਾਤ ਹੋਏ ਪਏ ਸਾਡੇ ਦੇਸ਼ ਦੇ
0: ਜੀ,
2: ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਜੋ ਸਿਸਟਮ ਚੱਲਣ ਡਿਆ ਵਾ
0: ਜੀ,
2: ਜਿਵੇਂ ਸੈਨੀ ਸਾਹਿਬ ਕਹਿੰਦੇ ਗੇ ਬਈ ਬੜੇ ਚਾਣਾ ਲਿਆਂਦੇ ਸੀਗੇ, ਤੇ ਮੈਂ ਕਹਿੰਦਾ ਕੋਈ ਗੱਲ ਨੀ, ਬੜੇ ਚਾਣਾ ਤੋਰਾਂਗੇ ਵੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹੀ ਗੱਲ ਨਾਲ ਜੀ, ਧੰਨਵਾਦ ਜੀ, ਬਹੁਤ ਬਹੁਤ
0: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਜੀਰਾ ਜੀ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਤੇ ਖਬਰਾਂ ਦੇ ਵੱਲ ਨੂੰ ਵੱਧਦੇ ਆ ਹੋਰ, ਤੇ 10-15-20 ਮਿੰਟ ਦਾ ਹੋਰ ਆਪਣੇ ਕੋਲ ਸਮਾਂ ਹੈ, ਤੇ ਜੇ ਤੁਸੀਂ ਲਾਈਨ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ, ਆਪਣੀ ਦੁਨੀਆਦਾਰੀ ਦੇ ਵਿੱਚ ਪਹੁੰਚਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਗੱਲ ਮੈਂ ਕਰ ਰਿਹਾ ਸੀ ਕੈਨੇਡਾ ਦੀ ਸਭ ਤੋਂ ਵੱਡੀ $22 ਮਿਲੀਅਨ ਦੀ ਜਿਹੜੀ ਹੈ ਸੋਨਾ ਚੋਰੀ ਦਾ ਮਾਮਲਾ। ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਦੇ ਉੱਤੋਂ $2.2 ਕਰੋੜ ਜਿਹੜੇ ਲਗਭਗ $185 ਕਰੋੜ ਰੁਪਈਆ ਜਿਹੜਾ ਸੀਗਾ ਉਹਦੇ ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਇਤਿਹਾਸਕ ਚੋਰੀ ਦੇ ਮਾਮਲੇ ਦੇ ਵਿੱਚ ਪੰਜਾਬੀ ਮੂਲ ਦੇ ਜਿਹੜੇ ਮੁਲਜ਼ਮ ਨੇ ਪਰਮਪਾਲ ਸਿੱਧੂ ਦੇ ਖਿਲਾਫ਼ ਸੋਮਵਾਰ ਨੂੰ ਜਿਹੜਾ ਕੱਲ ਬੀਤੇ ਦੇ ਵਿੱਚ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਚਲ ਭੈਣ ਜੀ ਬਸ ਇੱਕ ਮਿੰਟ ਹੋਲਡ ਰੱਖਣਾ ਜੀ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਪਰਮਪਾਲ ਨੇ ਏਅਰ ਕੈਨੇਡਾ ਦਾ ਜਿਹੜਾ ਮੁਲਾਜ਼ਮ ਹੁੰਦਿਆਂ ਹੋਇਆਂ ਆਪਣੀ ਪਹੁੰਚ ਦਾ ਫਾਇਦਾ ਚੁੱਕ ਕੇ ਇਸ ਦੇ ਵੱਡੀ ਚੋਰੀ ਨੂੰ ਜਿਹੜਾ ਅੰਜਾਮ ਦਿਵਾਉਣ ਦੇ ਵਿੱਚ ਅੰਦਰੂਨੀ ਭੇਤੀ ਦੇ ਵੱਲੋਂ ਜਿਹੜਾ ਇਨਸਾਈਡ ਮੈਨ ਦੀ ਭੂਮਿਕਾ ਨਿਭਾਈ ਹੈ। ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਪਰਮਪਾਲ ਸਿੱਧੂ ਨੇ ਜਿਹੜਾ ਸੀਗਾ ਆਪਣੇ ਤੇ ਲੱਗੇ ਚੋਰੀ ਅਤੇ ਸਾਜ਼ਿਸ਼ ਘੜਨ ਦੇ ਦੋਸ਼ਾਂ ਨੂੰ ਨਕਾਰਦਿਆਂ ਬੇਗੁਨਾਹੀ ਦਾ ਜਿਹੜਾ ਦਾਅਵਾ ਕੀਤਾ ਹੈ। ਸਰਕਾਰੀ ਵਕੀਲ ਜੇਲੇਨਾ ਵਲਾਸਕਿਨ ਜਿਹੜੇ ਨੇ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਅਪ੍ਰੈਲ 2023 ਦੇ ਵਿਚ ਹੋਈ ਇਸ ਚੋਰੀ ਦੇ ਲਈ ਵਰਤੀ ਗਈ ਨਕਲੀ ਏਅਰ ਜਿਹੜਾ ਵੇਅਬਲ ਜਿਹੜੀ ਹੈ ਘਟਨਾ ਤੋਂ ਇਕ ਦਿਨ ਪਹਿਲਾਂ ਪਰਮਪਾਲ ਸਿੱਧੂ ਦੀ ਪ੍ਰੋਫਾਈਲ ਤੋਂ ਹੀ ਪ੍ਰਿੰਟ ਕੀਤੀ ਗਈ ਸੀਗੀ ਤੇ ਬਾਅਦ ਦੇ ਵਿਚ ਪੂਰਾ ਜਿਹੜਾ ਮਾਲ ਟਰੱਕ ਦੇ ਵਿਚ ਲੋਡ ਕਰਵਾ ਕੇ ਗਾਇਬ ਕਰ ਦਿੱਤਾ ਗਿਆ। ਜਾਂਚ ਦੇ ਅਨੁਸਾਰ ਇਹ ਖੇਪ ਜਿਹੜੀ ਸੀ ਚੋਰੀ ਕਰਨ ਆਇਆ ਟਰੱਕ ਡਰਾਈਵਰ ਜਿਹੜਾ ਸੀ ਡੁਰਾਟੇ ਕਿੰਗ ਮੈਕਲਿਨ ਦਾ ਸੀਗਾ ਜੋ ਬਾਅਦ ਦੇ ਵਿਚ ਅਮਰੀਕਾ ਭੱਜ ਗਿਆ ਤੇ ਸਤੰਬਰ 2023 ਦੇ ਵਿਚ ਪੈਨਸਲਵੇਨੀਆ ਤੋਂ ਫੜਿਆ ਗਿਆ। ਸੀਸੀਟੀਵੀ ਕੈਮਰਿਆਂ ਦੇ ਵਿਚ ਫੋਟੋਜ਼ ਦੇ ਵਿਚ ਸਾਹਮਣੇ ਆਇਆ ਕਿ ਚਿਹਰਾ ਜਿਹੜਾ ਢੱਕ ਕੇ ਆਏ ਡਰਾਈਵਰ ਨੇ ਜਾਲੀ ਕਾਗਜ਼ਾਤ ਦਿਖਾਏ ਤੇ ਮਹਿਜ ਇਕ ਘੰਟੇ ਦੇ ਅੰਦਰ ਹੀ 400 ਕਿਲੋ ਤੋਂ ਵੱਧ ਦਾ ਜਿਹੜਾ ਵਜ਼ਨ ਦੀਆਂ 6,600 ਸੋਨੇ ਦੀਆਂ ਇੱਟਾਂ ਜੋ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਜਿਹੜੀਆਂ ਸੀ ਆਈਆਂ ਸੀ ਲੈ ਕੇ ਉਹ ਫਰਾਰ ਹੋ ਜਾਂਦਾ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਸਵਾਲ ਚੁੱਕਿਆ ਕਿ ਪਰਮਪਾਲ ਦੇ ਕੰਪਿਊਟਰ ਤੱਕ ਕਿਸੇ ਹੋਰ ਦੀ ਪਹੁੰਚ ਸੀਗੀ ਕਿ ਉਸ ਦਸਤਾਵੇਜ਼ ਦੇ ਉੱਤੇ ਉਸਦੀ ਲਿਖਤ ਦੀ ਜਿਹੜੀ ਕੋਈ ਫੋਰੈਂਸਿਕ ਜਾਂਚ ਹੋਈ ਹੈ। ਜਾਂਚ ਅਧਿਕਾਰੀਆਂ ਨੇ ਮੰਨਿਆ ਕਿ ਲਿਖਤ ਘੱਟ ਹੋਣ ਦੇ ਕਾਰਨ ਜਾਂਚ ਨਹੀਂ ਕੀਤੀ ਜਾ ਸਕਦੀ ਤੇ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਜਿਹੜਾ ਪ੍ਰੋਸੀਕਿਊਸ਼ਨ ਨੇ ਦੋ ਹੋਰ ਦੋਸ਼ੀਆਂ ਅਲੀ ਰਜ਼ਾ ਤੇ ਅਮਿਤ ਜਲੋਟਾ ਖਿਲਾਫ਼ ਕੇਸ ਵਾਪਸ ਲਿਆ ਸੀ ਜਦਕਿ ਅਰਸਲਾਨ ਚੌਧਰੀ ਨੂੰ 4 ਸਾਲ ਦੀ ਕੈਦ ਤੇ $22 ਮਿਲੀਅਨ ਮੁਆਵਜ਼ਾ ਭਰਨ ਦੀ ਸਜ਼ਾ ਜਿਹੜੀ ਸੁਣਾਈ ਜਾ ਚੁੱਕੀ ਹੈ। ਮਾਮਲੇ ਦੇ ਵਿਚ ਸ਼ਾਮਲ ਇਕ ਹੋਰ ਜਿਹੜਾ ਮੁਲਜ਼ਮ ਹੈ ਅਰਚਿਤ ਗਰੋਵਰ ਤੇ ਵੀ ਜਿਹੜਾ ਸੁਣਵਾਈ ਇਸੇ ਸਾਲ ਦੇ ਅੰਤ ਦੇ ਵਿਚ ਜਿਹੜੀ ਹੋਣੀ ਹੈ। ਵੱਡੀਆਂ ਵੱਡੀਆਂ ਮਾਰਾਂ ਮਾਰਦੇ ਆ ਸਾਡੇ ਲੋਕ ਦੇਖ ਲਓ। ਤੇ ਲਓ ਦੋਸਤੋ ਆਪਾਂ ਚੱਲਦੇ ਹਾਂ ਅਮਰੀਕਾ ਤੇ ਹਰਵਿੰਦਰ ਚੌਲ ਭੈਣ ਜੀ US ਤੋਂ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਰਾਜਨ ਹਾਂਜੀ ਭਾਜੀ ਚਲੇ ਗਏ ਤੇ ਮੈਂ ਸੁਣਦੀ ਸੀਗੀ।
0: ਹਾਂਜੀ
1: ਤੇ ਆਹ ਜਿਹੜੀ ਤੁਸੀਂ ਖਬਰ ਕਰਦੇ ਸੀ ਜਦੋਂ ਆਹ ਹੁਣੇ ਅਪ੍ਰੈਲ ਮਈ ਦੀ ਗੱਲ ਹੀ ਆ,
0: ਹਾਂਜੀ
1: ਇੰਡੀਆ ਜਾਣ ਤੋਂ ਪਹਿਲਾਂ ਦੀ, ਜਦੋਂ ਉਹ ਕੈਨੇਡਾ ਦੇ ਵਿਚ ਹੀ ਸੀਗੇ, ਇੱਕ ਗਰੁੱਪ ਬਣਿਆ ਹੋਇਆ ਸੀਗਾ ਜਿਹੜੇ ਅਟੈਚੀ ਨੂੰ ਉਹ ਕਰਦੇ ਸੀਗੇ,
0: ਚੇਂਜ ਕਰਦੇ ਸੀ।
1: ਹਾਂਜੀ ਹਨਾ, ਤੇ ਹਾਂਜੀ ਤੇ ਇਹ ਜਿਹੜੀਆਂ ਇੰਨੀਆਂ ਇੱਟਾਂ ਨੇ, ਤੁਸੀਂ ਇਹ ਦੇਖੋ, ਪਹਿਲੀ ਗੱਲ ਤਾਂ ਇਹ ਕਿਤੇ ਤਾਂ ਕਿਤੇ ਵੇਚਣੀਆਂ ਨੇ ਨਾ, ਕਿਤੇ ਨਾ ਕਿਤੇ ਤਾਂ ਜਾਣੀਆਂ ਹੀ ਇਹ, ਵੀ ਐਡੀ ਬੜੀ ਖੇਪ ਤੁਸੀਂ ਵੇਚ ਕਿਵੇਂ ਲੈਣੀ ਆ ਬਾਹਰ। ਉਦੋਂ ਮੈਨੂੰ ਯਾਦ ਆ ਜਦੋਂ ਹੁਣ ਅਸੀਂ ਇੰਡੀਆ ਗਏ ਤਾਂ ਹੁਣ ਲੋਕੀ ਕੀ ਕਰਦੇ ਸੀ, ਆਪਣੇ ਆਪਣੇ ਅਟੈਚੀਆਂ ਦੀਆਂ ਫੋਟੋਆਂ ਖਿੱਚ ਕੇ।
0: ਉਹ ਪੈਂਦੀ ਏਦਾਂ ਸੀਗਾ ਅੰਦਰ ਖਾਤੇ, ਜਦੋਂ ਉਹ ਆਪਣੀ ਬੈਗੇਜ ਦੇ ਵਿੱਚੋਂ ਲੰਘਦੇ ਸੀ ਏਰੀਆ ਦੇ ਵਿੱਚੋਂ, ਤਾਂ ਉੱਥੇ ਜਿਹੜੇ ਮੁਲਾਜ਼ਮ ਸੀਗੇ ਅੰਦਰ ਖਾਤੇ, ਉਹ ਟੈਗ ਬਦਲੀ ਕਰ ਦਿੰਦੇ ਸੀ ਜੀ ਉਸ ਚੱਕਰ ਦੇ ਵਿੱਚ ਜੀ, ਉਹ ਸਾਰਾ ਅਦਲ ਬਦਲ ਕਰ ਦਿੰਦੇ ਸੀ।
1: ਹਾਂਜੀ ਪਰ ਸਾਹਿਬ ਹੁਣ ਨੀ, ਹੁਣ ਤਾਂ ਹਟ ਗਏ, ਹੁਣ ਤਾਂ ਬੜੇ ਸਾਲ ਹੋ ਗਏ ਏਅਰਲਾਈਨ, ਮੈਨੂੰ ਲੱਗਦਾ 7-8 ਸਾਲ ਹੋ ਗਏ ਅਸੀਂ ਕਦੇ ਲੌਕ ਨੀ ਲਾਇਆ ਟੈਚੀ ਨੂੰ
0: ਹਨਾ, ਕਿਉਂਕਿ ਇੱਕ ਵਾਰੀ ਸਕੈਨਰ ਵੀ ਆ ਗਏ, ਤੁਸੀਂ ਵਿੱਚ ਪਾ ਸਕਦੇ ਹੋ ਕੁਝ ਨਾ ਕੁਝ, ਤੇ ਫੋਨ ਦੇ ਵਿੱਚ ਤੁਹਾਨੂੰ ਨੋਟ ਹੁੰਦਾ ਰਹਿੰਦਾ ਕਿੱਥੇ ਹੈਗਾ ਜੀ ਤੁਹਾਡਾ।
1: ਹਾਂਜੀ ਹਾਂਜੀ ਤੇ ਫੇਰ ਦੂਜੀ ਗੱਲ ਇਹ ਸੀ ਕਿ ਜਦੋਂ ਪਹਿਲਾਂ ਦੀ ਗੱਲ ਆ, ਪਹਿਲਾਂ ਇੰਡੀਆ ਦੇ ਵਿਚ ਨਾ ਸ਼ੁਰੂ ਦੀਆਂ ਗੱਲਾਂ ਨੇ, 87-88-90 ਤੱਕ ਉਦੋਂ ਦੀਆਂ ਗੱਲਾਂ ਨੇ, ਤੇ ਉਦੋਂ ਇੱਧਰ ਨੀ ਹੁੰਦਾ ਸੀ ਆਪਣੇ ਇੰਡੀਆ ਦੇ ਵਿਚ ਤਾਂ ਅਟੈਚੀਆਂ ਦੇ ਲੋਕ ਤੋੜ ਲੈਂਦੇ ਸੀਗੇ।
0: ਹਾਂਜੀ
1: ਤੇ ਉਹ ਜੋ ਛੋਟੀ ਜਿਹੀ ਜਿੰਦੀ ਹੁੰਦੀ ਸੀ, ਦੱਸੋ ਕੀ ਤੋੜਨੀ ਔਖੀ ਹੈ, ਇਹ ਤਾਂ ਆਪ ਸੱਪ ਨੂੰ ਆਪ ਹੀ ਹਨਾ, ਤੇ ਅਟੈਚੀਆਂ ਨੂੰ ਉੱਤੋਂ ਪਾੜ ਲੈਂਦੇ ਸੀ ਇੰਡੀਆ ਦਿੱਲੀ ਦੇ ਵਿਚ
0: ਜੀ ਬਿਲਕੁਲ ਹੈ
1: ਹਨਾ, ਤੇ ਉਹ ਉਦੋਂ ਵੀ ਇਹ ਬਹੁਤ ਹੁੰਦਾ ਸੀ, ਪਹਿਲਾਂ ਹੀ ਮਤਲਬ ਡਰ ਲੱਗਿਆ ਰਹਿੰਦਾ ਸੀਗਾ ਕਿ ਪਤਾ ਨੀ ਟੈਚੀ ਸਾਬਤ ਪਹੁੰਚੂਗਾ ਵੀ ਕਿ ਨਹੀਂ, ਕਿਉਂਕਿ ਉਹ ਪਾੜ ਕੇ ਉਪਰੋਂ ਵਿੱਚੋਂ ਸਮਾਨ ਏਅਰਪੋਰਟ ਤੇ ਕੱਢ ਲੈਂਦੇ ਸੀਗੇ
0: ਹਨਾ,
1: ਤੇ ਹਾਂਜੀ ਉਹੀ ਬਾਅਦ ਚ ਵੇਚਦੇ ਸੀ ਜਾਂ ਜੋ ਕੁਛ ਘਰ ਲੈ ਜਾਂਦੇ ਸੀ ਜਿਵੇਂ ਵੀ ਸੀ ਹੁੰਦੀ। ਤੇ ਸੈਣੀ ਸਾਹਿਬ ਭਾਜੀ ਖਬਰਾਂ ਕਰਦੇ ਸੀ, ਬੜੀ ਵਧੀਆ ਸੀ, ਮੈਂ ਤਾਂ ਕਹਿਣਾ ਸੀ ਮੈਂ ਕਿਹਾ ਵੀ ਪਾਠ ਸਵੇਰ ਨੂੰ ਤੁਕਾਂ ਕਰ ਪੜਿਆ ਕਰੋ, ਆਪਣਾ ਸ਼ਲੋਕ ਮਹੱਲਾ 9 ਦੀਆਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇੱਥੇ ਹੀ ਰਹਿ ਜਾਣਾ ਸਾਰਾ ਕੁਛ, ਆ ਤੁਸੀਂ ਬੇਈਮਾਨੀ ਆ ਜੋ ਕੁਛ ਮਰਜ਼ੀ ਜਿਹੜਾ ਵੀ ਕੁਛ ਆ ਹਨਾ। ਤੇ ਬਾਕੀ ਆ 2-3 ਦਿਨਾਂ ਤੋਂ ਤੁਸੀਂ ਸਾਰੇ ਕਹਿੰਦੇ ਸੀ ਕਿ ਪ੍ਰਗਟ ਸਿੰਘ ਨੂੰ ਆਪਣਾ ਪ੍ਰਧਾਨ ਬਣਾ ਤਾ, ਚਲੋ ਵਧੀਆ ਹੋਇਆ, ਪਰ ਗੱਲ ਇਹ ਆ ਇਹ ਜਿਹੜੀ ਪੋਲੀਟੀਕਲ ਹੈਗੀ ਇਹ ਬਹੁਤ ਕੀ ਕਹਿੰਦੇ ਨੇ, ਇੱਕ ਜਿਵੇਂ ਆਪਣੇ ਕਹਿੰਦੇ ਮੱਝ ਲਿਬੜੀ ਹੋਈ ਆ
0: ਆਪਣਾ
1: ਚਿੱਕੜ ਦੇ ਵਿਚ, ਹਾਂਜੀ ਲਿਪੇ ਜਿੱਦਾਂ ਨੂੰ ਪੂੰਛ ਮਾਰਦੀ ਆ ਸਭ ਨੂੰ ਲਵੇੜੀ ਜਾਂਦੀ ਆ ਹਨਾ, ਇਹ ਨਾ ਇਹਨੇ ਪੋਲੀਟੀਕਲ ਸਿਸਟਮ ਦੇ ਵਿਚ ਤਾਂ ਹੁਣ ਆਪਣਾ ਇੰਨਾ ਗੰਦਾ ਨਿਘਾਰ ਆਇਆ ਹੋਇਆ, ਇਹਨੇ ਤਾਂ ਬੜੇ ਬੜੇ ਸਭ ਨੂੰ ਕੁਛ ਨਾ ਕੁਛ ਕਰਕੇ ਬਾਅਦ ਚ ਗੰਦੇ ਕਰਕੇ ਛਿੱਟੇ ਮਾਰ ਕੇ ਹੀ ਭੇਜਿਆ ਇਥੋਂ ਹਨਾ, ਤੇ ਇੰਨੀ ਸਾਫ਼ ਸੁਥਰੀ ਛਵੀ ਆ ਤਾਂ, ਪਰ ਮੈਨੂੰ ਤਾਂ ਇਹ ਡਰ ਲੱਗਦਾ ਵੀ ਕਿਤੇ ਇੰਨੀ ਸਾਫ਼ ਸੁਥਰੀ ਛਵੀ ਰਹਿ ਵੀ ਜਾਊਗੀ ਇਹਨਾਂ ਨੇ ਤਾਂ। ਮਨਮੋਹਨ ਸਿੰਘ ਦੇਖੋ ਤੁਸੀਂ ਇੰਨੇ ਵਿਚਾਰੇ ਉਹ ਸੀਗੇ, ਉਹਨਾਂ ਨੂੰ ਨੀ ਛੱਡਿਆ ਹੈਗਾ ਹਨਾ, ਬਈ ਜਦੋਂ ਇਹਨਾਂ ਨੇ ਭੇਜਣਾ ਤੇ ਇੰਨੀ ਛਵੀ ਸਾਫ਼ ਹੀ ਲੈ ਕੇ ਜਾਣਗੇ
0: ਹਨਾ।
1: ਤੇ ਈਵਨ ਤੁਸੀਂ ਦੇਖੋ ਹੁਣ ਆਪਾਂ ਕਹਿੰਦੇ ਆ ਵੀ ਕਰਪਸ਼ਨ ਤੇ ਹੋਰ, ਨਵਜੋਤ ਸਿੰਘ ਸਿੱਧੂ ਨੇ ਕਦੇ ਨੀ ਕੀਤੀ, ਹੋਰ ਸਾਰਾ ਕੁਛ ਉਹਦਾ ਆਪਦਾ ਯੂ ਨੋ ਵੈਲ ਆਫ ਹੈਗਾ ਉਹ, ਪਰ ਉਹਨੇ ਵੀ ਦੇਖਿਓ ਕਿੰਨੀ ਮਨਮੋਹਨ ਸਿੰਘ ਲਈ ਮੈਨੂੰ ਬਹੁਤ ਵਾਰੀ ਬਸ ਇੱਕੋ ਹੀ ਉਹਦੀ ਗੱਲ ਸਭ ਤੋਂ ਬੁਰੀ ਲੱਗਦੀ, ਕਿੰਨੀ ਗੰਦੀ ਬਿਲਕੁਲ ਬਦਲੀ ਉਹਨਾਂ ਨੇ, ਉਹਨੇ ਯੂਜ਼ ਕੀਤੀ ਸੀਗੀ ਹਨਾ, ਤੇ ਉਹ ਮੈਨੂੰ ਹਮੇਸ਼ਾ ਹੀ ਉਹ ਮੈਨੂੰ ਸਭ ਤੋਂ ਵੱਧ ਉਹਦੀ ਇਹਦੀ ਜਦੋਂ ਮੈਂ ਦੇਖਦੀ ਆ ਵੀ ਕਦੇ ਇਹਨੇ ਕਰਪਸ਼ਨ ਨੀ ਕੀਤੀ, ਲੋਕਾਂ ਦੀ ਹੈਲਪ ਕੀਤੀ, ਮੁਆਵਜ਼ੇ ਆਪਦੇ ਕੋਲੋਂ ਦਿੱਤੇ, ਲਾਂਘਾ ਵੀ ਖਲਵਾਇਆ, ਹੋਰ ਸਾਰਾ ਕੁਛ, ਪਰ ਇਹਨੇ ਉਸ ਟਾਈਮ ਜਵਾਨ ਬਹੁਤ ਹੀ, ਜਦੋਂ ਇਹ ਬੀਜੇਪੀ ਗਿਆ ਜਵਾਨ ਬਹੁਤ ਲੋਹ ਪੱਧਰ ਦੀ ਇੱਕ ਇਨਸਾਨ ਭਲਾ ਮਾਨਸ ਹਨਾ, ਤੇ ਉਦੋਂ ਉਹਦੇ ਲਈ ਤੁਸੀਂ ਇਹੀ ਜੀ ਗੰਦੀ ਸ਼ਬਦ ਮਤਲਬ ਘਟੀਆ ਪਨ ਗੰਦੀ ਮਤਲਬ ਘਟੀਆ ਨੀਵੇਂ ਪੱਧਰ ਦੀ ਵਰਤੋਂ। ਵੈਸੇ ਵੀ ਉਹ ਉਮਰ ਚ ਬਜ਼ੁਰਗ ਸੀ ਇਹਨਾਂ ਨਾਲ, ਮਤਲਬ ਬਜ਼ੁਰਗ ਨੀ ਮਤਲਬ ਇਹਨਾਂ ਤੋਂ ਬੜੇ ਸੀ ਕਿੰਨੇ ਹਨਾ। ਹਾਂਜੀ ਤੇ ਵਧੀਆ ਸੀ ਲੱਗਿਆ, ਵਧੀਆ ਲੱਗਿਆ, ਮੈਂ ਸੁਣਦੀ ਸੀ ਕੱਲ ਪਰਸੋਂ ਵੀ, ਕੱਲ ਮੈਂ ਮਾਲ ਭੈਣ ਜੀ ਉਹਨਾਂ ਨੂੰ ਵੀ ਸੁਣਿਆ।
0: ਹਾਂਜੀ
1: ਤੇ ਅੱਜ ਸੁਖਬੀਰ ਬਾਦਲ ਦਾ ਤੁਸੀਂ ਦੱਸੋ ਵੀ ਕਰਜ਼ਾ ਦੇਣਾ, ਕਰਜ਼ਾ ਤਾਂ ਕਰਜ਼ਾ ਹੀ ਆ, ਲੋਨ ਦੇਣਾ ਲੋਨ ਹੀ ਆ। ਤੇ ਤੁਸੀਂ ਦਾਲ ਆਟਾ ਤੇ ਵੀ ਸਾਰੇ ਦੇਈ ਜਾਂਦੇ ਨੇ ਹਨਾ, ਤੇ ਜਿਵੇਂ ਭਾਜੀ ਕਹਿੰਦੇ ਸੀ ਕਿ ਜਨਰੇਟ ਕਰੋ ਜੋਬਸ ਬੱਚਿਆਂ ਦੀ ਪੜ੍ਹਾਈ ਦਾ, ਜਿਹੜੇ ਬੱਚੇ ਆਹ ਹੁਣ ਡਰੱਗਸ ਤੋਂ ਇੰਨਾ ਬੁਰਾ ਹਾਲ ਹੋਇਆ ਹੋਇਆ, ਇੰਨਾ ਮਤਲਬ ਸਾਰੇ ਪਾਸੇ ਗੰਦ ਇਹ ਪਿਆ ਹੋਇਆ, ਤੇ ਤੁਸੀਂ ਪਲਾਟ ਦੇਣੇ, ਪਲਾਟ ਕਿੱਥੋਂ ਦੇਣੇ ਨੇ, ਸਾਰੀ ਤਾਂ ਜ਼ਮੀਨ ਐਕਵਾਇਰ ਕਰ ਲਈ ਜ਼ਿਮੀਦਾਰਾਂ ਕੋਲ, ਤਾਂ ਜ਼ਮੀਨ ਹੀ ਨੀ ਰਹੀ
0: ਹੈਂ,
1: ਗੌਰਮੈਂਟ ਕੋਲ ਤਾਂ ਪਹਿਲਾਂ ਹੀ ਹੈ ਨੀ, ਗੌਰਮੈਂਟ ਨੇ ਤਾਂ ਪਹਿਲਾਂ ਹੀ ਆਪਣਾ ਵੇਚ ਵੱਟੀ ਇਹ ਖਾਈ ਬੈਠੇ ਨੇ ਸਾਰੇ, ਪਲਾਟ ਤਾਂ ਹੀ ਤਾਂ ਹੁਣ ਜੇ ਆਪਣੇ ਲੋਕਾਂ ਨੇ ਇੰਨਾ ਕੋਲੋਂ। ਤੁਸੀਂ ਇਹ ਦੇਖੋ, ਅਸੀਂ ਥੋੜੇ ਦਿਨ ਹੋਏ ਕੋਈ ਰਿਸ਼ਤੇਦਾਰ ਆਏ ਸੀ ਉਹਨਾਂ ਕੋਲ ਗਏ, ਤੇ ਮੈਂ ਉਹਨਾਂ ਨੂੰ ਪੁੱਛਣ ਲੱਗੀ, ਮੈਂ ਕਿਹਾ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ, ਕਹਿੰਦੇ ਕਿ ਕਾਂਗਰਸ ਨੂੰ, ਮੈਂ ਕਿਹਾ ਅੱਛਾ ਚਲੋ ਵਧੀਆ, ਕਹਿੰਦੇ ਕਾਂਗਰਸ ਨੂੰ, ਕਾਂਗਰਸ ਵੱਲ ਤਾਂ ਤਾਂ ਗਏ ਸੀ ਮਹਾਰਾਜੇ ਕਰਕੇ, ਹੁਣ ਮਹਾਰਾਣੀ ਵੀ ਬੀਜੇਪੀ ਚੱਲੇ, ਮੈਂ ਕਹਿੰਦਾ ਮਹਾਰਾਜਾ ਉਪਾਧੀ ਹੈ ਨੀ ਗੀ, ਤੇ ਉਹ ਤਾਂ ਹੁਣ ਡੈਮੋਕ੍ਰੇਸੀ ਸੀਗੀ, ਉਹਨੂੰ ਵੋਟਾਂ ਪਈਆਂ ਤਾਂ ਚੁਣਿਆ ਗਿਆ, ਤੇ ਮੈਂ ਕਿਹਾ ਜੇ ਹੁਣ ਵੀ ਉਹ ਮਹਾਰਾਜਾ ਹੀ ਤੁਸੀਂ ਉਹਨੂੰ ਬਣਾਈ ਜਾਣਾ, ਫਿਰ ਮੈਂ ਕਿਹਾ ਤੁਸੀਂ ਖੜੇ ਕਿੱਥੋਂ ਡੈਮੋਕ੍ਰੇਸੀ,
0: ਮੇਰੇ ਖਿਆਲ ਨਾਲ ਆਪਣੇ ਜਿਹੜੇ ਇਹਨਾਂ ਦੀ ਮਦਰ ਹੈਗੀ ਆ ਰਾਹੁਲ ਗਾਂਧੀ ਹੋਣਾ ਦੀ, ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਸੀਗਾ ਕਿ ਮਹਾਰਾਜਾ ਮਹਾਰਾਣੀ ਜਿਹੜੇ ਅੱਗੇ ਲਾਉਂਦੇ ਆ ਇਹ ਕੰਮ ਨੀ ਚੱਲਣਾ, ਉਹ ਬਹੁਤ ਚਿਰ ਦਾ ਇਹਨਾਂ ਨੇ ਹਟਾਇਆ ਕਾਂਗਰਸ ਦੇ ਵਿੱਚ ਤਾਂ।
1: ਨਹੀਂ ਨਹੀਂ ਤੁਸੀਂ ਭਾਰੇ ਸਾਹਿਬ ਲਾਉਣ ਨੂੰ ਤਾਂ ਹੁਣ ਕੁਛ ਮਰਜ਼ੀ ਲਾਈ ਜਾਵੋ, ਹੁਣ ਮੈਂ ਕੁਛ ਲਾਈ ਜਾਵਾਂ ਆਪਣੇ ਆਪਣੇ ਨਾਂ ਦੇ ਮੂਹਰੇ ਹਨਾ, ਜਿਹੜਾ ਜਿਹੜੀ ਚੀਜ਼ ਹੁਣ ਹੈ ਹੀ ਨੀ ਮੇਰੇ ਮਤਲਬ ਮੈਨੂੰ ਸਮਾਜ ਨੀ ਦੇ ਰਿਹਾ ਜਾਂ ਮੈਂ ਉਸ ਦੇ ਲਾਇਕ ਨੀ ਜਾਂ ਉਹ ਚੀਜ਼ ਐਗਜ਼ਿਸਟ ਹੀ ਨੀ ਕਰਦੀ, ਹੁਣ ਮਹਾਰਾਜੇ ਦੀ ਮਹਾਰਾਜਾ ਦੀ ਤਾਂ ਹੈ ਹੀ ਨੀ ਗੀ,
0: ਜਿਵੇਂ
1: ਉਪਾਧੀ ਹੈ ਨੀ ਨਾ ਮਹਾਰਾਣੀ ਦੀ, ਤੁਸੀਂ ਘਰ ਦੇ ਵਿੱਚ ਜੋ ਕੁਛ ਮਰਜ਼ੀ ਬਣਾਈ ਜਾਓ ਮਹਾਰਾਜੇ ਬਣੀ ਜਾਓ ਹਨਾ, ਤੇ ਆ ਹੁਣ ਨਾਭੇ ਵਾਲੀ ਸੀਗੀ ਉਹ ਮਹਾਰਾਣਾ ਮਹਾਰਾਜਾ ਤੇ ਉਹ ਆ ਕੇ ਪਤਾ ਨੀ ਕਿੱਥੋਂ ਇੰਨੇ ਸਾਲਾਂ ਦਾ ਉਜਾੜ ਪਿਆ ਸੀ ਬੀਆ ਬਾਣ ਉਹ, ਤੇ ਹੁਣ ਉੱਥੇ ਮੌਜ ਨਾ ਆ ਕੇ ਆ ਸਾਰੇ ਜਿੰਨੇ ਰਾਧਾ ਸਵਾਮੀ ਵੀ ਸੀ ਇਹਦੇ ਵਾਲੇ ਅਕਾਲ ਤਖ਼ਤ ਆਪਣੇ ਵਾਲੇ ਐਸ ਜੀ ਪੀ ਸੀ ਵਾਲੇ ਸਾਰੇ ਆ ਕੇ ਮੁੰਡੇ ਦੇ ਦਸਤਾਰਬੰਦੀ ਕਰ ਗਏ
0: ਜਾਇਦਾਦਾਂ ਦੇ ਆਪਸ ਚ ਲੜੀ ਜਾਂਦੇ ਆ ਹੁਣ ਜੀ,
1: ਉਹ ਤਾਂ ਲੜਨਾ ਤਾਂ ਹੈਗਾ ਹੀ ਆ, ਕਿਹੜਾ ਹੋਣਗੇ ਪੈਸੇ ਦੇ ਪਿੱਛੇ ਤਾਂ ਮਾਇਆ, ਉਹ ਕੀ ਕਹਿੰਦੇ ਮੈਂ ਤਾਂ ਸਾਣੀ ਭਾਜੀ ਮਾਇਆ ਹੋਈ ਨਾਗਣੀ, ਤੇ ਉਹ ਕੀ ਪਾਰਟੀ ਚਲੇ ਗਏ ਧੁੱਕ ਮੈਨੂੰ ਆਉਂਦੀ ਨੀ ਉਹ ਭੁੱਖੀ ਹੈ ਨਾ, ਤੇ ਉਹ ਤਾਂ ਕਰਕੇ ਹੈ ਤਾਂ ਹੁਣ ਜੇ ਲੋਕ ਹੁਣ ਵੀ ਨਾ ਸਮਝੇ ਬਈ ਦੇਖ ਇਹਨਾਂ ਨੇ ਸਾਨੂੰ ਇੰਨੇ ਸਾਲ, ਜਿਵੇਂ ਤੁਸੀਂ ਕਿਹਾ ਸੀ ਇੰਨੇ ਸਾਲ ਪ੍ਰਕਾਸ਼ ਸਿੰਘ ਬਾਦਲ ਰਾਜ ਕਰ ਗਿਆ, ਕੀ ਇਹਨਾਂ ਨੂੰ ਜੋਬ ਨੀ ਮਿਲੇ, ਕਰਪਸ਼ਨ ਇੰਨੀ ਹੋ ਗਈ, ਨਸ਼ਾ ਇੰਨਾ ਵੱਧ ਗਿਆ ਹਨਾ, ਤੇ ਸੁਖਬੀਰ ਸਿੰਘ ਬਾਦਲ ਨੇ ਹੋਣਾ ਕਿ ਦੇ ਦੇਣਾ, ਹੁਣ ਜੇ ਲੋਕਾਂ ਦੀਆਂ ਅੱਖਾਂ ਜੇ ਨਹੀਂ ਖੁੱਲਣੀਆਂ ਤਾਂ ਨਹੀਂ ਹੀ ਖੁੱਲਣੀਆਂ ਹਨਾ,
0: ਫੇਰ ਉਹਨਾਂ ਦਾ ਕੋਈ ਹੱਲ। ਪੰਜਾਬ ਤੋਂ ਬਾਹਰ ਰਹਿੰਦੇ ਆ, ਸਾਨੂੰ ਵੀ ਪਤਾ ਕਿ ਪੰਜਾਬ ਦੇ ਕੀ ਮੁੱਦੇ ਨੇ, ਉੱਥੇ ਦੀਆਂ ਲੋੜਾਂ ਕੀ ਨੇ, ਇਕਨੋਮਿਕ ਕ੍ਰਾਈਸਿਸ ਚੱਲ ਰਿਹਾ ਹੈ, ਕਾਰੋਬਾਰ ਹੈ ਨੀ ਗੇ, ਲੋਕਾਂ ਦੇ ਜਿਹੜੇ ਚੱਜ ਦੇ ਚੱਲਦੇ ਸੀ ਉਹ ਵੀ ਠੱਪ ਨੇ, ਕਿੱਡੇ ਵੱਡੇ ਪੱਧਰ ਉੱਤੇ ਫਰੋਤੀਆਂ, ਹੋਰ ਸਾਰਾ ਗੈਂਗਸਟਰ ਸਿਸਟਮ, ਇਹ ਸਾਰਾ ਕੁਝ ਚੱਲ ਰਿਹਾ ਜੀ। ਤੇ ਉਹ ਚੀਜ਼ਾਂ ਆਪਾਂ ਨੂੰ ਇੱਥੇ ਬੈਠਿਆਂ ਨੂੰ ਪਤਾ ਜਾਂ ਨਜ਼ਰ ਆਉਂਦੀਆਂ ਨੇ, ਪਰ ਉੱਥੇ ਬੈਠੇ ਜਿਹੜੇ ਲੀਡਰ ਨੇ ਉਹ ਲੋਕਾਂ ਦੇ ਉੱਤੇ, ਆਵਾਮ ਦੇ ਉੱਤੇ ਰਾਜ ਕਰ ਰਿਹਾ, ਉਹ ਘਰ ਘਰ ਜਾ ਕੇ ਇਹ ਪੁੱਛ ਰਿਹਾ ਕਿ ਤੁਹਾਡੀਆਂ ਦੁੱਖ ਤਕਲੀਫਾਂ ਕੀ ਨੇ ਜੀ।
1: ਇੰਨੇ ਸਾਲਾਂ ਬਾਅਦ
0: ਬਿਲਕੁਲ ਜੀ,
1: ਇੰਨੇ ਸਾਲਾਂ ਬਾਅਦ। ਇਹ ਤਾਂ ਹੁਣ ਜਿਵੇਂ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਰਾਤ ਨੂੰ ਫਿਰਦਾ ਹੁੰਦਾ ਸੀਗਾ ਵੀ ਦੇਖਦਾ ਸੀ ਜਾਂ ਭੇਸ ਬਦਲ ਕੇ ਜਾਂਦਾ ਸੀ, ਮੈਨੂੰ ਤਾਂ ਲੱਗਦਾ ਇਹਦੇ ਵਿੱਚ ਹੁਣ ਉਹ ਖਾਲਸਾ ਰਾਜ ਦੇ ਵਿੱਚ ਪੁੱਛੀਏ ਜਾ ਕੇ ਵੀ ਤੁਹਾਨੂੰ ਕੀ ਤਕਲੀਫ ਆ। ਉਹ ਕਹਿੰਦੇ ਸੀ ਕਿਸੇ ਦੀ ਪੰਡ ਚੱਕਦੀ ਕੋਈ ਅਨਾਜ ਲਈ ਜਾਂਦਾ ਸੀਗਾ ਉਹ ਤੋਂ ਨੀ ਚੱਕ, ਇਹੀਆਂ ਜਿਹੀਆਂ ਗੱਲਾਂ ਹੁਣ ਮੈਨੂੰ ਲੱਗਦਾ ਇਹੋ ਜਿਹੇ ਇਹ ਪਖੰਡ ਜੇ ਕਰਨਗੇ ਹਨਾ। ਤੇ ਇਹਨਾਂ ਨੂੰ ਆਪਣਾ ਇਹ ਤੁਸੀਂ ਉਹ ਹੈਗਾ ਇੱਕ ਫੇਸਬੁੱਕ ਤੇ ਵੀ ਪਾਉਂਦਾ ਹੁੰਦਾ ਆਸਟ੍ਰੇਲੀਆ ਤੋਂ ਬੰਦਾ ਸਰਬਜੀਤ ਸੋਹੀ, ਇੱਥੇ ਥੋੜੇ ਚਿਰ 2 ਸਾਲ ਹੋਏ ਜਦੋਂ ਵੀ ਆ ਕੇ ਗਏ ਸੀ, ਯੰਗ ਜਿਹਾ ਹੀ ਮੁੰਡਾ ਹੈਗਾ ਤੁਹਾਡੇ ਵਰਗਾ ਹੀ ਆ, ਤੁਹਾਡੀ ਉਮਰ ਸਰਬਜੀਤ ਸੋਹੀ ਆ, ਤੁਸੀਂ ਦੇਖਿਓ ਉਹਨਾਂ ਦੇ ਬੜਾ ਸੋਹਣਾ ਭਾਰੇ ਸਾਹਿਬ ਆ। 2 ਦਿਨਾਂ ਤੋਂ 2 ਵਾਰ ਹੁਣ ਦੋ ਪਿਛਲੇ ਵੀਕ 2 ਕਿਸ਼ਤਾਂ ਆ ਗਈਆਂ ਉਹ ਮਹਾਰਾਜਾ ਰਣਜੀਤ ਸਿੰਘ ਉੱਤੇ ਬਈ ਉਹਨਾਂ ਦੀ ਉਹਨੇ ਕਿੰਨੀਆਂ ਰਾਣੀਆਂ ਸੀਗੀਆਂ ਵੀ ਐਕਚੁਲੀ ਸੀਗੀਆਂ ਕਿੰਨੀਆਂ ਹਨਾ, ਤੇ ਉਹਦੇ ਉਹ 2 ਕਿਸ਼ਤਾਂ ਪੜੀਆਂ ਉਹਦੇ ਪੜ੍ਹ ਕੇ ਮੇਰੇ ਕੋਲ ਵੀ ਜਿੰਨੀਆਂ ਕਿਤਾਬਾਂ ਸੀ ਮੈਂ ਇੱਕ ਦਿਨ ਮੈਂ ਰਾਵੀ ਮੈਂ ਵੀ ਫਰੋਲੀਆ ਮੈਂ ਕਿਹਾ ਦੇਖਾਂ ਤਾਂ ਸਹੀ ਹਨਾ। ਤੇ ਉਹ ਮੈਂ ਤੁਹਾਨੂੰ ਭੇਜਦੀ ਆ ਉਹਦਾ ਦੀਆਂ ਪੋਸਟਾਂ ਬਹੁਤ ਵਧੀਆ ਨੇ ਹਨਾ, ਤੇ ਉਹਨੇ ਬੜਾ ਵਧੀਆ ਲਿਖਿਆ ਵੀ ਤੁਸੀਂ ਹੁਣ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਤੁਸੀਂ ਹਨਾ ਬਈ ਕਹਿੰਦੇ ਹੋ ਖਾਲਸਾ ਰਾਜ ਆਵੇ ਤੇ ਆਹ ਹੋਵੇ ਕੀ ਕੁਛ ਹੁੰਦਾ ਸੀਗਾ ਸਾਰਾ ਹਨਾ। ਤੇ ਹੁਣ ਨਾ ਭਾਰਤ ਸਾਹਿਬ ਵੈਸੇ ਗੱਲ ਏਡੀ ਬੜੀ ਮੂੰਹੋਂ ਕੱਢਣੀ ਨੀ ਚਾਹੀਦੀ, ਜੇ ਦੇਖਿਆ ਜਾਵੇ ਨਾ ਕਾਂਗਰਸ ਆ ਕੇ ਵੀ ਦੇਖ ਲਿਆ ਕੀ ਕੁਛ ਕਰਤਾ ਇਹਨਾਂ ਨੇ, ਤੇ ਬੀਜੇਪੀ ਹੁਣ ਆਪ ਵਾਲੇ ਵੀ ਆ ਗਏ, ਮੈਨੂੰ ਤਾਂ ਹੁਣ ਐ ਲੱਗਦਾ ਹਨਾ ਕਹਿਣ ਉਹ ਕਹਿੰਦੇ ਨੇ ਵੀ ਚਲ ਮਾੜੀ ਗੱਲ ਮੂੰਹੋਂ ਨਾ ਕੱਢੋ, ਮੈਨੂੰ ਤਾਂ ਲੱਗਦਾ ਬੀਜੇਪੀ ਆ ਗਈ ਫਰਕ ਨੀ ਪੈਣਾ ਭਾਜਪਾਲ ਨੇ ਉਹਨਾਂ ਦੇ ਉਹ ਜੇ ਉਸੇ ਕੀ ਕਹਿੰਦੇ ਨੇ ਬੇਲ ਦੇ ਕੱਦੂ ਇਹ ਨੇ ਹੁਣ ਬਣੇ ਹੋਏ, ਉਹ ਕੋਈ ਖਾਸ ਫਰਕ ਨੀ ਹੈਗਾ ਹਨਾ। ਤੇ ਬਈ ਇਹ ਤਾਂ ਆਪਾਂ ਹੁਣ ਐ ਲੱਗਦਾ ਵੀ ਹਾਏ ਬੀਜੇਪੀ ਨਾ ਆਵੇ, ਇਹ ਕਿਹੜਾ ਚੰਗੇ ਨੇ ਹੁਣ ਕੋਈ ਵੀ ਨੀ ਚੰਗਾ ਇਹਨਾਂ ਚੋਂ
0: ਬਿਲਕੁਲ
1: ਹਨਾ। ਤੇ ਜੇ ਹੁਣ
0: ਆਪਾਂ ਨੀਤਾਂ ਦੀ ਆ ਚਲੋ ਆਪਾਂ ਦੇਖਦੇ ਆ ਨਾ, ਚਲੋ ਸਾਡਾ ਮੁਲਕ ਹੈ ਇੰਡੀਆ ਤੇ ਉਹ ਸਾਰਾ ਸਾਰਾ ਇੱਕੋ ਬਰਾਬਰ ਆ ਜੀ, ਕੋਈ PM ਆ ਜਾਂ ਕੋਈ ਮੁੱਖ ਮੰਤਰੀ ਆ ਉਹਦੇ ਲਈ ਸਾਰੇ ਲੋਕ ਇੱਕੋ ਜਿਹੇ ਹੋਣੇ ਚਾਹੀਦੇ, ਨਾ ਤਾਂ ਜਾਤ ਪਾਤ ਦਾ ਨਾ ਧਰਮ ਦਾ ਕਿਸੇ ਚੀਜ਼ ਦੇ ਵਿੱਚ ਹੋਣਾ ਚਾਹੀਦਾ। ਜੇ ਇੱਕ ਕਿਸੇ ਨੂੰ ਦਿੰਨੇ ਹੋ ਤਾਂ ਓਨਾ ਹੀ ਬਰਾਬਰ ਵੰਡ ਕੇ ਸਾਰਿਆਂ ਨੂੰ ਦੇ ਦਿਓ ਜੀ, ਕੋਈ ਗਿਲਾ ਸ਼ਿਕਵਾਈ ਨਾ ਕਰੇ।
1: ਉਹ ਤਾਂ ਹੀ ਤਾਂ ਕਹਿੰਦੇ ਵੀ ਹੁਣ ਤਾਂ ਕੋਈ ਜੇ ਆਪਾਂ ਕਹਿੰਦੇ ਵੀ ਉਹ ਹਿੰਦੂ ਮੁਸਲਮਾਨ ਜਾਂ ਹੋਰ ਇਸ ਤਰ੍ਹਾਂ ਧਰਮ ਦੇ ਪਿੱਛੇ ਲੜਾਉਂਦੇ ਨੇ ਬੀਜੇਪੀ, ਇਹਨਾਂ ਨੇ ਕਿਸੇ ਨੇ ਘੱਟ ਕੀਤਾ।

0: ਚਿੱਲਾ ਆਉਂਦੀ ਕਨੀ ਕਿਹੜਾ ਪਿੰਡ ਆ ਉਹ ਨਾ
1: ਜੀ
0: ਰਿਵਾੜੀ ਦੇ ਕੋਲ ਜਿੱਥੇ 84 ਦੇ ਵਿੱਚ 84 ਦੇ ਵਿੱਚ ਉੱਥੇ ਦੋ ਪਿੰਡਾਂ ਦੇ ਵਿੱਚ ਬਹੁਤ ਜਿਆਦਾ ਮਾਰੇ ਸੀਗੇ ਆਹ ਆਪਣਾ ਸਿੱਖਾਂ ਨੂੰ ਮਾਰਿਆ ਸੀਗਾ
1: ਜੀ
0: ਤੇ ਉਹਨਾਂ ਦੇ ਘਰ ਵੀ ਓਵੇਂ ਪਏ ਨੇ ਅੱਗ ਲਾਤੀ ਸੀਗੀ ਜਿਵੇਂ ਆਪਾਂ ਦਿੱਲੀ ਨੂੰ ਕਹਿੰਦੇ ਆ ਉਹ ਤੁਸੀਂ ਮੈਂ ਤੁਹਾਨੂੰ ਭੇਜਦੀ ਹਾਂ ਹਨਾ ਉਹ ਨਾ ਉਹਨਾਂ ਨੂੰ ਪੁੱਛੇ ਉਹਨਾਂ ਦੀ ਐਫ ਆਰ ਆਈ ਦਰਜ ਹੋਈ ਆ ਪਰ ਕੁਛ ਕੋਈ ਮਤਲਬ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨੀ ਵੀ ਉੱਥੇ ਹੋਇਆ ਕੀ ਆ ਪਰ ਹਾਂਜੀ ਉਹ ਜਿਹੜੇ ਘਰ ਨੇ ਉਹਨਾਂ ਦੇ ਓਵੇਂ ਵਿਚਾਰਿਆਂ ਦੇ ਓਵੇਂ ਅੱਗ ਲਾਤੀ ਨਾ ਉਹ ਵਿੱਚ ਕਹਿੰਦੇ ਨੇ ਵਿੱਚ ਉਹ ਵੀ ਪਈਆਂ ਸੀਗੀਆਂ ਹੱਡੀਆਂ ਵਗੈਰਾ ਜਿਹੜੇ ਵੀ ਵਿੱਚ ਜਾਲ ਤੇ ਉਦੋਂ ਉਹਨਾਂ ਦੇ ਢਾਣੀਆਂ ਜਿਹੀਆਂ ਬਣੀ ਸੀ ਢਾਣੀ ਬਣੀ ਸੀ ਜਿੱਥੇ ਉਹਨਾਂ ਨੂੰ ਆ ਕੇ ਦਿਨੇ ਹੀ ਆ ਕੇ ਅਟੈਕ ਹੋਇਆ ਤੇ ਬਾਕੀ ਉਹਦੇ ਵਿੱਚ ਤੁਸੀਂ ਗੂਗਲ ਕਰਕੇ ਦੇਖਿਓ ਨੌ ਦਾ ਅਲਲੇ ਤਮਾਖਣ ਦਾ ਆਉਂਦਾ ਵੀ ਕਿਵੇਂ ਬੱਸਾਂ ਚ ਭਰ ਕੇ ਲੈ ਕੇ ਆਏ ਸੀਗੇ ਇਹ ਤੇ ਇਸ ਕਰਕੇ ਵੀ ਕਿਸੇ ਨੇ ਵੀ ਨੀ ਕੋਈ ਚਾਹੇ ਹੁਣ ਦੇ ਇਹ ਆਪ ਵਾਲੇ ਨੇ ਚਾਹੇ ਅਕਾਲੀ ਨੇ ਚਾਹੇ ਕਾਂਗਰਸ ਨੇ ਇਹਨਾਂ ਨੇ ਇਹਨਾਂ ਨੂੰ ਇਹਨਾਂ ਲਈ ਤਾਂ ਇੱਕ ਕੀੜੇ ਮਕੌੜੇ ਨੇ ਇਹ ਇਹਨਾਂ ਨੂੰ ਤਾਂ ਬਸ ਇਹਨਾਂ ਨੂੰ ਲੋਕਾਂ ਦੀ ਕੋਈ ਕੀਮਤ ਨੀ ਹੈਗੀ ਤੇ ਹਾਂਜੀ ਹੁਣ ਕਿੱਡੀ ਕਿੰਨੀ ਵਧੀਆ ਇਹਦੀ ਵਾਈਫ ਸੀਗੀ ਪਰਸਨੈਲਿਟੀ ਇਹਦੀ ਡਾਕਟਰ ਸੀਗੀ ਆਦੀ ਭਗਵੰਤ ਮਾਨ ਦੀ ਦੇਖ ਲੋ ਓਹਦੇ ਤੇ ਵੀ ਹਨਾ ਓਹਨੇ ਵੀ ਜਿਹੜੇ ਆ ਕੇਸ ਖੋਲਦੇ ਆ
1: ਪੀਜੀਐਸ ਤੇ ਸੀਗੇ ਜੀ ਉਹ ਡਾਕਟਰ ਪਤਾ ਨੀ ਕਾਦੇ ਲਈ ਮੋਰੇ ਲਾਉਂਦੇ ਆ ਹਾਂਜੀ
0: ਕੀ ਸੀਗੇ ਜੀ ਉਹ
1: ਪੀਜੀਐਸ ਆਪਣੇ ਫਿਜ਼ੀਓਥੈਰੇਪੀ ਦੇ ਜੀ
0: ਇਹ ਫਿਰ ਡਾਕਟਰ ਲੱਗਦਾ
1: ਡਾਕਟਰ ਨਹੀਂ ਫਿਜ਼ੀਐਸਟਿਆਂ ਦੇ ਮੇਰੇ ਖਿਆਲ ਨਾਲ ਨਹੀਂ ਮੋਰੇ ਲੱਗਦਾ ਜੀ ਸ਼ਾਇਦ ਡਾਕਟਰ ਉਹਨਾਂ ਦੀ ਕੈਟਾਗਰੀ ਵੱਖਰੀ ਹੁੰਦੀ ਹੈ ਜੀ
0: ਅੱਛਾ ਜੀ ਠੀਕ ਹੈ ਤੇ ਚਲੋ ਜਿਵੇਂ ਵੀ ਸੀ ਪਰ ਇਹ ਹੈ ਵੀ ਇਹੋ ਜਿਹੇ ਜਿਹੜੇ ਆਪਦਾ ਇੱਕ ਕਿੱਡਾ ਵਧੀਆ ਪ੍ਰੋਫੈਸ਼ਨ ਆ ਤੁਹਾਡਾ ਉਹਦੇ ਵਿੱਚੋਂ ਨਿਕਲ ਕੇ ਆ ਕੇ ਤੁਸੀਂ ਕਿਹੋ ਜਿਹੇ ਗੰਦ ਦੇ ਵਿੱਚ ਆ ਹਨਾ ਤੇ ਇਸ ਕਰਕੇ ਵਧੀਆ ਸੀ ਕਈ ਦਿਨਾਂ ਦੀ ਮੈਂ ਸੁਣਦੀ ਸੀਗੀ ਪ੍ਰੋਗਰਾਮ ਤੋਂ ਰੋਜ਼ ਹੀ ਸੁਣਦੇ ਆ ਪਰ ਨਹੀਂ ਕਈ ਵਾਰੀ
1: ਹਾਂਜੀ
0: ਹਾਂਜੀ ਹਾਂਜੀ ਚਲੋ ਠੀਕ ਹੈ ਭਾਰਤ ਸਾਹਿਬ
1: ਥੈਂਕ ਯੂ ਸ਼ੁਕਰੀਆ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ
0: ਹਾਂਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਲੋ ਦੋਸਤੋ ਇਸ ਸਾਂਝੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ ਸਮਾਂ ਤਾਂ ਆਪਣਾ ਚਲੋ ਹੋ ਗਿਆ ਤਕਰੀਬਨ ਪੂਰਾ ਪਰ ਗੱਲਬਾਤ ਚੱਲਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਅੱਗੇ ਜ਼ਰੂਰ ਤੁਰ ਪੈਂਦੀ ਹੈ ਆਸਟ੍ਰੇਲੀਆ ਦੀ ਗੱਲ ਕਰਦੇ ਆ ਇੱਕ ਦੋ ਖ਼ਬਰਾਂ ਨੇ ਉਹਨਾਂ ਦੀ ਝਾਤ ਮਾਰ ਕੇ ਫਿਰ ਆਪਾਂ ਆਗਿਆ ਲਵਾਂਗੇ ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਤੇ ਸਭ ਤੋਂ ਵੱਡੀ ਕਟੌਤੀ ਕੀਤੀ ਜਾ ਰਹੀ ਹੈ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਰਿਵਾਰਕ ਜਿਹੜੇ ਵੀਜ਼ਿਆਂ ਦੇ ਉੱਤੇ ਸਿਕੰਜਾ ਜਿਹੜਾ ਕੱਸਣ ਦੀ ਜਿਹੜੀ ਹੈ ਕੋਸ਼ਿਸ਼ ਦੇ ਵਿੱਚ ਨੇ ਸਾਲਾਨਾ ਪ੍ਰਵਾਸ ਟੀਚਾ ਘਟਾ ਕੇ 1 ਲੱਖ ਕਰਨ ਦਾ ਪ੍ਰਸਤਾਵ ਜਿਹੜਾ ਰੱਖਿਆ ਗਿਆ ਨਵੇਂ ਆਵਾਸ ਨੂੰ ਘੱਟ ਕਰਨ ਦਾ ਦਬਾਅ ਆਸਟ੍ਰੇਲੀਆ ਦੀ ਲੇਬਰ ਸਰਕਾਰ ਤੇ ਲਗਾਤਾਰ ਜਿਹੜਾ ਪੈ ਰਿਹਾ ਤੇ ਮੁਲਕ ਦੀ ਜਿਹੜੀ ਹੈ ਪ੍ਰਵਾਸ ਨੀਤੀ ਦੇ ਵਿੱਚ ਵੱਡੇ ਬਦਲਾਅ ਦਾ ਐਲਾਨ ਕਰਦਿਆਂ ਅੱਜ ਮੁੱਖ ਵਿਰੋਧੀ ਧਿਰ ਜਿਹੜੀ ਹੈ ਕੁਆਲੀਸ਼ਨ ਨੇ ਜਿਹੜਾ ਨੈੱਟ ਵਿਦੇਸ਼ੀ ਪ੍ਰਵਾਸ ਨੂੰ ਸਾਲਾਨਾ ਸਿਰਫ 1 ਲੱਖ ਤੱਕ ਲਿਆਉਣ ਦਾ ਜਿਹੜਾ ਟੀਚਾ ਰੱਖਿਆ ਇਹ ਮੌਜੂਦਾ ਪੱਧਰ ਦਾ ਜਿਹੜਾ ਲਗਭਗ 1/3 ਹੈ ਵਿਰੋਧੀ ਧਿਰ ਦੇ ਆਗੂ ਐਗਸ ਟੇਲਰ ਨੇ ਇਸ ਨੂੰ ਜਿਹੜਾ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਪ੍ਰਵਾਸ ਤੇ ਸਭ ਤੋਂ ਵੱਡੀ ਕਟੌਤੀ ਦੱਸਿਆ ਪਰ ਜਿਹੜਾ ਪ੍ਰਸਤਾਵ ਦੇ ਮੁਤਾਬਕ ਪਹਿਲੇ 2 ਸਾਲ 1 ਲੱਖ ਦਾ ਟੀਚਾ ਰਹੇਗਾ ਤੇ ਤੀਜੇ ਸਾਲ 1,30,000 ਤੇ ਚੌਥੇ ਸਾਲ ਇਹਦਾ ਜਿਹੜਾ 1,60,000 ਜਿਹੜਾ ਹੋ ਜਾਏਗਾ ਯੋਜਨਾ ਦੇ ਤਹਿਤ 4 ਸਾਲਾਂ ਦੇ ਵਿੱਚ ਆਰਜੀ ਵੀਜ਼ਾ ਧਾਰਕਾਂ ਦੀ ਗਿਣਤੀ ਲਗਭਗ 6.50 ਲੱਖ ਘਟਾਉਣ ਤੇ ਮਨੁੱਖਤਾਵਾਦੀ ਦਾਖਲਾ ਜਿਹੜਾ 20,000 ਤੋਂ ਘਟਾ ਕੇ 10,000 ਸਾਲਾਨਾ ਕਰਨ ਦੀ ਤਜਵੀਜ਼ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀ ਨਵੀਆਂ ਪਾਬੰਦੀਆਂ ਜਿਹੜੀਆਂ ਨੇ 2.40 ਲੱਖ ਦੀ ਸਾਲਾਨਾ ਹੱਦ ਦਾ ਪ੍ਰਸਤਾਵ ਹੈ ਤੇ ਕੁਆਲੀਸ਼ਨ ਦਾ ਜਿਹੜਾ ਕਹਿਣਾ ਹੈ ਕਿ ਉੱਚ ਹੁਨਰ ਵਾਲੇ ਕਾਮਿਆਂ ਨੂੰ ਤਰਜੀਹ ਦਿੱਤੀ ਜਾਏਗੀ ਤੇ ਇਸ ਵੱਡੀ ਕਟੌਤੀ ਦੇ ਵਿਆਪਕ ਆਰਥਿਕ ਪ੍ਰਭਾਵਾਂ ਦੀ ਪੂਰੀ ਜਿਹੜੀ ਹੈ ਮਾਡਲਿੰਗ ਅਜੇ ਜਿਹੜਾ ਜਾਰੀ ਨਹੀਂ ਕੀਤੀ ਗਈ ਹੈ ਵਿਰੋਧੀ ਪਾਰਟੀ ਨੇ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਹੈ ਕਿ ਸਥਾਨਕ ਲੋਕਾਂ ਦੇ ਵਿਰੋਧ ਦੇ ਕਾਰਨ ਗ੍ਰਹਿ ਮੰਤਰੀ ਨੇ ਪਿਛਲੇ ਮਹੀਨੇ ਆਵਾਸ ਘਟਾਉਣ ਆਰਜੀ ਵੀਜ਼ਾ ਵਿਦਿਆਰਥੀਆਂ ਦੇ ਵੱਲੋਂ ਆਪਣੇ ਪਤੀ ਪਤਨੀ ਬੱਚੇ ਮਾਪੇ ਆਦਿ ਨੂੰ ਵੀਜ਼ੇ ਦੇਣ ਤੋਂ ਰੋਕਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਵੀ ਅਮਲੀ ਜਿਹੜਾ ਜਾਮਾ ਨਹੀਂ ਪਹਿਨਾਇਆ ਗਿਆ ਹੈ ਪੈਰਿਸ ਦੀ ਗੱਲ ਕਰੀਏ ਤੇ ਉੱਥੇ ਵੀ ਜਿਹੜਾ ਬੱਚਿਆਂ ਦਾ ਸ਼ੋਸ਼ਣ ਕਰਵਾਉਣ ਵਾਲੇ ਗਰੋਹ ਦਾ ਚਲਾਉਣ ਦੇ ਦੋਸ਼ ਦੇ ਹੇਠ ਭਾਰਤੀ ਮੂਲ ਦੇ ਜਿਹੜੇ ਨੇ ਰੋਹਨ ਦੇ ਉੱਤੇ ਜਿਹੜਾ ਮੁਕੱਦਮਾ ਸ਼ੁਰੂ ਹੋ ਗਿਆ ਆਨਲਾਈਨ ਨਿਊ ਨਾਜੀ ਨੈਟਵਰਕ ਦੇ ਰਾਹੀਂ ਨਾਬਾਲਗ ਕੁੜੀਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨ ਤੇ ਉਨ੍ਹਾਂ ਨੂੰ ਜਿਨਸੀ ਅਪਰਾਧਾਂ ਦੇ ਉੱਤੇ ਸੈਲਫ ਹਾਰਮ ਦੇ ਲਈ ਮਜਬੂਰ ਕਰਨ ਦੇ ਗੰਭੀਰ ਦੋਸ਼ਾਂ ਦੇ ਹੇਠ ਇੱਕ ਭਾਰਤੀ ਨਾਗਰਿਕ ਦੇ ਖਿਲਾਫ਼ ਸੋਮਵਾਰ ਨੂੰ ਪੈਰਿਸ ਦੀ ਇੱਕ ਅਦਾਲਤ ਦੇ ਵਿੱਚ ਬੰਦ ਕਮਰੇ ਦੇ ਅੰਦਰ ਸੁਣਵਾਈ ਸ਼ੁਰੂ ਹੋ ਗਈ ਹੈ ਮੁਲਜ਼ਮ ਦੀ ਪਛਾਣ 29 ਸਾਲਾਂ ਰੋਹਨ ਰਾਣੇ

ਹੋਈ ਹੈ ਰਾਣੇ ਨੀ ਰਾਨੇ ਵਜੋਂ ਹੋਈ ਹੈ। ਜਾਂਚ ਅਧਿਕਾਰੀਆਂ ਦੇ ਮੁਤਾਬਕ ਉਹ ਫਰਾਂਸ ਦੇ ਜਿਹੜਾ ਐਂਟੀਬਜ ਸ਼ਹਿਰ ਦੇ ਵਿਚ ਇਕ ਬਿਜਨਸ ਸਕੂਲ ਦੇ ਵਿਚ ਪੜ੍ਹਾਈ ਕਰਨ ਗਿਆ ਸੀ ਤੇ ਬਾਅਦ ਦੇ ਵਿਚ ਉਥੇ ਫਿਟਨੈਸ ਕੋਚ ਦੇ ਵਜੋਂ ਕੰਮ ਕਰਨ ਲੱਗ ਪਿਆ। ਫਰਾਂਸੀਸੀ ਅਧਿਕਾਰੀ ਅਨੁਸਾਰ ਰਾਨੇ ਜਿਹੜਾ ਹੈਗਾ ਉਹਦੇ ਕੌਮਾਂਤਰੀ ਨਿਊ ਨਾਜੀ ਅਤੇ ਨਹਿਲਿਸਟਿਕ ਆਨਲਾਈਨ ਗਰੁੱਪ ਜਿਹੜਾ CVLT ਦੇ ਪ੍ਰਮੁੱਖ ਸਰਗਣਿਆਂ ਦੇ ਵਿਚੋਂ ਇਕ ਹੈ। ਉਹ ਮੈਸੇਜਿੰਗ ਐਪ ਜਿਹੜਾ ਹੈ ਡਿਸਕੋਰਡ ਦੇ ਗਰੁੱਪ ਦਾ ਸੰਚਾਲਨ ਕਰਦਾ ਸੀ ਜਿਸ ਦੇ ਉੱਤੇ ਮੈਂਬਰ ਦੁਨੀਆਂ ਦੇ ਕਈ ਦੇਸ਼ਾਂ ਦੇ ਵਿਚ ਫੈਲੇ ਹੋਏ ਸਨ। ਜਾਂਚ ਏਜੰਸੀਆਂ ਦੇ ਅਨੁਸਾਰ ਇਸ ਗਰੋਹ ਦਾ ਮੁੱਖ ਨਿਸ਼ਾਨਾ ਅਮਰੀਕਾ, ਨੀਦਰਲੈਂਡ, ਬ੍ਰਿਟੇਨ ਅਤੇ ਐਸਟੋਨੀਆ ਵਰਗੇ ਦੇਸ਼ਾਂ ਦੀਆਂ ਨਾਬਾਲਗ ਕੁੜੀਆਂ ਸਨ ਤੇ ਇਸ ਨੈਟਵਰਕ ਦੇ ਨਾਲ ਜੁੜੇ ਹੋਰ ਸ਼ੱਕੀ ਜਰਮਨੀ, ਨਿਊਜ਼ੀਲੈਂਡ ਅਤੇ ਅਮਰੀਕਾ ਦੇ ਰਹਿਣ ਵਾਲੇ ਨੇ। ਇਹ ਗਰੁੱਪ ਜਿਹੜਾ ਨਸਲਵਾਦੀ, ਯਹੂਦੀ ਵਿਰੋਧੀ, ਨਾਰੀਵਾਦੀ ਵਿਰੋਧੀ ਤੇ LGBTQ ਭਾਈਚਾਰੇ ਦੇ ਖਿਲਾਫ਼ ਜ਼ਹਿਰ ਜਿਹੜਾ ਉਗਲਣ ਦੇ ਲਈ ਜਾਣਿਆ ਜਾਂਦਾ ਸੀ। ਇਸ ਵੱਡੇ ਕੌਮਾਂਤਰੀ ਮਾਮਲੇ ਦਾ ਖੁਲਾਸਾ 2020 ਦੇ ਅਖੀਰ ਦੇ ਵਿਚ ਹੋਇਆ ਜਦੋਂ ਅਮਰੀਕਾ ਸਥਿਤ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪੋਲਿਡ ਜਿਹੜਾ ਚਿਲਡਰਨ ਨੂੰ ਨਾਬਾਲਗ ਕੁੜੀਆਂ ਦੇ ਨਾਲ ਸੰਬੰਧਿਤ ਅਪਰਾਧਿਕ ਸਮੱਗਰੀ ਮਿਲੀ ਸੀ। ਇਸ ਤੋਂ ਬਾਅਦ ਸ਼ੁਰੂ ਹੋਈ ਕੌਮਾਂਤਰੀ ਜਾਂਚ ਦੇ ਆਧਾਰ ਦੇ ਉੱਤੇ ਰੋਹਨ ਨੂੰ ਜਿਹੜਾ ਸੀ 2021 ਦੇ ਵਿਚ ਗ੍ਰਿਫ਼ਤਾਰ ਕੀਤਾ ਗਿਆ। ਪੀੜਤਾਂ ਦੇ ਵਿਚ ਬੱਚੇ ਸ਼ਾਮਲ ਹੋਣ ਕਰਕੇ ਅਦਾਲਤੀ ਸੁਣਵਾਈ ਗੁਪਤ ਰੱਖੀ ਜਾ ਰਹੀ ਹੈ। ਸਰਕਾਰੀ ਵਕੀਲਾਂ ਦੇ ਅਨੁਸਾਰ ਇਹ ਗਰੋਹ ਆਨਲਾਈਨ ਜਿਹੜਾ ਮਾਧਿਅਮ ਦੇ ਰਾਹੀਂ ਬੱਚਿਆਂ ਨੂੰ ਬਲੈਕਮੇਲ ਕਰਦਾ ਸੀ ਤੇ ਜਿਹੜਾ ਇਹ ਰੋਹਨ ਹੈਗਾ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਜਿਹੜਾ ਕੀਤਾ ਇਹਨੇ। ਦੂਸਰੇ ਪਾਸੇ ਕੋਈ ਵੀ ਏਜੰਟ ਪੱਕੀ ਨੌਕਰੀ ਜਿਹੜਾ ਵੀਜ਼ਾ ਜਾਂ PR ਦਿਵਾਉਣ ਦੀ ਗਰੰਟੀ ਨਹੀਂ ਦੇ ਸਕਦਾ। ਕੈਨੇਡਾ ਵੀਜ਼ੇ ਦੇ ਨਾਂ ਦੇ ਉੱਤੇ ਹੋ ਰਹੀਆਂ ਠੱਗੀਆਂ ਦੇ ਵਿਰੁੱਧ IRCC ਦੇ ਵੱਲੋਂ ਚੇਤਾਵਨੀ ਆ ਗਈ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਸੰਸਥਾ ਜਿਹੜੀ ਹੈ ਉਹਨੇ ਵੀਜ਼ਾ ਲਵਾਉਣ ਵਾਲਿਆਂ ਦੇ ਉੱਤੇ ਤੇ ਕੈਨੇਡਾ ਦੇ ਵਿੱਚ ਨਵੇਂ ਆਏ ਲੋਕਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ AI ਦੇ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਦੇ ਲਈ ਕਿਹਾ ਹੈ। ਠੱਗ ਜਿਹੜੇ ਨੇ AI ਦੀ ਵਰਤੋਂ ਕਰਕੇ ਸਰਕਾਰੀ ਅਫਸਰਾਂ ਦੀਆਂ ਨਕਲੀ ਵੀਡੀਓਜ਼ ਅਤੇ ਆਵਾਜ਼ਾਂ ਤਿਆਰ ਕਰ ਰਹੇ ਨੇ ਤਾਂ ਜੋ ਲੋਕਾਂ ਨੂੰ ਅਸਲੀ ਹੋਣ ਦਾ ਜਿਹੜਾ ਭੁਲੇਖਾ ਪਾਇਆ ਜਾ ਸਕੇ। ਇਹ ਚੇਤਾਵਨੀ ਪੰਜਾਬ ਦੇ ਕੁਝ ਲੋਕਾਂ ਦੇ ਨਾਲ ਹੋਈ ਠੱਗੀ ਤੋਂ ਜਿਹੜਾ ਬਾਅਦ ਜਾਰੀ ਕੀਤੀ ਗਈ ਹੈ। ਠੱਗਾਂ ਨੇ ਕੈਨੇਡਾ ਦੇ ਵਿਚ ਪੱਕੀ ਨੌਕਰੀ ਤੇ ਵੀਜ਼ਾ ਦਾ ਜਿਹੜਾ ਝਾਂਸਾ ਦੇ ਕੇ ਉਨ੍ਹਾਂ ਦੇ ਕੋਲੋਂ ਮੋਟੀਆਂ ਰਕਮਾਂ ਜਿਹੜੀਆਂ ਠੱਗੀਆਂ ਨੇ। ਅਧਿਕਾਰੀਆਂ ਦਾ ਕਹਿਣਾ ਕਿ ਨਵੇਂ ਲੋਕਾਂ ਨੂੰ ਕੈਨੇਡਾ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ ਜਿਸ ਦਾ ਫਾਇਦਾ ਠੱਗ ਚੁੱਕ ਰਹੇ ਨੇ। ਠੱਗ ਅਕਸਰ ਸਰਕਾਰੀ ਅਫਸਰ ਬਣ ਕੇ ਫੋਨ ਕਰਦੇ ਨੇ, ਈਮੇਲ ਜਾਂ ਮੈਸੇਜ ਭੇਜਦੇ ਨੇ, ਟੈਕਸ ਜਾਂ ਫੀਸ ਦੇ ਨਾਂ ਦੇ ਉੱਤੇ ਡਰਾ ਕੇ ਪੈਸੇ ਮੰਗਦੇ ਨੇ। IRCC ਨੇ ਸਾਫ਼ ਕੀਤਾ ਕਿ ਕੋਈ ਵੀ ਏਜੰਟ ਜਾਂ ਵਿਅਕਤੀ ਪੱਕੀ ਨੌਕਰੀ, ਵੀਜ਼ਾ ਜਾਂ PR ਜਿਹੜੀ ਆ ਪੱਕੀ ਰਿਹਾਇਸ਼ ਕੈਨੇਡਾ ਦੀ ਦਿਵਾਉਣ ਦੀ ਗਰੰਟੀ ਨਹੀਂ ਦੇ ਸਕਦਾ। ਵੀਜ਼ਾ ਦੇਣ ਦਾ ਜਿਹੜਾ ਫੈਸਲਾ ਸਿਰਫ ਕੈਨੇਡਾ ਦੇ ਸਰਕਾਰੀ ਇਮੀਗ੍ਰੇਸ਼ਨ ਅਫਸਰ ਹੀ ਕਰ ਸਕਦੇ ਹੈ। ਵਿਭਾਗ ਨੇ ਦੱਸਿਆ ਕਿ ਵੀਜ਼ਾ ਫੀਸ ਸਿਰਫ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬਸਾਈਟ ਦੇ ਉੱਤੇ ਜਮ੍ਹਾਂ ਹੁੰਦੀ ਹੈ, ਹੋਰ ਕਿਤੇ ਨਹੀਂ। ਸਰਕਾਰੀ ਕਰਮਚਾਰੀ ਕਦੇ ਵੀ ਕਿਸੇ ਦੇ ਨਿੱਜੀ ਬੈਂਕ ਖਾਤੇ ਦੇ ਵਿੱਚ ਪੈਸੇ ਪਵਾਉਣ ਦੇ ਲਈ ਨਹੀਂ ਕਹਿੰਦੇ ਨੇ ਤੇ ਨਾ ਹੀ ਡਿਪੋਰਟ ਵਾਪਸ ਭੇਜਣ ਦੀ ਧਮਕੀ ਦਿੰਦੇ ਨੇ। ਇਸ ਤੋਂ ਇਲਾਵਾ ਸਰਕਾਰੀ ਅਫਸਰ ਕਦੇ ਵੀ ਜੀਮੇਲ, ਹੋਟਮੇਲ ਜਾਂ ਯਾਹੂ ਵਰਗੀਆਂ ਆਮ ਈਮੇਲਾਂ ਦੀ ਵਰਤੋਂ ਜਿਹੜੀ ਹੈ ਨਹੀਂ ਕਰਦੇ ਨੇ। ਪਰ ਸਾਡੇ ਲੋਕ ਨਹੀਂ ਟਾਲਦੇ ਭਾਈ, ਪੈਸੇ ਚੱਕੀ ਫਿਰਦੇ ਆ, ਕਹਿੰਦੇ ਲੁੱਟ ਲਓ ਲੁੱਟ ਲਓ। ਦੂਸਰੇ ਪਾਸੇ ਘਰੇਲੂ ਖੁਫੀਆ ਏਜੰਸੀ ਦੇ ਸਾਬਕਾ ਮੁਖੀ ਜਾਸੂਸ ਜਿਹੜੇ ਨੇ ਜਾਸੂਸੀ ਦੇ ਦੋਸ਼ਾਂ ਦੇ ਵਿਚ ਗ੍ਰਿਫ਼ਤਾਰੀ ਹੋਈ ਹੈ ਜਰਮਨੀ ਦੇ ਵਿਚ। ਜਰਮਨੀ ਦੀ ਘਰੇਲੂ ਖੁਫੀਆ ਏਜੰਸੀ ਦੇ ਇਕ ਸਾਬਕਾ ਮੁਖੀ ਨੂੰ ਮੰਗਲਵਾਰ ਨੂੰ ਜਾਸੂਸੀ ਦੇ ਦੋਸ਼ਾਂ ਦੇ ਵਿਚ ਗ੍ਰਿਫ਼ਤਾਰ ਕੀਤਾ ਤੇ ਇਹ ਜਾਣਕਾਰੀ ਸੰਘੀ ਵਕੀਲ ਦਫ਼ਤਰ ਨੇ ਦਿੱਤੀ ਹੈ। ਦਫ਼ਤਰ ਦੇ ਅਨੁਸਾਰ ਅਗਸਤ ਹੈਨਿੰਗ ਨੇ ਦਸੰਬਰ 1998 ਤੋਂ ਨਵੰਬਰ 2005 ਤੱਕ ਸੰਘੀ ਖੁਫੀਆ ਏਜੰਸੀ ਜਾਂ BND ਦੇ ਮੁਖੀ ਦੇ ਵਜੋਂ ਸੇਵਾ ਨਿਭਾਈ ਹੈ। ਇਸ ਦੇ ਵਿਚ ਕਿਹਾ ਗਿਆ ਕਿ ਹੈਨਿੰਗ ਨੂੰ ਦੱਖਣੀ ਜਰਮਨੀ ਦੇ ਬੈਡ ਟੋਇਲਜ ਫੋਲ ਫਰੈਟ ਸ਼ੋਸ਼ੇਨ ਦੇ ਵਿਚ ਜਿਹੜਾ ਹਿਰਾਸਤ ਦੇ ਵਿਚ ਲਿਆ ਗਿਆ। ਦਫ਼ਤਰ ਦੇ ਅਨੁਸਾਰ ਹੈਨਿੰਗ ਨੇ ਦੇ ਸਾਬਕਾ ਸਹਿਯੋਗੀ ਮੈਨਫ੍ਰੈਡ ਡੀ ਨੂੰ ਵੀ ਗ੍ਰਿਫ਼ਤਾਰ ਕੀਤਾ ਤੇ ਇਸ ਦੇ ਵਿਚ ਇਹ ਨਹੀਂ ਦੱਸਿਆ ਗਿਆ ਕਿ ਹੈਨਿੰਗ ਅਤੇ ਮੈਨਫ੍ਰੈਡ ਤੇ ਕਿਸ ਦੇ ਲਈ ਜਿਹੜਾ ਜਾਸੂਸੀ ਕਰਨ ਦਾ ਦੋਸ਼ ਜਿਹੜਾ ਲੱਗਿਆ ਸੀ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ, ਹੌਰਮੁਜ਼ ਦੇ ਵਿਚ ਇਕ ਵਾਰ ਫਿਰ ਭਾਰਤੀਆਂ ਦੇ ਨਾਲ ਭਰੇ ਜਹਾਜ਼ ਦੇ ਉੱਤੇ ਹੋ ਗਿਆ ਹਮਲਾ। ਵਿਦੇਸ਼ ਮੰਤਰਾਲੇ ਨੇ ਨਿੰਦਾ ਕੀਤੀ ਹੈ। ਇਰਾਨ ਤੇ ਅਮਰੀਕਾ ਵਿਚਾਲੇ ਜਾਰੀ ਜੰਗ ਦੇ ਕਾਰਨ ਮਿਡਲ ਈਸਟ ਦੇ ਵਿਚ ਹਾਲਾਤ ਲਗਾਤਾਰ ਤਣਾਅਪੂਰਨ ਬਣਦੇ ਜਾ ਰਹੇ ਨੇ ਤੇ ਇਸ ਦੇ ਦੌਰਾਨ ਹੀ ਓਮਾਨ ਦੇ ਤੱਟ ਨੇੜੇ ਹੌਰਮੁਜ਼ ਦੇ ਵਿਚੋਂ ਲੰਘ ਰਹੇ ਇਕ ਵਪਾਰਕ ਜਹਾਜ਼ MT ਓਨ ਪੀਸ
ਜਿਹੜਾ ਹੈ ਜਿਸ ਦੇ ਉੱਤੇ ਪਨਾਮਾ ਦਾ ਝੰਡਾ ਲੱਗਿਆ ਹੋਇਆ ਸੀ ਉਹਦੇ ਉੱਤੇ ਮਿਜ਼ਾਈਲ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ ਜਹਾਜ਼ ਸਵਾਰ 11 ਭਾਰਤੀ ਨਾਗਰਿਕਾਂ ਦੇ ਸਮੇਤ ਕੁੱਲ 12 ਕੁ ਮੈਂਬਰ ਕਰੂ ਮੈਂਬਰ ਜਿਹੜੇ ਨੇ ਜ਼ਖਮੀ ਹੋਏ ਐ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਅਤੇ ਖੇਤਰ ਦੇ ਵਿੱਚ ਸ਼ਾਂਤੀ ਦੇ ਲਈ ਅਜਿਹੇ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਐ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਜਹਾਜ਼ ਦੇ ਉੱਤੇ ਸਵਾਰ ਕੁੱਲ 19 ਕਰੂ ਮੈਂਬਰਾਂ ਦੇ ਵਿੱਚੋਂ 17 ਭਾਰਤੀ ਜਿਹੜੇ ਨਾਗਰਿਕ ਨੇ। ਹਮਲੇ ਦੇ ਵਿੱਚ ਜ਼ਖਮੀ ਹੋਏ 12 ਮੈਂਬਰਾਂ ਦੇ ਵਿੱਚੋਂ 11 ਭਾਰਤੀ ਨੇ। ਓਮਾਨੀ ਅਧਿਕਾਰੀਆਂ ਦੀ ਮਦਦ ਦੇ ਨਾਲ ਜ਼ਖਮੀ ਕਰੂ ਜਿਹੜਾ ਮੈਂਬਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਉਨ੍ਹਾਂ ਨੂੰ ਓਮਾਨ ਦੇ ਖਾਸਬ ਵਿਖੇ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਭਾਰਤ ਨੇ ਇਸ ਦਾ ਜਿਹੜਾ ਮਦਦ ਦੇ ਲਈ ਓਮਾਨ ਪ੍ਰਸ਼ਾਸਨ ਦਾ ਧੰਨਵਾਦ ਵੀ ਜਿਹੜਾ ਇਹਦੇ ਵਿੱਚ ਕੀਤਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜਿਨ੍ਹਾਂ ਦੋਸਤਾਂ ਨੇ ਨਾਲ ਜੁੜ ਕੇ ਸੁਣਿਆ ਤੇ ਬਾਅਦ ਦੇ ਵਿੱਚ ਵੀ ਸੁਣਗੇ ਉਹਨਾਂ ਦਾ ਵੀ ਸ਼ੁਕਰੀਆ। ਐਪ ਦੇ ਉੱਤੇ ਵੀ ਦੋਸਤ ਸੁਣ ਰਹੇ ਨੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਵੈਬਸਾਈਟ ਦੇ ਉੱਤੋਂ ਸੁਣ ਰਹੇ ਹੋ, ਸਭ ਦਾ ਸਵਾਗਤ ਹੈ ਜੀਆਂ ਨੂੰ ਜੀ। ਤੇ ਪਰਮਿੰਦਰ ਬੰਨ ਜੀ ਕਹਿੰਦੇ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰ ਕੇ ਆਗਿਆ ਲੈਂਦੇ ਹਾਂ। ਆਜੋ ਪਿਆਰਿਓ, ਦਿਓ ਦਰਸ਼ਨ ਜੀ, ਅਸੀਂ ਤਾਂ ਆ ਗਏ ਜੀ, ਤੁਸੀਂ ਨਹੀਂ ਦਿਖੇ ਜੀ। ਪਰਮਿੰਦਰ ਜੀ ਕਿਤੇ ਮੁੜ ਕੇ ਦੁਬਾਰਾ ਜੀ, ਤੇ ਉਡੀਕ ਰਹਿੰਦੀ ਹੈ ਸਭ ਦੀ, ਦੋਸਤਾਂ ਦੀ। ਸੁਰਿੰਦਰ ਮਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਬਹੁਤ ਸਾਰੇ ਦੋਸਤਾਂ ਨੂੰ ਵੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਤੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਮਿਲਿਆ ਦਵਿੰਦਰ ਭਾਰਤ ਜੀ ਦਾ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਪਰਮਿੰਦਰ ਬੰਨ ਜੀ ਕਹਿੰਦੇ ਆ ਸਲਾਮ ਵੱਡੇ ਵੀਰ ਮੁਹੰਮਦ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਭ ਦੁਆਬਾ ਸਰੋਤਿਆਂ ਨੂੰ ਜੀ, ਤੇ ਹਮੇਸ਼ਾ ਹੱਸਦੇ ਵਸਦੇ ਰਹੋ ਤੇ ਜੁੜਦੇ ਰਹੋ ਕਹਿੰਦੇ ਜੀ ਨਾਲ ਜੀ। ਸ਼ੁਕਰੀਆ ਭੈਣ ਜੀ, ਤੁਸੀਂ ਵੀ ਹੋਕਾ ਦਿੰਦੇ ਹੋ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਨਾਲ ਗੁਲਾਬ ਦੇ ਫੁੱਲ ਭੇਜੇ ਆ। ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਰਾਜਨ ਜੀ, ਤੇ ਹੁਣ ਤੁਸੀਂ ਰੋਜ਼ ਹੀ ਗੁਰਬਾਣੀ ਦੇ ਨਾਲ ਸ਼ੁਰੂ ਕਰਦੇ ਹੋ, ਚੰਗਾ ਲੱਗਦਾ ਜੀ, ਕਿਆ ਬਾਤ ਹੈ ਜੀ, ਐਪਰੀਸ਼ੀਏਟ ਕੀਤਾ। ਤੇ ਜੋਲ ਭੈਣ ਜੀ ਵੀ ਐਪਰੀਸ਼ੀਏਟ ਕਰਕੇ ਗਏ ਨੇ। ਆਪਣੇ ਰਜਿੰਦਰ ਕੁਮਾਰ ਜੀ ਲਿਖਦੇ ਆ ਕਿ ਭੁਪਿੰਦਰ ਭਾਰਤ ਜੀ ਜੀਰਾ ਸਾਹਿਬ ਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਮਿਲਿਆ ਆਪਾਂ ਨੂੰ ਗੁਰਲਾਲ ਕੰਗ ਜੀ ਦਾ, ਐਡਵੋਕੇਟ ਰਾਜਨ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ। ਮੁਕੱਦਰ ਜੀ ਵੀ ਲਿਖਦੇ ਆ ਸਤਿ ਸ਼੍ਰੀ ਅਕਾਲ ਪਿਆਰੋ ਜੀਆਂ ਨੂੰ ਜੀ। ਤੇ ਕੰਗ ਜੀ ਕਹਿੰਦੇ ਆ ਵਕੀਲ ਸਾਹਿਬ ਛਾਏ ਹੋਏ ਨੇ ਜੀ ਕਹਿੰਦੇ, ਤੇ ਇਸ ਸਰਕਾਰ ਦਾ ਅੰਤ ਆ ਗਿਆ ਜੀ ਵਕੀਲ ਸਾਹਿਬ, ਤੇ ਭਾਰਤ ਪਹਿਲਾਂ T20 ਮੈਚ ਸ਼ਾਨਦਾਰ ਤਰੀਕੇ ਦੇ ਨਾਲ ਜਿੱਤ ਗਿਆ ਜੀ ਕਹਿੰਦੇ, ਤੇ ਮੁਬਾਰਕਬਾਦ ਹੈ ਸਭ ਨੂੰ ਜੀ, ਕ੍ਰਿਕਟ ਪ੍ਰੇਮੀਆਂ ਨੂੰ ਵੀ ਜੀ। ਤੇ ਗੁਰਲਾਲ ਜੀ ਕਹਿੰਦੇ ਆ ਸਰਪੰਚ ਸੁਰੇਸ਼ ਆਈਅਰ ਨੇ ਲਗਾਇਆ ਸੈਂਕੜਾ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ US ਤੋਂ ਲਿਖਦੇ ਆ ਸੱਚ ਕੌਣ ਬੋਲ ਰਿਹਾ ਜੀ, ਮਹਾਨ ਦੇਸ਼ ਹੈ। ਤੇ ਮੁਹੰਮਦ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਸਿਕੰਦਰ ਜੀ, ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਆ ਸਰਕਾਰ ਤਾਂ ਰੱਬ ਆਸਰੇ ਚੱਲ ਰਹੀ ਹੈ, ਬਸ ਲੁੱਟ ਰਹੇ ਨੇ ਧਾੜਵੀ ਜਿਹੜੇ ਨੇ। ਤੇ ਅੱਗੇ ਲਿਖਦੇ ਨੇ ਕਿ ਇਹਨਾਂ ਕਦੇ ਸ਼ੋਹਰਤ ਪੈਸੇ ਦੇਖੇ ਨਹੀਂ ਸੀ, ਤੇ ਭੁੱਖਿਆਂ ਵਾਂਗ ਨੇ ਪਏ ਹੋਏ ਨੇ ਜੀ, ਤੇ ਗਾਂਧੀ ਸਾਰਾ ਕੁਝ ਢੱਕ ਦਿੰਦਾ ਹੈ ਜੀ। ਜਾਣੀ ਕਿ ਗਾਂਧੀ ਸਾਹਿਬ ਦੀ ਉੱਪਰ ਨੋਟ ਦੇ ਉੱਤੇ ਫੋਟੋ ਹੈ, ਸਾਰਾ ਕੁਝ ਢੱਕ ਦਿੰਦਾ ਹੈ। ਗੁਰਲਾਲ ਕੰਗ ਜੀ ਕਹਿੰਦੇ ਆ ਕਿ ਐਡਵੋਕੇਟ ਰਾਜਨ ਸੈਣੀ ਜੀ ਰਾਜਸਥਾਨ ਵਾਲਾ ਮੁੱਦਾ ਉਹਨਾਂ ਦੇ ਨਾਲ ਡਿਸਕਸ ਕੀਤਾ ਸੀ ਥੋੜਾ, ਤੇ ਉਹਨਾਂ ਨੇ ਇਹ ਭੇਜਿਆ ਸੀਗਾ ਮਸਲਾ ਜੀ। ਤੇ ਅੱਗੇ ਲਿਖਦੇ ਨੇ ਗੁਰਲਾਲ ਜੀ ਕਿ ਕਰਨੇ ਸੀ ਉਹਨਾਂ ਨੂੰ ਰੋਕਣ ਦੇ ਲਈ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੀ। ਤੇ ਇਸੇ ਤਰ੍ਹਾਂ ਅੱਗੇ ਔਜਲਾ ਸਾਹਿਬ ਕਹਿੰਦੇ ਧਾਮੀ ਦੀ ਗੱਲ ਸੁਣ ਕੇ ਬੇਸ਼ਰਮ ਨੂੰ ਵੀ ਕਹਿੰਦੇ ਸ਼ਰਮ ਆਉਂਦੀ ਹੋਏਗੀ। ਗੁਰਲਾਲ ਜੀ ਕਹਿੰਦੇ ਔਜਲਾ ਜੀ ਔਜਲੇ ਦੀ ਸ਼ਾਮ ਨੂੰ ਗਾਂਧੀ ਪੀਤੀ ਹੁੰਦੀ ਹੈ ਜੀ, ਤੇ ਖਾਧੀ ਪੀਤੀ ਸ਼ਾਇਦ ਲਿਖਣਾ ਸੀ ਜਦ ਇਹਨਾਂ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਰਿਕਾਰਡ ਤਾਂ ਕਹਿੰਦੇ ਹੁਣ ਬਣਾਇਆ ਰਜਿਸਟਰ ਦੇ ਵਿੱਚ, ਆਨਲਾਈਨ ਕਿੱਥੇ ਹੈ ਜੀ। ਤੇ ਵੈਸੇ ਮੈਂ ਚਲੋ ਛੱਡੋ, ਰਹਿਣ ਦਿੰਦੇ ਹਾਂ, ਢਕੀ ਰਹਿਣ ਦਿੰਦੇ ਹਾਂ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਆਪੋਜੀਸ਼ਨ ਦੇ ਵਿੱਚ ਕਾਲੀ ਦਲੀਏ ਕਿੱਥੇ ਨੇ, ਕਹਿੰਦੇ ਇੱਕ ਮੈਂਬਰ ਹੈਗਾ ਉਹ ਵੀ ਕਹਿੰਦੇ ਜੀ। ਗੁਰਲਾਲ ਜੀ ਕਹਿੰਦੇ ਔਜਲਾ ਤਾਂ ਆਪ ਉਹ ਕੀ ਦੱਸੇਗਾ, ਔਜਲਾ ਤਾਂ ਆਪ ਸ਼ਰਾਬੀ ਹੈ ਜੀ, ਉਹ ਕੀ ਦੱਸੇਗਾ ਜੀ, ਪਤਾ ਨਹੀਂ ਕਿਹਦੀ ਗੱਲ ਕਰ ਰਹੇ ਨੇ ਜੀ। ਤੇ ਇਸੇ ਤਰ੍ਹਾਂ
ਸਿਕੰਦਰ ਜੀ ਲਿਖਦੇ ਆ ਕਿ ਪ੍ਰਗਟ ਸਿੰਘ ਗੱਲ ਕਰਦਾ ਰਹਿੰਦਾ ਇਹਨਾਂ ਮਸਲਿਆਂ ਦੇ ਉੱਤੇ। ਬਿਲਕੁਲ ਜੈ ਜੀ, ਉਹ ਤਾਂ ਬਹੁਤ ਸਵਿਰਦ ਗੱਲਾਂ ਕਰਦੇ ਆ, ਤੇ ਬਾਕੀ ਦੇਖਦੇ ਆ ਹਾਲਾਤ ਬਦਲਦੇ ਆ ਕਿ ਨਹੀਂ ਬਦਲਦੇ ਆ। ਚਲੋ ਕਿਸੇ ਪਾਰਟੀ ਦੇ ਨਾਲ ਲੈਣ ਦੇ ਨਹੀਂ ਆ, ਕੋਈ ਵੀ ਚੰਗਾ ਜਿਹੜਾ ਸਿਆਸਤਦਾਨ ਹੈ ਜੀ ਚੰਗੀ ਗੱਲ ਕਰਦਾ, ਲੋਕ ਪੱਖੀ ਗੱਲ ਕਰਦਾ, ਉਹਦੀ ਸ਼ਲਾਘਾ ਵੀ ਹੋਣੀ ਚਾਹੀਦੀ ਹੈ। ਔਜਲਾ ਜੀ ਕਹਿੰਦੇ ਆ ਕਿ ਅਗਲੀ ਕਿਸੇ ਪਾਰਟੀ ਨੂੰ ਸਰਕਾਰ ਚਲਾਉਣੀ ਔਖੀ ਹੈ ਹੋ ਜਾਣੀ ਹੈ, ਤੇ ਜਦੋਂ ਕਦੇ ਤਨਖਾਹ ਜਾਂ ਭੱਤਾ ਵੱਧਦਾ ਹੈ ਕਦੇ ਕਿਸੇ ਨੇ ਵਿਰੋਧ ਕੀਤਾ ਹੈ। ਫੋਨ ਭੱਤਾ ਕਿਸ ਦੇ ਘਰ ਹੈ? ਕਹਿੰਦੇ ਲੈਂਡਲਾਈਨ ਇਸ ਵੇਲੇ ਜਿਹੜਾ ਫੋਨ ਦੇ ਭੱਤੇ ਲੈ ਰਹੇ ਨੇ, ਤੇ ਜੋਕਾਂ ਚਿੰਬੜੀਆਂ ਕਹਿੰਦੇ ਨੇ ਸਟੇਟ ਨੂੰ ਜੀ, ਹੋਰ ਕੁਝ ਨਹੀਂ ਹੈ। ਜੀਰਾ ਜੀ ਲਿਖਦੇ ਆ ਧੰਨਵਾਦ ਰਾਜਨ ਸੈਣੀ ਜੀ, ਤੇ ਤਾੜੀਆਂ ਵੀ ਵਜਾ ਰਹੇ ਨੇ। ਜੀਰਾ ਜੀ ਕਹਿੰਦੇ ਆ ਕਿ ਸੈਣੀ ਵੀਰ ਜੀ ਜਿੰਨੇ ਚਾਹ ਦੇ ਨਾਲ ਲਿਆਂਦੇ ਸੀਗੇ ਨਾ ਓਨੇ ਚਾਹ ਦੇ ਨਾਲ ਤੋਰਾਂਗੇ ਵੀ ਜੀ। ਸੈਣੀ ਸਾਹਿਬ ਕਹਿੰਦੇ ਨੇ ਕਿ ਜੀਰਾ ਸਾਹਿਬ ਬਿਲਕੁਲ ਠੀਕ ਵੀਰ ਜੀ, ਤੇ ਬੇਅੰਤ ਸੰਧੂ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ, ਤੇ ਐਡਵੋਕੇਟ ਰਾਜਨ ਸੈਣੀ ਜੀ ਨੂੰ ਵੀ ਸਤਿ ਸ੍ਰੀ ਅਕਾਲ ਭੇਜੀ ਉਹਨਾਂ ਨੇ ਬੇਅੰਤ ਸੰਧੂ ਜੀ ਨੇ। ਮੁਕੱਦਰ ਜੀ ਕਹਿੰਦੇ ਆ ਕਿ ਜੀ ਸੈਣੀ ਬਾਈ ਜੀ ਬੜੀ ਖੂਬ ਗੱਲਬਾਤ ਹੋਈ ਹੈ, ਤੇ ਜੇ ਕਿਸੇ ਗਲਤ ਗਿਲਾ ਹੋਵੇਗਾ ਗੱਲਬਾਤ ਦਾ ਤੇ ਬਿਨਾਂ ਝਿਜਕ ਕਹਿੰਦੇ ਤੁਹਾਨੂੰ ਦੱਸਾਂਗੇ ਜੀ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਨੇ ਸੈਣੀ ਸਾਹਿਬ ਜ਼ਰੂਰ ਮੁਕੱਦਰ ਵੀਰ ਜੀ, ਤੇ ਬੇਅੰਤ ਸੰਧੂ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਰਾਜਨ ਜੀ ਨੇ। ਤੇ ਇਸੇ ਤਰ੍ਹਾਂ ਮੁਕੱਦਰ ਸਿੰਘ ਜੀ ਕਹਿੰਦੇ ਆ ਜੀ ਸੈਣੀ ਬਾਈ ਜੀ, ਤੇ ਬੇਅੰਤ ਸੰਧੂ ਜੀ ਕਹਿੰਦੇ ਆ ਰਜਿੰਦਰ ਕੁਮਾਰ ਜੀਰਾ ਸਾਹਿਬ ਜੀ ਸਤਿ ਸ੍ਰੀ ਅਕਾਲ, ਤੇ ਗੁਰਲਾਲ ਸਿੰਘ ਕੰਗ ਜੀ ਨੂੰ ਸਤਿ ਸ੍ਰੀ ਅਕਾਲ, ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ, ਤੇ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਬੇਅੰਤ ਸੰਧੂ ਜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਸਾਡੀ ਤੇਰੇ ਨਾਲ ਤੇਰੇ ਪਿੰਡ ਸਾਂਝ ਹੁਣ ਉੱਥੇ ਕੀ ਰੱਖਿਆ, ਸ਼ਾਇਦ ਮੁਕੱਦਰ ਜੀ ਨੂੰ ਕਹਿੰਦੇ ਸੀ ਇਹ ਸੁਣਾਓ ਜੀ। ਤੇ ਬੇਅੰਤ ਸੰਧੂ ਜੀ ਕਹਿੰਦੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੂੰ ਸਤਿ ਸ੍ਰੀ ਅਕਾਲ, ਤੇ ਮੁਹੰਮਦ ਜੀ ਬਖਸ਼ੀ ਜੀ ਗ੍ਰੇਟ ਜੀ, ਰਾਜਨ ਸੈਣੀ ਸਾਹਿਬ ਨੇ ਅੰਗੂਠੇ ਖੜੇ ਕਰ ਦਿੱਤੇ ਹੈ ਬਾਕਮਾਲ ਗੀਤ, ਤੇ ਮੁਹੰਮਦ ਜੀ ਨੇ ਸ਼ੁਕਰੀਆ ਕੀਤਾ ਤੇ ਥੈਂਕ ਯੂ ਟੂ ਆਲ ਜੀ ਕਹਿੰਦੇ ਆ। ਤੇ ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਵਾਹ ਕਮਾਲ ਹੋ ਗਏ ਜੀ, ਕਹਿੰਦੇ ਗ੍ਰੇਟ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ, ਤੇ ਮੁਕੱਦਰ ਜੀ ਲਿਖਦੇ ਆ ਸੈਣੀ ਬਾਈ ਜੀ ਸੌਂ ਗਏ ਜੀ, ਤੇ ਸੈਣੀ ਜੀ ਮੈਂ ਸੁਣਾ ਦਈਏ ਤੁਹਾਡੀ ਗੱਲ ਕੀ ਸੌਂ ਜਾਈਏ ਜੀ, ਤੇ ਸੁਣਾ ਦਈਏ ਦੇ ਵਿਚਾਰ ਹੀ ਕਰ ਰਹੇ ਨੇ ਜੀ ਉਹ ਆਪਣੇ ਮੁਕੱਦਰ ਜੀ ਕਿ ਸੁਣਾ ਦਈਏ ਕਿ ਰਹਿਣ ਦਈਏ ਜੀ। ਤੇ ਅੱਗੇ ਲਿਖਦੇ ਨੇ ਕਹਿੰਦੇ ਗੁੱਡ ਨਾਈਟ ਵਾਲੇ ਸੱਜਣਾਂ ਨੂੰ ਗੁੱਡ ਮੋਰਨਿੰਗ ਜੀ, ਤੇ ਸੋਰੀ ਗੁੱਡ ਮੋਰਨਿੰਗ ਵਾਲੇ ਸੱਜਣਾਂ ਨੂੰ ਗੁੱਡ ਮੋਰਨਿੰਗ ਜੀ, ਤੇ ਗੁੱਡ ਨਾਈਟ ਵਾਲਿਆਂ ਨੂੰ ਸੱਜਣਾਂ ਨੂੰ ਗੁੱਡ ਨਾਈਟ ਜੀ। ਤੇ ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ। ਸੁਰਿੰਦਰ ਮਾਲ ਜੀ ਕਹਿੰਦੇ ਇਸ ਸਮੇਂ ਤਾਂ ਭੈਣ ਜੀ ਉਹ ਸਭ ਗੱਲਾਂ ਹੁਣ ਪਰੀ ਕਹਾਣੀ ਵਰਗੀਆਂ ਲੱਗਦੀਆਂ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਪੰਜਾਬ ਨੂੰ ਕੀ ਬਚਾਉਣਗੇ, ਇਹ ਤਾਂ ਆਪ ਹੀ ਲੁੱਟੀ ਜਾ ਰਹੇ ਨੇ ਜੀ। ਮੁਹੰਮਦ ਜੀ ਆਖਰ ਚ ਕਹਿੰਦੇ ਆ ਸਿਸਟਰ ਹਰਵਿੰਦਰ ਜੋਲ ਜੀ ਨਾਈਸ ਗੱਲਬਾਤ ਕਰਕੇ ਗਏ ਨੇ, ਸ਼ੁਕਰੀਆ ਕਰਦੇ ਨੇ, ਤੇ ਐਕਸੀਲੈਂਟ ਪ੍ਰੋਗਰਾਮ ਟੂਡੇ ਜੀ, ਸ਼ੁਕਰੀਆ ਜੀ। ਤੇ ਲੋ ਦੋਸਤੋ ਇਹ ਸਨ ਦੋਸਤਾਂ ਦੇ ਸੁਨੇਹੇ, ਤੇ ਆਖਰ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੇ ਆ, ਦੋਸਤਾਂ ਮਿੱਤਰਾਂ ਦਾ, ਸੱਜਣਾਂ ਦਾ, ਬੇਲੀਆਂ ਦਾ, ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਜਿਸਦੇ ਵਿੱਚ ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਹਰਵਿੰਦਰ ਜੋਲ ਭੈਣ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਕੱਲ ਨੂੰ ਲੈ ਕੇ ਨਵਾਂ ਨਵੇਲਾ ਪ੍ਰੋਗਰਾਮ ਦੋਸਤੋ, ਬੁੱਧਵਾਰ ਵਾਲਾ ਦਿਨ ਹੈ, ਬੁੱਧ ਕੰਮ ਕਰਾਂਗੇ ਸ਼ੁੱਧ, ਕੁਝ ਨਾ ਕੁਝ ਫਿਰ ਲੈ ਕੇ ਨਵਾਂ ਆਵਾਂਗੇ। ਤੇ ਹੁਣ ਤੱਕ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਤੇ ਮਿਲ ਵਰਤ ਕੇ ਰਹਿਣਾ ਆਪਾਂ, ਪਿਆਰ ਮੁਹੱਬਤ ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ, ਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਤੋਂ ਨਵੀਆਂ ਕੁਝ ਨਾ ਕੁਝ, ਤੇ ਅਪਡੇਟ ਲੈ ਕੇ ਆਵਾਂਗੇ, ਤੇ ਨਾਲ ਦੀ ਨਾਲ ਕੁਝ ਜ਼ਿੰਦਗੀ ਦੇ ਬਾਰੇ ਵੀ ਗੱਲਾਂ ਤੁਹਾਨੂੰ ਸੁਣਾਵਾਂਗੇ, ਚਾਹੇ ਅੱਜ ਰਹਿ ਗਈਆਂ ਨੇ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸਤਿ ਸ੍ਰੀ ਅਕਾਲ ਦੋਸਤੋ। ਚੰਗਾ ਲੱਗਿਆ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਜੋ ਤੁਸੀਂ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਫੇਸਬੁੱਕ ਨੂੰ ਫੋਲੋ ਕਰ ਲਓ ਯੂਟਿਊਬ ਦੇ ਵਿੱਚ ਜਾ ਕੇ ਤੇ ਫੇਸਬੁੱਕ ਦੇ ਉੱਤੇ ਜਾ ਕੇ, ਤੇ ਇਸੇ ਤਰ੍ਹਾਂ ਟੈਲੀਗ੍ਰਾਮ ਨੂੰ ਫੋਲੋ ਕਰ ਸਕਦੇ ਹੋ, ਆਪਣਾ ਆਡੀਓ ਵੀਡੀਓ ਦੋਵੇਂ ਪ੍ਰੋਗਰਾਮ ਹੁੰਦੇ ਹੈ। ਦੁਆਬਾ ਰੇਡੀਓ ਦੀ ਅਫੀਸ਼ੀਅਲ ਵੈਬਸਾਈਟ ਹੈ, ਆਪਣਾ ਨੈੱਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਲਿਖ ਦਿਓ ਤੇ ਤੁਹਾਨੂੰ ਵੈਬਸਾਈਟ ਦੇ ਉੱਤੇ ਪਹੁੰਚਾ ਦੇਗਾ, ਤੇ ਐਂਡਰੋਇਡ ਐਪ ਜਿਹੜਾ ਉਹਦੇ ਨੂੰ ਵੀ ਜਿਹੜਾ ਤੁਸੀਂ ਆਡੀਓ ਦੇ ਰੂਪ ਦੇ ਵਿੱਚ ਜੇ ਮੰਨਣਾ ਚਾਹੁੰਦੇ ਹੋ ਪ੍ਰੋਗਰਾਮ ਨੂੰ ਤਾਂ ਉਹਦੇ ਉੱਤੇ ਵੀ ਸੁਣ ਸਕਦੇ ਹੋ, ਤੇ ਉਹਦੇ ਉੱਤੇ ਸਾਰੇ ਹੀ ਤੁਹਾਡੇ ਲਈ ਲਿੰਕ ਵੀ ਅਵੇਲੇਬਲ ਹੈ, ਚਾਹੇ ਤੁਸੀਂ ਯੂਟਿਊਬ ਦੇ ਉੱਤੇ ਜਾਣਾ, ਚਾਹੇ ਤੁਸੀਂ ਆਪਣਾ ਵੈਬਸਾਈਟ ਦੇ ਉੱਤੇ ਵਿਜ਼ਿਟ ਕਰਨਾ ਤੇ ਉਹਨੂੰ ਕਲਿੱਕ ਕਰੋ ਤੇ ਸਿੱਧਾ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਲੈ ਜਾਂਦਾ ਹੈ। ਐਪ ਜਿਹੜਾ ਐਂਡਰੋਇਡ ਵਾਲੇ ਦੋਸਤ ਜਿਹੜੇ ਨੇ ਫੋਨ ਰੱਖਦੇ ਨੇ ਉਹ ਡਾਊਨਲੋਡ ਕਰ ਸਕਦੇ ਆ, ਤੇ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਜਿਹੜੀ ਆ ਪਾ ਸਕਦੇ ਆ। ਲਓ ਦੋਸਤੋ ਮੈਨੂੰ ਦਿਓ ਆ ਗਿਆ, ਤੇ ਸਾਰੇ ਦੋਸਤਾਂ ਨੂੰ ਭੁਪਿੰਦਰ ਭਾਰਤ ਵੱਲੋਂ, ਦੁਆਬਾ ਰੇਡੀਓ ਵੱਲੋਂ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੇ ਸਤਿ ਸ੍ਰੀ ਅਕਾਲ ਜੀ।

0: ਦੁਆਬਾ ਰੇਡੀਓ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਵਾਂ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਫਿਰ ਤੋਂ ਸੋਮਵਾਰ ਦਾ ਦਿਨ ਹੈ ਤੁਹਾਡੇ ਨਾਲ ਸ਼ਾਮਲ ਹੋ ਚੁੱਕੇ ਹਾਂ ਲਾਈਵ ਪ੍ਰੋਗਰਾਮ ਲੈ ਕੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਬਹੁਤ ਸਮੇਂ ਤੋਂ ਪਰਮਿੰਦਰ ਜੀ ਵੇਟ ਵੀ ਕਰ ਰਹੇ ਆ, ਪਰ ਸਮਾਂ ਅਜੇ ਹੋਇਆ ਨਹੀਂ ਸੀ ਤੇ ਉਹ ਕਹਿੰਦੇ ਲਾਈਕ ਨੰਬਰ 1 ਤੇ ਆ ਜਾਓ ਕਹਿੰਦੇ ਜੀ ਪਿਆਰਿਓ। ਤੇ ਆ ਗਏ ਜੀ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ ਪਰਮਿੰਦਰ ਜੀ ਤੇ ਫਗਵਾੜੇ ਤੋਂ ਆਪਣੇ ਨਾਲ ਜੁੜੇ ਹੋਏ ਨੇ ਤੇ ਸਭ ਦੋਸਤਾਂ ਨੂੰ ਵੀ ਸਤਿ ਸ੍ਰੀ ਅਕਾਲ ਜਿਹੜੀ ਹੈ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਭੇਜ ਰਹੇ ਨੇ ਦੋਸਤਾਂ ਨੂੰ। ਲਾਈਕ ਨੰਬਰ 2 ਮਾਨ ਸਿੰਘ ਆਪਣੇ ਮਾਨ ਜੀ ਜੁੜੇ ਹੋਏ ਨੇ ਜੀ ਤੇ 2 ਨੰਬਰ ਲਾਈਕ ਤੇ ਸਭ ਦੋਸਤਾਂ ਨੂੰ ਪਿਆਰ ਭਰਨੀ ਕੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਹੈਲਸਿੰਕੀ ਤੋਂ। ਇਸੇ ਤਰ੍ਹਾਂ ਮਾਲ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਤੇ ਲੋ ਦੋਸਤੋ, ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ ਤੇ ਕੁਝ ਹੀ ਪਲਾਂ ਦੇ ਵਿੱਚ ਤੇ ਹੋਰ ਸਾਰਾ ਸਿਲਸਿਲਾ ਨਾਲ ਦੀ ਨਾਲ ਚੱਲਦਾ ਰਹੇਗਾ ਗੱਲਾਂ ਬਾਤਾਂ ਦਾ ਵੀ। ਤੇ ਇਸੇ ਤਰ੍ਹਾਂ ਅੱਜ ਦਿਹਾੜਾ ਸੋਮਵਾਰ ਦਾ ਹੈ ਤੇ ਸਮਾਂ ਤੇ ਸਥਿਤੀ 5 ਅਕਤੂਬਰ 2026 ਦਾ ਦਿਹਾੜਾ ਹੈ ਤੇ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 7:05 ਦਾ ਸਮਾਂ ਹੈ ਫਿਨਲੈਂਡ ਦੇ ਮੁਤਾਬਕ। ਤੇ ਭਾਰਤ ਦੇ ਵਿੱਚ ਇਸ ਵਕਤ ਜਿਹੜੇ ਨੇ ਰਾਤ ਦੇ ਸਮੇਂ ਦੇ ਮੁਤਾਬਕ 9:35 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:05 ਦਾ ਸਮਾਂ ਹੈ ਤੇ ਸਵੇਰ ਦਾ। ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 5:12 ਹੋ ਗਏ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ ਘੜੀਆਂ ਦੇ 6:05 ਨੇ। ਤੇ ਲੋ ਫਿਰ ਕਰਦਿਆਂ ਸ਼ੁਰੂਆਤ ਤੁਹਾਡੇ ਨਾਲ ਅੱਜ ਦੇ ਵਿਚਾਰਾਂ ਦੀ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਤੇ ਸਮਾਂ ਨਾ ਜ਼ਿਆਦਾ ਖਰਾਬ ਕਰਦੇ ਹੋਏ ਤੇ ਕਰਦੇ ਹਾਂ ਫਿਰ ਕੁਝ ਆਰਟੀਕਲ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ, ਹੋਰ ਸਾਰੀਆਂ ਗੱਲਾਂ ਬਾਤਾਂ, 1-2 ਰਿਪੋਰਟਾਂ ਨੇ। ਤੇ ਸਭ ਤੋਂ ਪਹਿਲਾਂ ਨਾਲ ਨਾਲ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਜੀ ਜੁੜਨਗੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਸ਼ੁਰੂਆਤ ਕਰਾਂਗੇ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਦੋਸਤੋ ਕਹਿੰਦੇ ਜੇਕਰ ਤੁਸੀਂ ਚੰਗੇ ਇਨਸਾਨ ਹੋ ਤਾਂ ਤੁਹਾਨੂੰ ਧਾਰਮਿਕ ਹੋਣ ਦੀ ਲੋੜ ਨਹੀਂ, ਪਰ ਜੇਕਰ ਤੁਸੀਂ ਧਾਰਮਿਕ ਹੋ ਤਾਂ ਚੰਗੇ ਇਨਸਾਨ ਜ਼ਰੂਰ ਬਣਿਓ। ਤੇ 5 ਤਰੀਕ ਤੇ ਅਕਤੂਬਰ ਦਾ ਮਹੀਨਾ ਤੇ 1864 ਦਾ ਸਮਾਂ ਜਦੋਂ ਕਲਕੱਤੇ ਦੇ ਵਿੱਚ ਭਾਰੀ ਤੂਫਾਨ ਦੇ ਨਾਲ 60,000 ਤੋਂ ਵੱਧ ਮੌਤਾਂ ਹੋ ਗਈਆਂ ਸੀ। ਭਾਰਤ ਦੇ ਵਿੱਚ ਵੱਡੀ ਤਬਾਹੀ ਜਿਹੜੀ ਇਹ ਆਈ ਸੀ, ਭਾਰੀ ਤਬਾਹੀ ਹੋਈ ਸੀ ਉਹਨਾਂ ਸਮਿਆਂ ਦੇ ਵਿੱਚ 1864 ਦੇ ਵਿੱਚ ਕਲਕੱਤੇ ਵਿਖੇ। ਤੇ 1940 ਦੇ ਵਿੱਚ ਲੇਖਕ ਸਤਿੰਦਰ ਸਿੰਘ ਨੂਰ ਹੁਣਾਂ ਦਾ ਜਨਮ ਹੁੰਦਾ ਹੈ। 1947 ਚ ਪਾਕਿਸਤਾਨ ਦੇ ਵਿੱਚ ਆਰਜੀ ਸਰਕਾਰ ਦਾ ਐਲਾਨ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ 1972 ਦੇ ਵਿੱਚ ਮੋਗਾ ਰੀਗਲ ਸਿਨੇਮਾ ਜਿਹੜਾ ਕਾਂਡ ਹੋਇਆ ਸੀ 1972 ਦੇ ਵਿੱਚ। ਤੇ 2011 ਦੇ ਵਿੱਚ ਵਿਗਿਆਨੀ ਸਟੀਵ ਜੌਬਸ ਦੀ ਕੈਂਸਰ ਦੇ ਨਾਲ ਮੌਤ ਹੁੰਦੀ ਹੈ। ਭਾਰਤ ਦੇ ਬਾਰੇ ਥੋੜੀ ਜਿਹੀ ਗੱਲ ਕਰਦੇ ਹਾਂ ਛੋਟੇ ਸੱਪਾਂ ਦੀ। ਸਭ ਤੋਂ ਛੋਟਾ ਸੱਪ ਜਿਹੜਾ ਭਾਰਤ ਦੇ ਵਿੱਚ ਪਾਇਆ ਜਾਂਦਾ ਹੈ। ਵੈਸੇ ਸੱਪਾਂ ਦੀ ਗੱਲ ਆਈ ਹੈ, ਸਾਰੇ ਖੜੱਪੇ ਹੀ ਬੈਠੇ ਆ ਜੀ। ਜਿਸ ਨੂੰ ਕਿਰਮ ਸੱਪ ਜਾਣੀ ਕਿ ਵਰਮ ਸਨੇਕ, ਜਿਹੜਾ ਵਰਮ ਸਨੇਕ ਕਿਹਾ ਜਾਂਦਾ ਹੈ, ਭਾਰਤ ਦੇ ਵਿੱਚ ਮਿਲਣ ਵਾਲੇ ਸਭ ਤੋਂ ਛੋਟੇ ਸੱਪਾਂ ਦੇ ਵਿੱਚ ਇਹ ਆਉਂਦਾ ਹੈ। ਭਾਰਤ ਦੇ ਵਿੱਚ ਇਹਨਾਂ ਦੀਆਂ ਕੁੱਲ 14 ਪ੍ਰਜਾਤੀਆਂ ਮਿਲ ਜਾਂਦੀਆਂ ਨੇ, ਪਰ ਭਾਰਤ ਦੇ ਵਿੱਚ ਮਿਲਣ ਵਾਲਾ ਸਭ ਤੋਂ ਛੋਟਾ ਸੱਪ ਜਿਹੜਾ ਬ੍ਰਾਹਮੀਨਾ ਪ੍ਰਜਾਤੀ ਦਾ ਸੱਪ ਹੈ। ਤੇ ਇਹ ਸੱਪ ਤੁਸੀਂ ਅਕਸਰ ਹੀ ਵੇਖਿਆ ਵੀ ਹੋਵੇਗਾ, ਪਰ ਪਛਾਣਨ ਦੇ ਵਿੱਚ ਹਮੇਸ਼ਾ ਧੋਖਾ ਜਿਹੜਾ ਬੰਦਾ ਖਾ ਜਾਂਦਾ ਹੈ, ਕਿਉਂਕਿ ਇਹ ਜਿਹੜਾ ਇਸਦੀ ਬਣਤਰ ਤੇ ਆਕਾਰ ਦੇ ਵਿੱਚ ਬਿਲਕੁਲ ਗੰਡੋਏ ਵਰਗੇ ਹੁੰਦੇ ਨੇ। ਤੇ ਵੈਸੇ ਉਹ ਸੱਪ ਹੁੰਦੇ ਆ ਗੰਡੋਏ ਵਰਗੇ ਹੀ, ਪਰ ਉਹ ਸਾਨੂੰ ਲੱਗਦਾ ਕਿ ਗੰਡੋਏ ਹੈ। ਇਹਨਾਂ ਦੀ ਲੰਬਾਈ ਲਗਭਗ 6 ਇੰਚ 15.2 ਸੈਂਟੀਮੀਟਰ ਜਿਹੜੀ ਹੈ, 15 ਸੈਂਟੀਮੀਟਰ ਤੇ 2 ਮਿਲੀਮੀਟਰ ਹੁੰਦੀ ਹੈ, ਹੋ ਸਕਦੀ ਹੈ। ਇਹ ਬਾਗ ਬਗੀਚਿਆਂ, ਗਿੱਲੇ ਪੱਤਿਆਂ ਤੇ ਗਲੀ ਸੜੀ ਜਿਹੜੀ ਹੈ ਬਨਸਪਤੀ ਹੈ ਉਹਦੇ ਵਿੱਚ ਮਿਲ ਸਕਦਾ ਹੈ। ਇਹ ਅਕਸਰ ਧਰਤੀ ਦੇ ਅੰਦਰ ਹੀ ਰਹਿੰਦੇ ਨੇ ਤੇ ਉੱਥੇ ਹੀ ਆਪਣੇ ਭੋਜਨ ਦੇ ਲਈ ਗੰਡੋਇਆਂ, ਸਿਉਂਕ, ਕੀਟ ਪਤੰਗਿਆਂ ਉੱਤੇ ਜਿਹੜਾ ਨਿਰਭਰ ਰਹਿੰਦੇ ਆ। ਤੇ ਇਹਨਾਂ ਦੇ ਵਿੱਚ ਅੱਖਾਂ ਪੂਰੀ ਤਰ੍ਹਾਂ ਵਿਕਸਿਤ ਨਾ ਹੋ ਕੇ ਸਿਰਫ 2-6 ਜਿਹੜੇ ਨੇ ਸਾਨੂੰ ਦਿਖਦੇ ਆ, ਸਿਰਫ ਚਾਨਣ ਤੇ ਹਨੇਰੇ ਦਾ ਫਰਕ ਕਰ ਸਕਦੇ ਨੇ ਇਹ, ਜਾਂ ਇੰਜ ਆਖ ਲਈਏ ਕਿ ਇਹਨੂੰ ਅੱਖਾਂ ਦੀ ਜ਼ਰੂਰਤ ਨਾ ਹੋਣ ਕਾਰਨ ਉਹ ਇਸ ਅਨੁਸਾਰ ਹੀ ਜਿਹੜਾ ਵਿਕਸਿਤ ਹੋਏ ਨੇ। ਇਹ ਪੰਛੀਆਂ ਤੋਂ ਬਚਣ ਦੇ ਲਈ ਸਿਰਫ ਰਾਤ ਨੂੰ ਧਰਤੀ ਤੋਂ ਜਿਹੜਾ ਬਾਹਰ ਨਿਕਲਦੇ ਆ ਤੇ ਅਨੁਕੂਲਣ ਨੇ ਜਿਹੜਾ ਇਹਨਾਂ ਦੀਆਂ ਅੱਖਾਂ ਨੂੰ ਇਸ ਤਰ੍ਹਾਂ ਹੀ ਜਿਹੜਾ ਵਿਕਸਿਤ ਕੀਤਾ ਹੋਇਆ। ਇਹ ਅੱਖਾਂ ਤੁਸੀਂ ਦੋ ਕਾਲੇ ਧੱਬਿਆਂ ਦੇ ਰੂਪ ਦੇ ਵਿੱਚ ਜਿਹੜਾ ਵੱਡੇ ਜਾਣੀ ਕਿ ਲੈਂਸ ਦੇ ਤਰ੍ਹਾਂ ਹੁੰਦੀਆਂ ਨੇ ਨਾਲ ਵੇਖ ਸਕਦੇ ਹੋ, ਜੋ ਕਿ ਆਪਾਂ ਕਲੋਜ਼ ਕਰਕੇ ਦੇਖ ਸਕਦੇ ਹਾਂ, ਉਦਾਂ ਅੱਖ ਦੇ ਨਾਲ ਨਹੀਂ ਦਿਖਦੀਆਂ। ਵੱਡਦਰਸ਼ੀ ਲੈਂਜ ਜਿਹੜਾ ਵੱਡਾ ਕਾਰੀ ਲੈਂਜ ਹੁੰਦਾ ਜਿਹੜਾ, ਉਹਦੀ ਮਦਦ ਦੇ ਨਾਲ ਇਹਨਾਂ ਦੇ ਸਕੇਲਸ ਵੀ ਜਿਹੜੇ ਦੇਖੇ ਜਾ ਸਕਦੇ ਆ, ਤੇ ਇਹਨੂੰ ਗੰਡੋਇਆਂ ਤੋਂ ਵੱਖ ਕਰਦੇ ਨੇ ਕਿਉਂਕਿ ਸਕੇਲਸ ਜਿਹੜੇ ਨੇ ਰਿੰਗਣ ਵਾਲੇ ਜੀਵਾਂ ਦਾ ਖਾਸ ਜਿਹੜਾ ਗੁਣ ਨੇ। ਸਾਰੇ ਕਿਰਮ ਸੱਪ ਹੀ ਜਿਹੜਾ ਮਾਦਾ ਹੁੰਦੇ ਆ, ਤੇ ਅਸਲ ਦੇ ਵਿੱਚ ਸਾਰੇ ਕਿਰਮ ਸੱਪ ਜਿਹੜੇ ਨੇ ਹਰਮਾ ਫੈਰੋ ਡੈਟਸ ਹੁੰਦੇ ਨੇ, ਤੇ ਭਾਵ ਇਹਨਾਂ ਦੇ ਵਿੱਚ ਦੋਵੇਂ ਲਿੰਗ ਮੌਜੂਦ ਹੁੰਦੇ ਆ, ਜਿਸ ਦੇ ਕਾਰਨ ਹਰ ਜੀਵ ਆਪਣੇ ਅੰਡਿਆਂ ਦਾ ਜਿਹੜਾ ਨਿਸ਼ਚਨ ਕਰਨ ਦੇ ਸਮਰੱਥ ਹੈ। ਇਸ ਦੇ ਲਈ ਮਿਲਣ ਵਾਲੇ ਸਾਰੇ ਸੱਪ ਭਾਵੇਂ ਮਾਦਾ ਹੁੰਦੇ ਨੇ, ਪਰ ਉਹ ਪ੍ਰਜਨਨ ਜਿਹੜਾ ਉਹਦੇ ਲਈ ਪੂਰੀ ਤਰ੍ਹਾਂ ਲੈਸ ਨੇ। ਸਭ ਤੋਂ ਜ਼ਰੂਰੀ ਗੱਲ ਇਹਦੇ ਵਿੱਚ ਇਹ ਹੁੰਦੀ ਹੈ ਕਿ ਜ਼ਹਿਰ ਮਨੁੱਖਾਂ ਦੇ ਲਈ ਘਾਤਕ ਨਹੀਂ ਹੈ, ਤੇ ਨਾ ਹੀ ਇਹ ਤੁਹਾਨੂੰ ਕੱਟ ਸਕਦੇ ਹੈ, ਪਰ ਇਹ ਆਪਣੇ ਬਚਾਅ ਦੇ ਲਈ ਇੱਕ ਬਹੁਤ ਭੈੜੀ ਦੁਰਗੰਧ ਜਿਹੜੀ ਹੈ ਉਹ ਪੈਦਾ ਕਰਦੇ ਹੈ। ਸੋ ਲੋੜ ਹੈ ਕਿ ਅਸੀਂ ਇਹਨਾਂ ਨੂੰ ਜਿਹੜਾ ਬਿਨਾਂ ਸੋਚੇ ਸਮਝੇ ਨਾ ਮਾਰ ਕੇ ਕੁਦਰਤ ਦੀਆਂ ਅਜੀਬ ਜਿਹੜੀਆਂ ਰਚਨਾਵਾਂ ਨੇ ਉਹਨਾਂ ਦਾ ਜਿਹੜਾ ਸਤਿਕਾਰ ਵੀ ਕਰੀਏ। ਤੇ ਇਸੇ ਤਰ੍ਹਾਂ ਦੋਸਤੋ ਭੇਡ ਚਾਲ ਦੀ ਗੱਲ ਆਈ ਹੈ। ਅੱਜ ਕੱਲ ਭੇਡ ਚਾਲ ਦਾ ਜਮਾਨਾ ਜਿਹੜਾ ਚੱਲ ਰਿਹਾ, ਜੁਰਮਾਨਾ ਤਾਂ ਚਲੋ ਹੁੰਦਾ ਹੀ ਹੈ, ਭੇਡਾਂ ਬਹੁਤ ਨੇ, ਕੀ ਕਰੀਏ। ਭੇਡ ਚਾਲ ਤੇ ਆਪਣੇ ਲੋਕ, ਕਦੀ ਆਪਣੇ ਬਜ਼ੁਰਗ ਨੂੰ ਪੁੱਛ ਲਓ ਕਿ ਉਹ ਹਰੀ ਮਿਰਚ ਖਾਂਦੇ ਸਨ, ਇਹ ਸਵਾਲ ਕਰਨਾ ਉਹਨਾਂ ਨੂੰ। ਤੇ ਸਾਡੀ ਸਵੇਰ ਦੀ ਰੋਟੀ ਦੇ ਵਿੱਚ ਲਾਲ ਮਿਰਚਾਂ ਦਾ ਅਚਾਰ ਤੇ ਅੰਬ ਦਾ ਅਚਾਰ ਹੁੰਦਾ ਸੀ, ਜਾਂ ਵੱਧ ਤੋਂ ਵੱਧ ਦਹੀਂ ਲੱਸੀ ਤੇ ਮੱਖਣੀ ਜਿਹੜੀ ਨਾਲ ਹੁੰਦੀ ਸੀ। ਫਿਰ ਦੁਪਹਿਰ ਦੀ ਰੋਟੀ ਦਾਲ ਜਾਂ ਸਬਜ਼ੀ ਦੇ ਨਾਲ ਆਉਂਦੀ, ਤੀਜੇ ਪੈਰ ਮਿੱਸੀਆਂ ਰੋਟੀਆਂ ਦੇ ਨਾਲ ਲਾਲ ਮਿਰਚਾਂ ਭੁੱਕ ਕੇ ਤੇ ਮੱਖਣੀ ਦੇ ਨਾਲ ਚੋਪੜ ਕੇ ਖਾਂਦੇ ਸਨ। ਬੜੀ ਸਵਾਦ ਲੱਗਦੀ ਹੈ ਵੈਸੇ ਦਹੀਂ ਦੇ ਨਾਲ ਸਵੇਰ ਨੂੰ ਜਦੋਂ ਖਾਓ, ਮੱਕੀ ਦੀ ਰੋਟੀ ਤੇ ਉੱਤੇ ਲੂਣ ਮਿਰਚਾਂ ਭੁੱਕੀਆਂ ਹੋਣ, ਮਸਾਲੇ ਵਾਲੀ, ਨਜ਼ਾਰਾ ਆ ਜਾਂਦਾ ਹੈ। ਤੇ ਨਾਲ ਫਰੈਸ਼ ਜਿਹੜਾ ਮੱਖਣ ਹੋਵੇ ਘਰ ਦਾ ਕੱਢਿਆ। ਹਰੀ ਮਿਰਚ ਕਦੀ ਕਦਾਈ ਉਂਝ ਤੋੜ ਕੇ ਰੋਟੀ ਨਾਲ ਚੱਬ ਜਾਣੀ। ਸਾਡਾ ਅੰਬ ਦਾ ਅਚਾਰ ਕਿਸੇ ਦਵਾਈ ਤੋਂ ਘੱਟ ਨਹੀਂ ਸੀ ਹੁੰਦਾ। ਕਲੌਂਜੀ, ਮੇਥੀ, ਰਾਈ, ਸੌਂਫ ਤੇ ਕਾਲੀ ਮਿਰਚ ਵਰਗੇ ਨਿਆਬ ਜਿਹੜੇ ਤੋਹਫਿਆਂ ਦੇ ਨਾਲ ਇਹ ਲੈਸ ਹੁੰਦਾ ਸੀ। ਤੇ ਸਾਡਾ ਦੇਸੀ ਘਿਓ ਤੇ ਸਰੋਂ ਦਾ ਤੇਲ ਖਾਣੇ ਪਕਾਉਣ ਦੇ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ, ਪਰ ਬਾਅਦ ਦੇ ਵਿੱਚ ਡਾਲਡੇ ਆ ਗਏ, ਰਿਫਾਇੰਡ ਆ ਗਏ, ਹੋਰ ਸਾਰਾ ਸਿਲਸਿਲਾ ਆ ਗਿਆ, ਬਹੁਤ ਸਾਰੀਆਂ ਗਰੀਸਾਂ ਆ ਗਈਆਂ। ਫਿਰ ਆਏ ਡਾਲਡੇ, ਰਿਫਾਇੰਡ ਤੇ ਬੇਕਰੀਆਂ, ਉਪਰੋਂ ਡਾਕਟਰੀ ਧੰਦਾ ਬਣ ਗਿਆ। ਉਹਨਾਂ ਨੇ ਪੰਜਾਬੀਆਂ ਦੀ ਖੁਰਾਕ ਹੀ ਬਦਲ ਕੇ ਰੱਖ ਦਿੱਤੀ। ਜਿਹੜੇ ਘਰਾਂ ਦੇ ਵਿੱਚ ਕਦੇ ਦਵਾਈ ਨਹੀਂ ਸੀ ਬੜੀ, ਅੱਜ ਉਹੀ ਘਰ ਜਿਹੜਾ ਬੱਚੇ ਵੀ ਦਵਾਈਆਂ ਦੇ ਉੱਤੇ ਪਲ ਰਹੇ ਨੇ। ਅਸੀਂ ਕਦੀ ਨਹੀਂ ਸੋਚਿਆ ਕਿ ਸਾਡੇ ਬਜ਼ੁਰਗ ਤਿਲ ਜਿਹੜੇ ਤਿਲ ਹੈ ਜਾਂ ਅਲਸੀ ਦਾ ਤੇਲ ਵੀ ਜਿਹੜੇ ਪਸ਼ੂਆਂ ਨੂੰ ਵੀ ਦਿੰਦੇ ਹੁੰਦੇ ਸੀ, ਅਲਸੀ ਦੀ ਜਿਹੜੀ ਪੀਠੀ ਬਣਾ ਕੇ ਪੀਠ ਬਣਾ ਲੈਂਦੇ ਸੀ, ਤੇ ਉਹਦੀ ਆਪਣੇ ਲਈ ਘਰ ਦੇ ਲਈ ਪਿੰਨੀਆਂ ਬਣਾ ਲੈਂਦੇ ਸੀ, ਤੇ ਉਹ ਜਿਹੜਾ ਤੇਲ ਹੁੰਦਾ ਸੀ ਉਹ ਵਿੱਚ ਪਾ ਦਿੱਤਾ ਜਾਂਦਾ ਸੀ। ਮਾੜਾ ਮੋਟਾ ਹੀ ਨਿਕਲਦਾ ਸੀ, ਕੋਈ ਇੰਨਾ ਵੱਡਾ ਤੇ ਜ਼ਿਆਦਾ ਨਹੀਂ ਹੁੰਦਾ ਸੀ, ਕਿਉਂਕਿ ਪੀਠ ਬਣਦੀ ਹੁੰਦੀ ਸੀ ਜਿਵੇਂ ਡਲੀਆ ਬਣਦਾ ਚੱਕੀ ਦੇ ਵਿੱਚ, ਤੇ ਕੋਹਲੂ ਦੇ ਵਿੱਚ ਪਾ ਕੇ ਬਸ ਇੱਕ ਅੱਧੀ ਵਾਰੀ ਕੱਢਣੀ, ਦੋ ਵਾਰੀ ਕੱਢ ਦਿੰਦੇ ਹੁੰਦੇ ਸੀਗੇ, ਤੇ ਪੀਠ ਬਣ ਜਾਂਦੀ ਹੈ, ਉਹ ਪਸ਼ੂਆਂ ਨੂੰ ਦਿੱਤੀ ਜਾਂਦੀ ਸੀ, ਖਾਸ ਕਰਕੇ ਜਦੋਂ ਉਹ ਆਪਣੇ ਬੱਚਾ ਜਾਂ ਬੱਚੀ ਨੂੰ ਜਨਮ ਦਿੰਦੇ, ਉਸ ਤੋਂ ਬਾਅਦ ਦਿੱਤੀ ਜਾਂਦੀ ਸੀ। ਅਸੀਂ ਕਦੀ ਨਹੀਂ ਸੋਚਿਆ ਕਿ ਸਾਡੇ ਬਜ਼ੁਰਗ ਤਿਲ ਅਤੇ ਅਲਸੀ ਕਿਉਂ ਖਾਂਦੇ ਸਨ। ਕਲੌਂਜੀ ਦੇ ਕੀ ਫਾਇਦੇ ਨੇ? ਇਹ ਕਹਿ ਲਓ ਕਿ ਸੁਪਰ ਫੂਡ ਜਿਹੜੇ ਹੈਗੇ ਆ, ਪਰ ਉਹਨਾਂ ਨੂੰ ਅਸੀਂ ਨਕਾਰ ਦਿੱਤਾ ਹੈ। ਕਲੌਂਜੀ ਦੇ ਕਈ ਫਾਇਦੇ ਸਨ। ਗੂਗਲ ਦੇ ਉੱਤੇ ਫਲੈਕਸ ਸੀਡ ਜਿਹੜੇ ਨੇ, ਜਿਹਨੂੰ ਆਪਾਂ ਅਲਸੀ ਕਹਿੰਦੇ ਹਾਂ, ਬਲੈਕ ਸੀਡ ਪਾ ਕੇ ਦੇਖ ਲਿਓ ਕਿ ਪੂਰੀ ਦੁਨੀਆਂ ਹੁਣ ਇਹਨਾਂ ਦੀ ਚਾਹਵਾਨ ਹੈ, ਕਿਉਂਕਿ ਉਹ ਸੈਲਡ ਦੇ ਉੱਤੇ ਪਾ ਕੇ ਇੱਥੇ ਖਾਧੇ ਜਾਂਦੇ ਆ, ਤੇ ਨਾਲ ਉਹਦਾ ਚੂਰ ਭੂਰ ਜਿੱਦਾਂ ਆਟਾ ਵੀ ਮਿਲ ਜਾਂਦਾ, ਹੋਰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਐਸੇ ਪ੍ਰੋਟੀਨ ਨੇ, ਐਸੇ ਵਿਟਾਮਿਨ ਹੈ ਜੋ ਸਾਨੂੰ ਤੇਲ ਤੋਂ ਮਿਲਦੇ ਆ। ਮੱਛੀ ਖਾ ਲਓ, ਜਿਹੜੇ ਲੋਕ ਮੱਛੀ ਨਹੀਂ ਖਾ ਸਕਦੇ ਉਹ ਜਿਹੜੇ ਨੇ ਅਲਸੀ ਦਾ ਤੇਲ ਜਾਂ ਅਲਸੀ ਖਾਓ ਤਾਂ ਉਹਦਾ ਨਜ਼ਾਰਾ ਹੀ ਵੱਖਰ ਆਇਆ ਜੀ, ਤੇ ਉਹਦੇ ਵਿੱਚ ਉਹ ਚੀਜ਼ਾਂ ਪੂਰੀਆਂ ਕਰ ਸਕਦੇ ਆ। ਪਰ ਉਹਨਾਂ ਨੂੰ ਪਤਾ ਨਹੀਂ ਕਿ ਇਹ ਖਾਣੇ ਕਿਵੇਂ ਨੇ। ਦੇਖਾ ਦੇਖੀ ਆਪਣੇ ਦਵਾਈਆਂ ਵਰਗੇ ਖਾਣੇ ਨਾ ਛੱਡ ਦਿਓ, ਤੇ ਆਪ ਤੇ ਆਪਣੇ ਪਰਿਵਾਰ ਨੂੰ ਬਾਜ਼ਾਰ ਦੇ ਉੱਤੇ ਖਾਣੇ ਦੇ ਉੱਤੇ ਨਾ ਲਾਵੋ ਤੇ ਉਹਨਾਂ ਨੂੰ ਬਚਾਵੋ। ਤੇ ਇਹ ਵੀ ਇੱਕ ਜਿਹੜੀ ਆ ਖਾਣ ਪੀਣ ਦੇ ਸੰਬੰਧ ਦੇ ਵਿੱਚ ਜਿਹੜੀ ਆ ਭੇਡ ਚਾਲ ਜਿਹੜੀ ਆ ਚੱਲ ਰਹੀ ਹੈ। ਦੂਸਰੇ ਪਾਸੇ ਸਟੀਵਨ ਪੌਲ ਦੀ ਗੱਲ ਕਰਕੇ ਫਿਰ ਆਪਾਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਸਟੀਵ ਜੌਬਸ 24 ਫਰਵਰੀ 1955 ਨੂੰ ਅਕਤੂਬਰ 2011 ਦੇ ਵਿੱਚ, ਸਟੀਵਨ ਪੌਲ ਸਟੀਵ ਜੌਬਸ ਇੱਕ ਅਮਰੀਕੀ ਉਦਯੋਗੀ ਤੇ ਖੋਜੀ ਸੀ। ਇਹਨੂੰ ਐਪਲ ਤੇ CEO ਦੇ ਵਜੋਂ ਵੀ ਜਿਹੜਾ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਅਗਸਤ 2011 ਦੇ ਵਿੱਚ ਉਹਨਾਂ ਨੇ ਇਸ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦਿੱਤਾ ਤੇ ਜਾਬਸ ਪਿਕਸਰ ਐਨੀਮੇਸ਼ਨ ਸਟੂਡੀਓਜ਼ ਦੇ ਜਿਹੜਾ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹੇ ਨੇ, ਐਨੀਮੇਸ਼ਨ ਜਿਹੜੀਆਂ ਬਣਦੀਆਂ ਨੇ। 2006 ਦੇ ਵਿੱਚ ਉਹ ਦਾ ਵਾਲਟ ਡਿਜ਼ਨੀ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਵੀ ਰਹੇ, ਜਿਸ ਦੇ ਬਾਅਦ ਡਿਜ਼ਨੀ ਨੇ ਪਿਕਸਰ ਦਾ ਜਿਹੜਾ ਸੀ ਅਧਿਗ੍ਰਹਿਣ ਕਰ ਲਿਆ ਸੀ ਤੇ 1995 ਦੇ ਵਿੱਚ ਆਈ ਫਿਲਮ ਟੁਆਏ ਸਟੋਰੀ ਵਿੱਚ ਉਹਨਾਂ ਨੇ ਬਤੌਰ ਕਾਰਜਕਾਰੀ ਨਿਰਮਾਤਾ ਵੀ ਜਿਹੜਾ ਕੰਮ ਕੀਤਾ। ਜੌਬਜ਼ ਜਿਹੜਾ ਸੀ ਦੇ ਅਧਿਕਾਰਤ ਜੀਵਨੀਕਾਰ ਵਾਲਟਰ ਆਈਜੈਕਸਨ ਨੇ ਜਿਹੜਾ ਉਸਨੂੰ ਰਚਨਾਤਮਕ ਉਦਯੋਗਪਤੀ ਦੱਸਿਆ, ਜਿਸਦੇ ਸੰਪੂਰਨਤਾ ਜਿਹੜਾ ਲਈ ਜਨੂੰਨ ਅਤੇ ਉਸਦੀ ਜ਼ੋਰਦਾਰ ਡਰਾਈਵ ਨੇ 6 ਉਦਯੋਗੀ ਨਿੱਜੀ ਕੰਪਿਊਟਰ ਐਨੀਮੇਟਿਡ ਫਿਲਮ ਸੰਗੀਤ ਫੋਨ ਟੈਬਲੇਟ ਕੰਪਿਊਟਿੰਗ ਤੇ ਡਿਜੀਟਲ ਪ੍ਰਕਾਸ਼ਨ ਦੇ ਵਿੱਚ ਇਨਕਲਾਬ ਲਿਆ ਕੇ ਰੱਖ ਦਿੱਤਾ। 5 ਅਕਤੂਬਰ 2011 ਦੇ ਵਿੱਚ 56 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਉਹਨਾਂ ਦੀ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਹੈ। ਲੋ ਦੋਸਤੋ, ਇਹ ਸੀ ਕੁਝ ਸ਼ਖਸੀਅਤਾਂ ਦਾ ਜ਼ਿਕਰ ਤੇ ਕੁਝ ਭੇਡ ਚਾਲਾਂ ਦਾ ਤੇ ਕੁਝ ਆਪਣੇ ਪਿਛੋਕੜ ਦੇ ਬਾਰੇ ਗੱਲਬਾਤ ਕੀਤੀ ਤੁਹਾਡੇ ਨਾਲ। ਸੱਪਾਂ ਜਾਂ ਜੀਵ ਵਿਗਿਆਨ ਦੀ ਗੱਲ ਕਰ ਲਓ ਤੇ ਹੁਣ ਚੱਲਦੇ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਕੀ ਜਿਹੜਾ ਚੱਲ ਰਿਹਾ ਹੈ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਦੀ ਸਥਿਤੀ ਜਿਹੜੀ ਛਾਣਦਿਆਂ ਕੀ ਕੁਝ ਜਿਹੜਾ ਹੁੰਦਾ ਹੈ। ਪੈ ਗਿਆ ਘੇਰਾ, ਸੀ ਬੀ ਆਈ ਦਾ ਫੇਰਾ ਤੇ ਜ਼ਖ਼ਮ ਗਹਿਰਾ, ਮੁਸ਼ਕਲ ਚ ਖਹਿਰਾ, ਪ੍ਰਗਟ ਦੇ ਚਰਚੇ ਤੇ ਰੂਪ ਕੌਰ ਦੱਸੇ ਖਰਚੇ ਤੇ ਦੇਖਦੇ ਆ ਕੀ ਕੁਝ ਜਿਹੜਾ ਵਿੱਚੋਂ ਨਿਕਲ ਕੇ ਆਉਂਦੇ ਆ। ਕੁਝ ਹੀ ਪਲਾਂ ਦੇ ਵਿੱਚ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ। ਪੰਜਾਬ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਦੇ ਵਿੱਚ ਕੀ ਕੁਝ ਜਿਹੜਾ ਸੱਚਮੁੱਚ ਮੁੱਦਿਆਂ ਦੀ ਰਾਜਨੀਤੀ ਹੋ ਰਹੀ ਹੈ ਕਿ ਸਿਰਫ ਇੱਕ ਭੇਡ ਚਾਲ ਜਿਹੜੀ ਚੱਲ ਰਹੀ ਹੈ। ਅਧਿਆਪਕ ਆਗੂਆਂ ਦੀ ਹਿਰਾਸਤ, ਬਦਲਦੀਆਂ ਪੋਸਟਿੰਗਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀ ਬੀ ਆਈ ਜਾਂਚ, ਡੀ ਏ ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਤੇ ਚੋਣ ਪ੍ਰਣਾਲੀ ਦੇ ਉੱਤੇ ਉੱਠ ਰਹੇ ਨਵੇਂ ਸਵਾਲ, ਸਿੱਖ ਸੰਸਥਾਵਾਂ ਦੇ ਨਾਲ ਜੁੜੇ ਵਿਵਾਦ, ਇਨ੍ਹਾਂ ਸਭ ਦੇ ਵਿਚਕਾਰ ਆਮ ਪੰਜਾਬੀ ਦੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਹੈ, ਸੱਤਾ ਬਦਲਣੀ ਹੈ ਜਾਂ ਸਿਆਸਤ ਦਾ ਤਰੀਕਾ ਬਦਲਣਾ ਹੈ। ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਦੇ ਵੱਲ ਝਾਤ ਮਾਰੀਏ ਤਾਂ ਕੇਂਦਰ ਦੇ ਵਿੱਚ ਜੋ ਕੁਝ ਪੱਕ ਰਿਹਾ, ਸੰਜੇ ਦੱਤ ਦੇ ਵਿਵਾਦਤ ਬਿਆਨਾਂ ਤੇ ਸਫਾਈ ਤੋਂ ਲੈ ਕੇ ਰੂਸ ਯੁਕਰੇਨ ਜੰਗ ਤੱਕ ਦਾ ਸਿਲਸਿਲਾ ਛੇੜਾਂਗੇ। ਜਰਮਨੀ ਦੀ ਯੁਕਰੇਨ ਨੂੰ ਮਦਦ, ਫਰਾਂਸ ਦੇ ਵਿੱਚ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ, ਜ਼ੈਨਜ਼ੀ ਉੱਥੇ ਵੀ ਉੱਠ ਖੜੀ ਹੋਈ ਹੈ। ਭਾਰਤ ਦੇ ਵਿੱਚ ਪਲਾਸਟਿਕ ਕਰੰਸੀ ਦੀ ਸੰਭਾਵਨਾ ਉੱਤੇ ਜਿਹੜਾ ਵੱਡਾ ਖਰਚਾ, ਵਿਗਿਆਨ ਦੀ ਉਹ ਖੋਜ ਜੋ ਭਵਿੱਖ ਦੇ ਵਿੱਚ ਯਾਦਾਂ ਨੂੰ ਬਦਲਣ ਦੀ ਸੰਭਾਵਨਾ ਬਾਰੇ ਸਵਾਲ ਖੜੇ ਕਰਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਜੋ ਬੁਰੀਆਂ ਤੁਹਾਡੇ ਦਿਮਾਗ ਦੇ ਵਿੱਚ ਯਾਦਾਂ ਜਿਹੜੀਆਂ ਨੇ ਡਾਊਨਲੋਡ ਨੇ ਉਹਨਾਂ ਨੂੰ ਹੁਣ ਰਿਮੂਵ ਕੀਤਾ ਜਾ ਸਕੇਗਾ। ਇਸ ਤਰ੍ਹਾਂ ਦੀ ਇੱਕ ਖੋਜ ਆਈ ਹੈ, ਉਹਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ। ਲਓ ਫਿਰ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਸ਼ਾਂਤੀ ਮਹਿਸੂਸ ਨਹੀਂ ਹੁੰਦੀ ਵਾਲੇ ਬਿਆਨ ਦੇ ਉੱਤੇ ਸੰਜੇ ਦੱਤ ਨੇ ਸਫਾਈ ਦੇ ਦਿੱਤੀ ਹੈ, ਪਰ ਉਹ ਕਹਿੰਦੇ ਆ ਸਭ ਕੁਝ ਸਕ੍ਰਿਪਟਡ ਸੀਗਾ। ਮੁੰਨਾ ਬਾਈ ਅਵਤਾਰ ਦੇ ਵਿੱਚ ਜਿਹੜਾ ਕੀਤੀ ਟਿੱਪਣੀ ਤੇ ਵਿਵਾਦ ਵਧਣ ਦੇ ਮਗਰੋਂ ਅਦਾਕਾਰ ਨੇ ਅਫਸੋਸ ਜਿਹੜਾ ਜ਼ਾਹਰ ਕੀਤਾ ਹੈ। ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਸ਼ੇਖਰ ਟੂ ਨਾਈਟ ਸ਼ੋਅ ਦੇ ਦੌਰਾਨ ਦਿੱਤੇ ਆਪਣੇ ਬਿਆਨ, ਮੈਨੂੰ ਭਾਰਤ ਦੇ ਵਿੱਚ ਹੁਣ ਉਹ ਸ਼ਾਂਤੀ ਮਹਿਸੂਸ ਨਹੀਂ ਹੁੰਦੀ ਤੇ ਸਫਾਈ ਦਿੱਤੀ ਹੈ। ਅਦਾਕਾਰਾ ਅਨੁਸਾਰ ਜਿਹੜਾ ਉਹਨਾਂ ਦੀਆਂ ਗੱਲਾਂ ਇੱਕ ਸਕ੍ਰਿਪਟਡ ਜਿਹੜਾ ਲਿਖੇ ਹੋਏ ਗੱਲਬਾਤ ਦਾ ਹਿੱਸਾ ਸਨ ਤੇ ਉਹਨਾਂ ਦਾ ਮਕਸਦ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਕਹਿੰਦੇ ਨਹੀਂ ਸੀ। ਸ਼ੇਖਰ ਸੁਮਨ ਦੇ ਇਸ ਸ਼ੋਅ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ 67 ਸਾਲਾਂ ਅਦਾਕਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਵਾਦ ਵਧਦਾ ਦੇਖ ਕੇ ਸੰਜੇ ਦੱਤ ਨੇ ਐਤਵਾਰ ਨੂੰ ਕੱਲ੍ਹ ਬੀਤੇ 'ਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਮੇਰਾ ਮਕਸਦ ਕਿਸੇ ਵੀ ਵਿਅਕਤੀ, ਭਾਈਚਾਰੇ ਜਾਂ ਸੰਸਥਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੀਆਂ ਗੱਲਾਂ ਇੱਕ ਸਕ੍ਰਿਪਟਡ ਜੜੀਆਂ ਤੇ ਹਲਕੀ ਫੁਲਕੀ ਗੱਲਬਾਤ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਇਸ ਗੱਲਬਾਤ ਦਾ ਮਕਸਦ ਮੁੰਨਾ ਬਾਈ ਫਿਲਮ ਦੇ ਗਾਂਧੀਗਿਰੀ ਵਾਲੇ ਅੰਦਾਜ਼ ਵਾਂਗ ਪਿਆਰ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣਾ ਸੀ। ਅਫਸੋਸ ਦੀ ਗੱਲ ਇਹ ਹੈ ਕਿ ਮੇਰੇ ਬੋਲਾਂ ਨੂੰ ਗਲਤ ਸੰਦਰਭ ਦੇ ਵਿੱਚ ਲਿਆ ਗਿਆ। ਸ਼ੋਅ ਦੇ ਦੌਰਾਨ ਸੰਜੇ ਦੱਤ ਨੇ ਆਪਣੀ ਫਿਲਮ ਜਿਹੜਾ ਕਿਰਦਾਰ ਮੁੰਨਾ ਬਾਈ ਦੇ ਰੂਪ ਦੇ ਵਿੱਚ ਗੱਲ ਕਰਦਿਆਂ ਕਿਹਾ ਸੀ ਕਿ ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ ਤਾਂ ਉਹ ਜ਼ਿਆਦਾਤਰ ਸਮਾਂ ਦੇਸ਼ ਤੋਂ ਬਾਹਰ ਨਹੀਂ ਬਿਤਾਉਣਗੇ। ਭਾਈਚਾਰੇ ਨੂੰ ਉਤਸ਼ਾਹਿਤ ਕਰਨਗੇ ਤੇ ਆਪਣੀਆਂ ਤਸਵੀਰਾਂ ਦੀ ਜਗ੍ਹਾ ਹਰ ਪਾਸੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਉਣਗੇ। ਇਸ ਤੋਂ ਜਿਹੜਾ ਵਿਵਾਦ ਛਿੜਿਆ। ਦੂਸਰੇ ਪਾਸੇ ਰਾਜਸਥਾਨ ਪੁਲਿਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਹਿੰਦੇ ਤੇ ਐਡਵੋਕੇਟ ਧਾਮੀ ਹੁਣਾਂ ਨੇ ਇਹਦੇ ਉੱਤੇ ਬਿਆਨ ਦਿੱਤਾ ਤੇ ਕੁਝ ਕੱਲ੍ਹ ਨੂੰ 12 ਵਜੇ ਉਹ ਖੁਲਾਸੇ ਵੀ ਕਰਨ ਜਾ ਰਹੇ ਨੇ। ਕਮੇਟੀ ਨੇ ਰਿਪੋਰਟ ਦੇ ਦਿੱਤੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਚਾਵਲਾ ਹੁਣਾਂ ਦੇ ਬਾਰੇ ਤੇ ਕੱਲ੍ਹ ਨੂੰ ਉਹ ਵੀ ਜਿਹੜੇ ਨੇ ਜਿਹੜਾ ਲੈਟਰ ਖੋਲਣਗੇ। ਪਰ ਰਾਜਸਥਾਨ ਦੀ ਗੱਲ ਕਰੀਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਜਸਥਾਨ ਪੁਲਿਸ ਨੇ ਗੁਰੂ ਕੇ ਲੰਗਰਾਂ ਦੀ ਬੇਅਦਬੀ ਕੀਤੀ ਤੇ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਹੋਰ ਸ਼ਹੀਦਾਂ ਦੇ ਪੋਸਟਰ ਪਾੜੇ ਤੇ ਸਿੱਖ ਆਗੂ ਜਿਹੜੇ ਨੇ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕੀਤਾ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਅਜਿਹਾ ਵਿਹਾਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜਾ ਉਹ ਠੇਸ ਜਿਹੜਾ ਗੰਭੀਰ ਪਹੁੰਚਾਉਂਦਾ ਤੇ ਕਿਸੇ ਵੀ ਮਸਲੇ ਦਾ ਹੱਲ ਕਾਨੂੰਨੀ ਤਰੀਕੇ ਨਾਲ ਹੋ ਸਕਦਾ ਹੈ ਪਰ ਧਾਰਮਿਕ ਅਸਥਾਨ ਅਤੇ ਅਜਿਹੀ ਧੱਕੇਸ਼ਾਹੀ ਵਾਜਬ ਨਹੀਂ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੱਖ ਮਸਲਿਆਂ ਦੇ ਲਈ ਆਵਾਜ਼ ਜਿਹੜੀ ਨੇ ਉਠਾਉਣ ਵਾਲੇ ਭਾਈ ਟਿੰਮਾ ਨੂੰ ਝੂਠੇ ਕੇਸ ਦੇ ਵਿੱਚ ਗ੍ਰਿਫ਼ਤਾਰ ਕਰਨਾ ਸਿੱਖਾਂ ਦੀ ਆਵਾਜ਼ ਦਬਾਉਣ ਤੇ ਪੱਖਪਾਤੀ ਰਵੱਈਏ ਦਾ ਪ੍ਰਗਟਾਵਾ ਹੈ। SGPC ਪ੍ਰਧਾਨ ਨੇ ਰਾਜਸਥਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਰੱਖੀ ਹੈ ਕਿ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਮਰਿਆਦਾ ਤੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਵਾਲੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਭਾਈ ਟਿੰਮਾ ਦੇ ਵਿਰੁੱਧ ਦਰਜ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਤਾੜਨਾ ਕੀਤੀ ਹੈ ਕਿ ਦੇਸ਼ ਦੇ ਵਿੱਚ ਕਿਸੇ ਵੀ ਧਾਰਮਿਕ ਭਾਈਚਾਰੇ ਦੇ ਨਾਲ ਵਿਤਕਰਾ ਸੰਵਿਧਾਨ ਅਤੇ ਲੋਕਤੰਤਰੀ ਮੁੱਲਾਂ ਦੇ ਖਿਲਾਫ਼ ਹੈ ਤੇ ਇਸ ਘਟਨਾ ਦੇ ਕਾਰਨ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ। ਇਸ ਦੇ ਲਈ ਸਰਕਾਰ ਸਥਿਤੀ ਦਾ ਗੰਭੀਰਤਾ ਨੂੰ ਜਿਹੜਾ ਸਮਝਦਿਆਂ ਹੋਇਆਂ ਤੁਰੰਤ ਇਹਦੇ ਉੱਤੇ ਕਦਮ ਜਿਹੜੇ ਚੁੱਕੇ। ਅਮਰਜੀਤ ਸਿੰਘ ਚਾਵਲਾ ਮਾਮਲਾ। ਸ੍ਰੀ ਆਨੰਦਪੁਰ ਸਾਹਿਬ ਮਾਮਲੇ ਦੀ ਜਾਂਚ ਰਿਪੋਰਟ ਭਲਕੇ ਜਿਹੜੀ ਹੈ 12 ਵਜੇ ਹੋਵੇਗੀ ਜਨਤਕ। ਹੁਣ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਮਾਮਲੇ ਦੀ ਪੜਤਾਲ ਦੇ ਲਈ ਬਣਾਈ ਗਈ 4 ਮੈਂਬਰੀ ਜਿਹੜੀ ਹੈ ਜਾਂਚ ਕਮੇਟੀ ਦੀ ਰਿਪੋਰਟ ਮਿਲਣ ਮਗਰੋਂ ਭਲਕੇ ਕੱਲ੍ਹ ਨੂੰ ਦੁਪਹਿਰ 12 ਵਜੇ ਜਨਤਕ ਕੀਤੀ ਜਾਵੇਗੀ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਫ਼ਤਰ ਤੋਂ ਸਾਂਝੀ ਕੀਤੀ ਹੈ। ਐਡਵੋਕੇਟ ਧਾਮੀ ਹੁਣਾਂ ਦਾ ਕਹਿਣਾ ਹੈ ਕਿ ਇਹ ਬੇਹੱਦ ਗੰਭੀਰ ਤੇ ਸੰਜੀਦਾ ਮਾਮਲਾ ਹੈ, ਇਸ ਕਰਕੇ ਜਾਂਚ ਕਮੇਟੀ ਨੂੰ ਸਮਾਬੰਧ ਜਿਹੜਾ ਸੀ ਤਰੀਕੇ ਨਾਲ ਕੰਮ ਕਰਦਿਆਂ 15 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਕਮੇਟੀ ਨੇ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਪਹਿਲੂਆਂ ਦੀ ਘੋਖ ਕਰਨ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਜੋ ਵੀ ਤੱਥ ਅਤੇ ਜਾਣਕਾਰੀ ਸਾਹਮਣੇ ਆਵੇਗੀ ਉਸ ਨੂੰ ਲੋਕਾਂ ਤੇ ਮੀਡੀਆ ਸਾਹਮਣੇ ਜਿਹੜਾ ਰੱਖ ਦਿੱਤਾ ਜਾਵੇਗਾ। ਇਹ ਮਾਮਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਤੇ ਬਹਿਰੀਨ ਤੋਂ ਆਈ ਇੱਕ ਬੇਬੀ ਵੱਲੋਂ ਲਾਏ ਗਏ ਦੋਸ਼ਾਂ ਦੇ ਨਾਲ ਸੰਬੰਧਿਤ ਹੈ ਤੇ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਕਮੇਟੀ ਬਣਾਈ ਸੀ ਤੇ ਉਸ ਨੂੰ 15 ਦਿਨਾਂ ਦੇ ਵਿੱਚ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਸੀ। ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਗਿਆਨੀ ਮਲਕੀਤ ਸਿੰਘ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਸਨ ਤੇ ਕਮੇਟੀ ਦੇ ਵਿੱਚ ਬਲਦੇਵ ਸਿੰਘ ਕਾਇਮਪੁਰ, ਗੁਰਮੀਤ ਸਿੰਘ ਬੂਹ ਤੇ ਗੁਰਿੰਦਰ ਕੌਰ ਭੋਲੂਵਾਲ ਤੇ ਗੁਰਬਖਸ਼ ਸਿੰਘ ਖਾਲਸਾ ਨੂੰ ਸ਼ਾਮਲ ਕੀਤਾ ਗਿਆ ਸੀ, ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾ ਨੂੰ ਵੀ ਕੋਆਰਡੀਨੇਟਰ ਜਿਹੜਾ ਉੱਥੇ ਬਣਾਇਆ ਗਿਆ ਸੀ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਹੋਰ ਵੀ ਵੱਧਦੀਆਂ ਨਜ਼ਰ ਆਉਂਦੀਆਂ ਨੇ। ਘਟਨੀਆਂ ਤਾਂ ਕੀ ਨੇ ਪਰ ਜਵਾਬ ਉਹ ਵੀ ਨਹੀਂ ਦਿੰਦੇ, ਅੜੀਅਲ ਸੁਭਾਅ ਦੇ ਨੇ ਤੇ ਉਹ ਕਹਿੰਦੇ ਮੈਂ ਨਾ ਬਦਲੂ ਜੀ ਤੇ ਇਸ ਤਰ੍ਹਾਂ ਦੇ ਮੁੱਦਿਆਂ ਦੇ ਵਿੱਚ ਹੁਣ CPI ਦੀ ਜਾਂਚ ਜਾਂ ਹੋਰ ਸਾਰੇ ਸਿਲਸਿਲਿਆਂ ਦੇ ਵਿੱਚ ਜਿਹੜਾ ਘਿਰਦੇ ਨਜ਼ਰ ਆਉਂਦੇ ਆ। ਸੀਐਮ ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਜਿਹੜਾ ਪੁਲਿਸ ਨੇ ਘਰ ਦੇ ਵਿੱਚੋਂ ਅਧਿਆਪਕ ਵੀ ਚੁੱਕ ਲਏ ਤੇ ਕਈ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਉਡੀਕਦੇ ਰਹੇ ਨੇ ਵਿਦਿਆਰਥੀ। CBI ਜਾਂਚ ਮਾਮਲਾ ਜਿਹੜਾ ਹੈ ਹਾਈਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ, ਪੰਜਾਬ ਸਰਕਾਰ ਇਹ ਵੀ ਦਾਅਵਾ ਕਰ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਫੇਰੀ ਦੇ ਮੱਦੇਨਜ਼ਰ ਅੱਜ ਤੜਕਸਾਰ ਜਿਹੜਾ ਪੁਲਿਸ ਦੇ ਵੱਲੋਂ ਵੱਖ ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹੀ ਹਿਰਾਸਤ ਦੇ ਵਿੱਚ ਲੈ ਜਾਣ ਦੀਆਂ ਸੂਚਨਾਵਾਂ ਮਿਲ ਗਈਆਂ। ਜਾਣਕਾਰੀ ਦੇ ਮੁਤਾਬਕ ਹਿਰਾਸਤ ਦੇ ਵਿੱਚ ਲਏ ਗਏ ਆਗੂਆਂ ਦੇ ਵਿੱਚ ETT ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼ ਬੁਟਲਾਡਾ, ਡੈਮੋਕਰੇਟਿਕ ਟੀਚਰਸ ਫਰੰਟ ਜਿਹੜਾ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਮੀਤ ਪ੍ਰਧਾਨ ਨਵਨੀਤ ਬੋਹਾ, ਪੁਰਾਣੀ ਪੈਨਸ਼ਨ ਬਹਾਲੀ ਦੇ ਨਾਲ ਸੰਬੰਧਿਤ ਜ਼ਿਲ੍ਹਾ ਕਨਵੀਨਰ ਦਰਸ਼ਨ ਅਲੀਸ਼ੇਰ ਅਤੇ CPF ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਸ਼ਾਮਲ ਨੇ। ਵੱਖ ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਕਰੀਬ ਇਕ ਦਰਜਨ ਆਗੂਆਂ ਨੂੰ ਮਾਨਸਾ, ਬੁਢਲਾਡਾ ਅਤੇ ਹੋਰ ਪੁਲਿਸ ਥਾਣਿਆਂ ਦੇ ਵਿਚ ਲਿਜਾਇਆ ਗਿਆ। ਅਧਿਆਪਕ ਜਥੇਬੰਦੀਆਂ ਨਾਲ ਜੁੜੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਤੜਕਸਾਰ ਸ਼ੁਰੂ ਹੋਈ ਇਸ ਕਾਰਵਾਈ ਦੇ ਮਗਰੋਂ ਕਈ ਅਧਿਆਪਕ ਆਗੂ ਘਰਾਂ ਤੋਂ ਇਧਰ ਉਧਰ ਹੋਏ, ਇਸ ਕਾਰਨ ਕੁਝ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਗੈਰ ਹਾਜ਼ਰੀ ਦੀਆਂ ਸੂਚਨਾਵਾਂ ਵੀ ਮਿਲੀਆਂ। ਵਿਦਿਆਰਥੀ ਆਪਣੇ ਅਧਿਆਪਕਾਂ ਦੀ ਉਡੀਕ ਕਰਦੇ ਰਹੇ ਪਰ ਅਧਿਆਪਕ ਨਾ ਬੋੜ ਸਕੇ। ਪੁਲਿਸ ਦੇ ਵੱਲੋਂ ਇਨ੍ਹਾਂ ਆਗੂਆਂ ਨੂੰ ਹਿਰਾਸਤ ਦੇ ਵਿਚ ਲੈਣ ਦੇ ਕਾਰਨਾਂ ਤੇ ਕੁੱਲ ਹਿਰਾਸਤਾਂ ਦੀ ਗਿਣਤੀ ਦੇ ਬਾਰੇ ਅਧਿਕਾਰਤ ਜਾਣਕਾਰੀ ਮਿਲਣੀ ਬਾਕੀ ਅਜੇ ਹੈ। ਇਸੇ ਦੌਰਾਨ ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਚ ਲੋਕ ਹੀ ਪਰੇ ਨੇ ਜੀ, ਲੋਕ ਮਿਲਣੀ ਪ੍ਰੋਗਰਾਮ ਦੇ ਵਿਚ ਸੁਖਾਵੇਂ ਮਾਹੌਲ ਦੇ ਲਈ ਪੁਲਿਸ ਦੇ ਵੱਲੋਂ ਇਕ ਦੋ ਅਧਿਆਪਕਾਂ ਨੂੰ ਹਿਰਾਸਤ ਦੇ ਵਿਚ ਲਿਆ ਗਿਆ। ਦੂਸਰੇ ਪਾਸੇ ਬਹਿਰੀਨ ਮਾਮਲਾ ਜਿਹੜਾ ਚੱਲ ਰਿਹਾ, ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵੱਲੋਂ ਵਾਇਰਲ ਖ਼ਬਰਾਂ ਦਾ ਖੰਡਨ ਕੀਤਾ ਗਿਆ ਤੇ ਸਤਬੀਰ ਸਿੰਘ ਨਾਮ ਦਾ ਕੋਈ ਜਿਹੜਾ ਆਪਣਾ ਮੁਲਾਜ਼ਮ ਕਹਿੰਦੇ ਆ ਉਹ ਹੈ ਹੀ ਨਹੀਂ ਹੈ। ਝੂਠੀਆਂ ਖ਼ਬਰਾਂ ਪ੍ਰਸਾਰਿਤ ਕਰਨ ਵਾਲੇ ਚੈਨਲਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਅਜਿਹਾ ਕੋਈ ਵੀ ਕਰਮਚਾਰੀ ਨਹੀਂ ਹੈ ਜਿਨ੍ਹਾਂ ਨੂੰ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਦੇ ਵਿਚ ਪੁਲਿਸ ਦੇ ਵੱਲੋਂ ਪੁੱਛਗਿੱਛ ਦੇ ਵਾਸਤੇ ਜਿਹੜਾ ਸਮਨ ਕੀਤਾ ਗਿਆ ਹੋਵੇ। ਸਕੱਤਰਤ ਦੇ ਅਧਿਕਾਰੀਆਂ ਨੇ ਆਖਿਆ ਕਿ ਪੰਜਾਬੀ ਮੀਡੀਆ ਚੈਨਲਾਂ ਦੇ ਵੱਲੋਂ ਇਹ ਗਲਤ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ ਅਮਰਜੀਤ ਸਿੰਘ ਚਾਵਲਾ ਦੇ ਨਾਲ ਸੰਬੰਧਿਤ ਕਥਿਤ ਜਬਰ ਜਨਾਹ ਦੇ ਮਾਮਲੇ ਦੇ ਵਿਚ ਪੰਜਾਬ ਪੁਲਿਸ ਦੇ ਵੱਲੋਂ ਤਲਬ ਕੀਤਾ ਗਿਆ। ਉਨ੍ਹਾਂ ਨੇ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਬਿਨਾਂ ਕਿਸੇ ਤਸਦੀਕ ਦੇ ਅਜਿਹੀ ਖ਼ਬਰ ਪ੍ਰਸਾਰਿਤ ਕਰਨ ਦੀ ਸਖ਼ਤ ਨਿਖੇਧੀ ਵੀ ਕੀਤੀ ਹੈ। ਸਕੱਤਰਤ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਸੰਬੰਧਿਤ ਇਸ ਦੇ ਸਮੇਂ ਦੇ ਦੌਰਾਨ ਸਕੱਤਰਤ ਵਿਖੇ ਸਤਬੀਰ ਸਿੰਘ ਨਾਮ ਦਾ ਨਾ ਤਾਂ ਕੋਈ ਜਿਹੜਾ ਆਪਣਾ ਮੁਲਾਜ਼ਮ ਹੈ ਤੇ ਨਾ ਹੀ ਕਦੇ ਇੱਥੇ ਸੀਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਮੀਡੀਆ ਚੈਨਲਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ ਜਿਹੜਾ ਅੱਜ ਵੱਡਾ ਮੁੱਦਾ ਰਿਹਾ, ਹਾਈਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸੀਬੀਆਈ ਦੇ ਹਵਾਲੇ ਅੱਜ ਕਰ ਦਿੱਤੀ ਗਈ ਹੈ ਤੇ ਹੁਣ ਕਈਆਂ ਦੀ ਨੀਂਦ ਉੱਡ ਚੁੱਕੀ ਹੈ। ਬਦਲੀਆਂ ਤੇ ਪੋਸਟਿੰਗਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਪੁਲਿਸ ਕਾਰਵਾਈ ਅਸੰਤੁਸ਼ਟ ਜਿਹੜੀ ਹੈ ਤੇ ਭਾਈ ਜਿਹੜੀ ਹਾਈਕੋਰਟ ਨੇ 2 ਮਹੀਨਿਆਂ ਦੇ ਵਿੱਚ ਇਹਦੀ ਰਿਪੋਰਟ ਮੰਗ ਲਈ ਹੈ, ਜਾਣੀ ਕਿ ਇਹਨੂੰ ਟਾਈਮ ਬਾਉਂਡ ਕੀਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਦੇ ਵਿੱਚ ਸਰਕਾਰੀ ਬਦਲਦੀਆਂ ਜਿਹੜੀਆਂ ਬਦਲੀਆਂ ਨੇ ਪੋਸਟਿੰਗਾਂ ਨੇ ਉਹਦੇ ਵਿੱਚ ਲੈਣ ਦੇਣ ਆਦਿ ਦੇ ਦੋਸ਼ਾਂ ਦੀ ਜਾਂਚ ਸੀਬੀਆਈ ਨੂੰ ਜਿਹੜੀ ਸੌਂਪ ਦਿੱਤੀ ਹੈ। ਪਟੀਸ਼ਨ ਕਰਤਾ ਨਿਖਿਲ ਸਰਾਫ ਨੇ ਜਿਹੜਾ ਹਾਈਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੇ ਵਿੱਚ ਸਰਕਾਰੀ ਅਹੁਦਿਆਂ ਦੇ ਉੱਤੇ ਤੈਨਾਤ ਵਿਅਕਤੀਆਂ, ਸਰਕਾਰੀ ਉੱਚ ਅਧਿਕਾਰੀਆਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸਨ ਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਵਿਅਕਤੀਆਂ ਤੇ ਵੀ ਉਂਗਲ ਜਿਹੜੀ ਉਠਾਈ ਗਈ ਸੀ। ਈਡੀ ਵੱਲੋਂ ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ ਜਿਹੜਾ 3 ਪੱਤਰ ਲਿਖ ਕੇ ਸਰਕਾਰੀ ਬਦਲੀਆਂ, ਤੈਨਾਤੀਆਂ ਤੇ ਹੋਰ ਲੈਣ ਦੇਣ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਸਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਇਸ ਮਾਮਲੇ ਦੇ ਉੱਤੇ ਸਾਰੀਆਂ ਧਿਰਾਂ ਦੇ ਵਿਸਥਾਰਤ ਪੱਖ ਦੇ ਉੱਤੇ ਦਲੀਲਾਂ ਸੁਣਨ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਅੱਜ ਬੈਂਚ ਨੇ ਇਸ ਪਟੀਸ਼ਨ ਦੇ ਉੱਤੇ ਫੈਸਲਾ ਆਪਣਾ ਸੁਣਾਇਆ। ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਦੇ ਵਿਚ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਜਿਹੜੀ ਹੈ ਸੰਤੁਸ਼ਟੀਜਨਕ ਨਹੀਂ ਹੈ। ਬੈਂਚ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਹੁਕਮ ਸੁਣਾਏ ਨੇ ਜੋ ਇਸ ਮਾਮਲੇ 'ਚ FIR ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰੇਗੀ। ਬੈਂਚ ਨੇ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਰਿਪੋਰਟ 2 ਮਹੀਨਿਆਂ ਦੇ ਅੰਦਰ ਅੰਦਰ ਦੇਣ ਦੇ ਲਈ ਕਹਿ ਦਿੱਤਾ ਹੈ। ਬੈਂਚ ਨੇ ਨਿਰਪੱਖ ਜਾਂਚ ਲਈ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਨੂੰ ਸੀਬੀਆਈ ਦੇ ਨਾਲ ਪੂਰਾ ਸਹਿਯੋਗ ਕਰਨ ਦੇ ਲਈ ਵੀ ਕਿਹਾ ਤੇ ਪਟੀਸ਼ਨ ਦੇ ਵਿਚ ਕਿਹਾ ਗਿਆ ਸੀ ਕਿ ਈਡੀ ਦੇ ਵੱਲੋਂ DGP ਨੂੰ ਪੱਤਰ ਲਿਖਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਇਸੇ ਤਰ੍ਹਾਂ DA ਦਾ ਮਾਮਲਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਉਹਦੇ ਵਿਚ ਵੀ ਕਾਫ਼ੀ ਜਿਹੜੀ ਹੈ ਖਿੱਚੋਤਾਣ ਹੋਈ ਹੈ। ਪੰਜਾਬ ਸਰਕਾਰ ਨੂੰ ਹਾਈਕੋਰਟ ਦੀ ਫਟਕਾਰ ਪਈ ਹੈ ਤੇ ਮੁੱਖ ਸਕੱਤਰ ਜਿਹੜਾ ਤਲਬ ਕੀਤਾ ਗਿਆ। ਅਦਾਲਤ ਨੇ ਕਿਹਾ ਕਿ 1 ਸਤੰਬਰ ਤੋਂ SLP ਦੇ ਵਿਚ ਖਾਮੀਆਂ ਨਹੀਂ ਕੀਤੀਆਂ, ਦੂਰ ਤੁਸਾਂ ਸਿਰਫ ਸਮਾਂ ਬਿਤਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਅੱਜ ਪੰਜਾਬ ਸਰਕਾਰ ਨੂੰ ਮਹਿੰਗਾਈ ਭੱਤੇ ਜਿਹੜੇ ਨੇ DA ਮਾਮਲੇ 'ਚ ਲੁਕਣ ਮਿੱਟੀ ਦਾ ਖੇਡ ਖੇਡਣ ਦੇ ਲਈ ਫਟਕਾਰ ਲਗਾਈ ਹੈ। ਅਦਾਲਤ ਨੇ ਸਰਕਾਰ ਦੇ ਇਸ ਦਾਅਵੇ ਦੇ ਉੱਤੇ ਸਵਾਲ ਉਠਾਏ ਕਿ ਸੁਪਰੀਮ ਕੋਰਟ ਦੇ ਵਿਚ ਕੀਤੀ ਗਈ ਅਪੀਲ ਦੇ ਵਿਚ ਖਾਮੀਆਂ ਨੂੰ ਦੂਰ ਕਰਨ ਦਿੱਤਾ ਦੂਰ ਕਰ ਦਿੱਤਾ ਗਿਆ। ਬੈਂਚ ਨੇ ਹਾਈ ਕੋਰਟ ਰਜਿਸਟਰੀ ਨੂੰ ਜਿਹੜਾ ਅਪੀਲ ਦੀ ਜਿਹੜੀ ਸੀ ਸਥਿਤੀ ਦੇ ਬਾਰੇ ਸੁਪਰੀਮ ਕੋਰਟ ਤੋਂ ਤੁਰੰਤ ਸਟੇਟਸ ਰਿਪੋਰਟ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਤੇ ਮੁੱਖ ਸਕੱਤਰ ਨੂੰ ਮੰਗਲਵਾਰ ਸਵੇਰੇ ਅਦਾਲਤ ਦੇ ਵਿਚ ਨਿੱਜੀ ਤੌਰ ਦੇ ਉਤੇ ਪੇਸ਼ ਹੋਣ ਦਾ ਹੁਕਮ ਦਿੱਤਾ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਕਿਹਾ ਕਿ ਅਸੀਂ ਇਹ ਸਮਝਣ ਤੋਂ ਅਸਮਰਥ ਹਾਂ ਭਾਈ ਕਿ ਪੰਜਾਬ ਸਰਕਾਰ ਲੁਕਣ ਮੀਟੀ ਖੇਡ ਕੇ ਅਸਲ ਦੇ ਵਿਚ ਕੀ ਕਰਨਾ ਚਾਹੁੰਦੀ ਹੈ। ਜੇਕਰ ਅਪੀਲ 1 ਸਤੰਬਰ ਨੂੰ ਦਾਇਰ ਕੀਤੀ ਹੁੰਦੀ ਤਾਂ ਇਸ ਦੀ ਸੁਣਵਾਈ ਹੁਣ ਤੱਕ ਹੋ ਚੁੱਕੀ ਹੁੰਦੀ। ਖੁੱਲੀ ਅਦਾਲਤ ਦੇ ਵਿਚ ਆਪਣਾ ਹੁਕਮ ਸੁਣਾਉਂਦੇ ਹੋਏ ਬੈਂਚ ਨੇ ਕਿਹਾ ਇਹ ਸਪਸ਼ਟ ਹੈ ਕਿ ਕੋਈ ਰਾਜ ਅਦਾਲਤ ਦੇ ਸਾਹਮਣੇ ਤੱਥਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਹੈ। ਅਦਾਲਤ ਨੇ ਨੋਟ ਕੀਤਾ ਕਿ ਉਹਨੇ ਪਿਛਲੀ ਸੁਣਵਾਈ ਦੀ ਮਿਤੀ ਤੇ ਮੁੱਖ ਸਕੱਤਰ ਨੂੰ ਤਲਬ ਕੀਤਾ ਸੀ ਤੇ ਉਹ ਸੁਣਵਾਈ ਦੇ ਦੌਰਾਨ ਅਦਾਲਤ ਦੇ ਵਿਚ ਮੌਜੂਦ ਸਨ ਤੇ ਇਕ ਹਲਫ਼ਨਾਮਾ ਦਾਇਰ ਕੀਤਾ ਸੀ। ਹਲਫ਼ਨਾਮੇ ਨੂੰ ਪੜਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਰਕਾਰ ਨੇ 1 ਸਤੰਬਰ ਨੂੰ ਆਪਣੀ SLP ਦਾਇਰ ਕੀਤੀ ਸੀ ਤੇ ਅੱਜ 5 ਅਕਤੂਬਰ ਹੈ। 1 ਮਹੀਨੇ ਤੋਂ ਵੱਧ ਸਮੇਂ ਬਾਅਦ ਵੀ ਅਪੀਲ ਦੇ ਵਿਚ ਦੱਸੀਆਂ ਗਈਆਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਗਿਆ। ਅਸੀਂ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿਚ ਆਪਣਾ ਕੇਸ ਪੇਸ਼ ਕਰਨ ਦਾ ਮੌਕਾ ਦੇਣ ਦੇ ਲਈ ਕੇਸ ਨੂੰ 3 ਵਾਰ ਮੁਲਤਵੀ ਕਰ ਦਿੱਤਾ। ਅਜਿਹਾ ਇਸ ਦੇ ਲਈ ਕੀਤਾ ਗਿਆ ਕਿਉਂਕਿ ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਸੂਬੇ ਨੂੰ ਇਸ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੈ ਤੇ ਅਜਿਹਾ ਕਰਨ ਦਾ ਇਕ ਉਚਿਤ ਮੌਕਾ ਦਿੱਤਾ ਜਾਣਾ ਚਾਹੀਦਾ। ਬੈਂਚ ਨੇ ਕਿਹਾ ਕਿ ਸਰਕਾਰ ਦੀ ਅਪੀਲ ਨੂੰ ਅਲਾਟ ਕੀਤੇ ਗਏ ਡਾਇਰੀ ਨੰਬਰ ਦੇ ਹਵਾਲੇ ਨਾਲ ਸੁਪਰੀਮ ਕੋਰਟ ਦੀ ਵੈਬਸਾਈਟ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ ਕਿ ਕੇਸ ਦੇ ਵਿਚ ਅਜੇ ਵੀ ਜਿਹੜੀਆਂ ਖਾਮੀਆਂ ਨੇ। ਬੈਂਚ ਨੇ ਇਹਦੇ ਵਿਚ ਵੀ ਕਿਹਾ PSPCL ਵੱਲੋਂ ਦਾਇਰ ਕੀਤੇ ਗਏ ਅਗਲੇ ਕੇਸ ਦੇ ਵਿਚ ਵੀ ਖਾਮੀਆਂ ਪਾਈਆਂ ਨੇ। ਅਜਿਹਾ ਲੱਗਦਾ ਕਿ ਸੁਪਰੀਮ ਕੋਰਟ ਦੇ ਵਿਚ ਕਾਨੂੰਨੀ ਚਾਰਾਜੋਈ ਦੇ ਬਹਾਨੇ ਸਿਰਫ਼ ਸਮਾਂ ਬਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੇ ਆਦੇਸ਼ ਦੇ ਵਿਚ ਅਦਾਲਤ ਨੇ ਐਡਵੋਕੇਟ ਜਨਰਲ ਦੀ ਦਲੀਲ ਨੂੰ ਨੋਟ ਕੀਤਾ ਕਿ ਖਾਮੀਆਂ ਨੂੰ ਦੂਰ ਕਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਦੇ ਵਿਚ ਲੰਬਿਤ ਅਪੀਲ ਹੁਣ ਸਾਰੀ ਸਥਿਤੀ ਦੇ ਵਿਚ ਹੈ, ਸਹੀ ਸਥਿਤੀ ਚ ਹੈ। ਹਾਲਾਂਕਿ ਦੂਜੇ ਪੱਖ ਦੇ ਵੱਲੋਂ ਇਸ ਬਿਆਨ ਦਾ ਜ਼ੋਰਦਾਰ ਖੰਡਨ ਕੀਤਾ ਗਿਆ। ਬੈਂਚ ਨੇ ਕਿਹਾ ਕਿ ਜੇਕਰ ਅਦਾਲਤ ਦੇ ਸਾਹਮਣੇ ਕੋਈ ਗਲਤ ਬਿਆਨ ਦਿੱਤਾ ਜਾਂਦਾ ਤਾਂ ਅਜਿਹਾ ਬਿਆਨ ਦੇਣ ਵਾਲੀ ਧਿਰ ਨੂੰ ਨਤੀਜੇ ਭੁਗਤਣੇ ਪੈ ਸਕਦੇ ਨੇ ਜਾਂ ਪੈਣਗੇ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ ਨੂੰ ਨਿਰਧਾਰਿਤ ਜਿਹੜੀ ਕਰ ਦਿੱਤੀ ਹੈ। ਬੈਂਚ ਨੇ ਕਿਹਾ ਕਿ ਆਖਰ ਚ ਰਜਿਸਟਰੀ ਨੂੰ ਨਿਰਦੇਸ਼ ਦਿੱਤਾ ਜਾਂਦਾ ਕਿ ਉਹ ਪੰਜਾਬ ਰਾਜ ਦੇ ਵੱਲੋਂ ਦਾਇਰ ਕੀਤੀ ਗਈ ਅਪੀਲ ਦੀ ਸਥਿਤੀ ਦੇ ਬਾਰੇ ਭਾਰਤ ਦੀ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਤੁਰੰਤ ਇੱਕ ਸਟੇਟਸ ਰਿਪੋਰਟ ਪ੍ਰਾਪਤ ਕਰੇ, ਜਿਹਦਾ ਜ਼ਿਕਰ ਅੱਜ ਦਾਇਰ ਕੀਤੇ ਗਏ ਜਿਹੜਾ ਹਲਫ਼ਨਾਮੇ ਦੇ ਵਿਚ ਕੀਤਾ ਗਿਆ। ਦੂਸਰੇ ਪਾਸੇ ਜਿਹੜਾ ਗਾਇਨੇਸ਼ ਕੁਮਾਰ ਹੁਣੀ ਜਿਹੜੇ ਨੇ CEC ਹੁਣ ਦੇਸ਼ ਦੇ ਲਈ ਬੋਝ ਤੇ ਕਾਂਗਰਸ ਨੇ ਇਹਦੇ ਉੱਤੇ ਮੰਗ ਲਿਆ ਮੁੱਖ ਚੋਣ ਕਮਿਸ਼ਨ ਦਾ ਅਸਤੀਫਾ ਤੇ ਗਿਆਨੇਸ਼ ਕੁਮਾਰ G2 ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰ ਰਹੇ ਨੇ, ਕਾਂਗਰਸ ਨੇ ਇਹ ਦਾਅਵੇ ਕੀਤੇ ਆ। ਉਨ੍ਹਾਂ ਦੇ ਬਾਰੇ 1-2 ਖਬਰਾਂ ਹੋਰ ਨੇ ਇਹਦੇ ਨਾਲ ਲੱਗਦੀਆਂ, ਉਹ ਵੀ ਸਾਂਝੀਆਂ ਕਰਦੇ ਆ। ਕਾਂਗਰਸ ਨੇ ਅੱਜ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ CEC ਗਿਆਨੇਸ਼ ਕੁਮਾਰ ਦੇ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤੇ ਪਾਰਟੀ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਨ੍ਹਾਂ ਨੂੰ ਕਾਂਗਰਸ G2 ਕਹਿੰਦੀ ਹੈ, ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰਨ ਦੀ ਸਮਰੱਥਾ ਦੇ ਕਾਰਨ ਗਿਆਨੇਸ਼ ਕੁਮਾਰ ਹੁਣ ਦੇਸ਼ ਦੇ ਲਈ ਇਕ ਬੋਝ ਬਣ ਚੁੱਕੇ ਨੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਇਹ ਬਿਆਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਉੱਜਲ ਭੁਆਨ ਦੇ ਜਿਹੜਾ ਉਸ ਬਿਆਨ ਤੋਂ ਬਾਅਦ ਆਇਆ ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਕਰੋੜਾਂ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਵਾਲੀ ਕੋਈ ਵੀ ਪ੍ਰਕਿਰਿਆ ਸੰਵਿਧਾਨਕ ਵਿਵਸਥਾ ਦਾ ਅਪਮਾਨ ਹੈ ਤੇ ਜਸਟਿਸ ਜਿਹੜੇ ਨੇ ਉਨ੍ਹਾਂ ਦੇ ਭਾਸ਼ਣ ਦੀ ਵੀਡੀਓ ਸਾਂਝੀ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਜੱਜ ਨੇ CEC ਦਾ ਜਿਹੜਾ ਪੂਰੀ ਤਰ੍ਹਾਂ ਨਕਾਬ ਜਿਹੜਾ ਉਤਾਰ ਕੇ ਰੱਖ ਦਿੱਤਾ। ਜੇਕਰ ਮੁੱਖ ਚੋਣ ਕਮਿਸ਼ਨਰ ਵਿਚ ਥੋੜੀ ਵੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਪਦ ਤੋਂ ਆਪਣੇ ਜਾਣੀ ਕਿ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ। ਜਸਟਿਸ ਭੁਆਨ ਨੇ ਜਿਹੜਾ ਹੈਦਰਾਬਾਦ ਦੀ ਨਾਲਸਾਰ ਯੂਨੀਵਰਸਿਟੀ ਦੇ ਵਿਚ ਇਕ ਸਮਾਗਮ ਦੇ ਦੌਰਾਨ ਕਿਹਾ ਸੀਗਾ ਕਿ ਭਾਰਤੀ ਸੰਵਿਧਾਨ 2 ਤਰ੍ਹਾਂ ਦੇ ਨਾਗਰਿਕਾਂ ਦੀ ਇਜਾਜ਼ਤ ਨਹੀਂ ਦਿੰਦਾ, ਇੱਕ ਵੋਟ ਦੇ ਅਧਿਕਾਰ ਵਾਲੇ ਤੇ ਦੂਜੇ ਇਸ ਤੋਂ ਬਿਨਾਂ। ਵੋਟ ਦਾ ਅਧਿਕਾਰ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਤੇ ਆਰਟੀਕਲ 326 ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾ ਸਕਦੀ ਹੈ। ਕੋਈ ਵੀ ਅਥਾਰਟੀ ਜਾਂ ਅਦਾਲਤ ਇਸ ਦੀ ਉਲੰਘਣਾ ਨੂੰ ਜਾਇਜ਼ ਨਹੀਂ ਠਹਿਰਾ ਸਕਦੀ ਹੈ ਕਿਉਂਕਿ ਸੰਵਿਧਾਨ ਤੋਂ ਉੱਪਰ ਕੋਈ ਨਹੀਂ ਹੈ। ਦੂਜੇ ਪਾਸੇ ਚੋਣ ਕਮਿਸ਼ਨਰ ਕਮਿਸ਼ਨ ਵਿਚ ਵੀ ਅੰਦਰੂਨੀ ਮਤਭੇਦ ਸਾਹਮਣੇ ਆਏ ਨੇ। ਇਕ ਰਿਪੋਰਟ ਦੇ ਅਨੁਸਾਰ ਚੋਣ ਕਮਿਸ਼ਨਰ ਜਿਹੜੇ ਸੰਧੂ ਤੇ ਜੋਸ਼ੀ ਨੇ ਪਿਛਲੇ 10 ਮਹੀਨਿਆਂ ਦੇ ਦੌਰਾਨ ਵਿਸ਼ੇਸ਼ ਸੁਧਾਰ ਪ੍ਰਕਿਰਿਆ ਦੇ ਨਾਲ ਸੰਬੰਧਿਤ ਘੱਟੋ ਘੱਟ 14 ਫੈਸਲਿਆਂ ਦੇ ਉੱਤੇ ਆਪਣਾ ਵਿਰੋਧ ਦਰਜ ਕਰਵਾਇਆ ਜੋ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਲਏ ਗਏ। ਹਾਲਾਂਕਿ ਚੋਣ ਕਮਿਸ਼ਨ ਨੇ ਜਿਹੜਾ ਸੀ ਸਪਸ਼ਟ ਕੀਤਾ ਕਿ ਕਿਸੇ ਵੀ ਸੰਸਥਾ ਦੇ ਵਿਚ ਵੱਖ ਵੱਖ ਵਿਚਾਰ ਹੋਣਾ ਸੁਭਾਵਿਕ ਹੈ ਤੇ ਉਨ੍ਹਾਂ ਦੇ ਸਾਰੇ ਹੁਕਮ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੀ ਕਹਿੰਦੇ ਨੇ ਜਾਰੀ ਕੀਤੇ ਜਿਹੜੇ ਗਏ ਨੇ। ਇਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਹੁਣ SIR ਦਾ ਮੁੱਦਾ ਜਿਹੜਾ ਫਾਰਮ 6 ਦੇ ਕਿਸੇ ਵੀ ਸੋਧੇ ਹੋਏ ਰੂਪ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸੁਪਰੀਮ ਕੋਰਟ ਨੇ ਜਿਹੜੀ ਹੈ ਇਹ ਵੀ ਗੱਲ ਕਹਿ ਦਿੱਤੀ ਹੈ ਤੇ ਖਬਰ ਆ ਚੁੱਕੀ ਹੈ। ਸੁਪਰੀਮ ਕੋਰਟ ਨੇ ਅੱਜ ਸੋਮਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਜਾਂ ਮੁਅੱਤਲ ਕਰਨ ਦੀ ਮੰਗ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ। ਪਟੀਸ਼ਨ ਦੇ ਵਿੱਚ ਦੋਸ਼ ਲਾਇਆ ਗਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ SIR ਦੇ ਨਾਲ ਸੰਬੰਧਿਤ ਕਰੀਬ 14 ਅਹਿਮ ਫੈਸਲੇ ਦੂਜੇ ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਲਏ ਗਏ ਨੇ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਹਾਲਾਂਕਿ ਗਿਆਨੇਸ਼ ਕੁਮਾਰ ਨੂੰ ਤੁਰੰਤ ਮੁਅੱਤਲ ਕਰਨ ਦਾ ਅੰਤਰਿਮ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੈਂਚ ਨੇ ਕਿਹਾ ਕਿ ਪਹਿਲਾਂ ਚੋਣ ਕਮਿਸ਼ਨ ਤੇ ਹੋਰ ਸੰਬੰਧਿਤ ਧਿਰਾਂ ਦਾ ਪੱਖ ਸੁਣਿਆ ਜਾਵੇਗਾ ਤੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਰਿਕਾਰਡ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਫੈਸਲੇ ਕਾਨੂੰਨ ਦੇ ਮੁਤਾਬਕ ਲੋੜੀਂਦੀ ਸਹਿਮਤੀ ਜਾਂ ਬਹੁਮਤ ਤੋਂ ਬਿਨਾਂ ਲਏ ਗਏ ਨੇ ਤਾਂ ਉਨ੍ਹਾਂ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਅੱਗੇ ਵਧਦਿਆਂ ਦੋਸਤੋ ਤੇ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੀ ਚੱਲਾਂਗੇ, ਪਰ ਇੱਕ ਭਾਰਤ ਦੀ ਜ਼ਰੂਰ ਖ਼ਬਰ ਲੈ ਲਈਏ ਜੋ ਕਾਫ਼ੀ ਅਹਿਮ ਹੈ ਪਰ ਇਹ ਗੱਲਬਾਤ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ। ਹਵਾਈ ਫੌਜ ਦੇ ਕੋਲ ਲੜਾਕੂ ਜਹਾਜ਼ਾਂ ਦੀ ਕਮੀ ਹੈ। ਹਰ ਸਾਲ ਚਾਹੀਦੇ ਨੇ 35 ਤੋਂ 40 ਜਹਾਜ਼। ਏਅਰ ਚੀਫ਼ ਮਾਰਸ਼ਲ AP ਸਿੰਘ ਉਹਨਾਂ ਨੇ ਇਹ ਜਿਹੜੀ ਹੈ ਬਿਆਨ ਦਿੱਤਾ ਹੈ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ। ਹਵਾਈ ਫੌਜ ਦੇ ਮੁਖੀ ਜਿਹੜੇ ਨੇ ਏਅਰ ਚੀਫ਼ ਮਾਰਸ਼ਲ ਇੱਕ ਪਾਸੇ ਕਹਿੰਦੇ ਨੇ ਦੇਸ਼ ਬੜੀ ਤਰੱਕੀ ਕਰ ਰਿਹਾ ਪਰ ਦੂਸਰੇ ਪਾਸੇ ਜਿਹੜੇ ਨੇ ਅੰਦਰੂਨੀ ਮਸਲਿਆਂ ਦੇ ਨਾਲ ਘੁਲ ਰਿਹਾ। ਸਾਡੇ ਕੋਲ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਪੂਰੀਆਂ ਨਹੀਂ ਨੇ। ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ AP ਸਿੰਘ ਉਹਨਾਂ ਨੇ ਮੰਨਿਆ ਕਿ ਹਵਾਈ ਫੌਜ ਦੇ ਕੋਲ ਲੜਾਕੂ ਜਹਾਜ਼ਾਂ ਦੀ ਕਮੀ ਹੈ। ਉਸਨੂੰ ਹਰ ਸਾਲ 35 ਤੋਂ 40 ਜਹਾਜ਼ ਜਿਹੜੇ ਨੇ ਚਾਹੀਦੇ ਨੇ। 8 ਅਕਤੂਬਰ ਨੂੰ ਹਵਾਈ ਸੈਨਾ ਦਿਵਸ ਤੋਂ ਪਹਿਲਾਂ ਸ਼ਨੀਵਾਰ ਬੀਤੇ ਦੇ ਵਿਚ ਇੱਥੇ ਸਾਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਕਹਿ ਦਿੱਤਾ ਕਿ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਹਵਾਈ ਫੌਜ ਨੂੰ ਅਧਿਕਾਰੀਆਂ ਤੇ ਹਵਾਈ ਫੌਜੀਆਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਚਿੰਤਾ ਦਾ ਜਿਹੜਾ ਵਿਸ਼ਾ ਨਹੀਂ ਹੈ। ਜੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੇ ਲਈ ਵਿਕਸਿਤ ਕੀਤੀਆਂ ਗਈਆਂ ਰਣਨੀਤੀਆਂ ਤੇ ਯੋਜਨਾਵਾਂ ਸਮੇਂ ਸਿਰ ਜਿਹੜੀਆਂ ਤੇ ਮਿੱਥੇ ਸਮੇਂ ਦੇ ਅਨੁਸਾਰ ਪੂਰੀਆਂ ਹੋ ਜਾਂਦੀਆਂ ਨੇ ਤਾਂ ਸਥਿਤੀ ਦੇ ਵਿਚ ਕਾਫ਼ੀ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਜਹਾਜ਼ਾਂ ਦੇ ਲਈ ਨਿਰਧਾਰਿਤ ਡਿਲੀਵਰੀ ਸ਼ਡਿਊਲ ਜਿਹੜਾ ਉਹਦੇ ਵਿਚ ਲਗਾਤਾਰ ਦੇਰੀ ਦੇ ਕਾਰਨ ਪੈਦਾ ਹੋਈ ਹੈ। ਸਵਦੇਸ਼ੀ ਲੜਾਕੂ ਜਹਾਜ਼ਾਂ ਨੂੰ ਵਿਕਸਿਤ ਕਰਨ ਦੇ ਲਈ ਵੱਖ ਵੱਖ ਪ੍ਰੋਗਰਾਮਾਂ ਦੇ ਵਿਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਵਾਈ ਫੌਜ ਨੂੰ ਸਾਲਾਨਾ ਘੱਟੋ ਘੱਟ 35 ਤੋਂ 40 ਲੜਾਕੂ ਜਹਾਜ਼ਾਂ ਦੀ ਜ਼ਰੂਰਤ ਹੈ। ਜੇ ਅਜਿਹਾ ਹੁੰਦਾ ਹੈ ਤਾਂ ਸਥਿਤੀ ਦੇ ਵਿਚ ਕਾਫ਼ੀ ਸੁਧਾਰ ਹੋ ਸਕਦਾ ਹੈ। AP ਸਿੰਘ ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਜਹਾਜ਼ਾਂ ਨੂੰ ਹਾਸਲ ਕਰਨ ਦੇ ਲਈ ਸਾਰੇ ਹਿੱਸੇਦਾਰਾਂ ਨੂੰ ਮਿਲ ਕੇ ਜਿਹੜਾ ਕੰਮ ਕਰਨਾ ਚਾਹੀਦਾ ਹੈ। ਲੜਾਕੂ ਜਹਾਜ਼ਾਂ ਦੇ ਸੌਦਿਆਂ ਦੇ ਵਿਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਜਹਾਜ਼ਾਂ ਦੀ ਸਮੇਂ ਸਿਰ ਡਿਲੀਵਰੀ ਹੋਣ ਦੀ ਉਮੀਦ ਸੀਗੀ ਉਹ ਨਹੀਂ ਹੋ ਪਾਈ। ਲੜਾਕੂ ਜਹਾਜ਼ਾਂ ਦੇ ਇੰਜਣਾਂ ਦੇ ਲਈ ਵਿਦੇਸ਼ੀ ਸੋਮਿਆਂ ਤੇ ਨਿਰਭਰਤਾ ਜਿਹੜੀ ਹੈ ਘਟਾਉਣ ਦੇ ਲਈ ਠੋਸ ਫੈਸਲੇ ਲੈਣੇ ਚਾਹੀਦੇ ਨੇ। ਫਰਾਂਸ ਦੇ ਨਾਲ ਮਲਟੀ ਰੋਲ ਕੰਬੈਟ ਏਅਰਕ੍ਰਾਫਟ ਸੌਦੇ ਦੇ ਬਾਰੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨੂੰ ਮੌਜੂਦਾ ਵਿੱਤੀ ਸਾਲ ਦੇ ਵਿਚ ਅੰਤਮ ਰੂਪ ਦਿੱਤਾ ਜਾ ਸਕਦਾ ਤੇ ਚੀਨ ਦੇ ਵੱਲੋਂ ਪਾਕਿਸਤਾਨ ਨੂੰ 5ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਸਪਲਾਈ ਨੂੰ ਚਿੰਤਾ ਦਾ ਜਿਹੜਾ ਵਿਸ਼ਾ ਦੱਸਿਆ ਤੇ ਕਿਹਾ ਕਿ ਜੇ ਸਵਦੇਸ਼ੀ ਤੌਰ ਦੇ ਉੱਤੇ ਵਿਕਸਿਤ ਐਡਵਾਂਸਡ ਜਿਹੜੀ ਹੈ ਮੀਡੀਅਮ ਕੰਬੈਟ ਏਅਰਕ੍ਰਾਫਟ ਪ੍ਰੋਗਰਾਮ ਦੇ ਵਿਚ ਦੇਰੀ ਹੁੰਦੀ ਹੈ ਤਾਂ ਹੋਰ ਬਦਲਾ ਜਿਹੜਾ ਤੇ ਵਿਚਾਰ ਜਿਹੜਾ ਬਦਲਾਵਾਂ ਦੇ ਉੱਤੇ ਜਾਣੀ ਕਿ ਵਿਚਾਰ ਕੀਤਾ ਜਾਣਾ ਚਾਹੀਦਾ ਕਿਉਂਕਿ ਭਾਈ ਦੂਸਰੇ ਜਿਹੜੇ ਨੇ ਸਾਡੇ ਵਾਲੇ ਜਨਰੇਸ਼ਨ ਜਿਹੜੀ ਹੋਰ ਲੈ ਰਹੇ ਨੇ ਤੇ ਅਗਲੇ ਜਿਹੜੀ ਆ ਉਹ ਉੱਪਰਲੀ ਰਹਿ ਰਹੇ ਨੇ ਤੇ ਫਿਕਰ ਤਾਂ ਭਾਈ ਫਿਰ ਫੌਜਾਂ ਦੇ ਵਿੱਚ ਪੈਣਾ ਹੀ ਹੈ। ਤੇ ਲਓ ਦੋਸਤੋ ਇਹ ਸੀ ਜੀ ਗੱਲਾਂ ਬਾਤਾਂ ਤੇ ਵਿਦੇਸ਼ ਦੀਆਂ ਗੱਲਾਂ ਬਾਤਾਂ ਵੀ ਕਰਦੇ ਹਾਂ। ਫਰਾਂਸ ਦੀਆਂ ਸੜਕਾਂ ਦੇ ਉੱਤੇ ਜੈਨ ਜੀ ਵੀ ਉੱਤਰ ਆਏ ਨੇ ਤੇ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ਦੇ ਉੱਤੇ ਅੱਗਾਂ ਲਾਈਆਂ ਨੇ, ਸਕੂਲ ਵੀ ਬੰਦ ਕੀਤੇ ਆ ਤੇ ਕੱਲ੍ਹ ਤੱਕ ਇਹ ਪ੍ਰਦਰਸ਼ਨ ਜਿਹੜੇ ਨੇ ਚੱਲਦੇ ਰਹਿਣਗੇ। ਤੇ ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਭਾਰਤ ਦੇ ਉੱਤੇ ਇੰਡੀਆ ਦੀ ਪੰਜਾਬ ਦੀ ਗੱਲਬਾਤ ਕਰਦੇ ਹਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਵਧੀਆ ਜੀ।
1: जी
2: कहते कबीर खड़ा बाजार में सब की मांगे खैर, ना
1: जी
2: काहू से दोस्ती ते ना काहू से बैर।
1: वैर जी,
2: हां
1: क्या
2: जी,
1: बात है जी।
2: साड़ी ता ना काहू से दोस्ती ते ना काहू से बैर।
1: जी
2: जिथे तक भारत साहब तुसी गल दी शुरुआत की ना संजय दत्त वाली,
1: हाँ जी
2: ते ओ सर वीडियो मैं भी देखी और मेनू बहुत इम्प्रेसिव लगी।
1: जी
2: नो डाउट के ओ ता ए सीगा पी ओनु क्वेश्चन जा कीता गया भी जे तेनु 1 महीने ले 1 दिन ले प्रधानमंत्री बनाया जावे ते फिर तू की करेगा जी।
1: जी
2: ते ओ ओदा आंसर दे रहा सी, पर ओने जो जो मतलब गल कही ना जी, दैट वाज अपीलिंग,
1: जी
2: बहुत वधिया गल कही। तुसी जो जो आपां मतलब एक्सपेक्ट करदे आ भई एक जड़ा है वोटर या एक
1: जी
2: नागरिक की एक्सपेक्ट करदा है, ओ उन्हें गल कही थी।
1: जी
2: ते एक्चुअली गल ए तां हुंदी है कई वारी बंदा बोलदा सच आ ते ओ लग जांदी है गिटे। हां
1: बिल्कुल
2: जी,
1: जी, गिट्टे गोडे लग जाते
2: हुण
1: हैं जी।
2: साडे एदा मतलब करदे आ इह जी, जो उन्हें कहा सी इथे भी तां साडे तुसी देखो ना वोट किदां लगे हैगे आ जी।
1: जी
2: मान साहब दे पोस्टर जेड़े हैगे थां थां ते लगे आ जी।
1: जी
2: ओने कहा कि मैं मतलब जेड़ा है अपनी फोटो ना ला के ते गांधी जी दी फोटो लाऊंगा। हां
1: जी
2: जी, ओ एक दो चीजा इदां दियां बोल गया सी जेड़ियां के सिद्धियां जेड़ियां आ ओ मोदी
1: कांग्रेस नु
2: साहब
1: सपोर्ट
2: नु
1: कर दिया सी।
2: कांग्रेस नु नहीं, ओ मोदी साहब नु कर रहियां सी भी उन्हां दा एक्ट एंड
1: चढ़ा रही है
2: कंडक्ट।
1: सी।
2: हां जी, ओदे हिसाब नाल जेड़ा आ
1: जी
2: विदेश ने जाऊंगा। बाकी तो उन्हें तो ट्रंप बारे भी गल की थी, पे ट्रंप
1: जी
2: नु भी जाके कहना है पे भाई इदा करके लड़ाई झगड़ा छो जादू
1: जी
2: की जप्पी दे।
1: जी
2: हां जी, ओदे नाल जेड़ा हैगा या की तू रोज टैरफ टैरफ करता रहना हैगा।
1: जी
2: बहुत उन्हें सारे मुद्दे ते जेड़ा है गल की।
1: जी
2: नो डाउट के सोशल मीडिया के उत्ते जेड़ा हैगा ना, पता नहीं की गल है हुण लोकी बर्दाश्त नहीं करते जी।
1: जी
2: जहां
1: बिल्कुल
2: तक
1: जी
2: गल तो वो सच तुसी जेड़ा हैगा है, क्यों उन्हें जेड़ा है कंपेरिजन करन लग पे। तुसी ओदी गल देखो तुहानू गल फील करूगी। तुसी जेड़ा हैगा आम बंदा ओही एक्सपेक्ट करता है जो ओ बोल रहा सीगा जी।
1: नाले देखो सैनी साहब, जो
2: तो
1: हालात चाहे वह पंजाब दे विच गैंगस्टर दे ने, चलो संजय दत्त उन्होंने तो आप अपने पिंडे ते हटाए ने सारा कुछ, जो कुछ उन्होंने उत्ते केस चले, होर सारियां चीजां चलियां, ते उन्होंने विच जदों देखते हैं ना उत्थे तां बंबई दे विच चलो एक दो बारी जान

0: ਕਿ ਸੁਣਦੇ ਨੀ ਕੁਛ ਵੀ ਇਹ ਚੀਜ਼ਾਂ ਜੀ। ਤੇ ਵੈਸੇ ਉਹ ਇਹਨਾਂ ਨੇ ਦੇਖੋ
1: ਹਾਂਜੀ
0: ਬਾਲੀਵੁੱਡ ਹਾਲੀਵੁੱਡ ਦੇ ਵਿੱਚ, ਸੋਰੀ ਹਾਲੀਵੁੱਡ ਚਲੇ ਗਏ, ਬਾਲੀਵੁੱਡ ਦੇ ਵਿੱਚ ਕਿੰਨਾ ਜਿਹੜਾ, ਚਾਹੇ ਉਹ ਸਲਮਾਨ ਖਾਨ ਹੈ ਚਾਹੇ ਵੱਡੇ ਵੱਡੇ ਹੈਗੇ ਨੇ ਲੋਕ, ਉਹਨਾਂ ਦੇ ਉੱਤੇ ਕਾਫੀ, ਇਹ ਤਾਂ ਆਮ ਜਨਤਾ ਦੇ ਵਿੱਚ ਵੀ ਘੁੰਮਣਾ ਜਿੱਦਾਂ ਬਹੁਤ ਮੁਸ਼ਕਲ ਹੈ ਜੀ ਇਹਨਾਂ ਦਾ, ਤੇ ਉਹ ਹਾਲਾਤਾਂ ਨਾਲ ਘੁਲਦੇ ਨੇ ਜੀ।
1: ਹਾਂਜੀ ਬਿਲਕੁਲ ਠੀਕ ਹੈ ਜੀ, ਪਰ ਉਹ ਜਿਹੜੀ ਹੈਗੀ ਰਿਫਲੈਕਸ਼ਨ ਜਿਹੜੀ ਸੀ ਨਾ ਉਹਨਾਂ ਦੀ ਸਟੇਟਮੈਂਟ ਦੀ ਸੰਜੇ ਦੱਤ ਦੀ, ਉਹ ਇੱਕ ਜਿਹੜਾ ਇਹ ਆਮ ਨਾਗਰਿਕ ਉਹਨੂੰ ਰਿਫਲੈਕਟ ਕਰਦੀ ਸੀ
0: ਬਿਲਕੁਲ,
1: ਵੀ ਆਮ ਆਦਮੀ ਕੀ ਚਾਹੁੰਦਾ ਆ ਜੀ,
0: ਚਾਹੁੰਦਾ ਜੀ।
1: ਤੇ ਪਰ ਉਹ ਦੇਖੋ ਨਾ ਉਹਦਾ ਵੀ ਕ੍ਰਿਟਿਸਿਜ਼ਮ ਆਉਣ ਲੱਗ ਪਿਆ ਜੀ ਸੋਸ਼ਲ ਮੀਡੀਆ ਤੇ
0: ਜੀ।
1: ਤੇ
0: ਰਾਹੁਲ ਗਾਂਧੀ ਵੀ ਬੜੇ ਸਮੇਂ ਤੋਂ ਜ਼ੋਰ ਲਾ ਰਿਹਾ, ਕਿਤੇ ਨਾ ਕਿਤੇ ਉਹ ਕਾਮਯਾਬੀ ਵੀ ਉਹਨਾਂ ਨੂੰ ਮਿਲ ਰਹੀ ਹੈ ਇਹਨਾਂ ਚੀਜ਼ਾਂ ਦੇ ਵਿੱਚ, ਜਿਹੜੀ ਆਵਾਜ਼ ਉਠਾ ਰਹੇ ਨੇ। ਚੰਗੇ ਲੋਕ ਜਿਹੜੇ ਨੇ ਇੱਕ ਮੁੱਠ ਹੋਣੇ ਚਾਹੀਦੇ, ਤਾਂ ਹੀ ਸੁਧਾਰ ਹੋਵੇਗਾ, ਨਹੀਂ ਤਾਂ ਫਿਰ ਉਹ ਜਿਹੜਾ ਜ਼ੋਰ ਦਾ ਜਾਂ ਡੰਡਾ ਰਾਜ ਦਾ ਜਿਹੜਾ ਚੱਲੀ ਜਾਂਦਾ ਜੀ, ਦੱਬੀ ਜਾਂਦੇ ਇੱਕ ਦੂਸਰੇ ਨੂੰ।
1: ਪਰ ਜਦੋਂ ਨਾ ਰਾਹੁਲ ਗਾਂਧੀ ਦੀ ਤੁਸੀਂ ਗੱਲ ਕਰਦੇ ਆ ਨਾ ਜੀ, ਉਹ ਬਹੁਤ ਵਧੀਆ ਠੀਕ ਹੈ ਜੀ ਜੋ ਮੁੱਦੇ ਚੱਕ ਰਿਹਾ ਹੈਗਾ, ਜਦੋਂ ਉਹਨੂੰ ਕਾਮਯਾਬੀ ਨਾ ਮਿਲੀ, ਇਹ ਜਿਹੜੇ ਬੰਦੇ ਤਾਰੀਫ ਕਰਦੇ ਆ ਨਾ, ਇਹ ਉਹ ਤੋਂ ਬਾਅਦ ਜਿਹੜੀ ਕੈਸਟ ਚਲਾਉਣਗੇ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ
0: ਜੀ।
1: ਇਹਨਾਂ ਨੇ ਕਹਿਣਾ ਵੀ ਵੋਟ ਚੋਰੀ ਦਾ ਮੁੱਦਾ ਚੱਕਦਾ ਆ ਜੀ, ਉਹ ਏਦਾਂ ਕਰਕੇ ਵੋਟਾਂ ਦਾ ਮੁੱਦਾ ਚੱਕਿਆ ਜੀ, ਉਹਦੇ ਨਾਲ ਸਰਕਾਰਾਂ ਬਣਦੀਆਂ ਹੈਗੀਆਂ, ਆਮ ਲੋਕਾਂ ਨੂੰ ਕੋਈ ਫਰਕ ਨੀ ਪੈਂਦਾ ਹੈਗਾ, ਇਹ ਆਮ ਲੋਕਾਂ ਦੀ ਪਬਲਿਕ ਦਾ ਮੁੱਦਾ ਨਹੀਂ ਗਾ ਜੀ, ਆਮ ਲੋਕਾਂ ਦਾ ਮੁੱਦਾ ਹੈਗਾ ਆ ਮਹਿੰਗਾਈ ਹੈ ਜੀ, ਹਾਂ ਬੇਰੁਜ਼ਗਾਰੀ, ਉਹ ਚੀਜ਼ਾਂ ਜਿਹੜੀਆਂ ਆ। ਪਰ ਇਹਨਾਂ ਨੇ ਜ਼ਿਆਦਾ ਜ਼ੋਰ ਇਸ ਚੀਜ਼ ਉੱਤੇ ਦਿੱਤਾ ਆ ਵੀ ਹਾਂ ਜੀ ਸਾਡੀ ਸਰਕਾਰ ਕਿੱਦਾਂ ਬਣਨੀ ਹੈ ਜੀ, ਤੋ ਇਸ ਕਰਕੇ ਇਹ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਚੱਲ ਜਾਵੇ ਇਹ ਸਰਕਾਰ ਜਾਲੀ ਵੋਟਾਂ ਨਾਲ ਬਣੀ ਆ। ਜਦਕਿ ਐਸ ਆਈ ਆਰ ਦਾ ਜਿਹੜਾ ਹੈਗਾ ਆ ਉਹ ਬੰਗਾਲ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸ਼ੁਰੂ ਹੋਇਆ ਆ, ਮੇਨ ਇਲੈਕਸ਼ਨ ਜਿਹੜੇ ਹੈਗੇ ਆ ਉਹ ਤਾਂ ਪਹਿਲਾਂ ਹੋ ਚੁੱਕੇ ਸੀ, ਉੱਥੇ ਵੋਟ ਚੋਰੀ ਦਾ ਇਲਜ਼ਾਮ ਲਾਈ ਜਾਂਦੇ ਸੀਗੇ ਜੀ, ਤੋ ਇਸ ਕਰਕੇ ਇਹ ਜਦੋਂ ਨਾ ਜਦੋਂ ਬੰਦਾ ਜਿਹੜਾ ਹੈਗਾ ਉਹ ਉਭਾਰ ਦੇਖਦੇ ਹੈਗੇ ਆ ਤੇ ਫਿਰ ਲੋਕੀ ਉਸ ਤਰ੍ਹਾਂ ਦੀ ਟਿਊਨ ਕੱਢਣ ਲੱਗ ਪੈਂਦੇ ਹੈਗੇ, ਜਦੋਂ ਡਿਕਲਾਈਨ ਦੇਖਦੇ ਹੈਗੇ ਆ ਗ੍ਰਾਫ ਭਾਈ ਥੱਲੇ ਨੂੰ ਜਾਂਦਾ ਹੈਗਾ ਜੀ, ਉਹ ਤੋਂ ਬਾਅਦ ਜਿਹੜਾ ਆ ਉਹਦੇ ਹਿਸਾਬ ਨਾਲ ਆਪਣੇ ਬਿਆਨ ਬਦਲ ਲੈਂਦੇ ਆ ਜੀ ਲੋਕੀ।
0: ਬਿਲਕੁਲ ਹੈ ਜੀ।
1: ਬਾਕੀ ਆਈ ਹੈ ਜੀ ਅੱਜ ਪੰਜਾਬ ਦੀ ਮੇਨ ਖਬਰ ਤੇ
0: ਜੀ,
1: ਪਰ ਇਹ ਸਭ ਏਦਾਂ ਸੀਗਾ ਵੀ ਈਡੀ ਨੇ ਚਾਰ ਲੈਟਰ ਲਿਖੇ ਸੀ ਇਹਨਾਂ ਨੂੰ, ਜਦੋਂ ਈਡੀ ਦੇ ਛਾਪੇ ਤੋਂ ਬਾਅਦ ਜਦੋਂ ਦੇਖਿਆ ਸੀਗਾ ਜੀ ਵੀ ਲੋਕਾਂ ਨੇ ਵੀ ਨੋਟਾਂ ਦੇ ਜਿਹੜੇ ਆ ਟੈਚੀ ਬੈਗ ਜਿਹੜੇ ਆ ਉਹ ਉਪਰੋਂ ਡਿੱਗਦੇ ਸੀਗੇ ਕੋਠੀ ਤੋਂ ਜਿੱਥੇ ਛਾਪਾ ਪਿਆ ਸੀਗਾ ਜੀ, ਜਿਹੜੇ ਬੰਦਿਆਂ ਦੇ ਵਿੱਚ ਨਾਲ ਇਨਵੋਲਵਮੈਂਟ ਹੋਈ ਸੀਗੀ, ਮੁੱਖ ਮੰਤਰੀ ਸਾਹਿਬ ਦੇ OSD ਸਾਹਿਬ ਦਾ ਵੀ ਨਾਂ ਆਇਆ ਸੀਗਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਅਲਾਈ ਸੀ,
0: ਬਿਲਕੁਲ
1: ਉਹਨਾਂ ਦੇ ਜਿਹੜੇ ਫਰੈਂਡ ਸੀਗੇ ਜਾਂ ਉਹਨਾਂ ਦੇ ਜਿਹੜੇ ਹੈਗੇ ਸੀ ਨੋਨ ਸੀਗੇ ਜੀ ਬੰਦੇ, ਤੇ ਉਦੋਂ ਪਤਾ ਲੱਗ ਗਿਆ ਸੀ ਕਿ ਮਨੀ ਟ੍ਰੇਲ ਕੀ ਆ ਜੀ, ਕਿੱਥੋਂ ਪੈਸਾ ਆਉਂਦਾ, ਉਹਨਾਂ ਨੇ ਪਤਾ ਕਰ ਲਿਆ ਸੀ ਵੀ ਪੈਸਾ ਜਿਹੜਾ ਹੈਗਾ ਆ ਵੀ ਬਦਲੀਆਂ ਤੋਂ ਪੋਸਟਿੰਗ ਤੋਂ ਹੈ ਜੀ ਇਹਨਾਂ ਜਗ੍ਹਾ ਤੋਂ ਪੈਸੇ ਆਉਂਦੇ ਹੈਗੇ ਆ ਤੇ ਉਹ ਪੈਸਾ ਜਿਹੜਾ ਹੈਗਾ ਫਿਰ ਇਕੱਠਾ ਹੁੰਦਾ ਆ ਜੀ, ਤੇ ਉਹ ਤੋਂ ਇਲਾਵਾ ਉਹਨਾਂ ਨੂੰ ਪਤਾ ਲੱਗਿਆ ਵੀ ਕੋਈ ਜਿਹੜੀਆਂ ਲੈਂਡ ਦੇ CLU ਚੇਂਜ ਕਰਨੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਜਿਹੜਾ ਆ ਪੈਸਾ ਬਣਦਾ ਸੀ, ਇਸੇ ਕਰਕੇ ਬਾਅਦ ਦੇ ਵਿੱਚ ਉਹਨਾਂ ਨੇ ਕਮਾਡਾ ਦੇ ਵਿੱਚ 50 ਘੰਟੇ ਦਾ ਛਾਪਾ ਮਾਰ ਕੇ ਗਏ ਸੀ ਜੀ,
0: ਬਿਲਕੁਲ
1: ਉਹ ਉੱਥੋਂ ਰਿਕਾਰਡ ਵੀ ਲੈ ਗਏ ਜੀ, ਸੋ ਇਸ ਕਰਕੇ ਉਹਨਾਂ ਨੇ ED ਨੇ ਜਿਹੜਾ ਆ ਭਾਈ ਚਾਰ ਲੈਟਰ ਲਿਖੇ DGP ਨੂੰ ਵੀ FIR ਦਰਜ ਕਰੋ, ਦੇਰ ਆਰ ਸਫੀਸ਼ੀਐਂਟ ਐਵੀਡੈਂਸ ਅਗੇਂਸਟ ਦੀਸ ਅਕਿਊਜ਼ਡ, ਤੇ ਤੁਸੀਂ FIR ਦਰਜ ਕਰੋਗੇ ਤੇ ਤਾਂ ਹੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਤੁਹਾਡੇ ਉਹਨੂੰ ਕਰੋਗੇ, ਅੱਗੇ ਫਰਦਰ ਇਨਵੈਸਟੀਗੇਸ਼ਨ ਕਰੋਗੇ ਜੀ, FIR ਦਰਜ ਕਰਨ ਵਾਸਤੇ ਜਿੰਨਾ ਕੁ ਮਟੀਰੀਅਲ ਚਾਹੀਦਾ ਸੀ ਉਹ ED ਲੈ ਗਈ ਸੀ ਤੇ ਉਹਨੇ ਉਸ ਮਟੀਰੀਅਲ ਦੇ ਆਧਾਰ ਤੇ ਕਿਹਾ ਸੀ ਜੀ। ਇਹ ਮਤਲਬ ਜਿਹੜਾ ਹੈਗਾ ਆ ਵੀ ਪੰਜਾਬ ਪੁਲਿਸ ਦੀ ਵਿਚਾਰਿਆਂ ਦੀ ਕਿੱਥੇ ਇੰਨੀ ਚੁਰਤ, ਉਹਦਾ ਕਾਰਨ ਇਹ ਸੀਗਾ ਜੀ ਕਿ DGP ਸਾਹਿਬ ਤੁਹਾਨੂੰ ਪਤਾ ਹੀ ਆ ਕੱਚੇ ਆ
0: ਜੀ,
1: ਉਹ ਇੰਨੇ ਕੁ ਕੱਚੇ ਹੈਗੇ ਆ ਕਿ ਉਹ ਨਹੀਂ ਸੀ ਏਦਾਂ ਦਾ ਕੋਈ ਵੀ ਸਟੈਪ ਲੈ ਸਕਦੇ, ਉਹਨਾਂ ਨੇ ਟਾਲ ਮਟੋਲ ਦੀ ਨੀਤੀ ਅਪਣਾਈ
0: ਜੀ,
1: ਤੇ ਵਕੀਲ ਜਿਹੜੇ ਹੈਗੇ ਸੀ ਨਿਤਿਨ ਸ਼ਰਾਫ ਉਹਨਾਂ ਨੇ ਜਿਹੜੀ ਇਹ ਕੀਤੀ ਸੀ PIL, ਸਰਕਾਰ ਉਸ ਚੀਜ਼ ਦੇ ਉੱਤੇ ਬਹਿਸਦੀ ਰਹੀ ਇਸ ਗੱਲ ਤੇ, ਉਹਨਾਂ ਨੇ ਐਲੀਗੇਸ਼ਨ ਨੀ ਡਿਨਾਈ ਕੀਤੇ ਵੀ ਹਾਂ ਜੀ ਇਹਦੇ ਐਲੀਗੇਸ਼ਨ ਗਲਤ ਆ, ਉਹ ਇਹ ਕਹੀ ਜਾਂਦੇ ਸੀ ਜੀ ਵੀ ਇਹਨੂੰ ਕੀ ਹੱਕ ਆ
0: ਜੀ,
1: ਹਾਂਜੀ ਵੀ ਇਹਦਾ ਕੀ ਇਹ ਜਿਹੜਾ ਇਹ ਇੰਟਰਸਟਿਡ ਪਾਰਟੀ ਕਿੱਦਾਂ ਆ ਜੀ, ਹੁਣ ਸਵਾਲ ਇਹ ਹੈਗਾ ਆ ਵੀ ਜਦੋਂ ਸਟੇਟ ਲੋਟਰੀ ਹੋਵੇ ਤੇ ਟੈਕਸ ਪੇਅਰ ਦਾ ਪੈਸਾ ਹੋਵੇ, ਸਟੇਟ ਦੇ ਵਿੱਚੋਂ ਪੈਸਾ ਲੁੱਟਿਆ ਜਾ ਰਿਹਾ ਹੋਵੇ ਤੇ ਸਟੇਟ

0: ਦਾ ਹਰ ਇੱਕ ਬਛਿੰਦਾ ਜਿਹੜਾ ਹੈਗਾ ਆ ਉਹ ਇੰਟਰਸਟਿਡ ਪਾਰਟੀ ਹੁੰਦਾ ਜੀ।
1: ਜੀ
0: ਕ੍ਰਿਮੀਨਲ ਦੇ ਵਿੱਚ ਤਾਂ ਕ੍ਰਿਮੀਨਲ ਲਾ ਦੇ ਵਿੱਚ ਤਾਂ ਹੈਗਾ ਆ ਜੀ ਐਨੀ ਵਨ ਕੈਨ ਸੈਟ ਲਾ ਇੰਟੂ ਮੋਸ਼ਨ, ਹੈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਮੈਨੂੰ ਵੀ ਇਸ ਚੀਜ਼ ਦਾ ਖਤਰਾ ਸੀ ਕਿ ਲੋਕਲ ਸਟੈਂਡੀ ਦੇ ਡਰ ਤੋਂ ਜਿਹੜਾ ਆ ਇਹ ਮਤਲਬ ਜਿਹੜੀ ਆ ਪੀ ਆਈ ਐਲ ਡਿਸਮਿਸ ਨਾ ਹੋ ਜਾਏ
1: ਜੀ।
0: ਤੇ ਮੈਂ ਤੁਹਾਨੂੰ ਬੇਨਤੀ ਵੀ ਕੀਤੀ ਸੀ ਕਿ ਇਹ ਜਿਹੜਾ ਕਰਨਾ ਸੀਗਾ ਚਾਹੀਦਾ ਹੈਗਾ ਸੀਗਾ, ਜਿੱਦਾਂ ਜਦੋਂ ਇਹਨਾਂ ਨੇ ਦਾਇਰ ਕੀਤਾ ਸੀਗਾ ਜੀ ਆਹ ਮਾਵਾਂ ਧੀਆਂ ਸਤਿਕਾਰ ਯੋਜਨਾ ਜਿਹੜੀ ਆ ਉਹਦੇ ਤੇ ਜਦੋਂ ਕੁਐਸਚਨ ਕੀਤਾ ਸੀ ਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹ ਜਿਹੜਾ ਹੈ ਇੰਡੀਵਿਜੁਅਲ ਦੀ ਪੀ ਆਈ ਐਲ ਨਾਲੋਂ ਨਾ ਇਹ ਜਿਹੜੇ ਇੰਪਲਾਈਜ਼ ਆ ਜਿਹਨਾਂ ਦਾ ਡੀਏ ਰਹਿੰਦਾ ਆ ਉਹ ਆ ਕੇ ਕਰਨ ਤੇ ਉਹ ਜ਼ਿਆਦਾ ਕਾਮਯਾਬ ਹੋਣਗੇ। ਤੇ ਭਾਈ ਸਾਡਾ ਡੀਏ ਤਾਂ ਇਹਨਾਂ ਕੋਲੋਂ ਦਿੱਤਾ ਨੀ ਜਾਂਦਾ ਤੇ ਇਹ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਜਿਹੜਾ ਹੈਗਾ ਆ ਖਾਤਿਆਂ ਚ ਪਾਉਂਦੇ ਪਏ ਆ ਤੇ ਇਹਨਾਂ ਨੂੰ ਜਿਹੜੀ ਫ੍ਰੀ ਬੀਜ ਦੇ ਕੇ ਤੇ ਆਪਣੀਆਂ ਵੋਟਾਂ ਇਕੱਠੀਆਂ ਕਰ ਰਹੇ ਹੈਗੇ ਆ, ਪਰ ਜਿਹੜੀ ਇਹਨਾਂ ਦੀ ਲੀਗਲ ਲਾਇਬਿਲਟੀ ਆ
1: ਜੀ
0: ਹਾਂਜੀ ਮੁਲਾਜ਼ਮਾਂ ਦਾ ਡੀਏ ਉਹ ਦੇਣ ਤੋਂ ਇਹ ਇਨਕਾਰੀ ਹੈਗੇ ਆ ਜੀ।
1: ਇੱਕ ਚੀਜ਼
0: ਇਸ ਕਰਕੇ ਜਿਹੜਾ
1: ਦੇਖ ਰਿਹਾ ਸੀਗਾ ਇੱਕ ਫਾਰਮ ਜਿਹਾ ਔਰਤਾਂ ਲਈ ਫਿਰਦੀਆਂ ਨੇ ਤੇ ਉਹ ਕਹਿੰਦੇ ਇਹਦੇ ਉੱਤੇ ਤੁਸੀਂ ਸਾਈਨ ਕਰਵਾਓ ਘਰ ਵਾਲਿਆਂ ਤੋਂ ਭਈ ਤੁਸੀਂ ਵੋਟ ਸਾਨੂੰ ਹੀ ਪਾਓਗੇ ਜੀ, ਕੀ ਇਹ ਸੱਚੀ ਆ ਜੀ?
0: ਹਾਂਜੀ ਬਿਲਕੁਲ ਜੀ, ਉਹ ਸਖੀ ਜਿਹੜਾ ਹੈਗਾ ਆ ਉੱਤੇ ਸੌਂਹ ਖਲਾਈ ਜਾਂਦੀ ਹੈਗੀ ਆ ਜੀ ਵੀ ਅਸੀਂ ਜਿਹੜਾ ਆ ਸਖੀ ਸਕੀਮ ਜਿਹੜੀ ਉਹ ਘਰ ਘਰ ਜਿਹੜੇ ਆ ਇਹਨਾਂ ਦੇ ਵਰਕਰ ਜਾਣਗੇ ਉਹ ਜਾ ਕੇ ਤੇ ਉੱਥੇ ਜਿਹੜਾ ਆ ਨਾਲੇ ਤਾਂ ਉਸ ਬੰਦੇ ਦੀ ਫੋਟੋ ਲੈਣਗੇ ਨਾਲੇ ਉਹਦੇ ਕੋਲੋਂ ਇੱਕ ਜਿਹੜਾ ਹਲਫਨਾਮਾ ਲੈਣਗੇ। ਮੈਂ ਸੌਂਹ ਖਾ ਕੇ ਕਹਿੰਦਾ ਕਿ ਮੈਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਊਂਗਾ ਜੀ।
1: ਕੀ ਬਾਤ ਹੈ!
0: ਸੋ ਹਾਂਜੀ ਸਰ ਗੱਲ ਇਹ ਤਾਂ ਹੈਗੀ ਆ ਇਹ ਇਹਨਾਂ ਦਾ ਆਪਣਾ ਤਾਂ ਦਿਮਾਗ ਹੈ ਨੀ ਗਾ, ਇਟ ਇਜ ਦੀ ਕ੍ਰੀਏਸ਼ਨ ਆਫ ਚਾਈਲਡ ਬ੍ਰੇਨ ਆਫ ਦਿੱਲੀ ਵਾਲੇ ਹਾਂਜੀ ਇਹ ਦਿੱਲੀ ਵਾਲਿਆਂ ਦੇ ਦਿਮਾਗ ਦੀ ਉਪਜ ਆ
1: ਜੀ।
0: ਉਹ ਮਤਲਬ ਇਹੋ ਜਿਹੇ ਕੰਮ ਕਰਦੇ ਹੈਗੇ ਆ ਜੀ ਵੀ ਚਾਹੇ ਬੰਦਿਆਂ ਨੇ ਜਿਹੜਾ ਇਹ ਕੋਈ ਹਲਫਨਾਮਾ ਦਿੱਤਾ ਆ ਹੋਵੇ ਨਹੀਂ ਵੋਟ ਪਾਉਂਦਾ ਆ ਤੇ ਫੇਰ ਉਹਨੂੰ ਡਰ ਲੱਗਾ ਰਹੂਗਾ ਯਾਰ ਮੈਂ ਇੱਦਾਂ ਲਿਖ ਕੇ ਦਿੱਤਾ ਆ ਸੀਗਾ ਉਹਦਾ ਕੋਈ ਐਕਸ਼ਨ ਤਾਂ ਨੀ ਹੋਜੂਗਾ
1: ਜੀ।
0: ਤੋ ਇਸ ਕਰਕੇ ਉਹ ਸਾਮ ਦਾਮ ਡੰਡ ਵੇਦ ਅਗਲਿਆਂ ਨੇ ਜੋ ਕਿਹਾ ਆ ਜੀ ਉਹ ਕਰ ਰਹੇ ਆ ਜੀ ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ।
1: ਪਰ ਸਹੀ ਸਾਹਿਬ ਜੋ ਸੀਬੀਆਈ ਦਾ ਜੋ ਮਸਲਾ ਹੈ ਸੀਬੀਆਈ ਨੇ ਜੋ ਜਿੱਦਾਂ ਤੁਸੀਂ ਵਿਸਤਾਰ ਦੇ ਵਿੱਚ ਦੱਸਿਆ ਕਿ ਰੇਡ ਕੀਤੀ ਸਾਰਾ ਕੁਝ ਹੋਇਆ ਉਹ ਆਪਣਾ ਮਟੀਰੀਅਲ ਵੀ ਨਾਲ ਲੈ ਗਏ ਹੋਰ ਬਹੁਤ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ, ਪਰ ਪੰਜਾਬ ਸਰਕਾਰ ਕੀ ਚਾਹੁੰਦੀ ਹੈ ਕਿ ਉਹ ਮਟੀਰੀਅਲ ਵਾਪਸ ਕਰਾਉਣਾ ਚਾਹੁੰਦੀ ਹੈ ਰੋਕ ਲਵਾਉਣਾ ਚਾਹੁੰਦੇ ਨੇ ਜਾਂ ਹੁਣ ਸੱਚੀ ਹੀ ਇਹ ਜਵਾਬ ਦੇਣਾ ਚਾਹੁੰਦੇ ਆ? ਸੁਪਰੀਮ ਕੋਰਟ ਦਾ ਦਰਵਾਜ਼ਾ ਕਹਿੰਦੇ ਚੀਮਾ ਸਾਹਿਬ ਕਹਿੰਦੇ ਅਸੀਂ ਖੜਕਾਵਾਂਗੇ ਹੁਣ ਜਾ ਕੇ ਜੀ।
0: ਖੜਕਾਣ ਜੀ ਜਿਹੜਾ ਮਰਜ਼ੀ ਦਰਵਾਜ਼ਾ ਖੜਕਾਣ, ਗੱਲ ਤਾਂ ਇਹ ਆ ਕਿ ਉਹਨਾਂ ਨੇ ਅੱਜ ਦੀ ਡੇਟ ਦੇ ਵਿੱਚ ਸੀਬੀਆਈ ਨੂੰ ਇਨਕੁਆਇਰੀ ਮਾਰਕ ਕਰ ਦਿੱਤੀ ਆ ਔਰ ਵੱਡੀ ਗੱਲ ਆ ਕਿ ਟਾਈਮ ਬਾਉਂਡ ਇਨਕੁਆਇਰੀ ਆ ਵੀ 2 ਮਹੀਨੇ ਦੇ ਅੰਦਰ ਜਿਹੜਾ ਆ ਵੀ ਇਹਦੀ ਸਟੇਟਸ ਰਿਪੋਰਟ ਪੇਸ਼ ਕਰੋ, ਯਾਨੀ ਕਿ ਉਹਨਾਂ ਨੇ ਕੇਸ ਨੂੰ ਡਿਸਪੋਜ਼ ਆਫ ਨਹੀਂ ਕੀਤਾ ਵੀ ਇਸ ਇਨਕੁਆਇਰੀ ਦੇ ਉੱਤੇ ਜਿਹੜੀ ਹੈਗੀ ਆ ਉਹ ਲੱਗੀ ਹੋਏਗੀ, ਚੈੱਕ ਲਗਾਇਆ ਹੋਏਗਾ ਹਾਈ ਕੋਰਟ ਦਾ, ਹਾਈ ਕੋਰਟ ਨੂੰ ਰਿਪੋਰਟ ਪੇਸ਼ ਕੀਤੀ ਜਾਏਗੀ ਵੀ ਕੀ ਡਿਵੈਲਪਮੈਂਟ ਹੋਈ ਹੈ ਤੇ ਕਿਹਦੀ ਅਰੈਸਟ ਪਈ ਤੇ ਕਿਹਦੀ, ਮਤਲਬ ਇਹ ਹੈਗਾ ਵੀ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਆ ਵੀ ਬਹੁਤ ਕੁਛ ਇੱਦਾਂ ਦਾ ਹੋਏਗਾ ਵੀ ਜਿਹੜਾ ਅਨਐਕਸਪੈਕਟਡ ਹੋਵੇਗਾ ਜੀ।
1: ਜੀ ਬਿਲਕੁਲ।
0: ਸੋ ਇਸ ਕਰਕੇ ਇਹ ਸੀਬੀਆਈ ਵਾਲਾ ਤਾਂ ਜਿਹੜਾ ਆ ਵੀ ਜੋ ਲੋਕੀ ਕਹਿੰਦੇ ਸੀ ਜੋ ਮਤਲਬ ਜਿਹੜਾ ਹੈਗਾ ਚੱਲਦਾ ਸੀ ਉਹਨੂੰ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਜੀ।
1: ਜੀ
0: ਇਸੇ ਤਰ੍ਹਾਂ ਅੱਜ ਹਾਈ ਕੋਰਟ ਦੇ ਵਿੱਚ ਡੀਏ ਦਾ ਕੇਸ ਵੀ ਲਗਾਇਆ ਸੀ, ਡੀਏ ਵਾਲੇ ਕੇਸ ਦੇ ਵਿੱਚ ਇਹਨਾਂ ਨੇ 2 ਵਾਰੀ ਤਾਂ ਕੇਸ ਇੱਦਾਂ ਹੀ ਮੁਲਤਵੀ ਕਰਾ ਲਿਆ ਸੀ ਵੀ ਸਾਡਾ ਸੁਪਰੀਮ ਕੋਰਟ ਦੇ ਵਿੱਚ ਕੇਸ ਲਗਾਇਆ ਜੀ।
1: ਜੀ
0: ਅੱਜ ਹਾਈ ਕੋਰਟ ਨੇ ਕੀ ਕੀਤਾ ਜੀ, ਇਹ ਕੰਮ ਵੈਸੇ ਹਾਈ ਕੋਰਟਾਂ ਕਰਦੀਆਂ ਨੀ ਹੁੰਦੀਆਂ, ਉਹਨਾਂ ਨੇ ਨਾ ਜੀ ਸੂਗੋ ਮੋਟੋ ਹੀ ਮੰਗਾ ਲਿਆ ਉੱਥੋਂ ਤੇ ਡਿਊਟੀ ਉੱਥੇ ਰਜਿਸਟਰ ਮੰਗਾ ਲਿਆ ਵੀ ਇਹਨਾਂ ਦੀ ਜਿਹੜੇ ਕੌਜ ਲਿਸਟ ਆ ਉਹ ਮੰਗਾ ਲਈ
1: ਜੀ।
0: ਉਹ ਕੌਜ ਲਿਸਟ ਦੇ ਵਿੱਚ ਜਿਹੜਾ ਆ ਇਹਨਾਂ ਦਾ ਕੇਸ ਦੇ ਉੱਤੇ ਤਾਂ ਅਜੇ ਨੰਬਰਿੰਗ ਵੀ ਨੀ ਹੋਈ, ਇਹਨਾਂ ਨੇ ਰਜਿਸਟਰੀ ਨੂੰ ਦਿੱਤਾ ਹੈਗਾ ਆ ਜੀ, ਉਹਦੇ ਵਿੱਚ ਓਬਜੈਕਸ਼ਨ ਲੱਗੇ, ਜਦੋਂ ਓਬਜੈਕਸ਼ਨ ਰਿਮੂਵ ਹੋ ਕੇ ਕੇਸ ਪਾਸ ਹੋ ਜਾਂਦਾ ਹੈ ਦੈਨ ਕੇਸ ਨੂੰ ਨੰਬਰ ਲੱਗਦਾ ਜੀ।
1: ਜੀ
0: ਉਹ ਤੋਂ ਹਾਈ ਕੋਰਟ ਜਿਹੜੀ ਹੈਗੀ ਆ ਫੇਰ ਉਹ ਗੁੱਸੇ ਚ ਆਈ ਵੀ 1 ਮਹੀਨਾ 4 ਦਿਨ ਹੋ ਗਏ ਤੁਹਾਨੂੰ ਅਸੀਂ ਤੁਹਾਡਾ ਜਿਹੜਾ ਆ ਵੀ ਰਾਈਟ ਨੂੰ ਪ੍ਰੋਟੈਕਟ ਕਰਦੇ ਹੋਏ ਵੀ ਹਾਂ ਜੀ ਤੁਹਾਡੇ ਕੋਲ ਅਪੀਲ ਦਾ ਰਾਈਟ ਹੈਗਾ ਆ
1: ਜੀ,
0: ਤੇ ਤੁਸੀਂ ਤਾਂ ਇਹ ਮੈਟਰ ਨੂੰ ਜਾਣ ਬੁੱਝ ਕੇ ਲਿੰਗਰ ਆਉਣ ਤੇ ਲਿੰਗਰ ਆਉਣ ਕਰਨਾ ਚਾਹੁੰਦੇ ਆ
1: ਜੀ।
0: ਤੋ ਇਸ ਕਰਕੇ ਉਹਨਾਂ ਨੇ ਕੱਲ ਦੀ ਹਦਾਇਤ ਦੇ ਦਿੱਤੀ ਵੀ ਚੀਫ ਸੈਕਟਰੀ ਇਹਨਾਂ ਨੇ ਕਹਿੰਦੇ ਵੀ ਸਾਨੂੰ ਜਿਹੜੀਆਂ ਪਿਛਲੀਆਂ 2 ਤਰੀਕਾਂ ਸੀਗੀਆਂ ਉਹਦੇ ਉੱਤੇ ਇਹ ਇਹਨਾਂ ਨੇ ਕਿਹਾ ਵੀ ਹਾਂ ਜੀ ਅਸੀਂ ਅਪੀਲ ਦਾਇਰ ਕਰ ਚੁੱਕੇ ਹਾਂ
1: ਜੀ।
0: ਅਪੀਲ ਦਾਇਰ ਕਰਨ ਦਾ ਕਾਨੂੰਨੀ ਮਤਲਬ ਜਿਹੜੀ ਇਹ ਗੱਲ ਕਹਿਣ ਦਾ ਉਦੋਂ ਮਤਲਬ ਬੰਦੇ ਨੂੰ ਮਿਲਦਾ ਮੌਕਾ
1: ਜੀ
0: ਜਦੋਂ ਉੱਥੇ ਕੇਸ ਦਾ ਨੰਬਰ ਲੱਗ ਗਿਆ ਹੋਵੇ ਸਰ
1: ਜੀ।
0: ਤੋਂ ਨੰਬਰ ਤਾਂ ਲੱਗਿਆ ਨੀ, ਇਹਨਾਂ ਨੇ ਫਾਈਲ ਜਰੂਰ ਕੀਤੀ, ਉੱਥੇ ਆਬਜੈਕਸ਼ਨ ਲੱਗਾ ਹੈਗੇ, ਆਬਜੈਕਸ਼ਨ ਰਿਮੂਵ ਕਰਨ ਲਈ ਇਹਨਾਂ ਨੇ ਕੀਤਾ ਕੁਛ ਨੀ ਜੀ, ਇਹਨਾਂ ਨੂੰ ਇਸ ਕਰਕੇ ਇੱਥੇ ਬਹਾਨੇ ਮਾਰੀ ਜਾਵਾਂਗੇ ਜੀ।
1: ਪਿਛਲੇ ਦਿਨ ਛਾਪੇਮਾਰੀ ਹੋਈ, ਸਾਰਾ ਕੁਝ ਹੋਇਆ ਰਾਤੋ ਰਾਤ ਹੀ, ਮਤਲਬ ਕਿ ਇਹਨਾਂ ਦਾ ਵਕੀਲ ਜਿਹੜਾ ਸੀਗਾ ਉਹ ਪਹੁੰਚ ਗਿਆ ਸੀ ਆਪਣੇ ਜੱਜ ਸਾਹਿਬ ਦੇ ਕੋਲ ਤੇ ਸਟੇ ਲੈਣ ਦੇ ਲਈ ਵੀ ਆਹ ਚੀਜ਼ਾਂ ਰੁਕਾਓ, ਸਾਡੇ ਨਾਲ ਧੱਕਾ ਹੋ ਰਿਹਾ, ਤੇ ਰਿਪੋਰਟ ਵੀ ਪੇਸ਼ ਕੀਤੀ ਗਈ ਮੁੜ ਕੇ ਤਾਂ, ਪਰ ਉਹਦੇ ਵਿੱਚੋਂ ਨਿਕਲਿਆ ਕੁਛ ਨੀ। ਪਰ ਇਹਦੇ ਉੱਤੇ ਇੰਨੇ ਐਕਟਿਵ ਕਿਉਂ ਨੀ ਗਏ ਜੀ, ਜਿੱਥੇ ਕੋਰਟ ਕਹਿ ਰਹੀ ਆ ਕਿ ਸਾਨੂੰ ਆਹ ਚੀਜ਼ਾਂ ਪੇਸ਼ ਕਰੋ ਭਾਈ?
0: ਮਹਾਰਾਜ ਸਾਹਿਬ ਦੇਖੋ, ਵਕੀਲ ਨੂੰ ਤਾਂ ਰਾਤੋ ਰਾਤ ਲੈ ਜਾਓ, ਚਾਹੇ ਦਿਨੋਂ ਦਿਨ ਲੈ ਜਾਓ, ਪੈਸੇ ਤੇ ਉਹ ਤਾਂ ਜਿੱਥੇ ਮਰਜ਼ੀ ਲੈ ਜਾਓ ਜੀ। ਹਾਂਜੀ, ਵਕੀਲ ਨੇ ਲੈਣੇ ਆ ਪੈਸੇ, ਉਹ ਰਾਤੋ ਰਾਤ ਵੀ ਜਾ ਸਕਦਾ ਜੀ, ਏਦਾਂ ਦੀ ਕੋਈ ਗੱਲ ਨੀ ਹੈਗੀ, ਰਾਤ ਨੂੰ ਲਾਈਟਾਂ ਜਗਾ ਲੈਂਦੇ ਅਗਲੇ। ਸੋ ਇਸ ਕਰਕੇ ਡੀਏ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਆ ਸਰਕਾਰ ਅਨੁਆਇਡ ਹੋਈ ਆ ਜੀ, ਤੇ ਉਹਨਾਂ ਨੇ ਜਿਹੜਾ ਆ ਚੀਫ ਸੈਕਟਰੀ ਨੂੰ ਕਿਹਾ ਵੀ ਸਾਨੂੰ ਮਿਸਲੈਡ ਕੀਤਾ ਦੋ ਡੇਟਾਂ ਦੇ ਉੱਤੇ, ਤੇ ਤੂੰ ਕੱਲ ਨੂੰ ਪੇਸ਼ ਹੋ ਇਨ ਪਰਸਨ ਤੇ ਦੱਸ ਭਾਈ ਨਾ ਤਾਂ ਤੁਸੀਂ ਫੈਸਲਾ ਮੰਨਦੇ ਆ ਜੀ। ਵੈਸੇ ਇਹ ਪਹਿਲੀ ਸਰਕਾਰ ਆ ਜੀ ਜਿਹਨੇ ਇੱਦਾਂ ਓਪਨਲੀ ਜਿਹੜਾ ਆ ਵੀ ਹਰ ਇੱਕ ਇੰਸਟੀਟਿਊਸ਼ਨ ਦੇ ਨਾਲ ਜਿਹੜਾ ਆ ਪੰਗਾ ਲੈ ਲਿਆ ਜੀ। ਹਾਈ ਕੋਰਟ ਜਾਂ ਸੁਪਰੀਮ ਕੋਰਟ ਇਹਨਾਂ ਦੇ ਡਿਸੀਜਨ ਤੋਂ ਹਰ ਇੱਕ ਵੱਡੇ ਵੱਡੇ ਮੁੱਖ ਮੰਤਰੀ ਵੀ ਜਿਹੜੇ ਹੈਗੇ ਆ ਨਾ ਉਹ ਖੌਫ ਖਾਂਦੇ ਸੀ ਜੀ, ਪਰ ਇਹ ਨੀ ਪ੍ਰਭਾਵ ਮਾਰਦੇ
1: ਜੀ, ਇਹਨਾਂ ਤਾਂ ਸੀਬੀਆਈ ਨੂੰ ਨਹੀਂ ਕੋਈ ਸਮਝਦਾ ਜੀ, ਇਹ ਕਹਿੰਦੇ ਮੋਰੇ ਲਈ ਰੱਖਦੇ ਅਗਲਿਆਂ ਨੇ ਹੁਣ ਪਾ ਲਿਆ ਜੀ ਬੰਦਾ ਹੁਣ।
0: ਬਿਲਕੁਲ ਜੀ ਬਿਲਕੁਲ, ਇਸ ਕਰਕੇ ਹੁਣ ਕੱਲ ਨੂੰ ਦੇਖਦੇ ਹੈਗੇ ਆ ਵੀ ਉਹਦੇ ਵਿੱਚ ਕੀ ਹੁੰਦਾ ਜੀ। ਜਿਹੜੀ ਤੁਸੀਂ ਅਗਲੀ ਗੱਲ ਕੀਤੀ ਸੀ ਵੀ ਇਹ ਕਹਿੰਦੇ ਹੈਗੇ ਵੀ ਸਾਡੇ ਕਾਗਜ਼ ਵਾਪਸ ਕਰੋ ਜੀ ਰਿੱਟ, ਉਹ ਰਿੱਟ ਜਿਹੜੀ ਆ ਕੱਲ ਨੂੰ ਲੱਗੀ ਆ ਜੀ, ਦੇਖਦੇ ਆ ਹਾਈ ਕੋਰਟ ਉਹਦੇ ਵਿੱਚ ਕੀ ਵਿਊ ਲੈਂਦਾ ਹੈਗਾ ਕਿ ਕਿੱਡੀ ਤੁਹਾਡੀ ਡਿਵੈਲਪਮੈਂਟ ਰੁਕੀ ਆ, 4.5 ਸਾਲ ਤੱਕ ਤੁਸੀਂ ਡਿਵੈਲਪਮੈਂਟ ਹੀ ਕੀਤੀ ਆ ਜੀ, ਉਹਦੇ ਵਿੱਚ ਲਿਖਿਆ ਇਹੀ ਆ ਜੀ, ਕਿਉਂਕਿ ਹੁਣ ਸੀਬੀਆਈ ਆ ਜਾਣੀ ਹੈਗੀ ਆ, ਸਾਰਾ ਕੁਛ ਜਿਹੜਾ ਆ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜੇ ਉਹ ਕਰਨ ਤੇ ਆਉਣ ਨਾ ਜੀ, ਉਹ ਬਾਲ ਦੀ ਖਲ ਤੱਕ ਲਾਲ ਜਾਂਦੇ ਹੈਗੇ ਆ ਜੀ, ਤੇ ਮੈਨੂੰ ਲੱਗਦਾ ਹੈਗਾ ਆ ਕਿ ਕਿਉਂਕਿ ਇਲੈਕਸ਼ਨ ਦਾ ਨੇੜੇ ਹੈਗਾ ਆ ਜੀ, ਤੇ ਜਿੱਦਾਂ ਅੱਗੇ ਤਾਂ ਮਾਨ ਸਾਹਿਬ ਦਾ ਸੋਫਟ ਕਾਰਨਰ ਹਰਿਆਣੇ ਵਾਲਿਆਂ ਨੇ ਦਿਖਾਤਾ ਸੀਗਾ, ਉਹ ਜਿਹੜੀ ਉਹ ਲੈਬ ਵਾਲਿਆਂ ਦੇ ਉੱਤੇ ਪਰਚਾ ਦਰਜ ਕੀਤਾ ਆ ਸੀ ਜੀ, ਤੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਤੱਕ ਸੂਈ ਬੈਨੀਫਿਸ਼ਰੀ ਤਾਂ ਇਹੀ ਸੀਗੇ ਜੀ,
1: ਬਿਲਕੁਲ
0: ਉੱਥੇ ਤੱਕ ਆਉਂਦੀ ਸੀ, ਤੋ ਉਥੋਂ ਤਾਂ ਦੱਬ ਲਿਆ ਕੇਸ ਨੂੰ ਇਹਨਾਂ ਨੇ ਕਹਿ ਕੁਹਾ ਕੇ ਦਬਾ ਲਿਆ ਸੀਗਾ ਜੀ, ਤੇ ਇੱਥੇ ਜਿਹੜਾ ਹੁਣ ਦੇਖਦੇ
1: ਜਿਵੇਂ ਕਿ ਸੀਐਮ ਮਾਨ ਸਾਹਿਬ ਦਾ ਓਐਸਡੀ ਹੈ ਆਪਣਾ ਰਾਜਵੀਰ ਘੁੰਮਣ, ਜੇ ਇੰਨੇ ਨਜ਼ਦੀਕ ਵਾਲੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਸ਼ੱਕ ਦੇ ਘੇਰੇ ਦੇ ਵਿੱਚ ਨੇ, ਤਾਂ ਕਹਿ ਸਕਦੇ ਆ ਕਿਤੇ ਨਾ ਕਿਤੇ ਮਹਿਸੂਸ ਇਕੱਲਾਪਣ ਜਾਂ ਲੋਨਲੀ ਲੈ ਸਕਦਾ ਕਿਤੇ ਨਾ ਕਿਤੇ ਫੀਲ ਹੁੰਦੀ ਹੋਏਗੀ ਹੁਣ?
0: ਨਹੀਂ ਜੀ, ਏਦਾਂ ਦੀ ਗੱਲ ਨੀ ਹੈਗੀ, ਉਹਦਾ ਕਾਰਨ ਇਹ ਹੈਗਾ ਆ ਕਿ ਇੰਟਰਸਟ ਹੀ ਇੰਨੇ ਕੁ ਜ਼ਿਆਦਾ ਜੁੜੇ ਹੁੰਦੇ ਆ ਨਾ ਜੀ, ਉਹ ਹੁਣ ਨਾਲ ਹੀ ਭੁਗਤਣਾ ਪੈਣਾ ਆ ਜੀ, ਤੋ ਇਸ ਕਰਕੇ ਜਿਹੜਾ ਆ ਉਧਰੋਂ ਅੱਜ ਦੇਖੋ ਇਹਨਾਂ ਦੇ ਕੰਮ ਦੇਖੋ ਇਹਨਾਂ ਦੇ ਸਰਕਾਰ ਦੇ ਕੀ, ਉਹ ਜਿਹੜੇ ਖਹਿਰਾ ਸਾਹਿਬ ਨੇ ਕੀਤਾ ਸੀਗਾ ਜੀ ਡਿਸਕਲੋਜ਼, ਵੀ ਉਹ ਲੇਡੀ ਜਿਹੜੀ ਆ ਉਹ ਉੱਥੇ ਕੋਠੀ ਚ ਰਹਿ ਰਹੀ ਆ, ਉਹਦੇ ਜਿਹੜੇ ਵੀਡੀਓ ਸੀ ਜਿਹਦੇ ਵਿੱਚ ਗਾਲਾਂ ਕੱਢਦੀ ਨਿਕਲੀ ਸੀ ਜੀ, ਉਹ ਸਾਰੇ ਜਿਹੜੇ ਵੀਡੀਓ ਹੈਗੇ ਸੀਗੇ ਜੀ, ਉਹ ਬਹੁਤ ਵਧੀਆ ਐਵੀਡੈਂਸ ਸੀਗਾ ਜੀ ਇੱਥੇ ਆਪੋਜੀਸ਼ਨ ਪਾਰਟੀਆਂ ਨੂੰ ਪ੍ਰਚਾਰ ਕਰਨ ਨੂੰ ਵੀ ਜੀ, ਇਹਨਾਂ ਨੇ ਜਿਹੜਾ ਸਰਕਾਰ ਨੇ ਫੇਸਬੁੱਕ ਨੂੰ ਦਬਕਾ ਮਾਰ ਕੇ, ਤੇ ਹੁਣ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਿਹੜੀ ਆ ਖਬਰ ਜਿਹੜੀ ਛਪੀ ਆ ਜੀ, ਉਹਦੇ ਵਿੱਚ ਤਾਂ ਰੈਫਰੈਂਸ ਜਿਹੜਾ ਆ FIR ਦਾ ਨੰਬਰ ਨਹੀਂ ਦਿੱਤਾ ਆ ਜੀ, ਉਦਾਂ ਹੀ ਲਿਖਿਆ ਹੈਗਾ ਆ ਜੀ ਵੀ FIR ਇਹਨਾਂ ਸੈਕਸ਼ਨਾਂ ਥੱਲੇ ਦਰਜ ਹੈਗੀ ਆ ਤੇ ਇਹਨੂੰ ਰਿਮੂਵ ਕੀਤਾ ਜਾਵੇ ਜੀ, ਤੇ ਉਹ ਕੰਟੈਂਟ ਇਹਨਾਂ ਨੇ ਰਿਮੂਵ ਕਰਾ ਲਿਆ ਜੀ,
1: ਕੰਪਲੇਂਟ ਕਰਕੇ
0: ਇਹਨਾਂ ਨੇ ਐਕਸ, ਹਾਂਜੀ ਇਹਨਾਂ ਨੇ ਐਕਸ ਨੂੰ ਵੀ ਲਿਖਿਆ ਸੀਗਾ, ਐਕਸ ਨੇ ਜਿਹੜਾ ਆ ਉਹ ਅਜੇ ਤੱਕ ਜਿਹੜਾ ਆ ਉਹ ਨਹੀਂ ਰਿਮੂਵ ਕੀਤਾ ਜੀ, ਕਿਉਂਕਿ ਉਹ ਐਲਨ ਮਸਕ ਦਾ ਹੈਗਾ ਆ ਜੀ, ਅਗਲਾ ਬੰਦਾ ਕਹਿੰਦਾ ਕੋਈ ਗੱਲ ਨੀ ਪਹਿਲਾਂ ਦੱਸੋ ਸਹੀ ਰੀਜ਼ਨਿੰਗ ਤਾਂ ਦਿਓ ਤੁਸੀਂ ਕਿੱਥੇ FIR, ਔਰ ਇਹਨਾਂ ਨੇ ਇੱਦਾਂ ਦੀ FIR ਕੋਈ ਜਿਹੜੀ ਹੈਗੀ ਫਰੀਵਲਸ ਜੀ, ਉਹਦੇ ਵਿੱਚ ਦੇਖੋ ਖਹਿਰਾ ਸਾਹਿਬ ਤੇ ਮਤਲਬ ਦੋਸ਼ ਕੀ ਲਾਏ ਹੈਗੇ, ਸੈਕਸੁਅਲ ਹਰਾਸਮੈਂਟ ਦੇ ਐਲੀਗੇਸ਼ਨ ਲਾਏ ਆ ਜੀ, ਵੀ ਉਸ ਲੜਕੀ ਦੇ ਨਾਲ ਵੀ ਸੈਕਸੁਅਲ ਹਰਾਸਮੈਂਟ ਹੋਈ ਇਹਦੀ, ਜਦੋਂ ਜਿਹੜਾ ਉਹਨਾਂ ਨੇ ਉਸ ਲੜਕੀ ਨੂੰ ਮਨੀਸ਼ ਸਿਸੋਦੀਆ ਦੇ ਨਾਲ ਬਾਰੇ ਦੱਸਿਆ ਜੀ, ਵੀ ਇਹਨਾਂ ਨੇ ਦੋ ਕੋਠੀਆਂ ਦੇ ਵਿੱਚ ਜਿਹੜਾ ਆ ਵੀ ਇੱਕ ਦਰਵਾਜ਼ਾ ਕੱਢਿਆ ਹੈਗਾ ਵਿੱਚੋਂ ਦੀ, ਉਹ ਸਾਰੀ ਗੱਲ ਜਿਹੜੀ ਹੈਗੀ ਸੀ ਉਹਨੂੰ ਦੇ ਕੰਸਿਡਰ ਕਰਦੇ ਹੋਏ ਉੱਥੇ ਜਿਹੜਾ ਆ ਉਹ ਉਹਨਾਂ ਨੇ ਵੀਡੀਓ ਰਿਮੂਵ ਕਰਾ ਤੀਆਂ ਜੀ, ਪਰ ਸਵਾਲ ਤਾਂ ਇਹ ਹੈਗਾ ਜੀ ਕਿ ਜੋ ਡੈਮੇਜ ਹੋਣਾ ਸੀ ਉਹ ਤਾਂ ਹੋ ਗਿਆ,
1: ਪਰ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਗੱਲਾਂ ਕਿੱਦਾਂ ਡਿਲੀਟ ਕਰਾਉਣਗੇ, ਸਵਾਲ ਤਾਂ ਇਹ ਖੜਾ ਹੁੰਦਾ।
0: ਬਿਲਕੁਲ ਜੀ, ਗੱਲ ਤਾਂ ਇਹ ਆ ਨਾ ਜੀ ਅੱਗੇ ਤਾਂ ਜਿਹੜਾ ਆ ਇੱਕ ਅੱਧੇ ਦਾ ਪਤਾ ਸੀਗਾ ਤੇ ਕਹਿ ਦਿੰਦੇ ਸੀ ਤੇ ਗੱਲ ਹੋਊ ਪਰੇ ਹੋ ਜਾਂਦੀ ਸੀ, ਹੁਣ ਦੇ ਬਾਹਰ ਆਉਣ ਨਾਲ ਸਾਰਾ ਪਤਾ ਲੱਗਿਆ ਜੀ ਕਿਹਦੀ ਕੋਠੀ ਚ ਕੌਣ ਬੈਠਾ।
1: ਬਿਲਕੁਲ
0: ਹਾਂਜੀ, ਨਾਲ ਵਿਧਾਇਕਾਂ ਦਾ ਵੀ ਪਤਾ ਲੱਗ ਗਿਆ ਵੀ ਇਹ ਤਾਂ ਵਿਚਾਰੇ ਜਿਹੜੇ ਹੈਗੇ ਆ ਟਾਈਮ ਪਾਸ ਕਰਦੇ ਫਿਰਦੇ ਆ ਜੀ, ਉਹਨਾਂ ਨੇ ਕਿੰਨੀ ਡੋਮੀਨੇਸ਼ਨ ਜਿਹੜੀ ਹੈਗੀ ਉੱਤੇ ਆਪਣੀ ਲੈਣ ਦੀ, ਇਹਨਾਂ ਦੇ ਕੋਈ ਬੋਲ ਹੀ ਕੁਛ ਨਹੀਂ ਸਕਦਾ ਜੀ।
1: ਬਿਲਕੁਲ, ਪਰ ਸੈਣੀ ਸਾਹਿਬ ਦੇਖੋ ਹੈਰਾਨਗੀ ਹੁੰਦੀ ਹੈ, 4.5 ਸਾਲ ਕਿਸੇ ਨੂੰ ਕੋਈ ਨੌਕਰੀ ਜਾਂ ਚਲੋ ਦਾਅਵੇ ਕਰਦੇ ਰਹੇ 64,000-65,000 ਨੌਕਰੀਆਂ ਦੇ ਦਿੱਤੀਆਂ, ਪਰ ਹੁਣ ਧੜਾ ਧੜੀ ਜਿਹੜੀਆਂ ਗਰਾਂਟਾਂ ਵੰਡ ਰਹੇ ਨੇ, ਪੈਸਾ ਧੇਲਾ ਹੱਲੇ ਹੈ ਨਹੀਂ ਕਹਿੰਦੇ, ਪਰ ਵਿੱਚ ਕਹਿੰਦੇ ਪੀਪਾ ਖਾਲੀ ਰਹਿੰਦਾ ਹੈ। ਤੇ ਦੂਸਰੇ ਪਾਸੇ ਅੱਜ ਪੰਜਾਬ ਕੈਬਨਿਟ ਦੇ ਵੱਲੋਂ ਪਿਕਟਸ ਅਧੀਨ ਕੰਮ ਕਰ ਰਹੇ ਜਿਹੜੇ ਨਾਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੀ, ਤੇ ਇਸੇ ਤਰ੍ਹਾਂ ਧੜਾ ਧੜ ਜਿਹੜੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ। ਹੁਣ ਕਿੱਥੋਂ ਹੋ ਗਿਆ ਜੀ ਸਾਰਾ ਕੁਝ ਆਖਰੀ 6 ਮਹੀਨਿਆਂ ਦੇ ਵਿੱਚ, ਹੁਣ ਕੀ ਮੁਲਾਜ਼ਮਾਂ ਨੂੰ ਹੁਣ ਆਪਣੇ ਵੱਲ ਨੂੰ ਜਾਂ ਮਨਾਉਣ ਦੀ ਤਿਆਰੀ ਕਰ ਰਹੇ ਨੇ ਜੀ, ਮੁਲਾਜ਼ਮ ਮੰਨ ਜਾਣਗੇ ਇੱਦਾਂ?
0: ਇਹ ਸਾਰੇ ਕਰਨਾ ਕੀ ਆ, ਇਹਨਾਂ ਦਾ ਸਾਰਾ ਕੁਝ ਕਰ ਲੈਣਾ
1: ਜੀ,
0: ਇਹਨਾਂ ਨੂੰ ਜੁਆਇਨਿੰਗ ਨਹੀਂ ਦੇਣੀ।
1: ਪਰ ਇਹਨਾਂ ਇਹ ਸਰਕਾਰਾਂ ਦੇ ਵਿੱਚ ਪੁਰਾਣੀਆਂ ਸਰਕਾਰਾਂ ਚ ਫਰਕ ਕੀ ਰਿਹਾ ਜੀ, ਆਖਰੀ 6 ਮਹੀਨੇ 3 ਮਹੀਨੇ ਚ
0: ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ, ਕੋਈ ਫਰਕ ਨਹੀਂ
1: ਜੀ,
0: ਸਗੋਂ ਦੂਰਤੀਆਂ ਵਧਦੀ ਹੈਗੇ ਸੀਗੇ ਜੀ
1: ਜੀ,
0: ਤੇ ਇਸ ਕਰਕੇ ਉਹ ਤਾਂ ਇਹਨਾਂ ਨੇ ਕੀ ਕਰਨਾ, ਫਿਰ ਬੰਦੇ ਨੂੰ ਨਾ ਕਰਿਓਸਟੀ ਹੋ ਜਾਂਦੀ ਜੀ, ਉਹ ਜਿਹੜੇ ਬੰਦਿਆਂ ਦੇ ਨਾਂ ਦੇ ਨਿਕਲਿਆ ਜੇ ਹੋਣਗੇ ਨਾ ਵੀ ਜੁਆਇਨਿੰਗ ਲੈਟਰ ਮਿਲਣਾ ਜੀ ਸਾਨੂੰ, ਉਹ ਮਜਬੂਰੀ ਵਸ਼ ਜਿਹੜਾ ਹੈਗਾ ਉਹਨਾਂ ਦੇ ਮਨ ਚ ਵੀ ਜੇ ਸਰਕਾਰ ਬਦਲ ਗਈ ਤੇ ਸਾਡੀ ਸਿਲੈਕਸ਼ਨ ਹੋਈ ਹੋਈ ਰਹਿ ਜਾਣੀ ਆ, ਤੇ ਇਹਦੇ ਨਾਲ ਸਰਕਾਰ ਇਹੀ ਆ ਜਾ ਤੇ ਚੰਗਾ ਜੀ। ਉਹ ਵੀ ਬੰਦੇ ਜਿਹੜੇ ਹੈਗੇ ਜਿਹਨਾਂ ਦੇ ਨਾਂ ਆਏ ਹੋਣਗੇ ਨੌਕਰੀ ਦੇ ਮਾਮਲੇ ਦੇ ਵਿੱਚ, ਉਹ ਵੀ ਵੋਟ ਪਾਉਣਗੇ, ਉਹਨਾਂ ਦਾ ਪਰਿਵਾਰ ਵੀ ਵੋਟ ਪਾਊਗਾ, ਉਹਨਾਂ ਦੇ ਸਹੁਰਾ ਪਰਿਵਾਰ ਵੀ ਵੋਟ ਪਾਊਗਾ ਤੇ ਰਿਸ਼ਤੇਦਾਰੀ ਵੀ ਵੋਟ ਪਾਊਗੀ ਤੇ ਮੁੰਡੇ ਦਾ ਜਿਹੜਾ ਹੈਗਾ। ਇਹ ਇੱਕ ਤਰੀਕਾ ਹੁੰਦਾ ਜੀ, ਸਰਕਾਰਾਂ ਪਹਿਲੀਆਂ ਵੀ ਏਦਾਂ ਕਰਦੀਆਂ ਰਹੀਆਂ ਜੀ, ਇਸ ਕਰਕੇ ਉਹਨਾਂ ਕਦਮਾਂ ਤੇ ਇਹ ਚੱਲ ਰਹੇ ਆ ਜੀ,
1: ਚੱਲ ਰਹੇ ਨੇ ਜੀ।
0: ਅਮਰਿੰਦਰ ਸਿੰਘ ਨੇ ਵੀ ਆਪਣੇ ਟਾਈਮ ਚ ਇੱਦਾਂ ਹੀ ਕੀਤੀ ਸੀ ਜੀ।
1: ਜੀ ਬਿਲਕੁਲ, ਸੈਣ ਸਾਹਿਬ ਮੁਕੱਦਰ ਸਾਹਿਬ ਇੱਕ ਸਵਾਲ ਪੁੱਛ ਰਹੇ ਨੇ ਕਿ CBI ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਹੈ ਸੈਣੀ ਸਾਹਿਬ ਜੀ ਇਹ, ਤੇ ਸੁਪਰੀਮ ਕੋਰਟ ਨੇ ਤੇ ਪਿੰਜਰੇ ਦਾ ਤੋਤਾ ਕਿਹਾ ਸੀ ਜੀ, ਜਾਂ ਫਿਰ ਜਦੋਂ ਵਿਰਦੀ ਦੇ ਖਿਲਾਫ ਕਾਰਵਾਈ ਕਰਦੀ ਹੈ ਤੇ ਉਦੋਂ ਠੀਕ ਹੁੰਦੀ ਹੈ ਜੀ, ਪਰ ਮੇਰਾ ਮੰਨਣਾ ਚਲੋ ਕੋਈ ਵੀ ਆਧਾਰ ਹੈ ਸੈਣੀ ਸਾਹਿਬ ਤੁਸੀਂ ਜ਼ਰੂਰ ਇਹਦੇ ਉੱਤੇ ਟਿੱਪਣੀ ਕਰਿਓ ਜੇ ਕਰਨੀ ਚਾਹੁੰਦੇ ਹੋ ਤਾਂ ਆਨਸਰ ਕਰ ਦਿਓ, ਪਰ ਜੇ ਅਸੀਂ ਬਹੁਤ ਸਾਰੇ ਐਸੇ ਅਧਾਰੇ ਨੇ, ਚਲੋ ਇਹ ਨਹੀਂ ਕਹਿੰਦੇ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਉੱਤੇ ਐਕਸ਼ਨ ਹੁੰਦਾ ਹੈ ਜਾਂ ਸਰਕਾਰਾਂ ਬਣਾਉਣ ਦਾ ਜਾਂ ਸਾਰੀਆਂ ਸਿਲਸਿਲਾ ਚੱਲਦਾ, ਕਿਤੇ ਨਾ ਕਿਤੇ ਕੋਈ ਚੰਗੇ ਜਿਹੜੇ ਨੇ ਆਫਿਸਰ ਵੀ ਹਰ ਮਹਿਕਮੇ ਦੇ ਵਿੱਚ ਹੁੰਦੇ ਆ, ਜੇ ਐਕਸ਼ਨ ਕਰਦੇ ਆ ਤਾਂ ਉਹਦੇ ਨਾਲ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਮੈਨੂੰ ਲੱਗਦਾ, ਪਰ ਜੇ ਉਹ ਨਹੀਂ ਕਰਦੇ ਫਿਰ ਉਦਾਂ ਲੋਕ ਕਹਿੰਦੇ ਆ ਵੀ ਕੁਝ ਕਰਦੇ ਨੀ ਗੇ ਜੀ ਇਹ।
0: ਪਰ ਸਭ ਦੇਖੋ ਉਸ ਏਜੰਸੀ ਚ ਅਬਿਲਿਟੀ ਤਾਂ ਹੈ
1: ਜੀ,
0: ਠੀਕ ਹੈ ਜੀ, ਉਹਦੇ ਵਿੱਚ ਅਬਿਲਿਟੀ ਹੈ, ਬਾਕੀ ਵੱਖਰੀ ਗੱਲ ਹੈਗੀ ਆ ਕਿ ਉਹਦੇ ਤੇ ਪੋਲੀਟੀਕਲ ਲੀਡਰ ਜਿਹੜੇ ਹੈਗੇ ਆ ਆਪਣੀ ਕਮਾਂਡ ਰੱਖ ਲੈਂਦੇ ਹੈਗੇ ਆ, ਆਖਰ ਤਾਂ ਜਿਹੜਾ ਆ ਹੋਮ ਮਿਨਿਸਟਰ ਬੌਸ ਆ ਨਾ ਜੀ,
1: ਬਿਲਕੁਲ
0: ਉਹਨਾਂ ਏਜੰਸੀ ਦਾ ਬੌਸ ਤਾਂ ਹੋਮ ਮਿਨਿਸਟਰ ਆ ਜੀ,
1: ਬਿਲਕੁਲ,
0: ਜਾਂ CBI ਜਿਹੜੀ ਡਾਇਰੈਕਟ PM ਦੇ ਥੱਲੇ ਆਉਂਦੀ ਹੈਗੀ ਆ ਜੀ, ਸੋ ਇਸ ਕਰਕੇ ਇਹ ਇਹਨਾਂ ਏਜੰਸੀਆਂ ਦੀ ਕੈਪੇਬਿਲਿਟੀ ਤੇ ਸ਼ੱਕ ਨਹੀਂ, ਪਰ ਕਿਉਂਕਿ ਸਾਡਾ ਪੋਲੀਟੀਕਲ ਢਾਂਚਾ ਇਸ ਤਰੀਕੇ ਦਾ ਹੈਗਾ ਆ ਜੀ ਕਿ ਲੀਡਰ ਜਿਹੜੇ ਆ ਉਹ ਜਿੱਦਾਂ ਦੀ ਮਰਜ਼ੀ ਏਜੰਸੀ ਹੋਵੇ ਜੀ ਉਹਦੀ ਜਿਹੜੀ ਆ ਐਫੀਸ਼ੈਂਸੀ 0 ਕਰ ਦਿੰਦੇ ਆ ਜੀ, ਉਹ ਆਪਣੇ ਮਨ ਮਰਜ਼ੀ ਮੁਤਾਬਕ ਜਿਹੜਾ ਆ ਉਹਨੂੰ ਯੂਜ ਕਰਦੇ ਆ ਜੀ। ਇਹ ਐਲੀਗੇਸ਼ਨ ਪਿੱਛੇ ਵੀ ਲੱਗੇ ਸੀ ਤੇ ਇਹ ਐਲੀਗੇਸ਼ਨ ਹੁਣ ਵੀ ਲੱਗਦੇ ਹੈਗੇ ਆ ਜੀ, ਪਰ ਜਿੱਥੇ ਤੱਕ ਹੈਗਾ ਆ ਜੀ ਉਸ ਏਜੰਸੀ ਦਾ ਸਵਾਲ ਆ
1: ਅਨੰਦਪੁਰ ਸਾਹਿਬ ਦਾ ਜੋ ਮਾਮਲਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਚਾਵਲਾ ਅਮਰਜੀਤ ਚਾਵਲਾ ਉਹਨਾਂ ਦਾ, ਉਹਦੇ ਵਿੱਚ ਇੱਕ ਜਿਹੜੀ ਸੀ ਕਮੇਟੀ ਬਣਾਈ ਗਈ ਸੀਗੀ ਆਪਣੇ ਧਾਮੀ ਸਾਹਿਬ ਉਹਨਾਂ ਦੇ ਵੱਲੋਂ, ਤੇ ਉਹਦੇ ਵਿੱਚ ਕੱਲ ਨੂੰ ਜਿਹੜਾ ਉਹ ਵੀ ਚਿੱਠੀ ਖੋਲਣ ਜਾ ਰਿਹਾ ਕੀ ਰਿਪੋਰਟ ਉਹਦੇ ਵਿੱਚ ਆਈ ਹੈ, ਕਿਵੇਂ ਦੇਖਦੇ ਹੋ ਕੀ ਕੁਝ ਵਾਪਰ ਸਕਦਾ ਕੱਲ ਨੂੰ ਜੀ?
0: ਦੇਖੋ ਰਿਪੋਰਟ ਜਨਤਾ ਕਰਨੀ ਹੈ ਉਹਨਾਂ ਨੇ, ਮੈਨੂੰ ਲੱਗਦਾ ਹੈਗਾ ਆ ਕਿ ਰਿਪੋਰਟ ਦੇ ਉੱਤੇ ਵਿੱਚ ਜਿਹੜਾ ਹੈ ਨਾ ਜੀ ਜੋ ਵਿਰਸਾ ਸਿੰਘ ਵਲਟੋਹਾ ਤੱਥ ਲਈ ਫਿਰਦੇ ਪੈ ਗਏ ਜੀ, ਉਹ ਵੀ ਮੇਰਾ ਖਿਆਲ ਆ ਵੀ ਉਸ ਇਨਕੁਆਇਰੀ ਦਾ ਪਾਰਟ ਹੋਣਗੇ ਜੀ।
1: ਜੀ
0: ਜੇ ਦੇਖੋ ਇੱਕ ਰੇਪ ਦੇ ਐਲੀਗੇਸ਼ਨ ਤਾਂ ਏਦਾਂ ਦੇ ਹੈਗੇ ਆ ਜੀ ਵੀ ਇਹਦਾ ਕੋਈ ਵਿਟਨੈਸ ਤਾਂ ਹੁੰਦਾ ਨੀ ਜੀ,
1: ਜੀ
0: ਇਹਦਾ ਗਵਾਹ ਹੁੰਦਾ ਆ, ਮੈਡੀਕਲ ਜਾਂ ਸਾਇੰਟੀਫਿਕ ਐਵੀਡੈਂਸ ਹੁੰਦਾ ਆ ਜੀ,
1: ਜੀ
0: ਸੋ ਇਸ ਕਰਕੇ ਇਹ ਹੁਣ ਦੇਖਦੇ ਹੈਗੇ ਆ ਜੀ ਕਿ ਉਸ ਪਾਸੇ ਨੂੰ ਕਿਸ ਤਰੀਕੇ ਨਾਲ ਜਿਹੜਾ ਹੈਗਾ ਬਟ ਇਹ ਸ਼੍ਰੋਮਣੀ ਕਮੇਟੀ ਕੋਲੋਂ ਤਾਂ ਜਿਹੜਾ ਆ ਇਹਨਾਂ ਨੇ ਤਾਂ ਆਪਣੇ ਜਿਹੜੀ ਆ ਕੰਡਕਟ ਦੀ ਜਿਹੜੀ ਆ ਉਹ ਕਰਨੀ ਸੀ ਜਾਂਚ ਜੀ, ਵੀ ਕਿਹੜਾ ਕਿਹੜਾ ਬੰਦਾ ਆ ਉਹਨੇ ਆਊਟ ਆਫ ਦਾ ਵੇ ਜਾ ਕੇ ਹੈਲਪ ਕੀਤੀ ਆ ਤੇ ਕਿੱਦਾਂ ਮਤਲਬ ਉਹਨਾਂ ਨੇ ਬਾਈਪਾਸ ਕੀਤਾ ਹੈਗਾ ਆ ਜੀ, ਤੇ ਆਇਆ ਜੋ ਐਲੀਗੇਸ਼ਨ ਲੱਗਦੇ ਆ ਕਿ ਪੈਸੇ ਦਿੱਤੇ ਗਏ ਜਾਂ ਨਹੀਂ ਦਿੱਤੇ ਗਏ ਉਹ ਦੇਖੋ। ਵੈਸੇ ਧਾਮੀ ਸਾਹਿਬ ਕਿਹੜਾ ਇਹਨਾਂ ਤੋਂ ਬਾਹਰ ਹੈਗੇ ਆ, ਜੋ ਮਤਲਬ ਅਕਾਲੀ ਦਲ ਨੇ ਡਿਸਾਈਡ ਕੀਤਾ ਹੋਊਗਾ ਜੀ, ਉਦਾਂ ਦੀ ਕਮੇਟੀ ਦੀ ਰਿਪੋਰਟ ਹੋਣੀ ਆ ਜੀ, ਲੋਕੀ ਤਾਂ ਹੁਣ ਇਹੀ ਕਹਿੰਦੇ ਹੈਗੇ ਆ।
1: ਬਿਲਕੁਲ ਆ ਜੀ ਜੀ, ਬਾਕੀ ਦੇਖਦੇ ਆ ਕੱਲ ਤੱਕ ਕੀ ਵਾਪਰਦਾ ਜੀ। ਤੇ ਸੈਣ ਸਾਹਿਬ ਐਸ ਆਈ ਆਰ ਦਾ ਮੁੱਦਾ ਰਾਹੁਲ ਗਾਂਧੀ ਦੀ ਗੱਲ ਚੱਲੀ ਸੀ ਜਾਂ ਜੈਨ ਜੀ ਦੀ ਗੱਲ ਕਰ ਲਈਏ, ਕਾਫੀ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਚਾਹੇ ਦਿੱਲੀ ਆ ਚਾਹੇ ਬੰਬੇ ਆ ਹੋਰ ਸਾਰੀਆਂ ਜਗ੍ਹਾਵਾਂ ਦੇ ਉੱਤੇ ਵਾਪਰ ਰਹੇ ਨੇ, ਹੋ ਰਹੇ ਨੇ, ਅਰੈਸਟ ਵੀ ਹੋ ਰਹੀਆਂ ਨੇ, ਪਰ ਸੁਪਰੀਮ ਕੋਰਟ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਐਕਸ਼ਨ ਲੈਣ ਲੱਗੀ ਹੈ। ਫਾਰਮ 6 ਦਾ ਮਾਮਲਾ ਜਿਹੜਾ ਸੀ ਉਹ ਕਿਸੇ ਵੀ ਸੋਧੇ ਹੋਏ ਰੂਪ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਸੁਪਰੀਮ ਕੋਰਟ ਨੇ, ਤੇ ਆਉਣ ਵਾਲੇ ਸਮੇਂ ਦੇ ਉੱਤੇ ਗਿਆਨੇਸ਼ ਕੁਮਾਰ ਹੋਣਾ ਦੇ ਉੱਤੇ ਐਕਸ਼ਨ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿਵੇਂ ਦੇਖਦੇ ਹੋ ਜੇ ਪ੍ਰੂਫ ਮਿਲ ਜਾਂਦੇ ਨੇ ਜੀ?
0: ਦੇਖੋ ਸੁਪਰੀਮ ਕੋਰਟ ਵੀ ਹੁਣ ਅਬਜ਼ਰਵ ਕਰ ਰਹੀ ਹੈਗੀ ਆ
1: ਜੀ
0: ਕਿ ਇਦਾਂ ਦੇ ਸੰਵਿਧਾਨ ਦੇ ਵਿੱਚ ਇਦਾਂ ਦੀ ਤਾਂ ਕੋਈ ਪਰਮਿਸ਼ਨ ਨਹੀਂ ਸੀ ਵੀ ਦੋ ਤਰ੍ਹਾਂ ਦੇ ਨਾਗਰਿਕ ਹੋਣਗੇ, ਇੱਕ ਵੋਟ ਵਾਲਾ ਨਾਗਰਿਕ ਤੇ ਇੱਕ ਬਿਨਾਂ ਵੋਟ ਤੋਂ ਹੈ ਜੀ। ਉਹ ਸਿਰਫ ਉਹਦੇ ਕੋਲ ਬੰਦੇ ਕੋਲ ਰਿਕਾਰਡ ਦੇ ਵਿੱਚ ਉਹਦਾ ਪਿਛਲਾ ਨਹੀਂ ਮਿਲਿਆ ਤੇ ਉਹਦਾ ਮਤਲਬ ਇਹ ਥੋੜਾ ਕਿ ਉਹ ਵੋਟਰ ਨਹੀਂ ਰਿਹਾ ਜੀ। ਪਰ ਹੁਣ ਇਹ ਲੱਗਦਾ ਆ ਵੀ ਜੈਨ ਜੀ ਦੇ ਪ੍ਰੈਸ਼ਰ ਕਰਕੇ ਇਹਨਾਂ ਨੇ ਉਹ ਪਿਛਲੀ ਵੋਟਰ ਲਿਸਟ ਜਿਹੜੀ ਹੈਗੀ ਆ ਉਹਨੂੰ ਹੀ ਉਹਦੇ ਵਿੱਚ ਸਵਾਏ ਮਰਿਆਂ ਨੂੰ, ਜੋ ਕਿ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਵੀ ਇਹ ਗੱਲ ਕਹੀ ਆ ਜੀ,
1: ਕਿਉਂਕਿ ਉਹਨਾਂ ਦਾ ਨਾਮ ਵੀ ਤਾਂ ਯੂਜ਼ ਕਰਨ ਲੱਗ ਗਿਆ ਨਾ ਕਿ ਸਾਨੂੰ ਉਹਨਾਂ ਦੀ ਆਗਿਆ ਹੈਗੀ ਜਾਂ ਕਿੱਦਾਂ, ਫਿਰ ਉਹਨਾਂ ਨੇ ਆਪਣਾ ਤਾਂ ਵੀ ਸਪਸ਼ਟੀਕਰਨ ਜਾਂ ਆਪਣੀ ਵੀ ਤਾਂ ਬੁਨਿਆਦ ਰੱਖਣੀ ਆ ਕਿਤੇ ਨਾ ਕਿਤੇ, ਭਾਈ ਤੁਸੀਂ ਸਾਡਾ ਨਾਂ ਹੀ ਯੂਜ਼ ਕਰੀ ਜਾਂਦੇ ਹੋ, ਕੁਛ ਇਸ ਕਾਰਨ ਵੀ ਹੋਇਆ ਜੀ?
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਸਰ
1: ਜੀ,
0: ਇਹਦੇ ਵਿੱਚ ਵੀ ਚੱਲਦਾ ਹੈ ਜੀ
1: ਜੀ
0: ਭਰਾ ਸਾਹਿਬ
1: ਜੀ। ਤੇ ਸੈਣੀ ਸਾਹਿਬ ਕੁਝ ਜਾਂਦੇ ਜਾਂਦੇ ਰੂਪ ਕੌਰ ਦਾ ਜ਼ਿਕਰ ਕਰ ਲਓ,
0: ਰੂਪ ਕੌਰ ਦੀ ਹੈਗੀ ਆ ਜੀ ਵੀ ਉਹਨੇ ਰੂਪ ਕੌਰ ਨੇ ਜਿਹੜਾ ਆ ਵਿਰਸਾ ਸਿੰਘ ਵਲਟੋਏ ਤੇ ਜਿਹੜੀ ਆ ਗੱਲ ਦਾ ਜਵਾਬ ਦਿੱਤਾ ਸੀਗਾ ਜੀ, ਹੁਣ ਲੱਗਦਾ ਹੈਗਾ ਆ ਵੀ ਅਕਾਲੀ ਦਲ ਜਿਹੜਾ ਆ ਨਾ ਜੀ ਉਹ ਥੋੜਾ ਜਿਹਾ ਖਲਾਰਾ ਜ਼ਿਆਦਾ ਪਏਗਾ ਜੀ ਇਹਦੇ ਵਿੱਚ
1: ਜੀ।
0: ਹੁਣ ਇਹ ਨੀ ਦੇਖੋ ਉਸ ਲੇਡੀ ਨੇ ਕੀ ਕੀਤਾ, ਉਹ ਵਿਰਸਾ ਸਿੰਘ ਵਲਟੋਆ ਨੇ ਕਹਿਤੀ ਇੰਨੀ ਗੱਲ ਆਪੇ ਭਾਈ ਉਹ ਧਮਕੀਆਂ ਦਿੰਦੀ ਆ ਤੇ ਉਹ ਗੁੱਗਾ ਪੂਜਣਾ ਉਹਨੇ ਜੀ ਤੇ ਜੋ ਹੈਗਾ ਕੱਢ ਕੇ ਦੱਸਦਾ ਜੀ। ਉਹਨੇ ਸਭ ਤੋਂ ਪਹਿਲਾਂ ਵੀ ਉਸ ਲੇਡੀ ਦੀ ਜਦੋਂ ਮਦਦ ਕੀਤੀ ਹੋਣੀ ਨਾ ਉਹਨੂੰ ਕਿਹਾ ਹੋਣਾ ਕਿ ਮੈਨੂੰ ਕਹਾਣੀ ਸੁਣਾ ਸਾਰੀ ਕਿੱਦਾਂ ਕਿੱਦਾਂ ਹੋਈ ਆ ਜੀ, ਤੇ ਆਪਣੇ ਮੋਬਾਈਲ ਚ ਕਰ ਲਈ ਰਿਕਾਰਡ ਜੀ।
1: ਕਿਆ ਬਾਤ ਹੈ,
0: ਉਹ ਉਹਨੇ ਜਿਹੜੀ ਹੈਗੀ ਆ ਰਿਕਾਰਡਿੰਗ ਜਿਹੜੀ ਆ ਦੱਸੀ ਜੀ ਵੀ 50 ਲੱਖ ਰੁਪਏ ਦੇ ਉੱਤੇ ਸੌਦਾ ਹੋਇਆ ਸੀ ਜੀ ਮੇਰਾ ਜੇ ਉਹ। ਇਹ ਜਿਹੜੀ ਚੀਜ਼ ਸੁਣਾ ਕੇ ਨਾ ਮੈਂ ਮਤਲਬ ਮੈਂ ਇੱਕ ਵਕੀਲ ਦੇ ਐਂਗਲ ਨਾਲ ਸੋਚਦਾ ਜੀ, ਇਹ ਚੀਜ਼ ਸੁਣਾ ਕੇ ਤੇ ਚਾਵਲੇ ਹੁਣਾਂ ਦਾ ਕੰਮ ਸੌਖਾ ਹੋ ਗਿਆ ਜੀ
1: ਜੀ।
0: ਮੀਨਿੰਗ ਦੇਅਰ ਬਾਈ ਕਿ ਉਹ ਲੇਡੀ ਜਿਹੜੀ ਹੈਗੀ ਆ ਉਹਦਾ ਕਰੈਕਟਰ ਜਿਹੜਾ ਆ ਉਹ ਉਹਦੇ ਤੇ ਜਿਹੜਾ ਆ ਕੁਐਸਚਨ ਕੀਤਾ ਜਾ ਸਕਦਾ
1: ਜੀ ਬਿਲਕੁਲ।
0: ਪਰ ਸਾਹਿਬ ਤੁਸੀਂ ਜਿਹੜਾ ਹੈਗਾ ਜਦੋਂ ਆਪਾਂ ਕੋਰਟ ਦੇ ਵਿੱਚ ਕਾਨੂੰਨ ਇਹ ਆ ਕਿ ਆਪਾਂ ਕਿਸੇ ਬੰਦੇ ਤੇ ਕਰੈਕਟਰ ਤੇ ਕੋਈ ਸਵਾਲ ਨਹੀਂ ਕਰ ਸਕਦੇ
1: ਜੀ
0: ਅਨਟਿਲ ਐਂਡ ਅਨਲੈਸ ਕਿ ਜਿਹੜਾ ਅਕਿਊਜ਼ਡ ਆ ਉਹਦੇ ਤੇ ਵੀ ਮੋਰਲ ਟਰਪੀਟਿਊਡ ਦਾ ਦੋਸ਼ ਲੱਗਾ ਹੋਵੇ
1: ਜੀ।
0: ਹੁਣ ਕਿਉਂਕਿ ਚਾਵਲੇ ਤੇ ਜਿਹੜਾ ਆ ਦੋਸ਼ ਲੱਗਾ ਰੇਪ ਦਾ
1: ਜੀ,
0: ਜਦੋਂ ਰੇਪ ਦਾ ਦੋਸ਼ ਲੱਗਾ ਆ ਤੇ ਫਿਰ ਉਹਦੇ ਕੋ ਵੀ ਇਹ ਰਾਈਟ ਹੈਗਾ ਆ ਕਿ ਇਹਦਾ ਪਿਛਲਾ ਪਿਛੋਕੜ ਜਿਹੜਾ ਆ ਉਹਨੂੰ ਕੁਐਸਚਨ ਕਰ ਸਕਦੇ ਆ
1: ਐਵੀਡੈਂਸਾਂ ਦੇ ਨਾਲ ਕਰ ਸਕਦੇ ਆ।
0: ਹਾਂਜੀ ਜੋ ਰੂਪ ਕੌਰ ਨੇ ਇਹ ਗੱਲ ਕਹੀ ਹੈਗੀ ਆ ਮੀਨਿੰਗ ਦੇਰ ਬਾਈ ਕਿ ਉਹ ਲੇਡੀ ਜਿਹੜੀ ਆ ਚਾਹੇ ਕੌਂਸਪੀਰੇਸੀ ਕਿਸੇ ਦੀ ਵੀ ਸੀ
1: ਜੀ,
0: ਠੀਕ ਹੈ ਜੀ, ਫੇਰ ਉਹਦੀ ਜਿਹੜੀ ਆ ਇਮਾਰਤ ਜਿਹੜੀ ਐਫ ਆਈ ਆਰ ਦੀ ਉਹ ਦੱਸਦੀ ਆ ਜੀ ਵੀ ਮੈਂ ਉੱਥੋਂ ਉਹਦੇ ਕੋਲੋਂ ਚੱਲ ਗਈ ਚੰਡੀਗੜ੍ਹ ਚੱਲ ਗਈ, ਮੈਨੂੰ ਇੰਨੇ ਮਹੀਨੇ ਤੱਕ ਆਹ ਕੁਛ ਹੁੰਦਾ ਰਿਹਾ ਜੀ, ਮੈਂ ਉੱਥੇ ਗਈ ਮੈਂ ਉੱਥੇ ਦਵਾਈ ਲੈਣ ਗਈ ਏ, ਮੈਨੂੰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਸੀ ਆਉਂਦਾ, ਮੈਂ ਉਹਦੇ ਕੋਲ ਗਈ ਜੀ ਹਾਂਜੀ ਫਲਾਨੇ ਕੋ ਗਈ ਢਿਮਗੜੇ ਕੋ ਗਈ। ਤੂੰ ਗੱਲ ਤਾਂ ਇਹ ਹੈ ਕਿ ਆਈਸੋਲੇਟਡ ਇੰਸੀਡੈਂਟ ਦੇ ਉੱਤੇ ਜਿਹੜਾ ਆ ਕੋਈ ਤੇ ਬੰਦਾ ਪੁਲਿਸ ਕੋਲ ਜਾਂਦਾ, ਤੂੰ ਕਈ ਵਾਰੀ ਉਹਨੇ ਤੇਰਾ ਰੇਪ ਕੀਤਾ ਤੇ ਤੂੰ ਕਈ ਵਾਰੀ ਜਿਹੜਾ ਹੈਗਾ ਆ ਘੁੰਮਦੀ ਫਿਰਦੀ ਰਹੀ ਤੇ ਕਦੀ ਕਿਸੇ ਨੂੰ ਦੱਸਣ ਚੱਲ ਗਈ ਕਦੀ ਕਿਸੇ ਨੂੰ। ਮੀਨਿੰਗ ਦੇਅਰ ਬਾਈ ਕਿ ਜੋ ਐਕਟ ਐਂਡ ਕੰਡਕਟ ਲੱਗਦਾ ਉਹ ਕਹਿੰਦੀ ਸੀ ਵੀ ਭਾਈ ਤੁਹਾਡਾ ਕੰਮ ਹੋਇਆ ਕਿ ਨਹੀਂ ਹੋਇਆ, ਮੈਂ ਤਾਂ ਮੁਸੀਬਤ ਚ ਪੈ ਗਈ ਮੇਰੇ ਪੈਸੇ ਫੜਾਓ
1: ਜੀ,
0: ਹੈਂਜੀ
1: ਜੀ,
0: ਉਹ ਗੱਲ ਲੈਣ ਦੇਣ ਤੋਂ ਹੀ ਕੰਮ ਉਹਨੇ ਹੋ ਗਿਆ ਆ ਜੀ, ਹੋਰ ਤਾਂ ਕੋਈ ਗੱਲ ਨਹੀਂ ਜੀ।
1: ਬਿਲਕੁਲ ਹੈ ਜੀ।
0: ਪ੍ਰਗਟ ਸਿੰਘ ਵਧਾਈ ਦੇ ਪਾਤਰ ਆ ਜੀ, ਉਹਨਾਂ ਦੇ ਉੱਤੇ ਗੁਣਾ ਪਿਆ ਤੇ ਉਹ ਕਹਿੰਦੇ ਨੀ ਸਾਹਿਬ ਹੱਥ ਵਡਿਆਈਆਂ ਜਿਸ ਭਾਏ ਤਿਸ ਦੇ,
1: ਹੈ ਜੀ,
0: ਸੋ ਇਸ ਕਰਕੇ ਪ੍ਰਗਟ ਸਿੰਘ ਹੁਣਾਂ ਦੇ ਸਿਰ ਤੇ ਤਾਜ ਜਿਹੜਾ ਆ ਉਹ ਰੱਖਿਆ ਗਿਆ ਜੀ ਪ੍ਰਧਾਨਗੀ ਦਾ।
1: ਕੱਲ ਮੈਂ ਉਹਨਾਂ ਦੀ ਸ਼ਾਇਦ ਕੋਈ ਪ੍ਰੋਗਰਾਮ ਕਰਾਇਆ ਗਿਆ ਸੀ, ਉਹਨਾਂ ਦੇ ਨਾਲ ਡਾਕਟਰ ਦਲਜੀਤ ਸਿੰਘ ਅਕਾਲੀ ਦਲ ਤੋਂ ਬੈਠੇ ਸੀ ਚੇਅਰ ਦੇ ਉੱਤੇ, ਤੇ ਕੁਝ ਸ਼ਾਇਦ ਸਵਾਲ ਜਵਾਬ ਆਪਸ ਦੇ ਵਿੱਚ ਫੰਕਸ਼ਨ ਸੀਗਾ ਕੋਈ ਉੱਥੇ, ਤੇ ਕਾਫੀ ਚਰਚਾ ਉਹਦੇ ਵਿੱਚ ਹੋਈ ਹੈ ਤੇ
0: ਪ੍ਰਗਟ ਸਿੰਘ ਨੇ ਕਰਾਇਆ ਸੀ ਜੀ, ਉਹਦੇ ਵਿੱਚ ਪੰਜਾਬ ਬਾਰੇ ਪੁੱਛ ਰਹੇ ਸੀ ਜੀ, ਬਹੁਤ ਲਾਜਵਾਬ ਜੀ। ਤੇ ਉਹਨਾਂ ਨੇ ਤਾਂ ਇਹ ਗੱਲ ਕਹੀ ਕਿ ਭਾਈ ਆਪਾਂ ਮਤਲਬ ਜਿਹੜਾ ਹੈਗਾ ਆ ਇਹ ਸੋਚਦੇ ਵੋਟਰ ਜਿਹੜਾ ਆ ਸਾਨੂੰ ਭੇਦ ਨੀ ਦਿੰਦਾ ਪਿਆ
1: ਜੀ,
0: ਅਸਲ ਆਪਾਂ ਮਤਲਬ ਜਿਹੜੇ ਹੈਗੇ ਪੋਲੀਟੀਕਲ ਲੀਡਰ ਜਿਹੜੇ ਆ ਉਹਨਾਂ ਨੇ ਵੋਟਰਾਂ ਲਈ ਕੀ ਕੀਤਾ
1: ਜੀ,
0: ਕਿਸ ਐਂਗਲ ਨਾਲ ਸੋਚਿਆ ਜੀ, ਉਹਨਾਂ ਨੇ ਮਾਝੇ ਨੂੰ ਖਾਸ ਕਰਕੇ ਫੋਕਸ ਕਰਕੇ ਬਹੁਤ ਕੁਛ ਦੱਸਿਆ ਜੀ। ਪਰ ਇੱਕ ਗੱਲ ਜਿਹੜੀ ਹੈਗੀ ਆ ਪ੍ਰਗਟ ਸਿੰਘ ਆਪਣੇ ਗੁਣਾਂ ਦੇ ਨਾਲ ਹੀ ਜਿਹੜਾ ਆ ਪ੍ਰਗਟ ਬਣਦਾ, ਕਿਉਂਕਿ ਉਹਨਾਂ ਨੇ ਜਿਹੜੀ ਉੱਥੇ ਗੱਲ ਕਹੀ ਨਾ ਜੀ, ਉਹਨਾਂ ਨੇ ਜਿਹੜਾ ਆ ਭੇਜੇ ਬੀਜੇਪੀ ਨੂੰ ਕਿਹਾ ਤੇ ਨਾਲ ਉਹ ਕਹਿੰਦੇ ਵਿੱਚੇ ਬੀਜੇਪੀ ਕਾਂਗਰਸ ਸਾਰੀਆਂ ਪਾਰਟੀਆਂ ਦਾ ਇੱਕੋ ਹੀ ਹਾਲ ਹੈਗਾ ਜੀ, ਵਿੱਚੇ ਅਕਾਲੀ ਦਲ
1: ਦਰੁਸਤ ਹੈ ਜੀ।
0: ਔਰ ਉਹਨਾਂ ਦਾ ਉਹਨਾਂ ਦੀਆਂ ਭਾਸ਼ਣ ਜਿਹੜਾ ਹੈਗਾ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ, ਔਰ ਗਰਾਊਂਡ ਰਿਐਲਿਟੀ ਸੀ ਕਿ ਅਸੀਂ ਲੋਕਾਂ ਜਿਹੜੇ ਲੀਡਰ ਲੋਕ ਆ ਉਹਨਾਂ ਦਾ ਜਨਤਾ ਨਾਲ ਗੈਪ ਹੀ ਇੰਨਾ ਆ ਗਿਆ ਆ ਕਿ ਅਸੀਂ ਮੁੱਦਿਆਂ ਤੇ ਧਿਆਨ ਨਹੀਂ ਦਿੰਦੇ ਹੈਗੇ ਤੇ ਜਨਤਾ ਨਾਲ ਸਾਡਾ ਫਿਰ ਟੋਟ ਗੈਪ ਪੈ ਗਿਆ ਜੀ, ਤੇ ਗਰਾਊਂਡ ਰਿਐਲਿਟੀ ਇਹ ਆ ਕਿ ਅਸੀਂ ਗਰਾਊਂਡ ਤੇ ਕੰਮ ਹੀ ਕੋਈ ਨੀ ਕੀਤਾ
1: ਜੀ। ਬਿਲਕੁਲ
0: ਹਾਂਜੀ ਸਰ
1: ਜੀ,
0: ਮੇਰੇ ਖਿਆਲ ਬਾਰੇ ਦੱਸੋ ਜੀ ਕਿਹੜੀ ਖਬਰ ਹੈਗੀ ਹੈਗੀ ਆ।
1: ਨਹੀਂ ਆਪਾਂ ਕਰ ਲਈਆਂ ਕੰਪਲੀਟ, ਜੇ ਤੁਹਾਡੇ ਵੱਲੋਂ ਕੋਈ ਹੈ ਤਾਂ ਜਰੂਰ ਸਾਂਝੀ ਕਰ ਦਿਓ, ਕੋਈ ਨਵੀਂ ਹੈ ਤਾਂ।
0: ਐਸ ਆਈ ਆਰ ਤੇ ਦੱਸ ਦਿੰਨੇ ਹੈਗੇ ਸਰ, ਐਸ ਆਈ ਆਰ ਤੇ ਜਿਹੜਾ ਹੈਗਾ ਨਾ ਜੀ ਮੈਨੂੰ ਲੱਗਦਾ ਹੈਗਾ ਆ ਕਿ ਹੁਣ ਕੋਈ ਪ੍ਰੋਸੈਸ ਜਿਹੜੀ ਹੈਗੀ ਆ ਜਾਂ ਤਾਂ ਇਹਦੇ ਤੇ ਰੋਕ ਲੱਗੂਗੀ ਜੀ,
1: ਤੇ
0: ਜਾਂ ਜਿਹੜੀ ਹੈਗੀ ਕੋਈ ਅਲਟਰਨੇਟਿਵ ਜਿਹੜੀ ਹੈਗੀ ਆ ਉਹ ਦੇਣਗੇ ਜੀ
1: ਜੀ
0: ਰਸਤਾ ਜਿਹੜਾ ਹੈਗਾ ਆਖਰ ਤਾਂ। ਪਰ ਹੁਣ ਜਿਹੜਾ ਆ ਅੱਜ ਜਿਹੜਾ ਆ ਸਟੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਵੀ ਉਹਦੀ ਸਰਵਿਸ ਤੇ ਸਟੇ ਜਾਂ ਉਹਦੇ ਤੇ ਖਿਲਾਫ਼ ਕਾਰਵਾਈ ਦਾ ਜਿਹੜੇ ਇੰਟਰਮ ਆਰਡਰ ਮੰਗਦੇ ਸੀ ਜੀ ਉਹ ਤਾਂ ਸੁਪਰੀਮ ਕੋਰਟ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਜੀ, ਬਾਕੀ ਹੁਣ ਦੇਖਦੇ ਹੈਗੇ ਜੀ ਵੀ ਉੱਥੇ ਜਿਹੜਾ ਆ ਵੀ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਹ ਸੁਪਰੀਮ ਕੋਰਟ ਨੂੰ ਕਿੱਦਾਂ ਸੈਟੀਸਫਾਈ ਕਰਕੇ ਜਾਂਦਾ ਹੈਗਾ ਹੈ।
1: ਬਿਲਕੁਲ ਹੈ ਜੀ, ਤੇ ਸਾਇੰਸ ਸਾਹਿਬ ਆਖਰ ਦੇ ਵਿੱਚ ਇੱਕ ਟਿੱਪਣੀ ਹੋਰ ਲਵਾਂਗਾ ਜਾਂਦੇ ਜਾਂਦੇ, ਜਿਵੇਂ ਕਿ ਮੈਂ ਖਬਰ ਕੀਤੀ ਸੀ ਤੁਹਾਨੂੰ ਲੈਣ ਤੋਂ ਪਹਿਲਾਂ, ਏਅਰ ਮਾਰਸ਼ਲ ਏਅਰ ਚੀਫ ਜਿਹੜੇ ਮਾਰਸ਼ਲ ਨੇ ਏਪੀ ਸਿੰਘ, ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਚਲੋ 8 ਅਕਤੂਬਰ ਨੂੰ ਹਵਾਈ ਸੈਨਾ ਦਾ ਦਿਵਸ ਹੁੰਦਾ ਹੈ, ਉਹ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਣਾ ਹੈ, ਤੇ ਉਹਦੇ ਵਿੱਚ ਉਹ ਤੋਂ ਪਹਿਲਾਂ ਉਹਨਾਂ ਨੇ ਵਾਈਟ ਦਿੱਤੀ ਹੈ ਕਿ ਘੱਟੋ ਘੱਟ ਨਹੀਂ ਦੇਸ਼ ਨੂੰ ਹਰ ਸਾਲ 35 ਤੋਂ 40 ਜਹਾਜ਼ ਜਿਹੜੇ ਚਾਹੀਦੇ ਨੇ, ਤੇ ਵੈਸੇ ਇਹ ਖਬਰਾਂ ਦੇ ਵਿੱਚ ਤਾਂ ਚਲੋ ਫਿਕਰ ਨਹੀਂ ਜਿਤਾਇਆ ਉਹਨਾਂ ਨੇ ਉਸ ਹਿਸਾਬ ਦੇ ਨਾਲ, ਚਲੋ ਇੱਕ ਪੋਸਟ ਦੇ ਉੱਤੇ ਨੇ ਉਦਾਂ ਉਹ ਆਪਣਾ ਬਿਆਨ ਵੀ ਨਹੀਂ ਦੇ ਸਕਦੇ, ਪਰ ਸਮਝਣ ਦੀ ਇਹਦੇ ਵਿੱਚ ਜ਼ਰੂਰਤ ਜ਼ਰੂਰ ਹੈ। ਜਿਵੇਂ ਕਿ ਪਾਕਿਸਤਾਨ ਵੀ ਚਾਈਨਾ ਤੋਂ ਜਿਹੜਾ ਐਡਵਾਂਸ ਟੈਕਨੋਲੋਜੀ ਲੈ ਰਿਹਾ, ਭਾਰਤ ਵੀ ਆਪਣੀ ਜਿਹੜੀ ਚਲੋ ਕੋਸ਼ਿਸ਼ ਕਰਦਾ ਹੈ, ਜਿਹੜੀਆਂ ਚਾਹੇ ਉਹ ਫਰਾਂਸ ਹੈ ਚਾਹੇ ਉਹ ਰੂਸ ਹੈ ਤੇ ਚਾਹੇ ਅਮਰੀਕਾ ਜਿਨ੍ਹਾਂ ਦੇ ਨਾਲ ਇੰਗਲੈਂਡ ਹੈ ਉਹਨਾਂ ਦੀ ਡੀਲ ਹੈ, ਤੇ ਉਹ ਤਾਂ ਚਲੋ ਜਿਹੜੀਆਂ ਆਪਣੀਆਂ ਟੈਕਨੋਲੋਜੀ ਜਿਹੜੀ ਵਰਤ ਲਈ ਹੈ ਉਹ ਆਪਣੇ ਕੋਲ ਨਵੀਂ ਟੈਕਨੋਲੋਜੀ ਰੱਖਦੇ ਆ ਤੇ ਪੁਰਾਣੀ ਟੈਕਨੋਲੋਜੀ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ, ਲੋਕਾਂ ਨੂੰ ਵੰਡਦੇ ਆ ਭਾਈ ਤੁਸੀਂ ਹੁਣ ਸਾਂਭੋ ਤੇ ਸਾਡੇ ਅਸੀਂ ਉਹਦੇ ਤੋਂ ਉੱਪਰਲੀ ਚੀਜ਼ ਰੱਖ ਲਈ ਹੈ, ਤੇ ਇਸ ਤਰ੍ਹਾਂ ਫਿਰ ਭਾਰਤ ਦੇ ਵਿੱਚ ਵੀ ਜਿਹੜੀ ਚੀਜ਼ ਹੈ ਜੀ ਉਹ ਕਿਵੇਂ ਦੇਖਦੇ ਹੋ ਸੈਣੀ ਸਾਹਿਬ? 35 ਤੋਂ 40 ਲੜਾਕੂ ਜਹਾਜ਼ ਹਰ ਸਾਲ ਦੇ ਵਿੱਚ ਚਾਹੀਦੇ ਆ, ਪਰ ਮੋਦੀ ਸਾਹਿਬ ਜਾਂ ਸ਼ਾਹ ਹੁਣੀ ਤਾਂ ਦਾਅਵੇ ਵੱਡੇ ਵੱਡੇ ਕਰੀ ਜਾਂਦੇ ਆ।
0: ਪਰ ਇਹਦੇ ਤਾਂ ਕਮੇਟੀ ਬਣਨੀ ਚਾਹੀਦੀ ਹੈਗੀ ਆ, ਜਹਾਜ਼ ਇਹਨਾਂ ਨੇ ਕਰਨੇ ਕੀ ਆ ਜੀ?
1: ਜੀ
0: ਗੱਲ ਤਾਂ ਇਹ ਹੈਗੀ ਆ ਕਿ ਹੁਣ ਤਾਂ ਜਿਹੜਾ ਆ ਰੁੱਖ ਬਦਲ ਗਿਆ ਜੰਗ ਦਾ,
1: ਪਰ ਜਦੋਂ ਦਾ ਸੈਣੀ ਸਾਹਿਬ ਵਰਲਡ ਵਾਰ 2 ਹੋਈ ਆ ਉਸ ਤੋਂ ਬਾਅਦ ਦੇਖੋ ਹਰ ਮੁਲਕ ਨੇ ਉਹ ਚੀਜ਼ ਤੋਂ ਸਿੱਖਿਆ ਕਿ ਸਾਡੇ ਕੋਲ ਵੱਧ ਤੋਂ ਵੱਧ ਅਸਲਾ ਜਾਂ ਉਹਦੇ ਉੱਤੇ ਪੈਸਾ ਜਿਹੜਾ ਵੱਧ ਤੋਂ ਵੱਧ ਇਨਵੈਸਟ ਕਰ ਰਿਹਾ ਪਿਛਲੇ ਸਮਿਆਂ ਦੇ ਵਿੱਚ ਜਦੋਂ ਦੀਆਂ ਜੰਗਾਂ ਹੋਰ ਮੁਹਾਰ ਚੱਲੀ ਹੈ, ਉਸ ਤੋਂ ਬਾਅਦ ਵੀ ਬਹੁਤ ਸਾਰੇ ਦੇਸ਼ਾਂ ਨੇ ਆਪਣੀ ਜਿਹੜੀ ਸਿਕਿਉਰਿਟੀ ਹੈ ਉਹਦੇ ਉੱਤੇ ਬਹੁਤ ਪੈਸਾ ਅਰਬਾਂ ਖਰਬਾਂ ਜਿਹੜਾ ਡਾਲਰਾਂ ਦੇ ਹਿਸਾਬ ਦੇ ਨਾਲ ਲਾ ਰਹੇ ਨੇ ਜੀ ਵੱਖਰੇ ਵੱਖਰੇ ਮੁਲਕ, ਤੇ ਉਹਨੂੰ ਕਿਵੇਂ ਦੇਖਦੇ ਹੋ?
0: ਪਰ ਸਾਹਿਬ ਮੇਰੀ ਬੇਨਤੀ ਇਹੀ ਆ, ਮੈਂ ਇਹ ਤੇ ਹੀ ਆਣ ਰਿਹਾ ਸੀਗਾ, ਇੱਕ ਨਾ ਚਾਂਦਨੀ ਚੌਂਕ ਟੂ ਚਾਈਨਾ ਇੱਕ ਫਿਲਮ ਸੀ ਜੀ ਅਕਸ਼ੇ ਕੁਮਾਰ ਦੀ, ਉਹਦਾ ਇੱਕ ਡਾਇਲੋਗ ਬੜਾ ਵਧੀਆ ਜੀ। ਉਹ ਕਹਿੰਦਾ ਜੀ ਕਿ ਮੈਨੂੰ ਉਸ 1000 ਮੂਵ ਤੋਂ ਖਤਰਾ ਨਹੀਂ ਗਾ ਜਿਹਦੀ ਪ੍ਰੈਕਟਿਸ ਤੂੰ ਇੱਕ ਵਾਰੀ ਕੀਤੀ ਆ।
1: ਕਿਆ ਬਾਤ ਹੈ,
0: ਮੈਨੂੰ ਉਸ ਇੱਕ ਮੂਵ ਤੋਂ ਖਤਰਾ ਆ ਜਿਹਦੀ ਪ੍ਰੈਕਟਿਸ ਤੂੰ 1000 ਵਾਰ ਕੀਤੀ ਆ ਜੀ।
1: ਵਾਹ ਜੀ ਵਾਹ,
0: ਇਰਾਨ ਨੇ ਆਪਣੀ ਸਟਰੈਂਥ ਕਿੱਥੇ ਜਿਹੜੀ ਆ ਜੀ ਮਿਜ਼ਾਈਲ ਟੈਕਨੋਲੋਜੀ ਤੇ ਕੰਮ ਕੀਤਾ, ਮਿਜ਼ਾਈਲ ਇਦਾਂ ਦੀਆਂ ਬਣਾ ਲਈਆਂ ਜੀ ਕਿ ਮਿਜ਼ਾਈਲ ਦੇ ਨਾਲ ਹੀ ਜਿਹੜਾ ਹੈਗਾ ਆ ਕਿ ਉਹ ਫਟੇ ਚੱਗੀ ਜਾਂਦਾ ਜੀ।
1: ਬਿਲਕੁਲ ਹੈ ਜੀ।
0: ਇਸੇ ਤਰੀਕੇ ਨਾਲ ਤੁਸੀਂ ਯੂਕਰੇਨ ਨੇ ਜਿਹੜਾ ਆ ਡਰੋਨ ਦੇ ਉੱਤੇ ਕਿੰਨਾ ਕੰਮ ਕਰ ਲਿਆ ਕਿ ਉਹਨੇ ਰਸ਼ੀਆ ਦੇ ਨਾਲ ਜਿਹੜਾ ਹੈਗਾ ਤੋਬਾ ਤੋਬਾ ਕਰਾਈ ਹੈ।
1: ਬਿਲਕੁਲ ਉਹਨਾਂ ਦਾ ਤੋੜ ਹੈਗਾ ਉਹਨਾਂ ਕੋਲ ਜੀ।
0: ਇੱਕ ਹਾਂਜੀ ਇੱਕ ਏਅਰਪਲੇਨ ਦਾ ਜਿਹੜਾ ਹੈਗਾ ਖਰਚਾ ਤੇ ਇੱਕ ਡਰੋਨ ਦਾ ਖਰਚਾ ਜਿਹੜਾ ਹੈਗਾ ਆ ਬਈ 10,000 ਗੁਣਾ ਦਾ ਫਰਕ ਹੋਏਗਾ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਹਦੇ ਤੇ ਬਕਾਇਦਾ ਤੌਰ ਤੇ ਜਹਾਜ਼ ਜਿਹੜੇ ਹੈਗੇ ਅੱਗੇ ਜਿਹੜਾ ਮੈਂ ਮਤਲਬ ਇਹ ਗੱਲ ਕਿਉਂ ਕਹਿ ਰਿਹਾ
1: ਜੀ,
0: ਇਹ ਇਸ ਕਰਕੇ ਕਹਿ ਰਿਹਾ ਕਿ ਆਪਰੇਸ਼ਨ ਸੰਧੂਰ ਦੇ ਵਿੱਚ ਸਾਡੇ ਜਹਾਜ਼ ਜਿਹੜੇ ਹੈਗੇ ਆ ਉਹਦੇ ਬਾਰੇ ਚਰਚੇ ਹੁੰਦੇ ਰਹੇ ਆ, ਸਾਨੂੰ ਨੀ ਪਤਾ ਕੀ ਸੱਚ ਕੀ ਝੂਠ, ਨਾ ਸਾਡੀ ਸਰਕਾਰ ਨੇ ਦੱਸਿਆ ਜੀ। ਪਾਕਿਸਤਾਨੀ ਦਾਅਵੇ ਕਈ ਜਿਹੜੇ ਹੈਗੇ ਆ ਉਹਨਾਂ ਦੀ ਮੰਨੀਏ ਜਾਂ ਇੰਟਰਨੈਸ਼ਨਲ ਮਾਰਕੀਟ ਨੂੰ ਦੇਖੀਏ
1: ਜੀ,
0: ਕਿ ਉਹ ਤਾਂ ਕਹਿੰਦੇ ਜੀ ਵੀ ਅਸੀਂ ਰਫੇਲ ਜਿਹੜਾ ਆ ਉਹਨੂੰ ਵੀ ਹਿੱਟ ਕੀਤਾ
1: ਜੀ,
0: ਜਦ ਕਿ ਰਫੇਲ ਦੀ ਜਿਹੜੀ ਆ ਕੁਆਲਿਟੀ 2500 ਕਰੋੜ ਦਾ ਜਹਾਜ਼ ਜਿਹਦੀ ਕੁਆਲਿਟੀ ਇਹ ਸੀ ਵੀ ਉਹਦੇ ਤੇ ਜਿਹੜਾ ਆ ਕੋਈ ਉਹ ਰਡਾਰ ਤੇ ਆਉਂਦਾ ਨਹੀਂ ਜੀ, ਕੋਈ ਕਿਸੇ ਤਰੀਕੇ ਨਾਲ ਹੈ ਜੀ, ਤੇ ਉਹਨੂੰ ਕੋਈ ਵੈਪਨ ਹਿੱਟ ਨਹੀਂ ਕਰ ਸਕਦਾ, ਉਹ ਇੰਨਾ ਜ਼ਿਆਦਾ ਜ਼ਬਰਦਸਤ ਸੀ
1: ਜੀ,
0: ਉਹ ਵੀ ਹਿੱਟ ਹੋ ਗਿਆ ਜੀ ਤੇ ਦੈਟ ਉਹ ਕਿਉਂਕਿ ਆਪਾਂ ਸਰਕਾਰ ਨੇ ਤਾਂ ਨੀ ਮੰਨੀ ਨਾ ਦੱਸਿਆ ਹੀ ਨੀ ਉਹਨਾਂ ਨੇ ਕੁਛ, ਪਰ ਉਹ ਤੋਂ ਜਦੋਂ ਪਾਕਿਸਤਾਨ ਦੀ ਸਟੇਟਮੈਂਟ ਆਈ ਉਹ ਤੋਂ ਬਾਅਦ ਰਫੇਲ ਕੰਪਨੀ ਦੇ ਸ਼ੇਅਰ ਜਿਸ ਤਰੀਕੇ ਨਾਲ ਡਿੱਗੇ ਸੀ ਉਹ ਤੋਂ ਲੱਗਦਾ ਵੀ ਗੱਲ ਦੇ ਵਿੱਚ ਕੋਈ ਮਾੜੀ ਮੋਟੀ ਸੱਚਾਈ ਜ਼ਰੂਰ ਹੈਗੀ ਆ ਜੀ। ਬੜੇ ਮਹੀਨਿਆਂ ਬਾਅਦ ਜਿਹੜਾ ਹੈਗਾ ਆ ਜਾ ਕੇ ਇਹਨਾਂ ਨੇ ਇੰਨੀ ਗੱਲ ਜ਼ਰੂਰ ਮੰਨੀ ਸੀ ਕਿ ਭਾਈ ਕੋਲੇਟਰਲ ਡੈਮੇਜ ਹੁੰਦੇ ਆ ਬਈ ਲੜਾਈ ਦੇ ਵਿੱਚ ਇਹ ਹੈਗਾ ਆ ਬਈ ਜੇ ਚਾਰ ਅਸੀਂ ਉਹਨਾਂ ਦੇ ਮਾਰੇ ਦੋ ਸਾਡੇ ਵੀ ਮਰ ਰਹੇ ਆ ਇਹ ਤੈਅ ਆ
1: ਹਾਂਜੀ,
0: ਉਹ ਬੜੀ ਵੱਡੀ ਸਕਸੈਸ ਹੋਊਗੀ ਜੇ ਅਸੀਂ ਆਪਣੇ ਨੁਕਸਾਨ ਨੂੰ ਤੂੰ ਬਚਾ ਲਈਏ ਜੀ।
1: ਨਾਲੇ ਇਹਨਾਂ ਜਿੱਦਾਂ ਦੇ ਵਿੱਚ ਸੈਂਸ ਕਿ ਬਹੁਤ ਸਾਰੇ ਜਿਹੜੇ ਐਡਵਾਂਸ ਮੁਲਕ ਨੇ ਆਪਣੀ ਟੈਕਨੀਕ ਨੂੰ ਵੀ ਉਹ ਇੱਕ ਪ੍ਰਯੋਗ ਦੇ ਤਰ੍ਹਾਂ ਵੀ ਵਰਤ ਲੈਂਦੇ ਆ ਕਿ ਇਹਦੇ ਨੁਕਸਾਨ ਕੀ ਜਾਂ ਇਹ ਚੰਗੀ ਤਰ੍ਹਾਂ ਕੰਮ ਕਰਦਾ, ਉਹ ਵੀ ਚੀਜ਼ਾਂ ਨਾਲ ਨਾਲ ਪਰਖਦੇ ਨੇ ਜੀ ਕਿੱਥੇ ਕੁ ਤੱਕ ਵਧੀਆ ਰਿਹਾ ਜੀ।
0: ਦੇਖੋ ਟੈਕਨੋਲੋਜੀ ਤਾਂ ਜਿਹੜਾ ਆ ਕਿੱਥੇ ਤੱਕ ਹੈਗੀ ਆ ਜੀ, ਉਹਨਾਂ ਨੇ ਤਾਂ ਚਾਈਨਾ ਨੇ ਜਿਹੜਾ ਆ ਇਰਾਨ ਨੂੰ ਇਹੀ ਗੱਲ ਕਹੀ ਸੀ ਰਸ਼ੀਆ ਨੇ ਵੀ ਤੁਹਾਨੂੰ ਸਪੇਸ ਦੇ ਵਿੱਚ ਹੀ ਜਿਹੜਾ ਆ ਇੱਕ ਏਦਾਂ ਦਾ ਜਿਹੜਾ ਆ ਉਹ ਬਣਾ ਦਿਆਂਗੇ, ਇਕਲੋ ਮੈਗਨੈਟਿਕ ਫੀਲਡ ਜਿਹੜਾ ਆ ਉਹ ਬਣ ਜਾਏਗਾ ਵੀ ਜੇ ਕੋਈ ਜਹਾਜ਼ ਵਗੈਰਾ ਆਉਂਦਾ ਹੈਗਾ ਆ ਉਹ ਆਪਣੇ ਆਪ ਹੀ ਜਿਹੜਾ ਆ ਖਤਮ ਹੋ ਜਾਏਗਾ ਜੀ, ਉਹਨਾਂ ਦਾ ਸਪੇਸ ਜਿਹੜਾ ਆ ਉਹ ਫ੍ਰੀ ਟੂ ਡੇਂਜਰ ਕਰ ਦੇਣਾ ਸੀ ਅਗਲਿਆਂ ਨੇ ਜੀ। ਕਿੰਨੀ ਟੈਕਨੋਲੋਜੀ ਐਡਵਾਂਸ ਆ ਗਈ ਹੈ ਜੀ ਕਿ ਧਰਤੀ ਦੇ ਉੱਪਰ ਵੀ ਜਿਹੜਾ ਹੈਗਾ ਸਪੇਸ ਦੇ ਵਿੱਚ ਆਪਾਂ ਜਿਹੜਾ ਮੈਗਨੈਟਿਕ ਫੀਲਡ ਜਿਹੜਾ ਆ ਬਣਾ ਦੇ ਵਿੱਚ ਕਾਮਯਾਬ ਹੋ ਗਏ, ਕਿ ਉਹਦੇ ਨਾਲ ਜਿਹੜਾ ਆ ਆਪਣੀ ਸੁਰੱਖਿਆ ਕੀਤੀ ਜਾ ਸਕਦੀ ਆ। ਸਵਾਲ ਫੇਰ ਉੱਥੇ ਆਉਂਦਾ ਹੈਗਾ ਆ ਜੀ ਕਿ ਤੁਹਾਡੇ ਦੇਸ਼ ਦੀ ਸਟਰੈਂਥ ਕੀ ਆ, ਤੁਸੀਂ ਕਿੱਥੇ ਫੋਕਸ ਕਰਨਾ ਆ, ਤੁਸੀਂ ਉਹ ਕਿਹੜਾ ਮੂਵ ਆ ਜਿਹੜਾ ਇੱਕ ਮੂਵ ਜਿਹਦੇ ਨਾਲ 1000 ਵਾਰ ਪ੍ਰੈਕਟਿਸ ਕਰਕੇ ਤੇ ਉਹਦੇ ਨਾਲ ਕਿਲਿੰਗ ਮੂਵ ਬਣਾਉਣਾ ਉਹਨੂੰ ਜੀ। ਸੋ ਇਸ ਕਰਕੇ ਹਾਂਜੀ ਅੱਜ ਕੱਲ ਲੜਾਈ ਦੀ ਕੋਸਟ ਵੀ ਤਾਂ ਦੇਖਣੀ ਆ ਨਾ, ਵੈਪਨ ਦੀ ਕੋਸਟ ਵੀ ਦੇਖਣੀ ਆ, ਵੈਪਨ ਦਾ ਅਲਟਰਨੇਟਿਵ ਵੀ ਤਾਂ ਦੇਖਣਾ ਜੀ ਵੀ ਇਹਦਾ ਅਲਟਰਨੇਟਿਵ ਹੋਰ ਕੀ ਹੋ ਸਕਦਾ ਹੈਗਾ ਆ ਜੀ, ਇੱਕ 10,000 ਦੀ ਚੀਜ਼ ਆਪਾਂ ਖਰਚ ਕਰਕੇ ਉਹ ਕੰਮ ਕਰਾ ਰਹੇ ਹੈਗੇ ਆ ਤੇ ਜੇ ਉਹ ਡੈਮੇਜ ਹੋ ਜਾਂਦੀ 10,000 ਦਾ ਨੁਕਸਾਨ ਹੁੰਦਾ ਆ, ਜੇ 100 ਰੁਪਏ ਵਾਲੀ ਚੀਜ਼ ਜਿਹੜੀ ਉਹੀ ਕੰਮ ਕਰੇ ਆਉਂਦੀ ਆ ਜੀ ਤੇ ਫਿਰ ਆਪਾਂ ਕਿਉਂ ਨਾ ਉੱਤੇ ਜਿਹੜਾ ਜ਼ੋਰ ਦਈਏ ਜੀ। ਤੇ ਆਪਾਂ ਦੇਖਿਆ ਹੀ ਆ ਜੀ ਆਪਰੇਸ਼ਨ ਸੰਧੂਰ ਦੇ ਵਿੱਚ ਸਾਨੂੰ ਕਈ ਦਿਨ ਜਿਹੜਾ ਹੈਗਾ ਸੁਪਨੇ ਪਾਈ ਰੱਖਿਆ ਉਹਨਾਂ ਦੇ ਡਰੋਨ ਤੇ ਡਰੋਨ ਡਰੋਨ ਤੇ ਡਰੋਨ ਆਉਂਦੇ ਰਹੇ ਜੀ, ਉਹ ਡਰੋਨ ਦੇਖੋ ਉੱਥੇ ਰਿਸਕ ਫੈਕਟਰ ਵੀ ਹੈਗਾ ਹੈ ਜੀ, ਜਹਾਜ਼ ਲੈ ਕੇ ਬੰਦਾ ਜਾਊਗਾ ਮੈਨ ਪਾਵਰ ਜਿਹੜੀ ਹੁੰਦੀ ਉਹ ਵੀ ਲੱਗਦੀ ਹੈ ਜੀ,
1: ਤੇ
0: ਡੈਮੇਜ ਜਿਹੜਾ ਹੁੰਦਾ ਆ ਉਹ ਹਾਂਜੀ ਮੈਨੂਅਲ ਡੈਮੇਜ ਜਿਹੜਾ ਉਹਦੀ ਸੰਭਾਵਨਾ ਵਧੀ ਰਹਿੰਦੀ ਹੈ ਜੀ। ਸੋ ਕੋਈ ਇਹੋ ਜਿਹਾ ਕੰਮ ਕਰਨਾ ਚਾਹੀਦਾ ਆ ਜੀ, ਇੱਥੇ ਕਮੇਟੀ ਬਣੇ ਜੀ ਇੱਕ ਆਈਸੋਲੇਟਡ ਸਟੇਟਮੈਂਟ ਦੇ ਉੱਤੇ ਆਪਾਂ ਜਿਹੜਾ ਆ ਫੋਕਸ ਕਰਕੇ ਆਪਣੀ ਟਿੱਪਣੀ ਨਾ ਹੀ ਦਈਏ, ਕਿਉਂਕਿ ਆਪਾਂ ਏਡੇ ਵੱਡੇ ਐਕਸਪਰਟ ਤਾਂ ਹੈ ਨਹੀਂ ਗੇ ਜੀ ਡਿਫੈਂਸ ਦੇ ਮਾਮਲੇ ਚ ਜੀ।
1: ਜੀ
0: ਭਾਰਤ ਸਾਹਿਬ
1: ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਲਈ।
0: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਾਰਿਆਂ ਦਾ, ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ
1: ਜੀ। ਦੋਸਤੋ ਇਹ ਸਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੁਝ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ ਤੇ ਜੇ ਤੁਸੀਂ ਮਨ ਦੇ ਵਿੱਚ ਕੋਈ ਗੱਲਬਾਤ ਆਉਂਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ, ਇਸੇ ਕਰਕੇ ਆਪਣੇ ਲਾਈਨਾਂ ਜਿਹੜੀਆਂ ਨੇ ਓਪਨ ਨੇ ਜੀ ਤੁਹਾਡੇ ਲਈ, +358 44 976 19 ਬਰਡ ਸਟੂਡੀਓ ਦਾ ਨੰਬਰ ਹੈ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੇ ਚੰਦ ਦੀ ਗੱਲ ਹੋਈ ਹੈ ਉੱਥੋਂ ਵੀ ਜਿਹੜੀ ਕਾਲ ਕਰਕੇ ਮਿਲਾ ਕੇ ਤੇ ਆਪਣੀ ਗੱਲਬਾਤ ਜਿਹੜੀ ਹੈ ਆਪਣੇ ਜਜ਼ਬਾਤ ਜਿਹੜੇ ਨੇ ਸਾਂਝੇ ਕਰ ਸਕਦੇ ਹੋ ਜੀ। ਤਿਲੋ ਤਦ ਤੱਕ ਦੋਸਤੋ ਮੈਂ ਚੱਲਦਾ ਤੁਹਾਡੇ ਨਾਲ, ਹੌਲੀ ਹੌਲੀ ਆਪਾਂ ਮਜ਼ੇ ਮਜ਼ੇ ਨਾਲ ਹੋਰ ਗੱਲਾਂ ਬਾਤਾਂ ਕਰਦੇ ਹਾਂ ਨਾਲ, ਤੇ ਸਮਾਂ ਇਜਾਜ਼ਤ ਦੇਵੇਗਾ ਤੇ ਨਾਲ ਹਜੇ ਕਾਫੀ ਸਮਾਂ ਆਪਣੇ ਕੋਲ ਵੈਸੇ ਪਿਆ ਹੈ, ਤਕਰੀਬਨ 45 ਮਿੰਟ ਪਏ ਨੇ, 45 ਮਿੰਟ ਆਪਾਂ ਹੋਰ ਲਾਵਾਂਗੇ, ਗੱਲਬਾਤ ਤੁਹਾਨੂੰ ਨਵੀਂ ਵੀ ਸੁਣਾਵਾਂਗੇ ਕੋਈ ਨਾ ਕੋਈ। ਤੇ ਲੋ ਫਿਰ ਬਾਤ ਪਾਉਂਦੇ ਆ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਚੱਲਦੇ ਆ ਫਰਾਂਸ ਦੀ ਗੱਲ ਚੱਲਦੇ ਆ ਯੂਰਪ ਦੇ ਵਿੱਚ ਕੀ ਕੁਝ ਵਾਪਰ ਰਿਹਾ ਫਰਾਂਸ ਦੀਆਂ ਸੜਕਾਂ ਦੇ ਉੱਤਰੇ ਜਿਹੜਾ ਉੱਤੇ ਉੱਤਰੇ ਨੇ ਜੀ ਜ਼ੈਨ ਜੀ ਜਿਹੜੀ ਹੈ ਪ੍ਰਦਰਸ਼ਨਕਾਰੀਆਂ ਨੇ ਕਈ ਥਾਂ ਜਿਹੜੀ ਹੈ ਅੱਗ ਲਾਈ ਹੈ ਤੇ ਸਕੂਲ ਵੀ ਅੱਜ ਬੰਦ ਰਹੇ ਨੇ ਫਰਾਂਸ ਦੇ ਵਿੱਚ ਸਿੱਖਿਆ ਪ੍ਰਣਾਲੀ ਦੇ ਵਿੱਚ ਸੁਧਾਰ ਅਧਿਆਪਕਾਂ ਦੀ ਘਾਟ ਤੇ ਬਜਟ ਕਟੌਤੀ ਖਿਲਾਫ਼ ਸ਼ੁਰੂ ਹੋਇਆ ਜਿਹੜਾ ਸਕੂਲੀ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ ਤੇ ਹਿੰਸਕ ਰੂਪ ਧਾਰਨ ਕਰਨ ਲੱਗ ਪਿਆ ਰਾਸ਼ਟਰਪਤੀ ਇਮੈਨੂਅਲ ਮੈਕਰੋ ਜਿਹੜੇ ਨੇ ਉਹਨਾਂ ਦੀ ਸਰਕਾਰ ਦੇ ਲਈ ਜਿਹੜਾ ਪ੍ਰਦਰਸ਼ਨ ਹੈ ਵੱਡੀ ਚੁਣੌਤੀ ਬਣ ਰਿਹਾ ਇਨ੍ਹਾਂ ਪ੍ਰਦਰਸ਼ਨਾਂ ਦੇ ਵਿੱਚ 3 ਲੱਖ ਤੋਂ ਵੱਧ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਉਤਰੇ ਹੈ ਤੇ ਦੇਸ਼ ਭਰ ਦੇ ਵਿੱਚ 500 ਤੋਂ ਵੱਧ ਹਾਈ ਸਕੂਲਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਰੱਖਿਆ ਵਿਦਿਆਰਥੀਆਂ ਨੇ ਜਿਹੜਾ ਡਸਟਬੀਨ ਤੇ ਬੈਰੀਕੇਡਾਂ ਨੂੰ ਅੱਗ ਲਗਾਤੀ ਤੇ ਰਸਤੇ ਬੰਦ ਕਰ ਦਿੱਤੇ ਤੇ ਪੈਰਿਸ ਮਾਰਸਈ ਲੀਲ ਅਤੇ ਲਿਓਨ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਫ੍ਰੈਂਚ ਗ੍ਰਹਿ ਮੰਤਰਾਲੇ ਦੇ ਅਨੁਸਾਰ ਜਿਹੜਾ ਇਨ੍ਹਾਂ ਪ੍ਰਦਰਸ਼ਨਾਂ ਦੇ ਅਨੁਸਾਰ ਹਿੰਸਾ ਭੜਕਾਉਣ ਤੋਂ ਬਾਅਦ ਹੁਣ ਤੱਕ 5,000 ਦੇ ਲਗਭਗ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨਾਬਾਲਗ ਨੇ ਤੇ ਝੜਪਾਂ ਦੇ ਦੌਰਾਨ 600 ਤੋਂ ਵੱਧ ਪੁਲਿਸ ਅਧਿਕਾਰੀ ਤੇ ਕਈ ਵਿਦਿਆਰਥੀ ਜ਼ਖਮੀ ਹੋਏ ਹੈ ਪੁਲਿਸ ਦੇ ਦੁਆਰਾ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਲਈ ਅਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਗਿਆ ਤੇ ਇਸੇ ਤੋਂ ਇਲਾਵਾ ਮਾਰਸਈ ਸ਼ਹਿਰ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਤੇ ਪੈਟਰੋਲ ਸੁੱਟਣ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਅੱਗ ਲਗਾਉਣ ਜਿਹੜਾ ਵਰਗੀਆਂ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਇਨ੍ਹਾਂ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਮੈਕਰੋ ਜਿਹੜੀ ਸਰਕਾਰ ਹੈ ਦੁਆਰਾ ਪ੍ਰਸਤਾਵਿਤ 54 ਅਰਬ ਯੂਰੋ ਦੀ ਸਰਕਾਰੀ ਬਜਟ ਕਟੌਤੀ ਦੱਸਿਆ ਜਾ ਰਿਹਾ ਵਿਦਿਆਰਥੀ ਚਾਹੁੰਦੇ ਨੇ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਬਜਟ ਦੇ ਵਿੱਚ ਹੋਈ ਇਸ ਕਟੌਤੀ ਨੂੰ ਵਾਪਸ ਲਿਆ ਜਾਵੇ ਤੇ ਐਜੂਕੇਸ਼ਨ ਸਿਸਟਮ ਨੂੰ ਸੁਧਾਰਿਆ ਜਾਵੇ ਇਹ ਨੇ ਜੀ ਲੋਕ ਆਪਣੇ ਲਈ ਜਿਹੜਾ ਹੱਕਾਂ ਦੇ ਪ੍ਰਤੀ ਜਾਗਰੂਕ ਨੇ ਦੇਖ ਲਓ 54 ਅਰਬ ਯੂਰੋ ਦਾ ਕੱਟ ਲਾਇਆ ਮੈਕਰੋ ਹੁਣਾਂ ਨੇ ਤੇ ਅਗਲੇ ਕਹਿੰਦੇ ਭਾਈ ਆਓ ਤੁਸੀਂ ਸਾਡਾ ਹੱਕ ਕਿੱਦਾਂ ਖੋ ਸਕਦੇ ਹੋ ਛੋਟੇ ਬੱਚੇ ਜਿਹੜੇ ਨੇ ਸਟੂਡੈਂਟਸ ਨੇ ਹਾਈ ਸਕੂਲਾਂ ਦੇ ਉਹ ਜਿਹੜੇ ਨੇ ਆਪਣੀਆਂ ਮੁਹਿੰਮਾਂ ਚਲਾ ਰਹੇ ਨੇ ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਨਾ ਤੇ ਓਵਰ ਕਰਾਊਡਿਡ ਕਲਾਸਰੂਮਾਂ ਦੀ ਸਮੱਸਿਆ ਹੱਲ ਕਰਨਾ ਵੀ ਵਿਦਿਆਰਥੀਆਂ ਦੀਆਂ ਅਹਿਮ ਮੰਗਾਂ ਰਹੀਆਂ ਨੇ ਉਹ ਸਕੂਲੀ ਇਮਾਰਤਾਂ ਦੀ ਮੁਰੰਮਤ ਤੇ ਪੜ੍ਹਾਈ ਦੇ ਉੱਤੇ ਜਿਹੜਾ ਸ਼ਡਿਊਲ ਦੇ ਵਿੱਚ ਸੁਧਾਰ ਦੀ ਵੀ ਮੰਗ ਕਰ ਰਹੇ ਆ ਫਰਾਂਸ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਸਬੈਸਟੀਅਨ ਲੇਕੋਰ ਨੂੰ ਨੇ ਮੰਤਰੀਆਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ ਤੇ ਮੰਤਰੀਆਂ ਦੇ ਸਰਕਾਰੀ ਦੌਰੇ ਦੇ ਰੱਦ ਕਰਨ ਦੇ ਹੁਕਮ ਵੀ ਦਿੱਤੇ ਹੈ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਦੇ ਲਈ ਇੱਕ ਮੰਚ ਤਿਆਰ ਕਰਨ ਦੀ ਪੇਸ਼ਕਸ਼ ਕੀਤੀ ਹੈ ਪਰ ਪ੍ਰਦਰਸ਼ਨਕਾਰੀ ਵਿਦਿਆਰਥੀ ਮੰਗਾਂ ਮੰਨੇ ਜਾਣ ਦਾ ਭਰੋਸਾ ਦਿਵਾਏ ਜਾਣ ਤੱਕ ਪ੍ਰਦਰਸ਼ਨ ਜਾਰੀ ਰੱਖਣ ਦੇ ਉੱਤੇ ਅੜੇ ਹੋਏ ਜਿਹੜੇ ਨਜ਼ਰ ਆਏ ਨੇ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਮੈਕਰੋ ਪ੍ਰਸ਼ਾਸਨ ਜਿਹੜਾ ਵਿਦਿਆਰਥੀਆਂ ਦੇ ਇਨ੍ਹਾਂ ਪ੍ਰਦਰਸ਼ਨ ਦੇ ਨਾਲ ਜਿਹੜਾ ਕਿਵੇਂ ਨਜਿੱਠਦੀ ਹੈ ਤੇ ਇਸੇ ਤਰ੍ਹਾਂ ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰਥਾ ਨੂੰ ਪ੍ਰਭਾਵਿਤ ਕੀਤਾ ਹੈ ਖ਼ਬਰ ਲੈ ਕੇ ਆਪਾਂ ਮੁਹੰਮਦ ਜੀ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਯੂਕਰੇਨ ਨੇ ਕਿਹਾ ਕਿ ਲੰਬੀ ਦੂਰੀ ਦੇ ਹਵਾਈ ਹਮਲਿਆਂ ਨੇ ਰੂਸ ਦੀ ਅੱਧੇ ਤੋਂ ਵੱਧ ਤੇਲ ਸੋਧਕ ਸਮਰਥਾ ਨੂੰ ਪ੍ਰਭਾਵਿਤ ਕਰਤਾ ਹੈ ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਦੇ ਨਾਲ ਰੂਸ ਦੀ ਰੂਸੀ ਫੌਜ ਨੂੰ ਤੇਲ ਸਪਲਾਈ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ ਤੇ ਰੱਖਿਆ ਮੰਤਰਾਲੇ ਨੇ ਕੱਲ ਬੀਤੇ ਦੇ ਵਿੱਚ ਕਿਹਾ ਕਿ ਮਾਸਕੋ ਯਾਰੋਸਲਾਵਲ ਉਸਤਲੂਗਾ ਪਰਮ ਸਰਾਤੋਵ ਅਤੇ ਸਿਜ਼ਰਾਨ ਸਮੇਤ ਕਈ ਸ਼ਹਿਰਾਂ ਦੇ ਵਿੱਚ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਾਲ ਹੀ ਦੇ ਵਿੱਚ ਹੋਇਆ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਦਾ ਜਿਹੜਾ 51% ਹਿੱਸਾ ਪ੍ਰਭਾਵਿਤ ਕਰ ਛੱਡਿਆ ਇਸ ਦਾਅਵੇ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ ਪਰ ਇਹ ਜਿਹੜਾ ਇੱਕ ਬਿਆਨ ਦੇ ਅਨੁਸਾਰ ਮਾਸਕੋ ਤੇ ਕੀਵ ਦੋਵਾਂ ਨੇ 1200 ਕਿਲੋਮੀਟਰ ਲੰਬੀ ਫਰੰਟ ਲਾਈਨ ਦੇ ਉੱਤੇ ਲੜਾਈ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਰੁਕਾਵਟ ਦੇ ਵਿਚਕਾਰ ਹਵਾਈ ਹਮਲੇ ਤੇਜ਼ ਕਰਤੇ ਨੇ ਯੂਕਰੇਨੀ ਫੌਜਾਂ ਨੇ ਮਾਸਕੋ ਤੋਂ ਸਾਇਬੇਰੀਆ ਤੱਕ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਵਾਰ ਵਾਰ ਹਮਲਾ ਕੀਤਾ ਤੇ ਇਨ੍ਹਾਂ ਹਮਲਿਆਂ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਰੂਸ ਦੇ ਵਿੱਚ ਇੱਕ ਵੱਡਾ ਜਿਹੜਾ ਇੰਧਨ ਸੰਕਟ ਜਿਹੜਾ ਪੈਦਾ ਕਰ ਛੱਡਿਆ ਜਿਸਦੇ ਨਾਲ ਅਧਿਕਾਰੀਆਂ ਨੂੰ ਗੈਸੋਲੀਨ ਦੀ ਵਿਕਰੀ ਨੂੰ ਸੀਮਿਤ ਕਰਨ ਦੇ ਲਈ ਮਜਬੂਰ ਜਿਹੜਾ ਹੋਣਾ ਪਿਆ ਤੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਬੀਤੇ ਵੀਰਵਾਰ ਨੂੰ ਜਿਹੜਾ ਦੱਬੀ ਆਵਾਜ਼ ਦੇ ਵਿੱਚ ਸਵੀਕਾਰ ਕੀਤਾ ਕਿ ਹਮਲਿਆਂ ਦੇ ਕਾਰਨ ਰੂਸ ਦੇ ਕੁੱਲ ਘਰੇਲੂ ਉਤਪਾਦਨ ਜਿਹੜਾ ਉਹਦਾ GDP ਵਿੱਚ ਲਗਭਗ 1% ਦੀ ਗਿਰਾਵਟ ਜਿਹੜੀ ਹੈ ਆਈ ਹੈ ਪੁਤਿਨ ਨੇ ਅੰਤਰਰਾਸ਼ਟਰੀ ਵਿਦੇਸ਼ੀ ਜਿਹੜੀ ਨੀਤੀ ਹੈ ਮਾਹਰਾਂ ਦੇ ਵਾਲਦਾਈ ਕਲੱਬ ਫੋਰਮ ਦੀ ਇੱਕ ਮੀਟਿੰਗ ਦੇ ਵਿੱਚ ਕਿਹਾ ਕਿ ਉਹਨਾਂ ਨੇ ਯੂਕਰੇਨ ਨੇ ਜਿਹੜਾ ਤੇਲ ਰਿਫਾਈਨਰੀਆਂ ਦੇ ਉੱਤੇ ਹਮਲੇ ਕੀਤੇ ਆ ਤੇ ਉਹਨਾਂ ਨੇ ਖੁੱਲ੍ਹੇ ਆਮ ਸਾਡੀ ਆਰਥਿਕਤਾ ਨੂੰ ਨੁਕਸਾਨ ਜਿਹੜਾ ਪਹੁੰਚਾਉਣ ਦਾ ਟੀਚਾ ਰੱਖਿਆ ਕਿ ਉਹ ਆਪਣੇ ਟੀਚੇ ਦੇ ਵਿੱਚ ਸਫਲ ਹੋਏ ਨੇ, ਇਹ ਕੁਐਸਚਨ ਕੀਤਾ। ਅੰਸ਼ਕ ਤੌਰ ਦੇ ਉੱਤੇ ਯੂਕਰੇਨ ਦੇ ਰੱਖਿਆ ਮੰਤਰੀ ਯਵੀਨੀ ਖਮਾਰਾ ਨੇ ਕਿਹਾ ਕਿ ਯੂਕਰੇਨੀ ਖੁਫੀਆ ਏਜੰਸੀਆਂ, ਜਨਰਲ ਸਟਾਫ ਅਤੇ ਰੱਖਿਆ ਮੰਤਰਾਲੇ ਦੇ ਵਿਸ਼ਲੇਸ਼ਕਾਂ ਨੇ ਹਮਲਿਆਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਤੇ ਉਨ੍ਹਾਂ ਜਿਹੜਾ ਕਿਹਾ ਕਿ ਸਾਡੇ ਦੁਆਰਾ ਨਿਸ਼ਾਨਾ ਬਣਾਈ ਗਈ ਤੇਲ ਰਿਫਾਈਨਰੀ ਸਮਰੱਥਾ ਦੇ 51% ਦਾ ਵਿਨਾਸ਼, ਦੁਸ਼ਮਣ ਦੀ ਆਰਥਿਕਤਾ, ਹਮਲਾਵਰ ਕਾਰਵਾਈਆਂ ਜਾਰੀ ਰੱਖਣ ਤੇ ਫੌਜਾਂ ਦੀ ਸਪਲਾਈ ਕਰਨ ਦੀ ਸਮਰੱਥਾ ਦੇ ਲਈ ਇੱਕ ਜਿਹੜਾ ਵੱਡਾ ਝਟਕਾ ਦੱਸਿਆ ਗਿਆ ਹੈ। ਜੀ ਦੋਸਤੋ, ਇਹ ਅੱਗੇ ਜਾ ਕੇ ਖਬਰਾਂ ਹੋਰ ਕਰਦੇ, ਇੱਕ ਦੋ ਹੋਰ ਖਬਰਾਂ ਨੇ ਤੇ ਉਸ ਤੋਂ ਪਹਿਲਾਂ ਆਪਾਂ ਮੁਹੰਮਦ ਜੀ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸੁਰਤੇ ਵੀ ਜਿਹੜੇ ਹੈਗੇ ਇਸ ਵਕਤ ਤਸ਼ਰੀਫ ਫਰਮਾ ਹੋਈ, ਜਿੰਦੇ ਵਾਸਤੇ ਰਹਿਣ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ, ਦਿਲੀ ਦੁਆਵਾਂ।
1: ਥੈਂਕ ਯੂ ਜੀ,
2: ਵੈਲਕਮ। ਤੇ ਬਹੁਤ ਵਧੀਆ ਸੁਣਾ, ਰਾਜਨ ਸੈਣੀ ਸਾਹਿਬ ਦੀ ਗੱਲਬਾਤ ਚੱਲ ਰਹੀ ਸੀ
1: ਜੀ,
2: ਗੁਫ਼ਤਗੂ ਜੁਸਤਜੂ ਰੂਬਰੂ ਤੇ ਬਹੁਤ ਬਾ ਕਮਾਲ ਤੇ ਬੜਾ ਕੁਛ ਜਿਹੜਾ ਹੈਗਾ ਸਾਹਮਣੇ ਆਉਂਦਾ। ਬਿਲਕੁਲ ਗੱਲਾਂ ਕਰਦੇ ਹਾਂ ਤਾਂ ਸਾਹਮਣੇ ਵੀਰ ਭੁਪਿੰਦਰ ਜੀ ਆਉਂਦਾ। ਹੁਣ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ, ਖਬਰਾਂ ਵੀ ਚੱਲ ਰਹੀਆਂ ਨਾ ਇੰਟਰਨੈਸ਼ਨਲ, ਇਹਦੇ ਵਿੱਚ ਜਿਹੜਾ ਹੈਗਾ ਜਦੋਂ ਅਸੀਂ ਨਿਗਾਹ ਮਾਰਦੇ, ਦੇਖੋ ਇੱਕ ਜਦੋਂ ਇੱਕ ਇਨਸਾਨ ਜਿਹੜਾ ਹੈਗਾ ਭੇਜਿਆ ਗਿਆ ਹੈਗਾ, ਇਹ ਆਪ ਆਇਆ ਨੀ ਗਾ, ਇਹਨੂੰ ਭੇਜਿਆ ਗਿਆ, ਲੇਕਿਨ ਇਹ ਭੁੱਲ ਗਿਆ ਹੋਇਆ, ਇਸ ਗੱਲ ਨੂੰ ਇਹ ਭੁੱਲ ਚੁੱਕਾ ਹੈ। ਮੈਨੂੰ ਤਾਂ ਕਿਸੇ ਨੇ ਭੇਜਿਆ।
1: ਦੇਖੋ ਇਹ ਤਾਂ ਇੱਥੇ ਤੱਕ ਵੀ ਕਿਹਾ ਜਾਂਦਾ ਕਿ ਆਪਾਂ ਇਸ ਧਰਤੀ ਦੇ ਉੱਤੇ ਏਲੀਅਨਸ ਹੈਗੇ ਆ, ਆਪ ਹੀ ਆਪਾਂ ਕਹਿੰਦੇ ਤਾਂ ਹੈ ਕਿ ਜਿਹੜਾ ਅਨ ਆਈਡੈਂਟੀਫਾਈ, ਜਿਹੜੇ ਆਪਾਂ ਸਮਝ ਨਹੀਂ ਸਕਦੇ ਹਜੇ ਤਾਈਂ, ਜਿਹੜੇ ਹੋਰ ਕਹਿੰਦੇ ਨੇ ਕੋਈ ਸ਼ਿਪ ਆਉਂਦੇ ਨੇ ਜਾਂ ਹੋਰ ਆਉਂਦੇ ਨੇ, ਦੇਖੇ ਜਾਂਦੇ ਆ, ਪਤਾ ਨੀ ਹੈ ਕਿ ਨਹੀਂ ਹੈ ਤੇ, ਪਰ ਕੁਝ ਲੋਕ ਇਹ ਵੀ ਮੰਨਦੇ ਨੇ, ਬਲੀਵ ਕਰਦੇ ਆ ਕਿ ਇਸ ਧਰਤੀ ਦੇ ਉੱਤੇ ਸਾਨੂੰ ਮਤਲਬ ਕਿ ਏਲੀਅਨਸ ਦੇ ਤੌਰ ਦੇ ਉੱਤੇ ਭੇਜਿਆ ਗਿਆ ਇੱਥੇ ਸਾਰਾ ਕੁਝ ਕਰਨ ਦੇ ਲਈ ਜੀ, ਤੇ ਉਹ ਸਾਨੂੰ ਕੰਟਰੋਲ ਕਰ ਰਹੇ ਨੇ, ਇਹ ਵੀ ਮੰਨਦੇ ਨੇ ਜੀ ਲੋਕ।
2: ਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਐਵੇਂ ਬਿਨਾਂ ਮਕਸਦ ਤੋਂ ਤਾਂ ਕੁਛ ਕੁਛ ਨੀ ਹੁੰਦਾ ਨਾ ਇਸ ਦੁਨੀਆਂ 'ਚ, ਵਾਕਈ ਜਿਹੜਾ ਹੈਗਾ ਬਿਨਾਂ ਮਕਸਦ ਤੋਂ ਨੀ, ਆਪਾਂ ਇਹਦੇ ਪਿੱਛੇ ਮਕਸਦ ਹੈਗਾ, ਲੇਕਿਨ ਅਸੀਂ ਭੁੱਲ ਗਏ ਹੈਗੇ ਆ ਆਣ ਕੇ। ਜਿਵੇਂ ਕੋਈ ਕਿਸੇ ਨੂੰ ਆਪਾਂ ਚੀਜ਼ ਲੈਣ ਭੇਜੀਏ ਬਾਜ਼ਾਰ ਤੇ, ਹਨਾ, ਮਤਲਬ ਵੀ ਤੂੰ ਫਲਾਨੀ ਚੀਜ਼ ਲੈਣ ਜਾ ਤੇ ਉਹ ਉੱਥੇ ਦੀ ਰੰਗਤ ਦੇ ਵਿੱਚ ਚਕਾ ਚੌਣ ਦੇ ਵਿੱਚ ਗੁੰਮ ਹੋ ਜਾਵੇ ਤੇ ਬਾਅਦ 'ਚ ਅਸੀਂ ਦੇਖਦੇ।
1: ਹੁਣ ਦੇਖੋ ਜਿੱਦਾਂ ਆਪਣੇ ਇੱਥੋਂ ਜਿੱਦਾਂ ਕਿ ਪ੍ਰਿਥਵੀ ਤੋਂ ਹੁਣ ਸਪੇਸ ਦੇ ਵਿੱਚ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਆਪਣੇ ਦੁਆਰਾ ਕੀਤਾ ਜਾ ਰਿਹਾ ਜੀ, ਉਹਨੂੰ ਥੋੜੀ ਆਪਾਂ ਇਨਕਾਰ ਕਰ ਸਕਦੇ ਹਾਂ। ਏਦਾਂ ਹੀ ਹੋ ਸਕਦਾ ਕਿ ਕਿਤੇ ਸਮਿਆਂ ਦੇ ਵਿੱਚ ਕਿਸੇ ਹੋਰ ਜਿਹੜਾ ਪਲੈਨਟ ਤੋਂ ਇੱਥੇ ਲੋਕ ਭੇਜੇ ਗਏ ਹੋਣਗੇ ਜੀ, ਜਾਂ ਕੁਝ ਇਸ ਤਰ੍ਹਾਂ ਦੇ ਏਲੀਅਨਸ ਭੇਜੇ ਹੋਣਗੇ ਜੀ, ਪਤਾ ਨੀ ਕਿੱਦਾਂ ਦੀਆਂ ਪ੍ਰਜਾਤੀਆਂ ਜਾਂ ਜਾਤੀਆਂ ਹੋਰ ਵੀ ਪਲੈਨਟ ਦੇ ਉੱਤੇ ਰਹਿੰਦੀਆਂ ਹੋਣਗੀਆਂ ਜੀ, ਜਿੱਥੇ ਆਪਾਂ ਸਾਡੀ ਨਿਗਾਹ ਨਹੀਂ ਜਾਂਦੀ।
2: ਕਿਆਮਤ ਦੇ ਅਲਾਮਤ ਹੈਗੇ ਆ ਨਾ
1: ਜੀ,
2: ਜਿਹਨੂੰ ਆਪਾਂ ਸਿਮਟਮਸ ਵੀ ਕਹਿੰਦੇ ਨੇ ਜਾਂ ਅਲਾਮਤ ਕਹਿੰਦੇ ਨੇ, ਕਿਆਮਤ ਦੇ ਅਲਾਮਤ ਦੇ ਵਿੱਚ ਜ਼ਿਕਰ ਆਇਆ ਹੋਇਆ, ਯਾਨੀ ਸਟੈਪਾਂ ਆਉਣੀਆਂ ਹੈਗੀਆਂ ਆ, ਫਿਰ ਇਸ ਤੋਂ ਬਾਅਦ ਆਹ ਸਟੈਪ ਆਉਣੀ, ਇਸ ਤੋਂ ਬਾਅਦ ਆਹ ਆਉਣੀਆਂ, ਉਹ ਸਟੈਪਾਂ ਸਾਰੀਆਂ ਦੱਸੀਆਂ ਹੋਈਆਂ ਬਿਲਕੁਲ ਲਿਖਤ ਦੇ ਵਿੱਚ ਵੀ ਆਇਆ ਹੋਇਆ, ਲੇਕਿਨ ਅਸੀਂ ਲਗਾਤਾਰ ਉਸੇ ਵੱਲ ਨੂੰ ਜਿਹੜਾ ਵਧਦੇ ਜਾ ਰਹੇ ਹੈਗੇ ਆ
1: ਜੀ,
2: ਤੇ ਉਹ ਇਸ ਤਰ੍ਹਾਂ ਦਾ ਵਧਦੇ ਜਾ ਰਹੇ ਵੀ ਸਾਡੇ ਚਾਹੁਣ ਜਾਂ ਨਾ ਚਾਹੁਣ ਦੇ ਨਾਲ ਵੀ ਆਪਾਂ ਫਿਰ ਵੀ ਉਦੋਂ ਨੂੰ ਜਾ ਰਹੇ ਹੈਗੇ,
1: ਬਿਲਕੁਲ
2: ਤੇ ਇਸ ਤਰ੍ਹਾਂ ਕਰਕੇ ਹੋ ਰਿਹਾ ਹੈਗਾ। ਅੱਗੇ ਨਿਸ਼ਾਨੀਆਂ ਕੁਛ ਪੂਰੀਆਂ ਹੋ ਗਈਆਂ ਹੈਗੀਆਂ, ਲੇਕਿਨ ਕੁਛ ਨਿਸ਼ਾਨੀਆਂ ਅਜੇ ਬਾਕੀ ਹੈਗੀਆਂ ਵੱਡੀਆਂ ਵੱਡੀਆਂ, ਤੇ ਉਹ ਜਦੋਂ ਪੂਰੀਆਂ ਹੋਣੀਆਂ ਉਹ ਇਹ ਸਾਰੀਆਂ ਨਿਸ਼ਾਨੀਆਂ ਤੋਂ ਬਾਅਦ ਜਿਹੜੀ ਹੈਗੀ ਆ ਫਿਰ ਕਿਆਮਤ ਬਰਪਾ ਹੋਣੀ ਹੈਗੀ ਆ, ਅਜੇ ਵਕਤ ਹੈਗਾ, ਅਜੇ ਕਾਫੀ ਟਾਈਮ ਲੱਗ ਜਾਣਾ
1: ਜੀ।
2: ਤੇ ਬਾਕੀ ਗੱਲਾਂ ਕਰਦੇ ਹੈਗੇ ਆ, ਤੇ ਹੁਣ ਮੈਂ ਉਹੀ ਗੱਲ ਕਰਦਾ ਪਿਆ ਸੀ, ਦੇਖੋ ਏਡੇ ਏਡੇ ਬਾਦਸ਼ਾਹ ਜਿਹੜੇ ਰੋਲ ਮਾਡਲ ਜਿਹਨਾਂ ਨੂੰ ਅਸੀਂ ਕਹਿ ਰਹੇ, ਹੁਣ ਉਹਨਾਂ ਨੂੰ ਦੇਖੋ ਕੀ ਜਿਹੜਾ ਕਿਹੜੀ ਪੱਗ ਨੂੰ ਪਏ ਹੋਏ
1: ਹਨਾ,
2: ਦੱਸੋ ਤੁਸੀਂ ਕਿਹੜੀ ਪੱਗ ਨੂੰ ਪੈ ਗਏ ਜਿਹੜਾ ਹੈਗਾ, ਤੁਸੀਂ ਜਿਹੜਾ ਹੈਗਾ ਭਲੇ ਦੀ ਭਾਵਨਾ ਲੈ ਕੇ ਚੱਲੋ, ਹੈ ਲੋਕਾਂ ਦੀ ਭਲਾਈ ਦੇ ਬਾਰੇ ਚੱਲੋ, ਇਹ ਨਾ ਸੁੱਟੋ ਤਾਂ ਫਲਾਣੇ ਨੂੰ ਵੀ ਫਿਨਿਸ਼ ਕਰ ਦਿਓ, ਠਮਕਾਨੇ ਨੂੰ ਵੀ ਫਿਨਿਸ਼,
1: ਬਿਲਕੁਲ
2: ਮਾਮੇ ਜਿਹੜਾ ਹੈਗਾ ਤੁਸੀਂ ਸਾਰਿਆਂ ਨੂੰ ਫਿਨਿਸ਼ ਕਰਕੇ ਤੇ ਬਾਅਦ ਚ ਰਾਜ ਕਿਤੇ ਕਰਨਾ ਹਨਾ, ਤੇ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ, ਭਲੇ ਦੀ ਭਾਵਨਾ ਲੈ ਕੇ ਚੱਲੋ, ਸਾਰਿਆਂ ਦੇ ਨਾਲ ਜਿਹੜਾ ਹੈਗਾ ਸੋਹਣਾ ਪੇਸ਼ ਆ, ਉਹ ਆਵਾਮ ਦੇ ਬਾਰੇ ਚ ਸੋਚੋ ਹਨਾ
1: ਜੀ,
2: ਤੇ ਇਹ ਚੀਜ਼ਾਂ ਹੈਗੀਆਂ। ਬਾਕੀ ਅੱਗੇ ਅਸੀਂ ਤਾਂ ਦੁਆ ਕਰਦੇ ਬਈ ਅੱਲਾ ਸੁਣਾ ਜਾਂ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਸਮਾਤ ਦੇਵੇ, ਜਿਹੜਾ ਹੈਗਾ ਸੋਹਣੇ ਪਾਸੇ ਨੂੰ ਚੱਲਣ ਜਿਹੜਾ ਹੈਗਾ,
1: ਬਿਲਕੁਲ।
2: ਤੇ ਲਓ ਜੀ, ਜੇ ਹੁਣ ਥੋੜੀ ਜਿਹਾ ਰੂਹਦਾਰੀ ਕਰ ਲਈਏ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ
1: ਥੋੜੀ
2: ਮਿਕਸ ਸੌਂਗ ਆ ਹਿੰਦੀ,
1: ਜਰੂਰ ਜੀ, ਜਰੂਰ
2: ਜੀ ਜੀ ਜੀ।

0: ਵਾਹ ਜੀ,
1: ਥੈਂਕ ਯੂ ਸੋ ਮਚ,
0: ਥੈਂਕ ਯੂ ਜੀ
1: ਸ਼ੁਕਰੀਆ
0: ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ ਹਰ ਵਾਰ ਦੀ ਤਰ੍ਹਾਂ ਜੀ, ਥੈਂਕ ਯੂ ਸ਼ੁਕਰੀਆ
1: ਸ਼ੁਕਰੀਆ ਜਨਾਬ
0: ਜੀ। ਦੋਸਤੋ, ਇਸ ਸਾਂਝੀ ਆਪਣੇ ਨਾਲ ਮਾਮਾ ਜੀ ਜੁੜੇ ਸਨ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਨਾਲ ਗੀਤਾਂ ਦੀ ਬਹਾਰ ਲਾ ਕੇ ਗਏ ਨੇ, ਤੇ ਲੋ ਫਿਰ ਆਪਾਂ ਵਾਪਸ ਚੱਲਦੇ ਆਂ ਆਪਣੇ ਉਸੇ ਸਿਲਸਿਲੇ ਦੇ ਵਿੱਚ ਤੇ ਖਬਰਾਂ ਦੀ ਬਾਤ, ਇੱਕ ਦੋ ਖਬਰਾਂ ਹੋਰ ਨੇ ਤੇ ਉਸ ਤੋਂ ਬਾਅਦ ਇੱਕ ਦੋ ਬਹੁਤ ਹੀ ਇੰਟਰਸਟਿੰਗ ਜਿਹੜੀਆਂ ਰਿਪੋਰਟਾਂ ਨੇ ਪੈਸਿਆਂ ਦੇ ਧੇਲਿਆਂ ਦੇ ਸੰਬੰਧ ਦੇ ਵਿੱਚ ਸੰਖੇਪ ਦੇ ਵਿੱਚ, ਤੇ ਨਾਲ ਨਾਲ ਇੱਕ ਐਸੀ ਜਿਹੜੀ ਵਿਗਿਆਨੀਆਂ ਨੇ ਕਾਢ ਕੱਢ ਛੱਡੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਦਿਮਾਗ ਦੇ ਵਿੱਚ ਕੁਝ ਮਾੜੀਆਂ ਯਾਦਾਂ ਜਾਂ ਕੁਝ ਚੀਜ਼ਾਂ ਅਸੀਂ ਭੁੱਲ ਨਹੀਂ ਸਕਦੇ, ਕੋਈ ਟ੍ਰੈਜਡੀ ਹੋਈ ਹੋਵੇ ਸਾਡੇ ਪਰਿਵਾਰਾਂ ਦੇ ਵਿੱਚ ਜਾਂ ਚੀਜ਼ਾਂ ਦੇ ਵਿੱਚ ਉਹਦੇ ਕਾਰਨ, ਤਾਂ ਉਹਨਾਂ ਚੀਜ਼ਾਂ ਨੂੰ ਦੂਰ ਕਰਨ ਦੇ ਲਈ ਇੱਕ ਨਵਾਂ ਜਿਹੜਾ ਉਹਨਾਂ ਨੇ ਪ੍ਰਯੋਗ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜਾ ਸਾਡੀ ਮੈਮਰੀ ਜਿਹੜੀ ਹੈ ਉਹਦੇ ਵਿੱਚ ਉਹ ਚੀਜ਼ਾਂ ਡਿਲੀਟ ਕਰ ਸਕਦਾ ਹੈ, ਉਹਦੇ ਬਾਰੇ ਅੱਗੇ ਜਾ ਕੇ ਜ਼ਿਕਰ ਕਰਾਂਗੇ। ਇਸੇ ਤਰ੍ਹਾਂ ਰੂਸ ਦੇ ਹਮਲਿਆਂ ਦੇ ਵਿਚਾਲੇ ਜਰਮਨੀ ਨੇ ਯੂਕਰੇਨ ਨੂੰ $1.5 ਅਰਬ ਦੀ ਮਦਦ ਦੇਣ ਦਾ ਐਲਾਨ ਕਰਤਾ ਹੈ। ਜਰਮਨੀ ਦੇ ਚਾਂਸਲਰ ਜਿਹੜੇ ਨੇ ਫਰੈਡਰਿਕ ਮਰਜ਼ ਨੇ ਕੀਵ ਦੀ ਯਾਤਰਾ ਦੇ ਦੌਰਾਨ ਯੂਕਰੇਨ ਦੇ ਲਈ 1.3 ਅਰਬ ਯੂਰੋ ਜਾਣੀ ਕਿ $1.5 ਅਰਬ ਅਮੈਰੀਕਨ ਡਾਲਰ ਤੋਂ ਵੱਧ ਦੇ ਨਵੇਂ ਸਹਾਇਤਾ ਪਰ ਜਿਹੜਾ ਪੈਕੇਜ ਦਾ ਜਿਹੜਾ ਉਹਨੂੰ ਐਲਾਨ ਕੀਤਾ ਹੈ। ਇਹ ਐਲਾਨ ਰੂਸ ਦੇ ਵੱਲੋਂ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਹਮਲੇ ਤੇਜ਼ ਕੀਤੇ ਜਾਣ ਵਿਚਾਲੇ ਕੀਤਾ ਗਿਆ। ਰੂਸ ਨੇ ਹਵਾਈ ਹਮਲੇ ਤੇਜ਼ ਕਰਦੇ ਹੋਏ ਯੂਕਰੇਨ ਦੇ ਵੱਖ ਵੱਖ ਸ਼ਹਿਰਾਂ ਨੂੰ ਅਜਿਹੀਆਂ ਬਲੈਸਟਿਕ ਮਿਜ਼ਾਈਲਾਂ ਤੇ ਜੈੱਟ ਇੰਜਨ ਵਾਲੇ ਡਰੋਨਾਂ ਦੇ ਨਾਲ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ਰੋਕਣਾ ਮੁਸ਼ਕਲ ਹੈ ਤੇ ਉੱਥੇ ਹੀ ਯੂਕਰੇਨ ਰੂਸ ਦੇ ਤੇਲ ਉਦਯੋਗ ਅਤੇ ਕਾਰਖਾਨਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਮਰਜ਼ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਇਸ ਸਹਾਇਤਾ ਪੈਕੇਜ ਦੇ ਵਿੱਚ ਕਰੀਬ 1 ਅਰਬ ਯੂਰੋ 1.1 ਅਰਬ ਅਮੈਰੀਕਨ ਡਾਲਰ ਦੀ ਫੌਜੀ ਸਹਾਇਤਾ ਸ਼ਾਮਲ ਹੈ। ਇਸ ਸਹਾਇਤਾ ਦੇ ਵਿੱਚ ਲੰਮੀ ਦੂਰੀ ਤੱਕ ਹਮਲਾ ਕਰਨ ਵਾਲੇ ਹਥਿਆਰ, ਲੜਾਕੂ ਡਰੋਨ ਤੇ ਸੈਟੇਲਾਈਟ ਤਕਨੀਕ ਸ਼ਾਮਲ ਹੈ ਤਾਂ ਜੋ ਯੂਕਰੇਨ ਰੂਸੀ ਮਿਜ਼ਾਈਲ ਲਾਂਚ ਕਰਦਾ ਜਿਹੜਾ ਕੇਂਦਰਾਂ ਨੂੰ ਵੀ ਨਿਸ਼ਾਨਾ ਬਣਾ ਸਕੇ। ਚਾਂਸਲਰ ਨੇ ਕਿਹਾ ਕਿ ਜਰਮਨੀ ਸਰਦੀਆਂ ਤੋਂ ਪਹਿਲਾਂ ਯੂਕਰੇਨ ਨੂੰ ਕਰੀਬ 35 ਕਰੋੜ ਯੂਰੋ ਜਿਹੜਾ ਅਮੈਰੀਕਨ ਡਾਲਰ ਤਕਰੀਬਨ 39.5 ਕਰੋੜ ਅਮੈਰੀਕਨ ਡਾਲਰ ਦੀ ਊਰਜਾ ਸਹਾਇਤਾ ਵੀ ਦੇ ਰਿਹਾ। ਇਸ ਦੇ ਵਿੱਚ ਜਨਰੇਟਰ, ਬਿਜਲੀ ਸਬ ਸਟੇਸ਼ਨ ਤੇ ਮੁਰੰਮਤ ਦੇ ਕੰਮਾਂ ਦੇ ਲਈ ਸਹਾਇਤਾ ਸ਼ਾਮਲ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ 8.5 ਅਰਬ ਯੂਰੋ ਤੋਂ ਵੱਧ ਕੀਮਤ ਦੇ 15 ਸਮਝੌਤਿਆਂ ਦੇ ਉੱਤੇ ਵੀ ਦਸਤਖਤ ਕੀਤੇ ਹੈ ਤੇ ਇਨ੍ਹਾਂ ਦੇ ਵਿੱਚ ਜ਼ਿਆਦਾਤਰ ਸੁਰੱਖਿਆ ਸਹਿਯੋਗ, ਹਥਿਆਰਾਂ ਦੇ ਉਤਪਾਦਨ ਤੇ ਖਰੀਦ ਦੇ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ। ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਅੱਜ ਰਾਸ਼ਟਰਪਤੀ ਚੋਣਾਂ, ਟਵਿੱਟ ਕਾਰਨ ਜਿਹੜਾ ਟਰੰਪ ਟ੍ਰੋਲ ਹੋ ਰਹੇ ਨੇ, ਲੈਣਾ ਸੀ ਬ੍ਰਾਜ਼ਿਲ ਦਾ ਨਾਂ ਤੇ ਲੈ ਦਿੱਤਾ ਭਾਰਤ ਦਾ ਨਾਂ। ਟਰੰਪ ਨੇ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ਿਲ ਦੀਆਂ ਰਾਸ਼ਟਰਪਤੀ ਚੋਣਾਂ ਦੇ ਬਾਰੇ ਟਿੱਪਣੀ ਕਰਦੇ ਹੋਏ ਗਲਤੀ ਦੇ ਨਾਲ ਬ੍ਰਾਜ਼ਿਲ ਦੀ ਜਗ੍ਹਾ ਭਾਰਤ ਦਾ ਨਾਮ ਲਿਖ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਵਿੱਚ 12.5 ਕਰੋੜ ਲੋਕਾਂ ਨੇ ਵੋਟ ਪਾਈ ਹੈ, ਜਦਕਿ ਅੱਜ ਜਿਹੜੀਆਂ ਨੇ ਬ੍ਰਾਜ਼ਿਲ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ ਨੇ। ਟਰੰਪ ਨੇ ਇਹ ਵੀ ਜਿਹੜਾ ਟਿੱਪਣੀ ਬ੍ਰਾਜ਼ਿਲ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਤੋਂ ਤੁਰੰਤ ਬਾਅਦ ਆਪਣੀ ਟਰੁੱਥ ਸੋਸ਼ਲ ਪੋਸਟ ਦੇ ਵਿੱਚ ਕੀਤਾ, ਕਿਉਂਕਿ ਇਹਨੂੰ ਪਤਾ ਨਹੀਂ ਲੱਗਦਾ ਇਹ ਬੋਲਦਾ ਕੀ ਹੈ, ਕਹਿਣਾ ਕੀ ਚਾਹੁੰਦਾ ਹੈ। ਗੱਲ ਕੁਝ ਸਵੇਰ ਨੂੰ ਕੁਝ ਕਰਦਾ ਤੇ ਸ਼ਾਮ ਨੂੰ ਕੁਝ ਕਰ ਦਿੰਦਾ ਹੈ। ਆਪਣੀ ਪੋਸਟ ਦੇ ਵਿੱਚ ਉਹਨਾਂ ਲਿਖਿਆ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਵਿੱਚ 12.5 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਤੇ ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਉਸੇ ਹੀ ਦਿਨ ਨਤੀਜੇ ਆ ਗਏ। ਇਸ ਦੇ ਨਾਲ ਹੀ ਉਹਨਾਂ ਅਮਰੀਕੀ ਸ਼ਹਿਰਾਂ ਡੈਟਰੋਇਟ, ਫਿਲਾਡੈਲਫੀਆ ਅਤੇ ਕੈਲੀਫੋਰਨੀਆ ਦੀ ਚੋਣ ਪ੍ਰਣਾਲੀ ਦੇ ਉੱਤੇ ਸਵਾਲ ਚੁੱਕਦਿਆਂ ਅਮਰੀਕਾ ਦੀ ਚੋਣ ਪ੍ਰਕਿਰਿਆ ਨੂੰ ਭ੍ਰਿਸ਼ਟ ਜਿਹੜਾ ਕਰਾਰ ਦੇ ਦਿੱਤਾ। ਟਰੰਪ ਦੀ ਇਸ ਪੋਸਟ ਨੂੰ ਵਾਈਟ ਹਾਊਸ ਜਿਹੜਾ ਹੈ ਰੈਪਿਡ ਰਿਸਪਾਂਸ ਅਕਾਊਂਟ ਦੇ ਦੁਆਰਾ ਵੀ ਰੀਪੋਸਟ ਜਿਹੜਾ ਕੀਤਾ ਗਿਆ। ਹਾਲਾਂਕਿ ਭਾਰਤ ਦੇ ਵਿੱਚ ਜਨਤਾ ਦੁਆਰਾ ਰਾਸ਼ਟਰਪਤੀ ਦੀ ਸਿੱਧੀ ਚੋਣ ਨਹੀਂ ਹੁੰਦੀ ਹੈ, ਜਿਸਦੇ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਜਿਹੜੇ ਨੇ ਉਨ੍ਹਾਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਟਰੰਪ ਦੀ ਗਲਤੀ ਸੁਧਾਰੀ ਹੈ। ਟਰੰਪ ਦੀ ਇਹ ਪੋਸਟ ਬ੍ਰਾਜ਼ਿਲ ਚੋਣਾਂ ਦੇ ਪਹਿਲੇ ਗੇੜ ਤੋਂ ਬਾਅਦ ਆਈ ਹੈ, ਜਿਸ ਦੇ ਵਿੱਚ ਸੱਜੇ ਪੱਖੀ ਉਮੀਦਵਾਰ ਜਿਹੜਾ ਹੈ ਫਲਾਈਵੀਓ ਬੋਲਸੋਨਾਰੋ ਨੇ ਮੌਜੂਦਾ ਰਾਸ਼ਟਰਪਤੀ ਲੂਇਜ਼ ਇਨਾਸੀਓ ਲੂਲਾ ਡਾ ਸਿਲਵਾ ਤੋਂ ਜਿਹੜਾ ਵੱਧ ਵੋਟਾਂ ਪ੍ਰਾਪਤ ਕੀਤੀਆਂ, ਪਰ ਉਹ ਜਿੱਤ ਦੇ ਲਈ ਲੋੜੀਂਦੀਆਂ 50% ਤੋਂ ਵੱਧ ਵੋਟਾਂ ਹਾਸਲ ਕਰਨ ਦੇ ਵਿੱਚ ਨਾਕਾਮ ਰਿਹਾ। 98.81% ਵੋਟਾਂ ਦੀ ਗਿਣਤੀ ਤੱਕ ਜਿਹੜਾ ਸੀ ਬੋਲਸੋਨਾਰੋ ਨੂੰ 47.24% ਵੋਟਾਂ ਤੇ ਲੂਲਾ ਨੂੰ 44.91% ਵੋਟਾਂ ਮਿਲੀਆਂ ਨੇ। ਹੁਣ ਦੋਵਾਂ ਵਿਚਕਾਰ 25 ਅਕਤੂਬਰ ਨੂੰ ਦੂਜੇ ਗੇੜ ਦੀ ਚੋਣ ਹੋਣੀ ਹੈ। ਫਲਾਵੀਓ ਬੋਲਸੋਨਾਰੋ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਪੁੱਤਰ ਨੇ ਤੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਫਿਲਹਾਲ ਫੌਜੀ ਤਖ਼ਤਾ ਪਲਟ ਰਾਹੀਂ ਚੋਣ ਨਤੀਜੇ ਬਦਲਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਦੇ ਵਿਚ 27 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ। ਦੂਜੇ ਪਾਸੇ ਰਾਸ਼ਟਰਪਤੀ ਲੂਲਾ ਲਈ ਜਿਹੜਾ ਦੂਜੇ ਗੇੜ ਦੇ ਵਿਚ ਸੱਜੇ ਪੱਖੀ ਧੜੇ ਨੂੰ ਸੱਤਾ ਦੇ ਵਿਚ ਲਿਆਉਣ ਤੋਂ ਰੋਕਣ ਦੀ ਜਿਹੜੀ ਵੱਡੀ ਚੁਣੌਤੀ ਜਿਹੜੀ ਪੇਸ਼ ਆ ਰਹੀ ਹੈ। ਇਸੇ ਤਰ੍ਹਾਂ ਭਾਰਤ ਦੀ ਗੱਲ ਕਰੀਏ ਤੇ ਪਲਾਸਟਿਕ ਦੇ 10 ਰੁਪਏ ਤੇ 20 ਰੁਪਏ ਦੇ ਨੋਟ ਜਿਹੜੇ ਨੇ ਬਣਾਉਣ ਦੇ ਲਈ ਅਮਰੀਕੀ ਕੰਪਨੀ ਨੇ ਬੋਲੀ ਲਾਤੀ ਹੈ। ਭਾਰਤ ਦੇ ਵਿਚ ਪਲਾਸਟਿਕ ਦੇ ਨੋਟਾਂ ਨੂੰ ਜਿਹੜਾ ਬਣਾਉਣ ਦੀ ਪ੍ਰਸਤਾਵਿਤ ਯੋਜਨਾ ਦੇ ਲਈ ਘਰੇਲੂ ਕੰਪਨੀ ਯੂਫਲੈਕਸ ਨੇ ਅਮਰੀਕਾ ਦੀ ਜਿਹੜੀ ਹੈ ਸਪੈਕਟਰਾ ਸਿਸਟਮ ਦੇ ਨਾਲ ਮਿਲ ਕੇ ਬੋਲੀ ਲਾਈ ਹੈ ਤੇ ਭਾਰਤੀ ਰਿਜ਼ਰਵ ਬੈਂਕ RBI ਇਹਨਾਂ ਨੋਟਾਂ ਦੇ ਲਈ ਪਲਾਸਟਿਕ ਸਮੱਗਰੀ ਤਿਆਰ ਕਰਨ ਵਾਲੇ ਸੰਭਾਵੀ ਸਪਲਾਇਰਾਂ ਦਾ ਜਿਹੜਾ ਮੁਲਾਂਕਣ ਕਰ ਰਿਹਾ। ਇਹ ਟੈਂਡਰ RBI ਦੀ ਜਿਹੜੀ ਹੈ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਭਾਰਤੀ ਰਿਜ਼ਰਵ ਬੈਂਕ ਨੋਟ ਪ੍ਰਿੰਟਿੰਗ ਪ੍ਰਾਈਵੇਟ ਲਿਮਟਿਡ ਨੇ ਜਾਰੀ ਕੀਤਾ। ਇਸ ਦੇ ਤਹਿਤ 10 ਅਤੇ 20 ਰੁਪਏ ਦੇ ਨੋਟਾਂ ਦੇ ਲਈ ਕੁੱਲ 68,000 ਰਿਮ ਵਿਸ਼ੇਸ਼ ਪਲਾਸਟਿਕ ਫਿਲਮ ਜਿਹੜੀ ਹੈ ਉਹਦੀ ਜ਼ਰੂਰਤ ਹੋਏਗੀ। ਇਸ ਫਿਲਮ ਦੇ ਉੱਤੇ ਛਪਾਈ ਅਤੇ ਸਿਆਹੀ ਦੀ ਪਕੜ ਮਜ਼ਬੂਤ ਬਣਾਉਣ ਦੇ ਲਈ ਵਿਸ਼ੇਸ਼ ਕੋਟਿੰਗ ਦੀ ਵੀ ਜਿਹੜੀ ਜ਼ਰੂਰੀ ਹੋਵੇਗੀ। ਸਰਕਾਰ ਨੇ ਪ੍ਰੀਖਣ ਦੇ ਵਜੋਂ ਪਲਾਸਟਿਕ ਕਰੰਸੀ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਤੋਂ ਬਾਅਦ ਇਹ ਟੈਂਡਰ ਜਾਰੀ ਕੀਤਾ ਸੀ। ਇਸ ਦੇ ਲਈ 17 ਜੁਲਾਈ ਨੂੰ ਟੈਂਡਰ ਕੱਢਿਆ ਗਿਆ ਤੇ ਰੁਚੀ ਪੱਤਰ ਜਮ੍ਹਾਂ ਕਰਵਾਉਣ ਦੀ ਅੰਤਮ ਤਰੀਕ ਜਿਹੜੀ ਹੈ 18 ਅਗਸਤ ਨਿਰਧਾਰਿਤ ਕੀਤੀ ਹੈ। ਯੂਫਲੈਕਸ ਅਤੇ ਸਪੈਕਟਰਾ ਸਿਸਟਮਜ਼ ਦੀ ਭਾਈਵਾਲੀ ਦੇ ਵਿਚ ਦੋਵਾਂ ਕੰਪਨੀਆਂ ਦੀ ਮਹਾਰਤਾ ਜਿਹੜੀ ਹੈ ਇਸਤੇਮਾਲ ਕੀਤੀ ਜਾਵੇਗੀ ਤੇ ਯੂਫਲੈਕਸ ਪਲਾਸਟਿਕ ਨਿਰਮਾਣ ਅਤੇ ਉਦਯੋਗਿਕ ਉਤਪਾਦਨ ਦੇ ਵਿਚ ਮਹਾਰਤਾ ਰੱਖਦੀ ਹੈ ਜਦਕਿ ਸਪੈਕਟਰਾ ਸਿਸਟਮ ਦੇ ਕੋਲ ਬੈਂਕ ਨੋਟਾਂ ਦੀ ਪਛਾਣ ਅਤੇ ਸੁਰੱਖਿਆ ਤਕਨੀਕ ਦਾ ਜਿਹੜਾ ਤਜਰਬਾ ਹੈ। ਦੁਨੀਆਂ ਦੇ ਲਗਭਗ 60 ਦੇਸ਼ਾਂ ਦੇ ਵਿਚ ਪੂਰੀ ਤਰ੍ਹਾਂ ਜਨਸਕ ਰੂਪ ਦੇ ਵਿਚ ਪਲਾਸਟਿਕ ਕਰੰਸੀ ਦੀ ਵਰਤੋਂ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਸਾਲ 1988 ਦੇ ਵਿਚ ਪਲਾਸਟਿਕ ਨੋਟ ਜਾਰੀ ਕਰਨ ਵਾਲਾ ਪਹਿਲਾ ਦੇਸ਼ ਬਣਿਆ ਸੀ। ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਸਿੰਗਾਪੁਰ, ਵੀਅਤਨਾਮ ਤੇ ਰੋਮਾਨੀਆ ਵੀ ਪਲਾਸਟਿਕ ਨੋਟਾਂ ਦੀ ਵਰਤੋਂ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਦੇ ਵਿਚ ਜਿਹੜੇ ਸ਼ਾਮਲ ਨੇ। ਇਸੇ ਤਰ੍ਹਾਂ ਇਕ ਰਿਪੋਰਟ ਹੈ ਦੋਸਤੋ ਸਾਡੇ ਦਿਮਾਗ ਦੇ ਨਾਲ ਜੁੜੀ ਹੋਈ। ਦੁਨੀਆਂ ਤੇ ਇਕ ਹੋਰ ਪਲੇਗ ਦਾ ਜਿਹੜਾ ਖਤਰਾ ਦੱਸਿਆ ਜਾ ਰਿਹਾ ਪਰ ਇਹ ਦਿਮਾਗ ਦੀ ਨਹੀਂ, ਬਾਅਦ ਚ ਗੱਲ ਕਰਦੇ ਹਾਂ ਦਿਮਾਗ ਦੀ। ਜਿਵੇਂ ਕਿ ਕੋਰੋਨਾ ਦਾ ਦੌਰ ਚੱਲਿਆ ਉਸੇ ਤਰ੍ਹਾਂ ਦਾ ਦੌਰ ਜਿਹੜਾ ਨਵਾਂ ਰੂਸ ਤੋਂ ਸ਼ੁਰੂ ਹੋ ਸਕਦਾ ਹੈ। ਦੁਨੀਆਂ ਤੇ ਇਕ ਹੋਰ ਜਿਹੜਾ ਪਲੇਗ ਦਾ ਖਤਰਾ ਮੰਡਰਾ ਰਿਹਾ ਲੈਬ ਟੈਕਨੀਸ਼ੀਅਨ ਦੀ ਜਿਹੜੀ ਮੌਤ ਮਗਰੋਂ ਸੈਂਕੜੇ ਲੋਕ ਜਿਹੜੇ ਨੇ ਕੁਆਰੰਟੀਨ ਦੇ ਵਿਚ ਜਿਹੜੇ ਕੀਤੇ ਗਏ ਹੈ। 2019 ਦੇ ਵਿਚ ਚੀਨ ਦੇ ਵੁਹਾਨ ਦੇ ਵਿਚੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਦੇ ਵਿਚ ਕਹਿਰ ਮਚਾ ਕੇ ਰੱਖ ਦਿੱਤਾ ਸੀ। ਇਸ ਮਹਾਂਮਾਰੀ ਦੇ ਦੌਰਾਨ ਕਰੋੜਾਂ ਲੋਕਾਂ ਦੀ ਜਾਨ ਵੀ ਗਈ ਜਦਕਿ ਕਰੋੜਾਂ ਹੀ ਲੋਕਾਂ ਨੂੰ ਘਰਾਂ ਦੇ ਵਿਚ ਡੱਕੇ ਰਹਿਣ ਦੇ ਲਈ ਮਜਬੂਰ ਵੀ ਹੋਣਾ ਪੈ ਗਿਆ। ਇਸੇ ਦੌਰਾਨ ਰੂਸ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸਾਇਬੇਰੀਆ ਖੇਤਰ ਦੇ ਵਿਚ ਸਥਿਤ ਇਕ ਚੋਟੀ ਦੀ ਐਂਟੀ ਪਲੇਗ ਲੈਬਾਰਟਰੀ ਦੇ ਵਿਚ ਨਿਮੋਨੀਆ ਨਾਲ 28 ਸਾਲਾਂ ਮਹਿਲਾ ਜਿਹੜੀ ਹੈ ਲੈਬ ਟੈਕਨੀਸ਼ੀਅਨ ਜਿਹੜੀ ਹੈ ਉਹਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿਹਤ ਸੰਬੰਧੀ ਚਿੰਤਾਵਾਂ ਵੱਧ ਗਈਆਂ ਨੇ। ਇਸ ਘਟਨਾ ਤੋਂ ਬਾਅਦ ਨਿਮੋਨਿਕ ਪਲੇਗ ਫੈਲਣ ਦੇ ਖਦਸ਼ੇ ਨੂੰ ਦੇਖਦਿਆਂ ਰੂਸੀ ਪ੍ਰਸ਼ਾਸਨ ਨੇ ਸੈਂਕੜੇ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਹੋਇਆ ਜਦਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੂਰੀ ਸਥਿਤੀ ਦੇ ਉੱਤੇ ਨਜ਼ਰ ਰੱਖਦਿਆਂ ਮਾਸਕੋ ਤੋਂ ਪਾਰਦਰਸ਼ੀ ਜਾਣਕਾਰੀ ਦੀ ਮੰਗ ਕੀਤੀ ਹੈ। ਇਹ ਘਟਨਾ ਇਰਕੁਤਸਕ ਸ਼ਹਿਰ ਦੇ ਨੇੜੇ ਸ਼ੇਲੇਖੋਵ ਸਥਿਤ ਐਂਟੀ ਪਲੇਗ ਰਿਸਰਚ ਇੰਸਟੀਟਿਊਟ ਦੇ ਵਿਚ ਵਾਪਰੀ ਹੈ ਤੇ ਰੂਸ ਦੀ ਵਾਇਰਸ ਨਿਗਰਾਨੀ ਏਜੰਸੀ ਜਿਹੜੀ ਹੈ ਰੋਸ ਪੋਤਰੇ ਬਨਾਦ ਜ਼ੋਰ ਜਿਹੜੀ ਹੈ ਅਨੁਸਾਰ ਮਹਿਲਾ ਲੈਬ ਟੈਕਨੀਸ਼ੀਅਨ ਨੂੰ ਅਣਪਛਾਤੇ ਕਾਰਨਾਂ ਵਾਲਾ ਨਿਮੋਨੀਆ ਹੋਇਆ ਸੀ। ਗੁਆਂਢੀ ਬੁਰਿਆਤੀਆਂ ਗਣਰਾਜ ਦੇ ਜਿਹੜੇ ਨੇ ਨੇਤਾ ਅਲੈਕਸੀ ਤਸੀ ਦੇਨੋਵ ਨੇ ਕਿਹਾ ਕਿ ਮਹਿਲਾ ਦੀ ਮੌਤ ਪਲੇਗ ਦੇ ਨਾਲ ਹੋਈ ਹੋ ਸਕਦੀ ਹੈ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਖੇਤਰ ਦੇ ਵਿਚ ਪਲੇਗ ਦਾ ਫਿਲਹਾਲ ਕੋਈ ਅਸਰ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ੇਲੇਖੋਵ ਦਾ ਹਸਪਤਾਲ ਦੇ ਵਿਚ ਲਗਭਗ 200 ਲੋਕਾਂ ਨੂੰ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਤੇ ਇਕ ਮੈਟਰਨਿਟੀ ਹਸਪਤਾਲ ਦੇ ਵਿਚ ਵੀ ਆਈਸੋਲੇਸ਼ਨ ਪ੍ਰੋਟੋਕੋਲ ਲਾਗੂ ਕੀਤੇ ਗਏ ਨੇ ਜਦਕਿ ਨੇੜਲੇ ਐਲਮੀਨੀਅਮ ਪਲਾਂਟ ਦੇ ਕਰਮਚਾਰੀਆਂ ਨੂੰ ਫੇਸ ਮਾਸਕ ਪਹਿਨਣ ਦੇ ਨਿਰਦੇਸ਼ ਹੋਏ ਨੇ। ਇਰਕੁਤ ਸਕ ਦੇ ਜਿਹੜੇ ਗਵਰਨਰ ਨੇ ਇਗੋਰ ਕੋਬਜ਼ੇਵ ਤੇ ਸਾਬਕਾ ਜਿਹੜੇ ਨੇ ਇੱਥੇ ਦੇ ਚੀਫ ਗੇਨਾਡੀ ਉਨਿਸ਼ ਚੇਕੋ ਨੇ ਜਨਤਾ ਨੂੰ ਜਿਹੜਾ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਬਿਮਾਰੀ ਦੇ ਪਲੇਗ ਹੋਣ ਦੀ ਸੰਭਾਵਨਾ ਘੱਟ ਹੈ ਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿਚ ਹੈ। ਇਸ ਮਾਮਲੇ ਦੇ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਜਿਹੜੀ ਹੈ CDC ਨਾਲ ਮਿਲ ਕੇ ਇਸ ਘਟਨਾ ਦੇ ਉੱਤੇ ਬਾਰੀਕੀ ਦੇ ਨਾਲ ਨਜ਼ਰ ਰੱਖ ਰਹੇ ਹੈ। ਅਮਰੀਕੀ ਅਧਿਕਾਰੀਆਂ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਦੇ ਬਾਰੇ ਸਹੀ ਅਤੇ ਪੂਰੀ ਜਾਣਕਾਰੀ ਜਨਤਕ ਕਰੇ। ਉੱਥੇ ਹੀ CIA ਦੇ ਸਾਬਕਾ ਅਧਿਕਾਰੀ ਡੈਨ ਹੋਫਮੈਨ ਦੇ ਅਨੁਸਾਰ ਅਮਰੀਕੀ ਖੁਫੀਆ ਏਜੰਸੀਆਂ ਵੱਖ ਵੱਖ ਸਰੋਤਾਂ ਤੋਂ ਜਾਣਕਾਰੀ ਇਕੱਠੀਆਂ ਕਰ ਰਹੀਆਂ ਨੇ ਤੇ ਮਾਸਕੋ ਸਥਿਤ ਅਮਰੀਕੀ ਦੂਤਾਵਾਸ ਵੀ ਰੂਸੀ ਅਧਿਕਾਰੀਆਂ ਦੇ ਸੰਪਰਕ ਦੇ ਵਿਚ ਹੈ। ਨਿਮੋਨਿਕ ਪਲੇਗ ਜਿਹੜੀ ਹੈ ਜਿਹਨੂੰ ਯਰਸੀਨੀਆ ਪੇਸਟਿਸ ਬੈਕਟੀਰੀਆ ਦੇ ਨਾਲ ਹੁੰਦੀ ਹੈ, ਇਹ ਪਲੇਗ ਦੀ ਸਭ ਤੋਂ ਗੰਭੀਰ ਕਿਸਮ ਹੈ ਜੋ ਸਿੱਧਾ ਸਾਹ ਪ੍ਰਣਾਲੀ ਦੇ ਉੱਤੇ ਹਮਲਾ ਕਰਦੀ ਹੈ। ਇਹ ਬਿਮਾਰੀ ਹਵਾ ਦੇ ਵਿੱਚ ਸਾਹ ਲੈਣ ਵਾਲੀ ਹਵਾ ਦੇ ਵਿੱਚ ਮੌਜੂਦ ਨਮੀ ਰਾਹੀਂ ਇੱਕ ਤੋਂ ਦੂਜੇ ਮਨੁੱਖ ਤੱਕ ਪਹੁੰਚ ਜਿਹੜੀ ਹੈ ਤੱਕ ਬਹੁਤ ਤੇਜ਼ੀ ਦੇ ਨਾਲ ਫੈਲ ਸਕਦੀ ਹੈ। ਇਸ ਦੇ ਲੱਛਣਾਂ ਦੇ ਵਿੱਚ ਤੇਜ਼ ਬੁਖਾਰ, ਸਿਰ ਦਰਦ, ਸਾਹ ਲੈਣ ਵਿੱਚ ਤਕਲੀਫ਼, ਛਾਤੀ ਦੇ ਵਿੱਚ ਦਰਦ ਤੇ ਖੰਘ ਦੇ ਨਾਲ ਖੂਨ ਆਉਣਾ ਸ਼ਾਮਲ ਹੈ। ਜੇਕਰ ਸ਼ੁਰੂਆਤੀ ਪੜਾਅ ਦੇ ਵਿੱਚ ਹੀ ਪਤਾ ਲੱਗ ਜਾਵੇ ਤਾਂ ਐਂਟੀਬਾਇਓਟਿਕਸ ਜਿਹੜੀਆਂ ਨੇ ਰਾਹੀਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਜੀ ਦੋਸਤੋ, ਇਹ ਸੀ ਜੀ ਜਿਹੜੀਆਂ ਗੰਭੀਰ ਬਿਮਾਰੀਆਂ ਨੇ ਉਹਨਾਂ ਦਾ। ਚਲੋ ਬਹੁਤ ਜੇ ਚੰਗੀ ਗੱਲ ਹੈ ਇਹ ਚੀਜ਼ ਨਸ਼ਰ ਹੋਈ ਹੈ ਤਾਂ ਪੂਰੇ ਸੁਹਿਰਦ ਹੋ ਕੇ ਉਹਦੇ ਉੱਤੇ ਕੰਟਰੋਲ ਕੀਤਾ ਜਾ ਰਿਹਾ। ਇਸ ਦੇ ਧੰਨਵਾਦ ਕਰਨਾ ਬਣਦਾ, ਰਸ਼ੀਆ ਵਾਲਿਆਂ ਦੇ ਵੀ ਸੁਚੇਤ ਨੇ ਉਹਨਾਂ ਚੀਜ਼ਾਂ ਦੇ ਵਿੱਚ। ਦੂਸਰੀ ਗੱਲ ਕਰਦੇ ਹਾਂ ਦਿਮਾਗ ਦੇ ਬਾਰੇ, ਇੱਕ ਰਿਪੋਰਟ ਹੈ ਦੋਸਤੋ। ਦਿਮਾਗ ਤੋਂ ਡਿਲੀਟ ਹੋਣਗੀਆਂ ਦਰਦਨਾਕ ਯਾਦਾਂ, ਬੋਸਟਰ ਯੂਨੀਵਰਸਿਟੀ ਦਾ ਵੱਡਾ ਦਾਅਵਾ ਹੈ। ਇਨਗ੍ਰਾਮ ਤਕਨੀਕ ਦੇ ਨਾਲ ਯਾਦਾਂ ਮਿਟਾਉਣਾ ਹੋਵੇਗਾ ਸੰਭਵ। ਇਹਦੇ ਵਿੱਚ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹੀ ਖੂਬਸੂਰਤ ਯਾਦਾਂ ਨੇ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਸੰਭਾਲ ਕੇ ਰੱਖਣਾ।

हो टू टेम एंड मेमरी, टेम ए मेमरी, हो टू टेम ए मेमरी जाने की ने काफी चर्चा छेड़ दिती है। इस किताब नू रॉयल सोसाइटी त्रिवेदी साइंस बुक प्राइज दे लई भी जड़ा शार्टलिस्ट जड़ा कीता गया है। चूहियां दे उत्ते कीते गए एक प्रयोग ने यह साबित कर छड़िया है कि दिमाग दे अंदर न्यूरो नस जड़ी है तंतु सैलां नू बदल के किसे याद नू मिटाउणा, दोबारा जगाउणा जां उसका रूप बदलना संभव है। प्रोफेसर जड़े ने रिमी रेज के अनुसार याददाश्त साडे तजर्बियां दे नतीजे वजो दिमाग दे विच आया एक स्थाई बदला है। विज्ञानी इस नू एनग्राम जड़ा कहिंदे ने। जदों भी असीं कोई तजर्बा करदे आं तां साडे दिमाग दे सैलां दे उत्ते एक स्थाई भौतिक छाप छड़दा है। चूहियां दे उत्ते कीते गए प्रयोग दे विच विज्ञानियां ने किसे खास तजर्बे दे नाल जुड़े खास सैलां दी पछाण कीती है। आप्टोजेनेटिक्स नामक जड़ी है तकनीक की वरतों करके इन्हां सैलां नूं रोशनी की मदद दे नाल बनावटी तौर दे उत्ते सरगर्म कीता गया ते चूहियां दे विच याद दे मुड़ जागृत होण दे संकेत देखे गए। इस दे विच जड़ा इस तों वी वड्डी गल इह सी कि विज्ञानी उन्हां खास भावनात्मक यादां दे नाल जुड़े सैलां नूं नष्ट करके उन्हां नूं चोणवें रूप दे विच मिटाउण दे विच सफल होए ने। हालांकि मनुखां दे विच अजिहा करना अजे भी एक दूर दी जड़ी गल है। एक खोज सदमे जण कि ट्रॉमा, गंभीर चिंता ते कुछ मानसिक बीमारियां दे भविखी इलाज दे लई राह पदरा कर सकदी है। इस खोज दा उद्देश शायद खुद याद नूं मिटाउणा नहीं सगों उस दे नाल जुड़ी मानसिक पीड़ा जां तकलीफ नूं घट करना हो सकदा है। जिवें कि आपां कंप्यूटर दे विचों अपने फोन दे विचों कुछ जड़ियां चीजां सानू नहीं चाहीदियां, एक्सट्रा मैमरी फुल है जां उह सानू तंग परेशान करदियां ने, वायरस आ जांदी है। इस तरह साडे ब्रेन दे विच जो कोई ट्रैजेडी हुई है असीं उहनूं भुल नहीं सकदे, असीं उस करके बीमार रहिंदे आ, डिप्रैशन च रहिंदे आ जां बार बार उह गल सानू सता रही है, परिवार नूं जिहड़ा दुख पहुंचा रही है ते कुछ जिहड़े बहुत सेंसिटिव लोक हुंदे ने उन्हां दी मैमरी दे विचों इह चीजां जिहड़ियां कढ़ियां जा सकदियां ने। इस तरह दी वी जिहड़ियां खोजां हो रहियां ने। भई कई बारी कह दिंदे ना आपां, आम ही कह दिंदे छड्डो पर तुसीं उस गल नूं भुलदा ही नहीं है, भुल जाओ इस गल नूं। ते अगले कहिंदे उह कहिंदा मेरे वस दे विच है गल, भई मैं इहनूं भुल जावां किद्दां कर लवां जद मैनूं बार बार चेते आ जांदी है। ते भाई हुण ਇਹ ਵੀ ਸੰਭਵ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੀਆਂ ਗੱਲਾਂ ਅਸੀਂ ਭੁੱਲਣਾ ਚਾਹੁੰਦੇ ਹਾਂ, ਖਾਸ ਕਰ ਜੋ ਸਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਨੇ, ਤਾਂ ਉਹਨਾਂ ਨੂੰ ਜਿਹੜਾ ਮੈਮਰੀ ਨੂੰ ਡਿਲੀਟ ਵੀ ਕੀਤਾ ਜਾ ਸਕਿਆ ਕਰੇਗਾ। ਤੇ ਮਨੁੱਖ ਦੇਖ ਲਓ ਕਿੱਥੇ ਤੱਕ ਪਹੁੰਚ ਗਿਆ ਖੋਜਾਂ ਦੇ ਵਿੱਚ, ਤੇ ਸਾਰਾ ਕੁਝ ਸੰਭਵ ਹੋ ਸਕਦਾ ਜਿੱਥੇ ਮਨੁੱਖ ਜਿਹੜਾ ਧਰਤੀ ਦੇ ਉੱਤੇ ਰਹਿ ਰਿਹਾ। ਤੇ ਦੋਸਤੋ ਆਖਰ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਪਣੇ ਬਾਕਮਾਲ ਲੇਖਕ ਤੇ ਸਾਈਕੋਲੋਜੀ ਦੇ ਨਾਲ ਜੁੜੇ ਹੋਏ, ਆਪਣੇ ਨਾਲ ਬਹੁਤ ਵਾਰ ਜੁੜੇ ਨੇ ਸਾਡੇ ਟੀਮ ਮੈਂਬਰ ਹੀ, ਰਵਿੰਦਰ ਚੋਟ ਜੀ ਦਾ ਅੱਜ ਆਰਟੀਕਲ ਲੱਗਿਆ ਹੈ ਪਹਿਲਾਂ ਗੱਲ ਸੁਣਨੀ ਚਾਹੀਦੀ ਹੈ, ਇਹਦੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਚੋਟ ਸਾਹਿਬ ਕੀ ਸਾਨੂੰ ਸਿਖਾਉਣਾ ਚਾਹੁੰਦੇ ਨੇ, ਤੇ ਇਹਨੂੰ ਰਲ ਮਿਲ ਕੇ ਸੁਣਦੇ ਹਾਂ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਰਵਿੰਦਰ ਚੋਟ ਜੀ ਲਿਖਦੇ ਨੇ ਕਿ ਮੁੱਦਤ ਬਾਅਦ ਵੀ ਕੁਝ ਘਟਨਾਵਾਂ ਜ਼ਿਹਨ ਦੇ ਵਿੱਚੋਂ ਨਹੀਂ ਵਿਸਰਦੀਆਂ ਤੇ ਸਮੇਂ-ਸਮੇਂ ਦੇ ਉੱਤੇ ਯਾਦ ਆਉਂਦੀਆਂ ਰਹਿੰਦੀਆਂ ਨੇ। ਕਈ ਘਟਨਾਵਾਂ ਦਿਲਚਸਪ ਹੁੰਦੀਆਂ ਨੇ ਤੇ ਕੁਝ ਡਰਾਉਣੀਆਂ, ਕਈ ਦੁਖਦਾਈ ਤੇ ਕਈ ਹੁਲਾਸ ਭਰਪੂਰ ਹੁੰਦੀਆਂ ਨੇ, ਪਰ ਜ਼ਿਆਦਾਤਰ ਘਟਨਾਵਾਂ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਸਬਕ ਸਿਖਾ ਹੀ ਜਾਂਦੀਆਂ। ਸਕੂਲ ਦੇ ਵਿੱਚ ਪੜ੍ਹਦਿਆਂ ਸਾਲ 1968 ਤੋਂ 69 ਦੇ ਵਿੱਚ ਮੇਰੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਜੋ ਹੁਣ ਵੀ ਚੇਤਿਆਂ ਦੇ ਵਿੱਚ ਵਸੀ ਹੋਈ ਹੈ। 10ਵੀਂ ਜਮਾਤ ਦੇ ਸਾਲਾਨਾ ਪੇਪਰ ਉਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਲਏ ਜਾਂਦੇ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਤਾਂ ਕਾਫੀ ਸਮਾਂ ਬਾਅਦ ਹੋਣ ਦੇ ਵਿੱਚ ਆਇਆ। ਬਾਹਰੋਂ ਪੇਪਰ ਆਉਣ ਕਰਕੇ ਵਿਦਿਆਰਥੀ ਤੇ ਅਧਿਆਪਕਾਂ ਦੇ ਵਿੱਚ ਡਰ ਹੁੰਦਾ। ਅਧਿਆਪਕ ਚਾਹੁੰਦੇ ਸਨ ਕਿ ਉਨ੍ਹਾਂ ਦੇ ਵਿਸ਼ੇ ਅਤੇ ਸਕੂਲ ਦਾ ਨਤੀਜਾ ਮਾੜਾ ਨਹੀਂ ਹੋਣਾ ਚਾਹੀਦਾ। ਉਂਜ ਵਿਦਿਆਰਥੀ ਵੀ ਫੇਲ ਹੋਣ ਤੋਂ ਡਰਦੇ, ਨਕਲ ਬਿਲਕੁਲ ਨਹੀਂ ਸੀ ਹੁੰਦੀ। ਇਸ ਦੇ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਵਾਈ ਜਾਂਦੀ। ਉਦੋਂ 10ਵੀਂ ਦੇ ਪੇਪਰ ਨੇੜੇ ਆ ਗਏ ਤੇ ਅਧਿਆਪਕਾਂ ਨੇ ਆਪੋ ਆਪਣਾ ਸਿਲੇਬਸ ਖਤਮ ਕਰਵਾ ਦਿੱਤਾ ਸੀ। ਹੁਣ ਪੜ੍ਹਾਈ ਜ਼ੋਰਾਂ ਦੇ ਉੱਤੇ ਚੱਲ ਰਹੀ ਹੈ। ਦੁਹਰਾਈ ਕਰਵਾਉਣ ਦੇ ਲਈ ਸਾਡੀ ਜਮਾਤ ਦੇ ਜਿਹੜੇ ਨੇ ਸਾਰੇ ਵਿਦਿਆਰਥੀਆਂ ਨੂੰ ਖੇਡ ਮੈਦਾਨ ਦੇ ਵਿੱਚ

0: ਇਕੱਲੇ ਇਕੱਲੇ ਬਿਠਾ ਦਿੱਤਾ ਜਾਂਦਾ ਸੀ। ਹੁਕਮ ਹੁੰਦਾ ਜੇ ਕੋਈ ਸਵਾਲ ਸਮਝ ਨਾ ਆਵੇ ਤਾਂ ਸੰਬੰਧਿਤ ਅਧਿਆਪਕ ਦੇ ਕੋਲ ਜਾ ਕੇ ਸਮਝ ਲਿਆ ਜਾਵੇ। ਸਕੂਲ ਦੇ ਖੇਡ ਮੈਦਾਨ ਦੀ ਕੰਧ ਪਿੰਡ ਦੇ ਘਰਾਂ ਦੇ ਨਾਲ ਲੱਗਦੀ ਸੀ ਤੇ ਉਸ ਦਿਨ ਮੈਂ ਕੰਧ ਨੇੜੇ ਬੈਠਾ ਪੜ੍ਹ ਰਿਹਾ। ਪਿੰਡ ਦਾ ਇੱਕ ਬੰਦਾ ਕੰਧ ਨੇੜੇ ਆਇਆ। ਉਸਨੇ ਮੈਨੂੰ ਆਪਣੇ ਕੋਲ ਬੁਲਾ ਕੇ ਮੇਰੇ ਕੰਨ ਦੇ ਵਿੱਚ ਇੱਕ ਬੁਰੀ ਖਬਰ ਦੱਸੀ ਤੇ ਛੁੱਟੀ ਲੈ ਕੇ ਘਰ ਨੂੰ ਆਉਣ ਦੇ ਲਈ ਕਹਿ ਕੇ ਚਲਿਆ ਗਿਆ। ਮੈਂ ਉੱਠਿਆ ਤੇ ਕਿਤਾਬਾਂ ਝੋਲੇ ਦੇ ਵਿੱਚ ਪਾਈਆਂ। ਸਾਡੇ ਅਧਿਆਪਕ ਇਕੱਠੇ ਬੈਠ ਕੇ ਜਿਹੜਾ ਚਾਹ ਪੀ ਰਹੇ ਨੇ। ਮੇਰੀ ਜਮਾਤ ਦਾ ਇੰਚਾਰਜ ਅਧਿਆਪਕ ਵੀ ਉੱਥੇ ਹੀ ਬੈਠਾ। ਮੇਰਾ ਮਨ ਬਹੁਤ ਦੁਖੀ ਸੀ। ਮੇਰੇ ਵਿੱਚ ਜਿਹੜਾ ਅਧਿਆਪਕ ਦੇ ਕੋਲ ਜਾ ਕੇ ਛੁੱਟੀ ਲੈਣ ਦੀ ਹਿੰਮਤ ਨਹੀਂ ਸੀ। ਮੈਂ ਦੂਰੋਂ ਹੀ ਅਧਿਆਪਕ ਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕਰ ਦਿੱਤਾ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਗ ਉਤਰੇ। ਅਧਿਆਪਕ ਸਭ ਉੱਠ ਕੇ ਗੁੱਸੇ ਦੇ ਨਾਲ ਮੇਰੇ ਵੱਲ ਆਏ ਤੇ ਉਹਨਾਂ ਬਗੈਰ ਕੋਈ ਗੱਲ ਪੁੱਛਿਆ ਮੇਰੇ ਦੋ ਤਿੰਨ ਜਿਹੜਾ ਚਪੇੜਾ ਮਾਰ ਦਿੱਤੀਆਂ। ਮੇਰੀਆਂ ਧਾਹਾਂ ਨਿਕਲ ਗਈਆਂ। ਮੈਂ ਰੋਂਦੇ ਰੋਂਦੇ ਦੱਸਿਆ ਕਿ ਮੇਰਾ ਭਾਈਆ ਜਾਣੀ ਕਿ ਬਾਪ ਮਰ ਗਿਆ, ਮੈਂ ਘਰ ਜਾਣਾ। ਉਦੋਂ ਅਧਿਆਪਕ ਦੇ ਕੋਲੋਂ ਕੁੱਟ ਪੈਣੀ ਆਮ ਗੱਲ ਸੀ ਤੇ ਹੁਣ ਵਾਂਗ ਮਾਪੇ ਅਧਿਆਪਕਾਂ ਦੇ ਗਲ ਨਹੀਂ ਪੈਂਦੇ ਸਨ। ਫਿਰ ਅਧਿਆਪਕ ਨੂੰ ਮਹਿਸੂਸ ਹੋਇਆ, ਪਰ ਉਦੋਂ ਤੱਕ ਭਾਣਾ ਵਾਪਰ ਚੁੱਕਿਆ ਸੀ ਤੇ ਉਹਨਾਂ ਮੈਨੂੰ ਘਰ ਜਾਣ ਦੇ ਲਈ ਇਸ਼ਾਰਾ ਕਰ ਦਿੱਤਾ। ਜਦ ਵੀ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਤਾਂ ਮੈਂ ਸੋਚਦਾ ਕਿ ਕਿਸੇ ਵੀ ਅਧਿਆਪਕ ਨੂੰ ਵਿਦਿਆਰਥੀ ਦੇ ਨਾਲ ਕੋਈ ਵੀ ਵਿਹਾਰ ਕਰਨ ਜਾਂ ਸਜ਼ਾ ਦੇਣ ਤੋਂ ਪਹਿਲਾਂ ਉਸਦੀ ਮਾਨਸਿਕ ਹਾਲਤ ਦੇਖ ਕੇ ਹੀ ਉਸਦੀ ਗੱਲ ਜਿਹੜੀ ਹੈ ਜ਼ਰੂਰ ਸੁਣਨੀ ਚਾਹੀਦੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਹੁਤ ਡੂੰਘੀ ਗੱਲ ਚੋੜ ਸਾਹਿਬ ਨੇ ਕਹਿ ਦਿੱਤੀ ਹੈ, ਕਿਉਂਕਿ ਅਸੀਂ ਸੁਣਦੇ ਨਹੀਂ ਹਾਂ। ਪਹਿਲਾਂ ਗੱਲ ਸੁਣਨੀ ਚਾਹੀਦੀ ਹੈ। ਰਵਿੰਦਰ ਚੋਟੂਣਾ ਜੀ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦਾ ਹਾਲਾਤ, ਜੋ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਹੈ। ਤੇ ਆਖਰ ਦੇ ਵਿੱਚ ਇੱਕ ਗੱਲ ਹੋਰ ਕਰਦੇ ਹਾਂ, ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ ਤੇ ਜੋ ਘਟਨਾਵਾਂ ਵਾਪਰ ਰਹੀਆਂ ਨੇ ਆਪਾਂ ਦੇਖਦੇ ਹਾਂ, ਜਦੋਂ ਉਹਨਾਂ ਦੇ ਵਿੱਚ ਝਾਤ ਮਾਰਦੇ ਹਾਂ ਤਾਂ ਕੀ ਕੁਝ ਜਿਹੜਾ ਵਾਪਰ ਰਿਹਾ ਬੜਾ ਹੈਰਾਨ ਤੇ ਪਰੇਸ਼ਾਨ ਵੀ ਕਰਦਾ ਹੈ। ਤੇ ਸਾਡੇ ਲੋਕਾਂ ਦੀ ਸੋਚ ਕੀ ਹੈ, ਕਿਸੇ ਨੂੰ ਜਿਉਣ ਦਾ ਹੱਕ ਖੋ ਰਹੇ ਨੇ। ਤੂੰ ਕੀ ਕਰਨਾ ਹੈ, ਕੀ ਕੱਪੜੇ ਪਾਉਣੇ ਹੈ, ਕਿਸ ਤਰ੍ਹਾਂ ਰਹਿਣਾ ਹੈ, ਕਿਸ ਤਰ੍ਹਾਂ ਸਹਿਣਾ ਹੈ, ਕੀ ਖਾਣਾ ਹੈ, ਕੀ ਪੀਣਾ ਹੈ, ਕਿਹਦੇ ਨਾਲ ਵਿਚਰਨਾ ਹੈ, ਇਹ ਲੋਕ ਡਿਸਾਈਡ ਕਰਨਗੇ, ਨਾ ਕਿ ਆਮ ਲੋਕ ਆਪਣਾ ਆਪ ਉਤਰੇ ਜਿਹੜਾ ਕੁਝ ਨਾ ਕੁਝ ਡਿਸਾਈਡ ਕਰ ਸਕਦੇ ਆ। ਕੁਝ ਧਰਮਾਂ ਵਾਲੇ, ਕੁਝ ਮਜ਼ਹਬਾਂ ਵਾਲੇ, ਕੁਝ ਜਾਤ ਪਾਤ ਰੰਗ ਭੇਦ, ਉਹ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਗੁੱਸਾ ਜਿਹੜਾ ਜਨਤਾ ਦੇ ਉੱਤੇ ਜਾਂ ਉਹਨਾਂ ਲੋਕਾਂ ਦੇ ਉੱਤੇ ਨਿਕਲ ਰਿਹਾ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ ਦੀ ਗੱਲ ਕਰਦੇ ਹਾਂ। ਨਰਿੰਦਰਪਾਲ ਸਿੰਘ ਗਿੱਲ ਹੁਣੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਇਹ ਗੱਲਬਾਤ ਦੀ ਸਾਂਝ ਪਾਉਂਦਾ। ਮਾਨਵਤਾ ਦੇ ਇਤਿਹਾਸ ਦੇ ਵਿੱਚ ਅਸੀਂ ਇੱਕ ਅਜਿਹੇ ਅਜੀਬ ਤੇ ਦੁਬਦਾ ਪੂਰਨ ਜਿਹੜਾ ਮੋੜ ਦੇ ਉੱਤੇ ਖੜੇ ਹਾਂ, ਜਿੱਥੇ ਮਨੁੱਖ ਜਿਹੜਾ ਸਮਾਰਟਫੋਨ ਦੇ ਇੱਕ ਛੋਹ ਦੇ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਵਿਅਕਤੀ ਦੇ ਨਾਲ ਜੁੜ ਸਕਦਾ। ਤ੍ਰਾਸਦੀ ਇਹ ਹੈ ਕਿ ਅੱਜ ਦਾ ਇਨਸਾਨ ਇਤਿਹਾਸ ਦੇ ਕਿਸੇ ਵੀ ਹੋਰ ਦੌਰ ਦੇ ਨਾਲ ਜਾਂ ਦੌਰ ਦੇ ਨਾਲੋਂ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਇਕੱਲਾ, ਉਦਾਸ ਤੇ ਅਲੱਗ ਥਲੱਗ ਮਹਿਸੂਸ ਕਰ ਰਿਹਾ। ਸਾਡੀਆਂ ਜੇਬਾਂ ਦੇ ਵਿੱਚ ਪਏ ਛੋਟੇ ਛੋਟੇ ਡਿਜੀਟਲ ਯੰਤਰਾਂ ਨੇ ਸਾਨੂੰ ਪੂਰੀ ਦੁਨੀਆਂ ਦੇ ਨਾਲ ਜੋੜਨ ਦਾ ਦਾਅਵਾ ਤਾਂ ਕਰ ਦਿੱਤਾ, ਪਰ ਇਸ ਵਰਚੁਅਲ ਚਮਕ ਦਮਕ ਜਿਹੜੀ ਹੈ ਨੇ ਸਾਨੂੰ ਸਾਡੇ ਆਪਣੇ ਆਪ ਤੋਂ, ਸਾਡੇ ਪਰਿਵਾਰਾਂ ਤੋਂ ਤੇ ਸਾਡੀ ਅਸਲੀ ਦੋਸਤਾਂ ਤੋਂ ਜਿਹੜਾ ਸੀ ਬਹੁਤ ਦੂਰ ਕਰ ਛੱਡਿਆ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਐਕਸ, ਟਵਿੱਟਰ ਅਤੇ ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹਰ ਵਿਅਕਤੀ ਦੀਆਂ ਪ੍ਰੋਫਾਈਲਾਂ ਤੇ ਸੈਂਕੜੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਰੈਂਡਸ, ਫਾਲੋਅਰਸ ਦੀ ਭੀੜ ਦਿਖਾਈ ਦਿੰਦੀ ਹੈ। ਪਰ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਅਸਲ ਸੰਕਟ, ਕੋਈ ਮੁਸ਼ਕਲ ਸਾਹਮਣੇ ਆਉਂਦੀ ਹੈ, ਜਦੋਂ ਮਨ ਦੀ ਉਦਾਸੀ ਨੂੰ ਵੰਡਾਉਣ ਦੇ ਲਈ ਕਿਸੇ ਦੀ ਲੋੜ ਹੁੰਦੀ ਹੈ, ਜਾਂ ਜਦੋਂ ਅੱਖਾਂ ਦੇ ਵਿੱਚੋਂ ਹੰਝੂ ਕੇਵਲ ਇੱਕ ਹਮਦਰਦ ਛੂਹ ਮੰਗਦੇ ਨੇ, ਤਾਂ ਇਹ ਹਜ਼ਾਰਾਂ ਦੀ ਭੀੜ ਅਚਾਨਕ ਅਦ੍ਰਿਸ਼ਟ ਹੋ ਜਾਂਦੀ ਹੈ, ਗਾਇਬ ਹੋ ਜਾਂਦੀ ਹੈ। ਅਜੋਕੇ ਯੁੱਗ ਦਾ ਸਭ ਤੋਂ ਵੱਡਾ ਸੱਚ ਇਹੋ ਹੀ ਹੈ ਕਿ ਸਕਰੀਨਾਂ ਤੇ ਦੋਸਤਾਂ ਦੀ ਭੀੜ ਹੈ, ਪਰ ਹਕੀਕਤ ਦੇ ਵਿੱਚ ਮਨੁੱਖ ਦੇ ਅੰਦਰੋਂ ਬਿਲਕੁਲ ਇਕੱਲਾ ਹੈ। ਸੋਸ਼ਲ ਮੀਡੀਆ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਨੂੰ ਹੀ ਬਦਲ ਕੇ ਰੱਖ ਦਿੱਤਾ। ਪ੍ਰਾਚੀਨ ਸਮੇਂ ਦੇ ਵਿੱਚ ਦੋਸਤੀ, ਆਪਸੀ ਮੇਲਜੋਲ, ਸਾਂਝੇ ਅਨੁਭਵਾਂ, ਤਿਆਗ ਅਤੇ ਔਖੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਨਾਲ ਖੜਨ ਦੀ ਜਿਹੜੀ ਭਾਵਨਾ ਤੇ ਆਧਾਰਿਤ ਹੁੰਦੀ ਸੀ। ਪਰ ਡਿਜੀਟਲ ਦੌਰ ਦੇ ਵਿੱਚ ਦੋਸਤੀ ਦਾ ਮਾਪਦੰਡ ਕੇਵਲ ਲਾਈਕ, ਕਮੈਂਟ, ਸ਼ੇਅਰ ਅਤੇ ਸਟ੍ਰਾਈਕਸ ਤੱਕ ਹੀ ਜਿਹੜਾ ਸੀਮਿਤ ਹੋ ਕੇ ਰਹਿ ਗਿਆ। ਅੱਜ ਅਸੀਂ ਇੱਕ ਅਜਿਹੇ ਦਿਖਾਵੇ ਦੇ ਕਲਚਰ ਦੇ ਵਿੱਚ ਜਿਉ ਰਹੇ ਹਾਂ ਜਿੱਥੇ ਹਰ ਕੋਈ ਆਪਣੀ ਜ਼ਿੰਦਗੀ ਦੇ ਕੇਵਲ ਸੁੰਦਰ, ਸੋਹਣੇ, ਸਫਲ ਅਤੇ ਖੁਸ਼ਹਾਲ ਪਲਾਂ ਨੂੰ ਹੀ ਪੋਸਟ ਕਰਦਾ ਹੈ। ਨਵੇਂ ਕੱਪੜੇ, ਮਹਿੰਗੇ ਹੋਟਲਾਂ ਦਾ ਖਾਣਾ, ਦੇਸ਼ ਵਿਦੇਸ਼ ਦੀਆਂ ਸੈਰਾਂ ਤੇ ਬਣਾਵਟੀ ਹਾਸੇ, ਇਹ ਸਭ ਸੋਸ਼ਲ ਮੀਡੀਆ ਦੀਆਂ ਦੀਵਾਰਾਂ ਤੇ ਸਜਾਏ ਜਾਂਦੇ ਹੈ। ਪਰ ਕੋਈ ਵੀ ਵਿਅਕਤੀ ਆਪਣਾ ਮਾਨਸਿਕ ਤਣਾਅ ਪੋਸਟ ਨਹੀਂ ਕਰਦਾ। ਇਸ ਨਕਲੀ ਅਤੇ ਮੁਸਕਰਾਉਂਦੇ ਹੋਏ ਦਿਖਾਵੇ ਦੇ ਪਿੱਛੇ ਹਰ ਵਿਅਕਤੀ ਅੰਦਰੋਂ ਟੁੱਟ ਰਿਹਾ। ਅਸੀਂ ਦੂਜਿਆਂ ਦੀਆਂ ਨਕਲੀ ਖੁਸ਼ੀਆਂ ਦੀ ਤੁਲਨਾ ਆਪਣੀ ਅਸਲੀ ਜ਼ਿੰਦਗੀ ਦੇ ਦੁੱਖਾਂ ਦੇ ਨਾਲ ਕਰਨ ਲੱਗ ਪੈਂਦੇ ਹਾਂ, ਜਿਹਦੇ ਨਾਲ ਹੀਨ ਭਾਵਨਾ ਤੇ ਇਕੱਲੇਪਣ ਦੀ ਭਾਵਨਾ ਹੋਰ ਡੂੰਘੀ ਹੋ ਰਹੀ ਹੈ। ਤਕਨਾਲੋਜੀ ਨੇ ਸੰਚਾਰ ਨੂੰ ਬਹੁਤ ਤੇਜ਼ ਕਰ ਛੱਡਿਆ, ਪਰ ਡਾਇਲਗ, ਸੱਚਾ ਆਪਸੀ ਸੰਵਾਦ ਖਤਮ ਹੋ ਕਰ ਦਿੱਤਾ ਹੈ। ਅਸੀਂ ਦਿਨ ਦੇ ਵਿੱਚ ਸੈਂਕੜੇ ਮੈਸੇਜ ਭੇਜਦੇ ਹਾਂ, ਇਮੋਜੀ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਅਭਿਆਨ ਕਰਦੇ ਹਾਂ। ਦਿਲ ਵਾਲਾ ਇਮੋਜ ਭੇਜ ਕੇ ਅਸੀਂ ਇਹ ਜਤਾਉਂਦੇ ਹਾਂ ਕਿ ਅਸੀਂ ਬਹੁਤ ਪਿਆਰ ਕਰਦੇ ਹਾਂ, ਤੇ ਹੱਸਣ ਵਾਲਾ ਇਮੋਜੀ ਭੇਜ ਕੇ ਅਸੀਂ ਆਪਣੀ ਖੁਸ਼ੀ ਦਾ ਦਾਅਵਾ ਕਰਦੇ ਹਾਂ। ਪਰ ਕੀ ਅਸਲ ਦੇ ਵਿੱਚ ਉਹ ਭਾਵਨਾ ਸਾਡੇ ਮਨ ਦੇ ਅੰਦਰ ਹੁੰਦੀ ਹੈ? ਕਿਸੇ ਵਿਅਕਤੀ ਦੇ ਨਾਲ ਆਹਮੋ ਸਾਹਮਣੇ ਬੈਠ ਕੇ ਉਸਦੀਆਂ ਅੱਖਾਂ ਦੇ ਵਿੱਚ ਦੇਖਣਾ, ਉਸਦੀ ਆਵਾਜ਼ ਦੀ ਕੰਬਣੀ ਨੂੰ ਮਹਿਸੂਸ ਕਰਨਾ, ਉਸਦੇ ਮੋਢੇ ਦੇ ਉੱਤੇ ਹੱਥ ਰੱਖਣਾ, ਤੇ ਉਹ ਮਾਨਵੀ ਛੂਹਾਂ ਨੇ ਜੋ ਡਿਜੀਟਲ ਟੈਕਸਟ ਮੈਸੇਜ ਕਦੇ ਵੀ ਨਹੀਂ ਦੇ ਸਕਦੇ। ਅੱਜ ਇੱਕੋ ਘਰ ਦੇ ਵਿੱਚ ਇੱਕੋ ਡਾਇਨਿੰਗ ਟੇਬਲ ਦੇ ਉੱਤੇ ਬੈਠੇ ਚਾਰ ਜੀ ਆਪਸ ਦੇ ਵਿੱਚ ਗੱਲ ਕਰਨ ਦੀ ਬਜਾਏ ਆਪਣੇ ਆਪਣੇ ਫੋਨਾਂ ਦੀਆਂ ਸਕਰੀਨਾਂ ਦੇ ਵਿੱਚ ਗੁਆਚੇ ਨੇ। ਅਸੀਂ ਸਰੀਰਕ ਤੌਰ ਦੇ ਉੱਤੇ ਇੱਕ ਦੂਜੇ ਦੇ ਕੋਲ ਹੁੰਦੇ ਹਾਂ, ਹੋਏ ਵੀ ਮਾਨਸਿਕ ਤੌਰ ਦੇ ਉੱਤੇ ਮੀਲਾਂ ਦੂਰ ਹਾਂ। ਇਹ ਨਜ਼ਦੀਕੀਆਂ ਦੇ ਵਿੱਚ ਫਾਸਲੇ ਹੀ ਅਸਲ ਇਕੱਲੇਪਣ ਦਾ ਮੁੱਖ ਕਾਰਨ ਨੇ। ਮਨੋਵਿਗਿਆਨਿਕ ਖੋਜਾਂ ਦਰਸਾਉਂਦੀਆਂ ਨੇ ਕਿ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਤੇ ਮਾਨਸਿਕ ਬਿਮਾਰੀਆਂ ਵਿਚਕਾਰ ਇੱਕ ਡੂੰਘਾ ਸੰਬੰਧ ਹੈ, ਫੋਮੋ, ਜਾਣੀ ਕਿ ਫੇਅਰ ਆਫ ਮਿਸਿੰਗ ਆਊਟ, ਜਾਣੀ ਕੁਝ ਛੁੱਟ ਜਾਣ ਦਾ ਡਰ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਅੰਦਰ ਖਾ ਰਿਹਾ। ਜਦੋਂ ਕੋਈ ਵਿਅਕਤੀ ਸੋਸ਼ਲ ਮੀਡੀਆ ਦੇ ਉੱਤੇ ਦੂਜਿਆਂ ਨੂੰ ਪਾਰਟੀਆਂ ਕਰਦੇ, ਘੁੰਮਦਿਆਂ ਜਾਂ ਖੁਸ਼ੀਆਂ ਮਨਾਉਂਦੇ ਦੇਖਦੇ ਹੈ, ਤਾਂ ਉਸ ਨੂੰ ਜਿਹੜਾ ਲੱਗਦਾ ਹੈ ਕਿ ਕੇਵਲ ਉਹ ਹੀ ਇੱਕ ਅਜਿਹਾ ਅਭਾਗਾ ਹੈ ਜੋ ਇਕੱਲਾ ਹੈ ਤੇ ਉਸਦੀ ਜ਼ਿੰਦਗੀ ਬੋਰਿੰਗ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਮਿਲਣ ਵਾਲੇ ਲਾਈਕਸ, ਵਿਊਜ਼ ਸਾਡੇ ਦਿਮਾਗ ਦੇ ਵਿੱਚ ਡੋਪਾਮਾਈਨ ਨਾਮਕ ਰਸਾਇਣ ਛੱਡਦੇ ਨੇ ਜੋ ਸਾਨੂੰ ਅਸਥਾਈ ਖੁਸ਼ੀ ਅਤੇ ਨਸ਼ਾ ਦਿੰਦਾ ਹੈ। ਪਰ ਜਦੋਂ ਕਿਸੇ ਪੋਸਟ ਦੇ ਉੱਤੇ ਮਨਪਸੰਦ ਲਾਈਕਸ ਨਹੀਂ ਮਿਲਦੇ, ਵਿਊ ਨਹੀਂ ਮਿਲਦੇ, ਤੇ ਵਿਅਕਤੀ ਮਾਨਸਿਕ ਤੌਰ ਦੇ ਉੱਤੇ ਉਦਾਸ ਅਤੇ ਨਿਰਾਸ਼ ਹੋਣ ਲੱਗ ਪੈਂਦਾ ਹੈ। ਅਸੀਂ ਆਪਣੀ ਆਤਮ ਮਾਨਤਾ ਜਿਹੜੀ ਹੈ, ਫੈਸਲਾ ਅਜਿਹੇ ਲੋਕਾਂ ਦੇ ਅੰਗੂਠੇ ਦੀਆਂ ਛੂਹਾਂ ਲਾਈਕਸ ਦੇ ਉੱਤੇ ਛੱਡ ਦਿੱਤਾ, ਜਿਨ੍ਹਾਂ ਨੂੰ ਅਸੀਂ ਸ਼ਾਇਦ ਅਸਲ ਜ਼ਿੰਦਗੀ ਦੇ ਵਿੱਚ ਜਾਣਦੇ ਵੀ ਨਾ ਹੋਈਏ। ਇਹ ਨਿਰਭਰਤਾ ਇਨਸਾਨ ਨੂੰ ਮਾਨਸਿਕ ਤੌਰ ਦੇ ਉੱਤੇ ਬੇਹੱਦ ਕਮਜ਼ੋਰ ਅਤੇ ਇਕੱਲਾ ਬਣਾ ਦਿੰਦੀ ਹੈ। ਸੱਚੀ ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜੋ ਮਨੁੱਖ ਨੂੰ ਕਿਸੇ ਵੀ ਪਰਖ ਤੋਂ ਬਿਨਾਂ ਇੱਕ ਸੁਰੱਖਿਅਤ ਘੇਰਾ ਦਿੰਦੀ ਹੈ, ਕੰਫਰਟੇਬਲ ਜ਼ੋਨ। ਇੱਕ ਅਸਲੀ ਦੋਸਤ ਸਾਡੀਆਂ ਕਮਜ਼ੋਰੀਆਂ ਨੂੰ ਜਾਣਦੇ ਹੋਏ ਵੀ ਸਾਨੂੰ ਸਵੀਕਾਰ ਕਰਦਾ ਹੈ, ਪਰ ਸੋਸ਼ਲ ਮੀਡੀਆ ਦੇ ਉੱਤੇ ਦੋਸਤੀ ਫਿਲਟਰਡ ਹੁੰਦੀ ਹੈ। ਉੱਥੇ ਅਸੀਂ ਕੇਵਲ ਆਪਣਾ ਚੰਗਾ ਪੱਖ ਹੀ ਦਿਖਾ ਸਕਦੇ ਹਾਂ, ਕਮਜ਼ੋਰੀ ਦਿਖਾਉਣ ਦੇ ਉੱਤੇ ਟ੍ਰੋਲ ਹੋਣ ਦਾ ਜਿਹੜਾ ਡਰ ਬਣਿਆ ਰਹਿੰਦਾ ਹੈ। ਜਦੋਂ ਮਨੁੱਖ ਦੇ ਕੋਲ ਅਸਲ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਦੋਸਤ ਨਹੀਂ ਹੁੰਦਾ ਜਿਹਦੇ ਨਾਲ ਉਹ ਆਪਣੇ ਦਿਲ ਦਾ ਸੱਚਾ ਗੁਬਾਰ ਕੱਢ ਸਕੇ, ਤਾਂ ਉਹ ਅੰਦਰੋਂ ਘੁਟਣ ਮਹਿਸੂਸ ਕਰਨ ਲੱਗ ਪੈਂਦਾ ਹੈ। ਪੰਜਾਬ ਦੇ ਸਮਾਜਿਕ ਸੱਭਿਆਚਾਰਕ ਤਾਣੇ ਬਾਣੇ ਦੀ ਗੱਲ ਕਰ ਲਈਏ ਤਾਂ ਕਿਸੇ ਸਮੇਂ ਪਿੰਡਾਂ ਦੀਆਂ ਸੱਥਾਂ ਅਜਿਹੇ ਕੇਂਦਰ ਹੁੰਦੇ ਸਨ ਜਿੱਥੇ ਲੋਕ ਬਿਨਾਂ ਕਿਸੇ ਸਵਾਰਥ ਦੇ ਘੰਟਿਆਂ ਬੱਧੀ ਬੈਠ ਕੇ ਦੁੱਖ ਸੁੱਖ ਸਾਂਝਾ ਕਰਦੇ। ਪਰ ਅੱਜ ਉਹ ਰੌਣਕਾਂ ਗਾਇਬ ਹੋ ਚੁੱਕੀਆਂ ਨੇ। ਸੱਥਾਂ ਦੀ ਜਗ੍ਹਾ ਹੁਣ ਵਟਸਐਪ ਗਰੁੱਪਾਂ ਨੇ ਲੈ ਲਈ, ਜਿੱਥੇ ਸੰਵੇਦਨਸ਼ੀਲਤਾ ਦੀ ਥਾਂ ਕੇਵਲ ਫਾਰਵਰਡ ਕੀਤੇ ਮੈਸੇਜ ਅਤੇ ਨਫ਼ਰਤੀ ਪ੍ਰਚਾਰ ਨੇ ਲੈ ਲਈ। ਅੱਜ ਇਕੱਲਾਪਣ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਕੇਵਲ ਮਾਨਸਿਕ ਸਮੱਸਿਆ ਹੀ ਨਹੀਂ, ਸਗੋਂ ਸਰੀਰਕ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਅਨਿੰਦਰਾ, ਇਮਿਊਨਿਟੀ ਦੀ ਕਮੀ ਦਾ ਕਾਰਨ ਵੀ ਬਣ ਰਿਹਾ ਹੈ। ਜਦੋਂ ਇਨਸਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਤਾਂ ਉਸਦੇ ਅੰਦਰ ਨਕਾਰਾਤਮਕਤਾ, ਜਾਣੀ ਕਿ ਨੈਗੇਟਿਵਿਟੀ ਵਿਚਾਰ ਕਰਨ ਲੱਗ ਪੈਂਦੀ ਹੈ। ਉਹ ਆਪਣੇ ਆਪ ਨੂੰ ਨਿਕੰਮਾ ਤੇ ਬੇਕਾਰ ਸਮਝਣ ਲੱਗ ਪੈਂਦਾ ਹੈ। ਬੱਚਿਆਂ ਤੇ ਨੌਜਵਾਨਾਂ ਦੇ ਵਿੱਚ ਵੱਧ ਰਿਹਾ ਗੁੱਸਾ, ਚਿੜਚਿੜਾਪਣ, ਖੁਦਕੁਸ਼ੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਪਿੱਛੇ ਵੀ ਇਹੋ ਹੀ ਅਦ੍ਰਿਸ਼ਟ ਇਕੱਲਾਪਣ ਜਿਹੜਾ ਇੱਕ ਵੱਡਾ ਕਾਰਨ ਹੈ। ਅਸੀਂ ਭੀੜ ਦੇ ਵਿਚਕਾਰ ਖੜੇ ਹੋ ਕੇ ਵੀ ਇਕੱਲੇ ਹਾਂ, ਕਿਉਂਕਿ ਸਾਡੇ ਆਲੇ ਦੁਆਲੇ ਲੋਕ ਤਾਂ ਹਨ ਪਰ ਭਾਵਨਾਤਮਕ ਸਾਂਝ ਗਾਇਬ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਮੁੱਖ ਮੋੜਨਾ ਸੰਭਵ ਨਹੀਂ ਹੈ ਤੇ ਨਾ ਹੀ ਇਹ ਇਸ ਦਾ ਹੱਲ ਹੈ। ਤਕਨਾਲੋਜੀ ਇੱਕ ਸਾਧਨ ਹੈ, ਪਰ ਸਮੱਸਿਆ ਤਦ ਪੈਦਾ ਹੁੰਦੀ ਹੈ ਜਦੋਂ ਸਾਧਨ ਹੀ ਸਾਡਾ ਮਾਲਕ ਬਣ ਬਹਿੰਦਾ ਹੈ। ਤੇ ਇਸ ਡਿਜੀਟਲ ਦੁਖਾਂਤ ਤੋਂ ਬਚਣ ਦੇ ਲਈ ਸਾਨੂੰ ਆਪਣੀ ਜੀਵਨ ਸ਼ੈਲੀ 'ਚ ਕੁਝ ਸੰਤੁਲਨ ਤੇ ਤਬਦੀਲੀਆਂ ਲਿਆਉਣ ਦੀ ਸਖ਼ਤ ਜ਼ਰੂਰਤ ਹੈ। ਡਿਜੀਟਲ ਡੀਟੌਕਸ ਅਪਣਾਉਣਾ, ਦਿਨ ਦੇ ਵਿੱਚ ਕੋਈ ਇੱਕ ਜਾਂ ਦੋ ਘੰਟੇ ਅਜਿਹੇ ਨਿਸ਼ਚਿਤ ਕਰ ਲਵੋ ਜਦੋਂ ਤੁਸੀਂ ਫੋਨ ਤੋਂ ਪੂਰੀ ਤਰ੍ਹਾਂ ਜਿਹੜਾ ਦੂਰ ਰਹੋ, ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣ ਤੋਂ ਬਾਅਦ ਸਕਰੀਨ ਤੋਂ ਦੂਰੀ ਬਣਾ ਲਓ। ਅਸਲੀ ਰਿਸ਼ਤਿਆਂ ਦੇ ਵਿੱਚ ਨਿਵੇਸ਼ ਕਰ ਲਵੋ। ਸੋਸ਼ਲ ਮੀਡੀਆ ਦੇ ਉੱਤੇ ਚੈਟ ਕਰਨ ਦੀ ਬਜਾਏ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਆਹਮੋ ਸਾਹਮਣੇ ਮਿਲਣ ਦੀ ਆਦਤ ਪਾ ਲਵੋ। ਕਿਸੇ ਪੁਰਾਣੇ ਦੋਸਤ ਨੂੰ ਫੋਨ ਕਰਕੇ ਉਸਦਾ ਹਾਲ ਚਾਲ ਪੁੱਛੋ ਤੇ ਉਸ ਦੇ ਨਾਲ ਸਮਾਂ ਜਿਹੜਾ ਬਿਤਾਓ। ਗੁਣਵੱਤਾ ਨੂੰ ਤਰਜੀਹ ਦੇਵੋ, ਗਿਣਤੀ ਨੂੰ ਨਹੀਂ। ਸੋਸ਼ਲ ਮੀਡੀਆ ਦੇ ਉੱਤੇ ਹਜ਼ਾਰਾਂ ਆਭਾਸੀ ਦੋਸਤਾਂ ਦੀ ਬਜਾਏ ਅਸਲ ਜ਼ਿੰਦਗੀ ਦੇ ਵਿੱਚ ਇੱਕ ਜਾਂ ਦੋ ਅਜਿਹੇ ਸੱਚੇ ਦੋਸਤ ਬਣਾਓ ਜਿਨ੍ਹਾਂ ਤੇ ਤੁਸੀਂ ਅੱਖਾਂ ਮੀਚ ਕੇ ਜਿਹੜਾ ਭਰੋਸਾ ਕਰ ਸਕੋ। ਕੁਦਰਤ ਤੇ ਸਮਾਜਿਕ ਗਤੀਵਿਧੀਆਂ ਦੇ ਨਾਲ ਜੁੜੋ। ਸਕਰੀਨ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਸੈਰ ਕਰਨ ਦੀ ਆਦਤ ਪਾ ਲਵੋ। ਖੇਡਾਂ ਦੇ ਵਿੱਚ ਭਾਗ ਲਵੋ, ਕਿਤਾਬਾਂ ਪੜ੍ਹੋ ਜਾਂ ਕਿਸੇ ਸਮਾਜ ਸੇਵੀ ਕਾਰਜ ਦੇ ਵਿੱਚ ਹਿੱਸਾ ਲੈ ਲਵੋ। ਇਹ ਗਤੀਵਿਧੀਆਂ ਇਨਸਾਨ ਨੂੰ ਕੁਦਰਤੀ ਤੌਰ ਦੇ ਉੱਤੇ ਮਾਨਸਿਕ ਸਕੂਨ ਦਿੰਦੀਆਂ ਨੇ। ਪਰਿਵਾਰਕ ਸਮਾਂ ਨਿਸ਼ਚਿਤ ਕਰੋ, ਆਪਣਾ ਚੈਟ ਬਣਾਓ, ਜਾਣੀ ਕਿ ਰੋਜ਼ ਦਾ ਕੀ ਤੁਸੀਂ ਕਰਨਾ ਹੈ। ਘਰ ਦੇ ਵਿੱਚ ਖਾਣਾ ਖਾਂਦੇ ਸਮੇਂ ਫੋਨ ਦੀ ਵਰਤੋਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ। ਪਰਿਵਾਰ ਦੇ ਸਾਰੇ ਜੀਆਂ ਨੂੰ ਆਪਸ ਦੇ ਵਿੱਚ ਬੈਠ ਕੇ ਆਪਣੇ ਦਿਨ ਭਰ ਦੇ ਅਨੁਭਵ ਦੇ ਬਾਰੇ ਜਿਹੜਾ ਸਾਂਝੇ ਕਰਨੇ ਚਾਹੀਦੇ ਹੈ। ਕਿਹਨੇ ਕੀ ਕੀਤਾ, ਤੁਹਾਡਾ ਦਿਨ ਕਿਹੋ ਜਿਹਾ ਰਿਹਾ ਖਾਣਾ ਖਾਂਦੇ ਸਮੇਂ। ਸੋਸ਼ਲ ਮੀਡੀਆ ਦੀ ਚਮਕ ਦਮਕ ਜਿਹੜੀ ਹੈ, ਚਮਕਦਾਰ ਦੁਨੀਆ ਇੱਕ ਅਜਿਹੀ ਮਿਰਗ ਤ੍ਰਿਸ਼ਨਾ ਹੈ ਜੋ ਦੂਰੋਂ ਤਾਂ ਬਹੁਤ ਮਨਮੋਹਕ ਲੱਗਦੀ ਹੈ, ਪਰ ਨੇੜੇ ਜਾਣ ਦੇ ਉੱਤੇ ਪਤਾ ਲੱਗਦਾ ਕਿ ਉੱਥੇ ਪਿਆਸ ਬੁਝਾਉਣ ਦੇ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ। ਤੇ ਵਰਚੁਅਲ ਦੁਨੀਆ ਦੇ ਲਾਈਕਸ ਅਤੇ ਕਮੈਂਟਸ ਕਦੇ ਵੀ ਕਿਸੇ ਦੋਸਤ ਦੇ ਸੱਚੇ ਹੁੰਗਾਰੇ ਜਾਂ ਜੱਫੀ ਦਾ ਬਦਲ ਨਹੀਂ ਹੋ ਸਕਦੇ। ਇਸੇ ਤਰ੍ਹਾਂ ਜ਼ਿੰਦਗੀ ਦਾ ਅਸਲ ਰੰਗ ਸਕਰੀਨ ਦੇ ਪਿਕਸਲਾਂ ਦੇ ਵਿੱਚ ਨਹੀਂ, ਸਗੋਂ ਸਾਹਮਣੇ ਬੈਠੇ ਇਨਸਾਨ ਦੀਆਂ ਅੱਖਾਂ ਦੇ ਵਿੱਚ ਹੁੰਦਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਮਨੁੱਖੀ ਭਾਵਨਾਵਾਂ ਡਿਜੀਟਲ ਨਹੀਂ, ਸਗੋਂ ਕਿ ਇਹ ਜੜੀਆਂ ਨੇ ਰੂਹਾਨੀ ਹੁੰਦੀਆਂ ਨੇ। ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਅਸੀਂ ਅਜਿਹੀ ਭੀੜ ਦਾ ਹਿੱਸਾ ਬਣ ਕੇ ਰਹਿ ਜਾਵਾਂਗੇ ਜੋ ਜਿੱਥੇ ਹਰ ਕੋਈ ਬੋਲ ਤਾਂ ਰਿਹਾ ਹੋਵੇਗਾ ਪਰ ਸੁਣਨ ਵਾਲਾ ਕੋਈ ਨਹੀਂ ਹੋਵੇਗਾ। ਫੋਨਾਂ ਦੀਆਂ ਸਕਰੀਨਾਂ ਨੂੰ ਥੋੜਾ ਸਮਾਂ ਆਰਾਮ ਦੇਣ ਤੇ ਆਪਣੇ ਆਲੇ ਦੁਆਲੇ ਬੈਠੇ ਅਸਲੀ ਇਨਸਾਨਾਂ ਦਾ ਹੱਥ ਫੜ ਕੇ ਜ਼ਿੰਦਗੀ ਦੇ ਅਸਲ ਰੰਗਾਂ ਨੂੰ ਮਾਨਣ ਦੀ ਲੋੜ ਹੈ, ਤਾਂ ਜੋ ਅਸੀਂ ਭੀੜ ਦੇ ਵਿੱਚ ਹੁੰਦੇ ਹੋਏ ਵੀ ਇਕੱਲਤਾ ਦੇ ਜਿਹੜੇ ਨੇ ਇਸ ਦੁਖਾਂਤ ਤੋਂ ਮੁਕਤ ਹੋ ਸਕੀਏ। ਕਿਆ ਬਾਤ ਹੈ ਜੀ, ਬਾਕਮਾਲ ਗੱਲਬਾਤ ਸਾਂਝੀ ਕੀਤੀ ਹੈ ਮਨੋਵਿਗਿਆਨ ਜਿਹੜਾ ਪੱਧਰ ਦੇ ਉੱਤੇ ਨਰਿੰਦਰਪਾਲ ਸਿੰਘ ਗਿੱਲ ਹੋਣਾ ਜੀ ਦੀ ਕਲਮ ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ। ਤੇ ਇਸੇ ਤਰ੍ਹਾਂ ਪਹਿਲਾਂ ਆਪਾਂ ਗੱਲਬਾਤ ਸਾਂਝੀ ਕੀਤੀ ਹੈ ਆਪਣੇ ਹਰਵਿੰਦਰ ਚੋੜ ਸਾਹਿਬ ਦੀ, ਪਹਿਲਾਂ ਗੱਲ ਸੁਣਨੀ ਚਾਹੀਦੀ ਹੈ ਤੇ ਗੱਲਾਂ ਕਰਨ ਦਾ ਇਹ ਮਕਸਦ ਇਹਦੇ ਵਿੱਚ ਵੀ ਆਇਆ ਵੀ ਭਾਈ ਫੋਨਾਂ ਤੋਂ ਪਰੇ ਹੋ ਕੇ ਜਿਹੜੀਆਂ ਗੱਲਾਂ ਬਾਤਾਂ ਕਰੀਏ ਤੇ ਕੋਸ਼ਿਸ਼ ਕਰਦੇ ਹਾਂ ਜੇਕਰ ਚੋੜ ਸਾਹਿਬ ਦੇ ਨਾਲ ਗੱਲਬਾਤ ਹੋ ਜਾਵੇ ਤਾਂ ਕੁਝ ਪਲ ਉਹਨਾਂ ਦੇ ਨਾਲ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਦੋ ਚਾਰ ਮਿੰਟ ਤੇ ਬਾਕੀ ਦੇਖਦੇ ਹਾਂ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਹਨਾਂ ਨੂੰ। ਤੇ ਬਹੁਤ ਵਧੀਆ ਸੁਝਾਅ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਤੇ ਚੋੜ ਸਾਹਿਬ ਵੀ ਜੁੜੇ ਹੋਏ ਨੇ, ਥੈਂਕ ਯੂ ਭੁਪਿੰਦਰ ਜੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਲਿਖਦੇ ਆ ਬਹੁਤ ਵਧੀਆ ਗੱਲਬਾਤ ਭਾਰਜ ਬਾਈ ਜੀ, ਇਸ ਘੁਟਣ ਨੇ ਇਨਸਾਨ ਨੂੰ ਲੈ ਬੈਠਣਾ ਹੈ, ਅਸੀਂ ਅਖੌਤੀ ਵਿਕਾਸ ਦੀ ਦੌੜ ਦੇ ਵਿੱਚ ਪਏ ਹੋਏ ਹਾਂ ਕਹਿੰਦੇ ਜੀ। ਤੇ ਲੋ ਦੋਸਤੋ, ਆਖਰ ਦੇ ਵਿੱਚ ਆਪਣੇ ਨਾਲ ਰਵਿੰਦਰ ਚੋੜ ਜੀ ਮਨੋਵਿਗਿਆਨੀ ਨੇ ਤੇ ਉਹ ਜੁੜੀ ਗਏ ਨੇ, ਬਹੁਤ ਸਾਰੀਆਂ ਲਿਖਤਾਂ ਵੀ ਲਿਖਦੇ ਆ, ਆਰਟੀਕਲ ਵੀ ਲਿਖਦੇ ਆ, ਸਾਹਿਤ ਦੇ ਨਾਲ ਬਹੁਤ ਵਾਹ ਵਾਸਤਾ ਹੈ ਤੇ ਨਾਲ ਸਮਾਜਿਕ ਕੰਮਾਂ ਕਾਰਾਂ ਦੇ ਵਿੱਚ ਵੀ ਜੁਟੇ ਹੋਏ ਨੇ। ਸਤਿ ਸ੍ਰੀ ਅਕਾਲ ਜੀ ਰਵਿੰਦਰ ਚੋੜ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਰੇ ਸਾਥੀਆਂ ਨੂੰ ਵੀ ਜਿਹੜੇ ਸੁਣ ਰਹੇ ਉਹਨਾਂ ਨੂੰ ਵੀ ਬਹੁਤ ਬਹੁਤ
0: ਥੈਂਕ ਯੂ ਜੀ। ਚੋੜ ਸਾਹਿਬ ਤੁਹਾਨੂੰ ਯਾਦ ਕੀਤਾ ਸੀ, ਸ਼ੁਕਰੀਆ, ਤੁਸੀਂ ਦੋ ਪਲ ਦਿੱਤੇ ਨੇ। ਤੇ ਚੋੜ ਸਾਹਿਬ ਅੱਜ ਤੁਸੀਂ ਗੱਲ ਲਿਖੀ ਹੈ ਬਚਪਨ ਦੀ, ਪਰ ਚਲੋ ਘਟਨਾ ਤਾਂ ਜੋ ਵਾਪਰੀ ਸੀ ਉਹ ਤਾਂ ਮੰਦਭਾਗੀ ਸੀਗੀ, ਪਰ ਜੋ ਸਕੂਲ ਦੇ ਵਿੱਚ ਵਾਪਰਿਆ ਉਹ ਜ਼ਰੂਰ ਪਈ, ਖਾਸ ਕਰ ਅੱਜ ਵੀ ਜਦੋਂ ਮੀਡੀਆ ਦੇ ਵਿੱਚ ਵੀ ਗੱਲਬਾਤ ਚੱਲਦੀ ਹੈ ਇੱਕ ਦੂਸਰੇ ਦੇ ਨਾਲ ਗੱਲ ਸੁਣਨ ਦੀ ਬਜਾਏ ਕਿਤੇ ਨਾ ਕਿਤੇ ਉਹ ਗਰਾਰੀ ਅੜ ਜਾਂਦੀ ਹੈ ਜੀ ਕਿ ਉਹ ਇਹ ਡਬਲ ਮਤਲਬ ਕਿ ਉੱਪਰ ਤੋਂ ਉੱਪਰ ਬੋਲੀ ਜਾਂਦੇ ਹਾਂ, ਕਿਤੇ ਨਾ ਕਿਤੇ ਇਹ ਚੀਜ਼ ਆ ਜਾਂਦੀ ਹੈ, ਪਰ ਸਾਡੇ ਸੁਭਾਅ ਦੇ ਵਿੱਚ ਉਹ ਚੀਜ਼ ਨਹੀਂ ਆਉਂਦੀ, ਜਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹ ਚੀਜ਼ ਨੂੰ ਬਹੁਤ ਗੰਭੀਰਤਾ ਦੇ ਨਾਲ ਤੇ ਦੇਖਿਆ ਵੀ ਹੈ ਤੇ ਚੋਰ ਸਾਹਿਬ ਅਪਣਾਇਆ ਵੀ ਹੈ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਜਿੰਨਾ ਚਿਰ ਜਿਹੜਾ ਸਾਹਮਣ ਦਾ ਵਿਅਕਤੀ ਹੈ ਉਹ ਜਿੰਨਾ ਚਿਰ ਚੁੱਪ ਨਹੀਂ ਕਰ ਜਾਂਦਾ ਕੁਝ ਪਲ ਦੇ ਲਈ, ਤਾਂ ਉਸ ਤੋਂ ਪਹਿਲਾਂ ਕੋਈ ਬੋਲਦਾ ਨਹੀਂ ਹੈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਇਨਸਲਟ ਸਮਝਿਆ ਜਾਂਦਾ ਜੀ। ਪਰ ਆਪਣੇ ਸੱਭਿਆਚਾਰ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਨਹੀਂ ਲਿਆ ਜਾਂਦਾ ਜੀ, ਕਿਵੇਂ ਦੇਖਦੇ ਹੋ?
1: ਬਿਲਕੁਲ ਤੁਹਾਡੀ ਗੱਲ ਠੀਕ ਹੈ ਭਾਰਤ ਜੀ
0: ਜੀ।
1: ਐਕਚੁਲੀ ਅਸਲ ਵਿੱਚ ਤਾਂ ਅਸੀਂ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਨਾ ਥੋੜੀ ਜਿਹੀ ਸਾਡੀ ਕਮੀ ਰਹਿ ਜਾਂਦੀ ਹੈ
0: ਜੀ।
1: ਉਹ ਇਸੇ ਕਰਕੇ ਇਹੋ ਜਿਹੀਆਂ ਗੱਲਾਂ ਵਾਪਰਦੀਆਂ
0: ਜੀ।
1: ਇਹ ਜ਼ਰੂਰ ਆ ਵੀ ਹੁਣ ਭਾਵੇਂ ਸਕੂਲਾਂ ਦੇ ਵਿੱਚ ਐਡਵਾਂਸ ਹੋ ਗਿਆ ਹੋਏਗਾ ਕੁਝ, ਪਰ ਜਿਹੜਾ ਸਾਡਾ ਸਮਾਂ ਸੀ ਨਾ, ਸਾਡੇ ਸਮੇਂ ਤਾਂ ਇਹੋ ਜਿਹਾ ਹੀ, ਇੱਕ ਤਾਂ ਕੁੱਟ ਪੈਂਟ ਤਾਂ ਆਮ ਗੱਲ ਹੁੰਦੀ ਸੀ, ਸ਼ਾਇਦ ਤੁਹਾਡੇ ਵੇਲੇ ਵੀ
0: ਹਾਂਜੀ ਹਾਂਜੀ ਖਾਂਦੇ ਰਹੇ ਆ ਜੀ, ਖਾਂਦੇ ਰਹੇ।
1: ਐਡੀ ਐਡੀ ਬਹੁਤੀ ਵੱਡੀ ਗੱਲ ਨਹੀਂ ਸਮਝੀ ਜਾਂਦੀ ਸੀ,
0: ਬਿਲਕੁਲ ਹੈ ਜੀ।
1: ਤੇ ਅਸੀਂ ਅੱਛਾ ਅਸੀਂ ਕਦੇ ਮਹਿਸੂਸ ਵੀ ਨਹੀਂ ਸੀ ਕਰਦੇ ਵੀ ਕਿਸੇ ਨੇ ਦਬਕ ਦਿੱਤਾ, ਮਾਰ ਦਿੱਤਾ, ਕੁੱਟ ਦਿੱਤਾ
0: ਜੀ।
1: ਤੇ ਉਹ ਸਿਰਫ ਜਿਹੜੀ ਪਲ ਸੀ ਨਾ ਜਿਹੋ ਜਿਹਾ, ਉਹ ਜਿਹੜਾ ਮੈਂ ਮਹਿਸੂਸ ਕੀਤਾ ਉਸ ਪਲ ਤੇ, ਮੈਨੂੰ ਇਸ ਕਰਕੇ ਮਹਿਸੂਸ ਹੋਇਆ ਕਿਉਂਕਿ ਮੈਨੂੰ ਬਹੁਤ ਵੱਡੇ ਸਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਟਾਈਮ ਤੇ। ਮੇਰੇ ਚ ਇੰਨੀ ਹਿੰਮਤ ਨਹੀਂ ਸੀ ਜਾ ਕੇ ਵੀ ਮੈਂ ਅਧਿਆਪਕ ਦੇ ਕੋਲ ਜਾ ਕੇ ਕਹਾਂ ਵੀ ਸਰ ਮੈਨੂੰ ਛੁੱਟੀ ਚਾਹੀਦੀ ਹੈ
0: ਜੀ। ਬਿਲਕੁਲ,
1: ਮੈਂ ਉੱਥੇ 8-10 ਇਕੱਠੇ ਬੈਠੇ ਸੀ ਤੇ ਮੈਂ ਚੁੱਪ ਕਰਕੇ ਦੂਰੋਂ ਉਹਨਾਂ ਨੂੰ ਏਦਾਂ ਇਸ਼ਾਰਾ ਕੀਤਾ ਤੇ ਉਹਨਾਂ ਨੇ ਇਸ ਗੱਲ ਦਾ ਹੀ ਗੁੱਸਾ ਕਰ ਲਿਆ। ਇੱਕ ਸਟੂਡੈਂਟ ਅਧਿਆਪਕ ਨੂੰ ਇਸ ਤਰ੍ਹਾਂ ਇਸ਼ਾਰਾ ਕਰਕੇ ਕਿਉਂ ਸਕਦਾ?
0: ਬਿਲਕੁਲ ਹੈ ਜੀ।
1: ਹੁਣ ਮੈਂ ਤੇ ਆਪਣਾ ਮੇਰੇ ਮਨ ਤੇ ਬੋਝ ਬਣਿਆ ਸੀ, ਮੇਰੇ ਤੋਂ ਨਹੀਂ ਸੀ ਉਹ ਐਕਸਪ੍ਰੈਸ ਹੋ ਰਿਹਾ,
0: ਬੋਲ ਵੀ ਨਹੀਂ ਸਕਦਾ ਜੀ ਉਸ ਸਿਚੁਏਸ਼ਨ।
1: ਹਾਂਜੀ, ਐਕਚੁਅਲੀ ਜਿਹੜੇ ਅਧਿਆਪਕ ਸੀ, ਹਾਲਾਂਕਿ ਮੈਂ ਉਸ ਅਧਿਆਪਕ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਸੀ
0: ਜੀ,
1: ਬਹੁਤ ਅੱਛਾ ਪੜ੍ਹਾਉਣ ਲਈ ਬਹੁਤ ਅੱਛਾ ਸੀ
0: ਜੀ,
1: ਪਰ ਉਹ ਉਸ ਸਿਚੁਏਸ਼ਨ ਨੂੰ ਸਮਝਣ ਚ ਉਹ ਕਮੀ ਖਾ ਗਿਆ
0: ਜੀ।
1: ਇਸੇ ਤਰ੍ਹਾਂ ਬਹੁਤ ਸਾਰੇ ਬੱਚਿਆਂ ਨਾਲ ਏਦਾਂ ਸਕੂਲਾਂ ਦੇ ਵਿੱਚ ਹੁੰਦਾ ਰਿਹਾ ਤੇ ਹੁਣ ਵੀ ਬੇਦਖਲ ਹੁੰਦਾ ਹੋਏਗਾ, ਤੇ ਜਦੋਂ ਕਿ ਹਾਂ ਅਧਿਆਪਕ ਸਜ਼ਾ ਦੇਣ ਵੇਲੇ ਜਾਂ ਕੁਛ ਬੋਲਣ ਵੇਲੇ ਜਾਂ ਉਹਨਾਂ ਨੂੰ ਹੈਂਡਲ ਕਰਨ ਵੇਲੇ ਪਹਿਲਾਂ ਉਹਨਾਂ ਨੂੰ ਸਮਝਣ ਤੋਂ ਬਗੈਰ ਹੀ ਕੋਈ ਐਕਸ਼ਨ ਕਰਦੇ ਆ, ਹੋ ਜਾਂਦਾ ਕਈ ਵਾਰੀ, ਕਈ ਵਾਰੀ ਗੁੱਸੇ ਚ ਵੀ ਹੋ ਜਾਂਦਾ, ਕਈ ਵਾਰੀ ਸਧਾਰਨ ਵੀ ਹੋ ਜਾਂਦਾ ਜਦੋਂ ਅਸੀਂ ਕਿਸੇ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਜਾਂ ਸਮਝਣ ਸਟੂਡੈਂਟ ਤਾਂ ਬਹੁਤ ਛੋਟੇ ਹੁੰਦੇ ਜੀ, ਅਸੀਂ ਇਹਨੂੰ ਅਸੀਂ ਦੱਸਣਾ ਇਹਨਾਂ ਨੂੰ ਜੋ ਦੱਸਣਾ
0: ਬਿਲਕੁਲ,
1: ਅਸੀਂ ਇਹਨਾਂ ਤੋਂ ਸੁਣਨਾ
0: ਸੁਣਨਾ।
1: ਇਹ ਗੱਲਾਂ ਮੈਂ ਮਹਿਸੂਸ ਕੀਤੀਆਂ ਅੱਜ ਵੀ
0: ਜੀ,
1: ਅੱਜ ਵੀ ਕਰਦਾ ਵੀ ਇਹ ਜ਼ਰੂਰ ਚਾਹੀਦਾ ਵੀ ਜੇ ਕਿਸੇ ਵੀ ਵਿਦਿਆਰਥੀ ਨੂੰ ਜਾਂ ਆਪਣੀ ਆਮ ਜ਼ਿੰਦਗੀ ਚ ਵੀ
0: ਜੀ
1: ਆਪਾਂ ਕਿਸੇ ਤੇ ਕੋਈ ਐਕਸ਼ਨ ਕਰਨ ਲੱਗਦੇ ਹਾਂ ਜਾਂ ਸਾਨੂੰ ਕਿਸੇ ਤੇ ਗੁੱਸਾ ਆਉਂਦਾ
0: ਜੀ,
1: ਸਾਨੂੰ ਲੱਗਦਾ ਵੀ ਉਹਦੇ ਆਹ ਹਰਕਤ ਮਾੜੀ ਆ
0: ਜੀ,
1: ਆਪਾਂ ਪਹਿਲਾਂ ਸੰਵਾਦ ਜ਼ਰੂਰ ਚਾਹੀਦਾ ਅਗਲੇ ਦੀ ਗੱਲ, ਇਸ ਤਰ੍ਹਾਂ ਕੋਰਟਾਂ ਵੀ ਹਰ ਫੈਸਲਾ ਕਰਨ ਤੋਂ ਪਹਿਲਾਂ ਸਾਨੂੰ ਮੌਕਾ ਦਿੰਦੀਆਂ
0: ਜੀ
1: ਵੀ ਆਪਣੀ ਗੱਲ ਦੱਸ ਲਈ ਜਾਵੇ। ਇਸੇ ਤਰ੍ਹਾਂ ਆਮ ਜ਼ਿੰਦਗੀ ਚ ਵੀ ਜ਼ਰੂਰ ਹੋਣਾ ਚਾਹੀਦਾ, ਕੋਈ ਵੀ ਗੱਲ ਕਿਤੇ ਕਿਸੇ ਦੇ ਪ੍ਰਤੀ ਗੁਸਤਾਖੀ ਹੋ ਜਾਂਦੀ ਆ
0: ਜੀ
1: ਤੇ ਉਹ ਸੰਵਾਦ ਨਾਲ ਖਤਮ ਕੀਤੀ ਜਾ ਸਕਦੀ ਆ ਜਾਂ ਜਿਹੜੀ ਕੋਈ ਗਲਤ ਹਰਕਤ ਤੋਂ ਆਪਾਂ ਬਚ ਸਕਦੇ
0: ਜੀ,
1: ਇਹੀ ਮੇਰਾ ਉਹ ਸੰਦੇਸ਼ ਸੀ ਉਹਦੇ ਵਿੱਚ ਉਸ ਗੱਲ ਚ। ਅਦਰਵਾਈਜ਼ ਤਾਂ ਇਹ ਪਰਸਨਲ ਵਾਪਰੀ ਉਹ ਗੱਲ ਬਹੁਤਾ ਜ਼ਿਆਦਾ ਦੱਸਣ ਦੀ ਲੋੜ ਵੀ
0: ਬਿਲਕੁਲ ਹੈ ਜੀ। ਪਰ ਛੋਟ ਸਾਹਿਬ ਜਿਵੇਂ ਮੈਂ ਆਪਣੇ ਆਪ ਚ ਦੇਖਦਾ ਤਾਂ ਮੈਂ ਬਹੁਤ ਗੁੱਸੇਖੋਰ ਸੀਗਾ, ਚਲੋ ਮੈਂ ਕਦੇ ਆਉਣੇ ਰੇ ਗੱਲ ਕੀਤੀ ਨੀਗਾ, ਕੀਤੀ ਨੀ ਛੋਟੇ ਹੁੰਦੇ ਪਰਿਵਾਰ ਦੇ ਵਿੱਚ, ਹੁਣ ਵੀ ਕਈ ਵਾਰੀ ਕਹਿ ਲੋ, ਚਲੋ ਅੱਜ ਗੱਲਬਾਤ ਚੱਲੀ ਹੈ ਤਾਂ ਮੇਰੇ ਹਨਾ ਪਰਿਵਾਰ ਨੇ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਉਹ ਚਿੱਟਾ ਮੋਤੀ ਹੈ ਨਾ ਮੁੰਦਰੀ ਚ ਪਵਾ ਕੇ ਚਾਂਦੀ ਦੀ ਜੇ ਉਹ ਪਾਇਆ ਹੋਇਆ ਸੀ ਜੀ, ਉਹ ਵੀ ਹਨਾ ਇੱਕ ਵਾਰੀ ਤਾਂ ਮਤਲਬ ਕਿ ਮੈਂ ਨਹਾਉਂਦਾ ਪਿਆ ਸੀ ਜੀ, ਉਹ ਵਗਾ ਕੇ ਜਦੋਂ ਸਾਬਣ ਲੱਗਾ ਹੱਥ ਨੂੰ ਤੇ ਮੇਰੇ ਪਾਈ ਹੋਈ ਸੀ ਮੁੰਦਰੀ, ਉਹ ਥੋੜੀ ਖੁੱਲੀ ਸੀ ਜੀ ਸਿੱਧੀ ਟੋਇਲਟ ਦੇ ਵਿੱਚ ਤੇ ਇੱਕ ਵਾਰੀ ਦੁਬਾਰਾ ਉਹਨਾਂ ਨੇ ਫਿਰ ਬਣਾਇਆ ਤੇ ਮੈਂ ਖੇਡਦਾ ਖੁੱਡਦਾ ਸੀਗਾ ਜੀ ਆਪਣਾ ਫੁੱਟਬਾਲ ਤੇ, ਕਿਤੇ ਰੱਖ ਰੁਕ ਹੋ ਗਿਆ ਜਾਂ ਕਿੱਦਾਂ ਬੋਲਾਂ ਕਿਤੇ ਡਿੱਗ ਡੁੱਗ ਗਿਆ ਕਿੱਟ ਦੇ ਵਿੱਚੋਂ ਜਾਂ ਕਿੱਦਾਂ, ਕਿਉਂਕਿ ਉਦੋਂ ਲਾਹ ਕੇ ਖੇਡਣਾ ਪੈਂਦਾ ਸੀ, ਕੋਈ ਕੜਾ ਜਾਂ ਕੋਈ ਐਸਾ ਜੂਲਰੀ ਆਪਾਂ ਪਾ ਕੇ ਨਹੀਂ ਖੇਡ ਸਕਦੇ ਜੀ, ਤਾਂ ਉਹ ਕਿਤੇ ਗੁਆਚ ਗੁਚ ਗਿਆ ਤੇ ਤੀਸਰੀ ਵਾਰੀ ਉਹਨਾਂ ਨੇ ਬਣਾਇਆ ਹੀ ਕਹਿਣਾ ਤੂੰ ਹੈਗਾ ਹੀ ਇੰਨਾ ਗੁੱਸੇਖੋਰ ਹੈ ਕਿ ਚਿੱਟਾ ਮੋਤੀ ਵੀ ਤੇਰੇ ਲੱਗ ਕੇ ਲੱਗ ਗਿਆ।
1: ਤੁਹਾਡੇ ਮਾਇੰਡ ਦੇ ਵਿੱਚ ਇੱਕ ਉਹਨਾਂ ਨੇ ਇੱਕ ਸੰਕੇਤ ਦਿੱਤਾ ਸੀ ਵੀ ਹੁਣ ਤੈਨੂੰ ਗੁੱਸਾ ਨਹੀਂ
0: ਆਏਗਾ,
1: ਉਹ ਸਾਈਕੋਲੋਜੀਕਲ ਪੁਆਇੰਟ ਸੀ, ਪਰ ਭਾਵੇਂ ਆਪਣੇ ਆਪਣੇ ਪੇਰੈਂਟਸ ਨੇ ਉਸ ਟਾਈਮ ਤੇ ਉਹ ਜਿਹੀਆਂ ਗੱਲਾਂ ਨਹੀਂ ਸੀ ਪੜ੍ਹੀਆਂ,
0: ਜੀ,
1: ਪਰ ਉਹ ਇੱਕ ਕੁਦਰਤੀ ਤੌਰ ਤੇ ਇੱਕ ਸੰਕੇਤ ਸੀ ਤੁਹਾਡੇ ਮਾਇੰਡ ਲਈ ਵੀ ਹੁਣ
0: ਬਿਲਕੁਲ
1: ਤੁਹਾਨੂੰ ਗੁੱਸਾ ਨਹੀਂ
0: ਜਿਵੇਂ
1: ਆਏਗਾ
0: ਆਪਾਂ ਮੈਡੀਸਨ
1: ਔਰ
0: ਖਾ ਲੈਂਦੇ ਹਾਂ।
1: ਹਾਂ, ਸਾਈਕੋਲੋਜੀਕਲ ਇਹ ਟ੍ਰੀਟਮੈਂਟ ਸੀ ਤੁਹਾਡਾ,
0: ਜੀ,
1: ਪਰ ਉਸ ਟ੍ਰੀਟਮੈਂਟ ਤੇ ਕਿਉਂਕਿ ਤੁਸੀਂ ਕਿਸੇ ਵੀ ਸਾਈਕੋਲੋਜੀਕਲ ਟ੍ਰੀਟਮੈਂਟ ਦੇ ਵਿੱਚ ਸਾਨੂੰ ਇਹ ਪਤਾ ਜਦੋਂ ਤੱਕ ਤੁਸੀਂ ਐਕਸੈਪਟ ਨਹੀਂ ਨਾ ਕਰਦੇ ਵੀ ਮੈਂ ਠੀਕ ਹੋਣਾ,
0: ਹਾਂਜੀ,
1: ਕੋਈ ਵੀ ਡਿਸਆਰਡਰ ਹੈ ਅੰਦਰੋਂ, ਤੁਹਾਨੂੰ ਪਹਿਲਾਂ ਜਿਹੜਾ ਸਾਈਕੋਲੋਜਿਸਟ ਹੈ ਜਾਂ ਸਾਈਕੈਟ੍ਰਿਸਟ ਹੈ ਉਹ ਪਹਿਲਾਂ ਤੁਹਾਨੂੰ ਇਸ ਗੱਲ ਲਈ ਮਨਾਏਗਾ ਵੀ ਇਸ ਗੱਲ ਲਈ ਤਿਆਰ ਕਰੂਗਾ ਵੀ ਤੁਸੀਂ ਕਿਸੇ ਵੀ ਡਿਸਆਰਡਰ ਤੋਂ ਬਾਹਰ ਨਿਕਲਣਾ ਆ ਤੇ ਤੁਸੀਂ ਪਹਿਲਾਂ ਐਕਸੈਪਟ ਕਰੋ ਵੀ ਮੈਂ ਨਿਕਲਣਾ
0: ਆਪਣੇ ਆਪ ਨਾਲ ਲੜਨਾ
1: ਔਰ ਮੈਂ
0: ਤੁਸੀਂ ਲੜਨਾ ਹੈ।
1: ਹਾਂ, ਤੇ ਉਹ ਤੁਸੀਂ ਤੇ ਉਹ ਜੋ ਕੁਝ ਤੁਹਾਡੇ ਉਹਨੂੰ ਪਾਇਆ ਸੀ ਉਹਨੂੰ ਮਾਹੌਲ ਦੇ ਤੌਰ ਤੇ ਰੱਖਿਆ ਹੋਇਆ ਸੀ, ਤੁਸੀਂ ਅੰਦਰੋਂ ਤਾਂ ਐਕਸੈਪਟ ਹੀ ਨਹੀਂ ਕੀਤਾ ਸੀ
0: ਜੀ,
1: ਇਸੇ ਕਰਕੇ ਗੁੰਮ ਹੋ ਗਿਆ, ਇਸੇ ਕਰਕੇ ਉਹਦਾ ਅਸਰ ਨਹੀਂ ਹੋਇਆ। ਪਰ ਹੁਣ ਜਿਹੜੇ ਰਸਤੇ ਹੁਣ ਤੁਸੀਂ ਪਏ ਆ ਨਾ
0: ਜੀ,
1: ਉਹ ਉਹਦੇ ਨਾਲੋਂ ਵੀ ਵੱਡਾ ਸਾਈਕੋਲੋਜੀਕਲ ਟ੍ਰੀਟਮੈਂਟ ਹੈ। ਤੁਸੀਂ ਇੰਨੀਆਂ ਕਿਤਾਬਾਂ ਨਾਲ ਡੀਲ ਕਰ ਰਹੇ ਹੈ, ਲੋਕਾਂ ਨਾਲ ਡੀਲ ਕਰ ਰਹੇ ਹਾਂ, ਆਟੋਮੈਟਿਕਲੀ ਹੁਣ ਤੁਹਾਡੇ ਤੇ ਬਹੁਤ ਜ਼ਿਆਦਾ ਚੇਂਜ ਆ ਗਈ ਹੈ, ਬਹੁਤ ਜ਼ਿਆਦਾ ਆਪਣੇ ਆਪ ਨੂੰ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ। ਅਸੀਂ ਤਾਂ ਜਦੋਂ ਆਪਾਂ ਮਿਲਣ ਲੱਗੇ ਆ ਨਾ,
0: ਹਾਂਜੀ ਹਾਂਜੀ,
1: ਜਦੋਂ ਆਪਾਂ ਮਿਲਣ ਲੱਗੇ ਆ ਮੈਂ ਤੁਹਾਡੇ ਨਾਲ ਸਾਂਝ ਪਾਈ ਆ,
0: ਹਾਂਜੀ,
1: ਉਹ ਤੋਂ ਬਾਅਦ ਦੇ ਹੁਣ ਦੇ ਸਮੇਂ ਤੁਹਾਡੇ ਵਿੱਚ ਹਜ਼ਾਰਾਂ ਟਾਈਮ
0: ਚੇਂਜਸ ਆ ਗਈ ਆ ਜੀ, ਬਿਲਕੁਲ ਹੈ ਜੀ,
1: ਹਰ ਸਾਈਡ ਤੋਂ, ਹਰ ਸਾਈਡ ਤੋਂ ਤੁਹਾਡੇ ਤੁਹਾਡੇ ਬੋਲਣ ਚੱਲਣ ਤੇ ਤੁਹਾਡੇ ਸੋਚਣ ਤੇ ਤੁਹਾਡੇ ਪੜ੍ਹਨ ਚ ਕਿਹੋ ਜਿਹੀਆਂ ਚੀਜ਼ਾਂ ਪੜ੍ਹਨੀਆਂ ਆ
0: ਜੀ।
1: ਔਰ ਮੈਂ ਖਾਸ ਤੌਰ ਤੇ ਮੈਂ ਦੇਖਦਾ ਵੀ ਤੁਸੀਂ ਹੁਣ ਬਹੁਤੇ ਪ੍ਰੋਗਰਾਮਾਂ ਚ, ਕਿਉਂਕਿ ਮੈਂ ਸੁਣਦਾ ਰਹਿੰਦਾ ਭਾਵੇਂ ਤੁਹਾਡੇ ਨਾਲ ਗੱਲ ਨਾ ਕਰਾਂ, ਤੇ ਵੈਸੇ ਤਾਂ ਚਲੋ ਮੈਨੂੰ ਕਰਨੀ ਚਾਹੀਦੀ ਹੈ, ਮੈਂ ਕਈ ਵਾਰੀ ਨਹੀਂ ਕਰਦਾ,
0: ਉਹ
1: ਉਹਨਾਂ ਦੇ ਵਿੱਚ ਸਾਨੂੰ ਝਲਕ ਲੱਗਦੀ ਆ ਵੀ ਤੁਸੀਂ ਤਾਂ ਮਤਲਬ ਹੁਣ ਇੱਕ ਸਾਈਕੋਲੋਜਿਸਟ ਬਣਦੇ ਜਾ ਰਹੇ ਹੋ, ਇੱਕ ਫਿਲਾਸਫਰ ਬਣਦੇ ਜਾ ਰਹੇ ਹੋ, ਹਾਂਜੀ, ਤੇ ਉਹ ਸਾਰੇ ਤੁਹਾਡੇ ਸਟੱਡੀ ਦਾ ਉਹ ਰਿਜ਼ਲਟ ਹੈ।
0: ਪਤਾ ਨੀ ਸਹਿਜੋਗ ਸਾਹਿਬ, ਮੈਂ ਨਾ ਜਦੋਂ ਇਸ ਵਿਸ਼ੇ ਨੂੰ ਪੜ੍ਹਨ ਲੱਗਿਆ ਜਾਂ ਕਿਤੇ ਨਾ ਕਿਤੇ ਚਲੋ ਪਰਿਵਾਰਕ ਤੰਗੀਆਂ ਤੁਰਸ਼ੀਆਂ ਕਹਿ ਲਓ ਜਾਂ ਹੋਰ ਆਲੇ ਦੁਆਲੇ ਦੇ ਵਿੱਚ ਵੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਜੋ ਪ੍ਰੋਬਲਮਸ ਦੇਖਦੇ ਹਾਂ, ਤਾਂ ਇਹ ਚੀਜ਼ ਨੂੰ ਮੈਂ ਚਲੋ ਇੱਕ ਮੈਂ ਆਪਣੇ ਆਪ ਨੂੰ ਉਲਾਮਾ ਜ਼ਰੂਰ ਦਿੰਦਾ ਕਿ ਸਾਨੂੰ ਕੋਈ ਦੱਸਣ ਵਾਲਾ ਹੀ ਨਹੀਂ ਸੀਗਾ ਕਿ ਇਹ ਵੀ ਸਬਜੈਕਟ ਕੋਈ ਹੁੰਦੇ, ਇਹ ਵੀ ਪੜ੍ਹਨ ਵਾਲੇ ਨੇ। ਤੁਸੀਂ ਆਪਣੀ ਚਲੋ ਘੱਟੋ ਘੱਟ ਤੁਸੀਂ ਇਸ ਲਾਈਨ ਦੇ ਵਿੱਚ ਨਹੀਂ ਵੀ ਜਾਣਾ, ਪਰ ਆਪਣੀ ਪਰਸਨੈਲਿਟੀ ਨੂੰ ਡਿਵੈਲਪਮੈਂਟ ਕਰਨ ਦੇ ਲਈ ਬਹੁਤ ਲਾਭਦਾਇਕ ਨੇ ਜੀ, ਹਰ ਕਿਸੇ ਦੇ ਲਈ। ਮੈਨੂੰ ਲੱਗਦਾ ਕਿ ਹਰ ਕਿਸੇ ਨੂੰ ਸਬਜੈਕਟ ਪੜ੍ਹਨਾ ਚਾਹੀਦਾ ਜੀ,
1: ਹਰ ਬੰਦੇ ਲਈ ਜ਼ਰੂਰੀ ਹੈ। ਮੈਂ ਤਾਂ ਕਹਿੰਦਾ ਇਹ ਨਾ ਸਕੂਲ ਲੈਵਲ ਤੇ
0: ਜੀ,
1: ਸਕੂਲ ਲੈਵਲ ਤੇ ਸ਼ੁਰੂ ਹੋਣਾ ਚਾਹੀਦਾ, ਥੱਲੇ ਦੇ ਲੈਵਲ ਤੋਂ ਥੋੜਾ ਥੋੜਾ
0: ਜੀ।
1: ਚਲੋ ਕਾਲਜ ਲੈਵਲ ਤੇ ਤਾਂ ਹੈਗਾ ਜੀ, ਕਾਲਜ ਲੈਵਲ ਤੇ ਵੀ ਇਹ ਜਿਹੜਾ ਬੰਦਾ ਵਿਸ਼ਾ ਲੈ ਲੈਂਦਾ ਉਹ ਪੜ੍ਹ ਸਕਦਾ ਹੈ, ਇਹ ਵੈਸੇ ਵੈਸੇ ਇਹ ਸਾਰਿਆਂ ਲਈ ਚਾਹੀਦਾ ਆ, ਥੋੜੀ ਥੋੜੀ ਇਹਦਾ ਬੇਸ ਬਣਾਉਣਾ ਚਾਹੀਦਾ ਹਰ ਬੰਦੇ ਲਈ, ਤਾਂ ਕਿ ਜਿੰਨਾ ਅਡੰਬਰ ਸਾਡੇ ਵਾਲੇ ਜ਼ਿੰਦਗੀ ਚ ਸਾਡੇ ਆਲੇ ਦੁਆਲੇ ਚੱਲ ਰਿਹਾ, ਜਿੰਨਾ ਝੂਠ ਤੂਫਾਨ ਚੱਲ ਰਿਹਾ, ਜਿੰਨਾ ਮਤਲਬ ਅਡੰਬਰ, ਉਹ ਸਾਰਿਆਂ ਅਡੰਬਰਾਂ ਤੋਂ ਅਸੀਂ ਬਾਹਰ ਨਿਕਲ ਸਕਦੇ
0: ਜੀ,
1: ਇੱਕ ਜਨਰੇਸ਼ਨ ਇਹੋ ਜਿਹੀ ਤਿਆਰ ਕਰ ਲਈਏ
0: ਜੀ
1: ਜਿਹੜੀ ਕਿ ਸਾਰ ਗੱਲ ਨੂੰ ਸਮਝਦੀ ਹੋਵੇ, ਵਿਗਿਆਨਕ ਤੇ ਮਨੋਵਿਗਿਆਨਕ ਤੇ ਬੇਸ ਨੂੰ ਲੈ ਕੇ ਸਮਝਦੀ ਹੋਵੇ
0: ਜੀ, ਕਿਉਂਕਿ
1: ਸਾਡੇ ਬਹਿਮ ਭਰਮ ਆ ਜਿੰਨਾ ਸਾਡੀਆਂ,
0: ਜਿਹੜੀ ਗੱਲ ਤੁਸੀਂ ਕੀਤੀ ਆ ਨਾ, ਇਹ ਜਿੱਦਾਂ ਮੈਂ ਸ਼ੁਰੂ ਹੀ ਕੀਤੀ ਸੀ ਗੱਲ ਕਿ ਐਂਗਰੀਨੈਸ ਬਹੁਤ ਸੀਗੀ ਮੇਰੇ ਵਿੱਚ, ਉਹ ਕਿਤੇ ਨਾ ਕਿਤੇ ਇਸ ਸਮਾਜ ਦੇ ਵਿੱਚ ਰਹਿ ਕੇ ਵੀ ਉਹ ਤੁਹਾਡੇ ਵਿੱਚ ਔਰਾ ਜਿਹੜਾ ਕਹਿ ਲੋ ਜਾਂ ਉਹ ਫੈਕਟ ਆਉਂਦਾ ਜ਼ਰੂਰ, ਉਸੇ ਤਰ੍ਹਾਂ ਮਤਲਬ ਕਿ ਬੰਦੇ ਨੂੰ ਹੋ ਜਾਂਦਾ ਜਦੋਂ ਬਹੁਤਾਤ ਦੇ ਵਿੱਚ ਉਹ ਚੀਜ਼ ਪੋਜ਼ਿਟਿਵਿਟੀ ਹੈਗੀ ਆ, ਜਿੱਥੇ ਹੁਣ ਨੈਗੇਟਿਵਿਟੀ ਬਹੁਤ ਵੱਧ ਆ ਤਾਂ ਉੱਥੇ ਫਿਰ ਉਹ ਚੀਜ਼ ਪ੍ਰਭਾਵ ਪਵੇਗਾ ਜੀ। ਤੇ ਜਿਵੇਂ ਕਿ ਇੱਥੇ ਦੇਖੋ ਹੁਣ ਇੱਥੇ ਤੇ ਆਵਾਮ ਇੱਕ ਤਾਂ ਸਵਰਗ ਤੋਂ ਤਾਂ ਨਹੀਂ ਆਏ ਜਾਂ ਹੋਰ ਕਿਤੇ ਪਲੈਨਟ ਤੋਂ ਤਾਂ ਨਹੀਂ ਆਏ, ਕਿ ਇੱਕ ਐਜੂਕੇਸ਼ਨ ਜਾਂ ਆਪਣੇ ਹੱਕਾਂ ਦੇ ਲਈ ਜਾਂ ਮਾਨਸਿਕ ਰੋਗਾਂ ਦੀ ਗੱਲ ਕਰਦੇ ਆ ਜਾਂ ਹਰ ਚੀਜ਼ ਦੇ ਨਾਲ ਕਿਤੇ ਨਾ ਕਿਤੇ ਉਹ ਵਾਹ ਵਾਸਤਾ ਹੈਗੇ ਨੇ ਜੀ, ਉਹਨਾਂ ਨੂੰ ਇਹ ਚੀਜ਼ਾਂ ਦਾ ਕਿਸੇ ਵੀ ਟੋਪਿਕ ਦੇ ਉੱਤੇ ਗੱਲ ਕਰ ਲਓ, ਕੋਈ ਨਾ ਕੋਈ ਉਹਨਾਂ ਨੂੰ ਜਾਣਕਾਰੀ, ਚਾਹੇ ਆਪਾਂ ਦਵਾਈ ਖਾਂਦੇ ਆ ਤਾਂ ਉਹਨਾਂ ਨੇ ਦਵਾਈ ਚਾਹੇ ਡਾਕਟਰ ਨੇ ਲਿਖ ਕੇ ਦਿੱਤੀ ਹੈ, ਪਰ ਉਹਨਾਂ ਨੇ ਜਿੰਨੀ ਚਿਰ ਆਪ ਪੜ੍ਹ ਨਹੀਂ ਲੈਣਾ ਉਹਦਾ ਮੈਨੂੰ ਕੀ ਇਹਦੇ ਵਿੱਚ ਕੀ ਸਾਲਟ ਹੈ, ਕੀ ਹੈਗਾ ਕਿ ਮੈਂ ਖਾਵਾਂ ਦਾ ਸਾਰੀਆਂ ਚੀਜ਼ਾਂ ਲਿਖੀ ਡਾਕਟਰ ਨੇ ਲਿਖ ਕੇ ਦਿੱਤੀ ਹੁੰਦੀ ਹੈ, ਪਰ ਫਿਰ ਵੀ ਉਹ ਆਪਣੇ ਆਪ ਦੇ ਉੱਤੇ ਉਹ ਚੀਜ਼ ਦੇ ਉੱਤੇ ਪੂਰੇ ਕਨਫਰਮ ਹੁੰਦੇ ਨੇ, ਫਿਰ ਜਾ ਕੇ ਉਹਨੂੰ ਮਤਲਬ ਕਿ ਲੈਂਦੇ, ਪਰ ਆਪਣੇ ਆਪ ਨੂੰ ਨੀ, ਜਿਹੜੇ ਜੋ ਦੇ ਦਿੱਤਾ ਮਤਲਬ ਕਿ ਫੜਿਆ ਜੇ ਮੂੰਹ ਚ ਪਾ ਲਿਆ ਜੀ।
1: ਉਹ ਵਿਗਿਆਨਿਕ ਨਜ਼ਰੀਆ ਸਾਡਾ ਬਣਿਆ ਹੀ ਨਹੀਂ
0: ਜੀ,
1: ਸਾਡਾ ਤੁਹਾਡੇ ਚਲੋ ਜਿਹੜੇ ਮੁਲਕ ਐਡਵਾਂਸ ਆ ਨਾ
0: ਜੀ,
1: ਔਰ ਉੱਥੇ ਤਾਂ ਕੁਛ ਨਾ ਕੁਛ ਸਾਇੰਟਿਫਿਕ ਨਜ਼ਰੀਆ ਲੋਕਾਂ ਦਾ ਬਣਿਆ ਹੈ,
0: ਸਾਡੇ
1: ਸਾਡੇ ਤਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਬਣਿਆ, ਨਾ ਸਾਡੇ ਜਿਹੜੇ ਪੋਲੀਟੀਕਲ ਸੈਟਅਪ ਆ ਨਾ ਉਹ ਬਣਨ ਦੇਣਾ ਹੀ ਨਹੀਂ ਚਾਹੁੰਦੇ,
0: ਦੇਣਾ ਨਹੀਂ ਚਾਹੁੰਦੇ,
1: ਔਰ ਸਾਡਾ ਜਿਹੜਾ ਐਜੂਕੇਸ਼ਨ ਦਾ ਸਿਸਟਮ ਆ ਉਹ ਇਸ ਲਾਈਨ ਤੇ ਆ ਵੀ ਸਾਨੂੰ ਹਜੇ ਵੀ ਵਹਿਮਾਂ ਭਰਮਾਂ ਵੱਲ ਨੂੰ ਲਿਜਾ ਰਿਹਾ।
0: ਲਿਜਾ ਰਿਹਾ
1: ਸਾਡੇ
0: ਜੀ।
1: ਸਿਲੇਬਸ ਤੁਸੀਂ ਦੇਖ ਲਓ, ਸਾਡੇ ਸਿਲੇਬਸ ਦੇਖ ਲਓ ਤੁਸੀਂ, ਉਹਨਾਂ ਦੇ ਵਿੱਚ ਇੰਨਾ ਮਤਲਬ ਤਕਰੀਬਨ 50-60% ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਅਜੇ ਵੀ ਵਹਿਮਾਂ ਚੋਂ ਨਿਕਲ ਨਹੀਂ ਦੇਣ ਡਈਆਂ,
0: ਬਿਲਕੁਲ
1: ਔਰ ਹਰ ਤਰ੍ਹਾਂ ਸਾਨੂੰ ਉਸੇ ਗੇੜ ਚ ਫਸਾ ਛੱਡਦੀਆਂ। ਤੁਸੀਂ ਸਾਡੇ ਜਿਹੜੇ ਬਾਬੇ ਬੈਠੇ ਆ ਉਹ ਰਹਿੰਦੀ ਖੁੰਦੀ ਕਸਰ ਪੂਰੀ ਕਰੀ ਜਾਂਦੇ ਰਹਿੰਦੇ ਆ,
0: ਬਿਲਕੁਲ
1: ਇਕੱਠੇ ਕਰਕੇ ਆਪਣੇ ਸਿਆਣੇ ਖੜਕਾਈ ਜਾਂਦੇ ਆ,
0: ਜੀ
1: ਤੁਹਾਨੂੰ ਵੀ ਪਤਾ ਜੋ ਹਾਲ ਇੱਥੇ ਹੁੰਦਾ।
0: ਬਿਲਕੁਲ
1: ਇਹ ਸਾਰੀਆਂ ਹੀ ਗੱਲਾਂ ਨਾ ਬਸ ਹੈ ਤਾਂ ਅਨਪੜ੍ਹਤਾ ਦਾ ਹੀ ਆ, ਉਹ ਜਿੰਨੀ ਜਿੰਨਾ ਐਜੂਕੇਸ਼ਨ ਹੋਏਗੀ ਉਨਾ ਗਿਆਨ ਹੋਏਗਾ ਤੇ ਇਹ ਸਾਰੇ ਗੱਲਾਂ ਤੋਂ ਬੰਦਾ ਨਿਕਲ ਸਕਦਾ।
0: ਇੱਕ
1: ਗਿਆਨ ਸਾਨੂੰ,
0: ਹਾਂਜੀ ਚੋਰ ਸਾਹਿਬ, ਇੱਕ ਆਖਰ ਦੇ ਵਿੱਚ ਗੱਲ ਪੁੱਛਾਂਗਾ ਜੋ ਆ ਵੀਕਐਂਡ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ। ਚਲੋ ਹਰ ਕਿਸੇ ਨੂੰ ਜਿਉਣ ਦਾ ਹੱਕ ਹੈ, ਉਹ ਚਾਹੇ ਕੋਈ ਵੀ ਜੈਂਡਰ ਹੈ। ਆਪਾਂ ਕਈ ਵਾਰੀ LGBTQ ਦੇ ਉੱਤੇ ਜਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਦੇ ਉੱਤੇ ਖੁੱਲ੍ਹ ਕੇ ਕੀਤੀਆਂ ਨੇ, ਪ੍ਰੋਗਰਾਮ ਦੋਸਤ ਸੁਣ ਵੀ ਸਕਦੇ ਆ ਯੂਟਿਊਬ ਦੇ ਉੱਤੇ ਤੇ ਪਏ ਨੇ ਜੀ ਆਪਣੇ। ਤੇ ਚੋਰ ਸਾਹਿਬ, ਜੋ ਘਟਨਾ ਕੱਲ੍ਹ ਵਾਪਰੀ ਹੈ ਉਹ ਸਾਡੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਜਾਂ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਸੇਮ ਜੈਂਡਰ ਦੇ ਨਾਲ ਵਿਆਹ ਸ਼ਾਦੀ ਕਰਨਾ, ਇੱਥੇ ਤੱਕ ਕਿ ਅੱਜ ਕੱਲ੍ਹ ਦੀ ਜਿਹੜੀ ਟੈਕਨੀਕ ਵੀ ਆ ਗਈ ਹੈ ਬੱਚੇ ਲੈਣ ਦੀ, ਤਾਂ ਉਹਦੇ ਨਾਲ ਵੀ ਉਹ ਜਿਹੜੇ ਹੈਗੇ ਨੇ ਚਾਹੇ ਗਰਲਸ ਗਰਲਸ ਨੇ, ਮੈਨਸ ਮੈਨਸ ਨੇ ਜਾਂ ਜੋ ਵੀ ਹੈਗਾ ਉਹਦੇ ਵਿੱਚ ਉਹ ਬੱਚੇ ਵੀ ਮਤਲਬ ਕਿ ਆਪਣੇ ਨਿਰਧਾਰਿਤ ਕਰ ਸਕਦੇ ਆ, ਲੈ ਸਕਦੇ ਇੱਕ ਦੂਸਰੇ ਦੇ ਲਈ, ਸਾਰਾ ਕੁਝ ਕਰਦੇ ਆ ਇਹਨਾਂ ਮੁਲਕਾਂ ਦੇ ਵਿੱਚ ਤਾਂ। ਪਰ ਅਸੀਂ ਏਡੇ ਵੱਡੇ ਪੱਧਰ ਦੇ ਉੱਤੇ, ਚਲੋ ਹੁਣ ਤਾਂ ਸੋਸ਼ਲ ਮੀਡੀਆ ਆ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ, ਇਹ ਪਿਛਲੇ ਸਮਿਆਂ ਤੋਂ ਵੀ ਥਰਡ ਜੈਂਡਰ ਜਾਂ ਹੋਰ ਜੈਂਡਰ ਜਿਹੜੇ ਚੱਲਦੇ ਆਏ ਨੇ, ਪਰ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਜੇ ਮਤਲਬ ਕਿ ਕਹਿ ਲਓ ਜੇ ਸਿੱਧਾ ਕਵਾਂ ਤਾਂ ਉਹ ਆਪਣੇ ਹਾਵ ਭਾਵ ਕਹਿ ਲਓ ਜਾਂ ਉਹ ਜੋ ਹੈ ਕਿ ਨੇ ਆਪਣੇ ਆਪ ਨੂੰ ਪ੍ਰੈਜੈਂਟ ਦੇ ਵਿੱਚ ਸ਼ੋ ਕਰਨਾ ਚਾਹੁੰਦੇ ਕਿ ਅਸੀਂ ਵੀ ਉਦਾਂ ਦੇ ਹਿਊਮੈਨ ਆ, ਅਸੀਂ ਵੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਪਰ ਉਹਨਾਂ ਦੇ ਉੱਤੇ ਪਾਬੰਦੀਆਂ ਜਾਂ ਜੋ ਸਾਡੀ ਮਾਨਸਿਕਤਾ ਹੈ ਉਹ ਪਿਛਲੇ ਸਮਿਆਂ ਦੀ ਰੂੜੀਵਾਦੀ ਚੀਜ਼ ਕਹਿ ਸਕਦੇ ਹੋ, ਉਹ ਅਜੇ ਤੱਕ ਵੀ ਐਡੀ ਭਾਰੂ ਹੈ ਜੀ।
1: ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹਾਂ, ਇਹ ਜਿਹੜੀ ਘਟਨਾ ਵਾਪਰੀ ਬਹੁਤ ਮਾੜੀ ਵਾਪਰੀ ਆ
0: ਜੀ,
1: ਕਿਸੇ ਵੀ ਜਿਸ ਨੇ ਵੀ ਕੀਤਾ ਬਹੁਤ ਮਾੜਾ ਕੀਤਾ। ਮੈਂ ਤੁਹਾਨੂੰ ਦੱਸਦਾ ਜੇ ਦੇਖਿਆ ਜਾਵੇ ਤਾਂ ਸਾਡੇ ਕਾਨੂੰਨ ਦੇ ਮੁਤਾਬਕ, ਸਾਡੇ ਲਾਅ ਦੇ ਮੁਤਾਬਕ ਉਹਨਾਂ ਨੂੰ ਵੀ ਉਸੇ ਤਰ੍ਹਾਂ ਜੀਉਣ ਦਾ ਹੱਕ ਹੈ ਜਿਹੋ ਜਿਹਾ ਸਾਨੂੰ ਆ
0: ਜੀ।
1: ਹਰ ਬੰਦੇ ਨੂੰ ਮਤਲਬ ਬਰਾਬਰਤਾ ਹੀ ਆ, ਬਰਾਬਰਤਾ ਦੇ ਹਿਸਾਬ ਨਾਲ ਬੰਦਾ ਜੀ ਸਕਦਾ ਔਰ ਆਪਣੇ ਮਨ ਨੂੰ ਸੈਟਿਸਫਾਈ ਕਰਨ ਲਈ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਿ ਲੋਕਾਂ ਲਈ ਮਾਨਤਾ ਪ੍ਰਾਪਤ ਹੋਵੇ ਉਹੋ ਜਿਹਾ ਪਹਿਰਾਵਾ ਪਾ ਸਕਦਾ, ਆਪਣਾ ਮੇਕਅਪ ਕਰ ਸਕਦਾ, ਸਭ ਕੁਛ ਕਰ ਸਕਦਾ
0: ਜੀ।
1: ਪਰ ਇੱਥੇ ਇੱਥੇ ਹੁਣ ਜਿਹੜੇ ਮੈਂ ਇਹਦੇ ਤੇ ਸੋਸ਼ਲ ਮੀਡੀਆ ਤੇ ਲੋਕਾਂ ਦਾ ਕਮੈਂਟ ਪੜ੍ਹ ਰਿਹਾ ਸੀ, ਕਹਿੰਦੇ ਜੀ ਉਹ ਕਿਸੇ ਕਮਿਊਨਿਟੀ ਨੂੰ ਉਹਨੇ ਬਦਨਾਮ ਕਰ ਦਿੱਤਾ, ਸੰਧੂ ਲਿਖਿਆ ਸੀ ਉਹ ਲੋਕਾਂ ਨੂੰ, ਕਹਿੰਦੇ ਜੀ ਉਹ ਜੱਟ ਕਮਿਊਨਿਟੀ ਨੂੰ ਇਸ ਤਰ੍ਹਾਂ ਕਰ ਦਿੱਤਾ, ਉਸ ਤਰ੍ਹਾਂ ਕਰ ਦਿੱਤਾ।
0: ਉਹਦਾ ਚੋਰ ਸਾਹਿਬ ਕਿਸੇ ਵੀ ਪਰਿਵਾਰ ਦੇ ਵਿੱਚ, ਹੁਣ ਆਪਾਂ ਨੂੰ ਮੈਨੂੰ ਨੀ ਪਤਾ ਜੀ ਮੇਰੇ ਬੱਚੇ ਅੱਗੇ ਜਾ ਕੇ ਵੱਡੇ ਹੋ ਕੇ ਕਿਸ ਹਿਸਾਬ ਦੇ ਨਾਲ ਕਿੱਦਾਂ ਉਹ ਤਾਂ ਹੁਣ ਹੌਲੀ ਹੌਲੀ ਜਿੱਦਾਂ ਬੱਚਾ ਗਰੋਥ ਹੋ ਰਿਹਾ ਜਾਂ ਚਲੋ ਇਹ ਤਾਂ ਅਡਲਟ ਸੀਗਾ, ਪਰ ਪੇਰੈਂਟਸ ਨੂੰ ਪਤਾ ਜੇ ਪੇਰੈਂਟਸ ਨੇ ਇਸ ਚੀਜ਼ ਨੂੰ, ਮੈਂ ਇਸ ਕਰਕੇ ਸ਼ੌਕ ਦੇ ਵਿੱਚ ਸੀਗਾ ਕਿ ਪਹਿਲਾਂ ਸੀਗਾ ਕਿ ਸਮਾਜ ਇਸ ਚੀਜ਼ ਨੂੰ ਅਡੋਪਟ ਨਹੀਂ ਕਰਦਾ ਸੀ, ਪਰ ਜਾਂ ਫਿਰ ਸਮਾਜ ਦੇ ਕਰਕੇ ਜਿਹੜਾ ਪਰਿਵਾਰ ਸੀਗਾ ਉਹਨੂੰ ਵੀ ਨਮੋਸ਼ੀ ਦਾ ਕਾਰਨ ਜਿਹੜਾ ਸੀ ਸਾਹਮਣਾ ਕਰਨਾ ਪੈਂਦਾ ਸੀ। ਚਲੋ ਹੁਣ ਬਹੁਤ ਸਾਰੇ ਪਰਿਵਾਰ ਇਸ ਚੀਜ਼ ਨੂੰ ਸਮਝ ਚੁੱਕੇ ਆ ਕਿ ਇਹ ਕੁਦਰਤ ਦੀ ਦੇਣ ਆ, ਇਹਦੇ ਵਿੱਚ ਅਸੀਂ ਕੁਝ ਬਦਲਾਅ ਨਹੀਂ ਕਰ ਸਕਦੇ, ਜੋ ਹੈਗਾ ਸਾਨੂੰ ਅਸੈਪਟ ਕਰਨਾ ਪੈਣਾ, ਉਹ ਚਾਹੇ ਮੇਰਾ ਵੀ ਬੱਚਾ ਉਹਦੇ ਵਿੱਚ ਹੋ ਸਕਦਾ ਇਸ ਤਰ੍ਹਾਂ ਦਾ, ਪਰ ਮਤਲਬ ਕਿ ਉਹਦੇ ਵਿੱਚ ਹੁਣ ਸਮਾਜ ਜੇ ਪੇਰੈਂਟਸ ਉਸ ਚੀਜ਼ ਨੂੰ ਅਡੋਪਟ ਕਰਨ ਲੱਗਿਆ ਤਾਂ ਸਮਾਜ ਇਸ ਤਰ੍ਹਾਂ ਮਤਲਬ ਕਿ ਕਹਿ ਸਕਦਾ ਕਿ ਬਿਹੇਵ ਕਰ ਰਿਹਾ ਜੀ ਉਸ ਦੇ ਵਿੱਚ।
1: ਬਿਲਕੁਲ ਬਿਲਕੁਲ ਬਹੁਤ ਗਲਤ ਕਰ ਰਿਹਾ ਬਿਹੇਵ ਇਸ ਤਰ੍ਹਾਂ। ਹੁਣ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਤਾਂ ਕੋਈ ਇਹੋ ਜਿਹਾ ਬਿਹੇਵ ਕਰਦਾ
0: ਜੀ
1: ਤੇ ਕੁਛ ਲੋਕਾਂ ਨੂੰ ਬਹੁਤ ਤੰਗੀ ਮਹਿਸੂਸ ਹੁੰਦੀ ਆ ਔਰ ਉਹ ਉਹਨਾਂ ਨੂੰ ਚਲੋ ਜਿੱਦਾਂ ਹੁਣ ਇਹ ਘਟਨਾ ਵਾਪਰਵੇ ਏਦਾਂ ਦੀਆਂ ਘਟਨਾਵਾਂ ਤੱਕ ਵੀ ਪਹੁੰਚਦੇ ਆ। ਮੈਂ ਤੁਹਾਨੂੰ ਹੁਣ ਦੀ ਰੀਸੈਂਟ ਦੀ ਪਰਸੋਂ ਦੀ ਗੱਲ ਆ, ਕੱਲ ਹੀ ਕੱਲ ਤਲਵਾੜੇ ਦੇ ਵਿੱਚ ਸਾਰੇ ਪੰਜਾਬ ਦੇ
0: ਜੀ
1: ਇਸ ਸੈਕਟ ਦੇ ਲੋਕ ਇਕੱਠੇ ਹੋਏ
0: ਜੀ।
1: ਉਹਨਾਂ ਨੇ ਆਪਣਾ ਫੰਕਸ਼ਨ ਕੋਈ ਸਾਲਾਨਾ ਬਾਅਦ ਸਾਲ ਬਾਅਦ ਕਰਦੇ, ਇਹਦੇ ਤੇ ਆਨਲਾਈਨ ਆ ਰਿਹਾ ਸੀ ਇਹਦੇ ਤੇ ਆਪਣੇ
0: ਸੋਸ਼ਲ ਮੀਡੀਆ ਤੇ ਜੀ,
1: ਸੋਸ਼ਲ ਮੀਡੀਆ ਤੋਂ ਮੈਂ ਬਾਈ ਚਾਂਸ ਖੋਲਿਆ ਤੇ ਉਹ ਚੱਲ ਰਿਹਾ ਸੀ
0: ਜੀ।
1: ਉਹ ਮੈਂ ਦੇਖਿਆ ਤਲਵਾੜੇ ਦੇ ਵਿੱਚ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਘੋੜਿਆਂ ਤੇ ਬੱਗੀਆਂ ਤੇ ਬੈਠ ਇਸ ਤਰ੍ਹਾਂ ਨਾ ਇੱਕ ਕਿਸਮ ਦਾ
0: ਜਿਵੇਂ ਕਿ
1: ਜਿਸ ਤਰ੍ਹਾਂ
0: ਅਮਰੀਕਾ ਦੇ
1: ਜੀ
0: ਵਿੱਚ ਵੀ ਪਰੇਡ ਨਿਕਲਦੀ ਹੈ ਜੀ ਬਕਾਇਦਾ। ਹਾਂ ਜੀ,
1: ਆ
0: ਯੂਰਪ ਦੇ
1: ਪਰੇਡ
0: ਵਿੱਚ ਵੀ
1: ਕੱਢੀ,
0: ਬਹੁਤ
1: ਪਰੇਡ
0: ਦੇਸ਼ਾਂ
1: ਕੱਢੀ,
0: ਦੇ ਵਿੱਚ ਹੈਗੇ ਨੇ ਕਰਦੇ
1: ਪਰੇਡ
0: ਨੇ।
1: ਕੱਢੀ ਉਹ ਤਲਵਾੜੇ ਦੇ ਵਿੱਚ A to Z ਤਲਵਾੜੇ ਦੀਆਂ ਗਲੀਆਂ ਸੜਕਾਂ ਤੇ ਘੁੰਮੇ ਉਹ।
0: ਜੀ
1: ਔਰ ਹੈਰਾਨੀ ਦੀ ਗੱਲ ਇਹ ਵੀ ਜਿਹੜੇ ਆਮ ਲੋਕ ਸੀ
0: ਜੀ
1: ਉਹਨਾਂ ਲਈ ਥਾਂ ਥਾਂ ਲੰਗਰ ਲਾ ਕੇ ਬੈਠੇ ਸੀ,
0: ਬਿਲਕੁਲ ਹੈ ਜੀ
1: ਕਿਤੇ ਕੋਈ ਕੋਈ ਸਮੋਸਿਆਂ ਦਾ ਲੰਗਰ ਲਾਈ ਬੈਠਾ, ਕੋਈ
0: ਜੀ
1: ਕਿਸੇ ਚੀਜ਼ ਦਾ ਲਾਈ ਬੈਠਾ, ਕੋਈ ਠੰਡੇ ਪਿਲਾ ਰਿਹਾ ਉਹਨਾਂ ਨੂੰ, ਕੋਈ ਕੁਛ ਕਰ ਰਿਹਾ,
0: ਜੀ
1: ਮਤਲਬ ਵੀ ਲੋਕਾਂ ਦੇ ਮਨ ਚ ਉਹਨਾਂ ਦੇ ਪ੍ਰਤੀ ਸ਼ਰਧਾ ਵੀ ਹੈ।
0: ਸ਼ਰਧਾ ਵੀ, ਹਮਦਰਦੀ ਵੀ ਹੈ।
1: ਹਾਂ, ਉਹਨਾਂ ਨੂੰ ਬੰਦਾ ਨੀ ਬੋਲ ਕੇ ਰਾਜੀ, ਜਿੱਦਾਂ ਹੁਣ ਕਿਸੇ ਦੇ
0: ਜੀ
1: ਘਰ ਵੀ ਆਉਂਦੇ ਆ, ਜੇ ਕੋਈ ਜਾਤੀ ਵੀ ਕਰਦੇ ਆ ਤਾਂ ਵੀ ਜਰਦੇ ਆ,
0: ਬਿਲਕੁਲ ਹੈ ਜੀ।
1: ਉਹਨਾਂ ਨੂੰ ਇਹ ਨੀ ਹੁੰਦਾ ਵੀ
0: ਉਹਦੇ ਵਿੱਚ ਚੋਟ ਸਾਹਿਬ ਇਹ ਵੀ ਪ੍ਰੋਬਲਮ ਆ ਨਾ, ਇਹ ਸਾਡੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਕਿ ਜਿਹੜੀਆਂ ਸਾਡੀ ਸਾਡਾ ਖਿੱਤਾ ਆ, ਚਾਹੇ ਪੰਜਾਬ ਦੀ ਗੱਲ ਕਰ ਲਓ, ਚਾਹੇ ਸਾਡੀਆਂ ਕਮਿਊਨਿਟੀਆਂ ਦੀ ਗੱਲ ਕਰ ਲਓ, ਜੇ ਉਹ ਜੋਬ ਮੰਗਦੇ ਆ ਤਾਂ ਕੀ ਅਸੀਂ ਉਹਨਾਂ ਨੂੰ ਜੋਬ ਦਿੰਦੇ ਆ? ਜੇ ਉਹਨਾਂ ਨੂੰ ਜੋਬ ਦਿੰਦੇ ਆ, ਆਪੇ ਹੀ ਉਹ ਪੈਸਾ ਕਮਾਉਣਗੇ ਆਪਣੇ ਵਧੀਆ ਕੰਮਾਂ ਕਾਰਾਂ ਦੇ ਵਿੱਚ, ਰੋਜ਼ੀ ਰੋਟੀ ਕਮਾਉਣਗੇ ਜੀ।
1: ਜੋਬ ਦੇਣੀ ਚਾਹੀਦੀ ਹੈ,
0: ਹਾਂਜੀ
1: ਜੇ ਜੋਬ ਦੇਣੀ ਚਾਹੀਦੀ ਹੈ, ਬਿਲਕੁਲ ਦੇਣੀ ਚਾਹੀਦੀ। ਜਿਹੜਾ ਜੇ ਜੇ ਇਸ ਜੋਬ ਦੇ ਬੈਠਾ,
0: ਜੀ
1: ਜਿਸ ਤਰ੍ਹਾਂ ਬਹੁਤ ਸਾਰੇ ਇਹਨਾਂ ਦੇ ਬੰਦੇ ਸਾਡੇ ਡਾਕਟਰ ਬਣੇ ਆ,
0: ਜੀ
1: ਮੈਨੂੰ ਮਤਲਬ ਕਿਤੇ ਮੈਨੂੰ ਏਦਾਂ
0: ਪਟਿਆਲੇ
1: ਸਟੱਡੀ
0: ਸੀਗਾ
1: ਮਿਲੀ
0: ਜੀ
1: ਹੈ,
0: ਮੁੰਡਾ, ਦੇਖੋ ਕਿੰਨਾ ਵਧੀਆ ਉਹ।
1: ਪਟਿਆਲੇ ਵੀ, ਹੋਰ ਵੀ ਬਹੁਤ
0: ਹਾਂਜੀ
1: ਬਹੁਤ ਸਾਰੇ ਮੈਡੀਕਲ ਕਾਲਜਾਂ ਚ
0: ਜੀ
1: ਉਹ ਪੂਰੀ MBBS ਕਰਕੇ ਉਸ ਤੋਂ ਅੱਗੇ ਐਡਵਾਂਸ ਸਟੱਡੀ ਵੀ ਕੀਤੀ ਉਹਨਾਂ ਨੇ,
0: ਜੀ
1: ਤੇ ਉਹ ਜਿਹੜੇ ਹੁਣ ਕਾਬਿਲ ਆ ਉਹਨਾਂ ਨੂੰ ਦੇਣਾ ਚਾਹੀਦਾ ਮੌਕਾ।
0: ਜੀ
1: ਇਹ
0: ਬਿਲਕੁਲ,
1: ਇਹ ਗੱਲ ਨੀ ਹੋਈ ਵੀ ਉਹ ਬੈਡ ਸਿਕਸ ਦੇ ਆ ਤੇ ਉਹਨਾਂ ਨੂੰ ਕੋਈ ਮੌਕਾ ਹੀ ਨੀ ਦੇਣਾ,
0: ਜੀ ਜੀ
1: ਇਹ ਸਾਡੀ ਇੱਕ ਕਿਸਮ ਦੀ ਨਲੈਕੀ ਆ। ਤੇ ਜੇ ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਆ ਹਰ ਤਰ੍ਹਾਂ, ਮੈਂ ਤਾਂ ਕਹਿੰਦਾ ਉਹਨਾਂ ਨੂੰ ਸਗੋਂ ਰੁਜ਼ਗਾਰ ਦੇ ਸਾਧਨ ਉਹਨਾਂ ਲਈ ਉਹਨਾਂ ਦੇ ਹਿਸਾਬ ਨਾਲ ਕ੍ਰੀਏਟ ਕਰਕੇ ਦੇਣੇ ਚਾਹੀਦੇ ਆ,
0: ਬਿਲਕੁਲ।
1: ਪਰ ਇੱਥੇ ਤਾਂ ਆਮ ਬੰਦਿਆਂ ਨੂੰ ਵੀ ਰੁਜ਼ਗਾਰ ਮਿਲਦਾ ਤੇ ਉਹਨਾਂ ਨੂੰ ਕੀ ਦੇਣਾ ਹੈ
0: ਜੀ,
1: ਗੌਰਮੈਂਟਾਂ ਦਾ?
0: ਬਿਲਕੁਲ ਹੈ ਜੀ।
1: ਤੇ ਜੇ ਤੁਸੀਂ ਹੁਣ ਇੱਥੇ ਬੈਠੇ ਹੋ ਤਾਂ ਜਾਂ ਤੁਹਾਡੇ ਨਾਲ ਦੇ ਹੋਰ ਬਹੁਤ ਸਾਰੇ ਲੋਕ ਗਏ ਆ ਬਾਹਰ
0: ਜੀ
1: ਉਹ ਰੁਜ਼ਗਾਰ ਦੇ ਗਏ ਆ, ਜੇ ਇੱਥੇ ਰੁਜ਼ਗਾਰ ਵਧੀਆ ਮਿਲਦਾ ਹੁੰਦਾ ਤੁਸੀਂ
0: ਬਿਲਕੁਲ
1: ਕਾਹਲੇ ਜਾਣਾ?
0: ਬਿਲਕੁਲ ਹੈ ਜੀ,
1: ਹਾਂਜੀ। ਤੇ ਇਸ ਕਰਕੇ ਗੌਰਮੈਂਟਾਂ ਦਾ ਇਹਦੇ ਵਿੱਚ ਬਹੁਤ ਜ਼ਿਆਦਾ
0: ਹੱਥ
1: ਉਹ
0: ਹੈਗਾ
1: ਹੈਗਾ,
0: ਜੀ
1: ਨਲੈਕੀ ਆ, ਨਲੈਕੀ ਆ ਮੈਂ ਸਮਝਦਾ
0: ਜੀ।
1: ਇਹਨਾਂ ਦੇ ਇਹਨਾਂ ਤੋਂ ਆਪਣਾ ਯੂਥ ਨਹੀਂ ਸਾਂਭ ਹੁੰਦਾ, ਇੰਨਾ ਇੰਟਲੈਕਚੁਅਲ ਇੰਟਲੈਕਚੁਅਲ ਡਰੇਨ ਬਣ ਗਈ ਸਾਡੇ ਲਈ ਇੱਥੋਂ,
0: ਜੀ
1: ਸਾਰੇ ਇੰਟਲੈਕਟ ਸਾਰਾ ਬਾਹਰ ਜਾ ਰਿਹਾ, ਉਹ ਇੰਟਲੈਕਟ ਨਾਲ ਹੀ ਇੱਥੋਂ ਦਾ ਸਾਰਾ ਪੈਸਾ ਲੈ ਕੇ ਜਾ ਰਿਹਾ
0: ਜੀ, ਬਿਲਕੁਲ ਹੈ ਜੀ।
1: ਇਹਨਾਂ ਨੂੰ ਸੁਰਤ ਨਹੀਂ ਆ ਰਹੀ, ਇਹ ਤਾਂ ਆਪਣੀਆਂ ਪੋਲੀਟੀਕਲ ਲੜਾਈਆਂ ਚ ਲੜੀ ਜਾਂਦੇ ਆ, ਮੈਂ ਪ੍ਰਧਾਨ
0: ਜੀ।
1: ਤੇ ਜੇ ਦੇਖੋ
0: ਹਾਂਜੀ,
1: ਕਮਾਲ ਦੀ ਗੱਲ ਇਹ ਆ ਤੇ ਜਿਹੜਾ ਤਾਂ ਪ੍ਰਧਾਨ ਨਹੀਂ ਬਣਦਾ
0: ਜੀ,
1: ਉਹ ਉਸ ਸੋਗ ਦੇ ਵਿੱਚ ਰਹਿੰਦਾ ਜਿਹੜਾ ਬਣ ਜਾਂਦਾ ਆ, ਉਹ ਇੰਨਾ ਜ਼ਿਆਦਾ ਉੱਪਰ ਹੋ ਜਾਂਦਾ,
0: ਜੀ
1: ਉਹ ਉਹ ਉਸੇ ਉਸੇ ਨੂੰ ਮਨਾਈ ਜਾਂਦਾ ਵੀ ਮੈਂ ਪ੍ਰਧਾਨ ਬਣ ਗਿਆ ਵਾਂ,
0: ਬਣ ਗਿਆ ਜੀ।
1: ਤੇ ਹੁਣ ਸਾਡਾ ਪ੍ਰਗਟ ਸਿੰਘ ਨੂੰ ਬੁਲਾਇਆ,
0: ਬਿਲਕੁਲ,
1: ਉਹ ਜਿੱਦਣ ਦਾ ਪ੍ਰਧਾਨ ਬਣਾਇਆ ਉਦਣ ਦਾ ਦਿੱਲੀ ਬੈਠਾ, ਕਦੇ ਕਿਸੇ ਨੂੰ ਮਿਲੀ ਜਾਂਦਾ ਕਦੇ ਕਿਸੇ ਨੂੰ,
0: ਬਿਲਕੁਲ ਜੀ, ਬਿਲਕੁਲ ਜੀ।
1: ਤੇ ਤੈਨੂੰ ਤਾਂ ਕੰਮ ਕਰਨ ਦਾ ਮੌਕਾ ਦਿੱਤਾ, ਤੂੰ ਇੱਥੇ ਕੰਮ ਕਰ ਆ ਕੇ ਲੋਕਾਂ ਦੇ,
0: ਜੀ ਬਿਲਕੁਲ ਜੀ।
1: ਸਾਡੀ
0: ਮਾਨਸਿਕਤਾ ਜੀ, ਬਿਲਕੁਲ। ਤੇ ਚੋਟ ਸਾਹਿਬ, ਇੱਕ ਬੜੀ ਵੱਡੀ ਉਪਲਬਧੀ ਵਿਗਿਆਨ ਦੇ ਵੱਲੋਂ ਕੀਤੀ ਜਾ ਰਹੀ ਹੈ, ਤੁਹਾਡੀ ਲਾਈਨ ਦੇ ਨਾਲ ਜੁੜੀ ਹੈ, ਮਨੋਵਿਗਿਆਨ ਦੇ ਨਾਲ। ਬਹੁਤ ਸਾਰੇ ਐਸੇ, ਤੁਹਾਡੇ ਕੋਲ ਵੀ ਬਹੁਤ ਸਾਰੇ ਐਸੇ ਗੰਭੀਰ ਲੋਕ ਆਉਂਦੇ ਹੋਣਗੇ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਕੁਝ ਐਸੀ ਟ੍ਰੈਜਿਡੀ ਵਾਪਰ ਜਾਂਦੀ ਹੈ ਜਾਂ ਕੁਝ ਐਸਾ ਇੰਸੀਡੈਂਟ ਹੋ ਜਾਂਦਾ ਹੈ, ਤੇ ਉਹ ਮਤਲਬ ਕਿ ਦਿਮਾਗੀ ਤੌਰ ਦੇ ਉੱਤੇ ਜਿਹੜੀ ਸਾਡੀ ਮੈਮਰੀ ਆ, ਚਾਹੇ ਆਪਾਂ ਕਈ ਵਾਰੀ ਆਪਾਂ ਕਹਿ ਵੀ ਦਿਆਂ ਛੱਡੋ ਚਲੋ ਆਹ ਗੱਲ ਨੂੰ, ਕਿਉਂ ਬਾਰ ਬਾਰ ਚੇਤੇ ਕਰੀ ਜਾਂਦੇ ਹੋ ਨਾ, ਭਈ ਉਹਨਾਂ ਦੁਖੀ ਹੁੰਦੇ ਹੋ, ਪਰ ਉਹ ਕਹਿੰਦੇ ਕਿ ਮੋਹਰੇ ਉਹ ਕਹਿੰਦੇ ਆ ਕਿ ਇਹ ਬੰਦੇ ਦੇ ਹੱਥ ਦੇ ਵਿੱਚ ਥੋੜੀ ਆ, ਵੀ ਜੇ ਜਿਵੇਂ ਕਿ ਕੰਪਿਊਟਰਾਂ ਦੇ ਵਿੱਚੋਂ ਆਪਾਂ ਕੁਝ ਨਾ ਕੁਝ ਜਾਂ ਫੋਨਾਂ ਦੇ ਵਿੱਚੋਂ ਫੋਟੋ ਡਿਲੀਟ ਕਰ ਲੈਂਦੇ ਹਾਂ, ਫਿਲਮ ਡਿਲੀਟ ਕਰ ਲੈਂਦੇ ਹਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਟ੍ਰੈਜਿਡੀਆਂ ਨੇ ਜਾਂ ਜਿਹੜੇ ਆ ਵਿਅਕਤੀਆਂ ਦੇ ਦਿਮਾਗ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਕਹਿ ਲਓ ਸੈੱਲ, ਹਾਂਜੀ, ਸੰਭਾਵਨਾ ਬਣ ਚੁੱਕੀ ਹੈ ਜੀ ਕਿ ਦਿਮਾਗ ਤੋਂ ਉਹ ਚੀਜ਼ਾਂ ਜਿਹੜੀਆਂ ਨੇ ਖਾਰਜ ਕਰ ਸਕਦੇ ਆ ਜਾਂ ਉਹਨਾਂ ਨੂੰ ਸੁਲਾ ਸਕਦੇ ਆ ਜਾਂ ਫਿਰ ਉਹਨਾਂ ਨੂੰ ਦੁਬਾਰਾ ਸਮੇਂ ਦੇ ਹਿਸਾਬ ਦੇ ਨਾਲ ਜੇ ਜ਼ਰੂਰਤ ਹੈ ਉਹਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਰਿਮੈਂਬਰੀ ਦੇ ਵਿੱਚ ਪੈਸ ਪਾ ਸਕਦੇ ਆ ਜੀ, ਕਿਵੇਂ ਦੇਖਦੇ ਹੋ ਜੀ?
1: ਜਿਸ ਤਰ੍ਹਾਂ ਜੋ ਸਾਡੇ ਚ ਸਾਡੇ ਬ੍ਰੇਨ ਦੇ ਵਿੱਚ ਸੈੱਲ ਆ ਉਹਨਾਂ ਨੂੰ ਅਟੈਚਮੈਂਟਾਂ ਮਿਲਦੀਆਂ ਹੈ ਜਿਹੜੀਆਂ,
0: ਹਾਂਜੀ,
1: ਔਰ ਉਹਨਾਂ ਨੂੰ ਚੇਂਜ ਕਰਕੇ ਇਹ ਪਹਿਲਾਂ ਸਟੱਡੀ ਕਰਕੇ ਵੀ ਕਿਹੜਾ ਦਿਮਾਗ ਦਾ ਕਿਹੜਾ ਪੋਰਸ਼ਨ ਕਿਹੜੀ ਡੀਲ ਕਰਦਾ, ਇਹ ਤਾਂ ਚਲੋ ਸਟੱਡੀ ਹੋਈ ਹੋਈ ਆ ਬਹੁਤ ਸਾਰੀ
0: ਜੀ,
1: ਤੇ ਉਸੇ ਪੋਰਸ਼ਨ ਦੇ ਜਿਹੜੇ ਸੈੱਲ ਆ ਉਹਨਾਂ ਨੂੰ ਨਿਊਟ੍ਰੋਨ ਜਿਹੜੇ ਜੋੜਦੇ ਆ ਉਹਨਾਂ ਨੂੰ ਚੇਂਜ ਕਰਕੇ ਉਹ ਕੀਤਾ ਜਾ ਸਕਦਾ, ਜਿਸ ਸਿੱਸੇ ਦੇ ਵਿੱਚ ਉਹ ਯਾਦ ਬੈਠੀ ਆ
0: ਜੀ
1: ਜਾਂ ਉਹ ਟ੍ਰੈਜਿਕ। ਜਿਸ ਤਰ੍ਹਾਂ ਹੁਣ ਮੈਂ ਜਿਹੜੀ ਇਹ ਲਿਖੀ ਸੀ,
0: ਹਾਂਜੀ
1: ਇਹ ਵੀ ਇੱਕ ਘਟਨਾ ਸੀ ਇਹੋ
0: ਘਟਨਾ
1: ਜਿਹੀ,
0: ਹੀ ਆ
1: ਜਿਹੜੀ
0: ਜੀ
1: ਮੇਰੇ
0: ਬਿਲਕੁਲ ਆ ਜੀ। ਜੀ
1: ਬ੍ਰੇਨ ਦੇ ਵਿੱਚ ਬੈਠੀ ਆ ਔਰ ਮੈਂ ਉਹਨੂੰ ਭੁੱਲ ਨਹੀਂ ਸਕਿਆ ਹੁਣ ਤੱਕ।
0: ਜੀ ਬਿਲਕੁਲ ਆ ਜੀ
1: ਤੇ ਇਹਨੂੰ ਭੁਲਾਉਣ ਲਈ ਜਿੱਥੇ ਉਹ ਬੈਠੀ ਆ,
0: ਜੀ
1: ਇਸ ਬ੍ਰੇਨ ਦੇ ਜਿਹੜੇ ਬੈਠੀ ਆ
0: ਹਿੱਸੇ
1: ਉਹਨੂੰ
0: ਦੇ ਵਿੱਚ
1: ਚੇਂਜ ਕਰਨ
0: ਬੈਠੀ
1: ਲਈ।
0: ਬਿਲਕੁਲ ਆ ਜੀ।
1: ਔਰ ਹੁਣ ਹੁਣ ਤਾਂ ਚਿੱਪਾਂ ਇਹੋ ਜਿਹੀਆਂ ਬਣ ਗਈਆਂ ਆ, ਦਿਮਾਗ 'ਚ ਲਾਈ ਜਾ ਰਹੇ ਆ
0: ਜੀ
1: ਤੇ ਉਹ ਬਿਲਕੁਲ ਹੀ ਮਤਲਬ ਦਿਮਾਗ ਡੈਡ ਹੋਣ ਤੋਂ ਬਾਅਦ ਵੀ ਦਿਮਾਗ ਕੰਮ ਕਰੀ ਜਾਣ ਡਿਆ
0: ਜੀ
1: ਤੇ ਬੜਾ ਐਡਵਾਂਸਮੈਂਟ ਹੋ ਰਹੀ ਹੈ। ਬਿਲਕੁਲ ਸਹੀ, ਇਹ ਸੰਭਵ ਹੈ, ਹੋ ਜਾਣੀ ਹੈ ਇਹ
0: ਜੀ
1: ਐਡਵਾਂਸਮੈਂਟ, ਪਰ
0: ਜੀ
1: ਇਹਦੇ ਨੈਗੇਟਿਵ ਜਿਹੜੇ ਹੈਗੇ ਆ ਰਿਜ਼ਲਟ ਉਹ ਵੀ ਨਿਕਲਣਗੇ,
0: ਜੀ
1: ਪੋਜ਼ਿਟਿਵ ਵੀ, ਇਹ ਦੋਵੇਂ ਪਾਸੇ
0: ਦੋਵੇਂ
1: ਹੋਣਗੇ।
0: ਪੱਖ ਹੋਣਗੇ ਜੀ। ਜੀ
1: ਹਾਂਜੀ
0: ਜੀ ਜੀ ਚੋਰ ਸਾਹਿਬ, ਬੜਾ ਵਧੀਆ ਲੱਗਿਆ ਤੁਸੀਂ ਸਮਾਂ ਦਿੱਤਾ ਸੰਖੇਪ ਦੇ ਵਿੱਚ ਜੀ, ਤੇ ਗੱਲਾਂ ਤਾਂ ਕਾਰਨੋਂ ਦਿਲ ਨਹੀਂ ਕਰਦਾ ਹਟੀਏ, ਪਰ ਤੁਹਾਡੀ ਵੀ ਮਜਬੂਰੀ ਹੈ। ਹਾਂਜੀ ਕੋਈ ਨੀ, ਕਿਸੇ ਦਿਨ ਜ਼ਰੂਰ ਕੋਈ ਨਾ ਕੋਈ ਵਿਸ਼ਾ ਲੈ ਕੇ ਜ਼ਰੂਰ ਗੱਲ ਕਰਦੇ ਹਾਂ, ਕੋਈ ਨਾ ਕੋਈ ਸਿੱਖਦੇ ਹਾਂ ਤੁਹਾਡੇ ਕੋਲੋਂ।
1: ਤੁਸੀਂ ਸਬਜੈਕਟ ਰੱਖੋ ਕਿਸੇ ਦਿਨ ਫਿਰ।
0: ਹਾਂਜੀ ਜ਼ਰੂਰ ਜੀ,
1: ਬਹੁਤ ਬਹੁਤ ਧੰਨਵਾਦ ਤੁਹਾਡਾ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ।
1: ਸਾਥੀਆਂ ਦਾ ਵੀ ਜਿਹੜੇ ਸੁਣ ਰਹੇ, ਹੁਣ ਮੇਰੇ ਖਿਆਲ ਸੁਣ ਵੀ ਘੱਟ ਹੀ ਰਹੇ।
0: ਹਾਂਜੀ ਹਾਂਜੀ ਜੀ, ਨਹੀਂ ਇੱਧਰ ਇੱਧਰ ਸਾਡੇ ਵਾਲੇ ਪਾਸੇ ਤਾਂ ਸੁਣਦੇ ਰਹਿੰਦੇ ਆ, ਇੰਡੀਆ ਵਾਲੇ ਥੋੜੇ ਜਿਹੇ ਘੱਟ ਜਾਂਦੇ ਆ ਜੀ ਉਸ ਸਮੇਂ।
1: ਹਾਂਜੀ ਹਾਂਜੀ
0: ਹਾਂਜੀ, ਥੈਂਕ ਯੂ ਜੀ,
1: ਥੈਂਕ ਯੂ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਰਵਿੰਦਰ ਚੋੜ ਜੀ, ਮਨੋਵਿਗਿਆਨੀ ਤੇ ਨਾਲ ਨਾਲ ਸਮਾਜਿਕ ਕੰਮਾਂ ਦੇ ਵਿੱਚ ਵੀ ਜੁੜੇ ਹੋਏ ਆ ਤੇ ਨਾਲ ਲਿਖਤ ਪੜ੍ਹਤ ਦੇ ਵਿੱਚ ਵੀ ਸਾਹਿਤ ਦੇ ਨਾਲ ਵਾਹ ਵਾਸਤਾ ਸਾਰੇ ਪਾਸੇ ਇਸ ਵਕਤ ਕਾਜ ਦੇ ਵਿੱਚ ਲੱਗੇ ਹੋਏ ਆ ਤੇ ਬੜਾ ਵਧੀਆ ਲੱਗਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਕੋਲੋਂ ਜਦੋਂ ਕੋਈ ਨਾ ਕੋਈ ਗੱਲਬਾਤ ਚੱਲਦੀ ਹੈ ਪ੍ਰੋਗਰਾਮਾਂ ਦੇ ਦੌਰਾਨ ਵੀ। ਤੇ ਲੋ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਨੇ, ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਤੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਗੱਲਬਾਤ ਚੰਗੀ ਲੱਗੀ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀ ਕਰ ਸਕਦੇ ਹੋ। ਤੇ ਕੁਝ ਖਾਸ ਗੱਲਾਂ ਅੱਜ ਸਬੱਬ ਬਣ ਗਿਆ, ਚਲੋ ਚੱਲ ਪਈਆਂ ਗੱਲਾਂ ਬਾਤਾਂ। ਤੇ ਇੱਕ ਆਪਣੇ ਬਹਾਦਰ ਸਿੰਘ ਜੀ ਦਾ ਸੁਨੇਹਾ ਆਇਆ ਸੀਗਾ ਪਰ ਮੈਂ ਇਸ ਵਕਤ ਲੈ ਨਹੀਂ ਸਕਦਾ ਉਹਨੂੰ, ਤੇ ਬਾਅਦ ਦੇ ਵਿੱਚ ਮੈਂ ਜ਼ਰੂਰ ਦੇਖ ਕੇ ਤੇ ਉਹਨਾਂ ਨੂੰ ਕਮੈਂਟ ਕਰ ਦਾਂਗਾ ਜੀ। ਤੇ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹਾ ਦੀ ਬਾਤ ਪਾਈਏ ਤੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਸੀ ਆਪਾਂ ਨੂੰ ਪਰਮਿੰਦਰ ਬੰਨ ਜੀ, ਆ ਜਾਓ ਪਿਆਰਿਓ, ਲਾਈਕ ਨੰਬਰ 1 ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ, ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਜਿਹੜੇ ਸੁਣ ਰਹੇ ਨੇ। ਲਾਈਕ ਨੰਬਰ 2 ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਆਪਣੇ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਗੁਰਲਾਲ ਕੰਗ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬਾਈ ਜੀ, ਜੀ ਨੂੰ ਜੀ ਸਵਾਗਤ ਹੈ ਬੜੇ ਦਿਨਾਂ ਬਾਅਦ ਤੇ ਆਏ ਨੇ ਜੀ। ਤੇ ਕੰਗ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਆਪਣੇ ਰਾਜਨ ਸੈਣੀ ਸਾਹਿਬ ਵੀ ਸਵਾਗਤ ਹੈ ਵੀਰ ਜੀ ਕਹਿੰਦੇ, ਵਾਹ ਕੰਗ ਸਾਹਿਬ। ਤੇ ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ਼੍ਰੀ ਅਕਾਲ, ਇਕਬਾਲ ਮਾਂਗੜ ਜੀ ਆਪਣੇ ਕੈਲੀਫੋਰਨੀਆ ਤੋਂ ਅਮਰੀਕਾ ਤੋਂ ਸਤਿ ਸ਼੍ਰੀ ਅਕਾਲ, ਰਾਜੀਵ ਕੁਮਾਰ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਪੋਰਟ ਵੀ ਕਰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਰਾਜੀਵ ਕੁਮਾਰ ਜੀ ਕਹਿੰਦੇ ਆ ਕਿ ਹਾਈ ਕੋਰਟ ਨੇ ਜਿਹੜਾ ਕਿਹਾ ਕਿ CMO ਦਫ਼ਤਰ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਉਸ ਦੇ ਉੱਤੇ ਪਰਚਾ ਕਰੋ, ਚੋਰ ਪਾਰਟੀ ਕਹਿੰਦੇ ਹੁਣ ਸੁਪਰੀਮ ਕੋਰਟ ਜਾ ਰਿਹਾ ਇਹ ਕੇਸ ਲੈ ਕੇ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਗੁਰੀਬਾਈ ਜੀ ਪੰਜਾਬ ਸਰਕਾਰ ਬੇੜਾ ਗਰਕ ਕਰਨ ਦੇ ਉੱਤੇ ਕਹਿੰਦੇ ਚਾਹੁੰਦੀ ਹੈ ਜੀ, ਚੰਗੀ ਤਰ੍ਹਾਂ ਲੱਗੀ ਹੋਈ ਹੈ। ਤੇ ਰਾਜਨ ਸੈਣੀ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ। ਤੇ DA ਕੇਸ ਦੇ ਵਿੱਚ ਅਖੌਤੀ ਇਨਕਲਾਬੀਆਂ ਦਾ ਚੀਫ਼ ਕਿਹਾ ਹੋਇਆ ਸੀਗੀ ਜੀ ਕਹਿੰਦੇ ਜੀ, ਤੇ ਕੋਰਟ ਚੰਗਾ ਠੋਕ ਰਿਹਾ ਜੀ ਇਹਨਾਂ ਨੂੰ ਕਹਿੰਦੇ ਜੀ। ਮਾਨਦੀਪ ਜੱਸੀ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ, ਮਨਦੀਪ ਜੱਸੀ ਬਾਈ ਜੀ ਨੂੰ। ਤੇ ਰਾਜੀਵ ਕੁਮਾਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਮੁਕੱਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ, ਜੀਆਂ ਨੂੰ ਜੀ ਲੰਘਿਆ ਹੋ। ਗੁਰੀਮਾਨ ਜੀ ਕਹਿੰਦੇ, ਮੁਹੰਮਦ ਵੀਰ ਜੀ ਸਤਿ ਸ਼੍ਰੀ ਅਕਾਲ, ਗੁਰੀ ਜੀ ਨੂੰ, ਮੁਕੱਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜਿਆ, ਗੁਰਲਾਲ ਸਿੰਘ ਕੰਗ ਜੀ ਨੂੰ, ਗੁਰੀਮਾਨ ਜੀ ਨੇ ਪਰਮਿੰਦਰ ਜੀ ਨੂੰ, ਮਾਨ ਸਿੰਘ ਵੀਰ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਜੀ ਨੂੰ, ਜਗਤਾਰ ਭਾਰਤ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ ਤੇ ਸੁਰਿੰਦਰ ਮਾਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੂ ਜੀ ਕਹਿੰਦੇ, ਬਿਲਕੁਲ ਜੋ ਹਾਲਾਤ ਇਸ਼ਾਰਾ ਕਰ ਰਹੇ ਆ, ਮਾਨ ਸਾਹਿਬ ਸੌਖੇ ਛੁੱਟਦੇ ਨਜ਼ਰ ਨਹੀਂ ਆ ਰਹੇ ਕਹਿੰਦੇ ਸੀ। ਅੱਗੇ ਕਹਿੰਦੇ ਨੇ ਗੁਰੂ ਜੀ ਕਿ ਬਾਈ ਇਸ ਬਹਿਰੀਨ ਦੀ ਲੇਡੀ ਨੂੰ ਆਮ ਪਾਰਟੀ ਬੇਚਾਰੀ ਬਣਾਉਣ ਲੱਗੀ ਹੈ। ਦੂਜੇ ਪਾਸੇ ਤਰਨ ਤਾਰਨ ਦੇ ਜਿਹੜਾ ਪਿੰਡ ਸਾਹਿਬਪੁਰ ਪਿੰਡ ਵੀ ਆਮ ਪਾਰਟੀ ਦੇ ਮੈਂਬਰ ਰਾਜੂ ਨਾਮ ਦੀ ਔਰਤ ਦੇ ਨਾਲ ਧੱਕਾ ਕਰ ਰਿਹਾ ਹੈ, ਧਮਕੀ ਦੇ ਰਹੇ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ, CBI ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਹੈ ਸੈਣੀ ਬਾਈ ਜੀ। ਸੁਪਰੀਮ ਕੋਰਟ ਨੇ ਤੇ ਪਿੰਜਰੇ ਦਾ ਤੋਤਾ ਕਹਿੰਦੇ ਕਿਹਾ ਸੀ, ਜਾਂ ਫਿਰ ਜਦੋਂ ਵਿਰਦੀ ਦੇ ਖਿਲਾਫ਼ ਕਾਰਵਾਈ ਕਰਦੀ ਹੈ ਤਾਂ ਵਰਦੀ ਦੇ ਖਿਲਾਫ ਸ਼ਾਇਦ ਲਿਖਦਾ ਸੀ, ਉਦੋਂ ਠੀਕ ਹੁੰਦੀ ਹੈ। ਵਿਰੋਧੀ ਦੇ ਖਿਲਾਫ ਲਿਖਣਾ ਸੀ, ਸ਼ਾਇਦ ਵਿਰਦੀ ਲਿਖ ਦਿੱਤਾ, ਵਿਰੋਧੀ ਲਿਖਣਾ ਸੀ। ਗੁਰੀ ਮਾਨ ਜੀ ਕਹਿੰਦੇ ਆਮ ਆਪ ਵਾਲੇ ਮੈਂਬਰ ਪਿੰਡ ਦੇ 5 ਕਿੱਲੇ ਸ਼ਾਮਲਾਤ ਜਿਹੜੀ ਜ਼ਮੀਨ ਦੱਬ ਗਏ ਤੇ ਛੱਪੜ ਉੱਤੇ ਕੋਠੀਆਂ ਬਣਾ ਛੱਪੜ ਖਾ ਗਏ, ਪਰ ਔਰਤ ਨੂੰ ਉਸਦੀ ਆਪਣੀ ਜ਼ਮੀਨ ਉੱਤੇ ਕੰਧ ਨਹੀਂ ਕਰਨ ਦੇ ਰਿਹਾ। ਕਹਿੰਦੇ ਜੀ ਮੁਹੰਮਦ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਐਂਡ ਔਲ ਜੀ ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਗੁਰੂ ਜੀ ਕਹਿੰਦੇ ਆ ਕੋਈ ਸ਼ੱਕ ਨਹੀਂ ਪ੍ਰਗਟ ਸਿੰਘ ਜੀ ਗੱਲਬਾਤ ਬਹੁਤ ਵਧੀਆ ਸੀ ਜੀ ਤੇ ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਸ਼ੁਕਰੀਆ ਕਹਿੰਦੇ ਨੇ ਮੁਹੰਮਦ ਜੀ ਧੰਨਵਾਦ ਸੈਣੀ ਸਾਹਿਬ ਜੀ ਦਾ ਕਰਦੇ ਆ। ਗੁਰੀ ਮਾਨ ਜੀ ਤੇ ਮੁਹੰਮਦ ਜੀ ਬਖਸ਼ੀ ਵੀਰ ਜੀ ਨੂੰ ਅਦਾਬ ਪਲੀਜ਼ ਕਮ ਔਨ ਦੀ ਕਾਲ ਐਂਡ ਸਿੰਘ ਇਹ ਸੌਂਗ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਮੁਹੰਮਦ ਜੀ ਨੂੰ ਵਾਜਾਂ ਮਾਰੀਆਂ ਨੇ ਉਹਨਾਂ ਨੇ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਵੇ ਕਿਸੇ ਨਾ ਮੇਰੀ ਗੱਲ ਸੁਣੀ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀ ਜੀ ਸਤਿ ਸ਼੍ਰੀ ਅਕਾਲ ਤੇ ਮਾਲ ਸੁਰਿੰਦਰ ਜੀ ਜੁੜੇ ਆ ਉਹਨਾਂ ਦੀ ਗੱਲਬਾਤ ਸੁਣਦੇ ਆ ਫਿਰ ਸਮਾਪਤੀ ਵੱਲ ਨੂੰ ਚੱਲਦੇ ਆ। ਇਸੇ ਤਰ੍ਹਾਂ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਰਵਿੰਦਰ ਚੋੜ ਜੀ ਨੇ ਥੈਂਕਸ ਭਾਰਤ ਜੀ ਕਹਿੰਦੇ ਨੇ ਸ਼ੁਕਰੀਆ ਤੁਹਾਡਾ ਜੀ ਇੰਨੀਆਂ ਸੋਹਣੀਆਂ ਲਿਖਤਾਂ ਚੋੜ ਸਾਹਿਬ ਲਿਖਦੇ ਹੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੁਕੱਦਰ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ ਭਾਰਤ ਬਾਈ ਜੀ, ਇਸ ਘੁਟਨ ਨੇ ਇਨਸਾਨ ਨੂੰ ਲੈ ਬੈਠਣਾ ਤੇ ਅਸੀਂ ਖੋਤੀ ਵਿਕਾਸ ਦੀ ਦੌੜ ਦੇ ਵਿੱਚ ਪਏ ਹੋਏ ਹਾਂ ਤੇ ਪ੍ਰੋਗਰਾਮ ਬਹੁਤ ਸੋਹਣਾ ਕਹਿੰਦੇ ਮੁਹੰਮਦ ਜੀ ਤੇ ਸੁਰਿੰਦਰ ਮਾਲ ਜੀ ਕਹਿੰਦੇ ਬਹੁਤ ਵਧੀਆ ਸੁਝਾਅ ਤੇ ਆਪਣੇ ਨਾਲ ਜੁੜੀ ਗਏ ਨੇ ਉਹਨਾਂ ਦੀ ਜ਼ੁਬਾਨੀ ਗੱਲਾਂ ਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਸੁਰਿੰਦਰ ਮਾਲ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰਿਆਂ ਨੂੰ, ਮੈਂ ਕਿਹਾ
0: ਜੀ
2: ਚੱਲ 1-2 ਮਿੰਟ ਸ਼ਾਮਲ ਹੋਏ ਜਾਂਦੇ ਆ।
0: ਬਹੁਤ ਵਧੀਆ ਲੱਗਿਆ ਜੀ
2: ਅਰਵਿੰਦਰ ਚੋਟਵੀਰ ਜੀ ਦੀ ਆਪਣੀ ਬੀਤੀ ਸੁਣ ਕੇ ਵੀ ਮਨ ਨੂੰ ਲੱਗਾ ਬਹੁਤ, ਪਰ ਹੈ ਤਾਂ ਇਹ ਭੁਪਿੰਦਰ ਜੀ ਦਾ ਹੁੰਦੀ ਆ ਤਕਰੀਬਨ ਕਈ ਵਾਰੀ ਕਈਆਂ ਬੱਚਿਆਂ ਨਾਲ ਹੋਈ ਆ ਮਤਲਬ, ਔਰ ਮੈਂ ਆਪ ਟੀਚਰ ਰਹੀ, ਮੈਂ ਆਪ ਅੱਛਾ ਉੱਥੇ ਇੰਡੀਆ ਤਾਂ ਛੱਡੋ, ਮੈਂ ਇੱਥੇ ਵੀ ਦੇਖਿਆ ਕਈ ਵਾਰ ਏਦਾਂ ਆ, ਕਈ ਵਾਰ ਇੱਥੇ ਵੀ ਬੱਚੇ ਇੰਨੇ ਸ਼ੈਤਾਨ ਹੁੰਦੇ ਆ, ਕਸੂਰ ਕਈ ਵਾਰ ਕਿਸੇ ਬੱਚੇ ਹੋਰ ਦਾ ਹੁੰਦਾ, ਉਹ ਚੁੱਪ ਕਰ ਜਾਂਦਾ ਜਿਸ ਲਈ ਟੀਚਰ ਦੇਖਦੀ ਆ ਫਸ ਜਾਂਦਾ ਕੋਈ ਹੋਰ ਕੋਈ ਬੱਚਾ। ਨਹੀਂ ਸੱਚੀ ਮੈਂ ਆਪ ਦੇਖਿਆ,
0: ਔਰ ਇਸ ਚੀਜ਼ ਦਾ ਮੈਂ ਇੱਥੇ ਵੀ ਹੈ ਨਹੀਂ, ਹੈਗੇ ਨੇ ਜੀ ਬਹੁਤ ਹੈਗੇ ਨੇ।
2: ਹਾਂਜੀ ਹਾਂਜੀ ਮੈਂ ਆਪ ਦੇਖਿਆ ਤੇ ਆਪ ਮੈਂ ਟੀਚਰ ਰਹੀ ਤਾਂ ਬੜਾ ਦੁੱਖ ਹੁੰਦਾ ਤੇ ਜਿਸ ਬੱਚੇ ਦਾ ਵਿਚਾਰੇ ਦਾ ਕਸੂਰ ਹੈ ਨੀ ਉਹ ਉਹਦੇ ਬਿਨਾਂ ਮਤਲਬ ਫਸ ਗਿਆ, ਜਿਹੜਾ ਸ਼ੈਤਾਨ ਬੱਚਾ ਉਹ ਇੰਨੀ ਤਰੀਕੇ ਨਾਲ ਚੰਗੀ ਤਰ੍ਹਾਂ 1 ਸਕਿੰਟ ਚ ਛੇੜ ਕੇ ਬੈਠ ਗਿਆ ਕਿ ਉਦੋਂ ਟੀਚਰ ਨੂੰ ਉਹਦਾ ਪਤਾ ਹੀ ਨੀ ਲੱਗਾ ਵੀ ਸ਼ੈਤਾਨੀ ਕਿਨ ਕੀਤੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਤਾਂ ਇਸੇ ਗੱਲ ਤੇ ਮੈਂ ਬਸ ਆਈ ਆ ਤੇ ਬਾਕੀ ਇਹ ਗੱਲ ਭੁਪਿੰਦਰ ਜੀ ਇਹ ਤਾਂ ਆਪਾਂ ਸਕੂਲ ਦੀ ਗੱਲ ਕਹਿੰਦੇ ਆ ਤੇ ਮੈਂ ਤਾਂ ਇਹ ਸਾਰਾ ਕੁਛ ਬੀਤਦਾ ਘਰਾਂ ਵਿਚ ਵੀ ਦੇਖਿਆ, ਜੇ 2-3 ਬੱਚੇ ਘਰ ਵਿਚ ਆ 4 ਬੱਚੇ ਘਰ ਵਿਚ ਆ ਕਸੂਰ ਕਿਸੇ ਹੋਰ ਦਾ ਹੁੰਦਾ ਤਾਂ ਜਿਹੜਾ ਜਿਨ ਉਹ ਚੀਕ ਮਾਰ ਦੇਣੀ ਉਦਾਂ ਹੀ ਤਾਂ ਦੂਜੇ ਦਾ ਨਾਂ ਲੈ ਦੇਣਾ ਭੈਣ ਮੈਨੂੰ ਕੁੱਟਿਆ ਭੈਣ ਮੈਨੂੰ ਮਾਰਿਆ।
0: ਤੁਸੀਂ ਆਪਣੇ ਇਹ ਕਹਿੰਦੇ ਨਾ ਜਿਆਦਾ ਸਾਡੇ ਮੂੰਹ ਦੇ ਉੱਤੇ ਚੜਿਆ ਜਾਂ ਕਹਿ ਲੋ ਚੁੱਪ ਕਰ, ਜੇ ਉਹਨੂੰ ਕੋਈ ਦੱਸਣਾ ਵੀ ਚਾਹੁੰਦਾ ਸੱਟ ਲੱਗਿਆ ਪਹਿਲਾਂ ਚੁੱਪ ਕਰ, ਹੈਨਾ।
2: ਫੇਰ ਤੁਸੀਂ ਦੇਖੋ ਇਹ ਤਾਂ ਸਾਰਾ ਕੁਛ ਘਰਾਂ ਚ ਆਪਣਿਆਂ ਚ ਸ਼ੁਰੂ ਹੁੰਦਾ, ਔਰ 4 ਬੱਚਿਆਂ ਵਿਚ ਕਸੂਰ ਉਹ ਖੇਡਦੇ ਆ ਇਕੱਠੇ ਕਸੂਰ, ਕਿਸੇ ਇੱਕ ਬੱਚੇ ਦਾ ਜਿਸ ਬੱਚੇ ਦਾ ਹੁੰਦਾ ਨੀ ਨਾ ਮਤਲਬ ਉਹਦਾ ਨਾਂ ਲਿਆ ਜਾਂਦਾ
0: ਜੀ ਬਿਲਕੁਲ,
2: ਜਿਹੜਾ ਸ਼ੈਤਾਨ ਬੱਚਾ ਨਾ ਜਾਂ ਛੋਟਾ ਬੱਚਾ ਸਾਰਿਆਂ ਤੋਂ ਹੁੰਦਾ ਉਹ ਇੰਨੀ ਜ਼ੋਰ ਨਾਲ ਰੋਂਦਾ ਹੈ ਤਾਂ ਕਰਦਾ ਆਪਣੀ ਮਾਂ ਦੌੜਦੀ ਆ ਤੇ ਇਹਨੂੰ ਖਪਦੇ ਹੋਏ ਕੁੱਟਿਆ ਜਾਂ ਮਾਰਿਆ ਥੱਪੜ ਆ ਤਾਂ ਜੇ ਤੇ ਵੱਲ ਨੂੰ ਇਸ਼ਾਰਾ ਕਰ ਦਿੰਦਾ ਪਿਓ ਨੇ ਮੈਨੂੰ ਕੁੱਟਿਆ ਉਹਦੇ ਉਦੇ ਗੁੱਟੀ ਪੱਟ ਹੋ
0: ਜਾਂਦੀ। ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਆਹੋ ਤੇ ਇਹ ਏਦਾਂ ਹੁੰਦਾ ਰਿਹਾ ਤੇ ਜਿਹੜਾ ਗਲਤ ਆ ਕਈਆਂ ਨਾਲ ਏਦਾਂ ਮੈਂ ਦੇਖੀ ਆ ਘਰਾਂ ਵਿਚ ਵੀ ਏਦਾਂ ਹੁੰਦੀ ਆ ਭਿਵ ਕਸੂਰ ਕਿਸੇ ਹੋਰ ਦਾ ਤਾਂ ਜਾਣੀ ਕਿ ਇਹ ਜਾਣੀ ਕਿ ਆਪਣੇ ਪੇਰੈਂਟਸ ਨੂੰ ਵੀ ਸੋਚਣਾ ਚਾਹੀਦਾ ਚੰਗੀ ਤਰ੍ਹਾਂ ਦੇਖਣਾ ਚਾਹੀਦਾ, ਜੇ 1 ਵਾਰ ਹੋਈ 2 ਵਾਰ ਹੋਈ 3-4 ਵਾਰ ਵੀ ਹੋ ਗਈ ਆ ਤਾਂ 3-4 ਵਾਰ ਤਾਂ ਬਹੁਤ ਹੋ ਜਾਂਦੀ, ਇੰਨੇ ਚਿਰ ਚ ਤਾਂ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਵੀ ਸਾਡੇ 2-3 ਬੱਚਿਆਂ ਚ ਹੈ ਜ਼ਿਆਦਾ ਸ਼ੈਤਾਨੀ ਕਰਦਾ ਕੌਣ ਹੈ।
0: ਨਾਲੇ ਭੈਣ ਜੀ ਕਈਆਂ ਦੇ ਵਿਚ ਨਾ ਬਹੁਤ ਵੱਡੀ ਗਲਤ ਫਹਿਮੀਆਂ, ਚਲੋ ਭਾਈ ਸ਼ਾਇਦ ਕੁੱਟ ਕੇ ਬੱਚਿਆਂ ਨੂੰ ਠੀਕ ਕਰ ਲਾਂਗੇ ਜਾਂ ਮਾਰ ਕੁੱਟ ਕੇ ਝਿੜਕ ਕੇ, ਚਲੋ ਝਿੜਕਾਂ ਸਾਨੂੰ ਵੀ ਪੈਂਦੀਆਂ ਰਹੀਆਂ, ਸਾਡੇ ਪੇਰੈਂਟਸ ਨੇ ਕਦੇ ਨੀ ਸਾਨੂੰ ਮਾਰਿਆ ਜਿੱਥੇ ਤੱਕ ਮੈਨੂੰ ਚੇਤੇ ਆ ਜੀ, ਤੇ ਇਸੇ ਤਰ੍ਹਾਂ ਚਲੋ ਮੈਂ ਆਪਣੇ ਇੱਥੇ ਬੱਚੇ ਆਪ ਹੱਥੀ ਪਾਲਦੇ ਆ, ਮੇਰੀ ਵਾਈਫ ਤੇ ਮੈਂ ਗੱਲ ਕਰਾਂ ਤਾਂ ਅਸੀਂ ਚਲੋ ਘੂਰੀ ਘਾਰੀ ਜ਼ਰੂਰ ਉਹਨਾਂ ਨੂੰ ਵੱਟ ਲੈਂਦੇ ਆ ਜਾਂ ਉਹਨਾਂ ਨੂੰ ਇੱਕ ਸੀਟ ਰੱਖੀ ਹੁੰਦੀ ਸੀ ਸਪੈਸ਼ਲ, ਅੱਜ ਕੱਲ੍ਹ ਤਾਂ ਚਲੋ ਹੁਣ ਤਾਂ ਨਹੀਂ ਜ਼ਰੂਰਤ ਪੈਂਦੀ, ਛੋਟਿਆਂ ਨੂੰ ਜ਼ਰੂਰ 5-7 ਸਾਲਾਂ ਤੱਕ ਜਿਹੜੇ ਸੀ ਜ਼ਰੂਰਤ ਪੈਂਦੀ ਰਹਿੰਦੀ ਸੀ ਤਾਂ ਉਹਨਾਂ ਨੂੰ ਇਹ ਚੇਅਰ ਦੇ ਉੱਤੇ ਬਿਠਾ ਦਿੰਦੇ ਸੀ 10 ਮਿੰਟ ਦੇ ਲਈ ਵੀ ਉੱਥੇ ਜਾ ਕੇ ਬਹਿ ਜਾ ਜੇ ਤੂੰ ਨਹੀਂ ਹਟਣਾ ਨਾ, ਤੇ ਕਦੇ ਉਹ ਉਹਨਾਂ ਦੇ ਉੱਤੇ ਹੱਥ ਨਹੀਂ ਹੱਥ ਤੱਕ ਚੱਕ ਕੇ ਨਹੀਂ ਦਿਖਾਇਆ, ਮਤਲਬ ਕਿ ਪਰ ਉਹ ਵੀ ਤਾਂ ਅੱਜ ਬਹੁਤ ਵਧੀਆ ਨੇ ਜੀ, ਆਪਸ ਦੇ ਵਿੱਚ ਬੜੇ ਵਧੀਆ ਰਹਿੰਦੇ ਆ, ਘਰ ਦੇ ਵਿੱਚ ਬੜੇ ਵਧੀਆ ਚੁੱਪ, ਪਤਾ ਹੀ ਨਹੀਂ ਲੱਗਦਾ ਵੀ ਉਹ ਘਰ ਦੇ ਵਿੱਚ ਹੈਗੇ ਵੀ ਆ ਜਾਂ ਨਹੀਂ ਆ ਜੀ, ਕਦੇ ਕੁੱਟਿਆ ਨੀ, ਕਦੇ ਮਾਰਿਆ ਨੀ ਜੀ, ਕਦੇ ਕੁਛ ਏਦਾਂ ਦਾ।
2: ਚੇਅਰ ਦੀ ਗੱਲ ਸਕੂਲ ਵਿਚ ਵੀ ਹੁੰਦੀ ਹੈ, ਜਿਹੜਾ ਬੱਚਾ ਫਿਰ ਜਾਕੇ ਸ਼ਰਾਰਤ ਕਰਦਾ ਨਾ, ਟਿਕਦਾ ਨੀ ਹੈ ਕੁਛ ਵੀ, ਉਹਨੂੰ ਫਿਰ ਕਾਰਨਰ ਵਿਚ ਚੇਅਰ ਦਿੱਤੀ ਜਾਂਦੀ ਆ, ਉਹ ਇਸ ਚੀਜ਼ ਨੂੰ ਫਿਰ ਫੀਲ ਕਰਦਾ, ਭਾਵੇਂ ਬੱਚਾ ਛੋਟਾ ਹੈ ਜਾਂ ਕਿੱਦਾਂ, ਉਹ ਇਸ ਚੀਜ਼ ਨੂੰ ਫੀਲ ਕਰਦਾ ਵੀ ਮੈਨੂੰ ਇਹਨਾਂ ਸਾਰਿਆਂ ਤੋਂ ਅਲੱਗ ਕਰ ਦਿੱਤਾ, ਉਹਨੂੰ ਬਿਠਾਲਿਆ ਇਸ ਕਰਕੇ ਜਾਂਦਾ ਤੇ ਉਹ ਘੱਟੋ ਘੱਟ ਸੋਚੇ ਤੇ ਆਪਣੇ ਆਪ ਤੇ ਸੋਚੇ ਮੈਂ ਕੀ ਗਲਤੀ ਕੀਤੀ, ਕਾਤੇ ਮੈਂ ਪਾਸ ਕੀਤਾ,
0: ਬਿਲਕੁਲ
2: ਹੈ, ਤੇ ਫਿਰ ਉਹ ਅੱਗੇ ਤੋਂ ਨਹੀਂ ਕਰਦਾ ਹੈਗਾ। ਇਹ ਹੁੰਦੀ ਵੱਧ ਤੋਂ ਵੱਧ 10 ਮਿੰਟ ਬੱਚੇ ਨੂੰ ਬਿਠਾਲਣਾ ਹੁੰਦਾ, ਇਹ ਤਾਂ ਵੱਧ ਨਹੀਂ,
0: ਬਿਲਕੁਲ ਹੈ ਜੀ।
2: ਤਾਂ ਇਹ ਘਰਾਂ ਵਿਚ ਵੀ ਸਾਨੂੰ ਸਾਰਿਆਂ ਸੋਚਣ ਦੀ ਗੱਲ ਹੈ, ਪਰ ਆਪਣੇ ਪੇਰੈਂਟਸ ਤਾਂ ਮੈਂ ਕਹਿੰਦੀ ਹੁਣ ਵੀ ਦੇਖਦੀ ਆ ਮੈਂ ਭੁਪਿੰਦਰ ਜੀ, ਵੱਡੇ ਵੱਡੇ ਵੀ ਬੱਚੇ ਹੁੰਦੇ ਉਹਨਾਂ ਨੂੰ ਵੀ ਉਹਨਾਂ ਦੇ ਉਹ ਕਈ ਵਾਰ ਗੱਲ ਕਹਿਣਾ ਚਾਹੁੰਦੇ, ਉਹਨਾਂ ਦੀ ਗੱਲ ਚੰਗੀ ਤਰ੍ਹਾਂ ਸੁਣਦੇ ਨੇ, ਕਹਿ ਦਿੰਦੇ ਚੁੱਪ ਕਰ ਜਾ
0: ਜੀ, ਬਿਲਕੁਲ
2: ਤੇਰਾ ਬੋਲਣਾ ਕੋਈ ਜਰੂਰੀ ਨਹੀਂ ਹੈ, ਤੂੰ ਜਰੂਰੀ ਨੀ ਬੋਲਣਾ ਹੈ, ਜਰੂਰੀ ਨੀ ਹਰ ਗੱਲ ਦਾ ਆਂਸਰ ਦੇਣਾ, ਉਹ ਗੱਲ ਸੁਣੋ ਜਿਹੜਾ ਹੁਣ ਬੱਚਾ ਬੋਲ ਕੇ ਹੀ ਆਂਸਰ ਦੇਊਗਾ, ਹੋਰ ਕਿੱਦਾਂ ਆਂਸਰ ਦੇਊਗਾ ਤੁਹਾਨੂੰ,
0: ਬਿਲਕੁਲ
2: ਤੁਹਾਨੂੰ ਸਮਝਣਾ ਚਾਹੀਦਾ। ਇੱਕ ਵਾਰ ਤਾਂ ਮੈਂ ਕਹਿੰਦੀ ਬੱਚੇ ਨੂੰ ਕਹੋ ਹਾਂ ਤੂੰ ਜੋ ਕਹਿਣਾ ਕਹਿ, ਫਿਰ ਸੁਣਨ ਤੋਂ ਬਾਅਦ ਫਿਰ ਤੁਸੀਂ ਗੱਲ ਕਰੋ। ਅੱਛਾ ਮੈਂ ਇਹ ਚੀਜ਼ ਇਕਬਾਲ ਦੇ ਉਹਦੇ ਇਨ ਲੋਜ ਵਿਚ ਇਹ ਬਹੁਤ ਦੇਖਦੀ ਹਾਂ, ਮੇਰਾ ਜਵਾਈ ਵੀ ਆ ਤੁਹਾਨੂੰ ਮੈਂ ਦੱਸਦੀ, ਇਕਬਾਲ ਦਾ ਹਸਬੈਂਡ ਭੁਪਿੰਦਰ ਜੀ, ਉਹ ਜੇ ਮੈਂ ਵੀ ਉਹਨਾਂ ਗੱਲ ਕਰਦੀ ਜੀ, ਮੈਂ 15 ਮਿੰਟ ਵੀ ਮੈਂ ਲਗਾਤਾਰ ਬੋਲੀ ਜਾਵਾਂ ਨਾ, ਗੱਲ ਕਰੀ ਜਾਵਾਂ, ਉਹਨੇ 19 ਮਿੰਟ ਵਿਚ ਨਹੀਂ ਬੋਲਣਾ, 19 ਮਿੰਟ ਮੇਰੀ ਗੱਲ ਸੁਣਨੀ, ਮੈਂ ਕਹਿੰਦੀ ਐਡਾ ਬੜਾ ਇੰਨਾ ਜ਼ਿਆਦਾ ਪੇਸ਼ੈਂਸ ਆ, ਤੁਸੀਂ ਦੇਖੋ ਪਹਿਲਾਂ ਹੈ। ਪਰ ਉਹ ਇਹੀ ਕਹਿੰਦੇ ਵੀ ਜਿਹੜੇ ਬੱਚੇ ਚ ਨਾ ਸੁਣਨ ਦਾ ਪੇਸ਼ੈਂਸ ਹੈਗਾ ਆ, ਉਹਦਾ ਤਾਂ ਫਿਰ ਸੈਲਫ ਕੰਟਰੋਲ ਬਹੁਤ ਹੁੰਦਾ, ਉਹ ਤਾਂ ਆਪੇ ਪਾਵਰਫੁਲ ਹੁੰਦਾ, ਜਿਹੜਾ ਸੁਣ ਸਕਦਾ ਆ ਤਾਂ ਉਹ ਫਿਰ ਕਹਿ ਵੀ ਸਕਦਾ ਆ,
0: ਬਿਲਕੁਲ।
2: ਪਰ ਉਹਨੇ ਜਾਣੀ ਕਿ 10 ਮਿੰਟ ਚੰਗੀ ਤਰ੍ਹਾਂ ਸੁਣਨਾ, ਵਿੱਚ ਬਿਲਕੁਲ ਨੀ ਬੋਲਣਾ, ਜਿੱਦਾਂ ਸਕੂਲਾਂ ਚ ਹੁਣ ਤੁਸੀਂ ਦੱਸਦੇ ਹਟੇ ਆ, ਸਕੂਲਾਂ ਚ ਜਾਂ ਇੱਥੇ ਹਰ ਇੱਕ ਜਗ੍ਹਾ ਤੇ ਆ, ਜੇ 2 ਬੰਦੇ ਗੱਲ ਕਰਦੇ ਆ ਤਾਂ ਦੂਜੇ ਬੰਦੇ ਨੇ ਉਦ ਤੱਕ ਨੀ ਬੋਲਣਾ ਜਦ ਤੱਕ ਪਹਿਲੇ ਦੀ ਗੱਲ ਖਤਮ ਨੀ,
0: ਬਿਲਕੁਲ ਹਾਂ,
2: ਏਦਾਂ ਦੱਸਦੇ ਬਸ, ਮੈਂ ਇੰਨੀਆਂ ਕੋਈ ਗੱਲਾਂ
0: ਵਾਰੀ ਦੀ ਵੇਟ ਕਰਦੇ ਆ ਜੀ ਕਦੋਂ ਮੇਰੀ ਵਾਰੀ ਆ ਜੀ, ਬਿਲਕੁਲ
2: ਹਾਂਜੀ ਹਾਂਜੀ ਬਿਲਕੁਲ ਕਰਦੇ ਆ, ਔਰ ਕਰਨੀ ਚਾਹੀਦੀ। ਅੱਛਾ ਹੁਣ ਤੁਸੀਂ ਦੇਖੋ ਇੱਥੇ ਆ ਮਨਿਸਟਰ ਤੱਕ ਆ ਸਾਰੇ ਉਸੇ ਇੱਕੋ ਲਾਈਨ ਚ ਲੱਗੇ ਹੁੰਦੇ ਆ, ਹੁਣ ਏਅਰਪੋਰਟ ਤੇ ਹੁੰਦੇ ਆ ਜਾਂ ਕਿੱਦਾਂ ਵੀ, ਅਸੀਂ ਸਾਰੇ ਇੱਕੋ ਲਾਈਨ ਚ ਲੱਗੇ ਹੁੰਦੇ ਆ। ਮੈਂ ਹੁਣੇ ਕਰਦੀ ਸੀ ਗੱਲ, ਅਸੀਂ ਏਅਰਪੋਰਟ ਤੇ ਸੀਗੇ ਤਾਂ ਆਉਂਦੇ ਸੀ ਕੈਨੇਡਾ ਤੋਂ ਆਏ ਸੀ, 12 ਦਿਨ ਅਸੀਂ ਗਏ ਸੀ ਉੱਥੇ, ਗਏ ਅਸੀਂ ਗਿਆ ਵੀ ਗਏ ਸੀ ਹਨਾ, ਤਾਂ ਮਤਲਬ ਮੈਂ ਦੇਖਦੀ ਭਾਈ ਸਾਡੇ ਤਾਂ ਇੰਡੀਆ ਤਾਂ ਪੇਸ਼ੈਂਸ ਕਿਸੇ ਵਿੱਚ ਹੈ ਹੀ ਨਹੀਂ ਲਾਈਨ ਚ ਲੱਗਣ ਦਾ,
0: ਉਹ ਤਾਂ ਭੈਣ ਜੀ ਪੇਸ਼ੈਂਟ ਬਣੇ ਹੋਏ ਨੇ, ਪੇਸ਼ੈਂਸ ਛੱਡੋ ਪੇਸ਼ੈਂਟ ਬਣੇ ਹੋਏ ਨੇ, ਹਨਾ ਪਿਛਲੇ ਦਿਨਾਂ ਦੇ ਵਿੱਚ ਹਰਜੀਤ ਟਟਵਾਲ ਜੀ ਨੇ ਨਾ, ਮੇਰੇ ਕੋਲ ਸਾਲ ਹੋ ਗਿਆ ਆਰਟੀਕਲ ਮੈਂ ਸਾਂਝਾ ਕਰਨ ਦਾ ਕਰਦਾ, ਮੈਂ ਕਿਸੇ ਦਿਨ ਕਰਾਂ, ਕੱਲ ਨੂੰ ਜ਼ਰੂਰ ਕਰੂੰਗਾ, ਕਿ ਇਸ ਤਰ੍ਹਾਂ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ, ਕਿ ਸਾਡੇ ਜਿਹੜੇ ਲੋਕ ਨੇ ਨਾ ਖਾਸ ਕਰ ਇੰਡੀਅਨ, ਉਹ ਕੀ ਕਰਦੇ ਆ, ਕੋਈ ਪੇਰੈਂਟਸ ਮਤਲਬ ਕਿ ਇਕੱਲਾ ਆ ਰਿਹਾ ਟਰੈਵਲ ਕਰ ਰਿਹਾ, ਉਹਨੂੰ ਵੀਲ ਚੇਅਰ ਲੈ ਦਿਓ ਜੀ, ਚੰਗੇ ਭਲੇ ਨੇ ਸਾਰਾ ਕੁਝ ਹੈ, ਤਾਂ ਉਹ ਜਹਾਜ਼ ਹੀ ਪੂਰਾ ਵੀਲ ਚੇਅਰਾਂ ਦੇ ਨਾਲ ਭਰਿਆ ਪਿਆ ਜੀ, ਦੱਸੋ ਖਾਸ ਕਰ ਜਿੰਨੇ ਇੰਡੀਅਨ ਨੇ ਜੀ, ਉਹ ਸਾਰੇ ਜਿੰਨੇ ਨੇ ਆਪਣੇ ਜਿੱਥੋਂ ਫੁੱਲ ਕੀਤਾ ਜਾਂਦਾ ਟਰਮੀਨਲ ਤੋਂ ਜਹਾਜ਼ ਜਿਹੜਾ ਵੀ ਜਾਣਾ ਜੀ, ਘੱਟੋ ਘੱਟ ਨੀ 40-50 ਕੋਲ ਵੀ ਆਉਣੀ ਹੈ।
2: ਉਹਨਾਂ ਨੇ ਭੁਪਿੰਦਰ ਜੀ ਅੱਗੇ ਜੀ ਵੀ ਕੀਤੀ ਸੀ, ਤੁਸੀਂ ਉਹਦੇ ਬਾਰੇ ਬੁੱਕ ਵਿੱਚ ਉਹਨੇ ਲਿਖਿਆ ਸੀ, ਪੈਦਾ ਉਹ ਦੱਸਦੇ ਸੀ ਆਪਣੇ ਮੈਨੂੰ ਇੱਕ ਵਾਰ ਵੀਲ ਚੇਅਰ ਤੇ ਜਾਣਾ ਪਿਆ ਸੀ।
0: ਹਾਂਜੀ ਹਾਂਜੀ, ਉਹਨਾਂ ਦਾ ਆਰਟੀਕਲ ਮੇਰੇ ਕੋਲ ਪਿਆ, ਮੈਂ ਸਾਂਝਾ ਕਰਾਂਗਾ ਜੀ ਉਹ। ਹਾਂਜੀ, ਪਰ ਅੱਜ ਲੋਕਾਂ ਨੇ ਤਾਂ ਉਸ ਚੀਜ਼ ਤੋਂ ਦੇਖ ਲੋ ਕਿ ਉਹ ਬਹਾਨਾ ਹੀ ਬਣਾ ਲਿਆ ਹਨਾ ਜੀ, ਉਹ ਪਰ ਉਹ ਸਾਡੀ ਉਹ ਜਿਹੜੀ ਹੈ ਪਰਸਨੈਲਿਟੀ ਕਹਿ ਲੋ ਜਾਂ ਲੋਕਾਂ ਦੇ ਵਿੱਚ, ਜਿੱਥੇ ਆਪਾਂ ਕਿਸੇ ਵੀ ਮੁਲਕ ਦੇ ਵਿੱਚ ਟਰੈਵਲ ਕਰਦੇ ਹਾਂ, ਜੇ ਏਡੀ ਵੱਡੀ ਤਾਦਾਦ ਦੇ ਵਿੱਚ ਉਹ ਦੇਖਣਗੇ ਯਾਰ ਸਾਰੇ ਹੀ ਮਤਲਬ ਕਿ ਅਪਾਹਜ ਨੇ, ਮਤਲਬ ਕੀ ਕਰੋ।
2: ਅੱਛਾ ਭੁਪਿੰਦਰ ਜੀ, ਇੱਦਾਂ ਹੁੰਦੀ ਆ ਕਈ ਵਾਰ ਇੱਕ ਬੰਦੇ ਨੂੰ ਸੱਚੀ ਪ੍ਰੋਬਲਮ ਹੋ ਸਕਦੀ, ਚਲੋ ਉਹ ਠੀਕ ਆ ਹਨਾ, ਤੇ ਉਹਨੂੰ ਹੋਣੇ ਚਾਹੀਦੀ ਆ, ਪਰ ਇੱਦਾਂ ਨੀ ਤੇ ਤੁਸੀਂ ਉਦਾਂ ਹੀ ਕਰੋ। ਪਰ ਕੁਛ ਇੱਕ ਸਿਆਣੇ ਬੰਦੇ ਇਸ ਕਰਕੇ ਵੀ ਮੈਂ ਦੇਖਿਆ ਵੀਲ ਚੇਅਰ ਇਸ ਕਰਕੇ ਵੀ ਲੈਂਦੇ, ਜਿੱਦਾਂ ਏਅਰਪੋਰਟ ਤੇ ਆ ਟਰਮੀਨਲ ਆ ਇੱਕ ਥਾਂ ਤੋਂ ਦੂਜੇ ਥੇ ਜਾਣਾ,
0: ਹਾਂਜੀ
2: ਭੁਪਿੰਦਰ ਜੀ, ਜਿਹੜੇ ਅਨਪੜ੍ਹ ਆ ਨਾ ਉਹਨਾਂ ਨੂੰ ਬਿਲਕੁਲ
0: ਹਾਂਜੀ ਬੋਲੀ ਨੀ ਆਉਂਦੀ ਜਾਂ ਪ੍ਰੋਬਲਮ ਆਉਂਦੀ ਆ, ਜਾਂ ਕੱਲੇ ਆ ਹੈਗੇ ਨੇ ਜੀ ਟਰੈਵਲ ਕਰ ਰਹੇ ਨੇ, ਕੋਈ ਹੋਰ ਨਹੀਂ ਕਾ ਨਾਲ ਜੀ, ਉਹ ਇਸ ਚੀਜ਼ ਦਾ ਫਾਇਦਾ ਚੱਕਦੇ ਨੇ ਜੀ।
2: ਤੁਸੀਂ ਦੇਖੋ ਜਦੋਂ ਨਾ ਮੈਂ ਅਟਲਾਂਟਾ ਆਈ ਆ, ਮੈਂ ਅਟਲਾਂਟਾ ਤੋਂ ਨਿਊਯਾਰਕ ਨੂੰ ਜਾਣਾ ਸੀ, ਮੇਰਾ ਬੇਟਾ ਮੈਨੂੰ ਕੀ ਕਹਿੰਦਾ
0: ਜੀ,
2: ਮੈਨੂੰ ਕਹਿੰਦਾ ਮੰਮੀ ਇਹ ਨਿਊਯਾਰਕ ਵਰਗਾ ਨੀ ਹੈਗਾ ਇਹ ਟਰਮੀਨਲ, ਹਨਾ ਇਹ ਵੱਖਰਾ ਆ, ਹਨਾ ਇਹ ਡਿਫਰੈਂਟ ਆ, ਤੁਹਾਨੂੰ ਬਹੁਤ ਲੱਗਣਾ ਜਦੋਂ ਤੁਸੀਂ ਜਾਣਾ ਏਅਰਪੋਰਟ ਤੇ ਨਾ। ਕਹਿੰਦਾ ਹੁਣ ਦੇਖਣਾ ਪੈਣਾ ਤੁਹਾਡੀ ਕਿਹੜੀ ਕਿਹੜੀ ਏਅਰਲਾਈਨ ਦਾ ਕਿੱਦਾਂ। ਕਹਿੰਦਾ ਫਿਰ ਤੁਹਾਨੂੰ ਉਹ ਡਾਊਨ ਸਟੇਅਰ ਉਤਰਨਾ ਪੈਣਾ ਆ, ਉੱਥੋਂ ਤੁਸੀਂ ਏਅਰ ਟ੍ਰੇਨ ਲੈਣੀ ਆ, ਫਿਰ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਏਅਰ ਟ੍ਰੇਨ ਰਾਹੀਂ ਜਾਣਾ, ਤੇ ਫਿਰ ਏਦਾਂ ਹੋਣੇ। ਭੁਪਿੰਦਰ ਜੀ ਜਦੋਂ ਮੈਂ ਪਹਿਲੀ ਵਾਰ ਗਈ ਆ ਨਾ, ਮੈਂ ਪੜ੍ਹੀ ਲਿਖੀ ਸੀ
0: ਜੀ,
2: ਗੱਲ ਸੁਣੋ, ਜਿੱਥੋਂ ਮੇਰਾ ਐਗਜ਼ਿਟ ਸੀਗਾ ਨਾ ਮੈਂ ਜਾਣਾ, ਉੱਥੇ ਤੱਕ ਮੈਂ ਮੁੜ ਮੁੜ ਚਾਰ ਕੁ ਗੇੜੇ ਲਾਏ ਹੋ ਗਏ ਭੁਪਿੰਦਰ ਜੀ, ਉਹ ਐਗਜ਼ਿਟ ਮੇਰਾ ਆਉਂਦਾ ਨੀ ਸੀ, ਮੈਂ ਕਿੱਧਰ ਨੂੰ ਜਾਣਾ, ਕਿੱਦਾਂ ਨਿਕਲਣਾ ਇੱਥੋਂ, ਹਨਾ। ਫਿਰ ਚੱਲ ਠੀਕ ਆ, ਬੋਲਣਾ ਆਉਂਦਾ ਸੀ। ਮੈਂ ਫਿਰ ਕਿਸੇ ਨੂੰ ਪੁੱਛਿਆ ਤੇ ਮੈਂ ਤੇ ਮੇਰੀ ਆਹ ਫਲਾਈਟ ਆ, ਮੈਂ ਏਦਾਂ ਤੇ ਮੈਨੂੰ ਆਹ ਨਹੀਂ ਪਤਾ ਲੱਗਦਾ ਪੇ ਮੈਂ ਕਿੱਥੇ ਜਾਣਾ ਕਿੱਦਾਂ। ਉਹਨੇ ਫਿਰ ਮੈਨੂੰ ਆਪ ਕਿਹਾ ਇੱਥੋਂ ਹੀ ਤੂੰ ਜਾਣਾ ਥੱਲੇ ਡਾਊਨ ਸਟੇਅਰ,
0: ਬਿਲਕੁਲ
2: ਚਾਹੇ ਕਹਿ ਲੈਂਦਾ ਐਲੀਵੇਟਰ ਲੈ ਲਾ, ਚਾਹੇ ਤੂੰ ਚੱਲ ਜਾ ਸਟੇਅਰਸ ਰਾਹੀਂ। ਫਿਰ ਮੈਂ ਸਟੇਅਰ ਰਾਹੀਂ ਥੱਲੇ ਗਈ, ਫਿਰ ਮੈਂ ਥੱਲੇ ਥੋੜੀ ਕਿ ਦੇਰ ਅੱਗੇ ਨੂੰ ਤੁਰੀ ਗਈ, ਕਿਉਂਕਿ ਮੇਰੇ ਕੋਲ ਟਾਈਮ ਸੀਗਾ ਜ਼ਿਆਦਾ, ਹਨਾ। ਤਾਂ ਫਿਰ ਮੈਂ ਟਾਈਮ ਐਨ ਆਫ ਟਾਈਮ ਸੀਗਾ, ਤੇ ਫਿਰ ਮੈਂ ਦੇਖਿਆ ਇਹ ਟ੍ਰੇਨ ਆ ਰਹੀ ਆ, ਤਾਂ ਮੈਂ ਚੜੀ। ਫਿਰ ਕੱਲਾ ਕੱਲਾ ਜੀ ਪਤਾ ਲੱਗਾ, ਬੋਲ ਕੇ ਦੱਸੀ ਜਾਂਦਾ ਇਸ ਟਰਮੀਨਲ ਤੇ ਇਸ ਤੇ ਆ ਉਤਰੋ, ਇਹ ਤੇ ਆ ਉਤਰੋ। ਫਿਰ ਮੈਂ ਦੇਖਿਆ ਮੇਰਾ ਜਿਹੜਾ ਬੋਰਡਿੰਗ ਪਾਸ ਆ ਉਹਦੇ ਉੱਤੇ ਲਿਖਿਆ ਮੇਰਾ ਗੇਟ ਨੰਬਰ ਕਿਹੜਾ ਹੈ, ਕਿਹੜੇ ਟਰਮੀਨਲ ਤੇ। ਭੁਪਿੰਦਰ ਜੀ ਪਹਿਲੀ ਵਾਰ ਤਾਂ ਮੈਂ ਪੜ੍ਹੀ ਲਿਖੀ ਸੀਗੀ, ਭਾਵੇਂ ਤਾਂ ਮੇਰਾ ਐਕਸਪੀਰੀਅੰਸ ਤਾਂ ਐਸੇ ਹੀ, ਮਤਲਬ ਅਟਲਾਂਟਾ ਵਿੱਚ ਆ ਕੇ ਡਿਫਰੈਂਟ ਹੋਇਆ।
0: ਮੇਰਾ
2: ਨਿਊਯਾਰਕ ਮੈਂ ਇੰਨੇ ਸਾਲ 27 ਸਾਲ ਰਹੀ, ਮੇਰਾ ਕੋਈ ਫਰਕ ਹੀ ਨਹੀਂ ਸੀ ਮੈਨੂੰ ਕੋਈ।
0: ਬਿਲਕੁਲ, ਜਰਮਨ ਦਾ ਫਰੈਂਕਫਰਟ ਜਿਹੜਾ ਹੈਗਾ ਆਪਣਾ ਏਅਰਪੋਰਟ, ਉੱਥੇ ਏਦਾਂ ਹੀ ਆ ਸਿਸਟਮ ਕਾਫੀ, ਉਹ ਬਹੁਤ ਵੱਡਾ ਹੈ ਜੀ, ਬਿਜ਼ੀਐਸਟ ਏਅਰਪੋਰਟ ਨੇ ਕਾਫੀ, ਹਨਾ ਜੀ। ਇੰਗਲੈਂਡ ਹੀਥਰੋ ਹੋ ਗਿਆ, ਫਰੈਂਕਫਰਟ ਹੋ ਗਿਆ ਜਰਮਨ ਦਾ ਜੀ, ਹਾਂਜੀ ਉਧਰ ਦੁਬਈ ਦਾ ਹੋ ਗਿਆ ਜੀ।
2: ਫਿਰ ਮੈਂ ਇਸ ਕਰਕੇ ਸੋਚਦੀ ਹਾਂ ਕੋਈ ਕੁਛ ਲੋਕਾਂ ਨੂੰ ਹੁਣ ਠੀਕ ਆ, ਮੈਨੂੰ ਬੋਲਣਾ ਆਉਂਦਾ ਸੀ, ਮੈਂ ਕੱਲੀ ਸੀਗੀ, ਮੈਂ ਬੋਲਣਾ ਆਉਂਦਾ ਸੀ, ਤਾਂ ਕਰਕੇ ਮੈਂ ਭੁਪਿੰਦਰ ਜੀ ਚੱਲੀਏ। ਜੇ ਹੁਣ ਮੇਰੇ ਇੱਥੇ ਕੋਈ ਅਨਪੜ੍ਹ ਬੰਦਾ ਹੁੰਦਾ, ਉਹ ਤਾਂ ਫਿਰ ਉੱਥੇ ਸ਼ਾਇਦ ਰੋਣਾ ਹੀ ਲੱਗ ਪੈਂਦਾ, ਕੀ ਹੋਏ ਨਾ ਉਹਨੂੰ ਦੱਸਣਾ ਆਉਣਾ ਨਾ ਪਈ ਮੈਂ ਕੀ ਕਰਨਾ ਕੀ ਨਹੀਂ, ਹਨਾ।
0: ਬਿਲਕੁਲ ਹੈ ਜੀ।
2: ਫਿਰ ਉਹਨਾਂ ਨੂੰ ਕਈ ਵਾਰ ਜਿਹੜੇ ਬੱਚੇ ਆ ਉਹ ਆਪਣੇ ਪੇਰੈਂਟਸ ਲਈ ਵੀਲ ਚੇਅਰ ਕਰਵਾ ਦਿੰਦੇ
0: ਨੇ ਜੀ, ਬਿਲਕੁਲ ਹੈ।
2: ਇਸ ਕਰਕੇ ਹੁੰਦਾ ਪੀ ਉਹਨਾਂ ਨੂੰ ਫਾਇਦਾ ਹੋ ਜਾਂਦਾ ਪੀ ਉਹਨੂੰ, ਵੀ ਵੀਲ ਚੇਅਰ ਵਾਲਿਆਂ ਨੇ ਤਾਂ ਵਿੱਚੋ ਵਿੱਚ ਫਿਰ ਐਲੀਵੇਟਰ ਉਧਰ ਚ ਲੈ ਜਾਣਾ ਹੁੰਦਾ, ਤਾਂ ਉਹਨਾਂ ਲਈ ਹੋਰ ਵੀ ਸ਼ੋਰਟ ਹੋ ਜਾਂਦਾ ਆ, ਇੰਨਾ ਜ਼ਿਆਦਾ ਨੀ ਹੁੰਦਾ।
0: ਬਿਲਕੁਲ ਹੈ ਜੀ।
2: ਤਾਂ ਜਿਹੜਾ ਕੋਈ ਪੜ੍ਹਿਆ ਲਿਖਿਆ ਉਹ ਤਾਂ ਆਪਣਾ ਹੱਲ ਲੱਭ ਲੈਂਦਾ ਕਿਸ ਤਰ੍ਹਾਂ ਵੀ ਕਰਨਾ ਹੈ। ਤਾਂ ਹੁਣ ਤੁਸੀਂ ਦੇਖੋ ਇੰਗਲੈਂਡ ਕਿੱਡਾ ਵੱਡਾ ਟਰਮੀਨਲ ਆ, ਤੁਸੀਂ ਦੇਖਿਆ ਇੱਕ ਥਾਂ ਤੋਂ ਕਿੱਧਰ ਨੂੰ ਕਿੱਥੇ ਤਾਂ ਜਾਣਾ, ਉੱਥੇ ਬੰਦਾ ਇੰਜੋਏ ਵੀ ਕਰਦਾ, ਚਲੋ ਸੈਰ ਦੀ ਸੈਰ ਵੀ ਹੋ ਜਾਂਦੀ ਹੈ, ਦੋ ਮਿਲਦੇ,
0: ਬਿਲਕੁਲ ਹੈ ਜੀ,
2: ਤਾਂ ਵਧੀਆ ਵੀ ਲੱਗਦਾ
0: ਜੀ। ਬਿਲਕੁਲ,
2: ਹਾਂਜੀ ਹਾਂਜੀ, ਚਲੋ ਭਵਿੰਦਰ ਜੀ,
0: ਥੈਂਕ ਯੂ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਜੇ ਕਿਸੇ ਦੋਸਤ ਦਾ, ਸੱਜਣ ਦਾ, ਮਿੱਤਰ ਦਾ ਨਾਮ ਰਹਿ ਗਿਆ ਹੋਵੇ, ਕਮੈਂਟ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ, ਤੇ ਦੋਸਤੋ ਇਸੇ ਤਰ੍ਹਾਂ ਹੀ ਨਿੱਕੀ ਨਿੱਕੀ ਸਤਿ ਸ੍ਰੀ ਅਕਾਲ ਹੈ ਜੀ।

0: ದಬಾಪಾ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ. ਤੇ 2.25 ਘੰਟੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ. ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ. ਕੁਝ ਚੰਗੀਆਂ ਤੇ ਕੁਝ ਮਾੜੀਆਂ ਤੇ ਕੁਝ ਗੰਭੀਰ ਤੇ ਕੁਝ ਖੁਸ਼ ਕਰਨ ਵਾਲੀਆਂ ਖ਼ਬਰਾਂ ਵੀ ਹੋਣਗੀਆਂ ਤੇ ਨਾਲ ਦੀ ਨਾਲ ਕੁਝ ਹੀ ਪਲਾਂ ਤੱਕ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ. ਤੇ ਪੰਜਾਬ ਦੇ ਵਿਚ ਰਾਜਨੀਤੀ ਦੇ ਵਿਚ ਤਬਦੀਲੀ ਬੜੇ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਦੀ ਵੀ ਬਾਤ ਪਾਵਾਂਗੇ. ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਕੋਈ ਪ੍ਰਧਾਨ ਜਿਹੜਾ ਚੰਗਾ ਲੱਗੇ ਤੇ ਕੋਈ ਨਾ ਕੋਈ ਪਾਰਟੀਆਂ ਜਿਹੜੀਆਂ ਨੇ ਅੱਗੇ ਵਧੇ ਤੇ ਉਹਦੇ ਵਿਚ ਵੀ ਨਵੀਆਂ ਅਪਡੇਟ ਆ ਚੁੱਕੀਆਂ ਨੇ, ਉਹਨਾਂ ਦਾ ਵੀ ਗੱਲਬਾਤ ਕਰਦੇ ਅੱਗੇ ਜਾ ਕੇ. ਤੇ ਸਟੂਡੀਓ ਦਾ ਨੰਬਰ ਦੋਸਤੋ +358 44 976 1962 ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ. ਬਾਕੀ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਤੇ ਖਾਸ ਕਰਕੇ ਜਿੱਥੇ ਤੁਸੀਂ ਚੈਟ ਦੇ ਵਿੱਚ ਆਪਣੇ ਕਮੈਂਟ ਲਿਖ ਸਕਦੇ ਹੋ ਯੂਟਿਊਬ ਦੇ ਉੱਤੇ ਤੇ ਉਹਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ. ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ. ਇਸੇ ਤਰ੍ਹਾਂ ਦੋਸਤੋ, ਨਾਲ ਦੀ ਨਾਲ ਜਿਹੜਾ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:00 ਤੇ ਇਸ ਵਕਤ 7 ਮਿੰਟ ਦਾ ਸਮਾਂ ਹੈ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਦੁਪਹਿਰ ਦਾ ਸਮਾਂ ਹੋ ਚੁੱਕਿਆ, ਜਿਸ ਦੇ ਵਿੱਚ ਘੜੀਆਂ ਦੇ ਉੱਤੇ ਝਾਤ ਮਾਰੀਏ ਤਾਂ 9:07 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:09 ਦਾ ਸਮਾਂ ਹੈ ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:00 ਜਿਹੜੇ ਨੇ ਆਪਣੇ 7 ਮਿੰਟ ਹੋ ਗਏ ਨੇ ਜੀ. ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:00 ਤੇ 37 ਮਿੰਟ ਰਾਤ ਦਾ ਸਮਾਂ ਹੈ ਜੀ. ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਤੁਹਾਡੇ ਨਾਲ ਅੱਜ ਦੇ ਵਿਚਾਰ ਦੇ ਨਾਲ. ਤੇ ਅੱਜ ਉਡੀਕਾਂ ਦੇ ਵਿੱਚ ਰਾਤ ਲੰਘ ਗਈ ਪਰ ਕੁਝ ਨਾ ਕੁਝ ਨਵੇਂ ਜਿਹੜੇ ਨੇ ਖੁਲਾਸੇ ਹੋ ਗਏ ਨੇ. ਇੰਤਜ਼ਾਰ ਖਤਮ ਹੋਇਆ ਤੇ ਰਾਜਾ ਵੜਿੰਗ ਜੀ ਇੰਗਲੈਂਡ ਨੂੰ ਚਲੇ ਗਏ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕਮਾਨ ਸੰਭਾਲਣ ਦੇ ਲਈ ਹੁਣ ਪ੍ਰਗਟ ਸਿੰਘ ਜੀ ਆ ਗਏ ਨੇ. ਇਸੇ ਤਰ੍ਹਾਂ ਸੱਚਾਈ ਜਾਂ AI ਦਾ ਮੁੱਦਾ, ਵਲਟੂਆ ਸਾਹਿਬ ਵੱਡੇ ਮੁੱਦਿਆਂ ਦੇ ਵਿੱਚ ਫਿਰ ਤੋਂ ਘਿਰਦੇ ਨੇ ਤੇ ਮਿੱਟੀ ਆਵਾਜ਼ਾਂ ਮਾਰਦੀ ਹੈ ਤੇ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਬੰਦਾ ਮਿੱਟੀ ਹੋ ਜਾਂਦਾ ਹੈ ਪਰ ਆਖਰ ਦੇ ਵਿੱਚ ਜਦੋਂ ਦਿਨ ਸਾਹ ਪੂਰੇ ਹੋ ਜਾਂਦੇ ਨੇ ਜਾਂ ਕੁਝ ਕਾਰਨ ਬਣ ਜਾਂਦੇ ਆ ਪਹਿਲਾਂ ਤੇ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਜ਼ੋਰ ਜਿਹੜੇ ਆ ਚੰਗੇ ਮਨੁੱਖਾਂ ਨੂੰ ਮਿੱਟੀ ਦੇ ਵਿੱਚ ਮਿੱਟੀ ਜਿਹੜਾ ਕਰ ਦਿੰਦੀਆਂ ਨੇ ਤੇ ਸੁਪਰੀਮ ਜਿਹੜੀ ਹੈ ਇਨਕਾਰੀ ਆਈ ਹੈ ਸੁਪਰੀਮ ਦੀ ਤੇ ਕੁਝ ਮੁੱਦਿਆਂ ਦੇ ਉੱਤੇ ਭਾਰਤੀ ਕੇਂਦਰ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ. ਲਦਾਖ ਦੇ ਵਿੱਚ ਨਵਾਂ ਰੂਪ ਜਿਹੜਾ ਉਹ ਧਾਰਨ ਕਰਨ ਜਾ ਰਿਹਾ ਲਦਾਖ ਕਿਉਂਕਿ ਉੱਥੇ ਜਿਹੜੇ ਨੇ ਬਹੁਤ ਸਾਰੀਆਂ ਨਵੇਂ ਨਕਸ਼ੇ ਦੇ ਵਿੱਚ ਜੋ ਸਥਾਨਾਂ ਦੇ ਨਾਮ ਜਿਹੜੇ ਨੇ ਭਾਰਤ ਦੇ ਸੰਬੰਧ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਚੇਂਜ ਕੀਤਾ ਗਿਆ ਤੇ ਨਵਾਂ ਨਕਸ਼ਾ ਜਿਹੜਾ ਲਦਾਖ ਦਾ ਜਾਰੀ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਦੋਸਤੋ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਤਵਾਰੀਖ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਉੱਤੇ ਜਾਵਾਂਗੇ ਤੇ ਗੱਲਬਾਤ ਤੁਹਾਡੇ ਨਾਲ ਵੀ ਚਲਾਵਾਂਗੇ। ਅੱਜ ਦੇ ਵਿਚਾਰ ਦੇ ਵਿੱਚ 2 ਅਕਤੂਬਰ 2026 ਦਾ ਦਿਹਾੜਾ ਹੈ, ਜਿਵੇਂ ਕਿ ਅੱਜ ਦੇ ਵਿਚਾਰ ਦੇ ਵਿੱਚ ਦੱਸਿਆ ਗਿਆ ਸ਼ਹੀਦ ਭਗਤ ਸਿੰਘ ਉਹਨਾਂ ਦਾ ਜ਼ਿਕਰ ਆਉਂਦਾ ਹੈ। ਤੁਸੀਂ ਪ੍ਰਚਲਿਤ ਵਿਸ਼ਵਾਸ ਦਾ ਜਿਹੜਾ ਵਿਰੋਧ ਕਰਕੇ ਵੇਖ ਲਵੋ, ਤੁਸੀਂ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ ਕਿਸੇ ਮਹਾਨ ਪੁਰਖ ਦੀ ਨੁਕਤਾਚੀਨੀ ਕਰਕੇ ਵੇਖ ਲਵੋ। ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘਮੰਡੀ ਹੰਕਾਰੀ ਆਖ ਕੇ ਦਿੱਤਾ ਜਾਵੇਗਾ। ਇਸ ਦਾ ਕਾਰਨ ਮਾਨਸਿਕ ਖੜੋਤ ਜਿਹੜੀ ਹੈ ਹੁੰਦੀ ਹੈ। ਸ਼ਹੀਦ ਭਗਤ ਸਿੰਘ ਹੋਣੀ ਇਹ ਜਿਹੜੀ ਹੈ ਗੱਲਬਾਤ ਲਿਖਦੇ ਹੈ। ਇਸੇ ਤਰ੍ਹਾਂ ਅੱਜ 2 ਅਕਤੂਬਰ ਜਿਹੜੀ ਹੈ ਗਾਂਧੀ ਜੈਅੰਤੀ ਵੀ ਜਿਹੜੀ ਮਨਾਈ ਗਈ ਆ ਪੂਰੇ ਭਾਰਤ ਦੇ ਵਿੱਚ ਤੇ 1800 ਜਿਹੜਾ ਆਪਣਾ 69 ਦੇ ਵਿੱਚ ਗਾਂਧੀ ਦਾ ਪੋਰਬੰਦਰ ਗੁਜਰਾਤ ਦੇ ਵਿੱਚ ਜਨਮ ਹੋਇਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ 2 ਅਕਤੂਬਰ 1492 ਇੰਗਲੈਂਡ ਦੇ ਵੱਲੋਂ ਫਰਾਂਸ ਦੇ ਉੱਤੇ ਹਮਲਾ ਕਰ ਦਿੱਤਾ ਸੀ ਤੇ 1904 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ

0: ਲਾਲ ਬਹਾਦਰ ਸ਼ਾਸਤਰੀ ਹੁਣਾਂ ਦਾ ਵਾਰਾਣਸੀ ਦੇ ਵਿੱਚ ਜਨਮ ਹੁੰਦਾ ਹੈ। 1949 ਦੇ ਵਿੱਚ ਰੂਸ ਨੇ ਜਿਹੜਾ ਸੀ ਚੀਨ ਨੂੰ ਮਾਨਤਾ ਦੇ ਦਿੱਤੀ ਤੇ 1977 ਦੇ ਵਿੱਚ ਜ਼ੀਆ ਉਲ ਹੱਕ ਨੇ ਵਿਰੋਧੀ ਪਾਰਟੀਆਂ ਦੇ ਉੱਤੇ ਪਾਬੰਦੀ ਲਾਈ ਸੀ। 2014 ਦੇ ਵਿੱਚ ਭਾਰਤੀ ਹਾਕੀ ਟੀਮ ਦੇ ਵੱਲੋਂ 16 ਸਾਲਾਂ ਬਾਅਦ ਏਸ਼ੀਅਨ ਹਾਕੀ ਖਿਤਾਬ ਜਿਹੜਾ ਜਿੱਤਿਆ ਤੇ ਅੱਜ ਜਿਹੜਾ ਮੱਲਾਂ ਮਾਰੀਆਂ ਨੇ ਜੀ 44 ਸਾਲਾਂ ਦੇ ਬਾਅਦ ਉਹਦਾ ਅੱਗੇ ਜਾ ਕੇ ਜ਼ਿਕਰ ਜ਼ਰੂਰ ਕਰਦੇ ਹਾਂ। ਮਹਿਲਾਵਾਂ ਨੇ ਜਿਹੜਾ ਖਾਸ ਜਿਹੜਾ ਆਪਣਾ ਇਤਿਹਾਸ ਰਚਿਆ ਜੀ ਤੇ ਇੰਡੀਆ ਨੇ ਏਸ਼ੀਆ ਗੇਮਸ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਨੇ ਉਪਲਬਧੀਆਂ ਕਰ ਰਿਹਾ ਤੇ ਭਾਰਤ ਜਿਹੜਾ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਵਿੱਚ 44 ਸਾਲ ਦੇ ਬਾਅਦ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਛੱਡਿਆ। ਭਾਰਤ ਨੇ ਸ਼ੁੱਕਰਵਾਰ ਨੂੰ ਅੱਜ ਫਾਈਨਲ ਮੁਕਾਬਲੇ 'ਚ ਚੀਨ ਨੂੰ 1-0 ਦੇ ਨਾਲ ਹਰਾਇਆ ਤੇ ਭਾਰਤ ਦੇ ਲਈ ਇਕਲੌਤਾ ਜਿਹੜਾ ਗੋਲ ਜਿਹੜਾ ਸੀਗਾ ਲਾਲ ਰੇਮਮ ਸਿਆਮੀ ਨੇ ਜਿਹੜਾ ਕੀਤਾ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਮਹਿਲਾ ਹਾਕੀ ਦੇ ਵਿੱਚ ਲੰਮੇ ਸਮੇਂ ਬਾਅਦ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਜਿਹੜਾ ਆਪਣੇ ਨਾਂ ਕਰ ਲਿਆ। ਇਸ ਦੇ ਦੌਰਾਨ ਭਾਰਤੀ ਟੀਮ ਨੇ ਜਿਹੜਾ ਰੱਖਿਆਤਮਕ ਪਹੁੰਚ ਦੇ ਉੱਤੇ ਜ਼ੋਰ ਦਿੱਤਾ ਤੇ ਚੀਨ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਭਾਰਤ ਦੀ ਗੋਲਕੀਪਰ ਸਵਿਤਾ ਪੁਨੀਆ ਨੇ ਵੀ ਜਿਹੜਾ ਅਹਿਮ ਭੂਮਿਕਾ ਨਿਭਾਈ ਹੈ। ਪਹਿਲੇ ਅੱਧ ਦੇ ਵਿੱਚ ਚੀਨ ਨੂੰ ਪੈਨਲਟੀ ਜਿਹੜੀ ਹੈ ਸਟਰੋਕ ਮਿਲਿਆ ਪਰ ਸਵਿਤਾ ਨੇ ਸ਼ਾਨਦਾਰ ਬਚਾਅ ਕਰਦਿਆਂ ਗੋਲ ਰੋਕ ਲਿਆ। ਇਸ ਦੇ ਕਾਰਨ ਭਾਰਤ ਦੀ ਜਿਹੜੀ ਹੈ 1-0 ਦੀ ਲੀਡ ਜਿਹੜੀ ਹੈ ਕਾਇਮ ਰਹੀ ਹੈ। ਇਸੇ ਤਰ੍ਹਾਂ ਭਾਰਤ ਨੇ 13ਵੇਂ ਦਿਨ ਦੇ ਵਿੱਚ 6 ਸੋਨ ਜਿਹੜੇ ਨੇ ਤਗਮੇ ਆਪਣੇ ਝੋਲੀ ਦੇ ਵਿੱਚ ਪਾਏ ਆ ਜਿੱਤੇ ਆ। ਜਿਵੇਂ ਕਿ ਭਾਰਤ ਲਈ ਏਸ਼ੀਆਈ ਖੇਡਾਂ ਦਾ 13ਵਾਂ ਦਿਨ ਬੇਹੱਦ ਮਹੱਤਵਪੂਰਨ ਰਿਹਾ। ਦਿਨ ਦੀ ਸ਼ੁਰੂਆਤ ਜਿਹੜੀ ਹੈ ਮਹਿਲਾ ਤੀਰਅੰਦਾਜ਼ੀ ਦੇ ਟੀਮ ਦੇ ਜਿਹੜਾ ਰਿਕਰਵ ਮੁਕਾਬਲੇ ਦੇ ਵਿੱਚ ਸੋਨ ਤਗਮੇ ਦੇ ਨਾਲ ਹੋਈ। ਇਸ ਤੋਂ ਬਾਅਦ ਪਰਵੀਨ ਹੁੰਡਾ ਨੇ ਮਹਿਲਾਵਾਂ ਦੇ 65 ਕਿਲੋਗ੍ਰਾਮ ਮੁਕਾਬਲੇ ਬਾਜੀ ਵਰਗ ਦੇ ਵਿੱਚ ਸੋਨ ਤਗਮਾ ਜਿਹੜਾ ਜਿੱਤਿਆ। ਲਵਲੀਨਾ ਬੋਰ ਗੋਹੇਨ ਨੇ ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਚੱਕਦਾ ਜਿਹੜੇ ਚੱਕਿਆ ਜਾਂਦਾ ਹੈ ਵਰਗ ਦੇ ਵਿੱਚ ਸੋਨ ਤਗਮਾ ਜਿਹੜਾ ਆਪਣੇ ਨਾਂ ਕੀਤਾ ਹੈ। ਇਸ ਤੋਂ ਬਾਅਦ ਅੰਕੁਸ਼ ਪੰਘਾਲ ਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਮੁੱਕੇਬਾਜ਼ੀ ਵਰਗ ਦੇ ਵਿੱਚ ਸੋਨ ਤਗਮਾ ਜਿੱਤਿਆ। ਉਸ ਤੋਂ ਠੀਕ ਪਹਿਲਾਂ ਸੁਜੀਤ ਕਾਲਕਲ ਨੇ ਜਿਹੜਾ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀ ਸਟਾਈਲ ਕੁਸ਼ਤੀ ਵਰਗ ਦੇ ਵਿੱਚ ਵੀ ਸੋਨ ਤਗਮਾ ਜਿਹੜਾ ਆਪਣੀ ਝੋਲੀ ਦੇ ਵਿੱਚ ਪਾਇਆ ਤੇ ਮਹਿਲਾ ਹਾਕੀ ਟੀਮ ਦਾ ਸੋਨ ਤਗਮਾ ਇਸ ਦਿਨ ਭਾਰਤ ਦਾ 6ਵਾਂ ਸੋਨ ਤਗਮਾ ਜਿਹੜਾ ਰਿਹਾ। ਇਸ ਤਰ੍ਹਾਂ ਇੱਕੋ ਦਿਨ ਦੇ ਵਿੱਚ ਭਾਰਤ ਨੇ 6 ਸੋਨ ਤਗਮੇ ਜਿਹੜੇ ਜਿੱਤ ਕੇ ਆਪਣੀ ਤਗਮਾ ਮੁਹਿੰਮ ਨੂੰ ਜਿਹੜਾ ਹੋਰ ਵੀ ਮਜ਼ਬੂਤ ਕਰ ਲਿਆ। ਲੋ ਦੋਸਤੋ, ਇਹ ਹੈ ਜੀ, ਤਾੜੀਆਂ ਬਣਦੀਆਂ ਨੇ ਤੇ ਮੁਬਾਰਕਬਾਦ ਬਣਦੀ ਹੈ। ਖਿਡਾਰੀ ਜਿਹੜੇ ਨੇ ਮੱਲਾਂ ਮਾਰ ਰਹੇ ਨੇ, ਚੰਗਾ ਸੁਣਿਆ। ਦੂਸਰੇ ਪਾਸੇ ਗੱਲ ਕਰਦੇ ਹਾਂ, ਅੱਜ ਅੰਤਰਰਾਸ਼ਟਰੀ ਅਹਿੰਸਾ ਦਿਵਸ ਵੀ ਮਨਾਇਆ ਜਾਂਦਾ ਤੇ ਵਹਿਮ ਭਰਮਾਂ ਦੀ ਗੱਲ ਕਰਦੇ ਹਾਂ ਤੇ ਰਸਮਾਂ ਸਰਾਧ ਦੀ ਗੱਲ ਕਰਦੇ ਹਾਂ ਥੋੜੀ ਜੀ, ਤੇ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਰੀਨਾ ਤੇ ਬਰਸੀਆਂ ਕੀ ਸ਼ੈ ਨੇ? ਧਾਰਮਿਕ ਗ੍ਰੰਥਾਂ ਦੇ ਅਨੁਸਾਰ ਮਰੇ ਪਿੱਤਰਾਂ ਨੂੰ ਭੋਜਨ ਛਕਾਉਣਾ ਸਭ ਤੋਂ ਵੱਡਾ ਪੁੰਨ ਸਮਝਿਆ ਜਾਂਦਾ ਤੇ ਦੂਸਰੀ ਗੱਲ ਕਹੀ ਜਾਂਦੀ ਹੈ, ਜਿੱਡਾ ਮਰਜ਼ੀ ਕੋਈ ਵੱਡਾ ਪਾਪ ਹੋਵੇ ਤਾਂ ਸਰਾਧ ਕਰਵਾਉਣ ਦੇ ਨਾਲ ਜਿਹੜਾ ਮਾਫ਼ ਹੋ ਜਾਂਦਾ। ਇਹ ਵੀ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਸਰਾਧਾਂ ਦਾ ਭੋਜਨ ਕੇਵਲ ਵੈਸ਼ਨਵ ਬ੍ਰਾਹਮਣਾਂ ਨੂੰ ਹੀ ਜਿਹੜਾ ਦੇਣਾ ਚਾਹੀਦਾ, ਹੋਰ ਕਿਸੇ ਨੂੰ ਨਹੀਂ ਦੇਣਾ ਚਾਹੀਦਾ, ਭਾਵੇਂ ਉਹ ਭੁੱਖਾ ਹੋਵੇ ਜਾਂ ਜ਼ਰੂਰਤਮੰਦ ਹੀ ਕਿਉਂ ਨਾ ਹੋਵੇ। ਸਿੱਖਾਂ ਦੇ ਵਿੱਚ ਵੀ ਇਹ ਰਵਾਇਤ ਜਿਹੜੀ ਬੜੀ ਤੇਜ਼ੀ ਦੇ ਨਾਲ ਵਧੀ। ਅਜੇ ਵੀ ਕਈ ਸਿੱਖ ਗ੍ਰੰਥੀਆਂ ਜਾਂ ਹੋਰ ਸਿੱਖਾਂ ਨੂੰ ਸੱਦ ਕੇ ਸਰਾਧ ਜਿਹੜੇ ਨੇ ਖਵਾਉਂਦੇ ਨੇ। ਕਈ ਵਾਰ ਤਾਂ ਇਹਨਾਂ ਨੂੰ ਇੱਕੋ ਦਿਨ ਤਿੰਨ ਤਿੰਨ ਚਾਰ ਚਾਰ ਜਿਹੜੀਆਂ ਘਰਾਂ ਦੇ ਵਿੱਚ ਵੀ ਸਰਾਧ ਔਖੇ ਸੌਖੇ ਹੋ ਕੇ ਖਾਣ ਦੇ ਲਈ ਜਾਣਾ ਪੈਂਦਾ। ਅਜਿਹੀਆਂ ਫੋਕੀਆਂ ਮੰਨਤਾਂ ਜਿਹੜੀਆਂ ਨੇ ਤੇ ਰੀਤਾਂ ਹਾਸੋਹੀਣੀਆਂ ਤੇ ਅੱਜ ਦੇ ਯੁੱਗ ਦੇ ਵਿੱਚ ਕਰ ਰਹੇ ਹਾਂ। ਜੇ ਕੋਈ ਠੱਗ ਜਾਂ ਚੋਰ ਆਪਣੇ ਪਿਤਰਾਂ ਦੇ ਨਿਮਿਤ ਕੋਈ ਚੀਜ਼ ਦੇਵੇ ਤਾਂ ਜੇ ਜਾਣੀ ਕਿ ਸੱਚਮੁੱਚ ਅਪੜਦਾ ਹੋਵੇ ਉੱਥੇ ਪਰਲੋਕ ਦੇ ਵਿੱਚ ਬੈਠੇ ਨੂੰ ਤਾਂ ਪਿੱਤਰ ਵੀ ਠੱਗ ਤੇ ਚੋਰੀ ਦੇ ਹਿੱਸੇਦਾਰ ਹੋਣਗੇ। ਫਿਰ ਮਰਨ ਦੇ ਉਪਰੰਤ ਮੰਜਾ ਬਿਸਤਰਾ ਸੂਟ ਤੇ ਇੱਥੋਂ ਤੱਕ ਜੁੱਤੀ ਦਾ ਜੋੜਾ ਵੀ ਦਿੱਤਾ ਜਾਂਦਾ। ਸ਼ਾਇਦ ਇਹ ਵੀ ਮਰਨ ਵਾਲੇ ਨੂੰ ਪਹੁੰਚਾਉਣ ਦੇ ਲਈ ਹੀ ਦਿੱਤਾ ਜਾਂਦਾ ਹੋਵੇਗਾ। ਦੂਸਰੇ ਪਾਸੇ ਗੱਲ ਆ ਜਾਂਦੀ ਹੈ ਵਰੀਨਾ ਦੀ। ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਮਰਨ ਦੇ ਉਪਰੰਤ 10ਵੇਂ ਹੁਣ ਜੋ ਲੋਕ ਆਪਣੀ ਸਹੂਲਤ ਦੇ ਲਈ ਕੋਈ ਵੀ ਛੁੱਟੀ ਵਾਲਾ ਜਾਂ ਹੋਰ ਦਿਨ ਜਿਹੜਾ ਰੱਖ ਲੈਂਦੇ ਨੇ ਉਹ 10ਵੇਂ ਦੇ ਉੱਤੇ ਜਾਣੀ ਕਿ ਪਾਠ ਕਰਦੇ ਆ ਜਾਂ 13ਵੇਂ ਦੇ ਉੱਤੇ ਆਪਣੇ ਕੁਝ ਧਰਮਾਂ 'ਚ ਹੈਗਾ 13ਵਾਂ ਕਰਾਉਂਦੇ ਨੇ ਤੇ ਪਾਠ ਦਾ ਭੋਗ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ 10ਵੇਂ ਦੇ ਉੱਤੇ ਹੁੰਦਾ ਹੈ ਪਵਾਉਂਦੇ ਨੇ ਤੇ ਭੋਗ ਤੋਂ ਬਾਅਦ ਕੋਈ ਰਸਮ ਬਾਕੀ ਰਹੀ ਜਿਹੜੀ ਹੈ ਰਹਿ ਨਹੀਂ ਜਾਂਦੀ। ਫਿਰ ਵੀ ਉਸ ਸਾਲ ਦੇ ਅਖੀਰ ਦੇ ਵਿੱਚ ਦੁਬਾਰਾ ਪਾਠ ਜਾਣੀ ਕਿ ਵਰੀਨਾ ਜਿਹਨੂੰ ਕਿਹਾ ਜਾਂਦਾ ਕਰਾਇਆ ਜਾਂਦਾ। ਸਾਲ ਬਾਅਦ ਜਿਹੜਾ ਪਾਠ ਕਰਾਉਂਦੇ ਆ ਕਿ ਆਦਮੀ ਜਾਂ ਉਸਦੀ ਰੂਹ ਧਰਮ ਜਾਂ ਰਾਜ ਦੇ ਕੋਲ ਧਰਮ ਰਾਜ ਦੇ ਕੋਲ ਨਹੀਂ ਪਹੁੰਚੀ ਜਾਂ ਰਾਹ ਦੇ ਵਿੱਚ ਰਹਿ ਗਈ ਕਿਤੇ, ਜਿਸ ਕਰਕੇ ਦੁਬਾਰਾ ਰਸਮਾਂ ਕਰਨੀਆਂ ਪੈਂਦੀਆਂ ਨੇ ਤੇ ਭੋਗ ਸਮੇਂ ਅਰਦਾਸ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੇ ਰੱਬ ਜੀ, ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਹੁਣ ਜਰਾ ਸੋਚੋ, ਜੋ ਅਰਦਾਸ ਪਿਛਲੇ ਸਾਲ ਕੀਤੀ ਸੀ ਕਿ ਉਹ ਅਧੂਰੀ ਸੀਗੀ, ਜਿਸ ਕਰਕੇ ਦੁਬਾਰਾ ਅਰਦਾਸ ਕਰਨੀ ਪੈ ਗਈ ਹੈ ਕਿ ਸਾਨੂੰ ਆਪਣੇ ਪਹਿਲੇ ਕਿਰਾਏ ਪਾਠ ਦੇ ਉੱਤੇ ਭਰੋਸਾ ਨਹੀਂ ਸੀ। ਪੁਜਾਰੀ ਇਹ ਧਾਰਨਾ ਪਕਾਉਣ ਦੇ ਵਿੱਚ ਕਾਮਯਾਬ ਰਹੇ ਨੇ ਕਿ ਜਦੋਂ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਹੈ ਤਾਂ ਉਸਦਾ ਸੋਗ ਘੱਟੋ ਘੱਟ ਇੱਕ ਸਾਲ ਮਨਾਇਆ ਜਾਵੇ, ਨਹੀਂ ਤਾਂ ਆਦਮੀ ਦੀ ਰੂਹ ਭਟਕਦੀ ਰਹੇਗੀ। ਬਰਸੀ ਜਿਹੜੀ ਹੈ ਭਾਰਤ ਦੇ ਵਿੱਚ ਧਰਮਾਂ ਦੇ ਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਛੁੱਟੀਆਂ ਹੁੰਦੀਆਂ ਨੇ, ਚੀਨ ਦੇ ਵਿੱਚ ਸਭ ਤੋਂ ਘੱਟ ਨੇ। ਹਰ ਸਾਲ ਤਿਉਹਾਰ ਬਰਸੀਆਂ ਵੱਧ ਰਹੀਆਂ ਨੇ। ਧਾਰਮਿਕ ਅੰਧ ਵਿਸ਼ਵਾਸ ਦੇ ਵਿੱਚ ਸਭ ਤੋਂ ਵੱਧ ਤਰੱਕੀ ਜਿਹੜੀ ਹੈ ਸਲਾਨਾ ਬਰਸੀਆਂ ਨੇ ਕਰਾ ਦਿੱਤੀ। ਅਸਲ ਦੇ ਵਿੱਚ ਇਹ ਰਸਮ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਨਾਲ ਜਿਹੜੀ ਸੀ ਸ਼ੁਰੂ ਹੁੰਦੀ ਹੈ। ਹੁਣ ਅਸੀਂ ਪਰਿਵਾਰਕ ਮੈਂਬਰਾਂ ਦੀਆਂ ਬਰਸੀਆਂ ਮਨਾਉਣ ਦੇ ਵਿੱਚ ਬਹੁਤ ਫਖਰ ਮਹਿਸੂਸ ਕਰਦੇ ਹਾਂ, ਜਦਕਿ ਦਸਵੇਂ ਦੇ ਭੋਗ ਦੁਸਹਿਰੇ ਤੋਂ ਬਾਅਦ ਕੋਈ ਰਸਮ ਨਹੀਂ ਰਹਿੰਦੀ ਹੈ। ਉਤਸਵਾਂ, ਤੀਰਥ ਯਾਤਰਾਵਾਂ ਬਿਨ ਮਤਲਬ ਦੇ ਰੀਤੀ ਰਸਮ ਰਿਵਾਜਾਂ ਤੇ ਸਮਾਂ ਬਰਬਾਦ ਫਜ਼ੂਲ ਸਮਾਜਿਕ ਬੁਰਾਈਆਂ ਤੋਂ ਬਚਦੇ ਹੋਏ ਆਪਣਾ ਕੀਮਤੀ ਸਮਾਂ ਤੇ ਪੈਸਾ ਉਸਾਰੂ ਪਾਸੇ ਲਾਇਆ ਜਾਵੇ, ਇਹੀ ਅੱਜ ਦਾ ਜਿਹੜਾ ਸੰਦੇਸ਼ ਦਿੱਤਾ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਗੱਲਾਂ ਬਾਤਾਂ। ਹੋ ਸਕਦਾ ਕੁਝ ਦੋਸਤ ਇਹਦੇ ਨਾਲ ਸਹਿਮਤ ਹੋਣਗੇ, ਕੁਝ ਨਹੀਂ ਵੀ ਸਹਿਮਤ ਹੋਣਗੇ। ਇਸੇ ਤਰ੍ਹਾਂ ਪਰਮਿੰਦਰ ਬਾਈ ਜੀ ਜੁੜੇ ਹੋਏ ਨੇ, ਆਪਣੇ ਨਾਲ ਬਰਨ ਵਾਲੇ ਸਤਿ ਸ਼੍ਰੀ ਅਕਾਲ ਭੇਜਦੇ ਆ, ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਆ ਸਾਰੇ ਸਰੋਤਾ ਪਰਿਵਾਰ ਨੂੰ ਤੇ ਲਾਈਕ ਨੰਬਰ 2 ਤੇ ਪਰਮਿੰਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ, ਪਰਮਿੰਦਰ ਬਰਨ ਲਾਈਕ ਨੰਬਰ ਕਹਿੰਦੇ 1 ਜੀ ਤੇ ਦੋਸਤੋ ਸਵਾਗਤ ਹੈ। ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਦਾ ਵੀ ਸੁਨੇਹਾ ਆ ਚੁੱਕਿਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਲਓ ਫਿਰ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ, ਕੀ ਕਹਿੰਦੀਆਂ ਨੇ ਖ਼ਬਰਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਨਾਲ ਚਰਚਾ ਦਾ ਵਿਸ਼ਾ ਵੀ ਛੋੜ ਚਲਾਉਂਦੇ ਹਾਂ। ਪੰਜਾਬ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਦੀਆਂ ਅਹਿਮ ਖ਼ਬਰਾਂ ਜਿਹੜੀਆਂ ਨੇ, ਸਿਆਸੀ ਹਲਚਲ ਜਿਹੜੀ ਮਚਾਈ ਹੋਈ ਹੈ, ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਵਿਚਾਲੇ ਤਣਾਅ ਜਿਹੜਾ ਬਣਿਆ ਹੋਇਆ, ਪਾਵਰਕੌਮ ਦਾ ਜਿਹੜਾ ਕਰਜ਼ਾ, ਚਿਤਕਾਰਾ ਯੂਨੀਵਰਸਿਟੀ ਮਾਮਲਾ, ਅਮਰਜੀਤ ਚਾਵਲਾ ਕੇਸ, ਦਿੱਲੀ ਦਾ ਸਿਆਸੀ ਪ੍ਰਦਰਸ਼ਨ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਦੇ ਸਿਆਸੀ ਸਮੀਕਰਨ, ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਇਹ ਵਿਸ਼ੇ ਵੀ ਨਾਲ ਨਾਲ ਰਹਿਣਗੇ। ਇਸੇ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੂਸ ਯੁਕਰੇਨ ਤਣਾਅ, ਅਮਰੀਕਾ ਇਰਾਨ ਟਕਰਾ, ਮਿਡਲ ਈਸਟ ਦੇ ਵਿੱਚ ਵੱਧਦੀ ਫੌਜੀ ਤੈਨਾਤੀ, ਇੱਕ ਸ਼ਿਪ ਅਮਰੀਕਾ ਨੇ ਹੋਰ ਭੇਜ ਦਿੱਤਾ, ਯੂਕੇ ਦੀ MI5 ਦੀ ਚੇਤਾਵਨੀ, ਲੱਦਾਖ ਦੇ ਸਰਕਾਰੀ ਨਕਸ਼ੇ ਦੇ ਵਿੱਚ ਨਵੇਂ ਨਾਮ, NCERT ਦੀ ਨਵੀਂ ਕਿਤਾਬ ਜਿਹੜੀ ਹੈ ਤੇ ਧਰਤੀ ਮੰਗਲ ਦੀ ਬਣਤਰ ਦੇ ਬਾਰੇ ਨਵੀਆਂ ਵਿਗਿਆਨਕ ਖੋਜਾਂ ਦੀ ਜਿਹੜੀ ਹੈ ਚਰਚਾ ਕਰਾਂਗੇ। ਤੁਹਾਡੇ ਮੁਤਾਬਕ ਇਨ੍ਹਾਂ ਘਟਨਾਵਾਂ ਦਾ ਪੰਜਾਬ ਦੀ ਸਿਆਸਤ, ਆਮ ਲੋਕਾਂ ਤੇ 2027 ਦੀ ਚੋਣ ਜਿਹੜੀ ਹੈ ਤਸਵੀਰ ਹੈ ਉਹਦੇ ਉੱਤੇ ਕੀ ਅਸਰ ਪੈ ਸਕਦਾ ਹੈ, ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਬਣਾ ਸਕਦੇ ਹੋ, ਕਰ ਸਕਦੇ ਹੋ ਤੇ ਨਾਲ ਕਮੈਂਟਾਂ ਦੇ ਵਿੱਚ ਵੀ ਜਿਹੜਾ ਨਾਲ ਜਿਹੜਾ ਬਣੇ ਰਹਿ ਸਕਦੇ ਹੋ। ਤੇ ਲੋ ਦੋਸਤੋ, ਸ਼ੁਰੂਆਤ ਕਰਨ ਤੋਂ ਪਹਿਲਾਂ ਖ਼ਬਰਾਂ ਤੋਂ, ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜੇ ਨੇ, ਉਹਨਾਂ ਦੀ ਕਾਲ ਲੈ ਲਈਏ ਪਹਿਲਾਂ ਤੇ ਫਿਰ ਆਪਾਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ। ਮੈਂ ਕਿਹਾ ਅੱਜ ਇੱਕ ਦੋ ਮਿੰਟ ਮਿਲੇ ਲੈਣੀ।
0: ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਜੀ, ਮੈਂ ਤਾਂ ਹੀ ਮੈਂ ਕਿਹਾ ਚਲੋ ਸ਼ਾਇਦ ਕਿਤੇ ਬਿਜ਼ੀ ਹੋ ਜਾਣਗੇ ਬਾਅਦ ਚੋ ਜੀ।
1: ਹਾਂਜੀ ਹਾਂਜੀ, ਕਈ ਵਾਰ ਹੋ ਜਾਂਦੇ ਵੀ ਜੀ, ਉਦਾਂ ਮੈਂ ਵਿਹਲੀ ਸੀ, ਉਹਦਾ ਹੋ ਹੀ ਰਿਹਾ ਤਾਂ ਵਿਹਲੇ ਹੀ ਆ, ਪਰ ਇਸ ਵੇਲੇ ਅਸਲ ਚ ਇਹ ਹੁੰਦਾ ਤੇ ਰੋਟੀ ਦਾ ਟਾਈਮ ਹੋ ਜਾਂਦਾ ਲੱਗਦਾ।
0: ਬਿਲਕੁਲ ਹੈ ਜੀ, ਬਿਲਕੁਲ ਜੀ,
1: ਤੇ ਤਾਂ ਕਰਕੇ ਫਿਰ ਹੋ ਜਾਂਦਾ ਫਿਰ ਨਹੀਂ ਕਰ ਸਕਦੇ ਹੁੰਦੇ, ਸੁਣਦੇ ਰਹੀਦਾ, ਜੀ ਕਰਦਾ ਰਹਿੰਦਾ ਹੁੰਦਾ ਕਈ ਵਾਰ ਕਿਸੇ ਪੁਆਇੰਟ ਤੋਂ ਲੈ ਕੇ ਉਸ ਵੇਲੇ ਹਾਜ਼ਰ ਹੋਣ ਨੂੰ। ਹੁਣ ਰਾਜਨ ਜੀ ਦੀਆਂ ਕਿੰਨੀਆਂ ਸੋਹਣੀਆਂ ਗੱਲਾਂ ਹੁੰਦੀਆਂ, ਬਹੁਤ ਵਧੀਆ ਸ਼ੁਗਲ ਦੀਆਂ ਵੀ ਕਰ ਜਾਂਦੇ ਉਧਰੋਂ ਦੂਏ ਮੁਹੰਮਦ ਜੀ ਬਾਰੇ ਵੀ ਚੱਲ ਕਹਿੰਦੇ, ਉਹਨਾਂ ਦਾ ਗੀਤ ਸੁਣ ਕੇ ਹੁਣ ਨੀਂਦ ਆ ਜਾਊਗੀ, ਇੱਕ ਵਾਰ ਹੋਰ ਸੁਣ ਕੇ ਫੇਰ ਸੌਂਗਾ।
0: ਬਿਲਕੁਲ ਜੀ,
1: ਮੈਨੂੰ ਯਾਦ ਆ ਭਾਈ ਜਦੋਂ ਪਿਛਲੇ ਸਾਲ ਸੀ ਭੁਪਿੰਦਰ ਜੀ, ਮੈਨੂੰ ਚੇਤਾ ਜਦੋਂ ਮੁਹੰਮਦ ਜੀ ਗੀਤ ਸੁਣਾਉਂਦੇ ਰਹਿੰਦੇ ਸੀ ਬਹੁਤ ਸੈਡ ਸੌਂਗ, ਮੈਨੂੰ ਉਹ ਤਾਂ ਫਿਕਰ ਜਿਹਾ ਇੱਕ ਗੱਲ ਦਾ ਹੁੰਦਾ ਸੀ ਕਿ ਆਪਣੇ ਜਿੱਦਾਂ ਅਸੀਂ ਫਰੈਂਡ ਆ ਜਾਂ ਦੂਏ ਦੇ ਚਾਹੇ ਰੇਡੀਓ ਤੇ ਹੀ ਆ, ਤੇ ਜਿਸਲੇ ਸੈਡੇ ਸੈਡ ਬੰਦਾ ਗੀਤ ਸੁਣਾਉਂਦਾ ਤਾਂ ਕਈ ਵਾਰ ਚਿੰਤਾ ਹੁੰਦੀ ਵੀ ਉਹ ਕੁੜੀ ਆ ਚਾਹੇ ਮੁੰਡਾ ਉਹ ਠੀਕ ਠਾਕ ਹੈਗੇ ਆ, ਓਦਾਂ ਹੀ ਆ, ਹੁਣ ਪਤਾ ਲੱਗ ਗਿਆ, ਹੁਣ ਸੁਭਾਅ ਦਾ ਪਤਾ ਲੱਗ ਗਿਆ।
0: ਬਿਲਕੁਲ
1: ਹੈਨਾ, ਫਿਰ ਬੇਫਿਕਰੀ ਹੋ ਜਾਂਦੀ। ਹੁਣ ਦੇਖੋ ਆਪਾਂ ਵੀ ਬੜੇ ਸ਼ੌਕ ਨਾਲ ਸੁਣਦੇ, ਨਹੀਂ ਤਾਂ ਮੈਨੂੰ ਇਹ ਹੁੰਦਾ ਸੀ ਤੇ ਹਰ ਵੇਲੇ ਸੌਂਗ ਸੈਡ ਸੌਂਗ ਹੁੰਦੇ। ਮੈਂ ਵੀ ਕਈ ਵਾਰ ਕਹਿਣਾ, ਮੈਂ ਕਹਿਣਾ ਜੇ ਉਹ ਕੁੜੀ ਤੁਹਾਨੂੰ ਛੱਡ ਗਈ ਤਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਤਾਂ ਖੁਸ਼ ਰਹੋ।
0: ਬਿਲਕੁਲ
1: ਹੁਣ ਸੁਭਾਅ ਦਾ ਪਤਾ ਲੱਗ ਗਿਆ, ਹੁਣ ਸਾਰੇ ਮਤਲਬ ਠੀਕ ਆ, ਇੱਕ ਦੂਜੇ ਨੂੰ ਜਾਣ ਜਾਂਦੇ ਸੀ। ਅੱਛਾ ਗੱਲ ਚੱਲਦੀ ਸੀ ਅਰਦਾਸ ਦੀ, ਹੈਨਾ?
0: ਹਾਂਜੀ।
1: ਤੇ ਆਪਾਂ ਕਹਿੰਦੇ ਤੇ ਇੱਕ ਸਾਲ ਬਾਅਦ ਫੇਰ ਅਰਦਾਸ ਕਰਦੇ
0: ਆ, ਬਸ ਯਾ ਦੁਆਬੇ ਦੇ ਵਿੱਚ ਜ਼ਿਆਦਾ ਰਿਹਾ ਜੀ ਇਸ ਇਹਨਾਂ ਚੀਜ਼ਾਂ ਦਾ ਜ਼ੋਰ ਹੈ, ਜਠੇਰਿਆਂ ਦਾ ਜਾਂ ਆਪਣੇ ਬਰਸੀ ਦਾ ਜਿਹੜਾ ਜੀ ਚੱਲਦਾ ਰਿਹਾ ਜੀ। ਜੀ
1: ਹਾਂਜੀ, ਅਰਦਾਸ ਤਾਂ ਇੱਦਾਂ ਕਰਦੇ, ਮੈਂ ਤਾਂ ਕਹਿੰਦੀ ਬਸ ਜਿਹੜੇ ਮਨਾਉਂਦੇ ਆ ਨਾ ਕੀ ਹੁੰਦੇ ਆ, ਚਿੱਤਰ ਪੂਜਦੇ ਜਾਂ ਕੋਈ ਵੀ ਚੀਜ਼ਾਂ ਕਰਦੇ, ਜੇ ਸ਼ਰਾਧ ਕਰਾਉਂਦੇ ਜਿੰਦੇ ਜੀ, ਹੈ ਨਾ, ਕਿਸੇ ਨੂੰ ਉਹਦੀ ਰੂਹ ਨੂੰ ਖੁਸ਼ ਰੱਖੋ। ਰੋਟੀ ਪਾਣੀ ਕਦੇ ਕਦੇ ਪੁੱਛ ਲਓ, ਖੜਾ ਦੋ ਤਾਂ ਖਰੀ ਗੱਲ ਆ, ਬਸ ਤਾਂ ਉਹਨਾਂ ਤੱਕ ਪਹੁੰਚਦਾ ਨੀ, ਤਾਂ ਇੰਨੀ ਗੱਲਾਂ ਹੀ ਆ। ਇਹ ਕਰਨ ਦੀ ਲੋੜ ਵੀ ਹੈ ਨੀ। ਭੁਪਿੰਦਰ ਜੀ, ਜਿਸ ਬੰਦੇ ਨੇ ਨਾ ਆਪਣਾ ਜਾਣੀ ਕਿ ਬੜੀ ਖੁਸ਼ੀ ਖੁਸ਼ੀ ਸਾਰੇ ਫੰਡ ਨਿਭਾਏ ਹੁੰਦੇ ਆ, ਉਹਨੂੰ ਇਹ ਸਾਰਾ ਕੁਛ ਕਰਨ ਦੀ ਲੋੜ ਵੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਦੋਸਤ ਜੀ।
1: ਹਾਂਜੀ ਹਾਂਜੀ, ਹੁਣ ਅਸੀਂ ਆ ਸਾਡੇ ਬੀਜੀ, ਮੇਰੇ ਮਦਰ ਇਨ ਲਾ ਜਾਂ ਫਾਦਰ ਇਨ ਲਾ, ਅਸੀਂ ਤਾਂ ਨੀ ਉਹਨਾਂ ਲਈ ਕੁਛ ਵੀ ਇਦਾਂ ਦੀਆਂ ਗੱਲਾਂ ਕਰਦੇ ਨਾ, ਬੀਜੀ ਚਾਹੁੰਦੇ ਹੁੰਦੇ ਸੀ। ਗੱਲ ਸੁਣੋ, ਉਹ ਇੱਥੇ ਦੇਖੋ, ਜੇ ਅਸੀਂ ਮੈਨੂੰ ਮੇਰੇ ਘਰ ਵਾਲੇ ਨੇ ਮੈਨੂੰ ਲਿਆਂਦਾ, ਉਹਨਾਂ ਦਾ ਪੁੱਤ ਸੀ, ਬੀਜੀ ਨੂੰ ਵੀ ਲਿਆਂਦਾ, ਪੁੱਤ ਨੇ ਆਪਣੇ ਮਾਂ ਨੂੰ ਵੀ ਲਿਆਂਦਾ, ਸਭ ਕੁਛ ਆ। ਉਹ ਕਦੇ ਕੈਨੇਡਾ, ਕਦੇ ਅਮੈਰੀਕਾ, ਕਦੇ ਇੰਡੀਆ, ਬਾਹਰ ਥੈਂ ਥੈਂ ਸੈਰਾ ਕਰਦੇ ਸੀ, ਹੋਰ ਵੀ ਵਧੀਆ ਕੁਛ ਕਰਦੇ, ਵਧੀਆ ਜ਼ਿੰਦਗੀ ਗੁਜ਼ਾਰ ਕੇ ਗਏ ਆ, ਪਿੱਛੋ ਕਰਨ ਦੀ ਕੋਈ ਲੋੜ ਨੀ ਹੈਗੀ।
0: ਮੈਨੂੰ ਉਹਨਾਂ ਤੁਹਾਡੀ ਗੱਲ ਤੋਂ ਚੇਤੇ ਆਇਆ ਕਿ ਸਾਡੇ ਨਾ ਬੀਜੀ, ਸਾਡੇ ਫਾਦਰ ਸਾਹਿਬ ਦੇ ਮਦਰ, ਮੈਂ ਤਾਂ ਚਲੋ ਉਦੋਂ ਮੇਰੇ ਖਿਆਲ ਨਾਲ 10th ਕਲਾਸ ਦੇ ਵਿੱਚ ਸੀਗਾ, ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ, ਥੋੜੀ ਜਿਹੀ ਸੁਰਤ ਜ਼ਰੂਰ ਆ ਗਈ ਸੀ ਉਸ ਸਮਿਆਂ ਦੇ ਵਿੱਚ। ਤਾਂ ਉਹ ਕਹਿੰਦੀ ਹੁੰਦੀ ਸੀ ਵੀ ਜਦੋਂ ਮੈਂ ਮਰ ਗਈ ਨਾ, ਮੇਰੇ ਉੱਤੇ ਟਾਇਰ ਨਾ ਪਾਇਓ, ਉਹਦੇ ਨਾਲ ਨਾ ਫੂਕੇ, ਉਹ ਦੇਸੀ ਘਿਓ ਪਾ ਦਿਓ। ਫਿਰ ਕੀਤਾ ਵੀ ਓਦਾਂ ਹੀ ਜੀ। ਹਾਂਜੀ
1: ਹਾਂਜੀ। ਅੱਛਾ, ਮੈਨੂੰ ਵੀ ਸਾਡੇ ਬੀਜੀ ਕਹਿੰਦੇ ਹੁੰਦੇ ਸੀ, ਤੇ ਜਦੋਂ ਸੁਰਿੰਦਰ ਮੈਂ ਮਰੀ ਤਾਂ ਮੈਨੂੰ ਪਹਿਲੀ ਤਾਂ ਗੱਲ ਕਹਿੰਦੀ, ਮੇਰੇ ਅਸਤ ਗੰਗਾ ਚ ਜਾ ਕੇ ਪਾ ਕੇ ਆਇਓ, ਜਿੱਦਾਂ ਉਹ ਸੁਣਦੇ ਹੁੰਦੇ ਸੀ, ਤੇ ਗੰਗਾ ਜਿਹੜਾ ਜਾਂਦਾ ਤਾਂ ਉਹ ਸਹੀ ਹੋ ਜਾਂਦਾ, ਹੈਨਾ? ਤਾਂ ਫੇਰ ਉਹਨੇ ਕਹਿਣਾ ਵੀ ਅੱਛਾ ਦੇਸੀ ਘੇ ਦਾ ਏਦਾਂ ਦੀਵਾ ਰੱਖਿਓ, ਤਾਂ ਆ ਕਰਿਓ, ਤਾਂ ਏਦਾਂ ਕਰਿਓ। ਉਹ ਜਦੋਂ ਭੁਪਿੰਦਰ ਜੀ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ, ਉਹ ਫਿਰ ਜਦ ਇੱਥੇ ਆ ਗਿਆ ਸੀ, ਉਹ ਕਹਿਣ ਲੱਗ ਪਏ ਮੇਰੇ ਪਿੱਛੋਂ ਕੁਛ ਕਰਨ ਦੀ ਲੋੜ ਨੀ, ਤੁਸੀਂ ਸਾਰੇ ਮੈਨੂੰ ਬਹੁਤ ਵਧੀਆ ਮੇਰੇ ਨਾਲ ਕਰ ਰਹੇ, ਸਭ ਕੁਛ ਵਧੀਆ, ਤੁਹਾਨੂੰ ਮੇਰੇ ਪਿੱਛੋਂ ਕਿਤੇ ਕੁਛ ਕਰਨ ਦੀ ਲੋੜ ਨੀ, ਕਿਤੇ ਨੀ ਤੁਹਾਨੂੰ ਕੀਰਤਪੁਰ ਜਾ ਕੇ ਦੂਜੇ ਆਸਤ ਪਾਉਣ ਦੀ ਲੋੜ, ਕੁਛ ਨੀ, ਜਿੱਥੇ ਜੀ ਕਰਦਾ ਇੱਥੇ ਦਰਿਆ ਵਿੱਚ ਪਾ ਦਿਓ। ਕਹਿੰਦੇ ਇਹ ਤਾਂ ਇਸ ਕਰਕੇ ਪਾਉਣੇ ਹੁੰਦੇ ਆ, ਚੱਲ ਰੁੜ ਜਾਣ ਤਾਂ ਠੀਕ ਆ, ਬਈ ਗੰਦ ਨਾ ਹੋਵੇ ਜਾਂ ਕੁਛ ਵੀ। ਤੇ ਦੇਖੋ ਕਿੰਨੀ ਚੇਂਜ ਆ ਜਾਂਦੀ। ਫਿਰ ਉਹਨੇ ਅੰਮ੍ਰਿਤ ਛਕਿਆ ਸੀ, ਉਹਨਾਂ ਚ ਇੰਨੀ ਚੇਂਜ ਆ ਗਈ, ਉਹ ਕਹਿੰਦੇ ਕੋਈ ਲੋੜ ਨੀ, ਜਿੱਥੇ ਮਰਜ਼ੀ ਪਾ ਦੋ, ਕੋਈ ਗੱਲ ਨੀ।
0: ਅੱਜ ਕੱਲ ਤਾਂ ਭੈਣ ਜੀ ਏਦਾਂ ਦੀ ਤਕਨੀਕ ਆ ਗਈ ਕਿ ਤੁਹਾਡੀ ਪੂਰੀ ਬੋਡੀ ਜਿਹੜੀ ਆ ਨਾ, ਉਹਨੂੰ ਫਰੀਜ਼ ਕਰਕੇ ਤੇ ਉਹਨੂੰ ਮਤਲਬ ਕਿ ਮੁੜ ਕੇ ਜਿੱਦਾਂ ਵਾਈਬ੍ਰੇਟ ਕਰਕੇ ਤੇ ਉਹਨੂੰ ਟੁਕੜੇ ਬਣਾ ਦਿੰਦੇ ਨੇ ਜੀ, ਤੇ ਉਹਦਾ ਫਿਰ ਪਾਊਡਰ ਬਣਾ ਦਿੰਦੇ, ਜਿੱਦਾਂ ਆਪਣੇ ਡਰਾਈ ਆਪਣਾ ਮਿਲਕ ਨੀ ਬਣਾਉਂਦੇ ਜੀ, ਏਦਾਂ ਹੀ ਸਾਰਾ ਕੁਛ ਸਰੀਰ ਦਾ ਬਣਾ ਕੇ ਰੱਖ ਦਿੰਦੇ ਆ ਜੀ, ਤੇ ਉਹ ਮਤਲਬ ਕਿ ਜੋ ਵੀ ਤੁਸੀਂ ਕਰਨਾ ਉਹਨੂੰ ਕਰ ਲਓ, ਚਾਹੇ ਦੱਬ ਲਓ, ਚਾਹੇ ਰੱਖ ਲਓ ਜੀ, ਜੋ ਮਰਜ਼ੀ ਕਰੀ ਜਾਓ।
1: ਅੱਛਾ ਅੱਛਾ, ਬੜਾ ਕੁਛ ਆਈ ਜਾਣਾ। ਬਾਕੀ ਰਹੀ ਅਰਦਾਸ ਦੀ ਗੱਲ, ਅਰਦਾਸ ਤਾਂ ਮੇਰੇ ਖਿਆਲ ਚਾਹੇ ਸਾਲ ਪਿੱਛੋਂ ਕਰੇ ਚਾਹੇ ਰੋਜ਼ ਕਰੋ, ਅਰਦਾਸ ਆਪਾਂ ਜੇ ਕਰਦੇ ਹਾਂ ਤਾਂ ਰੋਜ਼ ਦੇਖੋ ਸਰੀਰ ਨੂੰ ਭੁੱਖ ਸਾਡੇ ਲੱਗਦੀ ਆ, ਹੁਣ ਸਵੇਰੇ ਖਾਧੀ ਆ, ਦੁਪਹਿਰ ਨੂੰ ਫਿਰ ਲੱਗਦੀ ਆ, ਟਿਕਾਣੇ ਜੇ ਨੂੰ ਫਿਰ ਲੱਗਣ ਲੱਗ ਪੈਂਦੀ, ਆਪੇ ਬੋਡੀ ਦਿਸਣ ਲੱਗ ਪੈਂਦੀ ਆ, ਫਿਰ ਜਿਸ ਲਈ ਸਵੇਰ ਨੂੰ ਸੁੱਤੇ ਉੱਠਦੇ ਆ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਦੀ, ਮੇਰੀ ਇਹ ਅਰਦਾਸ ਹੁੰਦੀ ਭਈ ਵਾਹਿਗੁਰੂ ਤੇਰਾ ਸ਼ੁਕਰ ਆ ਜਿਹੜੇ ਅੱਜ ਸਾਹ ਦਿੱਤੇ ਆ,
0: ਹਨਾ,
1: ਫਿਰ ਇਹ ਦੇਖੋ, ਹਾਂਜੀ, ਨਵਾਂ ਦਿਨ ਚੜਿਆ, ਫੇਰ ਏਦਾਂ ਆ ਦੇਖੋ, ਸੌਣ ਨੂੰ ਸੋਹਣਾ ਬੈਡ ਆ, ਉੱਪਰ ਸਿਰ ਤੇ ਸੋਹਣੀ ਛੱਤ ਛੱਤ ਆ, ਸੋਹਣਾ ਪਰਿਵਾਰ ਆ, ਫਾਈਨੈਂਸ਼ੀਅਲ ਫਰੀਡਮ ਆ, ਤੇ ਹਰ ਤਰ੍ਹਾਂ ਦੇ ਸੁੱਖ ਆ, ਸਭ ਕੁਛ ਆ, ਇੰਨੀਆਂ ਦਾਤਾਂ ਜਿਹਨਾਂ ਦਾ ਸ਼ੁਕਰਾਨਾ ਕਰਨ ਲਈ ਲਫ਼ਜ਼ ਹੈ ਨੀ, ਪਰ ਫਿਰ ਵੀ ਰੋਜ਼ ਉੱਠ ਕੇ ਕਰੀਦਾ, ਔਰ ਦਿਨ ਚ ਕਿੰਨੀ ਕਿੰਨੀ ਵਾਰ ਕਰੀਦਾ। ਮੇਰੇ ਖਿਆਲ ਅਰਦਾਸ ਤਾਂ ਜਦੋਂ ਵੀ ਜੀ ਕਰਦਾ ਨਾ, ਜਿਹਦਾ ਵੀ ਜਿੱਥੇ ਵੀ ਹੈਗੇ, ਜਿਸ ਵੀ ਜਗ੍ਹਾ ਤੇ, ਕੋਈ ਤੁਹਾਨੂੰ ਟਾਈਮ ਦੇਖਣ ਦੀ ਲੋੜ ਨੀ ਹੈਗੀ, ਸਵੇਰਾ ਤਕਾਲਾ ਦੁਪਹਿਰਾ ਸ਼ਾਮ, ਤੁਸੀਂ ਹਰ ਵੇਲੇ ਉਹਦਾ ਸ਼ੁਕਰਾਨਾ ਕਰੋ। ਸੱਚੀ ਵਾਹਿਗੁਰੂ ਨੇ ਇੰਨਾ ਦਿੱਤਾ, ਭੁਪਿੰਦਰ ਜੀ ਕਦੇ ਸੋਚਿਆ ਹੀ ਨੀ ਸੀ ਆਪਾਂ ਤਾਂ ਏਦਾਂ, ਦੇਖੋ ਕਿੱਥੇ ਤੁਸੀਂ ਬੈਠੇ, ਕਿੱਥੇ ਅਸੀਂ, ਕਿਤੇ ਇਹ ਸੁਪਨੇ ਥੋੜੋ ਸੀ ਅਸੀਂ ਏਦਾਂ ਪਹੁੰਚ ਜਾਵਾਂਗੇ, ਕਿਤੇ ਦੀ ਕਿਤੇ ਐਸ਼ ਕਰਦੇ ਆ।
0: ਬਿਲਕੁਲ ਹੈ ਜੀ, ਬਿਲਕੁਲ, ਇਹ ਸੈਟੀਸਫੈਕਸ਼ਨ ਜਿਹੜੀ ਹੋਣੀ ਚਾਹੀਦੀ ਆ ਨਾ ਜੀ, ਜਿਹੜੀ ਇੱਕ ਠਹਿਰਾਵ ਜ਼ਿੰਦਗੀ ਚ ਆਉਣਾ ਚਾਹੀਦਾ ਇਹ ਚੀਜ਼ ਦਾ, ਤਾਂ ਹੀ ਤਸੱਲੀ ਹੁੰਦੀ ਆ ਜੀ, ਬੰਦਾ ਫਿਰ ਜੇ ਜਾਣਾ ਵੀ ਆ ਤਾਂ ਆਰਾਮ ਦੇ ਨਾਲ ਜਾ ਸਕਦਾ ਜੀ।
1: ਮੇਰੇ ਅੱਧਾ ਘੰਟਾ ਹੋਇਆ ਮੇਰੀ ਡਾਕਟਰ ਆਈ ਮੇਰੇ ਕੋਲ ਬੈਠੀ ਗੱਲਾਂ ਕਰਦੇ, ਮੈਂ ਉਹਨਾਂ ਨੂੰ ਇਹੀ ਕਹਾਂ ਮੈਂ ਕਿਹਾ ਕਿਸ ਚੀਜ਼ ਦੀ ਕਮੀ ਨੀ ਛੱਡੀ ਰੱਬ ਨੇ, ਮੈਂ ਕਿਹਾ ਮੰਗਿਆ ਉਦੋਂ ਕੁਛ ਨੀ, ਕਦੇ ਨੀ ਮੰਗਿਆ ਪੇ ਪੈਸਾ ਚਾਹੀਦਾ, ਆਹ ਚੀਜ਼ ਚਾਹੀਦਾ, ਘਰ ਬਾਰ ਚਾਹੀਦਾ, ਚੀਜ਼ਾਂ ਚਾਹੀਦਾ, ਮੈਂ ਕਿਹਾ ਉਹਨੇ ਬਿਨਾਂ ਮੰਗੇ ਤੋਂ ਇੰਨਾ ਕੁਛ ਦਿੱਤਾ, ਕੋਈ ਹਸਾਵੇ ਨੀ। ਪਰ ਮੈਂ ਕਿਹਾ ਇੱਕ ਗੱਲ ਇਹ ਵੀ ਆ, ਮੈਂ ਉਹਨੂੰ ਕਹਾ ਮੈਂ ਕਿਹਾ ਗੁਰਵਿੰਦਰ ਇੱਕ ਗੱਲ ਇਹ ਵੀ ਆ ਭਈ ਕਈ ਵਾਰ ਤਾਂ ਬੰਦਾ ਕੋਈ ਮੰਗਦਾ, ਕੋਈ ਖਾਹਿਸ਼ਾਂ ਕਰਦਾ, ਏਦਾਂ ਦੀ ਮੈਂ ਕਦੇ ਕੋਈ ਖਾਹਿਸ਼ ਨੀ ਕੀਤੀ। ਮੈਂ ਕਿਹਾ ਹੁਣ ਕਈ ਲੋਕ ਇਹ ਸੋਚਦੇ ਹੋਣੇ ਆ ਭੇ ਇਹ ਸੁਰਿੰਦਰ ਮਾਲਿਆ ਕਿੰਨੀ ਐਸ਼ ਕਰਦੀ, ਕਿੰਨੀਆਂ ਮੌਜਾਂ ਚ ਝੜਦੇ ਨੇ, ਇੰਡੀਆ ਘੁੰਮਦੇ ਫਿਰਦੇ ਏਦਾਂ, ਕਦੇ ਕਿਸੇ ਕੰਟਰੀ ਕਦੇ ਕਿਤੇ ਘੁੰਮਦੇ। ਪਰ ਮੈਂ ਕਿਹਾ ਕਿਸੇ ਨੂੰ ਇਸ ਚੀਜ਼ ਦਾ ਨੀ ਪਤਾ ਤੇ ਇੱਥੇ ਤੱਕ ਪਹੁੰਚਣ ਲਈ
0: ਕਿੰਨਾ ਹਾਰਡ ਵਰਕ ਕੀਤਾ,
1: ਸਟਰਗਲ ਵੀ ਕੀਤੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ। ਇਸ ਗੱਲ ਦਾ ਕਿਸੇ ਨੂੰ ਨੀ ਪਤਾ, ਪਰ ਹੁਣ ਉਹ ਤਾਂ ਫਿਰ ਸਾਰੇ ਇਹ ਦੇਖਦੇ ਪਏ ਮੌਜਾਂ ਕਰਦੇ, ਕਦੇ ਆ ਗਏ ਕਦੇ ਚਲ ਗਏ, ਉਧਰ ਖਰਚ ਕਰਦੇ ਇੱਧਰ ਖਰਚ ਗਏ। ਪਰ ਇੱਥੇ ਤੱਕ ਪਹੁੰਚਣ ਲਈ ਵੀ ਬਹੁਤ ਮਿਹਨਤ
0: ਕੀਤੀ,
1: ਦੋ ਦੋ ਜੋਬਾਂ ਵੀ ਕੀਤੀਆਂ, ਦਿਨ ਰਾਤ ਵੀ ਇੱਕ ਵੀ ਕੀਤੇ ਆ, ਹੁਣ ਮੌਜਾਂ, ਹੁਣ ਠੀਕ ਹੈ, ਐਸ਼ ਕਰਦੇ
0: ਜੀ, ਬਿਲਕੁਲ।
1: ਚਲੋ ਜੀ, ਅੱਜ ਦੀ ਮੇਰੀ ਕਹਾਣੀ ਖਤਮ ਹੋ ਗਈ, ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ,
0: ਸੋਹਣੀ ਕੀਤੀ, ਥੈਂਕ ਯੂ, ਸ਼ੁਕਰੀਆ,
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸੁਣ ਦੀ
0: ਜੀ। ਦੋਸਤੋ, ਇਸ ਜੀ ਆਪਣੇ ਨਾਲ ਮਾਲ ਭੈਣ ਜੀ ਜੁੜੇ ਸੀ ਯੂਐਸ ਤੋਂ, ਤੇ ਲੋ ਫਿਰ ਆਪਾਂ ਚੰਗੀਆਂ ਖਬਰਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਆ, ਤੇ ਦੋਸਤ ਵੀ ਐਪਰੀਸ਼ੀਏਟ ਕਰ ਰਹੇ ਨੇ ਜੀ। ਤੇ ਪ੍ਰਗਟ ਸਿੰਘ ਬਣ ਗਏ ਨੇ ਜੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ। ਰਾਜਾ ਵੜਿੰਗ ਦੀ ਥਾਂ ਹੁਣ ਕਾਂਗਰਸ ਹਾਈ ਕਮਾਨ ਨੇ ਨਵੀਂ ਜ਼ਿੰਮੇਵਾਰੀ ਜਿਹੜੀ ਹੈ ਸੌਂਪੀ ਹੈ, ਸੂਬਾ ਇਕਾਈ ਦੀ ਕਮਾਨ ਜਿਹੜੀ ਹੈ ਪ੍ਰਗਟ ਸਿੰਘ ਹੁਣਾਂ ਨੂੰ ਜਿਹੜੀ ਹੈ ਥਮਾ ਦਿੱਤੀ ਹੈ। ਕਾਂਗਰਸ ਨੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪ੍ਰਗਟ ਸਿੰਘ ਹੁਣਾਂ ਨੂੰ ਪੰਜਾਬ ਪ੍ਰਦੇਸ਼ ਜਿਹੜਾ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਪਾਰਟੀ ਦੇ ਵੱਲੋਂ ਇਹ ਫੈਸਲਾ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਦੇ ਦਰਮਿਆਨ ਲਿਆ ਗਿਆ। ਰਾਜਾ ਵੜਿੰਗ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਜਿਹੜਾ ਆਫੀਸ਼ੀਅਲੀ ਦੇ ਦਿੱਤਾ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣੇ ਕਾਰਜਕਾਲ ਤੇ ਪੰਜਾਬ ਦੇ ਵਿੱਚ ਪਾਰਟੀ ਦੀ ਸਥਿਤੀ ਜਿਹੜਾ ਬਾਰੇ ਜਾਣਕਾਰੀ ਦਿੱਤੀ ਸੀ। ਇਸੇ ਤਰ੍ਹਾਂ ਕਈ ਨਾਵਾਂ ਦੇ ਉੱਤੇ ਚਰਚਾ ਵੀ ਚੱਲ ਰਹੀ ਸੀ, ਪਰ ਉਹਦੇ ਵਿੱਚੋਂ ਹੁਣ ਪ੍ਰਗਟ ਸਿੰਘ ਉਹਨਾਂ ਨੂੰ ਜਿਹੜਾ ਇਹ ਅਹੁਦਾ ਜਿਹੜਾ ਦੇ ਦਿੱਤਾ ਗਿਆ। ਵਿਜੇ ਸਿੰਗਲਾ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਆਗੂਆਂ ਦੇ ਨਾਂ ਵੀ ਚਰਚਾ ਦੇ ਵਿੱਚ ਰਹੇ ਨੇ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਵੱਲੋਂ ਸੂਬੇ ਦੇ ਆਗੂਆਂ ਤੇ ਪਾਰਟੀ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਹਾਈਕਮਾਨ ਨੂੰ ਰਿਪੋਰਟ ਜਿਹੜੀ ਸੌਂਪੀ ਗਈ ਸੀਗੀ। ਤੇ ਲੋ ਦੋਸਤੋ, ਚੰਗੀ ਗੱਲ ਹੈ ਜੀ, ਕਿਤੇ ਨਾ ਕਿਤੇ ਕਾਟੋ ਕਲੇਸ਼ ਸ਼ਾਇਦ ਖਤਮ ਹੋਵੇਗਾ। ਬਾਕੀ ਵੜਿੰਗ ਸਾਹਿਬ ਜਿਹੜੇ ਨੇ ਬਾਹਰਲੇ ਮੁਲਕ ਨੂੰ ਤੁਰ ਗਏ ਨੇ ਆਪਣਾ ਥੋੜਾ ਜਿਹਾ ਰਿਲੈਕਸ ਕਰਨ ਦੇ ਲਈ, ਤੇ ਹੁਣ ਪ੍ਰਗਟ ਸਿੰਘ ਹੁਣੀ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਜਿਹੜੀ ਸੰਭਾਲਣਗੇ। ਤੇ ਲੱਗਦਾ ਕਿ ਹੁਣ ਹਾਕੀ ਜਿਹੜੀ ਪੂਰੀ ਪਿਆਰ ਮੁਹੱਬਤ ਦੇ ਨਾਲ ਖੇਡੀ ਜਾਵੇਗੀ ਤੇ ਹਰ ਕਿਸੇ ਨੂੰ ਨਾਲ ਲੈ ਕੇ ਚੱਲ ਕੇ ਆਪਣਾ ਜਿਹੜਾ ਉਹ ਯੋਗਦਾਨ ਦੇਣਗੇ ਤੇ ਪਾਰਟੀ ਨੂੰ ਹੋਰ ਵੀ ਸਟਰੋਂਗ ਬਣਾਉਣਗੇ। ਉਮੀਦ ਕਰਦੇ ਹਾਂ ਕੁਝ ਨਾ ਕੁਝ ਜਿਹੜਾ ਚੰਗੇ ਜਿਹੜੇ ਲੋਕ ਨੇ ਅੱਗੇ ਆਉਣੇ ਚਾਹੀਦੇ ਆ ਉਹਦੇ ਆਪਾਂ ਹਮਾਇਤੀ ਵੀ ਹਾਂ। ਤੇ ਦੂਸਰੇ ਪਾਸੇ BKU ਜਿਹੜਾ ਪ੍ਰੋਟੈਸਟ ਹੈ 5 ਅਕਤੂਬਰ ਤੋਂ DC ਦੇ SDM ਦਫ਼ਤਰਾਂ ਦੇ ਉੱਤੇ 24 ਘੰਟਿਆਂ ਦੇ ਘਿਰਾਓ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ। ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਦੇ ਵਿੱਚ 5 ਅਕਤੂਬਰ ਤੋਂ ਪੰਜਾਬ ਭਰ ਦੇ ਵਿੱਚ ਡਿਪਟੀ ਕਮਿਸ਼ਨਰਾਂ ਅਤੇ SDM ਦਫ਼ਤਰਾਂ ਦਾ 24 ਘੰਟਿਆਂ ਦਾ ਲਗਾਤਾਰ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਸੰਘਰਸ਼ ਦੀ ਤਿਆਰੀ ਵਜੋਂ ਜਥੇਬੰਦੀ ਵੱਲੋਂ ਪਿੰਡਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਲਾਲੜੂ ਸਰਕਲ ਦੇ ਪਿੰਡ ਮਲਕਪੁਰ ਖੇੜੀ ਤੇ ਹੋਰ ਜਿਹੜੇ ਆਲੇ ਦੁਆਲੇ ਪਿੰਡ ਨੇ ਉਨ੍ਹਾਂ ਦੇ ਵਿੱਚ ਇਹ ਚਰਚਾ ਰਹੀ ਹੈ। ਉਗਰਾਹਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਇਹਦੇ ਵਿੱਚ ਕੀਤੀ ਹੈ ਤੇ ਇਸ ਮੌਕੇ ਉਨ੍ਹਾਂ ਪੰਜਾਬੀ ਟ੍ਰਿਬਿਊਨ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ 5 ਅਕਤੂਬਰ ਦੀ ਰਾਤ 12 ਵਜੇ ਤੋਂ ਸ਼ੁਰੂ ਹੋਣ ਵਾਲੇ ਘਿਰਾਓ ਅਗਲੇ ਦਿਨ ਰਾਤ 12 ਵਜੇ ਤੱਕ ਲਗਾਤਾਰ ਜਾਰੀ ਰਹਿਣਗੇ ਜਿਸ ਦੇ ਦੌਰਾਨ ਵੱਡੇ ਸੰਘਰਸ਼ ਦਾ ਜਿਹੜਾ ਐਲਾਨ ਵੀ ਕੀਤਾ ਜਾਵੇਗਾ। MSP ਦਾ ਮੁੱਦਾ ਜਾਂ ਹੋਰ ਸਾਰੇ ਇਹਦੇ ਵਿੱਚ ਮੁੱਦੇ ਜਿਹੜੇ ਨੇ, ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਵੀ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਸੰਦੀਪ ਸਿੰਘ ਕੇਸ ਦੇ ਮਾਮਲੇ ਦੇ ਵਿੱਚ ਨਵਾਂ ਹੀ ਜਿਹੜਾ ਕੰਮ ਕਰ ਦਿੱਤਾ ਫਿਰ ਤੋਂ ਜੀ, ਜਿਵੇਂ ਸੰਸਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਫੁੱਲ ਵੀ ਜਿਹੜੇ ਆ ਸਿਕਿਉਰਿਟੀ ਦੇ ਵਿੱਚ ਹੀ ਆਪ ਹੀ ਚੁਗਾ ਲਏ ਗਏ ਤੇ ਪਰਿਵਾਰ ਜਿਹੜਾ ਉਹ ਤੋਂ ਪਰੇ ਹੀ ਰਿਹਾ। ਸਨਮਦੀਪ ਸਿੰਘ ਜਿਹੜੇ ਨੇ ਕੇਸ ਦੇ ਵਿੱਚ ਕਨੋਈ ਦੇ ਨੌਜਵਾਨ ਦੇ ਜਬਰੀ ਸਰਕਾਰ ਮਗਰੋਂ ਹੁਣ ਫੁੱਲ ਵੀ ਪੁਲਿਸ ਦੇ ਪਹਿਰੇ ਹੇਠ ਹੀ ਜਿਹੜੇ ਚੁਗੇ ਗਏ। ਖੁਦਕੁਸ਼ੀ ਕਰਨ ਵਾਲੇ ਪਿੰਡ ਕਨੋਈ ਦੇ ਨੌਜਵਾਨ ਜਿਹੜਾ ਸਨਮਦੀਪ ਸਿੰਘ, ਜਿਸਦਾ ਬੀਤੇ ਕੱਲ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਹਿਰਾਸਤ ਦੇ ਵਿੱਚ ਲੈਣ ਮਗਰੋਂ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਬਰੀ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੀ, ਉਹਦਾ ਅੰਗੀਠਾ ਫੁੱਲ ਵੀ ਜਿਹੜਾ ਹੁਣ ਪੁਲਿਸ ਦੇ ਪਹਿਰੇ ਦੇ ਹੇਠ ਹੀ ਜਿਹੜੇ ਨੇ ਚੁਗੇ ਗਏ ਨੇ ਤੇ ਸਥਾਨਕ ਉੱਬਾਵਾਲ ਰੋਡ ਦੇ ਉੱਤੇ ਸਥਿਤ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਹਨ। ਮ੍ਰਿਤਕ ਨੌਜਵਾਨਾਂ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਸਮੇਤ ਕਰੀਬ 8 ਤੋਂ 10 ਸਕੇ ਸੰਬੰਧੀ ਹਾਲੇ ਵੀ ਪੁਲਿਸ ਹਿਰਾਸਤ ਦੇ ਵਿੱਚ ਨੇ, ਜਿਨ੍ਹਾਂ ਨੂੰ ਰਿਹਾਈ ਨਹੀਂ ਕੀਤਾ ਗਿਆ। ਮ੍ਰਿਤਕ ਦੇ ਮਾਮਾ ਸੰਦੀਪ ਸਿੰਘ ਵਾਸੀ ਧਨੌਲਾ ਨੇ ਜਿਹੜਾ ਦੱਸਿਆ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਬੀਤੇ ਕੱਲ ਹਿਰਾਸਤ ਦੇ ਵਿੱਚ ਸਨਮਦੀਪ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਸਣੇ 8 ਤੋਂ 10 ਜਣਿਆਂ ਨੂੰ ਪੁਲਿਸ ਨੇ ਕਿੱਥੇ ਰੱਖਿਆ ਹੋਇਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਪੁਲਿਸ ਥਾਣਾ ਧੂਰੀ ਜਾ ਕੇ ਆਏ, ਜਿਸ ਤੋਂ ਬਾਅਦ ਉਹ ਥਾਣਾ ਸਦਰ ਸੰਗਰੂਰ ਗਏ, ਪਰ ਪੁਲਿਸ ਕੁਝ ਨਹੀਂ ਦੱਸ ਰਹੀ ਹੈ ਇਨ੍ਹਾਂ ਦੇ ਬਾਰੇ ਤੇ ਪਰਿਵਾਰਕ ਮੈਂਬਰਾਂ ਨੂੰ ਕਿੱਥੇ ਰੱਖਿਆ। ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਤੇ ਪਰ ਕੁਝ ਪਤਾ ਨਾ ਲੱਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਵੇਰੇ ਕੁਝ ਰਿਸ਼ਤੇਦਾਰ ਸ਼ਮਸ਼ਾਨ ਘਾਟ ਸੰਗਰੂਰ ਗਏ ਸਨ ਤਾਂ ਜੋ ਫੁੱਲ ਚੁਗਣ ਦੇ ਬਾਰੇ ਪਤਾ ਕੀਤਾ ਜਾ ਸਕੇ, ਪਰ ਉਥੇ ਪੁਲਿਸ ਤੈਨਾਤ ਹੈ ਤੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ ਤੇ ਫੁੱਲ ਚੁਗਣ ਦੇ ਉੱਤੇ ਅੰਗੀਠਾ ਸੰਭਾਲਣ ਦੀ ਜਿਹੜੀ ਰਸਮ ਦੇ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਪਰਿਵਾਰ ਦਾ ਪਤਾ ਲਗਾ ਰਹੇ ਨੇ ਤੇ ਪਰਿਵਾਰ ਮਿਲਣ ਮਗਰੋਂ ਫੁੱਲ ਚੁਗੇ ਜਾਣਗੇ। ਸੰਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਨਾ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੇਖਣਾ ਨਸੀਬ ਹੋਇਆ ਤੇ ਨਾ ਹੀ ਉਹ ਅੰਤਮ ਰਸਮਾਂ ਨਿਭਾ ਸਕੇ ਨੇ ਤੇ ਹੁਣ ਘੱਟੋ ਘੱਟ ਫੁੱਲ ਤਾਂ ਪਰਿਵਾਰ ਨੂੰ ਚੁਗ ਲੈਣ ਦਿਓ ਤੇ ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਕਿਤੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਹੀ ਸੰਸਕਾਰ ਦੀ ਤਰ੍ਹਾਂ ਪੁਲਿਸ ਜਬਰੀ ਫੁੱਲ ਵੀ ਕਿਤੇ ਨਾ ਚੁਗ ਕੇ ਨਾ ਪਾਦ ਆਵੇ ਕਿਤੇ। ਇਸੇ ਤਰ੍ਹਾਂ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਹੋਇਆ, ਜਿਵੇਂ ਐਲ ਪੀ ਯੂ ਦੀ ਗੱਲ ਕੀਤੀ ਹੈ ਕੱਲ ਵੀ ਆਪਾਂ, ਉਹਦੇ ਘਟਨਾ ਦੇ ਸੰਬੰਧਾਂ ਦੇ ਵਿੱਚ ਦੋ ਗ੍ਰਿਫਤਾਰੀਆਂ ਉਥੋਂ ਵੀ ਹੋਈਆਂ ਨੇ। ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ 25-26 ਸਤੰਬਰ 2026 ਦੀ ਦਰਮਿਆਨੀ ਰਾਤ ਨੂੰ ਹੋਈ ਵਿਦਿਆਰਥੀ ਹੰਗਾਮੇ ਦੀ ਘਟਨਾ ਦੇ ਸੰਬੰਧ ਦੇ ਵਿੱਚ ਪਟਿਆਲਾ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੇ ਸੋਸ਼ਲ ਮੀਡੀਆ ਰਾਹੀਂ ਗੁੰਮਰਾਹਕੁੰਨ ਅਫਵਾਹਾਂ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਦੋਸ਼ ਲੱਗੇ ਨੇ। ਤੱਥਾਂ ਦਾ ਖੁਲਾਸਾ ਕਰਦਿਆਂ ਪਟਿਆਲਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਨੰਗਲ ਦੇ ਰਹਿਣ ਵਾਲੇ ਹਿਮਾਂਸ਼ੂ ਤੇ ਅੰਬਾਲਾ ਦੇ ਆਰੀਅਨ ਦੇ ਵਜੋਂ ਹੋ ਗਈ ਹੈ। ਘਟਨਾ ਤੋਂ ਬਾਅਦ ਘਟਨਾ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਥਾਣਾ ਬਨੂੜ ਵਿਖੇ ਵੀ FIR ਜਿਹੜੀ ਸੀ ਦਰਜ ਕੀਤੀ ਸੀ ਤੇ ਵੱਡੇ ਪੱਧਰ ਦੇ ਉੱਤੇ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਵਿਦਿਆਰਥੀਆਂ ਤੇ ਹੋਰ ਅਸਮਾਜਿਕ ਵਿਅਕਤੀਆਂ ਦੇ ਵੱਲੋਂ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਫੈਲਾਏ ਗਏ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਫਰਜ਼ੀ ਸੁਨੇਹਿਆਂ ਦੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜਾਂਚ ਦੇ ਦੌਰਾਨ ਇਹ ਜਿਹੜਾ ਸਾਹਮਣੇ ਆ ਗਿਆ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਨੇ ਵੱਖ ਵੱਖ ਸੋਸ਼ਲ ਮੀਡੀਆ ਗਰੁੱਪਾਂ ਦੇ ਰਾਹੀਂ ਗੁੰਮਰਾਹਕੁੰਨ ਸੁਨੇਹੇ ਫੈਲਾ ਕੇ ਤੇ ਪ੍ਰਚਾਰ ਕੇ ਵਿਦਿਆਰਥੀਆਂ ਨੂੰ ਭੜਕਾਇਆ ਤੇ ਉਕਸਾਇਆ ਤੇ ਜਿਸ ਦੇ ਨਾਲ ਯੂਨੀਵਰਸਿਟੀ ਕੈਂਪਸ ਦੇ ਵਿੱਚ ਸਥਿਤੀ ਨੂੰ ਤਣਾਅਪੂਰਨ ਬਣਾਉਣ ਦੇ ਵਿੱਚ ਯੋਗਦਾਨ ਇਨ੍ਹਾਂ ਨੇ ਪਾਇਆ ਹੈ। ਅਮਰਜੀਤ ਚਾਵਲਾ ਕੇਸ ਜਿਹੜਾ ਪਿਛਲੇ ਦਿਨਾਂ ਚੋਂ ਚਰਚਾ ਦੇ ਵਿੱਚ ਹੈ, ਆਪ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਤੇ ਬਹਿਰੀਨ ਤੋਂ ਆਈ ਪੀੜਤ ਮਹਿਲਾ ਵਿਚਾਲੇ ਹੋਈ ਗੱਲਬਾਤ ਦੀ ਕਥਿਤ ਆਡੀਓ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਜਿਹੜਾ ਦਰਜ ਬਲਾਤਕਾਰ ਦੇ ਮਾਮਲੇ ਨੂੰ ਅੱਜ ਇੱਕ ਵੀਡੀਓ ਰਿਕਾਰਡਿੰਗ ਜਾਰੀ ਕਰਕੇ ਨਵਾਂ ਮੋੜ ਦੇ ਦਿੱਤਾ। ਇਹ ਕਥਿਤ ਆਡੀਓ ਰਿਕਾਰਡਿੰਗ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਚਾਵਲਾ ਮਾਮਲੇ ਦੇ ਵਿੱਚ ਪੀੜਤ ਔਰਤ ਦੇ ਦਰਮਿਆਨ ਹੋਈ ਗੱਲਬਾਤ ਦੇ ਉੱਤੇ ਆਧਾਰਿਤ ਹੈ। ਆਪ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਹੁਣਾਂ ਨੇ ਅੱਜ ਇੱਥੇ ਇੱਕ ਇਹ ਜਿਹੜਾ ਵੀਡੀਓ ਆਡੀਓ ਰਿਕਾਰਡਿੰਗ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਦੇ ਉੱਤੇ ਸਵਾਲ ਚੁੱਕ ਦਿੱਤੇ ਨੇ। ਪੰਨੂ ਨੇ ਅੱਜ ਦਾਅਵਾ ਕੀਤਾ ਕਿ 7-8 ਮਹੀਨੇ ਦੇ ਸਮੇਂ ਦੇ ਦੌਰਾਨ ਵਿੱਤੀ ਲੈਣ ਦੇਣ ਦਾ ਕਥਿਤ ਆਡੀਓ ਦੇ ਵਿੱਚ ਜ਼ਿਕਰ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਬਹਿਰੀਨ ਤੋਂ ਇਸ ਔਰਤ ਨੂੰ ਪੰਜਾਬ ਕਿਉਂ ਲਿਆਂਦਾ ਗਿਆ ਤੇ ਉਸ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਇਮਾਰਤ ਦੇ ਵਿੱਚ ਲੰਮਾ ਸਮਾਂ ਕਿਵੇਂ ਠਹਿਰਾਇਆ ਗਿਆ। ਪੰਜਾਬ ਪੁਲਿਸ ਨੇ ਇਸ ਔਰਤ ਦੀ ਸ਼ਿਕਾਇਤ ਦੇ ਉੱਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ਼ ਜਬਰ ਜਨਾਹ ਦਾ ਜਿਹੜਾ ਪਰਚਾ ਕੀਤਾ ਸੀ। ਅਮਰਜੀਤ ਚਾਵਲਾ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਉਹ ਇਸ ਵੇਲੇ ਵਿਦੇਸ਼ ਦੇ ਵਿੱਚ ਨੇ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਚਾਵਲਾ ਘਟਨਾ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਸੂਤੀ ਸਥਿਤੀ ਜਿਹੜੀ ਪੈਦਾ ਕਰਕੇ ਰੱਖ ਦਿੱਤੀ ਹੈ। ਪੰਜਾਬ ਪੁਲਿਸ ਦੇ ਵੱਲੋਂ ਇਸ ਔਰਤ ਦੀ ਘਟਨਾ ਦਰਮਿਆਨ ਰਹੀ ਹੈ ਰਿਹਾਇਸ਼ ਦੇ ਨਾਲ ਸੰਬੰਧਿਤ ਪਰਿਸਥਿਤੀਆਂ ਤੋਂ ਇਲਾਵਾ ਉਸ ਨੂੰ ਠਹਿਰਨ ਦੀ ਜਿਹੜੀ ਸਹੂਲਤ ਦੇਣ ਵਾਲੇ ਲੋਕਾਂ ਦੀ ਵੀ ਜਾਂਚ ਜਿਹੜੀ ਕਰ ਰਹੀ ਹੈ। ਪੰਨੂ ਹੁਣਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਸ ਔਰਤ ਨੂੰ ਪੰਜਾਬ ਲਿਆਉਣ ਦੀਆਂ ਪਰਿਸਥਿਤੀਆਂ ਦੇ ਉੱਤੇ ਮਕਸਦਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੇ ਵਿੱਚ ਠਹਿਰਾਉਣ ਬਾਰੇ ਵੀ ਜਵਾਬ ਮੰਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਔਰਤ ਦੀ ਮੌਜੂਦਗੀ ਤੇ ਹਾਲਾਤਾਂ ਦੇ ਬਾਰੇ ਜਾਣਕਾਰੀ ਸੀ। ਮਹਿਲਾ ਦੀ ਠਹਿਰ ਤੇ ਆਇਆ ਖਰਚ ਜਿਹੜਾ ਕਿਹੜੇ ਫੰਡਾਂ ਤੋਂ ਕੀਤਾ ਗਿਆ। ਪੀੜਤ ਔਰਤ ਖੁਦ ਆਖ ਚੁੱਕੀ ਹੈ ਕਿ ਉਹ 17 ਨਵੰਬਰ 2025 ਨੂੰ ਬਹਿਰੀਨ ਤੋਂ ਵਾਪਸ ਜਿਹੜੀ ਆਈ ਸੀ ਤੇ ਉਸ ਮਗਰੋਂ ਉਸ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿਚ ਜਿਹੜਾ ਠਹਿਰ ਦਿੱਤੀ ਗਈ, ਜਿੱਥੇ ਉਹ 27 ਫਰਵਰੀ ਤੋਂ 16 ਅਗਸਤ 2026 ਤੱਕ ਉਥੇ ਰਹੀ। ਉਸ ਮਗਰੋਂ ਉਸ ਨੂੰ ਦੂਜੀ ਸਰਾਂ ਦੇ ਵਿਚ ਸ਼ਿਫਟ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਹੈ ਤੇ ਇਸ ਦੇ ਨਾਲ ਹੀ CBI ਦੀ ਜਿਹੜੀ ਹੈ ਜਾਂਚ ਜਿਹੜੀ ਹੈ ਉਹਦੀ ਵੀ ਮੰਗ ਜਿਹੜੀ ਕੀਤੀ ਹੋਈ ਹੈ। ਦੂਸਰੇ ਪਾਸੇ ਇਸੇ ਮਾਮਲੇ ਦੇ ਵਿਚ ਜਿਹੜਾ ਗੱਲ ਕਰਦੇ ਨੇ ਰੂਪ ਕੌਰ ਸੰਧੂ ਹੋਣੀ, ਸਬੂਤਾਂ ਸਣੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਕੋਲ 9 ਅਕਤੂਬਰ ਨੂੰ ਜਾਵਾਂਗੀ। ਅਕਾਲੀ ਦਲ ਦੇ ਵਿਚੋਂ ਬਰਖਾਸਤ ਰੂਪ ਕੌਰ ਸੰਧੂ ਜਿਹੜੇ ਨੇ ਉਨ੍ਹਾਂ ਵੱਲੋਂ ਬਹਿਰੀਨ ਮਾਮਲੇ ਤੋਂ ਲੈ ਕੇ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਜਿਹੜਾ ਦਾਅਵਾ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਕੁਝ ਦਿਨ ਪਹਿਲਾਂ ਪਾਰਟੀ ਦੇ ਵਿਚੋਂ ਬਰਖਾਸਤ ਕੀਤੀ ਗਈ ਬੀਬਾ ਰੂਪ ਕੌਰ ਸੰਧੂ ਨੇ ਅੱਜ ਵੀਡੀਓ ਜਾਰੀ ਕਰਦਿਆਂ ਕਹਿ ਦਿੱਤਾ ਕਿ ਉਹ 9 ਅਕਤੂਬਰ ਨੂੰ ਸਬੂਤਾਂ ਦੇ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਇਸ ਮਾਮਲੇ ਦੇ ਨਾਲ ਸੰਬੰਧਿਤ ਜੋ ਵੀ ਜਾਣਕਾਰੀ ਤੇ ਸਬੂਤ ਨੇ ਉਹ ਜਥੇਦਾਰ ਸਾਹਿਬ ਦੇ ਜਿਹੜਾ ਸਾਹਮਣੇ ਰੱਖੇ ਜਾਣਗੇ। ਰੂਪ ਕੌਰ ਸੰਧੂ ਨੇ ਆਪਣੇ ਵੀਡੀਓ ਬਿਆਨ ਦੇ ਵਿਚ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੋਂ ਲੈ ਕੇ ਉਨ੍ਹਾਂ ਦੇ ਕੋਲ ਜੋ ਕੁਝ ਵੀ ਹੈ ਉਹ ਸਾਰਾ 9 ਅਕਤੂਬਰ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਲੈ ਕੇ ਜਾਣਗੇ ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਹ ਆਪਣੀ ਗੱਲ ਨੂੰ ਸਬੂਤਾਂ ਦੇ ਆਧਾਰ ਦੇ ਉੱਤੇ ਰੱਖਣਾ ਚਾਹੁੰਦੇ ਨੇ ਤਾਂ ਜੋ ਜਥੇਦਾਰ ਸਾਹਿਬ ਪੂਰੇ ਮਾਮਲੇ ਤੋਂ ਜਿਹੜਾ ਜਾਣੂ ਹੋ ਸਕਣ। ਜਥੇਦਾਰ ਸਾਹਿਬ ਜੋ ਫੈਸਲਾ ਦੇਣਗੇ ਉਹ ਲੋਕਾਂ ਦੀ ਕਚਹਿਰੀ ਦੇ ਵਿਚ ਵੀ ਕਹਿੰਦੇ ਰੱਖਾਂਗੀ। ਬੀਬੀ ਰੂਪ ਕੌਰ ਜਿਹੜੀ ਹੈ ਸੰਧੂ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਰੱਖਣਗੇ। ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ ਜੋ ਵੀ ਫੈਸਲਾ ਦਿੱਤਾ ਜਾਵੇਗਾ ਉਸ ਨੂੰ ਲੋਕਾਂ ਦੀ ਕਚਹਿਰੀ ਚ ਪੇਸ਼ ਜਿਹੜਾ ਕੀਤਾ ਜਾਵੇਗਾ। ਜਥੇਦਾਰ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਨਗੇ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਦੇ ਬਾਰੇ ਫੈਸਲਾ ਲੈਣਗੇ। ਉਨ੍ਹਾਂ ਆਪਣੇ ਬਿਆਨ ਦੇ ਵਿਚ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਨਾਲ ਸੰਬੰਧਿਤ ਜਿਹੜੀ ਵੀ ਗੱਲ ਉਨ੍ਹਾਂ ਦੇ ਕੋਲ ਹੈ ਉਹ ਉਸ ਨੂੰ ਛੁਪਾਉਣ ਦੀ ਬਜਾਏ ਸਬੂਤਾਂ ਸਮੇਤ ਸੰਬੰਧਿਤ ਧਾਰਮਿਕ ਸੰਸਥਾ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ। ਰੂਪ ਕੌਰ ਸੰਧੂ ਨੇ ਕਿਹਾ ਕਿ ਜੇਕਰ ਪੀੜਤ ਬੀਬੀ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋਣਾ ਚਾਹੇਗੀ ਤਾਂ ਉਹ ਉਸ ਨੂੰ ਵੀ ਆਪਣੇ ਨਾਲ ਲੈ ਕੇ ਜਾਣਗੇ ਤੇ ਪੀੜਤ ਬੀਬੀ ਆਪਣਾ ਪੱਖ ਖੁਦ ਜਥੇਦਾਰ ਸਾਹਿਬ ਦੇ ਸਾਹਮਣੇ ਰੱਖਣਾ ਚਾਹੇ ਤਾਂ ਇਸ ਦੇ ਲਈ ਵੀ ਉਹ ਉਸਦੀ ਮਦਦ ਕਰਨਗੇ। ਪਾਰਟੀ ਚੋਂ ਬਰਖਾਸਤ ਮਗਰੋਂ ਮੁੜ ਚਰਚਾ ਦੇ ਵਿਚ ਇਹ ਮਾਮਲਾ ਜਿਹੜਾ ਆਇਆ ਤੇ ਇਸੇ ਤਰ੍ਹਾਂ ਅਗਲੀ ਖ਼ਬਰ ਦੇ ਵੱਲ ਨੂੰ ਚੱਲੀਏ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਕੁਝ ਨਾ ਕੁਝ ਮੂਵਮੈਂਟ ਕੀਤੀ ਜਾਂਦੀ ਹੈ ਉੱਪਰ ਚੜ੍ਹਨ ਦੇ ਲਈ, ਜਾਣੀ ਕਿ ਆਪਣੀ ਪਾਰਟੀ ਨੂੰ ਅਪ ਕਰਨ ਦੇ ਲਈ, ਤੇ ਉੱਥੇ ਦੂਸਰੇ ਪਾਸੇ ਬੀਬੀਆਂ ਦੇ ਮਸਲੇ ਜਾਂ ਹੋਰ ਸਾਰੇ ਮਸਲਿਆਂ ਦੇ ਵਿਚ ਘਿਰਦੇ ਹੈ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਾਈਵ ਪੰਜਾਬ ਦੀ ਰਾਹੀਂ ਜੈਨ ਜੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਿਆਲਾ ਦੇ ਵਿਚ ਵਿਦਿਆਰਥੀਆਂ ਦੇ ਨਾਲ ਰੂਬਰੂ ਹੋਏ ਨੇ ਸੁਖਬੀਰ ਸਿੰਘ ਬਾਦਲ। ਸਭ ਤੋਂ ਪੁਰਾਣੀ ਪੰਥਕ ਪਾਰਟੀ ਮੰਨੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਇਕ ਨਵੇਂ ਰੂਪ ਦੇ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 43 ਰੈਲੀਆਂ ਦੇ ਰਾਹੀਂ ਆਪਣੇ ਰਵਾਇਤੀ ਟਕਸਾਲੀ ਵੋਟ ਬੈਂਕ ਨੂੰ ਲੁਭਾਉਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਆਪਣਾ ਧਿਆਨ ਪੰਜਾਬ ਦੇ ਨਵੀਂ ਪੀੜ੍ਹੀ ਜੈਨ ਜੀ ਦੇ ਵੋਟਰਾਂ ਦੇ ਨਾਲ ਜੋੜਨ ਦੇ ਉੱਤੇ ਕੇਂਦਰਿਤ ਕੀਤਾ। ਵਾਈਵ ਪੰਜਾਬ ਦੀ ਸਿਰਲੇਖ ਵਾਲੇ ਇਕ ਵਿਦਿਆਰਥੀ ਗੱਲਬਾਤ ਪ੍ਰੋਗਰਾਮ ਦੇ ਦੌਰਾਨ ਸੁਖਬੀਰ ਬਾਦਲ ਨੇ ਨੌਜਵਾਨ ਪੀੜ੍ਹੀ ਅੱਗੇ ਆਪਣਾ ਇਕ ਹੋਰ ਨਿੱਜੀ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਨੇ ਆਪਣੇ ਨਿੱਕ ਨੇਮ ਲਾਲੀ ਦਾ ਵੀ ਜ਼ਿਕਰ ਕਰ ਦਿੱਤਾ ਤੇ ਆਪਣੇ ਪਿਤਾ ਪਤਨੀ ਅਤੇ ਬੱਚਿਆਂ ਦੇ ਨਾਲ ਆਪਣੇ ਰਿਸ਼ਤੇ ਦੇ ਬਾਰੇ ਵੀ ਗੱਲਾਂ ਸਾਂਝੀਆਂ ਕੀਤੀਆਂ। ਨਵੀਂ ਪੀੜ੍ਹੀ ਤੱਕ ਪਹੁੰਚ ਕਰਨ ਦਾ ਇਹ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੀ ਪੇਂਡੂ ਤੇ ਧਾਰਮਿਕ ਹਲਕਿਆਂ ਉੱਤੇ ਰਵਾਇਤੀ ਨਿਰਭਰਤਾ ਜਿਹੜੀ ਉੱਤੋਂ ਇੱਕ ਰਣਨੀਤਿਕ ਤਬਦੀਲੀ ਹੈ ਕਿਉਂਕਿ ਲੀਡਰਸ਼ਿਪ ਆਪਣਾ ਦਾਇਰਾ ਵਧਾਉਣ ਅਤੇ ਨੌਜਵਾਨਾਂ ਦੇ ਵਿਚ ਮੁੜ ਆਪਣੀ ਜਿਹੜੀ ਹੈ ਅਹਿਮੀਅਤ ਸਥਾਪਿਤ ਕਰਨ ਦੀ ਕੋਸ਼ਿਸ਼ ਚ ਹੈ। ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਨਾਲ ਗੱਲਬਾਤ ਕਰਨ ਵਾਲੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਪਾਰਟੀ ਦੇ ਨਾਲ ਜੋੜਨਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਨਵੀਂ ਪੀੜ੍ਹੀ ਜੈਨ ਜੀ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਉਦੋਂ ਲਿਆ ਜਦੋਂ ਉਨ੍ਹਾਂ ਦੇਖਿਆ ਕਿ ਜੰਤਰ ਮੰਤਰ ਦੇ ਉੱਤੇ ਜੈਨ ਜੀ ਦੀ ਅਗਵਾਈ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨ ਨੇ ਕੇਂਦਰ ਸਰਕਾਰ ਨੂੰ ਬੈਕਫੁੱਟ ਦੇ ਉੱਤੇ ਧੱਕ ਦਿੱਤਾ ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕਰ ਦਿੱਤਾ। ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਦੇਸ਼ ਭਰ ਦੇ ਵਿਚ ਆਪਣੇ ਨੌਜਵਾਨ ਸੰਪਰਕ ਪ੍ਰੋਗਰਾਮਾਂ ਦੇ ਨਾਲ ਤੇਜ਼ੀ ਦੇ ਨਾਲ ਜਿਹੜਾ ਅੱਗੇ ਵਧ ਰਹੇ ਹੈ ਜਿਸ ਦੇ ਵਿਚ ਪੰਜਾਬ ਦਾ ਇਕ ਪ੍ਰਸਤਾਵਿਤ ਦੌਰਾ ਵੀ ਸ਼ਾਮਲ ਹੈ ਤੇ ਅੱਜ ਜਿਹੜਾ ਬੰਬੇ ਦੇ ਵਿਚ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਜੈਨ ਜੀ ਨੇ ਪ੍ਰਦਰਸ਼ਨ ਕੀਤਾ, ਉੱਥੇ ਗ੍ਰਿਫਤਾਰੀਆਂ ਵੀ ਹੋਈਆਂ ਨੇ, ਹੋਰ ਸਾਰਾ ਸਿਲਸਿਲਾ ਚੱਲਿਆ ਤੇ ਆਪਣਾ ਜਿਹੜੇ ਹੈ ਚੋਣ ਕਮਿਸ਼ਨ ਜਿਹੜੇ ਨੇ ਉਹਨਾਂ ਦਾ ਜਿਹੜਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਅਸਤੀਫੇ ਦੀ ਮੰਗ ਹੋ ਰਹੀ ਹੈ। ਦੂਸਰੇ ਪਾਸੇ ਕੁਝ ਖਬਰਾਂ, ਇੱਕ ਅੱਧੀ ਖਬਰ ਲੈ ਕੇ ਫਿਰ ਸੈਣੀ ਸਾਹਿਬ ਦੀ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਯੂ ਟਰਨ ਲੈ ਲਿਆ, ਵਿਚੋਲਗੀ ਫੀਸ ਦੇ ਨਾਲ ਕਰਜ਼ਾ ਲੈਣ ਦੀ ਯੋਜਨਾ ਰੱਦ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਵੱਲੋਂ ਜੀ। ਪਾਵਰਕੌਮ ਹੁਣ ਸਰਕਾਰੀ ਗਰੰਟੀ ਦੇ ਉੱਤੇ ਚੁੱਕੇਗਾ 500 ਜਾਣੀ ਕਿ 5500 ਕਰੋੜ ਦਾ ਜਿਹੜਾ ਕਰਜ਼ਾ। ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਪਾਵਰਕੌਮ ਨੇ ਹੁਣ ਬਾਂਡ ਜ਼ਰੀਏ 10,000 ਕਰੋੜ ਦੀ ਪੂੰਜੀ ਜੁਟਾਉਣ ਵਾਲੀ ਯੋਜਨਾ ਰੱਦ ਕਰਤੀ ਹੈ ਤੇ ਪਾਵਰਕੌਮ ਹੁਣ ਪੰਜਾਬ ਸਰਕਾਰ ਦੀ ਗਰੰਟੀ ਦੇ ਉੱਤੇ 5500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਬੈਂਕਾਂ ਤੋਂ ਲਵੇਗਾ। ਜਦੋਂ ਪਾਵਰਕੌਮ ਨੇ 10,000 ਦੀ ਪੂੰਜੀ ਜੁਟਾਉਣ ਦੇ ਲਈ ਕਰੀਬ 150 ਕਰੋੜ ਰੁਪਏ ਦੀ ਵਿਚੋਲਗੀ ਫੀਸ ਦੇਣ ਦੇ ਵੱਲੋਂ ਕਦਮ ਵਧਾਏ ਸਨ ਤਾਂ ਉਸ ਦਾ ਜਿਹੜਾ ਵੱਡਾ ਵਿਰੋਧ ਹੋਇਆ ਸੀ ਤੇ ਵਿਰੋਧੀ ਧਿਰਾਂ ਦੇ ਵੱਲੋਂ ਬੇਲੋੜੀ ਵਿਚੋਲਗੀ ਫੀਸ ਨੂੰ ਲੈ ਕੇ ਸੱਤਾਧਾਰੀ ਧਿਰ ਦੀ ਆਲੋਚਨਾ ਕੀਤੀ ਗਈ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਜਿਹੜਾ ਗਮਾਂਡਾ ਦੇ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਤੇ ਦਿੱਤੀ ਜਾਣ ਵਾਲੀ ਵਿਚੋਲਗੀ ਫੀਸ ਦੇ ਉੱਤੇ ਸਵਾਲ ਉੱਠੇ ਨੇ। ਇਸੇ ਤਰ੍ਹਾਂ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਦੀ ਜਿਹੜੀ ਹੈ 30 ਸਤੰਬਰ ਨੂੰ ਹੋਈ ਮੀਟਿੰਗ ਦੇ ਵਿੱਚ ਬਾਂਡ ਦੇ ਜ਼ਰੀਏ 10,000 ਦੀ ਪੂੰਜੀ ਜੁਟਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਤੇ ਇਸ ਮੀਟਿੰਗ ਦੀ ਚਰਚਾ ਇਹ ਗੱਲ ਸਾਹਮਣੇ ਆਈ ਹੈ ਕਿ ਬਾਂਡ ਦੀ ਥਾਂ ਬੈਂਕਾਂ ਤੋਂ ਮਿਲਣ ਵਾਲਾ ਕਰਜ਼ਾ ਸਸਤਾ ਹੈ। 150 ਕਰੋੜ ਦੀ ਵਿਚੋਲਗੀ ਫੀਸ ਦੇਣ ਦੀ ਗੱਲ ਕਿਸੇ ਤੋਂ ਹਜ਼ਮ ਨਹੀਂ ਹੋ ਰਹੀ ਸੀ। ਬੇਸ਼ੱਕ 10,000 ਕਰੋੜ ਬਾਂਡ ਦੇ ਰਾਹੀਂ ਲੈਣ ਦਾ ਜਿਹੜਾ ਫੈਸਲਾ ਰੱਦ ਕਰ ਦਿੱਤਾ ਗਿਆ। ਪਾਵਰਕੌਮ ਦੇ ਵੱਲੋਂ ਹੁਣ 5500 ਕਰੋੜ ਦਾ ਕਰਜ਼ਾ ਜ਼ਰੂਰ ਚੱਕਿਆ ਜਾਣਾ ਹੈ। ਪਤਾ ਇਹ ਵੀ ਲੱਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਸਬਸਿਡੀ ਬਕਾਇਆ ਲਗਾਤਾਰ ਜਿਹੜਾ ਵੱਧ ਰਿਹਾ। ਪਾਵਰਕੌਮ ਦੇ ਮੌਜੂਦਾ ਫੈਸਲੇ ਤੋਂ ਪਹਿਲਾਂ ਮਰਚੈਂਟ ਬੈਂਕਰ ਦੀ ਜਿਹੜੀ ਆ ਨਿਯੁਕਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਤੇ ਜਿਸ ਨੂੰ ਵਿਚੋਲਗੀ ਫੀਸ ਅਰੇਂਜ ਫੀਸ ਦੇ ਵਜੋਂ 150 ਕਰੋੜ ਰੁਪਏ ਤੋਂ 177 ਕਰੋੜ ਰੁਪਏ ਦੇ ਜਿਹੜੇ ਸੀ ਦਿੱਤੇ ਜਾਣੇ ਸਨ। ਇਸੇ ਤਰ੍ਹਾਂ ਖੁਟੀਆ ਦੀ ਜਿਹੜੀ ਆ ਅਰਜ਼ ਦੇ ਉੱਤੇ ਚੌਹਾਨ ਦਾ ਜ਼ਿਕਰ ਜਿਗਰਾ ਜਿਹੜਾ ਵੱਧ ਗਿਆ। ਪੰਜਾਬ ਨੂੰ 100 ਕਰੋੜ ਦੇ ਫੰਡ ਦੀ ਜਿਹੜੀ ਹੈ ਹਮਾਇਤ ਕਰ ਦਿੱਤੀ ਹੈ। ਖਿੱਚੋ ਤਾਂ ਦੇ ਦੌਰ ਦੇ ਵਿੱਚ ਚੌਹਾਨ ਖੁੱਡੀਆਂ ਦੀ ਨੇੜਤਾ ਦੇ ਉੱਤੇ ਜਿਹੜੀ ਚਰਚਾ ਹੋ ਰਹੀ ਹੈ। ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਸ਼ਿਵਰਾਜ ਚੌਹਾਨ ਪੰਜਾਬ ਦੇ ਉੱਤੇ ਕੇਂਦਰ ਦੇ ਸਿਆਸੀ ਟਕਰਾਅ ਵਿਚਾਲੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਮਿਹਰਬਾਨ ਹੋਏ ਨੇ। ਕੌਮੀ ਖੇਤੀ ਕਾਨਫਰੰਸ ਜੋ ਕਿ 28 ਤੇ 29 ਸਤੰਬਰ ਨੂੰ ਦਿੱਲੀ ਵਿਖੇ ਹੋਈ ਹੈ ਉਹਦੇ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਉੱਨਤੀ ਸਕੀਮ ਅਤੇ ਕਣਕ ਦੇ ਬੀਜਾਂ ਦੇ ਸਬਸਿਡੀ ਜਾਰੀ ਕਰਨ ਦੇ ਲਈ ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਸ਼ਿਵਰਾਜ ਚੌਹਾਨ ਨੂੰ ਅਪੀਲ ਕੀਤੀ ਸੀ ਕਿ ਕੇਂਦਰੀ ਮੰਤਰੀ ਚੌਹਾਨ ਨੇ 28 ਸਤੰਬਰ ਨੂੰ ਹੀ ਪੰਜਾਬ ਨੂੰ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਦੇ ਲਈ 50 ਕਰੋੜ ਰੁਪਏ ਦੀ ਮਨਜੂਰੀ ਦੇ ਦਿੱਤੀ। ਇਸੇ ਤਰ੍ਹਾਂ 2026 ਦੇ ਲਈ ਇਕੱਲੇ ਤੇਲ ਬੀਜਾਂ ਦੇ ਉੱਤੇ ਜਿਹੜੀ ਕੇਂਦਰੀ ਖੇਤੀ ਮੰਤਰਾਲੇ ਵੱਲੋਂ ਆਤਮ ਨਿਰਭਰ ਸਕੀਮ ਤਹਿਤ ਰਾਸ਼ੀ ਦਿੱਤੀ ਜਾ ਰਹੀ ਹੈ ਤੇ ਇਸੇ ਕਰਕੇ ਕਣਕ ਅਤੇ ਬੀਜ ਦੇ ਉੱਤੇ ਐਤਕੀ ਪੰਜਾਬ ਸਬਸਿਡੀ ਨਹੀਂ ਦਿੱਤੀ ਗਈ ਸੀ। ਖੁੱਡੀਆਂ ਨੇ ਪੰਜਾਬ ਦੇ ਲਈ ਉਚੇਚੇ ਤੌਰ ਦੇ ਉੱਤੇ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਜੋ ਫੌਰੀ ਮਨਜ਼ੂਰ ਹੋ ਗਈ ਹੈ ਤੇ ਬਾਕੀ ਕਿਸੇ ਸੂਬੇ ਨੂੰ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਰਾਸ਼ੀ ਜਾਰੀ ਨਹੀਂ ਹੋਈ ਹੈ। ਇਸੇ ਤਰ੍ਹਾਂ 100 ਕਰੋੜ ਜਿਹੜਾ ਪੰਜਾਬ ਦੇ ਲਈ ਕਰੀਬ 100 ਕਰੋੜ ਰੁਪਏ ਦੇ ਕੇਂਦਰੀ ਫੰਡ ਮਨਜ਼ੂਰ ਹੋ ਗਏ ਨੇ। ਖਾਸ ਗੱਲ ਇਹ ਵੀ ਹੈ ਕਿ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਸਿੰਘ ਖੁੱਡੀਆਂ ਦਰਮਿਆਨ ਕਾਫੀ ਸੁਖਾਵੇਂ ਸੰਬੰਧ ਦੇਖੇ ਜਾ ਰਹੇ ਨੇ ਤੇ ਚੌਹਾਨ ਆਪਣੇ ਘਰੇਲੂ ਤੇ ਸਮਾਜਿਕ ਸਮਾਗਮਾਂ ਦੇ ਵਿੱਚ ਵੀ ਖੁੱਡੀਆਂ ਨੂੰ ਜਿਹੜਾ ਉਚੇਚੇ ਤੌਰ ਦੇ ਉੱਤੇ ਸੱਦਦੇ ਆ ਰਹੇ ਨੇ। ਜੀ ਦੋਸਤੋ, ਇਹ ਸੀ ਜੀ ਕੁਝ ਪੰਜਾਬ ਦੀਆਂ ਤੇ ਕੁਝ ਦੇਸ਼ ਦੀਆਂ ਖਬਰਾਂ। ਜੰਤਰ ਮੰਤਰ ਪ੍ਰੋਟੈਸਟ ਵੀ ਹੋਇਆ। ਸੌਰਵ ਭਾਰਦਵਾਜ ਸਮੇਤ ਹੋਰ ਆਪ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਚ ਲਿਆ ਹੈ। 163 ਦੇ ਤਹਿਤ ਜਿਹੜੇ ਪਾਬੰਦੀਆਂ ਦੇ ਉੱਤੇ ਹੁਕਮ ਲਾਗੂ ਕਰ ਦਿੱਤੇ ਗਏ ਨੇ ਤੇ ਇਹਦੇ ਵਿੱਚ ਜਿਹੜਾ ਪ੍ਰਦਰਸ਼ਨ ਨੂੰ ਤੇ ਇਹ ਹੁਕਮ ਬਿਨਾਂ ਪੂਰਵ ਲਿਖਤੀ ਪ੍ਰਵਾਨਗੀ ਦੇ ਜਨਤਕ ਮੀਟਿੰਗਾਂ ਜਾਂ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਜਲੂਸ ਕੱਢਣ, ਪ੍ਰਦਰਸ਼ਨ ਕਰਨ, ਘੇਰਾਬੰਦੀ ਕਰਨ ਤੇ ਧਰਨੇ ਦੇਣ ਦੇ ਉੱਤੇ ਪਾਬੰਦੀ ਲਗਾਉਂਦਾ ਹੈ। ਇਸ ਦੇ ਤਹਿਤ ਨਾਅਰੇਬਾਜ਼ੀ ਕਰਨ, ਭਾਸ਼ਣ ਦੇਣ, ਹਥਿਆਰ, ਬੈਨਰ, ਪਲੇ ਕਾਰਡ, ਲਾਠੀਆਂ, ਤਲਵਾਰਾਂ, ਡੰਡਿਆਂ, ਇੱਟਾਂ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਨਾਲ ਲੈ ਕੇ ਜਾਣ ਦੇ ਉੱਤੇ ਵੀ ਰੋਕ ਜਿਹੜਾ ਇੱਕ ਨੂੰ ਜਿਹੜਾ ਲਾਉਂਦਾ ਹੈ। ਇਹ ਧਾਰਾ ਜਿਹੜੀ 144 ਸੀ ਉਹ ਹੁਣ ਜਿਹੜੀ ਹੈ BNS ਦੀ ਜਿਹੜੀ ਧਾਰਾ ਉਹਦੇ ਵਿੱਚ ਆ ਗਈ ਹੈ। 163 ਦੇ ਤਹਿਤ ਇਹ ਜਿਹੜੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਤੇ ਲੱਦਾਖ ਦੇ ਵਿੱਚ ਦੋਸਤੋ, ਭਾਰਤ ਨੇ ਲੱਦਾਖ ਦੀ 28 ਥਾਵਾਂ ਨੂੰ ਸਰਕਾਰੀ ਨਕਸ਼ੇ ਦੇ ਉੱਤੇ ਨਵੇਂ ਨਾਮ ਦੇ ਦਿੱਤੇ ਆ। ਇਹ ਖਬਰ ਅੱਗੇ ਜਾ ਕੇ ਜ਼ਰੂਰ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
0: ਜੀ
2: ਉਹ ਕਹਿੰਦੇ ਹੁੰਦੇ ਨਾ ਜੀ, ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ।
0: ਕਿਆ
2: ਹਾਂਜੀ
0: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਅੱਜ ਸਾਹਿਬ ਨੇ ਵਡਿਆਈਆਂ ਜਿਹੜੀਆਂ ਹੈਗੀਆਂ ਆ, ਇੱਕ ਤਾਂ ਜਿਹੜੇ ਆ 44 ਸਾਲ ਬਾਅਦ ਸਾਡੀ ਝੋਲੀ ਦੇ ਵਿੱਚ ਗੋਲਡ ਮੈਡਲ ਕੁੜੀਆਂ ਨੇ ਪਾਇਆ ਹਾਕੀ ਦਾ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਹਾਂਜੀ ਏਸ਼ੀਅਨ ਗੇਮ ਦੇ ਵਿੱਚ ਹਾਕੀ 44 ਸਾਲ ਬਾਅਦ ਭਾਰਤ ਨੇ ਇਹ ਜਿੱਤੀ ਹੈ ਜੀ,
0: ਜੀ
2: ਤੇ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
0: ਮੁਬਾਰਕਾਂ ਨੇ ਜੀ।
2: ਤੇ ਮੈਨੂੰ ਲੱਗਦਾ ਆ ਵੀ ਹੁਣ ਮੁੰਡੇ ਵੀ ਕੁਛ ਕਰ ਲੈਣਗੇ।
0: ਬਿਲਕੁਲ ਬੋਕਸਿੰਗ ਦੇ ਵਿੱਚ ਵੀ ਗੋਲਡ ਮੈਡਲ ਲਏ ਨੇ ਜੀ, ਕੁਸ਼ਤੀ ਦੇ ਵਿੱਚ ਲਏ ਨੇ।
2: ਹਾਂਜੀ ਕਹਿੰਦੇ ਟੋਟਲ 15 ਹੋ ਗਿਆ ਗੋਲਡ ਸਾਡੇ।
0: ਬਿਲਕੁਲ
2: ਤੇ ਗੁੱਡ ਰੇਟਿੰਗ ਚੰਗਾ ਆ ਜੀ, ਏਡੀ ਵੱਡੀ ਪਾਪੂਲੇਸ਼ਨ ਹੈਗੀ ਆ। ਤੇ ਪਰ ਸਭ ਏਦਾਂ ਹੈ ਨਾ, ਸਾਡੇ ਬਚਪਨ ਦੇ ਵਿੱਚ ਹੀ ਜਿਹੜਾ ਆ ਉਹ ਏਦਾਂ ਦਾ ਹੈ ਨਹੀਂ ਕਿ ਜਿੱਦਾਂ ਬਾਕੀ ਵਿਦੇਸ਼ਾਂ ਦੇ ਵਿੱਚ ਬੱਚੇ ਨੂੰ ਬਚਪਨ ਦੇ ਵਿੱਚ ਹੀ ਉਹਦੀ ਰੁਚੀ ਜੱਜ ਕਰਕੇ ਤੇ ਉਹਨੂੰ ਉਧਰਲੇ ਪਾਸੇ ਨੂੰ ਪਹਿਲਾਂ ਹੀ ਮਾਂ ਬਾਪ ਦੇਖ ਲੈਂਦੇ ਆ ਜੀ।
0: ਅਸੀਂ ਤਾਂ ਸੈਣੀ ਸਾਹਿਬ ਬਗਾਵਤ ਕਰਕੇ ਵੀ ਖੇਡੇ ਆ, ਚਲੋ ਨੈਸ਼ਨਲ ਤੱਕ ਜਰੂਰ ਖੇਡੇ ਆ, ਪਰ ਅੱਗੇ ਕਿਤੇ ਨਾ ਕਿਤੇ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ, ਜਾਂ ਪੰਜਾਬ ਪੁਲਿਸ ਦੇ ਵਿੱਚ ਹੀ ਸ਼ਾਇਦ ਕਿਤੇ ਨਾ ਕਿਤੇ ਸਪੋਰਟਸ ਕੋਟੇ ਦੇ ਵਿੱਚ ਹੀ ਆ ਜਾਂਦੇ, ਪਰ ਕਿਸੇ ਨੇ ਗਾਈਡ ਨਹੀਂ ਕੀਤਾ ਜੀ ਏਦਾਂ ਇਹਨਾਂ ਪਾਸਿਆਂ ਨੂੰ ਜੀ।
2: ਏਦਾਂ ਨਾ ਕਹੋ ਭਾਰੀ ਸਾਹਿਬ, ਹੁਣ ਤੱਕ ਤੁਸੀਂ ਖੇਡੀ ਜਾ ਰਹੇ ਆ, ਸਾਡੇ ਨਾਲ ਖੇਡੀ ਜਾ ਰਹੇ ਹੈਗੇ ਆ ਜੀ।
0: ਨਹੀਂ ਉਹ ਗਰਾਊਂਡ ਦੀ ਗੱਲ ਕਰਦੇ ਆ ਜੀ, ਏਦਾਂ ਸਿਆਸਤ।
2: ਅੱਛਾ ਜੀ, ਮੈਂ ਕਿਹਾ ਸ਼ਾਇਦ ਓਦਾਂ ਖੇਡੀ ਜਾ ਰਹੇ, ਤੁਹਾਡੇ ਵਰਗਾ ਖਿਡਾਰੀ ਕਿੱਥੇ ਲੱਭਣਾ ਜੀ।
0: ਹਾਂਜੀ ਕੀ ਬਾਤ ਹੈ ਜੀ, ਡੂੰਘੀ ਸੱਟ ਮਾਰ ਜਾਂਦੇ ਆ ਤੁਸੀਂ ਕਿਸੇ ਨੂੰ ਗੱਲਾਂ ਗੱਲਾਂ।
2: ਚਲੋ
0: ਆਪਣੀਆਂ ਗੱਲਾਂ ਨਾਲ ਫਸ ਜਾਂਦਾ ਹੈ ਜੀ, ਦੇਖ ਲਓ।
2: ਚਲੋ ਬਾਕੀ ਮਹਾਰਾਜ ਸਾਹਿਬ ਬੇਨਤੀ ਇਹ ਹੈਗੀ ਆ ਜੀ,
0: ਜੀ
2: ਕਿ ਆਪਾਂ ਜਿਹੜੀ ਹੈਡਿੰਗ ਦਿੱਤਾ ਸੀਗਾ
0: ਜੀ,
2: ਹਾਂਜੀ ਉਡੀਕਾਂ ਵਿੱਚ ਰਾਤ ਨਿਕਲ ਗਈ ਉਹ, ਹਾਂਜੀ ਉਹ ਕੱਲ ਇਹ ਸੀ, ਜਦੋਂ ਤੱਕ ਇਹ ਹੈਡਿੰਗ ਦਿੱਤਾ ਗਿਆ ਸੀ ਉਦੋਂ ਤੱਕ ਆਪਾਂ ਵੀ ਅੱਖਾਂ ਲਾ ਕੇ ਦੇਖਦੇ ਪਏ ਸੀ ਵੀ ਭਾਈ ਸਿੰਗਲਾ ਜਾਂ ਪ੍ਰਗਟ ਸਿੰਘ ਹਾਂਜੀ ਕੌਣ ਆ ਜੀ। ਤੇ ਚਲੋ ਖੈਰ ਉਹ ਕੱਲ ਦੀ ਰਾਤ ਉਡੀਕਾਂ ਚ ਨਿਕਲੀ ਸੀ, ਪਰ ਅੱਜ ਦੀ ਰਾਤ ਉਡੀਕਾਂ ਚ ਨਹੀਂ ਨਿਕਲੀ
0: ਜੀ।
2: ਤੇ ਪ੍ਰਗਟ ਸਿੰਘ ਹੁਣਾਂ ਦਾ ਨਾਂ ਆ ਗਿਆ ਆ
0: ਜੀ,
2: ਉਹ ਥੱਲੇ ਨਾ ਜਦੋਂ ਮੈਨੂੰ ਯਾਦ ਆ ਤੇ ਉਹ ਜਦੋਂ ਨਾ ਡਾਕਟਰ ਮਨਮੋਹਨ ਸਿੰਘ ਨੂੰ ਡਿਕਲੇਅਰ ਕੀਤਾ ਸੀ ਪ੍ਰਧਾਨ ਮੰਤਰੀ ਵਾਸਤੇ, ਹਾਂਜੀ ਪ੍ਰਾਈਮ ਮਿਨਿਸਟਰ ਵਾਸਤੇ ਉਹ ਡਿਕਲੇਅਰ ਕੀਤਾ ਸੀ, ਉਹਦੇ ਵਾਸਤੇ ਵੀ ਕਾਂਗਰਸ ਬੜੀ ਮੰਥਨ ਚ ਸੀਗੀ ਉਸ ਵੇਲੇ ਜੀ, ਵੀ ਸੋਨੀਆ ਗਾਂਧੀ ਉੱਥੇ ਜਾ ਕੇ ਰਾਸ਼ਟਰਪਤੀ ਭਵਨ ਤੋਂ ਮੜਿਆਈ ਸੀ ਜੀ, ਉਹਨੂੰ ਸਮਝਾਤਾ ਸੀਗਾ ਤੇ ਭਈ ਰਹਿਣ ਦੇ ਤੂੰ, ਮੁੜ ਕੇ ਜੇ ਜੇ ਬਣ ਵੀ ਗਈ ਤੇ ਇਹਨਾਂ ਨੇ ਵਿਦੇਸ਼ੀ ਮੂਲ ਦਾ ਮੁੱਦਾ ਉਠਾ ਲੈਣਾ ਹੈਗਾ ਆ ਤੇ ਮੁੜ ਕੇ ਫੇਰ ਕੰਮ ਖਰਾਬ ਹੋਊਗਾ, ਉਹਨੂੰ ਬੈਟਰ ਆ ਵੀ ਤੂੰ ਆਪਣੀ ਜਗ੍ਹਾ ਆਪ ਜਿਹੜੀ ਆ ਸੁਪਰ ਚੇਅਰਮੈਨ ਬਣ, ਸੁਪਰ PM ਬਣ ਜਾ
0: ਜੀ।
2: ਤੇ ਉਹ ਬੜਾ ਵਧੀਆ ਉਹਨੂੰ ਕਿਸੇ ਨੇ ਆਈਡੀਆ ਦਿੱਤਾ ਜੀ
0: ਜੀ,
2: ਤੇ ਦੱਸਣ ਵਾਲੇ ਤਾਂ ਦੱਸਦੇ ਆ ਵੀ ਅਬਦੁਲ ਕਲਾਮ ਕੋਲ ਗਈ ਸੀ ਤੇ ਅਬਦੁਲ ਕਲਾਮ ਨੇ ਇਹ ਆਈਡੀਆ ਦੇ ਦਿੱਤਾ ਸੀ ਜੀ। ਹਾਂਜੀ
0: ਜੀ,
2: ਤੇ ਉਹ ਜਦੋਂ ਆ ਕੇ ਉਹਨੇ ਇੱਕ ਰਾਤ ਇਹਨਾਂ ਦੇ ਏਦਾਂ ਹੀ ਮੰਥਨ ਜਿਹਾ ਚੱਲਦਾ ਰਿਹਾ, ਜਦੋਂ ਫੇਰ ਇੱਕਦਮ ਫਿਰ ਹੁੰਦਾ ਵਗਿਆ ਵੀ ਅਗਲੇ ਦਿਨ ਸ਼ਾਮ ਨੂੰ ਨਾ ਦੁਪਹਿਰ ਤੋਂ ਬਾਅਦ ਇੱਕਦਮ ਜਿਹੜਾ ਆ ਡਾਕਟਰ ਮਨਮੋਹਨ ਸਿੰਘ ਦੀ ਸਿਕਿਉਰਿਟੀ ਵਧਣ ਲੱਗ ਪੈਂਦੀ ਆ ਜੀ, ਉਹਨਾਂ ਦੇ ਘਰ ਦੇ ਲਾਗੇ ਸਿਕਿਉਰਿਟੀ ਲੱਗਣ ਲੱਗ ਪੈਂਦੀ ਆ, ਉੱਥੋਂ ਫਿਰ ਪਤਾ ਲੱਗ ਜਾਂਦਾ ਵੀ ਏਦਾਂ ਦਾ ਫੈਸਲਾ ਲੱਗਦਾ ਹੋ ਗਿਆ ਆ
0: ਜੀ।
2: ਤੇ ਅਗਲੇ ਦਿਨ ਅਖਬਾਰਾਂ ਦੀ ਹੈਡਲਾਈਨ ਸੀਗੀ, ਇਟ ਇਜ਼ ਦੀ ਰਾਈਟ ਚੋਇਸ ਆਫ ਦਾ ਬੇਬੀ
0: ਹਾਂਜੀ,
2: ਤੇ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੇ ਵੀ ਲਿਖਿਆ ਸੀ ਰਾਈਟ ਚੋਇਸ ਆਫ ਬੇਬੀ
0: ਹਾਂਜੀ,
2: ਤੇ ਬਹੁਤ ਵਧੀਆ ਚੋਇਸ ਹੈਗੀ ਆ। ਤੇ ਏਦਾਂ ਹੀ ਪੰਜਾਬ ਵਾਸਤੇ ਵੀ ਮੈਂ ਤਾਂ ਠੀਕ ਚੋਇਸ ਮੰਨਦਾ ਹੈਗਾ ਆ ਜੀ, ਕਿ ਪ੍ਰਗਟ ਸਿੰਘ ਹੁਣੀ ਜਿਹੜੇ ਆ ਵਰਲਡ ਫੇਮਸ ਫਿਗਰ ਹੈਗੇ ਆ ਜੀ, ਆਖਰ ਤਾਂ ਉਹਨਾਂ ਨੇ ਖਿਡਾਰੀ ਆ ਜੀ ਹਾਕੀ ਦੇ
0: ਜੀ,
2: ਤੇ ਅੱਜ ਹਾਕੀ ਦੇ ਕਪਤਾਨ ਨੂੰ ਪੰਜਾਬ ਦੀ ਕਪਤਾਨੀ ਮਿਲੀ ਆ, ਤੇ ਹਾਕੀ ਤੋਂ ਹੀ ਅੱਜ ਖਬਰ ਜਿਹੜੀ ਹੈਗੀ ਆ ਖੁਸ਼ੀ ਦੀ ਆ ਗਈ ਜੀ।
0: ਬਿਲਕੁਲ,
2: ਤੇ ਲੱਗਦਾ ਆ ਤੇ ਕਪਤਾਨ ਨੂੰ ਹੁਣ ਇੱਕ ਕਪਤਾਨ ਗਿਆ ਸੀ ਤੇ ਦੂਜਾ ਕਪਤਾਨ ਆਇਆ, ਹੁਣ ਦੇਖਦੇ ਹੈਗੇ ਆ ਜੀ ਕਿ ਇਹ ਕਪਤਾਨ ਜਿਹੜਾ ਆ ਕਾਂਗਰਸ ਨੂੰ ਕਿੱਧਰਲੇ ਪਾਸੇ ਲੈ ਕੇ ਜਾਂਦਾ ਜੀ।
0: ਬਿਲਕੁਲ, ਨਾਲੇ ਦੁਆਬੇ ਵਾਲੇ ਹੁੰਦਾ ਵੀ ਥੋੜੇ ਠੰਡੇ ਜੇ ਸੁਭਾਅ ਦੇ ਨੇ ਜੀ, ਉਹ ਜੇ ਆਕੜ ਕੇ ਵੀ ਗੱਲ ਕਰਦੇ ਤਾਂ ਤਾਂ ਵੀ ਉਹਨਾਂ ਦੇ ਵਿੱਚ ਪਿਆਰ ਹੀ ਦੀਦਾ ਸੀ, ਹੁਣ ਇਹ ਨਾ ਕਿ ਉਹ ਵੀ ਆਪਣੀ ਵਿੱਚ ਆਪਣੀ ਲੱਭੀ ਜਾਂਦੇ ਆ ਜੀ।
2: ਪ੍ਰਗਟ ਸਿੰਘ ਦੀ ਸਰ ਇਹ ਸ਼ੈਲੀ ਆ ਜੀ, ਉਹ ਜੇ ਦੋ ਇੱਕ ਉਂਗਲ ਦੂਜੇ ਵਾਲੇ ਪਾਸੇ ਨੂੰ ਕਰਦੇ, ਤਿੰਨ ਉਂਗਲਾਂ ਆਪਣੇ ਵਾਲੇ ਪਾਸੇ ਨੂੰ ਵੀ ਕਰ ਲੈਂਦੇ ਹੈਗੇ ਆ, ਉਹ ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਹੈਜ਼ੀਟੇਸ਼ਨ ਨਹੀਂ ਕਰਦੇ, ਇਹ ਉਹਨਾਂ ਦੇ ਜੇ ਉਹਨਾਂ ਦੇ ਸੁਭਾਅ ਦਾ ਬਹੁਤ ਹੀ ਵੱਡਾ ਗੁਣ ਆ।
0: ਗੁਣ ਹੈ ਜੀ, ਬਿਲਕੁਲ ਹੈ ਜੀ।
2: ਡਿਪਲੋਮੇਸੀ ਨੀ ਰੱਖਦੇ ਹੈਗੇ, ਉਹਦੇ ਨਾਲ ਇਹ ਵੀ ਕਹਿੰਦੇ ਹੈਗੇ ਯਾਰ ਆਏ ਤਾਂ ਅਸੀਂ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਆ ਤੇ ਆਪਾਂ ਮਤਲਬ ਕਰ ਕੀ ਰਹੇ ਹੈਗੇ ਆ, ਇਹ ਉਹਨਾਂ ਦਾ ਹੈਗਾ ਆ ਜੀ
0: ਜੀ।
2: ਉਹ ਕੱਲੀ ਕੱਲੀ ਚੀਜ਼ ਨੂੰ ਮਨਿਊਟਲੀ ਜਿਹੜਾ ਆ ਦੇਖੋ ਹੈ ਤਾਂ ਅਕਾਲੀ ਦਲ ਵਾਲੇ ਲੈ ਕੇ ਆਏ ਸੀ ਇਹਨਾਂ ਨੂੰ ਰਾਜਨੀਤੀ ਦੇ ਵਿੱਚ, ਹਾਂਜੀ ਇਹ ਸੁਖਬੀਰ ਬਾਦਲ ਹੋਣਾ ਨੇ ਲਿਆਂਦੇ ਸੀਗੇ ਜੀ, ਫੇਰ ਪਤਾ ਨੀ ਕਿਉਂ ਮਤਲਬ ਅਕਾਲੀ ਦਲ ਇਹਨਾਂ ਨੂੰ ਨਾ ਥੋੜਾ ਜਿਹਾ ਪਿੱਛੇ ਪਾਉਣ ਲੱਗ ਪਿਆ
0: ਜੀ।
2: ਤੇ ਵੈਸੇ ਵੀ ਜਿਹੜਾ ਅਕਾਲੀਆਂ ਦੀ ਦੂਜੀ ਟਰਮ ਜਿਹੜੀ ਸੀ ਨਾ ਜੀ ਉਹ ਤਾਂ ਮੈਂ ਸਾਰੀ ਰਿਸ਼ਤੇਦਾਰੀ ਸਾਰਾ ਕੁਣਬਾ ਬਾਦਲ ਸਾਹਿਬ ਦਾ
0: ਜੀ,
2: ਤੇ ਫੇਰ ਬਾਦਲ ਸਾਹਿਬ ਦਾ ਵੀ ਜਿਹੜਾ ਹੈ ਨਾ ਜੀ ਲੋਭ ਕਈ ਜਗ੍ਹਾ ਦੇ ਉੱਤੇ ਜਿਹੜਾ ਆ ਨਜ਼ਰ ਆਇਆ ਕਿ ਉਹਨਾਂ ਆਪਣਾ ਨਿੱਜ ਭਾਰੂ ਸੀਗਾ ਉਹਨਾਂ ਨੇ ਰੱਖਿਆ ਆ, ਉਹ ਪਹਿਲਾਂ ਵੀ ਹੈਗਾ ਹੋਊਗਾ ਉਹਨਾਂ ਦੇ ਐਕਟ ਐਂਡ ਐਕਸ਼ਨ ਦੇ ਵਿੱਚ ਹੋਊਗਾ, ਪਰ ਉਦੋਂ ਜਿਹੜਾ ਆ ਦੂਜੀ ਟਰਮ ਦੇ ਵਿੱਚ ਤਾਂ ਦਿਸਣ ਹੀ ਲੱਗ ਪਿਆ ਸੀ ਜੀ ਜੋ ਕਿ ਫੈਡ ਅਪ ਹੋ ਗਏ ਸੀਗੇ ਜੀ। ਮੈਨੂੰ ਯਾਦ ਆ ਕਿ ਮੈਂ ਇੱਕ ਵਾਰੀ ਚੰਡੀਗੜ੍ਹ ਤੋਂ ਆਉਂਦਾ ਪਿਆ ਸੀ ਜੀ ਤੇ ਇੱਕ ਰਸਤੇ ਦੇ ਵਿੱਚ ਨਾ ਇੱਕ ਪੁਲਿਸ ਵਾਲੇ ਨੇ ਗੱਡੀ ਨੂੰ ਹੱਥ ਦਿੱਤਾ ਤੇ ਗੱਡੀ ਰੋਕੀ ਤੇ ਉਹਨੇ ਦੇਖਿਆ ਕਿ ਉਹਨੇ ਫੇਰ ਦੇਖਿਆ ਵੀ ਮੈਂ ਡਰੈਸ ਚ ਸੀ, ਵਕੀਲ ਸਾਹਿਬ ਕਹਿੰਦਾ ਮੈਨੂੰ ਹੁਸ਼ਿਆਰਪੁਰ ਤੱਕ ਲੈ ਜਾਇਓ ਗਾ ਚੰਗਾ ਤੋਂ। ਉਸ ਬੰਦੇ ਨੇ ਵਿਚਾਰੇ ਨੇ ਦੋ ਕੁ ਪੈਗ ਲਾਏ ਸੀ, ਉਹ ਦੋ ਪੈਗ ਦੇ ਵਿੱਚ ਉਹ ਕੁਛ ਦੱਸ ਗਿਆ ਮੈਨੂੰ
0: ਜੀ
2: ਵੀ ਕਿੱਦਾਂ ਜਿਹੜਾ ਹੈਗਾ ਮਾਈਨਿੰਗ ਦਾ ਪੈਸਾ ਉਦੋਂ ਮਾਈਨਿੰਗ ਦਾ ਜਿਹੜਾ ਹੈਗਾ ਜਾਂ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਜੀ ਉਦੋਂ।
0: ਬਿਲਕੁਲ, ਨਾਲੇ ਉਦਾਂ ਵੀ ਆਪਣੀ ਜੌਬ ਦੇ ਵਿੱਚ ਰੋਇਲ ਨੇ ਸੈਣੀ ਸਾਹਿਬ ਇੱਕ ਸਪੋਰਟਸਮੈਨਸ਼ਿਪ ਜਿਹੜੀ ਆ ਉਹ ਦਿਖਦੀ ਆ, ਝਲਕਦੀ ਹੈ, ਕਿਉਂਕਿ ਮੈਨੂੰ ਚੇਤੇ ਆ ਇਹਨਾਂ ਦੇ ਜਦੋਂ ਨਾ ਇਹਨਾਂ ਨੂੰ ਸਪੋਰਟਸ ਦਾ ਦਿੱਤਾ ਗਿਆ ਸੀਗਾ ਸਾਰਾ ਕਾਰਜ, ਤਾਂ ਉਸ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਭਾਈ ਮੈਂ ਹਾਕੀ ਦੇ ਬਾਰੇ ਜਾਣਦਾ, ਮੈਂ ਪ੍ਰੋਫੈਸ਼ਨ ਆ ਉਹਦਾ ਤਾਂ ਮੈਂ ਚਲੋ ਹੈਂਡਲ ਕਰ ਲਾਂਗਾ, ਪਰ ਇਹਨਾਂ ਨੇ ਬਹੁਤ ਸਾਰੇ ਉਸ ਸਮੇਂ ਦੇ ਵਿੱਚ ਕੋਚ ਕਹਿ ਲਓ ਜਾਂ ਬਹੁਤ ਸਾਰੇ ਐਸੇ ਵਿਅਕਤੀ ਨੂੰ ਜੌਬ ਵੀ ਦਿੱਤੀ, ਚਾਹੇ ਉਹ ਕ੍ਰਿਕਟ ਦੇ ਵਿੱਚ ਚਾਹੇ ਫੁੱਟਬਾਲ ਦੇ ਚਾਹੇ ਕੋਚ ਸੀ ਜਾਂ ਉਹ ਸਾਰੀਆਂ ਜਿਹੜੀਆਂ ਅਕੈਡਮੀਆਂ ਦੇ ਵਿੱਚ ਉਹਨਾਂ ਨੇ ਜੌਬਾਂ ਕ੍ਰੀਏਟ ਕੀਤੀਆਂ ਸੀਗੀਆਂ, ਇੱਕ ਚੰਗਾ ਕਾਰਜ ਕੀਤਾ। ਉਹ ਮੰਨਦੇ ਨੇ ਕਿ ਜਿਹੜੀ ਫੀਲਡ ਦੇ ਵਿੱਚ ਮੈਨੂੰ ਪਤਾ ਹੈ ਕਿਹੜਾ ਕੰਮ ਕਿੱਦਾਂ ਕਰਨਾ, ਉਹ ਬੰਦਾ ਵੀ ਉੱਥੇ ਫਿੱਟ ਕਰਨਾ ਚਾਹੀਦਾ ਜੀ। ਇਹ ਨਹੀਂ ਕਿ ਹੁਣ ਹੈਗਾ ਤਾਂ ਉਹ ਸਿੱਖਿਆ ਮੰਤਰੀ ਹੈ ਤੇ ਲਾ ਕੇ ਚੱਕ ਕੇ ਲਾ ਦਿਓ ਜੀ ਉਹਨੂੰ, ਕਿਤੇ ਨਾ ਕਿਤੇ ਕਿਸਾਨ ਮੰਤਰੀ ਲਾ ਦਿਓ ਜਾਂ ਕਿਤੇ ਹੋਰ ਲਾ ਦਿਓ ਜੀ।
2: ਪਰ ਅਜੇ ਮੈਨੂੰ ਯਾਦ ਆਉਂਦਾ ਇਹਨਾਂ ਨੇ ਨਾ ਜਿਹੜਾ ਹੈਗਾ ਆ ਵੀ ਬਤੌਰ ਐਜੂਕੇਸ਼ਨ ਮਿਨਿਸਟਰ ਰਹਿੰਦੇ ਹੋਏ ਨਾ ਜੀ ਉਹ ਲੈਕਚਰਾਂ ਦੀਆਂ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਨਾ, ਉਹ ਹਾਈ ਕੋਰਟ ਦੀਆਂ ਕੋਈ ਡਾਇਰੈਕਸ਼ਨਾਂ ਸੀ ਉਹਨਾਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਕੇ ਵੀ ਉਹਨਾਂ ਨੂੰ ਸੈੱਟ ਕੀਤਾ ਸੀ ਜੀ। ਉਹ ਬਾਅਦ ਦੇ ਵਿੱਚ ਫੈਸਲਾ ਰੱਦ ਹੋ ਗਿਆ ਸੀਗਾ ਤੇ ਜਿਹੜਾ ਆ ਉਹਦੇ ਨਾਲ ਉਹ ਬੱਚਿਆਂ ਦਾ ਭਵਿੱਖ ਜਿਹੜਾ ਸੀਗਾ ਉਹ ਖਤਰੇ ਚ ਚਲਾ ਗਿਆ, ਖਤਰੇ ਚ ਕਾਹਦਾ ਚਲ ਗਿਆ, ਸੇਵਾਵਾਂ ਖਤਮ ਹੋ ਗਈਆਂ, ਉਹਦੇ ਉਦੋਂ ਬੜਾ ਕ੍ਰਿਟਿਸਿਜ਼ਮ ਹੋਇਆ ਸੀਗਾ ਜੀ। ਬਟ ਉਹ ਤੋਂ ਮੈਨੂੰ ਇੱਕ ਚੀਜ਼ ਨਜ਼ਰ ਜ਼ਰੂਰ ਆਈ ਹੈਗੀ ਕਿ ਇਹ ਇਹ ਵਾਹਿਦ ਏਦਾਂ ਦਾ ਲੀਡਰ ਹੈਗਾ ਆ ਕਿ ਜਿਹੜਾ ਸਮੱਸਿਆ ਨੂੰ ਸੋਲਵ ਕਰਨ ਲਈ ਤੇ ਟ੍ਰੈਡੀਸ਼ਨਸ ਨੂੰ ਵੀ ਪਾਸੇ ਕਰਨ ਨੂੰ ਤਿਆਰ ਹੈਗਾ ਆ ਜੀ, ਵੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ, ਵੀ ਲੋਕਾਂ ਦਾ ਹੱਲ ਹੋਣਾ ਚਾਹੀਦਾ, ਵੀ ਆਪਾਂ ਪ੍ਰੋਬਲਮ ਜਿਹੜੀ ਉਹਨਾਂ ਨੂੰ ਆਪਾਂ ਨਿਯਮਾਂ ਦੇ ਵਿੱਚ ਜਿਹੜਾ ਆ ਬੰਨ ਕੇ ਜਾਂ ਉਹਨਾਂ ਗੱਲਾਂ ਦੇ ਵਿੱਚ ਬੰਨ ਕੇ ਤੇ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਨਾ ਕਰੀਏ ਲੋਕਾਂ ਦੀ, ਹਾਂਜੀ, ਤੇ ਉਹਨਾਂ ਨੂੰ ਸੁੱਖ ਦਿੱਤਾ ਜਾਵੇ ਜਿਸ ਕੰਮ ਲਈ ਅਸੀਂ ਆਏ ਆ ਜੀ।
0: ਬਿਲਕੁਲ ਜੀ, ਵੈਸੇ ਤਾਂ ਅੱਜ ਸੈਣੀ ਸਾਹਿਬ ਆਪਣੇ ਮੁਕੱਦਰ ਬਾਈ ਜੀ ਵੀ ਐਪਰੀਸ਼ੀਏਟ ਕਰ ਰਹੇ ਨੇ, ਕਹਿੰਦੇ ਅੱਜ ਦਾ ਫੈਸਲਾ ਕਾਂਗਰਸ ਦਾ ਬਿਲਕੁਲ ਦਰੁਸਤ ਹੈ ਜੀ, ਕੱਲ ਨੂੰ ਜੇ ਪਰਗਟ ਸਿੰਘ ਨਾ
2: ਆ ਗਿਆ ਮੁਕੱਦਰ ਜੀ ਮੈਂ ਤਾਂ ਵਧਾਈ ਦੇਣੀ ਸੀ ਇਹਨਾਂ ਨੂੰ, ਲਓ ਮੁਕੱਦਰ ਜੀ ਮੇਰੀ ਵੋਟ ਕਾਂਗਰਸ ਦੀ ਪੱਕੀ ਅੱਜ ਪੱਕਾ
0: ਜੀ। ਨਹੀਂ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਪਰਗਟ ਸਿੰਘ ਨਾ ਪੰਜਾਬ ਦੇ ਨਾਲ ਖੜਾ ਤੇ ਅਸੀਂ ਸਭ ਤੋਂ ਪਹਿਲਾਂ ਉਹਦੇ ਖਿਲਾਫ਼ ਕਹਿੰਦੇ ਖੜੇ ਹੋਵਾਂਗੇ ਜੀ। ਲਓ ਜੀ ਬਗਾਵਤ ਵੀ ਕਰ ਦਿੱਤੀ ਨਾਲ ਹੀ ਜੀ,
2: ਬਰਾਤੇ ਜਰੂਰ ਆਏ ਹੈਗੇ ਆ ਜੇ ਨਾ ਬਣੀ ਤੇ ਪੰਚਾਇਤ ਚ ਵੀ ਅਸੀਂ ਆਪ ਚੱਲ ਕੇ ਆਵਾਂਗੇ, ਹਾਂਜੀ
0: ਮੁੜ ਕੇ ਪੰਚਾਇਤ ਚੋਂ ਬਾਹਰ ਵੀ ਅਸੀਂ ਕੱਢਾਂਗੇ।
2: ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ, ਤਲਾਕ ਸਾਡੀ ਮਰਜ਼ੀ ਨਾਲ ਹੋਊਗਾ, ਪੈਸੇ ਪੂਰੇ ਦਵਾਵਾਂਗੇ, ਹਾਂਜੀ
0: ਜੀ
2: ਤੁਸੀਂ ਆਸਤਾ ਰੱਖੋ, ਵਧੀਆ ਆ, ਬਹੁਤ ਅੱਛੇ ਬੰਦੇ ਹੈਗੇ ਆ, ਠੀਕ ਹੈ ਜੀ। ਇੱਕ ਕੁਛ ਇੱਕ ਜਿਹੜਾ ਹੈਗਾ ਜਾਂ ਥੋੜਾ ਜਿਹਾ ਕਿਤੇ ਰਾਹੁਲ ਗਾਂਧੀ ਤਵੱਜੋ ਦੇ ਦੇਣ ਨਾ ਪੰਜਾਬ ਨੂੰ ਜੀ, ਇੱਥੇ ਵੀ ਥੋੜਾ ਜਿਹੜਾ ਜਿਹੜੇ ਟਿੰਟਡ ਜਿਹੜੇ ਹੈਗੇ ਆ ਨਾ ਜੀ ਕੈਂਡੀਡੇਟ ਉਹਨਾਂ ਨੂੰ ਪਿੱਛੇ ਕਰ ਦੇਣ ਜੀ, ਉਹਨਾਂ ਨੂੰ ਪਿੱਛੇ ਕਰਕੇ ਨਵੇਂ ਚਿਹਰੇ ਜਿਹੜੇ ਆ ਜਿਹੜੇ ਪੜ੍ਹੇ ਲਿਖੇ ਹੋਣ ਰਾਜਨੀਤੀ ਦੀ ਸਮਝ ਰੱਖਦੇ ਹੋਣ, ਬਹੁਤ ਵੱਡਾ ਜਿਹੜਾ ਹੈਗਾ ਆ ਸਰ ਸਕੋਪ ਹੈਗਾ ਜੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਕਿਉਂ ਸਕੋਪ ਹੈਗਾ ਆ ਜੀ ਵੀ ਆਪਣਾ ਜਿਹੜਾ ਹੈਗਾ ਆ ਮੌਜੂਦਾ ਪਾਰਟੀ ਕੋਲੋਂ ਜਿਹੜਾ ਆ ਹਰ ਵਰਗ ਦੁਖੀ ਹੈ
0: ਜੀ,
2: ਅਕਾਲੀ ਦਲ ਜਿਹੜਾ ਆ ਉਹ ਜਿੰਨਾ ਕੁ ਅੱਗੇ ਵੱਧਦਾ ਓਨਾ ਕੁ ਪਿੱਛੇ ਆ ਜਾਂਦਾ ਜੀ,
0: ਉਹਨਾਂ ਦੇ ਪਿੱਛੇ ਜਾਈ ਜਾਂਦਾ ਜੀ, ਬਿਲਕੁਲ ਹੈ ਜੀ,
2: ਹਾਂਜੀ ਪਿੱਛੇ ਚੱਲ ਜਾਂਦਾ ਹੈਗਾ ਆ ਜੀ। ਜਿਹੜੀ ਚੀਜ਼ ਇਹਨਾਂ ਦੀ ਸਟਰੈਂਥ ਸੀ ਉਹੀ ਅੱਜ ਇਹਨਾਂ ਦੀ ਕਮਜ਼ੋਰੀ ਬਣ ਗਈ ਹੈਗੀ ਆ। ਧਰਮ ਇਹਨਾਂ ਦੀ ਸਟਰੈਂਥ ਸੀ, ਪੰਥ ਦੇ ਨਾਂ ਤੇ ਵੋਟ ਲੈਂਦੇ ਸੀ, ਅੱਜ ਉਹੀ ਪੰਥ ਇਹਨਾਂ ਦੇ ਜਿਹੜਾ ਹੈਗਾ ਆ ਬੈਕ ਫੁੱਟ ਤੇ ਲਿਜਾ ਰਿਹਾ ਜੀ। ਮੈਂ ਲਫ਼ਜ਼ ਤਾਂ ਹੋਰ ਕੋਈ ਬੋਲਣ ਲੱਗਾ ਸੀ, ਮੈਂ ਸੰਕੋਚ ਕਰ ਗਿਆ ਉਹ ਬੋਲਣ ਤੋਂ
0: ਜੀ।
2: ਤੇ ਹੁਣ ਇਸ ਕਰਕੇ ਜਿਹੜਾ ਆ ਕਾਂਗਰਸ ਕੋਲ ਜਿਹੜਾ ਆ ਇੱਕ ਚਾਂਸ ਹੈਗਾ ਆ ਜੀ, ਤੇ ਜੇ ਉਹ ਟੈਂਟਡ ਲੀਡਰ ਵੀ ਪਾਸੇ ਕਰ ਦੇਣ ਜੀ ਤੇ ਬਹੁਤ ਸੋਹਣੀ ਐਡਮਿਨਿਸਟ੍ਰੇਸ਼ਨ ਦੇ ਜਾਣਗੇ, ਬਾਕੀ ਨਹੀਂ ਤਾਂ ਜਿਹੜਾ ਆ ਔਖਾ ਕਰਨਗੇ। ਇਹਨਾਂ ਦੇ ਵਿੱਚ ਨਾ ਓਵਰ ਅੰਬੀਸ਼ੀਅਸ ਲੀਡਰ ਹੈਗੇ ਅੱਜ ਦੀ ਡੇਟ ਦੇ ਵਿੱਚ ਤਾਂ ਜਿਹੜੇ ਆ ਇੱਕ ਬੰਦੇ ਜਿਹੜੇ ਆ ਬਾਹਰ ਰਹਿ ਕੇ ਜਿਹੜੇ ਦੇਖਣ ਵਾਲੇ ਆ ਉਹ ਤਾਂ ਖੁਸ਼ ਹੋ ਸਕਦੇ ਆ, ਜਿੱਦਾਂ ਮੁਕੱਦਰ ਵੀਰ ਜੀ ਆਪਾਂ ਖੁਸ਼ ਹੋ ਸਕਦੇ ਹੈਗੇ ਆ ਵੀ ਹਾਂ ਯਾਰ ਵੀ ਬੰਦਾ ਸਹੀ ਆ ਜੀ, ਵੀ ਰਾਜਾ ਵੜਿੰਗਰ ਦੇ ਤਾਂ ਕੰਪਰੋਮਾਈਜ਼ਡ ਪ੍ਰਧਾਨ ਜਿਹੜਾ ਸੀਗਾ ਉਹਨੇ ਬੇੜਾ ਗਰਕ ਕਰ ਦਿੱਤਾ, ਉਹਨੇ ਕਿਤੇ ਦਿਖਾਇਆ ਹੀ ਨੀ, ਦਮ ਦਿਖਾਇਆ ਹੀ ਨੀ ਜੀ। ਤੁਸੀਂ ਦੇਖੋ ਵੀ ਪ੍ਰਗਟ ਸਿੰਘ ਵਾਹਦ ਇੱਕ ਇਹੋ ਜਿਹਾ ਬੰਦਾ ਸੀ ਕਿ ਇੰਨੀ ਆਪੋਜੀਸ਼ਨ ਹੋਣ ਦੇ ਬਾਵਜੂਦ ਵੀ ਜਦੋਂ ਭਗਵੰਤ ਮਾਨ ਨੂੰ ਉਹ ਬਿਮਾਰ ਹੋਏ ਉਹਨਾਂ ਨੂੰ ਉਹਨਾਂ ਦੀ ਪਾਰਟੀ ਦਾ ਕੋਈ MLA ਤੱਕ ਨੀ ਦੇਖਣ
0: ਗਿਆ
2: ਤੇ ਉਹ ਦਿੱਲੀ ਵਾਲਿਆਂ ਦੇ ਡਰ ਤੋਂ ਹੈ ਜੀ, ਉਦੋਂ ਰੌਲਾ ਪੈ ਰਿਹਾ ਸੀ ਵੀ ਇਹਨੂੰ ਗੱਦੀ ਤੋਂ ਲਾਉਣਾ ਆ ਜੀ, ਇਸ ਕਰਕੇ ਜਿਹੜਾ ਹੈਗਾ ਆ ਜੀ ਉਹ ਵਿਧਾਇਕ ਕੋਈ ਗਿਆ ਹੀ ਨੀ, ਇੱਕ ਦਿਨ ਰੋਕੇ ਦੂਜੇ ਦਿਨ ਜਿਹੜਾ ਹੈਗਾ ਆ ਫਿਰ ਦੁਪਹਿਰ ਤੋਂ ਬਾਅਦ ਇਹਨਾਂ ਨੇ ਹੌਕਾ ਮਾਰਿਆ ਉਹ ਛੱਡੋ ਭਾਈ ਦੇਖੋ ਬੰਦਾ ਕਿਹੜਾ ਪੰਜਾਬ ਦਾ, ਤੁਸੀਂ ਦਿੱਲੀ ਵਾਲੇ ਤੋਂ ਡਰਦੇ ਜਿਹੜੇ ਹੈਗੇ ਆ ਕੋਈ ਵੀ ਨੀ ਦੇਖਣ ਜਾ ਰਿਹਾ ਜੀ। ਫਿਰ ਇਹ ਜਦੋਂ ਗਏ ਹੈਗੇ ਫਿਰ ਉਹ ਤੋਂ ਬਾਅਦ ਸ਼ਰਮੋ ਬਸ਼ਰਮੀ ਸਿਸੋਦੀਆ ਗਿਆ ਸੀਗਾ ਜੀ। ਸੋ ਇਸ ਕਰਕੇ ਕਹਿਣ ਦਾ ਮਤਲਬ ਹੈਗਾ ਆ ਕਿ ਜਦੋਂ ਕਿਸੇ ਤੇ ਮਤਲਬ ਆਪੋਨੈਂਟ ਤੇ ਵੀ ਭਾਰੀ ਬਣੀ ਹੈਗੀ ਆ ਨਾ ਜੀ, ਤੇ ਇਹ ਉੱਥੇ ਵੀ ਪਹੁੰਚ ਗਏ ਹੈਗੇ ਆ ਕਿ ਇਹਨਾਂ ਤੋਂ ਇੱਕ ਜਰੂਰ ਪਤਾ ਲੱਗਦਾ ਵੀ ਇਨਸਾਨੀਅਤ ਜਿੰਦਾ ਆ ਜੀ।
0: ਬਿਲਕੁਲ
2: ਇਹ ਆ ਵੀ ਲੀਡਰਾਂ ਦੇ ਵਿੱਚ ਵੀ ਜੇ ਲੀਡਰ ਕੋਈ ਹੈਗਾ ਜਿਹਦੇ ਅੰਦਰ ਇਨਸਾਨ ਜਿੰਦਾ ਹੈਗਾ ਆ ਤੇ ਉਹ ਪ੍ਰਗਟ ਸਿੰਘ ਹੈਗਾ ਜੀ। ਮੈਂ ਬਹੁਤ ਖੁਸ਼ ਹਾਂ, ਸੱਚੀ ਗੱਲ ਹੈਗੀ ਆ ਕਿ ਇਹ ਬੰਦਾ ਡਿਜ਼ਰਵ ਕਰਦਾ ਸੀ, ਇਹਨੂੰ ਮਿਲਣੀ ਚਾਹੀਦੀ ਸੀ। ਕੱਲ ਸਿੰਗਲਾ ਸਾਹਿਬ ਦਾ ਰੌਲਾ ਪੈਂਦਾ ਸੀ, ਮੈਂ ਕਿਹਾ ਸਾਡੇ ਟਾਂਡੇ ਚ ਨੀ ਪਤਾ ਵੀ ਸਿੰਗਲਾ ਕੌਣ ਹੈ।
0: ਚਲੋ ਉਹਨਾਂ ਦੀਆਂ ਉੱਥੇ ਕੇਂਦਰ ਦੇ ਨਾਲ ਵਿੱਚ ਕਹਿ ਲੋ ਜਾਂ ਦਿੱਲੀ ਦੇ ਵਿੱਚ ਜਾਂ
2: ਹਾਂ ਹੋਣਗੇ ਉਹਨਾਂ ਦੇ ਨਾਲ ਹੋਣਗੇ, ਉਹਨਾਂ ਦੇ ਲਾਇਲ ਹੋਣਗੇ ਜਿੱਦਾਂ ਮਰਜ਼ੀ ਹੈਗਾ। ਪੰਜਾਬ ਦਾ ਪ੍ਰਧਾਨ ਜਿਹੜਾ ਆ ਉਹਨੂੰ ਪੰਜਾਬ ਦਾ ਜਿਹੜਾ ਆ ਵੋਟਰ ਜਾਣਦਾ ਤਾਂ ਹੋਵੇ, ਵਧਦਾ ਹੋਵੇ ਕੌਣ ਆ ਜੀ।
0: ਇਹਦੇ ਵਿੱਚ ਦੇਖੋ ਸੈਣੀ ਸਾਹਿਬ ਜਿਹੜੇ ਫੈਸਲਾ ਆਇਆ ਉਸ ਤੋਂ ਬਾਅਦ ਇਹ ਵੀ ਚਰਚਾ ਚੱਲ ਪਈ ਆ ਕਿ ਭਾਈ ਜਿਹੜੇ ਚੰਨੀ ਸਾਹਿਬ ਜਿੱਤ ਗਏ ਨੇ ਜੀ ਤੇ ਰਾਜਾ ਵੜਿੰਗ ਹਾਰ ਗਏ ਨੇ ਜੀ, ਏਦਾਂ ਦਾ ਵੀ ਕਲੇਸ਼ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਜੀ।
2: ਸਰ ਉਹ ਗੱਲ ਠੀਕ ਗੱਲ ਹੈਗੀ ਆ, ਜਿੱਤ ਗਏ ਤੇ ਤਾਂ ਵੀ ਗੋਡਿਆ
0: ਜੀ, ਬਿਲਕੁਲ
2: ਹੈ ਜੀ। ਚੰਨੀ ਸਾਹਿਬ ਨੇ ਕੋਈ ਗਲਤ ਮੁੱਦਾ ਤਾਂ ਉਠਾਇਆ ਨੀ ਸੀਗਾ
0: ਜੀ,
2: ਚੰਨੀ ਸਾਹਿਬ ਬਿਲਕੁਲ ਸਹੀ ਕਹਿੰਦੇ ਸੀਗੇ ਵੀ ਭਾਈ ਇਹ ਕੰਪਰੋਮਾਈਜ਼ਡ ਪ੍ਰਧਾਨ ਹੈ ਇਹਦੇ ਤੋਂ ਕੀ ਕਰਾ ਲੈਣਾ ਹੈਗਾ ਤੁਸੀਂ
0: ਜੀ,
2: ਇੱਕ ਵੀ ਉਹਨੇ ਜਿਹੜਾ ਹੈਗਾ ਆ ਦੱਸੋ ਉਹ ਸਰਕਾਰ ਨੇ ਪਾਲਿਸੀਆਂ ਦੇ ਖਿਲਾਫ ਉਹਨੇ ਇੱਕ ਵੀ ਧਰਨਾ ਲਾਇਆ ਹੋਵੇ ਜੀ। ਸਰਕਾਰ ਕਾਂਗਰਸ ਨੂੰ ਤਾਂ ਉਹਨੇ ਮਜ਼ਾਕ ਦਾ ਪੱਤਰ ਬਣਾ ਦਿੱਤਾ ਸੀ ਜੀ,
0: ਬਿਲਕੁਲ ਹੈ ਜੀ।
2: ਕੁਛ ਇੱਕ ਬੋਲਬਾਣੀ 12-5-48 ਹੈ ਜੀ, ਉਹ ਬੂਟਾ ਸਿੰਘ ਹੁੰਦਾ ਸੀ ਇੱਕ ਕਾਲਾ ਕਲੋਆ ਹੈ ਜੀ, ਇਹ ਲਫ਼ਜ਼ ਪ੍ਰਧਾਨ ਦੇ ਸੀ ਕਾਂਗਰਸ ਪ੍ਰਧਾਨ ਦੇ, ਆਪਣੇ ਇੱਕ ਸੀਨੀਅਰ ਲੀਡਰ ਜਿਹੜਾ ਹੋਮ ਮਿਨਿਸਟਰ ਆਫ ਇੰਡੀਆ ਵੀ ਰਹਿ ਕੇ ਹੈ ਜੀ, ਇੱਕ ਸਟੇਟ ਦਾ ਰਾਜਪਾਲ ਰਿਹਾ ਹੋਵੇ
0: ਜੀ।
2: ਤੁਸੀਂ ਜਿਹੜਾ ਹੈਗਾ ਕਿੰਨਾ ਕੁ ਤੁਸੀਂ ਦਿੰਨੇ ਹੈਗੇ ਆ ਵੇਟੇਜ ਦਿੰਨੇ ਆ ਆਪਣੀ ਜਿਹੜੀ ਸੀਨੀਅਰ ਲੀਡਰਸ਼ਿਪ ਨੂੰ ਕਿੰਨਾ ਕੁ ਰਿਗਾਰਡ ਦਿੰਨੇ ਆ,
0: ਬਿਲਕੁਲ ਹੈ ਜੀ।
2: ਤੁਸੀਂ ਦੇਖਿਓ ਸਹੀ ਜਿਹੜੇ ਰਾਜਾ ਵੜਿੰਗ ਨੇ ਜਿਹੜੇ ਹੈਗੇ ਆ ਨਾ ਜੀ ਪ੍ਰਧਾਨ ਪ੍ਰਧੂਨ ਲਾਏ, ਇਹਨਾਂ ਨੇ ਛਾਲਾ ਮਾਰ ਮੂਰ ਕੇ ਜਿਹੜਾ ਹੈਗਾ ਆ ਦੂਜੇ ਗਰੁੱਪ ਚ ਵੜਨ ਦੀ ਕੋਸ਼ਿਸ਼
0: ਕਰਨੀ ਹੈ ਜੀ, ਕਰਨੀ ਹੈ, ਬਿਲਕੁਲ ਹੈ ਜੀ।
2: ਉਹ ਤਾਂ ਕਾਂਗਰਸ ਖਤਮ ਕਰ ਦੇਣੀ ਸੀ ਜੀ
0: ਜੀ,
2: ਔਰ ਉਹ ਆਪ ਕਹਿੰਦਾ ਸੀ ਵੀ ਅਗਲੇ ਆਹ ਇਲੈਕਸ਼ਨ ਦੇ ਵਿੱਚ ਤਾਂ ਨੀ, ਅਗਲੇ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਮੈਂ ਹੀ ਮੂਵ ਹੋਣਾ, ਬਾਕੀ ਤਾਂ ਸਾਰੇ ਮਾਰਪੁਰ ਜਾਣੇ ਆ। ਦੇਖੋ ਕਿੱਡੀ ਪਵਿੱਤਰ ਸੋਚ ਰੱਖੀ ਸੀ
0: ਜੀ, ਵਾਹ ਜੀ।
2: ਸੋ ਇਸ ਕਰਕੇ ਕਾਂਗਰਸ ਨੂੰ ਮੁੜ ਕੇ ਵਧਾਈ
0: ਜੀ,
2: ਤੇ ਹੁਣ ਆਪਾਂ ਆਈਏ ਅਕਾਲੀ ਦਲ ਤੇ ਜੀ।
0: ਬਿਲਕੁਲ
2: ਸੱਚ ਆ ਕਿ ਇਹ ਆਈ ਆ ਜੀ, ਉਹ ਕਹਿੰਦੇ ਬਹਿਰੀਨ ਵਾਲੀ ਬੀਬੀ ਦੀ ਕਹਿੰਦੇ ਇੱਕ ਆਡੀਓ ਆ ਗਈ ਜੀ
0: ਜੀ।
2: ਹੁਣ ਆਡੀਓ ਆ ਗਈ ਹੈਗੀ ਆ, ਆਡੀਓ ਜਿਸ ਤਰੀਕੇ ਨਾਲ ਆਈ ਹੈਗੀ ਆ ਨਾ ਜੀ
0: ਜੀ,
2: ਆਈ ਥਿੰਕ ਇਹ AI ਦੀ ਵੀ ਹੈਗੀ ਆ ਤੇ ਇਹ ਸੱਚੀ ਵੀ ਹੈਗੀ ਆ ਜੀ।
0: ਅੱਛਾ ਜੀ,
2: ਮੈਂ ਮਤਲਬ ਭਾਰਤ ਸਾਹਿਬ 2-4 ਵਾਰੀ ਸੁਣ ਕੇ ਤੇ ਫਿਰ ਮੈਂ ਇਹ ਗੱਲ ਕਹਿ ਰਿਹਾ, ਕਿਉਂ ਰੀਜ਼ਨਿੰਗ ਵੀ ਦੱਸਦਾ
0: ਜੀ।
2: ਇਹ ਜਿਹੜੀ ਆ ਇੱਕ ਆਡੀਓ ਕਾਲ ਨਹੀਂ ਸੀ
0: ਜੀ,
2: ਇਹ ਵੀਡੀਓ ਕਾਲ ਹੋਏਗੀ ਜੀ
0: ਜੀ।
2: ਹੁਣ ਵੀਡੀਓ ਤਾਂ ਜਿਹੜਾ ਹੈਗਾ ਆ, ਵੀਡੀਓ ਕਾਲ ਦੇ ਵਿੱਚ ਜਿਹੜਾ ਵੀਡੀਓ ਤਾਂ ਡਿਲੀਟ ਹੋ ਗਿਆ ਤੇ ਉਹਦੇ ਵਿੱਚ ਆਡੀਓ ਵਾਲੀ ਜਿਹੜਾ ਹੈਗਾ ਆ ਉਹ ਕਿਸੇ ਨਾ ਕਿਸੇ ਸੋਫਟਵੇਅਰ ਦੇ ਵਿੱਚ ਰਿਕਾਰਡਿੰਗ ਮੌਜੂਦ ਰਹਿੰਦੀ ਹੁੰਦੀ ਆ।
0: ਬਿਲਕੁਲ ਰਹਿੰਦੀ ਆ ਜੀ।
2: ਇਹ ਮਤਲਬ ਡਾਇਰੈਕਟ ਕਾਲ ਨਹੀਂ ਹੈਗੀ ਜੀ, ਵੀਡੀਓ ਕਾਲ ਹੈਗੀ ਆ
0: ਜੀ।
2: ਕਾਰਨ ਡਾਇਰੈਕਟ ਕਾਲ ਦੇ ਉੱਤੇ ਕਦੀ ਵੀ ਏਦਾਂ ਦੀ ਗੱਲ ਲੀਡਰ ਲੋਕ ਕਰਦੇ ਹੀ ਨਹੀਂ
0: ਜੀ।
2: ਹੁਣ ਆਡੀਓ ਕਾਲ ਹੁੰਦੀ ਤੇ ਉਹਨੇ ਜਿਹੜਾ ਕਿਹਾ ਤੈਨੂੰ ਇੰਨੇ ਮਿਲ ਜਾਣਗੇ
0: ਜੀ।
2: ਇੰਨੇ ਦਾ ਕੀ ਮਤਲਬ
0: ਜੀ?
2: ਇੰਨੇ ਦਾ ਮਤਲਬ ਉਸ ਵੇਲੇ ਹੱਥ ਨਾਲ ਇਸ਼ਾਰਾ ਕੀਤਾ, ਉਹ ਤਾਂ ਹੀ ਪੋਸੀਬਲ ਆ ਵੀ ਜੇ ਵੀਡੀਓ ਕਾਲ ਆ ਵੀ ਦੋ ਜਾਂ ਤਿੰਨ ਏਦਾਂ ਕਰਕੇ ਕੀਤਾ ਹੋਊਗਾ ਜੀ।
0: ਬਿਲਕੁਲ,
2: ਚਾਹੇ ਇੱਕ ਕੀਤਾ ਹੋਊ, ਦੋ ਕੀਤੇ ਹੋਣਗੇ, ਇਸ਼ਾਰਾ ਕੀਤਾ ਹੋਊਗਾ ਜੀ। ਸੋ ਇਸ ਕਰਕੇ ਜਿਹੜਾ ਆ ਉਹਨੇ ਕਿਹਾ ਵੀ ਪੱਕਾ ਹੀ ਕਰ ਲਓ ਹੈ
0: ਜੀ।
2: ਤੇ ਉਹ ਮਤਲਬ ਜਿਹੜੇ ਹੈਗਾ ਇਸ ਕਰਕੇ ਉਹਦੇ ਵਿੱਚ ਹੋ ਸਕਦਾ ਇਹ ਏ ਆਈ ਨਾਲ ਜਨਰੇਟ ਕੀਤੀ ਹੋਵੇ ਜਾਂ ਵਰਡਿੰਗ ਵੀ ਜਨਰੇਟ ਕੀਤੀ ਹੋਵੇ ਜਾਂ ਗੱਲਬਾਤ ਤੋਂ, ਇਸ ਕਰਕੇ ਕੁਛ ਨੀ ਕਿਹਾ ਜਾ ਸਕਦਾ। ਜਰੂਰ ਜਿਹੜਾ ਹੈਗਾ ਹਾਂਜੀ, ਇਹਨਾਂ ਦਾ ਦਾਵਾ ਜਰੂਰ ਹੈਗਾ ਆ ਵਲਟੋਆ ਸਾਹਿਬ ਦਾ ਵੀ ਏ ਆਈ ਨਾਲ ਜਨਰੇਟਡ ਆ। ਮੈਂ ਕਹੋ ਤੇ ਕਹਿੰਦੇ ਹੈਗੇ ਜਿਹਦੀ ਕਹੋ ਬਣਾ ਦਿੰਦੇ ਆ ਜੀ,
0: ਤੇ
2: ਬਣ ਵੀ ਜਾਂਦੀਆਂ ਹੈਗੀਆਂ, ਇਹਦੇ ਵਿੱਚ ਕੋਈ ਸ਼ੱਕ ਨੀ ਹੈਗਾ ਜੀ। ਬਟ ਐਟ ਦਾ ਸੇਮ ਟਾਈਮ ਵੀ ਉਹ ਇੱਥੇ ਬੀਵੀ ਬੈਠੀ ਹੈਗੀ ਆ, ਜੇ ਉਹਨੇ ਕੱਲ ਨੂੰ ਆ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਭਾਈ ਇਹ ਗੱਲ ਸੱਚ ਆ, ਤੇ ਫੇਰ ਆਪਣੇ ਪੱਲੇ ਕੀ ਰਹੂਗਾ ਜੀ,
0: ਕੀ ਰਹੂਗਾ ਜੀ। ਨਹੀਂ ਵੈਸੇ ਅੱਜ ਚੈਲੰਜ ਹੋ ਗਿਆ,
2: ਮੈਂ ਕਹਿੰਦਾ ਹੈਗਾ ਆ ਜੇ ਇਹ ਸੱਚ ਵੀ ਆ
0: ਜੀ,
2: ਉਹਦੇ ਨਾਲ ਚਾਵਲਾ ਸਾਹਿਬ ਦੇ ਕੇਸ ਨੂੰ ਜਿਹੜੀ ਆ ਬੜੀ ਮਜ਼ਬੂਤੀ ਮਿਲ ਗਈ
0: ਜੀ।
2: ਮਤਲਬ ਇਹ ਕਿ ਇੱਥੇ ਸਾਰਾ ਕੁਛ ਜਿਹੜਾ ਹੈਗਾ ਕੋਈ ਜਬਰ ਜਨਾਹ ਵਾਲਾ ਮਾਮਲਾ ਘੱਟ ਹੈਗਾ ਆ, ਸਭ ਲੈਣ ਦੇਣ ਦੇ ਸੌਦੇ ਆ ਜੀ,
0: ਸੌਦੇਬਾਜ਼ੀ।
2: ਉਹ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋਈਆਂ, ਉਹਨੂੰ ਪੂਰੀਆਂ ਕਰਾਉਣ ਵਾਸਤੇ ਤੇ ਉਹ ਜਥੇਦਾਰ ਸਾਹਿਬ ਕੋ ਵੀ ਗਏ ਹੋਗੇ, ਮੇਰੇ ਨਾਲ ਵਾਅਦਾ ਕਰਕੇ ਮੈਨੂੰ ਲਏ, ਮੈਂ ਤਾਂ ਕਿਸੇ ਪਾਸੇ ਜੋਗੀ ਨੀ, ਮੇਰਾ ਪਾਸਪੋਰਟ ਵੀ ਸਰੈਂਡਰ ਹੋ ਗਿਆ, ਸਾਰਾ ਕੁਛ ਹੋ ਗਿਆ। ਜਦੋਂ ਦੇਖਿਆ ਇਹ ਹੋ ਗਈਆਂ ਗੱਲਾਂ ਕਰਨ ਦੇ ਨਾਲ ਵੀ ਕੋਈ ਗੱਲ ਨੀ ਬਣਦੀ ਪਈ, ਤੇ ਫਿਰ ਜਿਹੜਾ ਹੈਗਾ ਆ ਕਈ ਵਾਰੀ ਹੁੰਦਾ ਨਾ ਜੀ, ਤੁਸੀਂ ਦੇਖਿਆ ਹੋਣਾ ਜਿਹੜਾ
0: ਓਪੋਜੀਸ਼ਨ ਚੱਕ
2: ਇੱਕ ਸਰ, ਇੱਕ ਸਾਡੇ ਡਬਲ ਏਜੰਟ ਹੈਗਾ ਸੀ, ਉਹ ਅਮਰੀਕਾ ਦਾ ਵੀ ਹੈਗਾ ਸੀ, ਪਾਕਿਸਤਾਨ ਦਾ ਵੀ ਏਜੰਟ ਹੈਗਾ ਜੀ, ਜਿਹਨੇ ਬੰਬੇ ਦੇ ਵਿੱਚ ਜਿਹੜਾ ਹੈਗਾ ਕਰਾਇਆ ਸੀ ਜੀ। ਤੇ ਉਹ 26/11 ਜਿਹੜਾ ਹੋਇਆ ਸੀਗਾ ਜੀ ਹੋਟਲ ਦੇ ਵਿੱਚ,
0: ਬਿਲਕੁਲ।
2: ਤੇ ਉੱਥੇ ਜਿਹੜਾ ਹੇਡਲੀ ਕੀ ਉਹਦਾ ਨਾਂ ਸੀ, ਹਾਂਜੀ ਹੇਡਲੀ
0: ਜੀ,
2: ਉੱਥੇ
0: ਅਮਰੀਕਾ ਦੀ ਹਿਰਾਸਤ ਵਿੱਚ,
2: ਹਾਂਜੀ। ਉਹ ਉਹ ਦੇਖੋ ਡਬਲ ਏਜੰਟ ਸੀ ਨਾ ਜੀ,
0: ਹਾਂਜੀ।
2: ਹੁਣ ਜੋ ਹੋ ਰਿਹਾ ਹੈਗਾ ਆ, ਆਈ ਥਿੰਕ ਜੋ ਮੇਰੀ ਇੱਕ ਵਕੀਲ ਦੇ ਨਾਤੇ ਜਿਹੜੀ ਵਿਜ਼ਡਮ ਕੰਮ ਕਰਦੀ ਆ ਉਹ ਕਹਿ ਰਹੀ ਆ ਜੀ, ਵੀ ਹੁਣ ਜੋ ਹੋ ਰਿਹਾ ਆ ਉਹ ਬੀਬੀ ਜਿਹੜੀ ਹੈਗੀ ਆ ਵੀ ਉਹ ਸਮਝ ਲਓ ਵੀ ਉਹਦੇ ਤੇ ਬੋਰਡ ਲਿਖਿਆ ਗਿਆ ਯੂਜ਼ ਮੀ
0: ਜੀ,
2: ਤੇ ਹੁਣ ਉਹ ਬੀਬੀ ਨੂੰ ਯੂਜ਼ ਮੀ ਵਾਲਾ ਬੋਰਡ ਜਿਹੜਾ ਹੈਗਾ ਲਾ ਕੇ ਤੇ ਇਹ ਸਰਕਾਰ ਫਾਇਦਾ ਲੈ ਰਹੀ ਆ, ਹੋਰ ਕੁਛ ਨੀ ਜੀ।
0: ਜੀ
2: ਪੰਨੂ ਸਾਹਿਬ ਨੇ ਅੱਗੇ ਤਾਂ ਕਿਸੇ CBI ਦੀ ਜਾਂਚ ਦੀ ਮੰਗ ਨੀ ਕੀਤੀ, ਇੱਕ ਇਸ ਕੇਸ ਦੀ ਜਿਹੜੀ ਹੈਗੀ ਆ ਨਾ ਇਹਦੇ ਵਿੱਚ ਕੋਈ ਏਦਾਂ ਦਾ ਹੀਨੀਅਸ ਕ੍ਰਾਈਮ ਹੋਇਆ ਹੈ। ਜੇ ਮੈਂ ਲੀਗਲੀ ਗੱਲ ਕਰਾਂ ਤੇ ਧਾਰਮਿਕ ਤੌਰ ਤੇ ਸੈਂਟੀਮੈਂਟਸ ਦੀ ਗੱਲ ਉਹ ਅਲੱਗ ਚੀਜ਼ ਹੈਗੀ ਆ ਜੀ, ਵੀ ਹਾਂ ਠੀਕ ਹੈ ਜੀ ਵੀ ਸਾਡੇ ਗੁਰੂ ਘਰਾਂ ਚ ਜਿਹੜਾ, ਅਦਰਵਾਈਜ਼ ਜਿਹੜਾ ਹੈਗਾ ਆ
0: ਇੱਕ
2: ਜਿਹੜਾ ਆ ਉਹਨੇ ਰੇਪ ਦਾ ਐਲੀਗੇਸ਼ਨ ਲਗਾਇਆ ਹੈਗਾ ਆ, ਉਹ ਰੇਪ ਦਾ ਐਲੀਗੇਸ਼ਨ ਵੀ ਜਿਹੜਾ ਆ ਉਹ ਏਦਾਂ ਦਾ ਆਇਆ ਜੀ ਵੀ 7 ਮਹੀਨੇ ਇੱਥੇ ਰਹੀ ਜੀ ਉਹਨੇ ਕਈ ਤਰੀਕਾਂ, ਫਿਰ ਮੈਂ ਏਦਾਂ ਕਰਕੇ ਸੀ ਜੀ ਮੈਨੂੰ ਉਹ ਮਤਲਬ ਇੱਕ ਵਕੀਲ ਦੇ ਨਜ਼ਰੀਏ ਨਾਲ ਮੈਂ ਦੇਖਾਂ ਤੇ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਆ ਵੀ ਬੰਦਾ ਬਰੀ ਆ ਜੀ ਇੱਕ ਗੱਲ
0: ਜੀ।
2: ਪਹਿਲਾਂ ਜਿਹੜੀ ਹਰਾਸਮੈਂਟ ਭੁਗਤਣੀ ਪੈਂਦੀ ਹੈਗੀ ਉਹ ਤਾਂ ਸਾਰਿਆਂ ਨੂੰ ਭੁਗਤਣੀ ਪੈਂਦੀ ਜਦੋਂ ਜੀ ਕ੍ਰਿਮੀਨਲ ਕੇਸ ਰਜਿਸਟਰ ਹੋ ਜਾਂਦਾ, ਬਟ ਪਲੇਨ ਰੀਡਿੰਗ ਆਫ ਦਾ FIR ਉਹ ਕੀ ਕਹਿੰਦੀ ਹੈਗੀ ਆ ਜੀ, ਉਹ ਦੱਸ ਦਿੰਦੀ ਹੈਗੀ ਕਿ ਬੰਦਾ ਜਿਹੜਾ ਹੈਗਾ ਆ ਵੀ ਉਹ ਤੋਂ ਬਰੀ ਹੋਏਗਾ ਜੀ 100%। ਪਰ ਸਵਾਲ ਤਾਂ ਇਹ ਹੈਗਾ ਨਾ ਜੀ ਵੀ ਇਹੋ ਜੇ ਕੇਸ ਦੀ ਤੁਸੀਂ CBI ਜਾਂਚ ਦੀ ਮੰਗ ਕਰਦੇ ਆ, ਬਾਕੀ ਜਿਹੜੀ ਸਟੇਟ ਦੇ ਵਿੱਚ 5 ਕਰੋੜ ਰੁਪਇਆ ਜਿਹੜਾ ਹੈਗਾ CM ਦੀ ਵਾਈਫ ਦੇ ਉੱਤੇ ਐਲੀਗੇਸ਼ਨ ਲੱਗਦੇ ਪਏ ਆ
0: ਕਿ
2: ਰੇਪ ਕੇਸ ਦੇ ਅਕਿਊਜ਼ਡ ਜਿਹੜੇ ਆ ਉਹਨਾਂ ਦੀ ਕੈਂਸਲੇਸ਼ਨ ਦੇ ਦਿੱਤੀ ਗਈ, ਕਮਾਲ ਦੀ ਗੱਲ ਆ ਜੀ। ਇੱਕ ਪਾਸੇ ਉਹ ਬਿਫੋਰ ਮੈਜਿਸਟ੍ਰੇਟ ਜਿਹੜੀਆਂ 2 ਲੇਡੀਜ਼ ਬਿਆਨ ਦਿੰਦੀਆਂ ਪਈਆਂ ਆ ਕਿ ਸਾਡੇ ਨਾਲ ਇਹ ਕੁਛ ਹੋਇਆ, ਤੇ ਪੁਲਿਸ ਉਹਦੀ ਕੈਂਸਲੇਸ਼ਨ ਦੇ ਰਹੀ ਹੈਗੀ ਆ ਜੀ। ਇਹਦੀ CBI ਜਾਂਚ ਕਰਾਓ ਤਾਂ ਵੀ ਕਿਹਦੇ ਇਨਫਲੂਐਂਸ ਥੱਲੇ ਹੋਇਆ ਤੇ ਕਿੱਦਾਂ ਹੋਇਆ ਜੀ, ਤੇ ਕਿੰਨੀ ਮਨੀ ਟ੍ਰੇਲ ਕਿੱਥੋਂ ਚੱਲੀ ਤੇ ਕਿੱਦਾਂ ਹੈਗਾ ਸੀ ਜੀ।
0: ਜੀ ਬਿਲਕੁਲ ਹੈ ਜੀ,
2: ਉਹਦੀ ਤਾਂ ਕੋਈ ਮੰਗ ਨੀ ਕੀਤੀ ਜੀ,
0: ਜੀ ਨਹੀਂ।
2: ਬਾਕੀ ਇਹਨਾਂ ਦੇ ਜਿਹੜੇ ਨੋਟ ਭਰੇ ਜਿਹੜੇ ਬੈਗ ਡਿਗੇ ਸੀਗੇ ਜਿਹਦੀ CBI ਦੀ ਹੋਣੀ ਚਾਹੀਦੀ ਸੀ ਜੀ,
0: ਜੀ
2: ਮੁੱਖ ਮੰਤਰੀ ਸਾਹਿਬ ਦੇ ਨੇੜੇ ਤੇੜੇ ਦੇ ਬੰਦੇ ਜਿਹੜੇ ਆ ਜੀ ਉਹ ਸਾਰੇ ਜਿਹੜੇ ਆ ਈਡੀ ਨੇ ਕਿਹਾ ਵੀ ਭਾਈ ਇਨਵੋਲਵ ਹੈਗੇ ਟ੍ਰਾਂਸਫਰ ਦੇ ਵਿੱਚ ਜਾਂ ਪੋਸਟਿੰਗ ਦੇ ਵਿੱਚ, ਉਹਦੀ ਕਰਾ ਲੈਂਦੇ ਸੀਬੀਆਈ ਕਰਾਉਣੀ ਆ ਤੇ ਫਿਰ ਸਾਰਿਆਂ ਦੀ ਸੀਬੀਆਈ ਕਰਾ ਹੀ ਲਓ। ਤੇ ਮੈਂ ਕਹਿੰਦਾ ਸੀਬੀਆਈ ਦਾ ਦਫ਼ਤਰ ਹੀ ਇੱਥੇ ਇੱਕ ਬਣਵਾ ਲਓ ਜਲੰਧਰ।
0: ਬਿਲਕੁਲ ਆ ਜੀ, ਨਾਲੇ ਸੀਐਮ ਦੇ ਚਾਹੇ ਨਾ ਵੀ ਪਤਾ ਹੋਵੇ ਪਰ ਆਲੇ ਦੁਆਲੇ ਦੇ ਵਿੱਚ ਬਥੇਰਾ ਕੁਝ ਹੋਈ ਜਾਂਦਾ ਹੁੰਦਾ ਜੀ। ਬਿਲਕੁਲ ਆ ਜੀ
2: ਸਰ, ਹੁਣ ਇਸ ਕੇਸ ਦੇ ਵਿੱਚ ਨਾ ਲੀਗਲੀ ਕੁਛ ਨੀ ਰਹਿ ਗਿਆ ਸਵਾਏ ਪੋਲਿਟਿਕਸ
0: ਦੇ। ਪੋਲਿਟਿਕਸ ਹੈ ਜੀ। ਪਰ ਸੈਣੀ ਸਾਹਿਬ ਜਿਵੇਂ ਅੱਜ ਰੂਪ ਕੌਰ ਉਹਨਾਂ ਦਾ ਬਿਆਨ ਆਇਆ, ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ ਕਿ 9 ਅਕਤੂਬਰ ਨੂੰ ਮੈਂ ਆਪ ਖੁਦ ਜਥੇਦਾਰ ਸਾਹਿਬ ਦੇ ਕੋਲ ਸਬੂਤ ਲੈ ਕੇ ਪੇਸ਼ ਹੋ ਜਾਣਾ ਜੀ।
2: ਜਾਵੇ ਜੀ, ਚੰਗੀ ਗੱਲ ਹੈਗੀ ਹੈ, ਇਹ ਤਾਂ ਪਤਾ ਹੀ ਹੈਗਾ ਹੈ ਜੀ, ਬੇਦਾਗ ਨਹੀਂ ਕੋਈ ਜਹਾਂ ਪਾਪੀ ਸਾਰੇ ਹੈ ਜੀ, ਇੱਥੇ ਤਾਂ ਆਪੇ ਹੀ ਪਤਾ ਲੱਗ ਜੂਗਾ ਜੀ।
0: ਜੀ,
2: ਪਰ ਇੱਥੇ ਸਿਆਸਤ ਦੇ ਵਿੱਚ ਜਾਂ ਧਾਰਮਿਕ ਖੇਤਰ ਦੇ ਵਿੱਚ
0: ਜੀ
2: ਇਮਾਨਦਾਰ ਉਹੀ ਹੈ ਜਿਹੜਾ ਫੜਿਆ ਨਹੀਂ ਗਿਆ
0: ਜੀ।
2: ਇਸ ਕਰਕੇ ਜਿਹੜਾ ਹੈ ਜਿੰਨਾ ਚਿਰ ਤੱਕ ਫੜੇ ਨਹੀਂ ਜਾਓ ਸਾਰੇ ਸ਼ਰੀਫ ਹੁੰਦੇ ਆ ਤੇ ਸਾਰੇ ਇੱਜ਼ਤਦਾਰ ਹੁੰਦੇ ਆ।
0: ਬਿਲਕੁਲ,
2: ਬਾਕੀ ਜਿਹੜਾ ਹੈਗਾ ਆ

0: ਦੁਪੱਟਾ ਸੁਰਾਗ
1: ਹਰ ਹਫ਼ਤੇ ਹੋਣੀ ਜੀ, ਹਰ ਹਫ਼ਤੇ ਹੋਣੀ ਹੈਗੀ ਆ। ਸਰਕਾਰ ਦੀ ਜਿਹੜੀ ਹੈਗੀ ਆ ਭਈ ਜਿੰਨਾ ਉਹ ਘੱਟਾ ਮਿੱਟੀ ਪਿਆ ਆ ਹੋਣਾ ਹੈਗਾ ਜੀ, ਉਹਦੇ ਉੱਤੇ ਚਾਦਰ ਵਿਛ ਜਾਣੀ ਹੈਗੀ ਆ,
0: ਕਿਉਂਕਿ ਇਹਨਾਂ ਨੂੰ ਉਹ 500 ਕਰੋੜ 5 ਕਰੋੜ ਮਾਮਲੇ ਦੇ ਵਿੱਚ ਇਹਨਾਂ ਨੂੰ ਰਾਹਤ ਉਹ ਜਿਹੜੀ ਮਹਿਸੂਸ ਹੋ ਰਹੀ ਆ ਨਾ, ਉਹ ਦੱਬਿਆ ਗਿਆ ਮਾਮਲਾ, ਤੇ ਇਹਨਾਂ ਨੇ ਉਹ ਲਕੀਰ ਜਿਹੜੀ ਵੱਡੀ ਖਿੱਚ ਦਿੱਤੀ ਜੀ ਉਦਾਂ ਦੀ, ਨਾਲ ਨਾਲ ਫਿਰ ਧਰਮ ਦਾ ਮੁੱਦਾ ਵੀ ਬਣ ਗਿਆ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ ਜੀ ਵੀ ਜਦੋਂ ਇੱਕ ਚੀਜ਼ ਦਮ ਭਰਾਂ ਮੈਂ ਆਪਣੀ ਇਮਾਨਦਾਰੀ ਦਾ ਦਮ ਭਰਾਂ, ਜੇ ਉਹੀ ਜਿਹੜੀ ਹੈਗੀ ਆ ਉੱਥੇ ਹੀ ਕਿੰਤੂ ਹੋ ਜਾਏ ਤੇ ਉਹ ਤੋਂ ਬੜਾ ਲੋਸ ਕੋਈ ਨੀ ਹੁੰਦਾ, ਚਾਹੇ ਅੱਜ ਜਿਹੜਾ ਹੈਗਾ, ਕਿਉਂਕਿ ਸਰਕਾਰ ਉਹਨਾਂ ਦੀ ਹੈਗੀ ਆ, ਕੁਛ ਨੀ ਵਿਗਾੜ ਸਕਦੇ। ਮੈਂ ਸੱਤਾ ਬੜੀ ਵੱਡੀ ਚੀਜ਼ ਹੈਗੀ ਹੁੰਦੀ ਆ, ਇਹ ਅਸੀਂ ਸੁਣਿਆ ਸੀ, ਇਹ ਸੁਣਿਆ ਸੀ
0: ਦੇਖ ਵੀ ਲਿਆ,
1: ਪਰ ਸੱਤਾ ਏਡੀ ਵੱਡੀ ਚੀਜ਼ ਹੁੰਦੀ ਆ ਇਸ ਸਰਕਾਰ ਦੇ ਟੈਨਿਓਰ ਚ ਦੇਖਿਆ,
0: ਦੇਖ ਲਿਆ ਜੀ। ਬਿਲਕੁਲ
1: ਸਾਰੇ ਸੁਪਰੀਮ ਕੋਰਟ ਦੀ ਪਰਵਾਹ ਨੀ ਮਾਰਦੇ, ਇਹ ਹਾਈ ਕੋਰਟ ਦੀ ਪਰਵਾਹ ਨੀ ਮਾਰਦੇ
0: ਜੀ,
1: ਹੈ ਜੀ। ਹਾਈ ਕੋਰਟ ਇਹਨਾਂ ਨੂੰ ਡਾਇਰੈਕਸ਼ਨਾਂ ਦੇ ਦੇ ਕੇ ਕਹਿੰਦੀ ਉਹ DGP ਪੱਕਾ ਲਾ ਦਿਓ, DGP ਪੱਕਾ ਲਾ ਦਿਓ, ਕਦੋਂ ਦੇ ਕਹਿੰਦੇ ਹੈਗੇ ਜੀ ਉਹ
0: ਜੀ ਬਿਲਕੁਲ। ਹੁਣ
1: 13 ਤਰੀਕ ਤੱਕ ਹੈ ਨਾ, ਇਹ ਦੇਖ ਲਾਂਗੇ ਕਿ 13 ਤਰੀਕ ਤੱਕ ਇਹ ਲਾਉਂਦੇ ਹੈਗੇ ਆ ਕਿ ਫੇਰ ਜਿਹੜਾ ਜਾਂ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਆ
0: ਜੀ।
1: ਸੋ ਇਸ ਕਰਕੇ ਕਾਨੂੰਨ ਨੂੰ ਦੇਖੋ, ਇਹ ਵਾਹਿਦ ਏਦਾਂ ਦੇ ਬੰਦੇ ਹੈਗੇ ਆ, ਇੰਨੇ ਤੇਜ਼ ਆ ਵੀ ਇਹਨਾਂ ਨੇ ਕਾਨੂੰਨ ਦੀਆਂ ਬਰੀਕੀਆਂ ਜਿਹੜੀਆਂ ਦੇਖ ਕੇ ਤੇ ਉਹਦਾ ਪੂਰਾ ਬੈਨੀਫਿਟ ਲੈਂਦੇ ਆ ਜੀ। ਸੰਵਿਧਾਨ ਦੇ ਵਿੱਚ ਜੀ ਦੀ ਸਾਇਲੈਂਟ ਸੀਗੀ ਕਿ ਭਾਈ ਉੱਤੇ ਲਿਖਿਆ ਨੀ ਸੀ ਕਿ ਜੇ ਮੁੱਖ ਮੰਤਰੀ ਜੇਲ ਜਾਵੇ ਤੇ ਉਹ ਰਿਜ਼ਾਈਨ ਕਰਕੇ ਹੀ ਜਾਊਗਾ, ਮੈਂਡੇਟਰੀ ਨੀ ਸੀ ਕਿਤੇ ਲਿਖਿਆ ਆ, ਹੈ ਜੀ। ਉਹ ਦੇਖੋ ਕੇਜਰੀਵਾਲ ਜਿਹੜਾ ਜੇਲ ਗਿਆ ਤੇ ਕਹਿੰਦਾ ਮੈਂ ਨੀ ਮੁੱਖ ਮੰਤਰੀ ਦਾ ਅਹੁਦਾ ਛੱਡਦਾ, ਹੈ ਜੀ। ਉਹ ਜੇਲ ਦੇ ਵਿੱਚੋਂ ਤੂੰ ਬਾਕੀ ਅੱਜ ਤੱਕ ਜਿਹੜਾ ਹੈਗਾ ਜਦੋਂ ਕਿਸੇ ਦੇ ਖਿਲਾਫ਼ ਪਰਚਾ ਦਰਜ ਹੋਇਆ ਆਪਣੇ ਆਪ ਝਾਰਖੰਡ ਵਾਲੇ ਦੇ, ਉਹਨਾਂ ਨੇ ਜਿੱਦਾਂ ਹੀ ਪਰਚਾ ਕੋਈ ਦਰਜ ਹੋਇਆ ਅਗਲੇ ਸਾਰੇ ਜਿੱਦਾਂ ਕਰਦੇ ਰਹੇ ਜੀ। ਇੱਕ ਟ੍ਰੈਡੀਸ਼ਨ ਵੀ ਹੁੰਦਾ ਨਾ ਜੀ, ਉਹਲੇ ਬੰਦੇ ਰਿਜ਼ਾਈਨ ਕਰਦੇ ਸੀ, ਜਾਂਦੇ ਸੀ, ਸਾਫ਼ ਹੁੰਦੇ ਸੀ, ਮੁੜ ਕੇ ਆ ਕੇ ਉਹਦਾ ਇਹਦਾ ਮੇਨ ਟਾਈਮ ਕਿਸੇ ਨਾ ਹੋਰ ਬੰਦੇ ਨੂੰ ਦੇ ਜਾਂਦੇ ਸੀ। ਈਵਨ ਲਾਲੂ ਪ੍ਰਸ਼ਾਦ ਯਾਦਵ ਨੇ ਵੀ ਆਪਣੀ ਜਿਹੜੀ ਹੈਗੀ ਆ ਅਨਪੜ੍ਹ ਵਾਈਫ ਨੂੰ ਵੀ ਉਹ ਜਿਹੜਾ ਹੈਗਾ CM ਬਣਾ ਕੇ ਤੇ ਆਪ ਜਦੋਂ ਸਟੈਪ ਡਾਊਨ ਕਰ ਗਿਆ ਸੀ ਜਦੋਂ ਉਹਦੇ ਤੇ ਪਰਚਾ ਹੋਇਆ ਸੀ ਜਾਂ ਜੇਲ ਜਾਣਾ ਪਿਆ ਸੀ ਤੇ।
0: ਬਿਲਕੁਲ ਜੀ,
1: ਇਹ ਦੇਖੋ ਇਹਨਾਂ ਨੇ ਉਹਦੇ ਕਰਕੇ ਉਹਦੇ ਵਿੱਚ ਸੋਧ ਕਰਨੀ ਪਈ, ਅਮੈਂਡਮੈਂਟ ਕਰਨੀ ਪਈ ਜੀ, ਕਿ ਜੇ 60 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈਗਾ ਯਾਰ ਰਿਜ਼ਾਈਨ ਨਹੀਂ ਕਰਦਾ ਤੇ ਆਟੋਮੈਟਿਕਲੀ ਉਹਦਾ ਰਿਜ਼ਾਈਨ ਮੰਨਿਆ ਜਾਊਗਾ ਜੀ, ਖਤਮ ਹੋ ਜਾਊਗੀ।
0: ਬਿਲਕੁਲ ਜੀ,
1: ਇਹਨਾਂ ਨੂੰ ਡੀਲ ਕਰਨ ਵਾਸਤੇ ਕਾਨੂੰਨ ਵੱਖਰਾ ਹੀ ਚਾਹੀਦਾ ਜੀ,
0: ਚਾਹੀਦਾ ਜੀ ਬਿਲਕੁਲ। ਤੇ ਸੈਂਸਰ ਜੈਨ ਜੀ ਦਾ ਬੜਾ ਜ਼ੋਰ ਪੈ ਰਿਹਾ, ਚਲੋ ਰਾਹੁਲ ਗਾਂਧੀ ਨੇ ਵੀ ਕਾਫੀ ਉਹਦੇ ਉੱਤੇ ਵਰਕਆਊਟ ਵੀ ਕੀਤਾ ਪੂਰੇ ਦੇਸ਼ ਦੇ ਵਿੱਚ, ਚੋਣ ਕਮਿਸ਼ਨ ਨੂੰ ਲੈ ਕੇ ਜਾਂ ਹੋਰ ਸਾਰੇ ਮੁੱਦੇ ਜਿਹੜੇ ਖੜੇ ਨੇ। ਬੰਬੇ ਦੇ ਵਿੱਚ ਵੀ ਅੱਜ ਕਾਫੀ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੋਏ ਨੇ, ਦਿੱਲੀ ਦੇ ਵਿੱਚ ਵੀ ਧਾਰਾਵਾਂ ਲਾ ਦਿੱਤੀਆਂ ਗਈਆਂ, ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਵੱਖਰੇ ਵੱਖਰੇ ਸੂਬਿਆਂ ਚ, ਲੋਕਾਂ ਨੂੰ ਉੱਥੇ ਹੀ ਕਹਿ ਲਓ ਇੱਕ ਤਰ੍ਹਾਂ ਦੀ ਐਮਰਜੈਂਸੀ ਲਾ ਦਿੱਤੀ ਕਿ ਡੱਕ ਦਿਓ ਭਾਈ, ਭਈ ਬਾਹਰ ਹੀ ਨਾ ਉੱਥੇ ਪਹੁੰਚਣ ਹੀ ਨਾ ਦਿਓ। ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਆ ਨੌਜਵਾਨੀ ਦੀ ਬਾਂਹ ਫੜਨ ਲੱਗੀ ਆ ਜਾਂ ਮੂੰਹ ਦਿਖਾਉਣ ਲੱਗੀ ਆ ਉਹਨੂੰ, ਤੇ ਵਾਈਬ ਪੰਜਾਬ ਦੀ ਜੈਨ ਜੀ ਦੇ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ। ਵਿਦਿਆਰਥੀਆਂ ਦੇ ਵਿੱਚ ਉਤਰੇ ਨੇ, ਪਟਿਆਲੇ ਦੇ ਵਿੱਚ ਕੱਲ ਨਜ਼ਰ ਆਏ ਨੇ, ਵੀਡੀਓ ਵੀ ਸਾਹਮਣੇ ਆਈਆਂ ਨੇ, ਕਹਿੰਦੇ ਕਿ ਆਹ ਉਮਰ ਜਿਹੜੀ ਆ ਐਸ਼ ਕਰਨ ਵਾਲੀ ਹੁੰਦੀ ਹੈ, ਇਹ ਜਿਹੜੀ ਆ 20 ਸਾਲ ਦੀ ਉਮਰ ਹੈ ਨਾ, ਦੁਬਾਰਾ ਨਹੀਂ ਹੋਣੀ, ਨਜ਼ਾਰੇ ਲਵੋ, ਤੇ ਫਿਰ ਕਹਿੰਦੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਜੀ।
1: ਹਾਂਜੀ ਬਿਲਕੁਲ ਠੀਕ ਕਹਿ ਰਹੇ ਹੈਗੇ ਜੀ, ਉਹਨਾਂ ਨੇ ਨਜ਼ਾਰੇ ਹੀ ਤਾਂ ਲਏ ਆ। ਅੱਜ ਦਾ ਜਿਹੜਾ ਯੂਥ ਹੈਗਾ ਸਰ, ਉਹਦੇ ਦਿਮਾਗ ਤੇ ਪਤਾ ਕੀ ਬੋਝ ਆ
0: ਜੀ?
1: ਪਹਿਲਾ ਬੋਝ ਵੀ ਮੈਂ ਮਾਂ ਬਾਪ ਕੋਲੋਂ ਕਿਹੜੇ ਹਾਲਾਤਾਂ ਚ ਅਗਲੇ ਫੀਸ ਦੇ ਰਹੇ ਆ ਤੇ ਮੈਂ ਪੜ੍ਹ ਰਿਹਾ ਆ ਜੀ।
0: ਜੀ
1: ਦੂਜਾ ਬੋਝ ਵੀ ਇਸ ਐਜੂਕੇਸ਼ਨ ਜਿਹੜੀ ਮੈਂ ਲੈ ਰਿਹਾ ਹੈਗਾ ਆ, ਕੀ ਇਹ ਮੈਨੂੰ ਜਿਹੜਾ ਆ ਰੋਟੀ ਦੇਣ ਦੇ ਕਾਬ ਸਮਰੱਥ ਬਣਾ ਦੋਗੀ?
0: ਜੀ
1: ਤੀਜਾ ਬੋਝ ਕੀ ਮੈਂ ਆਪਣੀ ਲਾਈਫ ਦੇ ਵਿੱਚ ਜਿਹੜਾ ਹੈਗਾ ਆ ਵੀ ਟਾਈਮ ਸਿਰ ਸੈੱਟ ਹੋ ਜਾਊਂਗਾ?
0: ਜੀ
1: ਕੀ ਜਿਹੜਾ ਹੈਗਾ ਇਸ ਐਜੂਕੇਸ਼ਨ ਤੋਂ ਬਾਅਦ ਜਿਹੜਾ ਆ ਕਿਸੇ ਪ੍ਰੋਫੈਸ਼ਨਲ ਕੋਰਸ ਵਾਸਤੇ ਜੇ ਕੋਈ ਐਗਜ਼ਾਮ ਹੋਣਾ ਆ ਤੇ ਕੀ ਉਹ ਵਿਦਿਨ ਟਾਈਮ ਹੋ ਜਾਊਗਾ?
0: ਜੀ
1: ਕੀ ਉਹਦਾ ਰਿਜ਼ਲਟ ਵਿਦਿਨ ਟਾਈਮ ਹੋ ਜਾਊਗਾ?
0: ਜੀ
1: ਕੀ ਉਹਦੇ ਵਿੱਚ ਕਦੇ ਜਿਹੜਾ ਆ ਕਿਸੇ ਕੋਰਟ ਦੇ ਵਿੱਚ ਚੈਲੰਜ ਤਾਂ ਨਹੀਂ ਹੋ ਜਾਊਗਾ?
0: ਜੀ ਜਾਂ ਬਿਨਾਂ ਪੈਸੇ ਦਿੱਤੇ
1: ਹੋਊਗਾ? ਕਿੰਨੇ ਸਾਲ ਤੱਕ ਮੈਂ ਪੜ੍ਹਨ ਤੋਂ ਬਾਅਦ ਵੀ ਕਿੰਨੇ ਸਾਲ ਮੈਂ ਹੋਰ ਮਾਂ ਬਾਪ ਕੋਲੋਂ ਹੱਥ ਵੱਢ ਕੇ ਜਿਹੜਾ ਹੈਗਾ ਪੈਸੇ ਲੈਂਦਾ ਰਹੂੰਗਾ?
0: ਜੀ
1: ਸੋ ਇਹ ਸਾਰੇ ਜਿਹੜੇ ਕੁਐਸਚਨ ਆ ਇਹ ਅੱਜ ਦੇ ਯੂਥ ਦੇ ਦਿਮਾਗ ਦੇ ਵਿੱਚ ਹੈਗੇ ਜਿਹੜੇ ਪੜ੍ਹ ਰਹੇ ਆ ਜੀ।
0: ਜੀ
1: ਤੇ ਉਹਨਾਂ ਨੂੰ ਹੱਲ ਕੋਈ ਮਿਲਦਾ ਨੀ ਪਿਆ ਜੀ।
0: ਜੀ
1: ਤੇ ਜੋ ਉਹ ਹੁਣ ਅੱਜ ਦਾ ਯੂਥ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਆ ਜੀ, ਸਾਡੇ ਟਾਈਮ ਦੇ ਉੱਤੇ ਜਿਹੜਾ ਆ

0: ਕੋਈ ਨਾ ਕੋਈ ਮਤਲਬ ਵਿਰਲਾ ਵਾਂਝਾ ਬੱਚਾ ਹੁੰਦਾ ਸੀ, ਦੋ ਚਾਰ ਬੱਚੇ ਹੁੰਦੇ ਸੀਗੇ ਵੀ ਜਿਹੜੇ ਨਾਲ ਜਿਹੜਾ ਆ ਵੀ ਪੜ੍ਹਾਈ ਦੇ ਨਾਲ ਨਾਲ ਨਾ ਜੀ ਵੀ ਕਰੰਟ ਇਵੈਂਟਸ ਤੇ ਜਾਂ ਮਤਲਬ ਆਪਣੇ ਦੇਸ਼ ਦੀ ਪੋਲੀਟਿਕਸ ਦੇ ਵਿੱਚ ਥੋੜਾ ਬਹੁਤਾ ਇੰਟਰਸਟ ਸ਼ੋ ਕਰਦੇ ਹੁੰਦੇ ਸੀ ਤੇ ਉਹਨਾਂ ਨੂੰ ਪਤਾ ਹੁੰਦਾ ਸੀ, ਜਾਂ ਉਹ ਬੱਚੇ ਜਿਹਨਾਂ ਦਾ ਫੀਲਡ ਜਿਹੜਾ ਰਾਜਨੀਤਿਕ ਹੁੰਦਾ ਸੀ, ਜਿਹਨਾਂ ਦੇ ਘਰ ਕਿਸੇ ਰਾਜਨੀਤਿਕ ਬੰਦੇ ਦਾ ਆਉਣਾ ਜਾਣਾ ਹੁੰਦਾ ਸੀਗਾ
1: ਜੀ,
0: ਉਹ ਬੱਚੇ ਜਿਹੜੇ ਹੈਗੇ ਆ ਉਹ ਪੋਲੀਟੀਕਲੀ ਅਵੇਅਰ ਹੁੰਦੇ ਸੀਗੇ। ਬਾਕੀ ਤਾਂ ਜਿਹੜੇ ਹੈਗੇ ਆਪਣੀ ਜਾਂ ਤਾਂ ਦੋ ਤਰੀਕੇ ਹੁੰਦੇ ਹੈਗੇ ਸੀ, ਜਾਂ ਪੜ੍ਹਾਈ ਤੇ ਕੰਸਨਟ੍ਰੇਟ ਕਰਨ ਵਾਲੇ ਜਾਂ ਖੇਡਾਂ ਤੇ ਕੰਸਨਟ੍ਰੇਟ ਕਰਨ ਵਾਲੇ ਤੇ ਜਾਂ ਸਾਡੇ ਵਾਂਗੂ ਟਾਈਮ ਪਾਸ ਕਰਨ ਵਾਲੇ ਜੀ।
1: ਸੋ
0: ਇਸ ਕਰਕੇ ਉਹ ਇਹੀ ਹੈ ਨਾ ਜੀ, ਅੱਜ ਦਾ ਯੂਥ ਕੀ ਹੈਗਾ। ਸੁਖਵੀਰ ਬਾਦਲ ਹੋਣਾ ਨੂੰ ਇੱਕ ਲੜਕੀ ਨੇ ਸਵਾਲ ਪੁੱਛਿਆ ਵੀ ਅੱਜ ਤੱਕ ਜਿੰਨੀਆਂ ਫ੍ਰੀ ਵੀਜ਼ ਸਕੀਮ ਹੋਈਆਂ ਆ ਸਾਰੀਆਂ ਕਰਜ਼ੇ ਦੇ ਸਿਰ ਤੇ ਪੰਜਾਬ ਸਰਕਾਰ ਨੇ ਜਿਹੜੀਆਂ ਇਹ ਕੀਤੀਆਂ ਜੀ ਪੂਰੀਆਂ, ਤੇ ਹੁਣ ਜਿਹੜਾ ਹੈਗਾ ਆ ਵੀ ਕਰਜ਼ੇ ਲੈਣ ਦੀ ਲਿਮਿਟ ਹੀ ਖਤਮ ਹੋ ਗਈ ਆ, ਤੇ ਹੁਣ ਅੱਗੇ ਕਿੱਦਾਂ ਸਟੇਟ ਰਨ ਕਰਨੀ ਆ ਤੇ ਕਿੱਦਾਂ ਚਲਾਉਣੀ ਹੈਗੀ ਆ ਜੀ, ਤੇ ਫ੍ਰੀ ਵੀਜ਼ ਕਿੱਥੋਂ ਦੇਣੀਆਂ।
1: ਪਰ ਸਿੰਘ ਸਾਹਿਬ, ਕਿਸੇ ਅੱਜ ਤੱਕ ਕਿਸੇ ਪਾਰਟੀ ਨੇ ਆਪਣੇ ਏਜੰਡੇ ਦੇ ਵਿੱਚ ਜਾਂ ਕਹਿ ਲਓ ਕਿ ਮੈਨੂਫੈਸਟੋ ਦੇ ਵਿੱਚ ਜਾਂ ਕਦੇ ਸਟੇਜ ਦੇ ਉੱਤੇ ਖੜ ਕੇ ਇਹ ਵਾਅਦਾ ਕੀਤਾ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜ ਜਾਂ ਸਕੂਲ ਨੇ ਤੇ ਉਹਨਾਂ ਦੇ ਵਿੱਚ ਐਡਮਿਸ਼ਨਾਂ ਫਰੀ ਤੇ ਬੱਚਿਆਂ ਨੂੰ ਸਾਰੀ ਐਜੂਕੇਸ਼ਨ ਜਿਹੜੀ ਹੈ ਦਸਵੀਂ ਤੱਕ ਬਾਰਵੀਂ ਤੱਕ ਜਾਂ ਯੂਨੀਵਰਸਿਟੀ ਦੀ ਲੈਂਗੁਏਜ ਸੋਰੀ ਐਜੂਕੇਸ਼ਨ ਆ ਉੱਥੇ ਤੱਕ ਵੀ ਫਰੀ ਕਰਾਂਗੇ, ਤੇ ਕਿਸੇ ਕਦੇ ਆਇਆ ਇਹ ਚਾਹੇ ਫਿਲਨਟ ਤੱਕ ਜਿਹੜੀਆਂ ਪਹੁੰਚ ਕੀਤੀਆਂ ਨੇ, ਪਰ ਇੱਥੇ ਦਾ ਉਹ ਸਿਸਟਮ ਜਿਹੜਾ ਢਾਂਚਾ ਆ ਫਰੀ ਐਜੂਕੇਸ਼ਨ ਦਾ ਉਹ ਕਿਉਂ ਨਹੀਂ ਲਾਗੂ ਕਰਨ ਦਾ ਨਾਮ ਲੈਂਦੇ?
0: ਪਰ ਹੋਇਆ ਕੀ, ਇਹ ਇੱਕ ਦਿਨ ਦੇ ਵਿੱਚ ਨੀ ਮਰਿਆ ਸਿਸਟਮ
1: ਜੀ,
0: ਇਹਨੂੰ ਮਾਰਿਆ ਗਿਆ ਲਗਾਤਾਰ
1: ਜੀ।
0: ਇੱਥੇ ਸਰਕਾਰੀ ਬੱਸਾਂ ਬਹੁਤ ਸੋਹਣੀਆਂ ਚੱਲਦੀਆਂ ਸੀ, ਪ੍ਰਾਈਵੇਟ ਲੀਡਰਾਂ ਨੇ ਆਪਣੀਆਂ ਪਾ ਲਈਆਂ ਤੇ ਸਰਕਾਰੀ ਨੂੰ ਖਤਮ ਕਰਨ, ਠੀਕ ਹੈ ਜੀ
1: ਜੀ।
0: ਏਦਾਂ ਹੀ ਸਰਕਾਰੀ ਅਦਾਰੇ ਜਿਹੜੇ ਹੈਗੇ ਆ, ਸਕੂਲ ਕਾਲਜਸ ਬੜੇ ਵਧੀਆ ਚੱਲਦੇ ਸੀ,
1: ਮੰਤਰੀਆਂ ਸੰਤਰੀਆਂ ਨੇ ਪਾ
0: ਲਏ, ਉਹਨਾਂ ਦੇ ਵਿੱਚ ਟੀਚਰ ਬਹੁਤ ਵਧੀਆ ਹੁੰਦੇ ਸੀ, ਕੁਆਲੀਫਾਈਡ ਟੀਚਰ ਹੁੰਦੇ ਸੀ, ਪੜ੍ਹਾਉਂਦੇ ਸੀ
1: ਜੀ।
0: ਮੰਤਰੀਆਂ ਨੇ ਇਸ ਚੀਜ਼ ਨੂੰ ਬਿਜ਼ਨਸ ਬਣਾਇਆ, ਆਪਣੇ ਸਕੂਲ ਵਧੀਆ ਵਧੀਆ ਪਾਏ ਜੀ, ਲੱਖਾਂ ਦੀਆਂ ਫੀਸਾਂ ਜੀ, ਉਥੋਂ ਕਮਾਈਆਂ ਲੱਗੇ ਕਰਨ
1: ਜੀ।
0: ਤੁਸੀਂ ਕੱਲ ਦੀ ਦੇਖ ਲਓ ਤਾਂ ਜੀ, ਕੱਲ ਦਾ ਜਿਹੜਾ ਹੈਗਾ ਆ ਉੱਤੇ ਟਾਈਮਸ ਆਫ ਇੰਡੀਆ ਦੇ ਵਿੱਚ ਲਿਖਿਆ ਸੀ ਕਿ 2500 ਕਰੋੜ ਰੁਪਏ ਦਾ ਬਿਜ਼ਨਸ ਆ ਲਵਲੀ ਯੂਨੀਵਰਸਿਟੀ ਦਾ।
1: ਬਿਲਕੁਲ ਬਿਲਕੁਲ,
0: ਇਹ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਆ, ਐਜੂਕੇਸ਼ਨ ਜਦੋਂ ਵਪਾਰ ਬਣ ਜਾਂਦੀ ਆ ਉਸ ਵੇਲੇ ਫਿਰ ਜਿਹੜਾ ਹੈਗਾ ਤੁਸੀਂ ਆਹ ਜਿਹੜੀ ਆਦਰਸ਼ਵਾਦ ਆ ਇਹਦੀ ਉਮੀਦ ਨਾ ਰੱਖੋ, ਜਿਹੜਾ ਤੋਂ ਤੁਸੀਂ ਉਮੀਦ ਰੱਖਦੇ ਆ ਵੀ ਉਹ ਏਦਾਂ ਕਰਨਗੇ, ਪਾਰਟੀ ਕਿਸੇ ਨੇ ਕਿਹਾ ਜੀ ਉਹ ਕਿਉਂ ਕਰਨਗੇ ਜੀ, ਉਹ ਤਾਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਖਤਮ ਕਰਕੇ ਤੇ ਆਪਣੇ ਪ੍ਰਾਈਵੇਟ ਬਣਾਉਣਗੇ ਤੇ ਤਾਂ ਜੀ ਲੋਕੀ ਜਿਹੜੇ ਆ ਉੱਥੋਂ। ਸਰ ਇੱਥੇ ਜਿਹੜਾ ਆ ਜੇ ਬੰਦਾ ਆਪਣੇ ਨਾ 10 ਘੰਟੇ ਕੰਮ ਕਰਕੇ 12 ਘੰਟੇ ਕੰਮ ਕਰਕੇ ਜੋ ਕਮਾਉਂਦਾ ਨਾ ਜੀ, ਉਹ ਉਹਦੇ ਕੋਲੋਂ ਖੋ ਲਿਆ ਜਾਂਦਾ ਹੈਗਾ ਆ ਸ਼ਾਮ ਤੱਕ ਜੀ।
1: ਬਿਲਕੁਲ,
0: ਉਹ ਇਸੇ ਕਰਕੇ ਉਹ ਰਾਤ ਹੀ ਬੜੀ ਕੱਢਦੇ ਹੈਗੇ, ਉਹ ਆਮ ਬੰਦੇ ਕੋਲੋਂ ਖੋ ਲਿਆ ਜਾਂਦਾ ਜੀ। ਇਹ ਉਹ ਵਰਗ ਆ ਜਿਹੜੇ 80% ਜਿਹੜੇ ਹੈਗੇ ਆ ਲੋਕ ਹੈਗੇ ਆ ਜਿਹਨਾਂ ਨੂੰ ਨਿਚੋੜ ਕੇ, ਤੇ 20% ਜਿਹੜੇ ਹੈਗੇ ਆ ਉਹ ਕੁਛ ਨੀ ਕਰਕੇ ਤੇ ਐਸ਼ ਕਰਦੇ ਪਏ ਆ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ
0: ਜੀ।
1: ਤੇ ਸੈਣੀ ਸਾਹਿਬ, ਤੁਸੀਂ ਕੀਤੀ ਆ ਦੱਬੇ ਕੁਚਲੇ ਲੋਕਾਂ ਦੀ, ਜਾਂ ਚਾਹੇ ਕਿਸੇ ਵੀ ਸਿਸਟਮ ਦੇ ਵਿੱਚ ਦੇਖ ਲਈਏ, ਤਾਂ ਜੋ ਕੱਲ ਵੀ ਖਬਰ ਕੀਤੀ ਸੀ ਕਨੋਈ ਦੇ ਨੌਜਵਾਨ ਜਬਰੀ ਸੰਸਕਾਰ ਮਗਰੋਂ ਹੁਣ ਫੁੱਲ ਵੀ ਜਿਹੜੇ ਨੇ ਪੁਲਿਸ ਦੇ ਪੈਰੇ ਹੇਠ ਨੇ, ਤੇ ਉਹਦੀ ਜਿਹੜੀ ਆ ਮਿੱਟੀ ਹੈ ਉਹ ਆਵਾਜ਼ਾਂ ਮਾਰ ਰਹੀ ਆ ਜੀ।
0: ਉਹ ਕਹਿੰਦੇ ਫੁੱਲ ਵੀ ਚੁੱਕ ਦਿੱਤੇ ਜੀ, ਖਬਰ ਅਧੂਰੀ ਹੈਗੀ, ਪਹਿਰਾ ਲਾ ਕੇ ਬੈਠੇ ਹੈਗੇ, ਚੁਗਾਏ ਕਿਹਦੇ ਕੋਲੋਂ ਜੀ, ਉਹ ਕਮੇਟੀ ਵਾਲਿਆਂ ਕੋਲੋਂ ਚੁਗਾ ਤੇ ਫੁੱਲ
1: ਜੀ,
0: ਆਪ ਹੀ ਤਾਰੇ ਹੋਣਗੇ ਜੀ, ਕਿੱਥੇ ਤਾਰਨੇ ਹੈਗੇ ਜਾਂ ਉੱਥੇ ਹੀ ਕਿਤੇ ਨਹਿਰ ਨੂਹਰ ਚ ਸਿੱਟ ਦੇਣਗੇ ਜੀ।
1: ਜੀ
0: ਸਰ, ਜੇ ਜਦੋਂ ਤੁਸੀਂ ਖਬਰ ਪੜ੍ਹ ਰਹੇ ਸੀ ਨਾ ਜੀ, ਤੇ ਮੈਂ ਸੋਚ ਰਿਹਾ ਸੀ, ਮੇਰੇ ਰੀਲ ਘੁੰਮਦੀ ਸੀ ਵੀ ਏਦਾਂ ਤਾਂ ਯਾਰ ਕਦੀ ਅੱਤਵਾਦ ਦੇ ਵਿੱਚ ਵੀ ਨਹੀਂ ਸੀ ਹੋਇਆ।
1: ਬਿਲਕੁਲ ਹੈ ਜੀ, ਖਾਲੜਾ ਉਹਨਾਂ ਦੇ ਸਮੇਂ ਦੇਖੋ,
0: ਲਾਸ਼ਾਂ ਖੁਰਦ ਬੁਰਦ ਹੋਈਆਂ
1: ਜੀ, ਇਹ ਸਬੂਤ ਦਿੰਦੇ ਨੇ ਫਿਰ ਆਪ ਜੀ,
0: ਲਾਸ਼ਾਂ ਖੁਰਦ ਬੁਰਦ ਹੋਈਆਂ, ਪਰ ਇਹ ਨੀ ਹੈਗਾ ਸੀਗਾ ਕਿ ਮਾਂ ਬਾਪ ਥਾਣੇ ਦੇ ਵਿੱਚ ਬੰਦ ਕਰ ਦਿੱਤੇ ਤੇ ਪੁਲਿਸ ਵਾਲੇ ਜਿਹੜੇ ਹੈਗੇ ਆ ਉਹ ਅਗਲੇ ਬੰਦੇ ਦਾ ਸੰਸਕਾਰ ਕਰਦੇ ਹੋਣ,
1: ਉਹ ਲਵਾਰ ਸਹੀ ਹੈ ਜੀ ਬਣਾਤਾ।
0: ਏਡਾ ਵੱਡਾ,
1: ਬਿਲਕੁਲ ਹੈ ਜੀ
0: ਸਰ, ਇਹ ਏਡਾ ਵੱਡਾ ਸੈਂਸਿਟਿਵ ਮੈਟਰ ਹੈਗਾ ਆ, ਤੇ ਮੈਂ ਤਾਂ ਸੋਚਦਾ ਸੀਗਾ ਵੀ ਅੱਜ ਮੈਂ ਉਮੀਦ ਕਰਦਾ ਸੀ ਕਿ ਹੋ ਸਕਦਾ ਹੈਗਾ ਆ ਵੀ, ਕਿਉਂਕਿ ਕੋਰਟ ਬੈਠੀ ਹੁੰਦੀ ਹੈਗੀ ਜੀ ਇੱਕ ਅੱਧੀ, ਵੀ ਹਾਈ ਕੋਰਟ ਹੀ ਕੋਈ ਸੂ ਮੋਟੋ ਲਏਗੀ, ਮੈਨੂੰ ਲੱਗਦਾ ਹੈਗਾ ਆ ਵੀ ਮਾਮਲਾ ਜਾਊਗਾ ਜਰੂਰ ਜੀ।
1: ਨਹੀਂ ਸੈਣੀ ਸਾਹਿਬ, ਹੁਣ ਗੜੀ ਸਾਹਿਬ ਜਾਂ ਹੋਰ ਸਾਰੇ ਕਿੱਥੇ ਨੇ ਜੀ, ਇਹ ਜਿਹੜੇ ਹਿਊਮਨ ਰਾਈਟ ਵਾਲੇ ਉਹ ਕਿੱਥੇ ਨੇ ਜੀ?
0: ਗੱਲ ਤਾਂ ਇਹੀ ਆ ਨਾ ਜੀ,
1: ਜੀ
0: ਹੁਣ ਗੜੀ ਸਾਹਿਬ ਨੂੰ ਜਿਹੜਾ ਹੈਗਾ ਆ ਭਾਈ ਨਾ ਤਾਂ ਉਹਦੀ ਕਾਸਟ ਦਿਸਦੀ ਆ, ਨਾ ਉਹਦੇ ਨਾਲ ਜਾਤੀ ਦਿਸਦੀ ਹੈਗੀ ਆ ਜੀ।
1: ਜੀ
0: ਸਰ ਜਿਸ ਤਰੀਕੇ ਦੇ ਨਾਲ ਵੀਡੀਓ ਆਈਆਂ ਹੈਗੀਆਂ ਨਾ ਜੀ, ਰੂਹ ਕੰਬ ਜਾਂਦੀ ਆ
1: ਜੀ।
0: ਔਰ ਉਹ ਬੱਚੇ ਉਹ ਅੱਛਾ ਮੈਂ ਬੱਚੇ ਦੀ ਫੋਟੋ ਦੇਖੀ ਭਾਰਤ ਸਾਹਿਬ ਅੱਜ, ਮੈਂ ਕਿਹਾ ਯਾਰ ਭਾਈ ਜਿਸ ਮਾਂ ਬਾਪ ਦਾ ਬੱਚਾ ਇਸ ਤਰੀਕੇ ਦਾ ਭੀ ਹਾਂ ਜਵਾਨ ਬੱਚਾ ਜਿਹੜਾ ਆ 24 ਸਾਲ ਦਾ
1: ਜੀ,
0: ਉਹ ਮੈਂ ਜੀ ਭੀ ਘਰੋਂ ਚੱਲ ਜਾਏ ਤੇ ਉਹ ਉਹਨਾਂ ਦਾ ਤਾਂ ਵੈਸੇ ਹੀ ਬੁਰਾ ਹਾਲ ਹੁੰਦਾ,
1: ਨਾਲੇ ਇਹ ਵੀ
0: ਲੱਕ ਟੁੱਟ ਜਾਂਦਾ ਮਾਂ ਪਿਓ ਦਾ।
1: ਇਹ ਵੀ ਮੰਨ ਲੈਂਦੇ ਆ ਕੁਝ ਨਿੱਜੀ ਕਾਰਨ ਹੋ ਸਕਦੇ ਆ, ਸੁਸਾਈਡ ਜਾਂ ਕੁਝ ਪ੍ਰੋਬਲਮਸ ਹੋ ਸਕਦੀਆਂ ਨੇ, ਪਰ ਉਹ ਪ੍ਰਸ਼ਾਸਨ ਨੂੰ ਜਾਂ ਇਸ ਸਰਕਾਰਾਂ ਨੂੰ ਇਸ ਚੀਜ਼ ਦਾ ਹੱਕ ਥੋੜੀ ਦਿੱਤਾ ਜਾ ਸਕਦਾ ਕਿ ਭਾਈ ਉਹ ਲਵਾਰਸ ਹੀ ਹੋ ਗਿਆ, ਘਰ ਬਾਰ ਵਾਲੇ ਜੇਲਾਂ ਚ ਆਪਣੇ ਥਾਣਿਆਂ ਚ ਡੱਕੇ ਹੋਏ ਨੇ, ਉਹਨਾਂ ਦਾ ਵੀ ਪਤਾ ਨੀ, ਪਰਿਵਾਰ ਵਾਲੇ ਲੱਭ ਲਏ ਨੇ, ਪਤਾ ਹੀ ਥੋ ਨਹੀਂ ਹੈ ਭੀ ਹੈ ਕਿੱਥੇ ਨੇ।
0: ਸਰ ਇੱਥੇ ਜਿਹੜਾ ਹੈਗਾ ਆ ਤੁਹਾਡੇ ਵਿਦੇਸ਼ਾਂ ਦੇ ਵਿੱਚ ਇੱਕ ਫੰਡ ਰੇਜ ਕੀਤਾ ਹੁੰਦਾ ਨਾ ਜੀ,
1: ਜੀ ਹਾਂਜੀ,
0: ਗੋ ਫੰਡ, ਗੋ ਸਮਥਿੰਗ, ਹਾਂ ਗੋ ਫੰਡ ਜਿਹੜਾ ਹੈਗਾ ਜੀ, ਉਹ ਕਾਹਦੇ ਲਈ ਹੁੰਦਾ? ਉਹ ਇਸੇ ਲਈ ਹੁੰਦਾ ਨਾ ਵੀ ਇਹ ਜਿਹੜੀ ਮਿੱਟੀ ਜਿੱਥੋਂ ਆਈ ਹੈਗੀ ਆ, ਇਹਦਾ ਲਾਸਟ ਰਾਈਟਸ ਜਿਹੜੇ ਹੈਗੇ ਉੱਥੇ ਜਿਹੜੇ ਆ ਉਹ ਹੋ ਜਾਣ ਜੀ।
1: ਬਿਲਕੁਲ ਆ ਜੀ,
0: ਇਹ ਪਤਾ ਨੀ ਕਿੱਦਾਂ ਦੇ ਹੈਗੇ ਜੀ।
1: ਜੀ
0: ਬਈ ਬਹੁਤ ਜਿਆਦਾ ਹੈਗਾ ਇਹ, ਇਹ ਧੱਕਾ ਕੀਤਾ ਜੀ, ਬਹੁਤ ਜਿਆਦਾ ਧੱਕਾ ਹੋਇਆ ਹੈਗਾ ਜੀ, ਜਿਹੜਾ ਹੁਣ ਮਾਂ ਬਾਪ ਕਹਿੰਦੇ ਪਤਾ ਨੀ ਲੱਗ ਰਿਹਾ ਜੀ, ਪਤਾ ਦੁਪਹਿਰ ਤੱਕ ਕਿੱਥੇ ਹੈਗੇ ਸੀ, ਕਿਹੜੀ ਜਗ੍ਹਾ ਤੇ ਬੰਦ ਸੀ, ਉਹ ਸਾਰਾ ਜਿਹੜਾ ਹੈਗਾ। ਹੋਰ ਕਾਲਾ ਦੌਰ ਕਿੱਦਾਂ ਆਉਂਦਾ ਹੁੰਦਾ ਜੀ, ਕਾਲਾ ਦੌਰ ਲਿਆ ਤਾ ਹੈ ਜੀ, ਹੋਰ ਕਿੱਦਾਂ ਦਾ ਕਾਲਾ ਦੌਰ ਆਉਣਾ ਹੈਗਾ ਜੀ।
1: ਬਿਲਕੁਲ,
0: ਤੇ ਮੈਂ ਉਮੀਦ ਕਰੂੰਗਾ ਵੀ ਮੈਂ ਇੱਕ ਜਿਹੜਾ ਹੈਗਾ ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਤਾਂ ਇਸ ਚੀਜ਼ ਤਾਂ ਦੇਖੂੰਗਾ ਕਿ ਕਾਨੂੰਨ ਦੀ ਜਿਹੜੀ ਹੈਗੀ ਆ ਅੱਖਾਂ ਤੋਂ ਪੱਟੀ ਲੱਥਦੀ ਕਿ ਨਹੀਂ ਲੱਥਦੀ, ਉਹ ਸੂਓ ਮੋਟੋ ਲੈਂਦੇ ਹੈਗੇ ਜਾਂ ਕਿੱਦਾਂ
1: ਜੀ।
0: ਵੈਸੇ ਤਾਂ ਕੋਈ ਜਥੇਬੰਦੀ ਵੀ ਇਹਨਾਂ ਦੇ ਸਮਰਥਨ ਦੇ ਵਿੱਚ ਅਜੇ ਤੱਕ ਓਪਨਲੀ ਨਹੀਂ ਆਈ ਜੀ।
1: ਬਿਲਕੁਲ ਹੈ ਜੀ,
0: ਹਾਂਜੀ, ਲੋਕਾਂ ਤੋਂ ਇਹਨਾਂ ਦੇਖੋ ਜਦੋਂ ਸਰਕਾਰਾਂ ਤੋਂ ਮੋਹ ਭੰਗ ਹੋਇਆ ਤੇ ਲੋਕੀ ਜਥੇਬੰਦੀਆਂ ਵੱਲ ਨੂੰ ਤੁਰੇ
1: ਜੀ,
0: ਤੇ ਕੋਈ ਨੀ ਜੇ ਸ਼ੈਲੀ ਵੀਰ ਜੀ ਕਿਤੇ ਮਿਲੇ ਤੇ ਉਹਨਾਂ ਨੂੰ ਸਵਾਲ ਜ਼ਰੂਰ ਕਰਾਂਗੇ ਇਹ, ਸ਼ੈਲੀ ਵੀਰ ਜੀ ਤੁਸੀਂ ਕੀ ਕਰਦੇ ਰਹੇ, ਤੁਹਾਡੀ ਜਥੇਬੰਦੀ ਦਾ ਕੀ ਕੰਟਰੀਬਿਊਸ਼ਨ ਸੀ, ਕਿਉਂਕਿ ਤੁਸੀਂ ਤਾਂ ਬਹੁਤ ਜ਼ਿਆਦਾ ਸੈਂਸਿਟਿਵ ਹੈਗੇ ਸੀ ਤੇ ਹਰ ਇੱਕ ਗੱਲ ਨੂੰ ਸਮਝਦੇ ਸੀ
1: ਜੀ,
0: ਤੇ ਉਹਨਾਂ ਨੂੰ ਕਰਾਂਗੇ ਜੀ ਕੁਐਸਚਨ ਇਸ ਚੀਜ਼ ਦਾ
1: ਜੀ।
0: ਜੀ ਭਾਰਤ ਸਾਹਿਬ ਜੀ,
1: ਸੈਣੀ ਸਾਹਿਬ ਵੱਡਾ ਫੈਸਲਾ ਸੁਪਰੀਮ ਇਨਕਾਰੀ ਹੋਈ ਹੈ ਮਾਮਲਿਆਂ ਦੇ ਵਿੱਚ, ਕੀ ਬਣ ਗਿਆ?
0: ਉਹ ਮੈਂ ਦੱਸ ਦਿੰਨਾ ਜੀ, ਉਹ ਮੈਂ ਦੱਸਦਾ ਜੀ, ਪਰ ਸਾਹਿਬ ਏਦਾਂ ਹੋਈ, ਇੱਕ ਨਾ ਜਿਹੜਾ ਨੇ ਕਮੇਟੀ ਬਣਾ ਤੀ ਸੀ ਜਿਹਦੇ ਵਿਚ ਉਦੋਂ ਦੇ ਰਾਸ਼ਟਰਪਤੀ ਕੋਵਿੰਦ ਉਹ ਹੈਗੇ ਸੀਗੇ ਜੀ,
1: ਜੀ
0: ਇਹ ਆਪਣੇ ਉਹ ਚੇਅਰਪਰਸਨ
1: ਜੀ,
0: ਭਾਈ ਵਨ ਨੇਸ਼ਨ ਵਨ ਇਲੈਕਸ਼ਨ ਦੀ
1: ਜੀ, ਬਿਲਕੁਲ ਹੈ ਜੀ,
0: ਇਹ ਚਾਹੁੰਦੇ ਸੀਗੇ ਵੀ ਜਦੋਂ ਵੱਲੋਂ ਵਿਧਾਨ ਸਭਾ ਦੀਆਂ ਚੁਣਾਵ ਤੇ ਇਹ ਇਕੱਠੇ ਹੋਇਆ ਕਰਨ, ਸਾਰੀਆਂ ਸਟੇਟਾਂ ਦੇ ਵਿਧਾਨ ਸਭਾ ਦੇ ਚੁਣਾਵ ਵੀ ਤੇ ਜਿਹੜੇ ਆ ਸੈਂਟਰ ਸਰਕਾਰ ਦੇ ਚੁਣਾਵ ਇਕੱਠੇ ਹੋ ਜਾਣ,
1: ਇੱਕੋ ਸਮੇਂ ਤੇ ਹੋ ਜਾ ਕਰਨ ਜੀ,
0: ਉਹ ਇੱਕੋ ਸਮੇਂ ਤੇ। ਉਹਦੇ ਵਾਸਤੇ ਜਿਹੜਾ ਨੇ ਕਮੇਟੀ ਬਣਾਈ ਸੀ, ਕਮੇਟੀ ਨੇ ਜਿਹੜਾ ਹੈਗਾ ਯਾਰ ਰਿਪੋਰਟ ਬੜੀ ਹੱਕ ਚ ਦੇ ਦਿੱਤੀ ਸੀ ਜੀ, ਵੀ ਕਰਾ ਲਓ ਜੀ, ਕੋਈ ਚੱਕਰ ਨੀ ਹੈਗਾ ਯਾ, ਇਹ ਜਦੋਂ ਇੱਕ ਇੱਕ ਵਿਧਾਨ ਸਭਾ ਜਿਹੜੀ ਆ ਉਹਨੂੰ ਥੋੜਾ ਇਹ ਹੋਊਗਾ ਕਿ ਜਿਹਦੀ ਅੱਧ ਤੋਂ ਜ਼ਿਆਦਾ ਟਰਮ ਮੁੱਕ ਗਈ ਉਹਦੀ ਉਸੇ ਵੇਲੇ ਖਤਮ ਕਰ ਦਿਓ, ਜਿਹਦੀ ਅੱਧ ਤੋਂ ਘੱਟ ਹੈਗੀ ਆ ਉਹਨੂੰ ਟਰਮ ਵਧਾ ਦਿਓ ਜੀ, ਉਹ ਮਤਲਬ ਸਾਢੇ ਕੋਈ 7.5 ਸਾਲ ਦੀ ਹੋ ਗਈ ਤੇ ਕੋਈ 2 ਸਾਲ 5 ਮਹੀਨੇ ਦੀ ਹੋ ਗਈ,
1: ਹਾਂਜੀ
0: ਉਸ ਹਿਸਾਬ ਨਾਲ ਕਰ ਲੈਣਾ। ਉਹ ਕਹਿੰਦੇ ਵੀ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਦਾ ਫੋਕਸ ਹੈਗਾ ਸੀਗਾ ਜੀ, ਇਹਨਾਂ ਨੇ ਕੀਤਾ। ਬਾਕੀ ਜਿਹੜਾ ਇਸ ਤੋਂ ਪਹਿਲਾਂ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਇਹਨਾਂ ਨੇ ਨਾ ਜੀ ਸਰਕਾਰ ਨੇ ਕੀਤਾ, ਸੁਪਰੀਮ ਕੋਰਟ ਦੀ ਰਾਏ ਵਾਸਤੇ ਵੀ ਸਤਾ ਦੇ ਦਿੱਤਾ
1: ਜੀ।
0: ਸੁਪਰੀਮ ਕੋਰਟ ਨੇ ਕੀਤਾ ਸੋਚ ਵਿਚਾਰ ਕੇ ਵੀ ਕੱਲ ਨੂੰ ਜਿਹੜਾ ਆ ਜੇ ਇਹ ਕਾਨੂੰਨ ਬਣਦਾ ਆ ਇਹਨੂੰ ਕਿਸੇ ਨੇ ਚੈਲੰਜ ਕਰਨਾ ਹੋਊਗਾ ਤੇ ਉਹ ਕਿੱਥੇ ਕਰੂਗਾ?
1: ਬਿਲਕੁਲ,
0: ਵੀ ਉਹ ਸੁਪਰੀਮ ਕੋਰਟ ਚ ਚੈਲੰਜ ਹੋਣਾ,
1: ਤੇ ਜੇ
0: ਅਸੀਂ ਆਪਣੀ ਰਾਏ ਉੱਥੇ ਦੇ ਆਏ ਇਹਨਾਂ ਦੇ ਟੇਬਲ ਤੇ ਅਸੀਂ ਆਪਣੀ ਰਾਏ ਦੇ ਆਏ
1: ਜੀ,
0: ਹਾਂਜੀ ਤੇ ਫੇਰ ਇਹ ਜਿਹੜਾ ਹੈਗਾ ਆ ਵੀ ਅਸੀਂ ਇੱਥੇ ਕੀ ਫੈਸਲਾ ਕਰਾਂਗੇ?
1: ਬਿਲਕੁਲ,
0: ਇਸ ਕਰਕੇ ਸੁਪਰੀਮ ਕੋਰਟ ਨੇ ਕਿਹਾ ਵੀ ਭਾਈ ਇਹ ਐਡਮਿਨਿਸਟ੍ਰੇਟਿਵ ਕੰਮ ਆ, ਤੁਸੀਂ ਆਪ ਦੇਖੋ ਕੀ ਕਰਨਾ ਕੀ ਨਹੀਂ ਕਰਨਾ, ਅਸੀਂ ਤਾਂ ਦੇਖਾਂਗੇ ਕਿ ਸੰਵਿਧਾਨ ਦੇ ਅਨੁਸਾਰ ਜਿਹੜਾ ਹੈਗਾ ਆ ਜੇ ਸਾਡੇ ਕੋਲ ਆਊਗੀ ਮੁੜ ਕੇ ਤੇ ਸਾਨੂੰ ਉਮੀਦ ਆ ਵੀ ਤੁਸੀਂ ਕਰੋਗੇ ਤੇ ਇਹ ਚੈਲੰਜ ਹੋਊਗਾ, ਜੇ ਚੈਲੰਜ ਹੋਊਗਾ ਤੇ ਇਹਦੀ ਲੀਗੈਲਿਟੀ ਔਰ ਇਲੈਗੈਲਿਟੀ ਉਹ ਅਸੀਂ ਦੇਖਣੀ ਹੈਗੀ ਆ, ਉਹ ਉਸ ਵੇਲੇ ਅਸੀਂ ਆਪਣੀ ਰਾਏ ਆਪਣੇ ਫੈਸਲੇ ਚ ਦਿਆਂਗੇ, ਨਾ ਕਿ ਅਸੀਂ ਜਿਹੜਾ ਹੈਗਾ ਤੁਹਾਨੂੰ ਇੱਥੇ ਆ ਕੇ ਓਪਨ ਦੱਸਣ ਲੱਗੇ ਆ ਜੀ।
1: ਬਿਲਕੁਲ ਆ ਜੀ ਜੀ, ਸੈਣੀ ਸਾਹਿਬ ਇੱਕ ਜਿਹੜਾ ਬੈਕ ਫੁੱਟ ਦੇ ਉੱਤੇ ਫਿਰ ਸਰਕਾਰ ਗਈ ਹੈ ਯੂ ਟਰਨ ਲੈਣਾ ਪੈ ਗਿਆ 5500 ਕਰੋੜ ਰੁਪਏ ਦਾ ਜਿਹੜਾ ਸੀ ਓਹਦੇ ਵਿਚ 150 ਕਰੋੜ ਤੋਂ ਲੈ ਕੇ 177 ਕਰੋੜ ਤੱਕ ਜਿਹੜਾ ਸੀਗਾ ਕਮਿਸ਼ਨ ਰੱਖਣਾ ਸੀਗਾ ਤੇ ਇਸ ਦੇ ਹੁਣ ਪਿੱਛੇ ਹਟੇ ਨੇ ਜੀ।
0: ਸਰ ਓਹਦੇ ਵਿਚ ਏਦਾਂ ਨਾ ਜੀ, ਹੁਣ ਬਦਨਾਮੀ ਥੋੜੀ ਥੋੜਾ ਹੋਈ,
1: ਨਾਲੇ 17,000 ਕਰੋੜ
0: ਹਾਂਜੀ ਗਮਾਡਾ ਦੇ ਗਮਾਡਾ ਵਾਸਤੇ 15,000 ਕਰੋੜ ਤੇ ਓਹਦੇ ਵਿਚ ਜਿਹੜਾ 173 ਕਰੋੜ ਰੁਪਇਆ ਦਲਾਲੀ ਦੇਣੀ ਸੀ ਗੁਜਰਾਤ ਦੀ ਇੱਕ ਫਰਮ ਨੂੰ ਹਾਂਜੀ। ਇਸੇ ਤਰ੍ਹਾਂ ਜਿਹੜਾ ਹੈਗਾ ਆ ਇਹ ਇਹਨਾਂ ਨੇ PSPCL ਨੇ ਜਾਣੀ ਕਿ ਜਿਹਨੂੰ ਆਪਾਂ ਪਹਿਲਾਂ ਬਿਜਲੀ ਬੋਰਡ ਕਹਿੰਦੇ ਸੀ, ਉਹਨਾਂ ਨੇ ਵੀ ਲੋਨ ਲੈਣਾ ਸੀ 5500 ਕਰੋੜ ਦਾ।
1: ਬਿਲਕੁਲ
0: ਓਹਦੇ ਵਿਚ ਵੀ ਜਿਹੜਾ ਹੈਗਾ ਆ ਸਰਕਾਰ ਨੂੰ ਕਿਹਾ ਸੀ ਉਸ ਵੇਲੇ ਵੀ ਸਰਕਾਰ ਗਰੰਟਰ ਹੋ ਜਾਏ
1: ਜੀ,
0: ਸਰਕਾਰ ਗਰੰਟੀ ਦੇਣ ਤੋਂ ਮਨਾ ਕਰ ਗਈ
1: ਹੋ ਗਈ।
0: ਇਸ ਕਰਕੇ ਫਿਰ ਬਾਅਦ ਦੇ ਵਿਚ ਜਿਹੜਾ ਹੈਗਾ ਆ ਵੀ ਪ੍ਰਾਈਵੇਟ ਵੀ ਗਰੰਟਰ ਜਿਹੜਾ ਜਾ ਅਰੇਂਜ ਕਰਨ ਵਾਸਤੇ ਤੇ ਉਹ ਗਰੰਟੀ ਦਵਾ ਕੇ ਤੇ ਕਰਜ਼ਾ ਦਵਾਉਣ ਵਾਸਤੇ ਉੱਥੇ ਵੀ ਕਮਿਸ਼ਨ ਦਿੱਤਾ ਜਾਣਾ ਸੀ। ਉਹ ਜਦੋਂ ਹੁਣ ਰੌਲਾ ਪਿਆ ਵੀ ਭਾਈ ਇਹ ਕਿਹੜਾ ਤਰੀਕਾ ਹੋਇਆ ਜੀ, ਫਿਰ ਉਹਨਾਂ ਨੇ ਜਿਹੜਾ ਹੈਗਾ ਆ ਜੀ ਉਹ ਤੋਂ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪਿਆ ਤੇ ਉਦੋਂ ਸਰਕਾਰ ਗਰੰਟੀ ਦੇ ਉੱਤੇ ਤਾਂ ਨਾ ਕਰ ਗਈ ਸੀ ਕਿ ਅਸੀਂ ਜੇ ਇੱਥੇ ਗਰੰਟੀ ਦੇ ਦਿੱਤੀ ਅਸੀਂ ਗਾਂਹ ਕੋਈ ਕਰਜ਼ਾ ਲੈਣਾ ਹੋਇਆ ਉਹਨਾਂ ਨੇ ਕਹਿਣਾ ਇੱਕ ਪਾਸੇ ਤੁਸੀਂ ਪ੍ਰਿੰਸੀਪਲ ਬਦਨਾਮੀ ਜ਼ਿਆਦਾ ਹੋ ਰਹੀ ਆ ਜੀ ਤੇ ਕਰਜ਼ਾ ਲੈਣਾ ਬਹੁਤ ਜ਼ਰੂਰੀ ਆ ਜੀ ਇਹਨਾਂ ਵਾਸਤੇ, ਬਿਨਾਂ ਕਰਜ਼ੇ ਤੋਂ ਕਿੱਥੇ ਚੱਲ ਸਕਦੇ ਜੀ। ਤੇ ਇਸ ਕਰਕੇ ਉਹ 5500 ਕਰੋੜ ਦਾ ਲੋਨ ਜਿਹਦੀ ਗਰੰਟੀ ਹੁਣ ਸਰਕਾਰ ਦੇਗੀ ਜੀ, ਜਿਹੜੀ ਕਿ ਪਹਿਲਾਂ ਇਹਨਾਂ ਨੇ ਮਨਾ ਕੀਤੀ
1: ਸੀ।
0: ਇਸ ਕਰਕੇ ਦੱਸ ਰਹੇ ਜਨਾਬ ਵੀ ਸਰਕਾਰ ਬੈਕਫੁੱਟ ਤੇ ਗਈ ਆ, ਉਹ ਇਸ ਤਰੀਕੇ ਨਾਲ ਸਰਕਾਰ ਬੈਕਫੁੱਟ ਤੇ ਗਈ ਜੀ।
1: ਬਿਲਕੁਲ ਆਖਰ ਦੇ ਵਿਚ ਚੀਨ ਦਾ ਤੇ ਭਾਰਤ ਦਾ ਵਿਵਾਦ ਜਿਹੜਾ ਇੰਟਰਨੈਸ਼ਨਲ ਦੇ ਉੱਤੇ ਚੱਲ ਰਿਹਾ ਮੁੱਦਿਆਂ ਦੇ ਉੱਤੇ, ਉਹਦੇ ਵਿਚ ਭਾਰਤ ਸਰਕਾਰ ਨੇ ਅੱਜ ਨਵਾਂ ਕੰਮ ਕੀਤਾ, ਲਦਾਖ ਦੇ ਵਿਚ ਆਪਣੀ ਜ਼ਮੀਨ ਦੇ ਉੱਤੇ ਹੱਕ ਮਜ਼ਬੂਤ ਕਰਨ ਦੇ ਲਈ ਇੱਕ ਵੱਡਾ ਫੈਸਲਾ ਲਿਆ ਜਿਹਦੇ ਵਿਚ ਸਰਕਾਰ ਨੇ ਲਦਾਖ ਦੀਆਂ 28 ਥਾਵਾਂ ਦੇ ਨਾਮ ਜਿਹੜੇ ਨੇ ਸਰਵੇ ਆਫ ਇੰਡੀਆ ਦੇ ਜਿਹੜੇ ਸਰਕਾਰੀ ਨਕਸ਼ੇ ਦੇ ਵਿਚ ਦਰਜ ਕਰ ਦਿੱਤੇ ਤੇ ਨਵਾਂ ਨਕਸ਼ਾ ਜਿਹੜਾ ਉਹ ਪਬਲਿਸ਼ ਕਰ ਦਿੱਤਾ ਹੈ, ਜਾਰੀ ਕਰ ਦਿੱਤਾ ਤੇ ਉਹਦੇ ਵਿਚ ਚਾਹੇ ਚੀਨ ਅਕਸਰ ਸਰਹੱਦੀ ਮਾਮਲਿਆਂ ਦੇ ਵਿਚ ਜਾਂ ਇਲਾਕਿਆਂ ਦੇ ਨਾਮ ਬਦਲ ਕੇ ਉਹਨਾਂ ਨੂੰ ਆਪਣਾ ਉਹਦੇ ਉੱਤੇ ਦਾਅਵਾ ਕਰਦਾ ਰਿਹਾ ਹੈ ਤੇ ਹੁਣ ਭਾਰਤ ਨੇ ਸਰਕਾਰੀ ਰਿਕਾਰਡ ਦੇ ਵਿਚ ਇਹ ਨਾਮ ਜਿਹੜਾ ਪੱਕੇ ਤੌਰ ਦੇ ਉੱਤੇ ਦਰਜ ਕਰਤੇ ਹੈ ਤੇ ਇਹਨਾਂ ਦੇ ਵਿਚ ਜਿਵੇਂ ਕਿ 28 ਨਾਵਾਂ ਦੇ ਵਿਚ ਪਹਾੜੀਆਂ ਹੋ ਗਈਆਂ, ਚੋਟੀਆਂ ਹੋ ਗਈਆਂ, ਗਲੇਸ਼ੀਅਰ ਹੋ ਗਏ, ਦਰਿਆ, ਝੀਲਾਂ, ਨਦੀਆਂ ਸ਼ਾਮਲ ਨੇ ਇਹਨਾਂ ਦੇ ਵਿਚ ਸਾਰਾ ਜੀ।
0: ਪਰ ਪਤਾ ਕੀ ਹੈ ਜੀ ਉੱਥੇ ਡਿਮਾਰਕੇਸ਼ਨ ਨਹੀਂ ਹੋਈ ਪ੍ਰੋਪਰ, ਉੱਥੇ ਜਿਹੜਾ ਹੈਗਾ ਆ ਉਹ ਹੁਣ ਕਾਰਨ ਇਹ ਹੈਗਾ ਆ ਵੀ ਜੇ ਕਿਸੇ ਪਾਸਿਓਂ 2 ਕਿਲੋਮੀਟਰ ਵੱਧ ਗਿਆ ਉਹ ਇਲਾਕੇ ਨੂੰ ਆਈਡੈਂਟੀਫਾਈ ਕਰਨਾ ਔਖਾ ਹੋ ਜਾਂਦਾ ਸੀਗਾ।
1: ਬਿਲਕੁਲ ਹੈ ਜੀ,
0: ਹੁਣ ਇੱਕ ਇਮੈਜਿਨਰੀ ਲਾਈਨ ਬਣਾ ਕੇ ਆਪਣੀ ਬਾਉਂਡਰੀ ਦੀ ਉਹ ਬਾਉਂਡਰੀ ਜਿੱਥੇ ਜਿੱਥੇ ਅਸੀਂ ਹੈਗੇ ਆ ਜੀ, ਜਿੱਥੇ ਜਿੱਥੇ ਸਾਡਾ ਕਲੇਮ ਆ ਉੱਥੇ ਜਿਹੜੇ ਹੈਗੇ ਆ ਨਾਮਕਰਨ ਕੀਤੇ ਗਏ ਹੈਗੇ ਆ ਜੀ, ਤਾਂ ਕਿ ਜਿਹੜਾ ਆ ਉਹਨੂੰ ਜਿਹੜਾ ਆ ਆਪਣੇ ਮੈਪ ਦੇ ਵਿਚ ਸਰਕਾਰੀ ਮੈਪ ਦੇ ਵਿਚ ਉਹ ਨਾਵਾਂ ਦੇ ਨਾਲ ਜਿਹੜਾ ਆ ਉਹਨੂੰ ਦਰਸਾਤਾ ਗਿਆ ਆ, ਤਾਂ ਕਿ ਜੇ ਕੱਲ ਨੂੰ ਕੋਈ ਟੇਬਲ ਟਾਕ ਹੁੰਦੀ ਆ ਜਾਂ ਉਹ ਅੱਗੇ ਐਕਸਟੀਟ ਕਰਦੇ ਹੈਗੇ, ਕਿਉਂਕਿ ਉਹਨਾਂ ਦੀ ਨੀਤੀ ਵਿਸਥਾਰਵਾਦੀ ਨੀਤੀ ਆ
1: ਜੀ,
0: ਉਹ ਹਟ ਨੀ ਸਕਦੇ
1: ਜੀ,
0: ਉਹ ਤਾਂ ਅੱਗੇ ਵਧਣਗੇ ਜੀ, ਉਹਨਾਂ ਨੂੰ ਤੁਹਾਡੀ ਫੌਜ ਆ ਜਿਹੜੀ ਉੱਥੇ ਬੈਠੀ ਹੈਗੀ ਉਹ ਰੋਕਦੀ ਆ ਜੀ। ਤੋ ਇਸ ਕਰਕੇ ਉਹ ਏਰੀਏ ਨੂੰ ਆਇਡੈਂਟੀਫਾਈ ਕਰਨ ਵਾਸਤੇ ਜਾਂ ਕੋਈ ਟੇਬਲ ਟਾਕ ਕਰਨ ਵਾਸਤੇ ਉਸ ਚੀਜ਼ ਦਾ ਜਿਹੜਾ ਆ ਆਇਡੈਂਟੀਫਿਕੇਸ਼ਨ ਤਾਂ ਹੋਣੀ ਜ਼ਰੂਰੀ ਸੀ ਨਾ ਜੀ, ਉਹ ਤਾਂ ਕਰਕੇ ਸਰਕਾਰੀ ਹਾਂਜੀ ਉਹ ਸਰਕਾਰੀ ਮੈਪ ਤੇ ਤਾਂ ਜਾਂ ਉਹ ਨਾਂ ਦਿੱਤੇ ਗਏ ਹੈਗੇ ਆ ਤੇ ਇਟ ਇਜ਼ ਗੁੱਡ ਸਾਈਨ, ਅੱਛੀ ਗੱਲ ਹੈਗੀ ਆ ਜੀ, ਜਿਹੜੇ ਬਾਰਡਰ ਦੇ ਪ੍ਰੋਬਲਮ ਆ ਉਹ ਰਿਜ਼ੋਲਵ ਹੋਣ ਤੇ ਉਹ ਚੰਗੀ ਗੱਲ ਹੈ ਜੀ, ਦੇਸ਼ ਵਾਸਤੇ ਬਿਹਤਰੀ ਦੀ ਗੱਲ ਹੈ ਜੀ।
1: ਬਿਲਕੁਲ ਹੈ ਜੀ ਜੀ ਭਾਈ ਸਾਹਿਬ, ਸਾਇੰਸ ਸਾਹਿਬ ਕੁਝ ਰਹਿ ਗਿਆ ਪਰ ਜਾਂਦੇ ਜਾਂਦੇ ਜ਼ਰੂਰ ਸਾਂਝ ਪਾ ਸਕਦੇ ਹੋ।
0: ਰਹਿ ਗਿਆ ਜੀ ਮੇਰਾ ਤਾਂ ਮਾਮਾ ਜੀ ਰਹਿ ਗਏ ਹੈਗੇ ਆ, ਦੇਖਦੇ ਹੈਗੇ ਆ ਜੀ ਉਹ ਆ ਰਹੇ ਆ।
1: ਨਹੀਂ ਮਾਮਾ ਜੀ ਤਿਆਰ ਨੇ ਪਿੱਛੇ ਜੀ ਆਂਦੇ
0: ਜੀ, ਬਸ ਠੀਕ ਹੈ ਜੀ, ਠੀਕ ਆ ਮਾਮਾ ਜੀ ਆ ਜਾਣ ਜੀ ਤੇ ਫੇਰ ਆਪਾਂ ਚੱਲੀਏ।
1: ਜੀ ਦੋਸਤੋ, ਇਸ ਜੀ ਆਪਣੇ ਨਾਲ ਜੁੜੇ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਖਬਰਾਂ ਦੇ ਉੱਤੇ ਚਰਚਾਵਾਂ ਚੱਲੀਆਂ ਨੇ ਤੇ ਆਪਾਂ ਕਿਤਾਬ ਦੇ ਵੱਲ ਨੂੰ ਵੀ ਜਾਣਾ ਹੈ, ਕਿਤਾਬ ਪੰਜਾਬ ਦਾ ਵੀ ਜ਼ਿਕਰ ਕਰਨਾ, ਅਗਲਾ ਲੜੀਵਾਰ ਚੈਪਟਰ ਤੁਹਾਡੇ ਨਾਲ 15ਵਾਂ ਸਾਂਝਾ ਕਰਨਾ ਲਾਈਵ ਦੇ ਵਿਚ, ਤੇ ਉਸ ਤੋਂ ਪਹਿਲਾਂ ਜਿਹੜੀਆਂ 1-2 ਖਬਰਾਂ ਨੇ ਇੰਟਰਨੈਸ਼ਨਲ ਉਹਨਾਂ ਦਾ ਨਾਲ ਸਾਂਝ ਪਾ ਕੇ ਤੇ ਫਿਰ ਆਪਾਂ ਜਿਹੜਾ ਕਿਤਾਬ ਦੇ ਵੱਲ ਨੂੰ ਵੀ ਚੱਲਦੇ ਹਾਂ, ਤੇ ਜੇ ਦੋਸਤ ਕਾਲ ਕਰਨੀ ਚਾਹੁੰਦੇ ਆ ਸੰਖੇਪ ਦੇ ਵਿਚ ਮੈਂ ਜ਼ਰੂਰ ਕਾਲ ਲੈ ਲਵਾਂਗਾ, ਕਿਉਂਕਿ ਅੱਧਾ ਘੰਟਾ ਆਪਾਂ ਤਕਰੀਬਨ ਨਾਵਲ ਕਿਤਾਬ ਦੇ ਉੱਤੇ ਲਾਉਣਾ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ। ਤੇ ਗੱਲ ਕਰਦੇ ਹਾਂ ਦੋਸਤੋ ਅਗਲੀਆਂ ਖਬਰਾਂ ਜਿਹੜੀਆਂ ਨੇ, ਜੋ ਹਾਲਾਤ ਯੂਕਰੇਨ ਤੇ ਰੂਸ ਦੇ ਵੀ ਬਣੇ ਨੇ, ਉਹ ਕਹਿੰਦੇ ਨੇ ਪੁਤਿਨ ਨੇ ਅੱਜ ਜਿਹੜਾ ਬਿਆਨ ਦਿੱਤਾ ਹੈ ਨਾਟੋ ਦੇ ਸੰਬੰਧ ਦੇ ਵਿੱਚ, ਜੇਕਰ ਸਾਡੇ ਖੇਤਰ ਦੇ ਉੱਤੇ ਹਮਲਾ ਹੋਇਆ ਤਾਂ ਦਵਾਂਗੇ ਮੂੰਹ ਤੋੜ ਕੇ ਫਿਰ ਜਵਾਬ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਵੀਰਵਾਰ ਕੱਲ ਬੀਤੇ ਦੇ ਵਿੱਚ ਆਪਣੇ ਦੇਸ਼ ਦੇ ਜਿਹੜੇ ਨੇ ਰੁੱਖ ਨੂੰ ਜਿਹੜਾ ਦੁਹਰਾਇਆ ਕਿ ਉਹ ਯੂਰਪੀਅਨ ਦੇਸ਼ਾਂ ਦੇ ਉੱਤੇ ਹਮਲੇ ਦੀ ਯੋਜਨਾ ਨਹੀਂ ਬਣਾ ਰਿਹਾ, ਪਰ ਜੇਕਰ ਇਸ ਦੇ ਉੱਤੇ ਹਮਲਾ ਕੀਤਾ ਜਾਂਦਾ ਤਾਂ ਉਹ ਜਿਹੜਾ ਇਸ ਦਾ ਜਵਾਬ ਆਪਣੇ ਹਥਿਆਰਾਂ ਦੇ ਵਿੱਚ ਜਿਹੜਾ ਮੌਜੂਦ ਸਾਰੇ ਹਥਿਆਰਾਂ ਦੇ ਨਾਲ ਹੀ ਦੇਣਗੇ। ਇੱਕ ਵਿਦੇਸ਼ ਨੀਤੀ ਫੋਰਮ ਦੇ ਵਿੱਚ ਬੋਲਦੇ ਹੋਏ ਪੁਤਿਨ ਨੇ ਪੱਛਮੀ ਦੇਸ਼ਾਂ ਤੇ ਯੂਰਪ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਰੂਸ ਦੇ ਨਾਲ ਯੁੱਧ ਦੀ ਤਿਆਰੀ ਜਿਹੜੀ ਆ ਬਾਲਟਿਕ ਸਾਗਰ ਦੇ ਵਿੱਚ ਫੌਜੀ ਅਭਿਆਸ ਕਰਨ ਦੇ ਉੱਤੇ ਤੇ ਰੂਸੀ ਜਹਾਜ਼ਾਂ ਨੂੰ ਜ਼ਬਤ ਕਰਨ ਦੀ ਜਿਹੜੀ ਹੈ ਗੱਲ ਕਰਕੇ ਤਣਾਅ ਵਧਾਉਣ ਦਾ ਦੋਸ਼ ਲਾ ਦਿੱਤਾ। ਮਾਸਕੋ ਨੇ ਪਹਿਲਾਂ ਨਾਟੋ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਫੌਜੀ ਗੱਠਜੋੜ ਦਾ ਕੋਈ ਮੈਂਬਰ ਬਾਲਟਿਕ ਜਿਹੜਾ ਐਨਕਲੇਵ ਨੂੰ ਜਿਹੜਾ ਰੂਸ ਦੇ ਬਾਕੀ ਹਿੱਸੇ ਤੋਂ ਕੱਟਣ ਦੀ ਕੋਸ਼ਿਸ਼ ਕਰਦਾ ਹੈ ਜਿਹੜੇ ਸਾਡੇ ਮੁਲਕ ਨੇ, ਤਾਂ ਉਹ ਕੈਲੀ ਨਿਨਿਨ ਗਰਾਡ ਦੀ ਜਿਹੜੀ ਹੈ ਰੱਖਿਆ ਦੇ ਲਈ ਪਰਮਾਣੂ ਹਥਿਆਰਾਂ ਦੀ ਜਿਹੜੀ ਵਰਤੋਂ ਕਰਨ ਤੋਂ ਜਿਹੜਾ ਨਹੀਂ ਜਿਹੜਾ ਫਿਰ ਗੁਰੇਜ਼ ਕਰੇਗਾ। ਤੇ ਆਪਣੇ ਨਾਲ ਦੋਸਤੋ ਦੋ ਕਾਲਰ ਵੀ ਜੁੜੇ ਨੇ, ਉਹਨਾਂ ਦੀ ਵੀ ਗੱਲ ਸੁਣਦਾ ਮੈਂ, ਬਸ ਆ ਕੰਪਲੀਟ ਕਰ ਲਵਾਂ ਖਬਰ। ਤੇ ਇਸੇ ਤਰ੍ਹਾਂ ਪਰਮਾਣੂ ਹਥਿਆਰਾਂ ਦੀ ਕਹਿੰਦੇ ਨੇ ਕਿ ਵਰਤੋਂ ਕਰਨ ਤੋਂ ਨਹੀਂ ਝਿਜਕੇਗਾ। ਤੇ ਕਈ ਯੂਰਪੀਅਨ ਜਿਹੜੇ ਨੇ ਦੇਸ਼ਾਂ ਦੇ ਵਿੱਚ ਰੂਸੀ ਦੂਤਾਵਾਸਾਂ ਨੇ ਇਸ ਹਫ਼ਤੇ ਬਿਆਨ ਜਾਰੀ ਕਰ ਦਿੱਤੇ ਸਨ ਕਿ ਮਾਸਕੋ ਦੇ ਕੋਲ ਜਾਣਕਾਰੀ ਹੈ ਕਿ ਨਾਟੋ ਕੈਲੀ ਨਿਨ ਗਰਾਡ ਖੇਤਰ ਜਿਹੜਾ ਉਹਦੀ ਹਵਾਈ ਅਤੇ ਜਲ ਸੈਨਾ ਨਾਕਾਬੰਦੀ ਦੇ ਲਈ ਤਿਆਰੀਆਂ ਜਿਹੜਾ ਕਰ ਰਿਹਾ ਹੈ। ਤੇ ਇਹ ਬਿਆਨ ਜਿਹੜੇ ਨੇ ਪੁਤਿਨ ਦੇ ਵੱਲੋਂ ਵੀ ਆਏ ਨੇ, ਚੇਤਾਵਨੀ ਦਿੱਤੀ ਗਈ ਇੱਕ ਤਰ੍ਹਾਂ ਦੀ ਨਾਟੋ ਦੇ ਜਿਹੜੇ ਮੈਂਬਰ ਨੇ ਤੇ ਜਿਹੜੇ ਆਂਢ ਗੁਆਂਢ ਦੇ ਵਿੱਚ ਉਹਨਾਂ ਦੇ ਯੂਰਪੀਅਨ ਮੁਲਕ ਨੇ ਜਾਂ ਸਕੈਂਡੀਨੇਵੀਅਨ ਮੁਲਕ ਨੇ। ਆਪਣੇ ਨਾਲ ਸਭ ਤੋਂ ਪਹਿਲਾਂ ਡਾਕਟਰ ਆਪਣੇ ਮਲਕੀਤ ਸਿੰਘ ਜੀ ਦੀ ਗੱਲ ਸੁਣਦੇ ਆ, ਫਿਰ ਜੀਰਾ ਸਾਹਿਬ ਦੀ ਗੱਲ ਸੁਣਦੇ ਆ, ਨਾਲ ਜੁੜੇ ਹੋਏ ਨੇ ਦੋਵੇਂ ਸੱਜਣ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਭੋਜ ਸਾਹਿਬ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਕੀ ਹਾਲ ਚਾਲ ਜੀ, ਬਸ ਬਹੁਤ ਦਿਨਾਂ ਬਾਅਦ ਮੌਕਾ ਬਣਿਆ ਜੀ ਤੁਹਾਡੇ ਨਾਲ ਜੁੜਨ ਦਾ।
1: ਖੁਸ਼ੀ ਹੋਈ ਜੀ ਜੁੜੇ ਤੁਸੀਂ।
2: ਹਾਂ ਵੇਖੋ ਜੀ, ਜਿਹੜੀ ਆਪਾਂ ਕਰਦੇ ਆ ਨਾ ਜੀ ਸਾਡੀ ਚਾਈਨਾ ਨਾਲ ਸਰਹੱਦ ਦੀ ਗੱਲ,
1: ਹਾਂਜੀ
2: ਸਰ, ਸਾਡੀ ਹਿੰਦੁਸਤਾਨ ਦੀ ਮਤਲਬ ਬਦਕਿਸਮਤੀ ਇਹ ਆ ਵੀ ਸਾਡਾ ਮਾਈ ਬਾਪ ਬਣਿਆ ਹੀ ਕੋਈ ਨੀ ਗਾ।
1: ਬਿਲਕੁਲ ਜੀ,
2: ਕਿਉਂਕਿ ਅਲੱਗ ਅਲੱਗ ਤਰ੍ਹਾਂ ਦੇ ਰਾਜੇ ਬਾਹਰੀ ਹਮਲਾਵਰ ਜਾਂ ਇਹ ਇੱਥੇ ਜਿਹੜਾ ਰਾਜ ਕਰਦੇ ਰਹੇ ਨੇ, ਕਦੀ ਮਤਲਬ ਕਿਸੇ ਨੇ ਕਹਿ ਲਈਏ ਨਾ ਵਿੱਚ ਪੰਜਾਬੀ ਸੌਖੀ ਭਾਸ਼ਾ ਚ ਵੀ ਇਹਦੀਆਂ ਬਾਉਂਡਰੀਜ਼ ਮਿਲੀਆਂ ਹੀ ਨੀ ਕਿਸੇ ਨੇ ਵੀ ਸਾਡਾ ਕਿੱਥੋਂ ਤੱਕ ਹੈ।
1: ਨਾਲੇ ਦੇਖੋ ਤਿੱਬਤ ਜਦੋਂ ਰਾਜ ਕਰਦਾ ਸੀ ਉਹਦੇ ਰਾਜੇ ਮਹਾਰਾਜੇ ਸੀਗੇ ਜਿਹੜੇ ਉਸ ਸਮੇਂ ਦੇ ਵਿੱਚ, ਉਹਨਾਂ ਨੇ ਵੀ ਬੜੀ ਅੱਤ ਚੁੱਕੀ ਹੋਈ ਸੀ ਜੀ, ਉਹਨਾਂ ਨੇ ਬਥੇਰਾ ਕਹਿਰ ਮਚਾਇਆ ਉਹਨਾਂ ਸਮੇਂ ਚ ਜੀ।
2: ਹਾਂਜੀ ਜੀ, ਤੇ ਸਾਡਾ ਮੇਰੇ ਖਿਆਲ ਜਿੰਨਾ ਕੁ ਚਲੋ ਮੈਂ ਜਾਣਕਾਰੀ ਰੱਖਦਾ ਵਾਂ ਕਿ ਅਕਬਰ ਦੇ ਸਮੇਂ ਤੇ ਥੋੜੀ ਕੋਸ਼ਿਸ਼ ਕੀਤੀ ਗਈ ਸੀ ਇੱਕ ਵਾਰੀ ਕਿ ਪਤਾ ਤਾਂ ਲਓ ਵੀ ਹਿੰਦੁਸਤਾਨ ਹੈਗਾ ਕਿੱਥੋਂ ਕਿ ਤੱਕ।
1: ਬਿਲਕੁਲ ਆ ਜੀ,
2: ਚਲੋ ਹੁਣ ਏਆਈ ਨਾਲ ਮੈਪਸ ਵਗੈਰਾ ਇਧਰ ਉਧਰ ਹੀ ਐਡ ਕਰਨੇ ਇਹ ਮਤਲਬ ਚੱਲੀ ਜਾਂਦਾ ਵਾ, ਆਪਣਾ ਹੱਕ ਜਿਤਾਉਣਾ ਵੀ ਚਾਹੀਦਾ ਜਿੱਥੋਂ ਤੱਕ ਸਾਡਾ ਹੈਗਾ।
1: ਬਿਲਕੁਲ ਆ ਜੀ,
2: ਲੇਕਿਨ ਉਹ ਕਈ ਵਾਰੀ ਨਾ ਇਤਿਹਾਸਕ ਜਾਂ ਕੋਈ ਪ੍ਰਮਾਣਿਕ ਜਿਹੜੇ ਇਹਦੇ ਪ੍ਰੂਫ ਦੇਣੇ ਜਾਂ ਕਰਨੇ ਉਹ ਬੜੇ ਔਖਾ ਕੰਮ ਹੁੰਦਾ,
1: ਕਿਉਂਕਿ ਦੇਖੋ
2: ਕਦੀ ਆਪਾਂ ਨਾ ਬਦਲਤਾ ਕਦੀ ਉਹਨਾਂ ਨੇ ਬਦਲਤਾ, ਚੱਲੀ ਜਾਣਾ ਕੰਮ ਬਸ।
1: ਨਾਲੇ ਡਾਕਟਰ ਸਾਹਿਬ ਇਹ ਵੀ ਆ ਨਾ ਕਿ ਦੇਖੋ ਉੱਥੇ ਸਾਰਾ ਬਰਫ਼ ਦਾ ਮਾਹੌਲ ਹੈ, ਉੱਥੇ ਮਤਲਬ ਕਿ ਇਸ ਤਰ੍ਹਾਂ ਦੀ ਲਕੀਰ ਖਿੱਚੀ ਵੀ ਨੀ ਜਾ ਸਕਦੀ, ਉਹ ਸੈਟੇਲਾਈਟ ਦੇ ਜ਼ਰੀਏ ਜਾਂ ਉਸੇ ਤਰ੍ਹਾਂ ਹੀ ਉਹ ਮਾਪਿਆ ਜਾ ਸਕਦਾ, ਉਹ ਚੰਗੀ ਗੱਲ ਹੁੰਦੀ ਹੈ। ਦੂਸਰੇ ਪਾਸੇ ਕਿਉਂਕਿ
2: ਬਿਲਕੁਲ ਹੱਕ ਜਿਤਾਉਣਾ ਚਾਹੀਦਾ ਜੀ, ਆਪਣਾ ਹੱਕ ਤਾਂ ਕਦੇ ਛੱਡਣਾ ਨੀ ਚਾਹੀਦਾ,
1: ਛੱਡਣਾ ਨੀ ਚਾਹੀਦਾ ਜੀ।
2: ਹੱਕ ਆਪਣਾ ਜੇ ਆਪਾਂ ਛੱਡ ਹੀ ਦਿੱਤਾ ਤਾਂ ਫਿਰ ਰਿਟਮੀਨ ਫੇਰ ਤਾਂ ਉਹ ਦੁਨੀਆਂ ਦੇ ਸਾਹਮਣੇ ਵੀ ਐਕਸਪੋਜ਼ ਹੋ ਗਿਆ ਨਾ ਕਿ ਸਾਡਾ ਹੈ ਨਹੀਂ ਸੀ, ਅਸੀਂ ਵੈਸੇ ਹੀ ਮਤਲਬ ਕਰੀ ਜਾ ਰਹੇ ਸਾਂ।
1: ਬਿਲਕੁਲ ਹੈ ਜੀ,
2: ਉਹ ਤਾਂ ਬਹੁਤ ਵਧੀਆ ਮਤਲਬ ਜੋ ਵੀ ਗੌਰਮੈਂਟ ਦੇ ਸਟੈਪ ਹੈਗੇ ਆ ਆਪਾਂ ਉਹਨਾਂ ਨਾਲ ਬਿਲਕੁਲ ਸਹਿਮਤ ਹੈ। ਬਾਕੀ ਵੇਖੋ ਜੀ, ਜਿਹੜੀ ਸਿਆਸਤ ਹੁੰਦੀ ਹੈ ਨਾ ਸਾਹਿਬ ਆਪਣੇ ਭਾਰਤ ਸਾਹਿਬ, ਸਿਆਸਤ ਸਾਡੀ ਚਾਹੇ ਦੇਸ਼ ਦੀ ਸਿਆਸਤ ਆ ਚਾਹੇ ਸਾਡੇ ਮਤਲਬ ਪੰਜਾਬ ਦੀ, ਚਲੋ ਆਪਾਂ ਗੱਲ ਕਰੀਏ ਨਾ, ਇਹ ਦਿਨ ਬ ਦਿਨ ਅੰਧਕਾਰ ਵੱਲ ਜਾ ਰਹੀ ਹੈ
1: ਜੀ।
2: ਔਰ ਉਹ ਕੀ ਕਹਿ ਲਈਏ ਕਿ ਮਤਲਬ ਮੇਰਾ ਖਿਆਲ ਵੀ ਇਹ ਨੀਵੇਂ ਪੱਧਰ ਦੀ ਰਾਜਨੀਤੀ ਜਾਂ ਸਿਆਸਤ ਜਿਹੜੀ ਹੈ ਨਾ ਇਹ ਨਹੀਂ ਹੋ ਸਕਦੀ।
1: ਬਿਲਕੁਲ ਹੈ ਜੀ,
2: ਜੋ ਕੁਛ ਅੱਜ ਹੋ ਰਿਹਾ, ਔਰ ਉਦੋਂ ਜ਼ਿਆਦਾ ਦੁੱਖ ਹੁੰਦਾ ਵਾ ਵੀ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਵਾ ਉਹਨਾਂ ਦੇ ਵਿੱਚ ਰਹਿ ਕੇ ਵੀ ਜੋ ਮਤਲਬ ਉਹ ਕੁਛ ਹੋ ਰਿਹਾ ਜਾਂ ਕੀਤਾ ਰਿਹਾ ਜਾਂ ਇਲਜ਼ਾਮਬਾਜ਼ੀ ਲੱਗ ਰਹੀ ਹੈ ਨਾ, ਉਹ ਤੇ ਬਹੁਤ ਹੀ ਜ਼ਿਆਦਾ ਮਤਲਬ ਘਨਾਉਣੀ ਜਿਹਨੂੰ ਕਹਿ ਸਕਦੇ ਹਾਂ ਆਪਾਂ।
1: ਬਿਲਕੁਲ ਹੈ,
2: ਹਰਕਤ ਹੈਗੀ ਆ
1: ਜੀ। ਬਿਲਕੁਲ,
2: ਉਹ ਜਿਹੜਾ ਹੁੰਦਾ ਨਾ ਕੋਈ ਵੇਖੋ ਜੀ ਜਿਹੜੀ ਗੁਰੂ ਫਲਸਫੇ ਦੇ ਚੱਲਣ ਵਾਲੀ ਪਾਰਟੀ ਹੈ, ਵੈਸੇ ਰਾਜਨੀਤੀ ਕੋਈ ਵੀ ਹੈ ਜਿਹੜੀ ਹੈ ਉਹ ਹੈ ਤੇ ਫਲਸਫਾ ਹੀ ਹੈ ਨਾ ਇੱਕ ਸੇਵਾ ਦਾ।
1: ਬਿਲਕੁਲ ਹੈ ਜੀ,
2: ਤੇ ਉਹ ਜੇ ਹੁਣ ਆਪਾਂ ਕਹਿ ਦਈਏ ਬਿਲਕੁਲ ਜਿਹੜੀ ਉਹਦੇ ਨਾਲ ਜੁੜੀ ਤਿਰ ਹੁੰਦੀ ਹੈ ਉਹ ਕਹਿ ਦੇਵੇ ਨਹੀਂ ਰਾਜਨੀਤੀ ਤੋਂ ਪ੍ਰੇਰਤਾ, ਇਹ ਵੀ ਗੱਲਾਂ ਨਹੀਂ ਹੁੰਦੀਆਂ
1: ਜੀ।
2: ਕੁਛ ਨਾ ਕੁਛ ਕਮੀਆਂ ਪੇਸ਼ੀਆਂ ਤਾਂ ਅੰਦਰ ਹੁੰਦੀਆਂ ਜਦੋਂ ਖਾਸ ਕਰਕੇ ਸਿਆਸਤ ਦੇ ਵਿੱਚ ਕੋਈ ਗੁੰਡਾ ਪਾਰਟੀ ਜਿਹਨੂੰ ਕਹਿਣਗੇ ਆਪਾਂ ਵੀ ਕਾਬਜ ਹੋ ਜਾਂਦੀ ਹੈ।
1: ਬਿਲਕੁਲ ਜੀ,
2: ਚੰਗਿਆਂ ਲੋਕਾਂ ਦੇ ਵਿੱਚ ਜੇ ਚਾਰ ਮਾੜੇ ਜਾਂ ਗੁੰਡੇ ਬਦਮਾਸ਼ ਬੈਠੇ ਹੋਣਗੇ ਨਾ ਜੀ, ਤੇ ਚੱਲਦੀ ਉਹਨਾਂ ਦੀ ਹੈ।
1: ਬਿਲਕੁਲ ਜੀ,
2: ਉਹਨਾਂ ਦੇ ਵਿਰੁੱਧ ਪਾਰਟੀ ਦੇ ਸਿਆਣੇ ਆਗੂ ਜਿਹੜੇ ਹੁੰਦੇ ਨਾ, ਕਈ ਵਾਰੀ ਉਹ ਵੀ ਬੋਲਣ ਤੋਂ ਜਿਹੜੇ ਨਾ ਉਹ ਚਾਹੁੰਦੇ ਹੋਏ ਵੀ, ਲੇਕਿਨ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ, ਪਤਾ ਨਹੀਂ ਹੁੰਦਾ ਵੀ ਉਹਨਾਂ ਕਿਸੇ ਨੂੰ ਮੁਕੀ ਕਰ ਦੇਣਾ।
1: ਬਿਲਕੁਲ ਹੈ ਜੀ,
2: ਹੁਣ ਮੈਂ ਕਿਹੜੀ ਪਾਰਟੀ ਦੀ ਗੱਲ ਕਰ ਰਿਹਾ, ਤੈਨੂੰ ਪਤਾ ਹੀ ਹੈ, ਤੇ ਜਿਹਨਾਂ ਬੰਦਿਆਂ ਤੇ ਇਲਜ਼ਾਮ ਲੱਗਦੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਉਹ ਸਾਰਿਆਂ ਨੂੰ ਪਤਾ।
1: ਜੀ ਬਿਲਕੁਲ ਹੈ
2: ਜੀ, ਆਪਾਂ ਕੱਲਾ ਹਟੀਏ ਨਾ ਵੀ ਜੋ ਵੀਡੀਓ ਆ ਰਹੀਆਂ ਵੀ ਨੀ ਉਹ ਝੂਠੀਆਂ ਜੀ, ਉਹ AI ਨਾਲ ਬਣੀਆਂ ਜੀ, ਉਹ ਫਲਾਣ ਆ, ਬਿਲਕੁਲ ਝੂਠ ਹੈ ਉਹ ਗੱਲ
1: ਜੀ।
2: ਤੇ ਇਹਨਾਂ ਨੇ ਉੱਥੇ ਬਹਿ ਕੇ ਜੋ ਕੁਛ ਵੀ ਕੀਤਾ ਵਾ, ਬਾਕੀ ਆਮ ਆਦਮੀ ਪਾਰਟੀ ਵੇਖੋ ਜੀ, ਹੋਣਾ ਤੇ ਉਸ ਕੇਸ ਚ ਕੱਖ ਵੀ ਨੀ ਗਾ
1: ਜੀ,
2: ਜੋ ਅਮਰਜੀਤ ਚਾਵਲੇ ਵਾਲਾ ਜਾਂ ਦੂਜਾ
1: ਜੀ,
2: ਪਰ ਉਹ ਲਾਲਾ ਲਾਲਾ ਸੰਸਥਾ ਦੀ ਬਦਨਾਮੀ ਤਾਂ ਹੋ ਗਈ ਹੈ ਨਾ।
1: ਉਹ ਭਰ ਰਹੇ ਨੇ ਨਾ, ਦੇਖੋ ਹਰ ਹਫਤੇ ਕੋਈ ਨਾ ਕੋਈ ਛੋਟਾ ਮੋਟਾ ਕੱਢ ਦਿੰਦੇ ਨੇ ਜੀ, ਕਲਿੱਪ ਜਾਂ ਕੁਝ ਕਰ ਦਿੰਦੇ ਆ ਜੀ,
2: ਉਹਨਾਂ ਨੇ ਜੀ ਇੱਕੇ ਵਾਰੀ ਥੋੜਾ ਕੱਢਣਾ ਉਹਨਾਂ ਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜਦੋਂ ਮਾੜੀ ਜੀ ਗੱਲ ਠੰਡੀ ਹੋਣ ਲੱਗੂ ਛੋਟੀ ਜੀ ਸ਼ੁਰੂ ਨਹੀਂ ਛੱਡਦਾ ਕਰ
1: ਦਿੰਦੇ ਆ ਜੀ, ਬਿਲਕੁਲ ਹੈ ਜੀ।
2: ਤੇ ਜੋ ਦੋ ਚਾਰ ਮਹੀਨੇ ਕੰਮ ਚੱਲੀ ਆਉਣਾ
1: ਜੀ,
2: ਔਰ ਜੇ ਉੱਥੇ ਇਹ ਕੁਛ ਹੋਇਆ ਵਾ ਤੇ ਮੇਰਾ ਖਿਆਲ ਆ ਵੀ ਇਦੋਂ ਘਟੀਆ ਕਰਤੂਤ ਕੋਈ ਹੋ ਨਹੀਂ ਸਕਦੀ।
1: ਬਿਲਕੁਲ ਹੈ ਜੀ,
2: ਇਸ ਕਰਕੇ ਇਹ ਚੀਜ਼ਾਂ ਵੀ ਜੇ ਅਸੀਂ ਮਤਲਬ ਆਪਣੇ ਨਿੱਜੀ ਤਾਲੀ ਕਵਾਂਗੇ ਨਾ ਵੀ ਸਿਆਸਤ ਚ ਇੱਕ ਦੂਜੇ ਨੂੰ ਕੀ ਦਿੰਦੇ ਵੀ ਠਿੱਬੀ ਲਾਉਣ ਵਾਸਤੇ ਤੁਸੀਂ ਇਹ ਯੂਜ਼ ਕਰੋਗੇ,
1: ਪੈਸੇ ਦੀ ਖੇਡ ਆ ਜੀ ਬਸ, ਕੁਛ ਨਹੀਂ ਹੈ। ਬਿਲਕੁਲ, ਜਾਂ ਕੁਰਸੀ ਦੀ ਖੇਡ,
2: ਨੈਤਿਕ ਹਾਂਜੀ ਨੈਤਿਕ ਨਿਗਾਰ ਜਿਹੜਾ ਵਾ ਇਦੋਂ ਵੱਧ ਕੀ ਹੋ ਸਕਦਾ
1: ਜੀ। ਬਿਲਕੁਲ ਬਿਲਕੁਲ ਦਰੁਸਤ ਹੈ,
2: ਤੇ ਬਾਕੀ ਜਿਹੜੀ ਓਪੋਜਿਟ ਸਰਕਾਰ ਹੈ ਪ੍ਰੈਜੈਂਟ ਇਸ ਟਾਈਮ ਇੱਥੇ ਬੈਠੀ ਹੋਈ ਹੈ
1: ਜੀ,
2: ਇਹਦਾ ਤੇ ਪਤਾ ਹੀ ਹੈ ਸਾਰਿਆਂ ਨੂੰ, ਅਗਲਿਆਂ ਨੇ ਆਪਣੇ ਆਪ ਦੋ ਚਾਰ ਮਹੀਨੇ ਕੱਢਣੇ ਆ ਵੀ ਕਦਾਂ ਨਿਕਲਦੇ।
1: ਬਿਲਕੁਲ ਹੈ ਜੀ,
2: ਉਹ ਦੂਜੇ ਬੰਨੇ ਵਾਲੇ ਜਿਹੜੇ ਆ ਉਹ ਜਿੰਨਾ ਕੁ ਤਾਂ ਨੂੰ ਜਾਂਦੇ ਉਦੋਂ ਜ਼ਿਆਦਾ ਠਾਹ ਨੂੰ ਆਈਂਦੇ ਆ
1: ਜੀ। ਬਿਲਕੁਲ ਹੈ ਜੀ,
2: ਜਿਹੜੇ ਆਪਣੇ ਆਪ ਨੂੰ ਕਹਿੰਦੇ ਪੰਜਾਬ ਬਚਾਉਣਾ, ਅਸੀਂ ਪੰਜਾਬ ਬਚਾਉਣਾ ਤੇ ਪਹਿਲਾਂ ਗੰਦੇ ਬੰਦੇ ਤਾਂ ਬਾਹਰ ਕੱਢਣੇ ਪੈਣਗੇ ਨਾ।
1: ਬਿਲਕੁਲ ਹੈ ਜੀ, ਲੀਡਰਸ਼ਿਪ ਤਾਂ ਬਦਲ
2: ਇਹਦੇ ਚ ਕੁਛ ਵੇਖੋ ਜੀ, ਮਤਲਬ ਬੋਲਡ ਡਿਸੀਜਨ ਤੁਹਾਨੂੰ ਲੈਣੇ ਪੈਣੇ
1: ਜੀ। ਬਿਲਕੁਲ ਹੈ, ਬਿਲਕੁਲ ਦਰੁਸਤ ਹੈ,
2: ਚਾਹੇ ਉਹ ਸਾਡੇ ਧਾਰਮਿਕ ਸੰਸਥਾ ਦੇ ਬੈਠੇ ਲੋਕ ਹੈ ਨਾ
1: ਜੀ,
2: ਉਹ ਜਿਹਾ ਉੱਚਿਆਂ ਦੇ ਉੱਤੇ ਬੈਠੇ ਆ, ਤੁਹਾਨੂੰ ਉਹ ਕਿਸੇ ਦੀ ਮਤਲਬ ਕੀ ਕਹਿੰਦੇ ਵੀ ਕਿਸੇ ਦੀ ਆਵਾਜ਼ ਜਾਂ ਕਿਸੇ ਦੀ ਜ਼ਬਾਨ ਬਣ ਕੇ ਨਹੀਂ ਚੱਲਿਆ ਕੰਮ ਚੱਲਦਾ, ਦੁਨੀਆਂ ਸਾਰੀ ਜਾਣਦੀ ਹੈ।
1: ਬਿਲਕੁਲ ਹੈ ਜੀ,
2: ਜੇ ਨਾ ਵੀ ਵੇਖੋ ਜੀ ਉਹ ਇਹ ਕਿਸੇ ਦੇ ਆਖੇ ਲਾ ਕੇ ਕਰ ਦੇਣਗੇ, ਤਦ ਵੀ ਲੋਕਾਂ ਨੇ ਇਹੋ ਹੀ ਆਖਣਾ ਹੁੰਦਾ ਵੀ ਨਹੀਂ ਜੀ ਉੱਥੇ ਤੇ ਚੱਲਦੀ ਫਲਾਨੇ ਦੀ ਹੈ।
1: ਬਿਲਕੁਲ ਹੈ ਜੀ,
2: ਹੁਣ ਮਤਲਬ ਜਿਹੜੇ ਸਿਆਣੇ ਅਕਾਲੀ ਦਲ ਦੇ ਲੀਡਰ ਹੈ ਨਾ ਜੀ
1: ਜੀ,
2: ਉਹ ਤਾਂ ਇਹ ਵੀ ਕਹਿ ਰਿਹਾ ਵੀ ਭਗਵੰਤ ਮਾਨ ਨੂੰ ਜਿਹੜਾ ਗੁਰੂ ਦਾ ਦੋਖੀ ਦਿੱਤਾ ਗਿਆ ਨਾ, ਜੋ ਵੀ ਇਹਨਾਂ ਨੇ ਦਰਜਾ ਦਿੱਤਾ ਜਾਂ ਐਲਾਨ ਕੀਤਾ ਉਹ ਵੀ ਗਲਤ ਆ
1: ਜੀ ਜੀ,
2: ਕਿਉਂਕਿ ਤੁਸੀਂ ਇਸ ਲੈਵਲ ਤੱਕ ਕਿਸੇ ਵਿਰੋਧੀ ਨੂੰ ਦਬਾਉਣ ਲਈ ਜਿਹੜਾ ਅਕਾਲ ਤਖ਼ਤ ਦੀ ਵਰਤੋਂ ਨਹੀਂ ਕਰ ਸਕਦੇ
1: ਜੀ,
2: ਕਿਉਂਕਿ ਵਿਰੋਧੀ ਨੂੰ ਜਿਹੜਾ ਵੀ ਮਾੜਾ ਮੋਟਾ ਉਹਨੂੰ ਮਿਲਣ ਲੱਗਦਾ, ਉਹਨੂੰ ਹੁਣ ਜਿੱਦਾਂ ਜਥੇਦਾਰ ਸਾਹਿਬ ਬੁਲਾਈ ਜਾਂਦੇ ਆ ਜਾਂ ਸੱਦੀ ਜਾਂਦੇ ਆ, ਇਹਦੇ ਨਾਲ ਹੋਰ ਵੀ ਜ਼ਿਆਦਾ ਸਾਡੇ ਉਸ ਜਿਹੜੀ ਸੰਸਥਾ ਹੈਗੀ ਆ ਗੁਰੂਆਂ ਪੀਰਾਂ ਦੇ ਵੇਲੇ ਦੀ ਬਣੀ ਆ,
1: ਉਹ
2: ਉਹਦੇ ਚ ਹੋਰ ਵੀ ਵੇਖੋ ਜੀ ਨੀਵਾਂ ਭੰਨਦਾ
1: ਆਉਂਦਾ ਜੀ। ਦੇਖੋ ਰੂਪਕੌਰ ਹੁਣੀ
2: ਪਹਿਲਾਂ ਸਿਆਸਤ ਦੀ ਲੜਾਈ ਜਿਹੜੀ ਆ ਉਹ ਸਿਆਸਤ ਨੇ ਲੜਨੀ ਹੈ।
1: ਦੇਖੋ ਸੱਤਾ ਵੀ ਹੰਢਾਈ ਆ ਰੂਪਕੌਰ ਹੁਣਾਂ ਨੇ ਸਾਰਾ ਕੁਝ ਕੀਤਾ, ਤੇ ਹੁਣ ਉਹੋ ਹੀ ਚਲੋ ਬਾਹਰ ਦਾ ਰਸਤਾ ਦਿਖਾਇਆ ਜਾਂ ਕੁਝ ਕੀਤਾ, ਐਕਸ਼ਨ ਹੋਇਆ ਤੇ ਉਹ ਵੀ ਹੁਣ ਉਹ ਚੀਜ਼ ਦੇ ਵਿੱਚ ਮਤਲਬ ਕਿ ਸਬੂਤ ਲੈ ਕੇ ਕਹਿੰਦੇ ਮੈਂ ਦੇਖਦੇ ਆ ਜੀ ਹੁਣ 9 ਤਰੀਕ ਨੂੰ ਕੀ ਕਰਦੇ ਆ।
2: ਉਹ ਤੇ ਪਤਾ ਹੀ ਹੈ ਜੀ, ਹੁਣ ਤੁਹਾਨੂੰ ਮਤਲਬ ਹੈਗਾ ਵੀ ਜੇ ਹੁਣ ਥੋੜਾ ਬੜਾ ਕੋਈ ਬੋਲਦਾ ਵਾ ਤੇ ਉਹਨੂੰ ਵੈਸੇ ਧੱਕੇ ਨੇ ਬਾਹਰ, ਡੈਮੋਕ੍ਰੇਸੀ ਤਾਂ ਫਿਰ ਇਹ ਵੀ ਨਹੀਂ ਹੈਗੀ।
1: ਬਿਲਕੁਲ ਹੈ ਜੀ,
2: ਜੇ ਬੰਦਾ ਕੋਈ ਬੋਲਣ ਲੱਗਦਾ ਉਹਨੂੰ ਬੈਠੋ ਸੁਣੋ ਕਰੋ ਕਤਲੋ ਪਾਰਟੀ ਤੋਂ ਕੱਢ ਦੇਣਾ, ਹੁਣ ਕੁਦਰਤੀ ਗੱਲ ਹੈ ਵੀ ਆਖਣਗੇ ਵਿਰੋਧੀਆਂ ਤੇ ਇੱਕਾਂ ਚ ਖੇਡਦੀ ਹੈ।
1: ਪਰ ਇਹ ਹੈਗੇ ਤਾਂ ਇਹ ਵੀ ਰਲੇ ਮਿਲੇ ਨਾਲ ਹੀ ਨੇ ਨਾ ਡਾਕਟਰ ਸਾਹਿਬ, ਦੇਖੋ ਇਹਨਾਂ ਨੂੰ ਹੁੰਦੇ ਸੁਣਦੇ ਪਤਾ ਵੀ ਚਾਹੇ ਉਹ ਪਾਰਟੀ ਨੇ ਸਾਰਾ ਪਲਾਨ ਕੀਤਾ ਸੀ ਜਾਂ ਜੋ ਵੀ ਸੀਗਾ, ਤੇ ਬੋਲਤਾ ਉਦੋਂ ਵੀ ਸਕਦੇ ਸੀ, ਸਿੱਧੇ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਕਰ ਸਕਦੇ ਸੀ ਵੀ ਆਹ ਕੁਝ ਹੋ ਰਿਹਾ ਜੀ, ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਾਰਟੀ ਤੋਂ ਉਦੋਂ ਆਪ ਵੱਖਰੇ ਹੋ ਜਾਂਦੇ ਤਾਂ ਨਾਲੇ ਇਹਨਾਂ ਦੀ ਹੋਰ ਵੀ ਬੱਲੇ ਬੱਲੇ ਹੁੰਦੀ। ਪਰ ਕਿਤੇ ਨਾ ਕਿਤੇ ਡਿਜੀਟਲ ਇਹਨਾਂ ਦਾ ਵੀ ਆਪਣਾ ਵਿੱਚ ਹੈਗਾ ਨਾ ਸਾਰੀਆਂ ਚੀਜ਼ਾਂ ਦੇ।
2: ਐਕਚੁਲੀ ਪਤਾ ਭਾਰਜ ਸਾਹਿਬ ਉਹ ਸਿਆਣੇ ਆਂਦੇ ਨੇ ਨਾ ਵੀ ਕੀਤੀਆਂ ਰਲ ਕੇ ਤੇ ਦਸੀਆਂ ਲੜ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਉਹ ਬੰਦੇ ਨੂੰ ਫਿਰ ਬਦਨਾਮ ਹੀ ਇੰਨਾ ਕੁ ਕਰਦੇ
2: ਜੀ ਕੇ ਸੀ ਮੇਨ।
1: ਬਿਲਕੁਲ ਹੈ ਜੀ,
2: ਹਾਂਜੀ ਚਲੋ ਠੀਕ ਹੈ, ਗਿਆਨੀ ਹਰਪ੍ਰੀਤ ਹੁਣਾਂ ਚ ਵੀ ਗਲਤੀਆਂ ਕਮੀਆਂ ਹੈਗੀਆਂ ਸੀ, ਅਸੀਂ ਆਪਾਂ ਨਹੀਂ ਕਹਿੰਦੇ ਵੀ ਕੋਈ ਆਪਣੇ ਕੀ ਲੱਗਦੇ ਨੇ ਉਹ
1: ਜੀ,
2: ਤੇ ਲੇਕਿਨ ਉਹ ਕਿਸੇ ਨੂੰ ਤੁਸੀਂ ਬਹੁਤ ਵੀ ਉਹਨਾਂ ਨੇ ਆਪਣਾ ਕੰਮ ਚਲਾ ਲਿਆ ਤਾਂ ਤੁਹਾਡੀ ਆਪਦੀ ਪਾਰਟੀ ਚੱਲੀ ਜਾਂਦੀ ਹੈ
1: ਜੀ। ਬਿਲਕੁਲ ਹੈ ਜੀ,
2: ਤੁਸੀਂ ਇਸ ਤਰ੍ਹਾਂ ਦੇ ਕੰਮਾਂ ਚ ਘਿਰ ਕੇ ਇੱਕ ਦੂਜੇ ਵਾਸਤੇ ਕਰੋਗੇ ਨਾ ਤੇ ਉਹ ਦੋਵਾਂ ਤਰ੍ਹਾਂ ਦਾ ਨੁਕਸਾਨ ਹੈ।
1: ਮੈਂ ਉਹ ਵੀ ਸਵਾਲ ਚੁੱਕਿਆ ਸੀ ਜੇ ਹਰਪ੍ਰੀਤ ਸਿੰਘ ਉਹਨਾਂ ਨੇ ਉਦਣ ਗਿਆ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿ ਮੇਰੇ ਉੱਤੇ ਇਹ ਸਾਰਾ ਐਕਸ਼ਨ ਕਰਾਉਣਾ ਸੀ, ਮੈਂ ਤਾਂ ਇਹ ਵੀ ਕਿਹਾ ਸੀ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦਾ ਸੀ ਕਿ ਆਪਣੇ ਪੱਧਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਹਜੇ ਤੱਕ ਫਿਰ FIR ਕਿਉਂ ਨਹੀਂ ਕਰਾਈ ਜੀ।
2: ਉਹ ਵੇਖੋ ਜੀ ਇੱਕ ਦੂਜੇ ਦੀਆਂ ਕਮਜ਼ੋਰੀਆਂ ਇਹਨਾਂ ਸਾਰਿਆਂ ਕੋਲ ਹੈ ਜੀ।
1: ਬਿਲਕੁਲ ਹੈ ਜੀ,
2: ਜਥੇਦਾਰ ਜਿਹੜੇ ਹੁੰਦੇ ਨਾ ਵੇਖੋ ਜੀ, ਜਥੇਦਾਰ ਜਦੋਂ ਬਣਦੇ ਆ ਉਦੋਂ ਪਹਿਲਾਂ ਤਾਂ ਇਹਨਾਂ ਦਾ ਆਮ ਲੋਕਾਂ ਵਰਗਾ ਜੀਵਨ ਨਹੀਂ ਹੁੰਦਾ
1: ਜੀਵਨ ਹੀ। ਬਿਲਕੁਲ ਹੈ ਜੀ, ਬਿਲਕੁਲ,
2: ਉਸ ਜੀਵਨ ਦੇ ਵਿੱਚ ਤੁਹਾਨੂੰ ਪਤਾ ਵੀ ਕਮੀਆਂ ਪੇਸ਼ੀਆਂ ਆਈਆਂ ਹੁੰਦੀਆਂ, ਤੇ ਮਾਫ਼ ਕਰਨਾ ਵੀ ਅੱਜ ਦਾ ਜਿਹੜਾ ਜਥੇਦਾਰ ਲਾਉਣ ਵਾਲੇ ਪਾਵਰ ਵਾਲੇ ਲੋਕ ਹੈ ਨਾ ਜੀ,
1: ਜੀ
2: ਉਹ ਬੰਦਾ ਲੱਭਦੇ ਹੀ ਉਹ ਆ ਵੀ ਜਿਹਦੇ ਅੰਦਰ ਪਹਿਲਾਂ ਹੀ ਕਮਜ਼ੋਰੀਆਂ ਤੇ ਉਹਨਾਂ ਦੇ ਸਬੂਤ ਉਹਨਾਂ ਕੋਲ ਵਾਧੂ
1: ਵੀਕਨੈਸ ਹੈਗੀ ਆ ਕੋਈ
2: ਨਾ ਕੱਲ ਨੂੰ ਸਾਡੇ ਸਾਡੇ ਆਖੇ ਨਾ ਲੱਗੂਗਾ ਤੇ ਆਖਾਂਗੇ ਆ ਜਾ ਕਾਕਾ ਆ ਕੰਮ ਨਹੀਂ
1: ਲੱਗੇਗਾ। ਬਿਲਕੁਲ
2: ਇਹ ਕੰਮ ਚੱਲਦਾ ਵਾ ਇੱਥੇ
1: ਜੀ।
2: ਤੇ ਜਿਹੜਾ ਬਿਲਕੁਲ ਕੋਈ ਸੱਚਾ ਸੁੱਚਾ ਸਿੱਖ ਜਾਂ ਬੰਦਾ ਜਿਵੇਂ ਸਿੱਖੀ ਚਲੋ ਕਹਿ ਲੈਂਦੇ ਜਿਹੜੇ ਉੱਥੇ ਬਹਿੰਦੇ ਆ ਗੁਰੂ ਦੇ, ਉਹ ਜੀ ਜਥੇਦਾਰ ਬਣਨ ਲਈ ਤਿਆਰ ਹੀ ਨਹੀਂ।
1: ਬਿਲਕੁਲ ਬਿਲਕੁਲ ਜੀ,
2: ਉਹਨਾਂ ਨੂੰ ਪਤਾ ਹੁੰਦਾ ਵਾ ਵੀ 60% ਲੋਕਾਂ ਵੱਲੋਂ ਗਾਲਾਂ ਮਿਲਣੀਆਂ ਮਿਲਣੀਆਂ, ਫੈਸਲਾ ਜਿੰਨਾ ਮਰਜ਼ੀ ਚੰਗਾ ਲਿਖ।
1: ਬਿਲਕੁਲ ਜੀ ਬਿਲਕੁਲ,
2: ਜਿੰਨਾ ਮਰਜ਼ੀ ਵਧੀਆ ਫੈਸਲਾ ਕਰ ਦੇਣਗੇ ਸਾਡੇ ਜਥੇਦਾਰ, ਹੁਣ ਉਹ ਮਤਲਬ ਐਵੇਂ ਦੇ ਲੱਗ ਗਏ ਆ
1: ਜੀ
2: ਕਿ ਇਹ ਲੋਕਾਂ ਨੇ ਇਹੋ ਕਹਿਣਾ ਵੀ ਬਾਦਲਾਂ ਦਾ ਜਥੇਦਾਰ ਆ, ਹੋਵੇ ਭਾਵੇਂ ਨਾ ਹੋਵੇ,
1: ਨਾ ਹੋਵੇ ਜੀ ਬਿਲਕੁਲ,
2: ਉਹ ਕਿਉਂਕਿ ਸਿਆਸਤ ਨੇ ਅਕਾਲ ਤਖ਼ਤ ਸਾਹਿਬ ਨੂੰ ਵਰਤਿਆ ਹੀ ਇੰਨਾ ਜ਼ਿਆਦਾ
1: ਜੀ,
2: ਉਹ ਜਥੇਦਾਰ ਜਿਹੜਾ ਉਹ ਦੱਸੇ ਇਹਨਾਂ ਦਾ ਕੰਮ ਤਾਂ ਧਰਮ ਦਾ ਵਾ
1: ਜੀ,
2: ਪਰ ਉਹ ਜਦੋਂ ਫਿਰ ਏਦਾਂ ਕਰਨਗੇ ਤਾਂ ਉਹ ਫਿਰ ਸੰਸਥਾਵਾਂ ਦੇ ਉੱਤੇ ਵੇਖੋ ਜੀ ਸਵਾਲ ਹੁਣ ਦੁਨੀਆਂ ਤੇ ਉੱਠਦੇ ਤੇ ਹੈਗੇ ਹੀ ਆ ਨਾ।
1: ਬਿਲਕੁਲ ਜੀ,
2: ਕਿੱਥੇ ਏਡੀ ਮਸਲਮਲ ਅਸੀਂ ਗਾ ਕੇ ਕਹਾਣੀਆਂ ਜੀ ਸਾਡਾ ਐ ਜੀ ਸਾਡਾ ਜਿਉਂ ਜੀ, ਅੱਜ ਯਾਰ ਲੋਕ ਬੈਠੇ ਕਿਹੋ ਜਿਹੇ, ਫਿਰ ਜਿਹਨੂੰ ਕੋਈ ਗੱਲ ਸਾਡੇ ਵਰਗਾ ਕਰਕੇ ਤੇ ਆਖਣਾ ਤੁਸੀਂ ਵਾਲ ਕਟਾਏ ਯਾਰ, ਵਾਲ ਕਟਾਏ ਆ ਉੱਥੇ ਬਹਿ ਕੇ ਕੋਈ ਗਲਤ ਕੰਮ ਤੇ ਨੀ ਕੀਤਾ, ਹਰਾਮ ਤੇ ਨੀ ਖਾਧਾ।
1: ਬਿਲਕੁਲ ਜੀ ਬਿਲਕੁਲ ਜੀ,
2: ਇਹ ਜਿੰਨੇ ਵੀ ਅੱਜ ਦਾ ਪੁਜਾਰੀ ਲੈਣਾ ਨਾ ਜੀ
1: ਜੀ,
2: ਇਹਨਾਂ ਨੇ ਕਿਸੇ ਵੀ ਧਰਮਾਂ ਦਾ, ਹੁਣ ਰਾਮ ਮੰਦਿਰ ਦੀ ਗੋਲਕ ਚੋਰੀ ਕਰਦੇ ਫੜੇ ਗਏ ਆ।
1: ਬਿਲਕੁਲ ਜੀ,
2: ਕੀ ਕਿੰਨੂ ਇੱਥੇ ਚੰਗਾ ਕਿੰਨੂ ਮਾੜਾ ਕਰੋਗੇ?
1: ਉਹਦੇ ਤੇ ਨਾ ਰਿਪੋਰਟ ਆਈ ਸੀ, ਮੈਂ ਚਲੋ ਕਿਸੇ ਦਿਨ ਜਰੂਰ ਸਾਂਝੀ ਕਰਾਂਗਾ। ਅਸਲ ਦੇ ਵਿੱਚ ਨਾ ਜਦੋਂ ਡਾਕਟਰ ਸਾਹਿਬ ਆਪਣੇ ਇਕਨੋਮਿਕ ਪੱਖ ਤੋਂ ਦੇਖਦੇ ਆ, ਜੀ ਡੀ ਪੀ ਜਾਂ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ, ਕਿਤੋਂ ਪੈਸਾ ਧੇਲਾ ਇਕੱਠਾ ਨਹੀਂ ਹੁੰਦਾ ਸੀ, ਕਿਉਂਕਿ ਉਹਨਾਂ ਕੇ ਪੈਸਾ ਧੇਲਾ ਹੁੰਦਾ ਸੀ ਹਰ ਮੁਲਕ ਦੇ ਵਿੱਚ, ਤਾਂ ਇਹ ਜਿਹੜੇ ਮੰਦਰ ਸੀਗੇ ਉਹਨਾਂ ਸਮਿਆਂ ਦੇ ਵਿੱਚ ਨਾ ਜੀ, ਤੇ ਇਹ ਇੱਕ ਮਤਲਬ ਕਿ ਕਮਾਊ ਪੁੱਤ ਸੀਗੇ ਜੀ ਦੇਸ਼ ਦੇ ਲਈ ਬਣਾਏ ਗਏ, ਤੇ ਉੱਥੋਂ ਪੈਸਾ ਫਿਰ ਜਿਹੜਾ ਸੀ ਕੀਤਾ ਜਾਂਦਾ ਸੀ ਇਕੱਠਾ ਜੀ, ਉਹ ਚਾਹੇ ਕੋਈ ਵੀ ਧਰਮ ਆ, ਕੱਲਾ ਮੰਦਰਾਂ ਦੀ ਗੱਲ ਨੀ ਜੀ।
2: ਹਾਂਜੀ ਹਾਂਜੀ
1: ਜੀ,
2: ਤੇ ਉਹ ਐਕਚੁਲੀ ਨਾ ਵੇਖੋ ਜੀ ਹੁਣ ਜਿਹੜੇ ਆ ਨਾ ਅੱਜ ਦੀ ਤਰੀਕ ਦੀ ਅਗਰ ਆਪਾਂ ਗੱਲ ਕਰੀਏ ਨਾ, ਉਹ ਫਲਸਫੇ ਉਹ ਸੋਚ ਵਿਚਾਰ ਬਹੁਤ ਵਧੀਆ ਸੀ।
1: ਬਿਲਕੁਲ ਹੈ ਜੀ,
2: ਕਿ ਉਹ ਵੇਦਾਂ ਦੀ ਸੀ ਚਾਹੇ ਕਿਸੇ ਦੀ, ਲੇਕਿਨ ਅੱਜ ਦੀ ਤਰੀਕ ਦੇ ਵਿੱਚ ਵੇਖਿਆ ਜਾਵੇ ਨਾ ਤੇ ਆਧੁਨਿਕ ਜਿਹੜੇ ਇਹ ਲੋਕ ਬੈਠੇ ਨੇ ਜੀ, ਇਹ ਬਹੁਤੇ ਮਤਲਬ ਜਿਹੜੇ ਆ ਨਾ ਉਹ ਧਰਮ ਨੂੰ ਧੰਦਾ ਬਣਾ ਕੇ ਬੈਠੇ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਵਾ, ਕੋਈ ਕਬੂਦਾ ਬਹਾਨਾ ਕੋਈ ਦੂਜਾ ਬਹਾਨਾ, ਮੇਨ ਮਕਸਦ ਆ ਜੀ ਮੌਜ ਮਸਤੀ ਕਰਨੀ ਤੇ ਪੈਸਾ ਇਕੱਠਾ ਕਰਨਾ,
1: ਪੈਸਾ ਇਕੱਠਾ ਕਰਨਾ ਜੀ ਬਿਲਕੁਲ।
2: ਮਤਲਬ ਰਾਹੇ ਪਾਉਣ ਵਾਲੇ ਲੋਕ ਸਮਾਜ ਨੂੰ ਕਿਰਾਏ ਪਾ ਰਹੇ
1: ਨੇ ਜੀ, ਬਿਲਕੁਲ ਹੈ ਜੀ ਦਰੁਸਤ,
2: ਤੇ ਆਪ ਖੁਦ ਕਿਰਾਏ ਪੈ ਰਹੇ ਆ, ਪਏ ਹੋਏ ਆ।
1: ਬਿਲਕੁਲ,
2: ਮਹਿੰਗੀਆਂ ਮਹਿੰਗੀਆਂ ਗੱਡੀਆਂ, ਆਣੇ ਆਣੇ ਖਰਚੇ, ਦੋ ਦੋ ਚਾਰ ਹੁਣ ਐਸ ਜੀ ਪੀ ਸੀ ਦੇ ਮੈਂਬਰ ਜਾਂ ਧਾਰਮਿਕ ਕੋਈ ਮੰਦਿਰ ਦੇ, ਦੋ ਦੋ ਤਿੰਨ ਤਿੰਨ ਨੌਕਰ ਕਾਹਦੇ ਮਿਲੇ ਵੀ ਨਾਲ ਉਹਨਾਂ ਨੂੰ, ਗੋਲਕਾਂ ਦੇ ਪੈਸੇ ਨੂੰ ਮੰਦਿਰ ਦੀ ਵੀ ਤਾਂ ਗੋਲਕ ਹੀ ਆ ਨਾ।
1: ਬਿਲਕੁਲ ਹੈ ਜੀ,
2: ਮਸਜਿਦਾਂ ਦੇ ਵੀ ਇਹਨਾਂ ਨੂੰ ਕਾਹਦੇ ਮਿਲੇ ਹੋਏ ਨਾਲ।
1: ਬਿਲਕੁਲ ਹੈ ਜੀ,
2: ਉਹ ਇਹਨਾਂ ਦੇ ਘਰਾਂ ਦੇ ਵਿੱਚ ਨੌਕਰ ਵੱਖਰੇ, ਗੱਡੀ ਚਲਾਉਣ ਵਾਲੇ ਵੱਖਰੇ, ਕੋਈ ਹੁਣ ਕੀ ਹੈ ਤੇ ਦੱਸੀਏ ਵੀ ਇੱਥੇ ਪੱਠੇ ਪਾਉਂਦੇ ਫਿਰਦੇ ਘਰਾਂ ਚ ਜਾ ਕੇ ਮਾੜੇ ਮਾੜੇ, ਇਹਨਾਂ ਤਕੜਿਆਂ ਲੋਕਾਂ ਨੇ ਪੈਸਾ ਗੁਰੂ ਦੀ ਗੋਲ ਕਦਾ ਤੇ ਲੈ ਜਾਂਦੇ, ਦੁਰਵਰਤੋਂ ਨੀ ਹੁੰਦੀ
1: ਜੀ। ਬਿਲਕੁਲ ਹੈ ਜੀ,
2: ਇਸ ਕਰਕੇ ਨਾ ਸਮਾਜ ਮਤਲਬ ਵੇਖੋ ਜੀ, ਸਮਾਜ ਨੂੰ ਜੇ ਤੁਸੀਂ ਸੁਧਾਰਨਾ ਨਾ
1: ਜੀ,
2: ਸੇਧ ਦੇਣੀ ਆ
1: ਜੀ,
2: ਤੇ ਧਰਮ ਦਾ ਬਹੁਤ ਵੱਡਾ ਭਾਰਤ ਸਾਹਿਬ ਰੋਲ ਹੈ ਇਹਦੇ ਵਿੱਚ।
1: ਬਿਲਕੁਲ ਹੈ ਜੀ,
2: ਤੇ ਉਹ ਧਰਮ ਦਾ ਜਿਹੜਾ ਰੋਲ ਸੀ ਨਾ ਉਹਨੂੰ ਅਸੀਂ ਦੂਜੇ ਬੰਨੇ ਯੂਜ਼ ਕਰਦੇ ਹਾਂ।
1: ਬਿਲਕੁਲ ਕਰ ਲਿਆ ਜੀ,
2: ਹਰ ਇੱਕ ਬੰਦਾ ਵੀ ਫਿਰ ਸਮਝਦਾ ਵੀ ਚੱਲ ਜਿੱਦਾਂ ਦਾ ਹੁਣ ਵਿਆਹ ਹੀ, ਤੇ ਚਲੋ ਲੋਕ ਤੁਸੀਂ ਤੇ ਕਦੀ ਇੱਕਦਾਂ ਹੀ ਕਿਤੇ ਆਉਂਦੇ ਨੇ ਸਾਲ ਦੋ ਸਾਲ ਦਾ ਮਾਰ, ਤੇ ਅਸੀਂ ਤੇ ਇੱਥੇ ਰਜ਼ਾਨਾ ਦੇਣੇ ਆ।
1: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ ਜੀ,
2: ਅਸੀਂ ਤੇ ਤੁਸੀਂ ਆਖੋ ਕਿ ਕਿਹੋ ਜਿਹੀ ਗੱਲ ਕਰਨ ਲੱਗ ਪਏ, ਅਸੀਂ ਤੇ ਉੱਥੇ ਤੱਕੜੀਆਂ ਨਾ ਫੀਮ ਵੰਡਦੇ ਵੀ ਵੇਖੇ,
1: ਕਿਆ ਬਾਤ ਹੈ ਜੀ,
2: ਨਿੱਕੀਆਂ ਨਿੱਕੀਆਂ ਜੀ ਹੁੰਦੀਆਂ ਜਿਹੜੀਆਂ
1: ਜੀ ਜੀ ਜੀ ਜੀ ਜੀ,
2: ਉਹ ਚ ਕਿਉਂਕਿ ਉਹ ਸਾਂਝੀ ਲੈ ਆਉਂਦੇ ਆ ਤੇ ਮੁੜ ਕੇ ਵੰਡਣੀ ਹੁੰਦੀ ਤੇ ਉੱਥੇ ਬਹਿ ਕੇ ਵੰਡ ਲੈਂਦੇ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
2: ਚਾਹੇ ਉਹ ਮੰਨ ਲਓ ਧਾਰਮਿਕ ਸੰਸਥਾ ਦੇ ਆਫਿਸ ਆ, ਚਾਹੇ ਉਹਨਾਂ ਦੇ ਮਤਲਬ ਕੋਈ ਕਮਰੇ ਆ, ਤੇ ਉਹ ਹੈ ਤਾਂ ਗੁਰੂ ਦੀ ਪ੍ਰੋਪਰਟੀ ਆ ਨਾ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਤੁਸੀਂ ਥੋੜੀ ਜੀ ਬਾਹਰ ਹੋ ਕੇ ਵੰਡ ਲੋ ਵੀ ਚਾਹ ਦੀ ਦੁਕਾਨ ਤੇ ਬਹਿ ਜਾਓ, ਆਪਦੇ ਖੇਤ ਘਰ ਬਹਿ ਜਾਓ, ਇਹਨਾਂ ਲੋਕਾਂ ਨੂੰ ਡਰ ਹੀ ਨੀ ਗਾ।
1: ਬਿਲਕੁਲ ਹੈ ਜੀ ਜੀ,
2: ਇਹ ਇਸ ਕਰਕੇ ਆ ਨਾ ਵੀ ਇਹ ਸਭ ਧੰਦੇ ਬਣੇ ਹੋਏ ਆ
1: ਜੀ।
2: ਮਤਲਬ ਮੇਨ ਮੁੱਦੇ ਯਾਰ ਵੇਖੋ, ਅਮਰਜੀਤ ਦੀ ਕੋਈ ਹੈਗੀ ਵੀਡੀਓ ਆ ਜਾਂ ਭਗਵੰਤ ਮਾਨ ਨੇ ਜੋ ਕਰਤਾ ਵਾ ਦੂਜੇ ਨੇ ਕਰਤਾ, ਯਾਰ ਇਹ ਪੰਜਾਬ ਦੇ ਮੁੱਦੇ ਥੋੜੇ
1: ਨਹੀਂ ਗੇ ਜੀ, ਨਹੀਂ ਜੀ ਬਿਲਕੁਲ ਨਹੀਂ ਜੀ ਬਿਲਕੁਲ,
2: ਐਡਾ ਲਾ ਐਂਡ ਆਰਡਰ ਦਾ ਇੱਥੇ ਸਿਸਟਮ ਵਿਗੜਿਆ ਉਹਦੇ ਤੇ ਕੋਈ ਪਾਰਟੀ ਨੀ ਬੋਲਦੀ, ਸਹੂਲਤਾਂ ਵੱਧ ਤੋਂ ਵੱਧ, ਦੂਜਾ ਮੈਂ ਆਹ ਮੁਕਤ ਦੀ ਫਰੀਬੀ ਦੀ ਵਧਾ ਦੂੰਗਾ ਮੈਂ ਕਰ ਦੂੰਗਾ, ਯਾਰ ਪੈਸਾ ਆਉਣਾ ਕਿੱਥੋਂ ਅੱਗੇ ਡੁੱਬੇ ਪਏ ਕਰਜੇ ਚ।
1: ਬਿਲਕੁਲ ਹੈ ਜੀ ਦਰੁਸਤ ਹੈ ਜੀ ਜੀ,
2: ਮੈਂ ਤੇ ਤੁਹਾਨੂੰ ਦੱਸਾਂ ਜੀ ਵੇਖੋ ਮੈਂ ਨਾ
1: ਜੀ,
2: ਚਲੋ ਪਤਾ ਹੀ ਹੈ ਸਰੋਤਿਆਂ ਨੂੰ, ਮੈਂ ਸੋਸ਼ਲ ਮੀਡੀਆ ਵੇਖਣਾ ਹੀ ਬੰਦ ਕਰਤਾ
1: ਜੀ ਜੀ ਜੀ ਜੀ,
2: ਟਵਾਣਾ ਰੇਡੀਓ ਦੀ ਵੀ ਪਹਿਲਾਂ ਅੱਧਾ ਘੰਟਾ ਪੌਣਾ ਘੰਟਾ ਸੁਣੀਦਾ, ਬਾਕੀ ਪਤਾ ਉਹ ਕਮੈਂਟਾਂ ਦੀ ਲੜਾਈ ਉਹ ਲਾਲਾ
1: ਬਿਲਕੁਲ ਹੈ ਜੀ
2: ਬਿਲਕੁਲ। ਬਾਕੀ ਜਿੰਨੇ ਵੀ ਦੋ ਵੀ ਆ ਤੁਹਾਡਾ ਵੀ ਆ ਕਦੇ ਮਹੀਨੇ ਦਾ ਹੀ ਏਦਾਂ ਕੋਈ ਵੇਲਾ ਕੋਲ ਸੌਣਦਾ ਹੋ ਜੇ
1: ਹਾਂਜੀ
2: ਚਲਦਾ ਨੀ ਕੱਲਾ ਆਪਾਂ ਨੂੰ ਕੱਲੀਆਂ ਕਹਾਣੀਆਂ ਵੀ ਸੁਣਾਈ ਜਾਵਾਂਗੇ ਉਹਦੇ ਨਾਲ ਵੀ ਕੰਮ ਨੀ ਨਾ ਚੱਲਣਾ
1: ਚੱਲਦਾ ਜੀ ਬਿਲਕੁਲ।
2: ਚਲੋ ਤੁਹਾਡਾ ਪੇਸ਼ਾ ਵਾ ਤੁਸੀਂ ਤੁਹਾਡੇ ਮੂੰਹੋਂ ਕੀਤੀ ਗੱਲ ਹੋਰ ਹੁੰਦੀ ਹੈ
1: ਜੀ ਬਿਲਕੁਲ,
2: ਸਾਡੇ ਵਰਗਿਆਂ ਦਾ ਵਿੱਚ ਟਾਂਗੇ ਨੂੰ ਫਸਾਉਣੀ ਜਿਹੜੀ ਉਹ ਕੁਝ ਹੋਰ ਹੁੰਦੀ ਹੈ
1: ਬਿਲਕੁਲ ਹੈ ਜੀ।
2: ਇਸ ਕਰਕੇ ਨਾ ਉਹ ਜਿਹੜਾ ਮਤਲਬ ਸਾਡਾ ਕੁੱਲ ਮਿਲਾ ਕੇ ਵੇਖੀਏ ਨਾ ਤੇ ਮੈਂ ਕਹਿ ਸਕਦਾ ਕਿ ਮਨੁੱਖੀ ਹੋਂਦ ਖਤਰੇ ਵਾਲੇ ਬੰਨੇ ਡੇ ਬਾਈ ਡੇ ਜਾ ਰਹੀ
1: ਜੀ ਬਿਲਕੁਲ ਬਿਲਕੁਲ।
2: ਦੋ ਪ੍ਰਸ਼ਾਦਿਆਂ ਦੀ ਸਾਨੂੰ ਲੋੜ ਆ
1: ਜੀ
2: ਸਵੇਰੇ ਸ਼ਾਮ, ਤੇ ਅਸੀਂ ਢਿੱਡਾਂ ਤੇ ਬੰਨਣ ਵਾਸਤੇ ਹੋਏ ਆ
1: ਬਿਲਕੁਲ ਜੀ।
2: ਉਥੋਂ ਵੀ ਠੱਗ ਲਈਏ, ਉਥੋਂ ਵੀ ਠੱਗ ਲਈਏ, ਇੱਥੋਂ ਵੀ ਠੱਗ ਲਈਏ,
1: ਠੱਗ ਲਈਏ ਜੀ
2: ਡੇ ਬਾਈ ਡੇ। ਅਸੀਂ ਜਿਹੜੀ ਆ ਨਾ ਜੀ ਉਹ ਤਬਾਹੀ ਵੱਲ ਨੂੰ ਵਧ ਰਹੀ, ਚਲੋ ਦੁਨੀਆਂ ਵੱਧ ਰਹੀ ਸਾਰੀ ਹੁਣ, ਚਲੋ ਤੁਸੀਂ ਸਾਡੇ ਨਾਲ ਜ਼ਿਆਦਾ ਸਿਆਣੇ ਜੀ ਇਹਨਾਂ ਵਿਸ਼ਿਆਂ ਤੇ
1: ਜੀ।
2: ਜਿੱਧਰ ਵੇਖੋ ਜੰਗ, ਕੋਈ ਉਧਰੋਂ ਬਰੂਦ ਚੱਲੀ ਆਉਂਦਾ, ਕੋਈ ਇਧਰੋਂ ਕੁੱਲੀ ਆਉਂਦਾ, ਕੋਈ ਨਕਸਲੀ ਆ
1: ਜੀ,
2: ਕਿਤੇ ਗੈਂਗਸਟਰ ਆ ਗਿਆ, ਕਿਤੇ ਕੁਛ ਆ ਗਿਆ, ਬੰਦਾ ਮਤਲਬ ਬਣਿਆ ਕੀ ਫਿਰਦਾ ਮੈਨੂੰ ਤਾਂ ਸਮਝ ਨਹੀਂ ਲੱਗਦਾ।
1: ਬਿਲਕੁਲ ਜੀ
2: ਬਿਲਕੁਲ, ਆਤੰਕਵਾਦ ਦੇ ਵੇਲੇ ਵੀ ਜੀ ਨਾਲੋਂ ਵੀ ਇੱਥੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਹੋਏ ਪਏ ਨੇ
1: ਜੀ ਜੀ ਜੀ ਬਿਲਕੁਲ ਜੀ।
2: ਬਸ ਉਹ ਸੱਤਾ ਜਿਹੜੀ ਆ ਕੋਈ ਪ੍ਰਾਪਤ ਕਰਨ ਵਾਸਤੇ ਰੋਈ ਜਾਂਦਾ, ਲੋਕਾਂ ਨੂੰ ਬੁੱਧੂ ਬਣਾਈ ਜਾਂਦਾ, ਜਿਹਨੂੰ ਮਿਲੀ ਆ ਉਹ ਆਪਣੀ ਮੇਨਟੇਨ ਰੱਖਣ ਵਾਸਤੇ ਕਰੀ ਜਾਂਦਾ,
1: ਕਰੀ ਜਾਂਦਾ ਜੀ, ਜ਼ੋਰ ਲਾਈ ਜਾਂਦਾ
2: ਵੀ ਸਾਡਾ ਕੰਮ ਲੰਘ ਲਾਉਣਾ ਚੱਲਿਆ ਜਾਵੇ
1: ਜੀ ਬਿਲਕੁਲ ਜੀ।
2: ਮੇਨ ਜਿਹੜੇ ਸਾਡੇ ਗਰਾਊਂਡ ਦੀਆਂ ਪ੍ਰੋਬਲਮਸ ਨੇ, ਐਜੂਕੇਸ਼ਨ ਦੀ ਆ, ਹੈਲਥ ਦੀ ਆ
1: ਜੀ,
2: ਜਾਂ ਹੋਰ ਸਾਡੀਆਂ ਨੇ, ਉਹਦੇ ਵਾਸਤੇ ਕਿਸੇ ਦਾ ਕੋਈ ਧਿਆਨ ਹੀ ਨਹੀਂ ਹੈਗਾ
1: ਬਿਲਕੁਲ ਦਰੁਸਤ ਜੀ।
2: ਸਮਾਜ ਮਤਲਬ ਕਹਿ ਲਈਏ ਕਿ ਪੰਜਾਬ, ਪੰਜਾਬ ਤਾਂ ਉਜੜੇ ਪਿਆ, ਪੰਜਾਬ ਦੇ ਪੱਲੇ ਕੀ ਹੈਗਾ
1: ਜੀ ਬਿਲਕੁਲ ਜੀ ਬਿਲਕੁਲ ਜੀ।
2: ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੇ ਵਿੱਚ ਜਿੰਨਾ ਪੰਜਾਬ ਉਜੜਿਆ ਜੀ
1: ਜੀ,
2: ਪਹਿਲਾਂ ਜਿਹੜੇ ਰੰਗ ਸੀ ਉਹ ਨਾ ਕਦੀ ਨੀ ਆਉਣੇ
1: ਬਿਲਕੁਲ ਬਿਲਕੁਲ ਦਰੁਸਤ।
2: ਅਸੀਂ ਗੱਡੀਆਂ ਮੋਟਰਾਂ ਕਰਜ਼ਿਆਂ ਤੇ ਲੈ ਲਈਆਂ, ਕੋਠੀਆਂ ਪਾਲੀਆਂ, ਪਰ ਮੇਰਾ ਖਿਆਲ 90% ਲੋਕ ਦੁਖੀ ਹੈਗੇ ਇਸ ਟਾਈਮ
1: ਜੀ ਜੀ ਜੀ।
2: ਉਹ ਡਰ ਦੇ ਹਾਲਾਤਾਂ ਦੇ ਵਿੱਚ, ਦਹਿਸ਼ਤ ਦੇ ਹਾਲਾਤਾਂ ਦੇ ਵਿੱਚ ਉਹ ਜ਼ਿੰਦਗੀ ਜਿਉਣ ਡਿਆ
1: ਜੀ,
2: ਰੋਜੀ ਰੋਟੀ ਦਾ ਫਰਕ ਪਿਆ, ਫਿਕਰ ਪਿਆ ਹੋਇਆ
1: ਜੀ।
2: ਆਮ ਮਾਤੜ ਬੰਦੇ ਨੂੰ ਤੇ ਕੀ ਕਹਿੰਦੇ ਆ ਵੀ ਬਹੁਤ ਜ਼ਿਆਦਾ ਉਹਦਾ ਮੰਦਾ ਹਾਲ ਹੈ
1: ਬਿਲਕੁਲ।
2: ਸਿਰਫ ਥੋੜੀ ਜਿਹੀ ਫ੍ਰੀਬੀਜ ਦੇ ਕੇ ਇਹਦੇ ਨਾਲ ਹੀ ਸਰਕਾਰਾਂ ਸਮਝਦੀਆਂ ਵੀ ਅਸੀਂ ਬੜੀ ਵੱਡੀ ਤਰੱਕੀ ਕਰ ਲਈ ਹੈ, ਆਉਣ ਵਾਲੀਆਂ ਨੇ ਇਹਨਾਂ ਨਾਲ ਵੀ ਬੇੜਾ ਗਰਕ ਕਰਨਾ। ਭਾਰਤ ਸਾਹਿਬ ਮੇਰੀ ਗੱਲ ਦਾ ਜੀ ਯਾਦ ਰੱਖਿਓ ਜੀ
1: ਬਿਲਕੁਲ ਜੀ।
2: ਬੜੀ ਮਰਜ਼ੀ ਸਰਕਾਰ ਆ ਜੇ,
1: ਡਾਕਟਰ ਸਾਹਿਬ ਚਲੋ ਚੰਗੇ ਬੰਦੇ ਅੱਗੇ ਆਉਣ, ਉਹਨਾਂ ਨੂੰ ਚੁਣਿਆ ਜਾਵੇ, ਕੁਝ ਹੋ ਸਕਦਾ ਕਿ ਸੈਂਸਿਟਿਵ ਜਿਹੜੇ ਲੋਕ ਨੇ ਪੰਜਾਬ ਲਈ ਸੋਚਦੇ ਆ ਉਹ ਜ਼ਰੂਰ ਅੱਗੇ ਆਉਣੇ ਚਾਹੀਦੇ ਜੀ, ਆਪਾਂ ਤਾਂ ਇਹੀ ਹਾਮੀ ਭਰਦੇ ਆ।
2: ਦੇਖੋ ਜੀ ਉਹ ਤੇ ਹਰ ਵਾਰੀ ਇਹੀ ਉਮੀਦ ਹੁੰਦੀ ਹੈ, ਇਸੇ ਉਮੀਦ ਨਾਲ ਹੀ ਚੁਣੀ ਜਾਂਦੀ ਸਰਕਾਰ, ਲੋਕ ਵੋਟ ਪਾਉਂਦੇ ਆ
1: ਚਾਹੇ ਕਿਸੇ ਵੀ
2: ਹਾਂਜੀ। ਹੁਣ ਆ ਜਿਹੜੇ ਇਹਨਾਂ ਨੂੰ ਵੀ ਤੇ ਮਤਲਬ ਚੰਗੇ ਸਮਝ ਕੇ ਲਿਆਂਦਾ ਸੀ ਨਾ
1: ਜੀ ਬਿਲਕੁਲ,
2: ਆਪਣੇ ਆਪ ਤੇ ਲੋਕਾਂ ਨੇ ਬਦਲਾ, ਲੋਕ ਬਦਲਾ ਹੀ ਕਰ ਸਕਦੇ ਆ ਜੀ, ਵੋਟ ਪਾ ਕੇ ਹੋਰ ਲੋਕਾਂ ਦੇ ਹੱਥ ਪਾਵਰ ਵੀ ਕੀ ਹੈ,
1: ਕੁਝ ਨਹੀਂ ਜੀ ਬਿਲਕੁਲ ਜੀ।
2: ਤੁਹਾਨੂੰ ਪਤਾ ਵੀ ਉਹ ਕੇਜਰੀਵਾਲ ਪਾਰਟੀ ਜਿਹੜੀ ਸੀ ਉਸੇ ਨੀ ਕਿਸੇ ਬੰਨੇ ਨੀ ਲੱਗਣ ਦਿੱਤਾ
1: ਜੀ ਬਿਲਕੁਲ।
2: ਠੀਕ ਹੈ ਕਰੋ ਜੀ ਤੁਸੀਂ,
1: ਥੈਂਕ ਯੂ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ। ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੁੜੇ ਸੀ ਜੀ ਪੱਟੀ ਤੋਂ, ਤੇ ਗੱਲਬਾਤ ਕਰਨ ਦੇ ਲਈ ਅਗਲੇ ਨਾਲ ਆਪਣੇ ਨਾਲ ਜੀ ਜੀਰਾ ਸਾਹਿਬ ਜੁੜੇ ਹੋਏ ਨੇ 17 ਮਿੰਟ ਤੋਂ ਹੋਲਡ ਤੇ ਸੀ ਜੀ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ, ਮਾਫੀ ਚਾਹੁੰਦਾ ਜੀ।
3: ਕੋਈ ਗੱਲ ਨੀ ਜੀ, ਕੋਈ ਗੱਲ ਨੀ, ਸਤਿ ਸ੍ਰੀ ਅਕਾਲ ਭਾਰਤ ਜੀ, ਸਰੋਤਿਆਂ ਨੂੰ, ਵੀਰਾਂ ਨੂੰ ਵੀ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ।
3: ਭਾਜੀ ਮੈਨੂੰ ਲੱਗਦਾ ਕੋਈ ਗੱਲ ਨਾ ਮੇਰੇ ਕਹਿਣ ਨੂੰ ਕੋਈ ਰਹਿ ਨੀ ਜੀ, ਡਾਕਟਰ ਸਾਹਿਬ ਨੇ ਮੇਰਾ ਹਫਤੇ ਦਾ ਜਿਹੜਾ ਕੋਟਾ ਪੂਰਾ ਉਹਦਾ ਚੀਰ ਫਾੜ ਕਰਦਾ ਜੀ।
1: ਨਹੀਂ ਜਰੂਰ, ਤੁਸੀਂ ਵੀ ਕਰੋ, ਕੋਈ ਨਾ
3: ਕੋਈ ਛੱਡਿਆ ਨੀ ਗਾ,
1: ਹੋਵੇ ਚਾਹੇ ਬਿਲਕੁਲ ਕਰੋ ਗੱਲ ਆਪਣੀ।
3: ਨਹੀਂ ਕਾਲ ਕੋਈ ਗੱਲ ਨੀ, ਹੁਣ ਲਾਈ ਆ ਤੇ ਹੁਣ ਮਾੜਾ ਮੋਟਾ ਦਾ ਕੋਈ ਤੜਕਾ ਤੁੜਕਾ ਲਾਵਾਂਗੇ, ਨਿੱਕਾ ਮੋਟਾ ਦਾ
1: ਜਰੂਰ,
3: ਆਪਾਂ ਸਾਦਾ ਜਿਹਾ ਲਾ ਦਈਏ ਆਪਾਂ
1: ਜਰੂਰ ਜੀ।
3: ਇੱਕ ਤਾਂ ਮੈਂ ਸਭ ਤੋਂ ਪਹਿਲਾਂ ਇਹ ਉੱਠ ਰਹੀ ਆ
1: ਹਾਂਜੀ,
3: ਕੱਲ ਜਿਹੜਾ ਇੱਕ ਪਾਇਲਟ ਨੇ ਜਹਾਜ਼ ਬਚਾਇਆ ਨਾਲ ਵਾਹਵਾ ਛੱਟੀ ਆ ਸੁਮਿਤ ਜੀ ਨੇ
1: ਬਿਲਕੁਲ,
3: ਉਹਦੇ ਬਾਰੇ ਇੱਕ ਖੁਲਾਸਾ ਸੁਣ ਰਿਹਾ ਜੀ ਮੈਂ ਖਬਰਾਂ ਦੇ ਵਿੱਚ ਹੁਣ, ਇੱਕ ਬਈ ਉਹ ਜਿਹੜਾ ਸਹੀ ਮੈਨ ਵਿੱਚ ਉਹ ਵੀ ਇੱਕ ਇਹਨਾਂ ਦਾ ਆਪਣਾ ਹੀ ਇਜ਼ਰਾਇਲ ਵੱਲੋਂ ਕਰਾਇਆ ਗਿਆ ਜੀ।
1: ਹਾਂ ਜੀ ਬਿਲਕੁਲ, ਸਾਰਾ ਕੁਛ ਹੋ ਸਕਦਾ ਜੀ, ਬਿਲਕੁਲ ਕੁਝ ਵੀ ਹੋ ਸਕਦਾ ਜੀ,
3: ਕਿਉਂਕਿ ਕਿਉਂਕਿ ਉੱਥੇ ਇਲੈਕਸ਼ਨ ਹੋਣੇ ਹੁਣ।
1: ਹਾਂਜੀ, ਉਹਦਾ ਰੋਲ ਆ
3: ਜਿੰਨੀ
1: ਜਿਹੜੀ ਉਹਦੇ ਲਾਈ ਆ ਉਹ ਇਸੇ ਕਰਕੇ ਲੱਗੇ ਹੋਏ, ਇੰਨਾ ਸਮਾਂ ਖਿੱਚੀ ਜਾਂਦਾ ਕਿਉਂਕਿ ਉਹਨੂੰ ਪਤਾ ਕਿ ਮੇਰੀ ਕੁਰਸੀ ਲੋਕ ਉਹਨੂੰ ਪਸੰਦ ਨਹੀਂ ਕਰਦੇ ਜੀ ਅਸਲ ਦੇ ਵਿੱਚ, ਇਹ ਰੋਲਾ ਵੀ ਇਹਨੇ ਉਦੋਂ ਦਾ ਤਾਂ ਹੀ ਪਵਾਇਆ ਹੋਇਆ ਜੀ,
3: ਕਿਉਂਕਿ ਉਹ ਕਹਿੰਦੇ ਆ ਵੀ ਇੱਕ ਓਮਾਨ ਦਾ ਕੋਪ ਆਏ ਵੀ ਜਿਹਦੇ ਕੋਲ ਇੰਨੀ ਸਿਕਿਉਰਟੀ ਹੈਗੀ ਇਜ਼ਰਾਈਲ ਕੋਲੇ
1: ਜੀ,
3: ਵੀ ਉਹ ਕਿੱਦਾਂ ਵੀ ਬਿਨਾਂ ਚੈੱਕ ਹੋਣ ਤੋਂ ਜਾ ਕੇ ਇਹਨਾਂ ਕੋਲ ਰਹਿ ਸਕਦਾ ਰੱਖ ਸਕਦੇ ਆ ਲੱਗੇ ਦਾ
1: ਜੀ,
3: ਇਹ ਦੇਖੋ ਤੁਸੀਂ
1: ਜੀ,
3: ਜਦੋਂ ਕਿ ਇਹਨਾਂ ਦੇ ਓਮਾਨ ਨਾਲ ਕੋਈ ਰਾਜਨੀਤਿਕ ਸੰਬੰਧ ਨਹੀਂ ਰਿਹਾ ਗੀ
1: ਜੀ,
3: ਇਸ ਕਰਕੇ ਇੰਡੀਪੈਂਡੈਂਸ ਕੋਈ ਹੈ ਏਦਾਂ ਦੇ ਹੈਗਾ ਵਾ, ਐਡੀਟਰ ਸੈਮ ਹੈਗਾ ਉਹਨਾਂ ਨੇ ਖੁਲਾਸਾ ਕੀਤਾ ਜੀ, ਖਾਸ ਕਰਕੇ
1: ਬਿਲਕੁਲ
3: ਜੀ ਫਲਾਈਟ ਸੀ 1073 FV
1: ਜੀ,
3: ਬਈ ਕਿਉਂਕਿ ਗਰੋਕ ਨੇ ਵੀ ਉਹਨਾਂ ਬਾਰੇ ਦੱਸ ਦਿੱਤਾ ਬਈ ਇਹਨਾਂ ਦੇ ਆਪਸ ਸੰਬੰਧ ਨਹੀਂ ਹੈਗੇ
1: ਜੀ ਜੀ ਜੀ,
3: ਤੇ ਉੱਥੋਂ ਖਦਸ਼ਾ ਜ਼ਾਹਿਰ ਹੁੰਦਾ ਵਾ ਵੀ ਸ਼ਾਇਦ ਵੀ ਇਹਨਾਂ ਨੇ ਆਪ ਹੀ ਕੋਈ ਕਰਾਇਆ ਹੋਵੇ
1: ਜੀ ਜੀ,
3: ਕਿਉਂਕਿ ਜਿਵੇਂ ਜਹਾਜ਼ ਉਪਰੋਂ ਆਇਆ 500 ਕਿੰਨੇ ਹਜ਼ਾਰ
1: ਫੁੱਟ ਤੋਂ
3: ਉਹਦੇ ਚ
1: ਬਿਲਕੁਲ
3: ਹਾਂਜੀ ਉਹਦੇ ਚ ਇੱਕ ਪਾਣੀ ਦਾ ਗਲਾਸ ਪਿਆ ਸੀਗਾ ਜੀ, ਉਹ ਦੇਖੋ ਓਦਾਂ ਹੀ ਪਿਆ ਜੀ ਦੇਖੋ
1: ਜੀ,
3: ਉਹ ਨੀ ਡੁੱਲਿਆ
1: ਜੀ, ਉਹ ਨਹੀਂ ਜੀ ਏਦਾਂ ਏਦਾਂ ਨੀ ਹੋ ਸਕਦਾ ਆਪਣੇ ਜੀਰਾ ਸਾਹਿਬ, ਕਿਉਂਕਿ ਉਹਦਾ ਬੈਲੈਂਸ ਬਣਿਆ ਹੁੰਦਾ ਹੈ ਜਿੱਦਾਂ ਮਰਜ਼ੀ ਹੋ ਜਾਵੇ ਉਹ ਜਿਹੜੀਆਂ, ਕਿਉਂਕਿ ਸੀਟਾਂ ਵੀ ਉਸੇ ਪੋਜੀਸ਼ਨ ਦੇ ਵਿੱਚ ਆ ਜਾਂਦੀਆਂ ਨਾ, ਉਹ ਗ੍ਰੈਵਿਟੀ ਦਾ ਹਿਸਾਬ ਕਿਤਾਬ ਹੈਗਾ ਜੀ,
3: ਜਦੋਂ ਨੀਚੇ ਨੂੰ ਆਉਂਦਾ ਨਾ ਉਹਦੇ ਐਡਜਸਟਮੈਂਟ ਹੋ ਜਾਂਦੀ ਹੈ,
1: ਹਾਂਜੀ ਜਦੋਂ ਉਹ ਜਾਂ ਤਾਂ ਉਲਟਾ ਹੋ ਜਾਵੇ ਪੂਰਾ ਹੀ ਨਾ, ਫਿਰ ਤਾਂ ਵੱਖਰੀ ਗੱਲ ਹੈ ਜੀ, ਕਿਉਂਕਿ ਦੇਖੋ ਜਿਹੜੇ ਬੈਗ ਉੱਪਰਲੇ ਪਾਸੇ ਉਹ ਥੱਲੇ ਨੂੰ ਡਿੱਗ ਰਹੇ ਨੇ ਜੀ, ਤੇ ਉਹ ਸਾਰਾ ਭਾਰ ਜਿਹੜਾ ਪਾਣੀ ਦਾ ਵੀ ਉਹ ਥੱਲੇ ਨੂੰ ਪੈ ਰਿਹਾ ਜੀ,
3: ਚਲੋ ਬਾਕੀ ਮੈਂ
1: ਐਰੋਪਲੇਨ ਚ ਖਾਣਾ ਵੀ ਖਾਂਦੇ ਆ, ਉਹ ਪਲੇਨ ਐਨ ਸਿੱਧਾ ਹੀ ਹੁੰਦਾ ਜਾਂ ਜਿੱਦਾਂ ਵੀ ਜਾਂ ਕਿਤੇ ਬੱਦਲ ਏਦਾਂ ਦੇ ਆ ਜਾਂਦੇ ਆ ਕਾਫੀ ਹਾਰਡ, ਤਾਂ ਉਹ ਫਿਰ ਗੜਗੜ ਗੜ ਜ਼ਰੂਰ ਕਰਦਾ ਆ, ਪਰ ਜਿਹੜੀਆਂ ਚੀਜ਼ਾਂ ਉਸੇ ਪੋਜੀਸ਼ਨ ਦੇ ਵਿੱਚ ਪਈਆਂ ਰਹਿੰਦੀਆਂ ਨੇ ਜੀ।
3: ਬਾਕੀ ਇੱਕ ਸਵੇਰੇ ਖੁਲਾਸਾ ਕੀਤਾ ਸੀਗਾ ਸਾਂਝਾ ਟੀਵੀ ਵਾਲਿਆਂ ਨੇ ਜੀ,
1: ਜੀ
3: ਉਹਨਾਂ ਨੇ ਇੰਟਰਵਿਊ ਲਿੱਤੇ ਸੀਗੀ ਰੂਪ ਕੌਰ ਸੰਧੂ ਦੇ ਜੀ,
1: ਹਾਂਜੀ,
3: ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਮੈਂ ਕੋਸ਼ਿਸ਼ ਬਹੁਤ ਕੀਤੀ ਆ ਆਪਦੀ ਸੁਣਵਾਈ ਕਰਨ ਲਈ, ਮੇਰੀ ਸੁਣਨੀ ਕਿਸੇ ਦੀ
1: ਜੀ,
3: ਤੇ ਕਿਨਾਰ ਨੇ ਇਹ ਵੀ ਗੱਲ ਕਹੀ ਸੀਗੀ ਵੀ ਇੱਕ ਏਦਾਂ ਦਾ ਹੀ ਪਰਿਵਾਰ ਪੀੜਿਤ ਪਰਿਵਾਰ ਬ੍ਰਹਮਪਟਨ ਦੇ ਵਿੱਚ ਬੈਠਾ ਹੋਇਆ ਵੀ ਜਿਹੜਾ ਕਿ ਸ਼ੁਰੂ ਤੋਂ ਇਸ ਸੰਸਥਾ ਦੇ ਨਾਲ ਜੁੜਿਆ ਸੀਗਾ ਜੀ,
1: ਜੀ
3: ਤੇ ਹੋ ਸਕਦਾ ਵੀ ਇੱਕ ਅੱਧੇ ਦਿਨ ਤੱਕ ਉਹ ਵੀ ਖਰਚਾ ਕਰ ਦੇਣਗੇ ਕਹਿਣ ਦਾ ਮਤਲਬ
1: ਜੀ
3: ਉਸ ਬਾਰੇ ਵੀ,
1: ਪਰ ਜੀਰਾ ਸਾਹਿਬ ਅੱਜ ਕਿਸੇ ਹਾਲ ਦੇ ਉੱਤੇ ਕਹਿ ਰਹੇ ਨੇ, ਫਿਰ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਾਂਗੇ ਤੇ 9 ਤਰੀਕ ਨੂੰ, ਤੇ ਉੱਥੇ ਸਾਰੇ ਸਬੂਤ ਰੱਖ ਦੇਣੇ ਨੇ, ਜੇ ਸੁਣਵਾਈ ਪਹਿਲਾਂ ਨੀ ਕਰਦੇ ਤਾਂ ਹੁਣ ਕਿੱਦਾਂ ਹੋ ਸਕਦੀ ਹੈ?
3: ਨਹੀਂ ਨਹੀਂ ਨਹੀਂ ਗੱਲ ਤਾਂ ਫਿਰ ਇਹੀ ਨਾ
1: ਜੀ,
3: ਉਹ ਗੱਲ ਜੀ ਇਹਨਾਂ ਦੇ ਵਿੱਚ ਬਹੁਤ ਝੋਲ ਆ ਜੀ, ਇਹਨਾਂ ਗੱਲਾਂ
1: ਬਿਲਕੁਲ ਆ ਜੀ,
3: ਚੱਕਰ ਤੇ ਆ
1: ਬਹੁਤ ਕਚੋਲਾ,
3: ਬਹੁਤ ਜ਼ਿਆਦਾ ਝੋਲ ਨੇ ਹਾਂ ਜੀ, ਕਚੋਲਾ ਹੀ ਹੋਇਆ ਪਿਆ ਜੀ, ਕਿਉਂਕਿ ਜਿੱਡੀ ਮਹਾਨ ਸੰਸਥਾ ਸੀਗੀ ਨਾ
1: ਜੀ
3: ਵੀ ਓਨੇ ਹੀ ਜ਼ਿਆਦਾ ਵੀ ਆ ਉਹਨਾਂ ਨੂੰ ਇਹਨਾਂ ਇਹਨਾਂ ਲੋਕਾਂ ਨੇ ਨਾ ਉਹਨੂੰ ਖਰਾਬ ਕੀਤਾ ਹੋਇਆ ਸਹੀ,
1: ਬਿਲਕੁਲ ਆ ਜੀ ਬਿਲਕੁਲ ਬਿਲਕੁਲ ਆ ਜੀ,
3: ਕਿਉਂਕਿ ਨਾ ਉਹ ਪੁਰਾਣੇ ਨੇਤਾ ਰਹੇ ਆ
1: ਜੀ
3: ਤੇ ਨਾ ਹੀ ਉਹ ਸੰਭਾਲਣ ਵਾਲੇ ਹੈਗੇ ਆ,
1: ਹੈਗੇ
3: ਆ ਜੀ, ਅੱਜ ਕੱਲ ਦਾ ਵਾਕਿਆ ਜਿਵੇਂ ਆਪਣੇ ਪੱਟੀ ਸਾਹਿਬ ਕਹਿ ਗਏ ਆ ਵੀ ਪੈਸੇ ਦਾ ਬੋਲਬਾਲਾ ਜੀ ਹਰ ਬੰਦੇ ਜੀ,
1: ਬਿਲਕੁਲ ਬਿਲਕੁਲ ਆ ਜੀ,
3: ਹਰ ਕੋਈ ਲੁੱਟਣ ਨੂੰ ਫਿਰਦਾ, ਕਿਹੜੇ ਮਰਜ਼ੀ ਢੰਗ ਅਲੱਗ ਅਲੱਗ ਚਾਹੀਦੇ ਆ
1: ਜੀ, ਬਿਲਕੁਲ ਆ ਜੀ,
3: ਤੇ ਬਾਕੀ ਜਿਹੜਾ ਸੈਣੀ ਸਾਹਿਬ ਦੱਸ ਕੇ ਗਏ ਨੇ ਸਾਡੇ
1: ਹਾਂਜੀ
3: ਕੈਪਟਨ,
1: ਹਾਂਜੀ ਆਪਣੇ
3: ਪ੍ਰਗਟ ਸਿੰਘ ਜੀ ਬਾਰੇ
1: ਉਹਨਾਂ ਨੂੰ ਲਾ ਦਿੱਤਾ ਜੀ,
3: ਹਾਂਜੀ
1: ਕਾਂਗਰਸ ਦਾ ਪੰਜਾਬ ਦਾ
3: ਕੈਪਟਨ, ਚਲੋ ਦੇਖੋ ਜੀ ਚੱਕਰੇ ਇੱਕ ਉਮੀਦ ਤਾਂ ਹੁੰਦੀ ਨਾ,
1: ਬਿਲਕੁਲ ਆ ਜੀ ਬਿਲਕੁਲ,
3: ਜਨਤਾ ਨੂੰ
1: ਉਂਗਲੀ ਨੀ ਖੜੀ ਕੀਤੀ ਜਾ ਸਕਦੀ ਉਹਨਾਂ ਤੇ, ਚੰਗੇ ਆ ਜੀ ਸਾਰਾ,
3: ਕਿਉਂਕਿ ਸਾਨੂੰ ਉਮੀਦ, ਸਾਨੂੰ ਉਮੀਦ ਇਹੀ ਆ
1: ਜੀ
3: ਵੀ ਚਲੋ ਸੰਤੁਸ਼ਟੀ ਇਹ ਮਿਲਦੀ ਆ ਵੀ ਚਲੋ ਪੰਜਾਬ ਨੂੰ ਬੜੇ ਚਿਰ ਬਾਅਦ ਇੱਕ
1: ਜੀ
3: ਸਾਫ ਛਵੀ ਛਵੀ ਵਾਲਾ
1: ਜੀ,
3: ਹਾਂਜੀ ਵੀ ਜਿਹਨਾਂ ਦੀ ਆਪਦੀ ਛਵੀ ਬਹੁਤ ਵਧੀਆ
1: ਜੀ,
3: ਤੇ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਤੇ ਸ਼ੈਲੀ ਬੇਕਮਾਲ ਆ ਜੀ,
1: ਬਿਲਕੁਲ ਬਿਲਕੁਲ ਆ ਜੀ ਜੀ,
3: ਕਿਉਂਕਿ ਮੈਂ ਚੰਗੀ ਤਰ੍ਹਾਂ, ਕਿਉਂਕਿ ਜਿਵੇਂ ਤੁਸੀਂ ਵੀ ਦੱਸਿਆ ਮੈਨੂੰ ਖੁਸ਼ੀ ਹੋਈ ਵੈਸੇ
1: ਜੀ
3: ਵੀ ਨੈਸ਼ਨਲ ਤੱਕ ਮੈਂ ਵੀ ਖੇਡੇ ਆ, ਭਾਜੀ ਕਿਹੜੀ ਗੇਮ ਖੇਡੇ ਸੀ?
1: ਮੈਂ ਫੁੱਟਬਾਲ ਖੇਡਦਾ ਰਿਹਾ ਜੀ,
3: ਓਕੇ ਓਕੇ ਓਕੇ ਚਲੋ, ਕਿਉਂਕਿ ਆਪਾਂ ਦਾ ਸਪੋਰਟਸ ਪ੍ਰੇਮੀ ਆ ਜੀ, ਸਿੱਧੀ ਗੱਲ ਆਪਾਂ ਨੂੰ ਕੋਈ ਨਸ਼ਾ ਨਹੀਂ ਜ਼ਿੰਦਗੀ ਜੀ,
1: ਨਾ ਜੀ
3: ਇੱਕ ਨਸ਼ਾ ਸਿਰਫ ਖੇਡਾਂ ਦਾ ਮੈਨੂੰ ਜੀ,
1: ਬਿਲਕੁਲ ਜੀ ਖੇਡਾਂ ਤੋਂ ਬਾਅਦ ਇੱਧਰ ਰੇਡੀਓ ਵਾਲਾ ਨਸ਼ਾ ਲਾ ਲਿਆ ਜੀ ਮੁੜ ਕੇ,
3: ਹਾਂਜੀ ਹਾਂਜੀ ਹਾਂਜੀ
1: ਜੀ,
3: ਤੇ ਬਾਕੀ ਚਲੋ ਕੋਈ ਨੀ, ਉਮੀਦ ਕਰਾਂਗੇ
1: ਜੀ,
3: ਮੁਕੰਦਰ ਜੀ ਨੂੰ ਕਹਿ ਦੇਵਾਂਗੇ ਸ਼ਾਇਦ ਵੀ ਜੇ ਤੁਸੀਂ ਕਿਹਾ ਵੀ ਕੋਈ ਚੰਗੇ ਬੰਦੇ ਦੱਸੋ ਕਿ
1: ਜੀ
3: ਚਲੋ ਪਾ ਦੇਣਗੇ ਵੋਟ, ਸ਼ਾਇਦ ਹੁਣ ਮੰਨ ਜਾਣਗੇ ਸ਼ਾਇਦ ਸਾਡੇ ਕਹਿਣ ਤੇ,
1: ਬਣਦਾ ਥੋੜਾ ਜੀ, ਹੁਣ ਅਸੀਂ ਵੀ ਇਹ ਕਹਿਣ ਜੋਗੇ ਹੋ ਗਏ ਹਾਂ ਜੀ, ਹਾਂਜੀ ਇਹ ਤੁਸੀਂ ਸਹੀ ਕਿਹਾ ਜੀ,
3: ਹਾਂਜੀ ਜੀ ਸਾਫ਼ ਸਾਫ਼ ਸ਼ਫ਼ੀ ਵਾਲੇ ਬੰਦੇ ਇਹੀ ਪੇਸ਼ ਕਰਦੇ ਆ,
1: ਬਿਲਕੁਲ ਜੀ,
3: ਤੇ ਇੱਕ ਮੈਂ ਗੱਲ ਕਰਾਂਗਾ ਜੀ ਸਪੋਰਟਸ ਦੀ ਹੋਰ।
1: ਹਾਂਜੀ,
3: ਜਿਸ ਤਰ੍ਹਾਂ ਸਾਡੀ 145 ਕਰੋੜ ਦੀ ਆਬਾਦੀ ਦੇ ਵਿੱਚ
1: ਜੀ,
3: ਹੁਣ ਅਸੀਂ 16 ਗੋਲਡ ਮੈਡਲ ਲੈ ਕੇ ਕਿੰਨੇ ਬਾਗੋ ਬਾਗ ਹੋਏ ਪਏ ਆ।
1: ਬਿਲਕੁਲ ਜੀ, ਪਰ ਜੇ ਪੁਰਾਣੀਆਂ ਪ੍ਰਾਪਤੀਆਂ ਦੇਖੇ ਜੀ, ਚਲੋ ਇੱਕ ਹੌਸਲਾ ਅਫਜ਼ਾਈ ਹੁੰਦੀ ਆ ਜਿੰਨੇ ਵੀ ਆਏ ਆ, ਤਾਂ ਮੈਨੂੰ ਇਹ ਲੱਗਦਾ
3: ਮੈਂ ਜਿੰਨੇ ਵੀ ਬੱਚਿਆਂ ਨੇ ਵਧੀਆ ਪਾਰਟਿਸਪੇਟ ਕੀਤੀ ਆ
1: ਜੀ, ਬਿਲਕੁਲ
3: ਜਿੰਨੇ ਵੀ ਮੈਡਲ ਸਾਡੇ 75, 76, 77 ਟੋਟਲ ਆਏ
1: ਜੀ ਜੀ ਜੀ,
3: ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜੀ,
1: ਮੁਬਾਰਕਬਾਦ ਹੈ
3: ਜੀ, ਜਿੰਨੀ ਉਹਨਾਂ ਨੇ ਮਿਹਨਤ ਕੀਤੀ ਆ ਚਲੋ ਉਹਨਾਂ ਦੇ ਪੱਲੇ ਪਈ ਆ
1: ਜੀ,
3: ਠੀਕ ਹੈ ਨਾ
1: ਜੀ।
3: ਤੇ ਪਰ ਇਹ ਗੱਲ ਹੈਗੀ ਜਿੰਨਾ ਚਿਕਰ ਸਾਡੀਆਂ ਸੰਸਥਾਵਾਂ ਦੇ ਉੱਪਰੋਂ ਰਾਜਨੀਤਿਕ ਜਿਹੜੇ ਬੰਦੇ ਨਾ ਡੋਰੇ ਪਾਈ ਫਿਰਦੇ ਆ
1: ਜੀ
3: ਪ੍ਰਧਾਨਗੀਆਂ ਦੇ
1: ਜੀ,
3: ਜਿੰਨਾ ਚਿਕਰ ਇਹ ਕਲੀਨ ਨਹੀਂ ਕਰਦੇ ਇਹਨਾਂ ਨੂੰ
1: ਜੀ,
3: ਜਿੰਨੇ ਵੀ ਜਿਹੜੀਆਂ ਵੀ ਗੇਮਾਂ ਦੇ ਪਲੇਅਰ ਨੇ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਆਉਂਦੇ
1: ਜੀ,
3: ਉਹਨਾਂ ਚਿਕਰ ਸਾਡੀਆਂ ਸੰਸਥਾਵਾਂ ਦੇ ਵਿੱਚ ਬਹੁਤ ਤਰੁੱਟੀਆਂ ਰਹਿਣੀਆਂ ਜੀ।
1: ਟੈਲੈਂਟ ਬਹੁਤ ਹੈ ਜੀਰਾ ਸਾਹਿਬ ਪੰਜਾਬ ਦੇ ਵਿੱਚ, ਦੇਖੋ ਦੁਆਬੇ ਦੇ ਵਿੱਚ ਚਲ ਜਾਓ, ਸਾਡੇ ਇੱਥੇ ਫੁੱਟਬਾਲ ਦੀਆਂ ਟੀਮਾਂ, ਚਾਹੇ ਉਹ ਆਪਣੀ ਫਗਵਾੜਾ ਦੀ ਸੀਗੀ ਜੇਸੀ ਟੀਮ, ਆਪਣੀ ਰੇਲ ਕੋਚ ਫੈਕਟਰੀ ਜਿਹੜੀ ਕਪੂਰਥਲਾ ਹੋ ਗਈ ਜਾਂ ਫਗਵਾੜਾ ਹੋ ਗਈ, ਪੀਏਪੀ ਜਲੰਧਰ ਦੀਆਂ ਜਿਹੜੀਆਂ ਪੁਲਿਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਸੀ ਫੁੱਟਬਾਲ ਦੀਆਂ ਜਾਂ ਹਾਕੀ ਦੀਆਂ ਜਿਹੜੇ ਪਲੇਅਰ ਵੱਡੇ ਕੈਂਟ ਦੀਆਂ ਹੋ ਗਈਆਂ। ਤੇ ਇੱਧਰ ਮਾਲਪੁਰ ਬੰਗਿਆਂ ਨੂੰ ਚਲ ਜਾਈਏ, ਮੇਨ ਹੱਬ ਮੰਨੀ ਜਾਂਦੀ ਆ, ਉੱਥੇ ਤਾਂ ਪੂਰੀ ਟ੍ਰੇਨਿੰਗ ਕਹਿ ਲਓ ਕਿ ਬਹੁਤ ਨਾਮ ਜਿਹੜਾ ਬੰਗਿਆਂ ਦਾ, ਮਾਲਪੁਰ ਬੰਗਿਆਂ ਦਾ ਰਿਹਾ ਜੀ ਫੁੱਟਬਾਲ ਦੇ ਵਿੱਚ। ਟੀਮ ਬਣਾਉਣੀ ਹੋਵੇ ਤਾਂ ਕੀ ਇਕੱਲੇ ਪੰਜਾਬ ਦੇ ਵਿੱਚੋਂ 11 ਏਦਾਂ ਦੇ ਪਲੇਅਰ ਚੁਣ ਸਕਦੇ ਆ ਕਿ ਧੁੰਮਾ ਪਾ ਸਕਦੇ ਆ, ਪਰ ਉੱਧਰ ਸਾਡਾ ਧਿਆਨ ਹੀ ਨਹੀਂ, ਧਿਆਨ ਜ਼ਿਆਦਾ ਕ੍ਰਿਕਟ ਦੇ ਉੱਤੇ, ਕ੍ਰਿਕਟ ਕਰਕੇ ਕਿ ਉਹਦੇ ਵਿੱਚ ਪੈਸਾ ਬਹੁਤ ਹੈ ਜੀ।
3: ਐਕਚੁਲੀ ਨਾ ਕ੍ਰਿਕਟ ਤਾਂ ਫਿਰ ਹੁਣ ਅੱਜ ਕੱਲ ਤੁਹਾਨੂੰ ਪਤਾ ਜਿੰਨੇ ਵੀ ਵੱਡੇ ਵੱਡੇ ਆਪਣੇ ਬੈਠੇ ਸੇਠ ਅੰਬਾਨੀ ਅਡਾਨੀ ਵਰਗੇ, ਉਹਨਾਂ ਨੇ ਆਪ ਖੁਦ ਟੀਮਾਂ ਖਰੀਦੀਆਂ
1: ਸਾਡੇ, ਬਿਲਕੁਲ ਸਾਰਾ ਕੁਝ ਲੱਗਦਾ।
3: ਹਾਂਜੀ, ਉਹਨਾਂ ਨੇ ਟੋਟਲੀ ਇਹਨਾਂ ਨੂੰ ਆਪਣੇ ਹੈਂਡਓਵਰ ਕੀਤਾ ਹੋਇਆ ਵਾ
1: ਜੀ,
3: ਤੇ ਟੋਲ ਜਿੰਨਾ ਮਾਇਆ ਉਹ ਗੇਮ ਦੇ ਵਿੱਚ ਹੈਗੀ ਆ, ਹੋਰ ਗੇਮਾਂ ਵਿੱਚ ਨਹੀਂ ਹੈਗੀ।
1: ਬਿਲਕੁਲ ਜੀ,
3: ਤੇ ਮੈਂ ਤਾਂ ਇਹੀ ਗੱਲ ਕਵਾਂਗਾ ਵੀ ਜੇ ਤੁਸੀਂ ਆਪਣੇ ਸਪੋਰਟਸ ਵੱਲ ਧਿਆਨ ਦੇਣਾ ਵਾ
1: ਜੀ,
3: ਵੀ ਜਿਵੇਂ ਸਾਡੇ ਚਾਈਨਾ ਦੇਖੋ ਜਿੰਨੀ ਸਾਡੀ ਆਬਾਦੀ 145 ਕਰੋੜ,
1: ਬਿਲਕੁਲ
3: ਉਹ ਮੈਨੂੰ ਲੱਗਦਾ 160 ਤੋਂ ਟੱਪਿਆ ਪਿਆ ਜੀ ਗੋਲਡ ਮੈਡਲ ਲੈ ਕੇ,
1: ਬਿਲਕੁਲ
3: ਅਸੀਂ 15 ਦੇ ਖੁਸ਼ ਹੋਏ ਬੈਠੇ ਆ,
1: ਬਿਲਕੁਲ
3: ਲੱਗਦੇ ਆ
1: ਜੀ।
3: ਬਾਕੀ ਇਹੀ ਗੱਲ ਕਵਾਂਗੇ
1: ਜੀ,
3: ਹਾਂਜੀ ਹਾਂਜੀ, ਜਿੰਨੀਆਂ ਵੀ ਇਹਨਾਂ ਨੂੰ ਹੈਗਾ ਵਾ ਬਈ ਚੰਗੇ ਬੰਦੇ ਅੱਗੇ ਲੈ ਕੇ ਆਉਣ
1: ਜੀ,
3: ਤੇ ਚੰਗੇ ਜਿਹੜੇ ਜਿੰਨੇ ਵੀ ਹੈਗੇ ਪੁਰਾਣੇ ਪਲੇਅਰ ਖਾਸ ਕਰਕੇ,
1: ਬਿਲਕੁਲ
3: ਉਹਨਾਂ ਦੇ ਹੱਥ ਵਾਗਡੋਰ ਦੇਣੀ ਚਾਹੀਦੀ ਆ,
1: ਦਿੱਤੀ ਜਾਵੇ
3: ਅਕੈਡਮੀਆਂ ਵੱਲ ਧਿਆਨ ਦੇਣਾ, ਅਕੈਡਮੀਆਂ ਵੱਲ ਧਿਆਨ ਦੇਣਾ ਚਾਹੀਦਾ ਵਾ
1: ਜੀ,
3: ਖਾਸ ਕਰਕੇ ਪਲੇਅਰਾਂ ਦੀ ਜ਼ਰੂਰਤ ਹੈਗੀਆਂ ਨੇ
1: ਜੀ,
3: ਖਾਸ ਕਰਕੇ ਧਿਆਨ, ਕਿਉਂਕਿ ਇੱਕ ਪਲੇਅਰ ਹੀ ਸਮਝ ਸਕਦਾ
1: ਜੀ
3: ਉਹਦੀ ਜ਼ਰੂਰਤ ਨੂੰ,
1: ਜ਼ਰੂਰਤ
3: ਇੱਕ ਪੈਸੇ ਵਾਲਾ ਬੰਦਾ ਨਹੀਂ ਸਮਝ ਸਕਦਾ
1: ਜੀ, ਬਿਲਕੁਲ ਜੀ,
3: ਜਿਹਨਾਂ ਨੇ ਕਦੀ ਉੱਪਰ ਕਦੀ ਸੰਸਥਾਵਾਂ ਦੇ ਵਿੱਚ ਅੱਜ ਤੱਕ ਕਦੀ
1: ਜੀ
3: ਜੁਆਇਨ ਨਹੀਂ ਕੀਤਾ,
1: ਕਿਸੇ ਬਿਲਕੁਲ
3: ਪਾਰਟੀਸਪੇਟ ਨਹੀਂ ਕੀਤਾ
1: ਜੀ।
3: ਬਾਕੀ ਚਲੋ ਪੰਜਾਬ ਨੂੰ ਉਮੀਦ ਕਰਾਂਗੇ ਇੱਕ ਨਵੀਂ ਸ਼ਹਿਰ ਕਿਰਨ ਕਦੇ
1: ਨਾਲੇ ਦੇਖੋ ਜੀਰਾ ਸਾਹਿਬ, ਜਿਹੜਾ ਨਾ ਸਪੋਰਟਸਮੈਨ ਆ ਉਹ ਚਾਹੇ ਕਿਸੇ ਵੀ ਗੇਮ ਦੇ ਵਿੱਚ ਆ, ਉਹ ਡਾਇਟ ਤੋਂ ਬਗੈਰ ਵੀ ਗੁਜ਼ਾਰਾ ਕਰ ਲੈਂਦਾ, ਪਰ ਜਦੋਂ ਹੇਰਾ ਫੇਰੀ ਹੋ ਜਾਂਦੀ ਆ ਨਾ ਉਹ ਨਹੀਂ ਝੱਲ ਸਕਦਾ ਜੀ, ਫਿਰ ਉਹ ਏਦਾਂ ਦਾ ਦਿਲ ਟੁੱਟਦਾ ਉਹ ਫਿਰ ਮੁੜ ਕੇ ਖੜ ਵੀ ਨਹੀਂ ਹੁੰਦਾ ਉਹਦੇ ਕੋਲ ਜੀ, ਹਲੇ ਕਿ ਉਹ ਡਾਇਟ ਤੋਂ ਬਗੈਰ ਵੀ ਆਪਣੀ ਮਿਹਨਤ ਮੁਸ਼ਕਤ ਪੂਰੀ ਕਰਦਾ ਜੀ, ਚਾਹੇ ਕੋਟੇ ਲੱਗੇ ਹੋਏ ਨੇ ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਧਾਂਦਲੀਆਂ ਹੋ ਜਾਂਦੀਆਂ ਨੇ, ਕੇਲੇ ਤੱਕ ਜਿਹੜੇ ਨੇ ਵੇਚ ਕੇ ਖਾ ਜਾਂਦੇ ਨੇ, ਹੋਰ ਦੱਸੋ ਕੀ ਕਹਿੰਦੀਆਂ ਨੇ।
3: ਬਾਕੀ ਭਾਜੀ ਅੱਜ 75 ਕਿਲੋ ਵੇਟ ਦੇ ਵਿੱਚ,
1: ਹਾਂਜੀ
3: ਬਾਕਸਿੰਗ ਦੇ ਆਪਣੇ ਵਿੱਚ,
1: ਰੈਸਲਿੰਗ ਦੇ
3: ਨਹੀਂ, ਬਾਕਸਿੰਗ ਨਹੀਂ,
1: ਫ੍ਰੀ ਸਟਾਈਲ,
3: ਕੁਸ਼ਤੀਆਂ ਦੇ ਵਿੱਚ ਨਹੀਂ, ਕੁਸ਼ਤੀਆਂ ਦੇ ਵਿੱਚ ਸੁਜੀਤ ਜੀ ਨੇ 2-9 ਦੇ ਪਿਛੜਨ ਦੇ ਬਾਵਜੂਦ
1: ਜੀ
3: ਜਿਹੜੀ ਵਾਪਸੀ ਕੀਤੀ 10-9 ਦੇ ਨਾਲ ਜਿੱਤੇ
1: ਜੀ,
3: ਬਾ ਕਮਾਲ ਸੀ ਜੀ, ਮੈਂ ਲਾਈਵ ਦੇਖਿਆ ਜੀ, ਧੰਨਵਾਦ ਜੀ ਬਹੁਤ ਬਹੁਤ,
1: ਬਿਲਕੁਲ ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਦੋਸਤੋ ਇਸ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਬਾ ਕਮਾਲ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਦੋਸਤੋ ਅੱਜ ਕਿਤਾਬ ਲੱਗਦਾ ਕਿ ਛੱਡਣਾ ਪਊਗਾ ਚੈਪਟਰ, ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ, ਤੇ ਮੁਹੰਮਦ ਜੀ ਵੀ ਲਾਈਨ ਦੇ ਵਿੱਚ ਲੱਗੇ ਹੋਏ ਨੇ ਅੱਗੇ, ਤੇ 1-2 ਖਬਰਾਂ ਕਰਦੇ ਆ ਜਿੰਨਾ ਚਿਰ ਮੁਹੰਮਦ ਜੀ ਜੁੜਦੇ ਆ, ਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਚੱਲਾਂਗੇ। ਦੂਸਰੇ ਪਾਸੇ ਰੂਸ ਹਮੇਸ਼ਾ ਯੁਕਰੇਨ ਦੇ ਨਾਲ ਗੱਲਬਾਤ ਦੇ ਲਈ ਤਿਆਰ ਬਾਰ ਤਿਆਰ ਹੈ, ਕ੍ਰੈਮਲਿਨ ਨੇ ਇਹ ਗੱਲ ਕਹੀ ਹੈ, ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਰੂਸ ਨੂੰ ਜੰਗਬੰਦੀ ਦੀ ਬਜਾਏ ਸ਼ਾਂਤੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਾਲਦਾਈ ਚਰਚ ਜਿਹੜੀ ਕਲੱਬ ਹੈ ਉਹਦੇ ਵਿੱਚ 23ਵੀਂ ਸਲਾਨਾ ਮੀਟਿੰਗ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਜਿਹੜਾ ਕਿਹਾ ਕਿ ਯੁਕਰੇਨ ਸਰਕਾਰ ਕਿਸੇ ਵੀ ਵਿਆਪਕ ਸਮਝੌਤੇ ਵੱਲ ਕੋਈ ਝੁਕਾਅ ਨਹੀਂ ਜਿਹੜਾ ਦਿਖਾਉਂਦੀ ਹੈ। ਅਧੂਰੇ ਜਾਂ ਟੁਕੜਿਆਂ ਦੇ ਵਿੱਚ ਕੀਤੇ ਸਮਝੌਤੇ ਸਾਨੂੰ ਸ਼ਾਂਤੀਪੂਰਨ ਹੱਲ ਦੇ ਨੇੜੇ ਨਹੀਂ ਲਿਆ ਸਕਦੇ ਨੇ। ਸਮਝੌਤੇ ਸਿਰਫ ਵਿਆਪਕ ਹੋ ਸਕਦੇ ਨੇ। ਪੇਸਕੋਵ ਨੇ ਕਿਹਾ ਕਿ ਰੂਸ ਕਾਲੇ ਸਾਗਰ ਦੇ ਵਿੱਚ ਯੂਕਰੇਨੀ ਹਮਲਿਆਂ ਦਾ ਜਵਾਬ ਦੇ ਰਿਹਾ ਤੇ ਕੀਵ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਰੂਸੀ ਬੁਲਾਰੇ ਨੇ ਕਿਹਾ ਕਿ ਰੂਸੀ ਪੱਖ ਜਿਹੜਾ ਹਮੇਸ਼ਾ ਗੱਲਬਾਤ ਦੇ ਲਈ ਤਿਆਰ ਹੈ, ਪਰ ਕਾਲੇ ਸਾਗਰ ਦੇ ਵਿੱਚ ਸਥਿਤੀ ਜਿਹੜੀ ਵਿਸ਼ੇਸ਼ ਹੈ ਤੇ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਰੂਸ ਯੂਕਰੇਨ ਦੇ ਦੁਆਰਾ ਸ਼ੁਰੂ ਕੀਤੇ ਗਏ ਹਮਲਿਆਂ ਦਾ ਜਵਾਬ ਦੇ ਰਿਹਾ। ਯੂਕਰੇਨ ਨੂੰ ਕੀਮਤ ਚੁਕਾਉਣੀ ਪਵੇਗੀ, ਇਸ ਨੂੰ ਜਵਾਬ ਦੇਣਾ ਪਵੇਗਾ ਤੇ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਰੂਸ ਆਪਣਾ ਵਿਸ਼ੇਸ਼ ਫੌਜੀ ਆਪਰੇਸ਼ਨ ਜਿਹੜਾ ਜਾਰੀ ਜਿਹੜਾ ਰੱਖ ਰਿਹਾ ਤੇ ਰੂਸ ਦੇ ਲਈ ਕਾਲੇ ਸਾਗਰ ਦੇ ਰਾਹੀਂ ਯੂਕਰੇਨ ਨੂੰ ਗੋਲਾ ਬਾਰੂਦ ਜਿਹੜਾ ਤੇ ਬਾਲਣ ਦੀ ਸਪਲਾਈ ਨੂੰ ਰੋਕਣਾ ਜਿਹੜਾ ਜ਼ਰੂਰੀ ਹੈ। ਇਸੇ ਤਰ੍ਹਾਂ ਯੂਕੇ ਦੀ ਖੁਫੀਆ ਏਜੰਸੀ MI5 ਦੇ ਵੱਲੋਂ ਜਾਸੂਸੀ ਦੇ ਉੱਤੇ ਜਿਹੜਾ ਖਦਸ਼ਾ ਕੀਤਾ ਗਿਆ ਹੈ, ਖਦਸ਼ਾ ਹੈ ਉਹਨਾਂ ਦਾ ਕਿ ਅਕਾਦਮਿਕਾਂ ਨੂੰ ਚੀਨੀ ਸੰਸਥਾ ਦੇ ਨਾਲ ਸੰਬੰਧ ਖਤਮ ਕਰਨ ਦੀ ਚੇਤਾਵਨੀ ਦਿੱਤੀ ਹੈ। ਬ੍ਰਿਟੇਨ ਦੀ ਘਰੇਲੂ ਖੁਫੀਆ ਏਜੰਸੀ MI5 ਨੂੰ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕਾਂ ਤੇ ਖੋਜਕਰਤਾਵਾਂ ਨੂੰ ਇੱਕ ਚੀਨੀ ਸੰਸਥਾ ਦੇ ਨਾਲ ਕੰਮ ਬੰਦ ਕਰਨ ਤੇ ਸੰਬੰਧਤ ਜਿਹੜੇ ਨੇ ਉਨ੍ਹਾਂ ਦੇ ਨਾਲ ਸੰਬੰਧ ਤੋੜਨ ਦੀ ਜਨਤਕ ਚੇਤਾਵਨੀ ਜਾਰੀ ਕਰ ਦਿੱਤੀ ਹੈ। ਖੁਫੀਆ ਏਜੰਸੀ ਦੇ ਅਨੁਸਾਰ ਇਸ ਚੀਨੀ ਸੰਸਥਾ ਦੇ ਚੀਨ ਦੀ ਜਿਹੜੀ ਆ ਮੁੱਖ ਜਾਸੂਸੀ ਏਜੰਸੀ ਦੇ ਨਾਲ ਬਹੁਤ ਮਜ਼ਬੂਤ ਸੰਬੰਧ ਨੇ ਤੇ ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਵਿੱਚ ਜਾਸੂਸੀ ਸਮਰੱਥਾ ਵਧਾਉਣ ਦੇ ਲਈ ਫੰਡਿੰਗ ਕਰ ਰਹੀ ਹੈ। ਦੇਖ ਲਓ ਜੀ ਕਿੱਥੇ ਤੱਕ ਕੰਮ ਜਾਂਦਾ ਹੈ, ਪੜ੍ਹਨ ਵਾਲੇ ਅਧਾਰਿਆਂ ਤੱਕ ਵੀ ਜਿਹੜਾ ਸਾਰਾ ਕੁਝ ਕੀਤਾ ਜਾਂਦਾ। MI5 ਨੇ ਦੱਸਿਆ ਕਿ ਚਾਈਨਾ ਜਨਰਲ ਟੈਕਨੋਲੋਜੀ ਰਿਸਰਚ ਇੰਸਟੀਚਿਊਟ ਦਾ ਮੁੱਖ ਮਕਸਦ ਅਜਿਹੀਆਂ ਅਕਾਦਮਿਕ ਖੋਜਾਂ ਨੂੰ ਵਿੱਤੀ ਸਹਾਇਤਾ ਦੇਣਾ ਹੈ ਜੋ ਚੀਨੀ ਖੁਫੀਆ ਏਜੰਸੀ ਮਿਨਿਸਟਰੀ ਆਫ ਸਟੇਟ ਸਿਕਿਉਰਿਟੀ ਦੀ ਜਿਹੜੀ ਆ ਜਾਸੂਸੀ ਸਮਰੱਥਾ ਨੂੰ ਵਧਾ ਸਕਣ। ਇਸ ਸੰਸਥਾ ਨੇ ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਗੁਪਤ ਸੰਚਾਰ ਪ੍ਰਣਾਲੀਆਂ ਤੇ ਸਟੈਗਨੋਗ੍ਰਾਫੀ ਵਰਗੇ ਸੰਵੇਦਨਸ਼ੀਲ ਜਿਹੜੇ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਹੈ ਤੇ 100 ਤੋਂ ਵੱਧ ਜਿਹੜੇ ਯੂਕੇ ਆਧਾਰਿਤ ਅਕਾਦਮਿਕਾਂ ਨੂੰ ਨਿਸ਼ਾਨਾ ਬਣਾਇਆ। ਖੁਫੀਆ ਏਜੰਸੀਆਂ ਨੇ ਸਪਸ਼ਟ ਕੀਤਾ ਕਿ ਬਹੁਤ ਸਾਰੇ ਅਕਾਦਮਿਕਾਂ ਨੇ ਇਸ ਸੰਸਥਾ ਦੇ ਉੱਤੇ ਚੀਨੀ ਜਾਸੂਸੀ ਜਿਹੜਾ ਏਜੰਸੀ ਦੇ ਨਾਲ ਸੰਬੰਧਾਂ ਤੋਂ ਅਣਜਾਣ ਹੋ ਕੇ ਇਮਾਨਦਾਰੀ ਦੇ ਨਾਲ ਕੰਮ ਜਿਹੜਾ ਕੀਤਾ। ਹਾਲਾਂਕਿ ਹੁਣ ਜੋ ਵੀ ਅਕਾਦਮਿਕ ਜਾਂ ਸੰਸਥਾ CGTRI ਤੋਂ ਗ੍ਰਾਂਟਾਂ ਲਵੇਗੀ ਜਾਂ ਇਸ ਦੇ ਨਾਲ ਭਾਈਵਾਲੀ ਜਾਰੀ ਰੱਖੇਗੀ ਉਸ ਤੇ ਨੈਸ਼ਨਲ ਸਿਕਿਉਰਿਟੀ ਐਕਟ 2023 ਦੇ ਤਹਿਤ ਕਾਨੂੰਨੀ ਕਾਰਵਾਈ ਦਾ ਖਤਰਾ ਜਿਹੜਾ ਅੱਗੇ ਹੋਵੇਗਾ। ਯੂਕੇ ਦੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਜਿਹੜਾ ਬ੍ਰਿਟੇਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਸਟਾਫ ਦੇ ਵੱਲੋਂ CGTRI ਦੇ ਨਾਲ ਸਾਰੇ ਸੰਬੰਧ ਤੁਰੰਤ ਜਿਹੜੇ ਖਤਮ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਕਹਿ ਦਿੱਤਾ ਹੈ। ਲੰਡਨ ਸਥਿਤ ਚੀਨੀ ਦੂਤਾਵਾਸ ਨੇ MI5 ਦੀ ਜਿਹੜੀ ਇਸ ਚੇਤਾਵਨੀ ਨੂੰ ਪੂਰਾ ਜਿਹੜਾ ਪੂਰੀ ਤਰ੍ਹਾਂ ਮਨਘੜਤ ਅਤੇ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਤੇ ਖਾਰਜ ਕੀਤਾ ਹੈ। ਚੀਨ ਨੇ ਪਹਿਲਾਂ ਵੀ ਬ੍ਰਿਟੇਨ ਦੇ ਵੱਲੋਂ ਲਗਾਏ ਗਏ ਅਜਿਹੇ ਜਾਸੂਸੀ ਦੇ ਦੋਸ਼ਾਂ ਤੋਂ ਜਿਹੜਾ ਇਨਕਾਰ ਕੀਤਾ ਹੈ। ਮਿਡਲ ਈਸਟ ਦੇ ਵਿੱਚ ਜੰਗ ਦੀ ਆਹਟ ਜਿਹੜੀ ਫਿਰ ਤੋਂ ਵੱਧ ਗਈ ਹੈ। ਟਰੰਪ ਦੀ ਚੇਤਾਵਨੀ ਮਗਰੋਂ ਅਮਰੀਕਾ ਨੇ ਤੀਜਾ ਜਿਹੜਾ ਏਅਰਕ੍ਰਾਫਟ ਕੈਰੀਅਰ ਭੇਜ ਦਿੱਤਾ ਹੈ ਤੇ 10,000 ਸੈਨਿਕਾਂ ਦੀ ਐਂਟਰੀ ਦੇ ਨਾਲ ਤਣਾਅ ਜਿਹੜਾ ਹੋਰ ਵੱਧ ਰਿਹਾ ਹੈ। ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਤਣਾਅ ਦੇ ਦਰਮਿਆਨ ਇੱਕ ਵੱਡੀ ਖਬਰ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੇਤਾਵਨੀ ਤੋਂ ਬਾਅਦ ਅਮਰੀਕਾ ਮਿਡਲ ਈਸਟ ਦੇ ਵਿੱਚ ਆਪਣੀ ਫੌਜੀ ਤਾਕਤ ਜਿਹੜਾ ਹੋਰ ਮਜ਼ਬੂਤ ਕਰ ਰਿਹਾ ਹੈ। ਅਮਰੀਕਾ ਖੇਤਰ ਦੇ ਵਿੱਚ ਆਪਣਾ ਤੀਜਾ ਏਅਰਕ੍ਰਾਫਟ ਕੈਰੀਅਰ ਦੇ ਉੱਤੇ ਲਗਭਗ 9,000 ਤੋਂ 10,000 ਜਿਹੜੇ ਵਾਧੂ ਸੈਨਿਕ ਭੇਜ ਰਿਹਾ ਹੈ। USS ਥਿਓਡੋਰ ਰੋਸਵੈਲਟ ਤੇ ਇਸ ਦਾ ਜਿਹੜਾ ਸਟ੍ਰਾਈਕ ਗਰੁੱਪ ਨਵੰਬਰ ਦੇ ਅੰਤ ਤੱਕ ਮਿਡਲ ਈਸਟ ਦੇ ਵਿੱਚ ਜਿਹੜਾ ਪਹੁੰਚ ਜਾਵੇਗਾ। ਇਸ ਸਮੇਂ ਖੇਤਰ ਦੇ ਵਿੱਚ 2 ਹੋਰ ਏਅਰਕ੍ਰਾਫਟ ਕੈਰੀਅਰ ਮੌਜੂਦ ਨੇ ਤੇ ਪਹਿਲਾਂ ਹੀ ਜਿਹੜਾ ਤਾਇਨਾਤ ਨੇ ਤੇ ਇਨ੍ਹਾਂ ਦੇ ਵਿੱਚ US ਜਾਰਜ ਵਾਸ਼ਿੰਗਟਨ ਨੂੰ ਜਿਹੜਾ ਆਮ ਤੌਰ ਤੋਂ ਜਿਹੜਾ ਪ੍ਰਸ਼ਾਂਤ ਮਹਾਂਸਾਗਰ ਦੇ ਵਿੱਚ ਤਾਇਨਾਤ ਕੀਤਾ ਜਾਂਦਾ ਹੈ, ਪਰ ਲੰਬੀ ਤਾਇਨਾਤੀ ਤੋਂ ਬਾਅਦ USS ਅਬਰਾਹਮ ਜਿਹੜਾ ਲਿੰਕੋਲ ਨੂੰ ਜਿਹੜਾ ਰਾਹਤ ਦੇਣ ਦੇ ਲਈ ਇਸ ਨੂੰ ਜਿਹੜਾ ਮਿਡਲ ਈਸਟ ਜਿਹੜਾ ਭੇਜਿਆ ਗਿਆ। ਇਸ ਨਵੀਂ ਤਾਇਨਾਤੀ ਦੇ ਨਾਲ ਖੇਤਰ ਦੇ ਵਿੱਚ ਅਮਰੀਕੀ ਨੇਵੀ ਦੀ ਮੌਜੂਦਗੀ ਬੇਮਿਸਾਲ ਪੱਧਰ ਤੱਕ ਵੱਧ ਜਾਵੇਗੀ ਤੇ ਇਸ ਦੇ ਵਿੱਚ 20,000 ਤੋਂ ਵੱਧ ਮਲਾਹ ਤੇ ਮਰੀਨ ਦੇ ਨਾਲ ਨਾਲ ਸੈਂਕੜੇ ਲੜਾਕੂ ਜਹਾਜ਼ ਵੀ ਸ਼ਾਮਲ ਹੋਣਗੇ। ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾਂਸਭਾ UNGA ਦੇ ਵਿੱਚ ਇਰਾਨ ਦੇ ਵੱਲੋਂ ਕਤਰ ਦੇ ਜਿਹੜੇ ਵਿਚੋਲਿਆਂ ਰਾਹੀਂ ਅਮਰੀਕਾ ਨੂੰ ਭੇਜੇ ਗਏ ਸ਼ਾਂਤੀ ਪ੍ਰਸਤਾਵ ਨੂੰ ਰਾਸ਼ਟਰਪਤੀ ਟਰੰਪ ਨੇ ਸਿਰੇ ਤੋਂ ਜਿਹੜਾ ਖਾਰਜ ਕਰ ਦਿੱਤਾ ਹੈ ਤੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਤੁਰੰਤ ਹੋਰਮੁਜ਼ ਨੂੰ ਖੋਲ੍ਹਣ ਦੇ ਲਈ ਸਮਝੌਤਾ ਕਰਨਾ ਚਾਹੁੰਦੇ ਨੇ ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਨੇ। ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਮਾਮਾ ਜੀ ਦੁਬਈ ਤੋਂ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ ਤੇ ਅੱਜ ਕਿਤਾਬ ਆਪਾਂ ਨਹੀਂ ਸਾਂਝੀ ਕਰ ਪਾਵਾਂਗੇ ਤੇ ਉਹਨੂੰ ਕੋਈ ਨਹੀਂ ਅਗਲੇ ਦਿਨਾਂ ਚ ਜ਼ਰੂਰ ਕਰਾਂਗੇ ਤੇ ਕਾਲ ਕਰਨੀ ਚਾਹੁੰਦੇ ਹੋ ਤੁਹਾਡਾ ਨਿੱਘਾ ਸਵਾਗਤ ਹੈ। ਹੋਰ 15-20 ਮਿੰਟ ਆਪਾਂ ਲਾਉਂਦੇ ਹਾਂ। ਸਤਿ ਸ੍ਰੀ ਅਕਾਲ ਜੀ, ਆਪਣੇ ਮੁਹੰਮਦ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਦੁਬਈ ਤੋਂ ਜੀ।
4: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ।
1: ਸਤਿ ਸ੍ਰੀ ਅਕਾਲ
4: ਤੇ ਮਾਨਮਤੇ ਸੋਤੇ ਵੀ ਜਿਹੜੇ ਹੈਗੇ ਆ ਉਹ ਵੀ ਜਿੰਦੇ ਵਾਸਤੇ ਰਹਿਣ ਤਾਰੀ ਵੀ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੀ
1: ਮਿਲਿਆ।
4: ਬਹੁਤ ਸੋਹਣੀ ਗੱਲਬਾਤ ਰਹੀ ਆ ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਹੈਗੇ ਆ।
1: ਸ਼ੁਕਰੀਆ ਜੀ
4: ਸਾਹਿਬ ਦੀਰਾਜ ਜੀਰਾ ਸਾਹਿਬ ਤੇ ਆਪਣਾ ਸਿਕੰਦਰ ਸਾਹਿਬ ਵੀ ਕਿਆ ਬਾਤਾਂ ਤੇ ਸਾਰੇ ਬਹੁਤ ਸੋਹਣੇ ਖਿਆਲ ਹੁੰਦੇ ਆ, ਬੜਾ ਰੋਸ਼ਨ ਖਿਆਲ ਜਿਹੜਾ ਹੈਗਾ ਪਰਸਨੈਲਿਟੀ ਚ ਆ
1: ਜੀ,
4: ਬਹੁਤ ਵਧੀਆ ਸੋਹਣਾ ਲੱਗਾ। ਤੇ ਆਪਣਾ ਗੱਲ ਚੱਲ ਰਹੀ ਸੀ ਇਸ ਵੇਲੇ ਜੋ ਮੌਜੂਦਾ ਸੂਰਤ ਹਾਲ ਆ ਬਿਲਕੁਲ ਚੇਂਜ ਆ ਰਹੀ ਆ, ਲੇਕਿਨ ਬਸ ਜ਼ਰੂਰਤ ਉਹੀ ਆ ਵੀ ਕੁਛ ਨਵਾਂ ਹੋ ਜਾਵੇ, ਹਨਾ, ਸਮਥਿੰਗ ਨਿਊ ਸਮਥਿੰਗ ਫਰੈਸ਼,
1: ਕਿਉਂਕਿ
4: ਪਿੱਛੇ ਜੋ ਰੋਣਾ ਰੱਪਾ ਹੈਗਾ ਉਹ ਤਾਂ ਬੜੀ ਦੇਰ ਤੋਂ ਇਹੋ ਹੀ ਚੱਲੀ ਜਾਂਦਾ ਹੈਗਾ, ਪਰ ਹੁਣ ਜ਼ਰੂਰਤ ਆ ਜਿਹੜਾ ਹੈਗਾ ਕੁਛ ਨਾ ਕੁਛ ਨਵਾਂ ਹੋਵੇ ਹੋ ਜਾਵੇ, ਜਿਹੜਾ ਸਮਥਿੰਗ ਨਿਊ ਸਮਥਿੰਗ ਫਰੈਸ਼ ਜਿਹਦੇ ਨਾਲ ਸਾਰਾ ਕੁਛ ਜਿਹੜਾ ਹੈਗਾ ਅਮਨ ਅਮਾਨ ਦੇ ਨਾਲ ਜਿਹੜਾ ਹੈਗਾ ਉਹ ਜਿਹੜਾ ਬਣ ਜਾਵੇ, ਜਿਹੜਾ ਕਾਇਮ ਹੋ ਜਾਵੇ
1: ਜੀ,
4: ਤੇ ਆਵਾਮ ਦਾ ਜਿਹੜਾ ਹੈਗਾ ਕੁਛ ਖਿਆਲ ਕੀਤਾ ਜਾਵੇ। ਹਾਂ, ਕਮੀਆਂ ਤੁਰਸ਼ੀਆਂ ਜਿਹੜੀਆਂ ਰਹਿ ਜਾਂਦੀਆਂ ਹੈਗੀਆਂ, ਕਹਿੰਦੇ ਨਾ ਇਨਸਾਨ ਪੂਰੀਆਂ ਕਰ ਲੈਂਦਾ ਆ, ਪਰ ਇੱਕ ਹੋਣਹਾਰ ਅੱਗੇ ਜਿਹੜਾ ਹੈਗਾ ਰਹਿਨੁਮਾ ਆ ਜਾਵੇ ਉਹ ਸਾਰਾ ਹੀ ਸੰਭਾਲ ਲੈਂਦਾ ਹੈਗਾ, ਕਮਾਂਡ ਨੂੰ ਸੰਭਾਲ ਲੈਂਦਾ।
1: ਬਿਲਕੁਲ
4: ਜਿਹੜੀ ਦੁਆਵਾਂ ਸਾਡੀਆਂ ਜੀ
1: ਅੱਗੋਂ ਬਿਹਤਰ
4: ਆਵੇ ਜੀ। ਤੇ ਲੋ ਜੀ, ਮੈਂ ਜਿਹੜਾ ਹੈਗਾ ਸੂਫੀ ਕਲਾਮ ਹੈਗਾ ਤੇ
1: ਜਰੂਰ ਆਉਣ ਦਿਓ
4: ਜੀ, ਮੈਂ ਚਲੋ ਰੂਹਦਾਰੀ ਆਪਾਂ ਕਰ ਲਈ।
1: ਬਿਲਕੁਲ ਆ ਜੀ
4: ਜੀ ਜੀ ਪਹਿਲਾਂ

ਵਸਦਾ ਬਾਹਰ ਲੱਭਣ ਦਾ ਕੀ ਫਾਇਦਾ ਬੁਲਾਇਆ ਆਖਦਾ ਮੁੜੀ ਅੰਦਰੀ ਵੇ ਉੱਥੇ ਮੁਕਦਾ ਹਰ ਸ਼ਿਕਵਾ ਗਿਲਾ ਜਿੱਥੇ ਇਸ਼ਕ ਦਾ ਦੀਵਾ ਬਲਦਾ ਜਿੱਥੇ ਇਸ਼ਕ ਦਾ ਦੀਵਾ ਬਲਦਾ ਉੱਥੇ ਡਰ ਵੀ ਮੁੱਕ ਜਾਂਦਾ ਏ ਜਿਹੜਾ

0: ਬੁੱਲਿਆ ਦੇ ਰੰਗ ਵਿੱਚ ਰੰਗ ਦੇ, ਬੁੱਲਿਆ ਦੇ ਰੰਗ ਵਿੱਚ ਰੰਗ ਦੇ, ਮੈਨੂੰ ਆਪਣਾ ਬਣਾ ਮੌਲਾ, ਸੁਬਾ ਸੁਬਾ ਨੂਰ ਬਰਸਾ, ਦਿਲ ਤੇ ਬਰਕਤ ਪਾ ਮੌਲਾ,
1: ਵਾਹ
0: ਸਾ ਸਾ ਸਾ ਸਾ ਸ਼ੁਕਰ ਕਰਾਂ ਮੈਂ, ਸਾ ਸਾ ਸ਼ੁਕਰ ਕਰਾਂ ਮੈਂ, ਤੇਰਾ ਨਾਮ ਜਪਾਂ ਮੈਂ ਮੌਲਾ, ਰਾਤ ਦੀ ਧੁੰਦ ਮੁੱਕ ਗਈ ਏ, ਸ਼ਹਿਰ ਦਾ ਰੰਗ ਸਜ ਗਿਆ ਏ ਮੌਲਾ, ਹਰ ਪੱਤੇ ਤੇ ਹਰ ਫੁੱਲ ਉੱਤੇ, ਹਰ ਪੱਤੇ ਉੱਤੇ ਹਰ ਫੁੱਲ ਉੱਤੇ ਤੇਰਾ ਹੀ ਨੂਰ ਵੱਜਦਾ ਏ, ਮਨ ਮੇਰਾ ਕੱਲ ਤੱਕ ਜੋ ਭਟਕਦਾ ਸੀ, ਅੱਜ ਤੇਰੇ ਦਰਿਆ ਬੈਠਾ ਏ, ਬੁੱਲੇ ਦੀ ਗੱਲ ਸਮਝ ਆਈ ਜਦ, ਬੁੱਲੇ ਦੀ ਗੱਲ ਸਮਝ ਆਈ ਜਦ, ਰੱਬ ਦੇ ਨਾਂ ਵਿੱਚ ਰਹਿੰਦਾ ਏ, ਬੁੱਲੇ ਦੀ ਗੱਲ ਆਈ ਜਦ ਸਮਝ ਵਿੱਚ, ਰੱਬ ਦੇ ਨਾਂ ਵਿੱਚ ਰਹਿੰਦਾ ਏ।
1: ਵਾਹ ਜੀ ਵਾਹ ਜੀ, ਬਾ ਕਮਾਲ ਜੀ, ਬਾ ਕਮਾਲ ਮੁਹੰਮਦ ਜੀ, ਹਰ ਬਾਰ ਦੀ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਕਲਾਮ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸੀ ਜੀ ਮੁਹੰਮਦ ਜੀ ਤੇ ਦੁਬਈ ਤੋਂ ਨਾਲ ਗੱਲਬਾਤ ਦੇ ਨਾਲ ਨਾਲ ਗੱਲਬਾਤ ਦੇ ਨਾਲ ਕਲਾਮ ਵੀ ਸਾਂਝਾ ਕਰਕੇ ਗਏ ਨੇ, ਤੇ ਇਸੇ ਤਰ੍ਹਾਂ ਆਖਰ ਦੇ ਵਿੱਚ ਕੁਝ ਗੱਲਾਂ ਬਾਤਾਂ, ਇੱਕ ਦੋ ਇੰਟਰਸਟਿੰਗ ਜਿਹੜੀਆਂ ਜਾਣਕਾਰੀਆਂ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਨਾਲ ਤੁਹਾਡੇ ਸੁਨੇਹਿਆਂ ਨੂੰ ਵੀ ਨਾਲ ਸ਼ਾਮਲ ਕਰਦੇ ਹਾਂ। ਜਿਵੇਂ ਕਿ ਦੋਸਤੋ ਗੱਲਬਾਤ ਕਰ ਰਿਹਾ ਸੀ ਪਹਿਲਾਂ ਵੀ ਜੀਰਾ ਸਾਹਿਬ ਦੇ ਨਾਲ, NCERT ਭਾਰਤ ਦੇ ਵਿੱਚ ਕਿਸੇ ਵੇਲੇ ਮੰਦਰ ਵਿੱਤੀ ਸੰਸਥਾਵਾਂ ਸਨ, NCERT ਦੀ ਜਿਹੜੀ ਹੈ ਨੌਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਪੁਸਤਕ ਦਾ ਜਿਹੜਾ ਇਹ ਦਾਅਵਾ ਕੀਤਾ ਗਿਆ ਹੈ। NCERT ਦੀ ਜਿਹੜੀ ਨੌਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਦੀ ਪੁਸਤਕ ਮੁਤਾਬਕ 1000 ਸਦੀ ਦੇ ਵਿੱਚ 1000 ਤੋਂ 1700 ਈਸਵੀ ਦੇ ਦੌਰਾਨ ਮੰਦਰ ਨਾ ਸਿਰਫ ਅਹਿਮ ਵਿੱਤੀ ਸੰਸਥਾਵਾਂ ਸਨ ਬਲਕਿ ਉਹ ਰਾਜਨੀਤਿਕ ਸੱਤਾ ਦੇ ਲਈ ਪ੍ਰਮਾਣਿਕਤਾ ਦਾ ਜਿਹੜਾ ਇੱਕ ਵਸੀਲਾ ਵੀ ਸੀ। ਅੰਡਰਸਟੈਂਡਿੰਗ ਸੋਸਾਇਟੀ ਇੰਡੀਆ ਐਂਡ ਬਿਯੋਂਡ ਪਾਰਟ 2 ਸਿਰਲੇਖ ਵਾਲੀ ਕਿਤਾਬ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਦੇ 6 ਮਹੀਨਿਆਂ ਬਾਅਦ ਮੰਗਲਵਾਰ ਨੂੰ ਰਿਲੀਜ਼ ਕੀਤੀ ਗਈ ਹੈ। ਪੁਸਤਕ ਦਾ ਪਹਿਲਾ ਹਿੱਸਾ ਜੂਨ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਤੇ ਰਜਿਸਟੈਂਸ ਐਂਡ ਰਿਸੀਲੀਐਂਸ 1000 ਸਦੀ ਤੋਂ ਲੈ ਕੇ 1700 ਈਸਵੀ ਜਿਹੜੀ ਹੈ ਸਿਰਲੇਖ ਵਾਲੇ ਚੈਪਟਰ ਦੇ ਵਿੱਚ ਚੈਪਲਸ ਦੀ ਰਿਸੀਲੀਐਂਸ ਆਫ ਸੇਕਰਡ ਸਾਇੰਟਸ ਨਾਮ ਵਾਲਾ ਭਾਗ ਹੈ ਜਿਸ ਦੇ ਵਿੱਚ ਇਹ ਵੇਰਵਾ ਦਿੱਤਾ ਗਿਆ ਕਿ ਕਿਵੇਂ ਉਸ ਸਮੇਂ ਦੇ ਦੌਰਾਨ ਮੰਦਰਾਂ ਨੇ ਖੇਤਰ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਜੀਵਨ ਦੇ ਥਾਵਾਂ ਦੇ ਵਜੋਂ ਕੰਮ ਕੀਤਾ। ਇਸ ਅਧਿਆਏ ਦੇ ਵਿੱਚ ਵਰਣਿਤ ਵਿਰੋਧ ਦਾ ਜਿਹੜਾ ਸੰਕਲਪ ਸਿਰਫ ਲੜਾਈਆਂ ਤੇ ਸਿਆਸੀ ਸੰਘਰਸ਼ਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਸੰਸਥਾਵਾਂ ਤੇ ਰਵਾਇਤਾਂ ਦੀ ਹੋਂਦ ਬਣਾਈ ਰੱਖਣ ਤੇ ਉਨ੍ਹਾਂ ਨੂੰ ਸੁਰਜੀਤ ਕਰਨ ਤੱਕ ਫੈਲਿਆ ਹੋਇਆ, ਜਿਸ ਦੇ ਵਿੱਚ ਮੰਦਰਾਂ ਦੀ ਭੂਮਿਕਾ ਅਹਿਮ ਹੈ। ਪਾਠ ਪੁਸਤਕ ਦੇ ਵਿੱਚ ਕਿਹਾ ਗਿਆ ਕਿ ਮੰਦਰਾਂ ਨੇ ਵਿੱਤੀ ਸੰਸਥਾਵਾਂ ਦੇ ਰੂਪ ਦੇ ਵਿੱਚ ਕੰਮ ਕੀਤਾ, ਕਾਸ਼ਤਕਾਰਾਂ, ਪਿੰਡਾਂ ਦੇ ਲੋਕਾਂ ਤੇ ਵਪਾਰੀ ਸਮੂਹਾਂ ਨੂੰ ਕਰਜ਼ਾ ਦਿੱਤਾ, ਕੁਝ ਮਾਮਲਿਆਂ ਦੇ ਵਿੱਚ ਉਨ੍ਹਾਂ ਨੇ ਸਥਾਨਕ ਟੈਕਸ ਇਕੱਠੇ ਕੀਤੇ ਤੇ ਨੀਮ ਅਦਾਲਤੀ ਅਖਤਿਆਰਾਂ ਦੀ ਜਿਹੜੀ ਵਰਤੋਂ ਵੀ ਕੀਤੀ ਹੈ। ਲਓ ਜੀ, ਇਹ ਚੀਜ਼ਾਂ ਚੱਲੀਆਂ ਨੇ। ਦੂਸਰੇ ਪਾਸੇ ਗੈਸ ਅਤੇ ਧੂੜ ਦੇ ਇੱਕੋ ਬੱਦਲ ਤੋਂ ਪੈਦਾ ਹੋਈ ਸੀ ਧਰਤੀ ਤੇ ਮੰਗਲ ਗ੍ਰਹਿ, ਫਿਰ ਵੀ ਵੱਖਰੇ ਤਰੀਕੇ ਦੇ ਨਾਲ ਬਣੇ ਨੇ। ਇੱਕ ਜਿਹੜੀ ਛੋਟੇ ਸੰਖੇਪ ਦੇ ਵਿੱਚ ਸਟੱਡੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਖੋਜਕਾਰਾਂ ਨੇ ਧਰਤੀ ਤੇ ਮੰਗਲ ਗ੍ਰਹਿ ਦੇ ਬਣਨ ਦੇ ਸ਼ੁਰੂਆਤੀ ਪੜਾਵਾਂ ਦਾ ਜਿਹੜਾ ਮੁੜ ਪਤਾ ਲਗਾਇਆ ਤੇ ਇਹ ਦੇਖਿਆ ਕਿ ਦੋਵੇਂ ਗ੍ਰਹਿ ਵੱਖ ਵੱਖ ਤਰੀਕਿਆਂ ਦੇ ਨਾਲ ਬਣੇ ਨੇ, ਭਾਵੇਂ ਕਿ ਦੋਵੇਂ ਗੈਸ ਅਤੇ ਧੂੜ ਦੇ ਇੱਕੋ ਘੁੰਮਦੇ ਹੋਏ ਬੱਦਲ ਦੇ ਵਿੱਚ ਪੈਦਾ ਹੋਏ ਸਨ ਜੋ ਅੰਤ ਦੇ ਵਿੱਚ ਸੂਰਜੀ ਮੰਡਲ ਬਣ ਗਿਆ ਤੇ ਕੋਪਨਹੈਗਨ ਜਿਹੜੀ ਯੂਨੀਵਰਸਿਟੀ ਹੈ ਉਹਦੇ ਗਲੋਬ ਇੰਸਟੀਟਿਊਟ ਦੇ ਖੋਜਕਾਰ ਨੇ ਐਂਡਰਸ ਜੌਹਨਸਨ ਨੇ ਕਿਹਾ ਕਿ ਇਹ ਸਭ ਤੋਂ ਹੈਰਾਨੀਜਨਕ ਨਤੀਜਾ ਹੈ ਕਿਉਂਕਿ ਇੱਕੋ ਸੂਰਜੀ ਮੰਡਲ ਦੇ ਵਿੱਚ ਨਾਲੋਂ ਨਾਲ ਬਣੇ ਦੋ ਗ੍ਰਹਿਾਂ ਤੋਂ ਸਮਾਨ ਬਣਤਰ ਦੇ ਜਿਹੜੇ ਨੇ ਇਤਿਹਾਸ ਦੀ ਉਮੀਦ ਕੀਤੀ ਜਾਂਦੀ ਹੈ। ਕੋਪਨਹੈਗਨ ਆਪਣਾ ਡੈਨਮਾਰਕ ਦੀ ਕੈਪੀਟਲ। ਸਹਿਮੁੱਖ ਖੋਜਕਾਰ ਹਾਈਯਾਂਗ ਵਾਂਗ ਨੇ ਜਿਹੜਾ ਦੱਸਿਆ ਕਿ ਧਰਤੀ ਦੇ ਪੁੰਜ ਦਾ ਜਿਹੜਾ ਘੱਟੋ ਘੱਟ 75% ਹਿੱਸਾ ਦੋ ਯੁਵਾ

ਗ੍ਰਹਿਾਂ ਦਾ ਜਾਂ ਪ੍ਰੋਟੋ ਪਲੈਨੇਟਸ ਤੋਂ ਜਿਹੜਾ ਆਇਆ ਜੋ ਪੱਥਰਾਂ ਨੂੰ ਇਕੱਠਾ ਕਰਕੇ ਵੱਡੇ ਹੋਏ ਨੇ ਤੇ ਜਦੋਂ ਕਿ ਪਲੈਨੇਟਸੀ ਮਲਸ ਨੇ ਜਿਹੜਾ ਸੀ 25% ਤੱਕ ਯੋਗਦਾਨ ਪਾਇਆ। ਇਸ ਦੇ ਉਲਟ ਮੰਗਲ ਦੇ ਪੁੰਜ ਦਾ ਜਿਹੜਾ ਲਗਭਗ 3/4 ਹਿੱਸਾ ਹੈ ਪਲੈਨੇਟਸੀ ਮਲਸ ਤੋਂ ਜਿਹੜਾ ਆਉਂਦਾ ਹੈ ਤੇ ਬਾਕੀ ਦਾ 4th ਹਿੱਸਾ ਪੱਥਰਾਂ ਦੇ ਇਕੱਠੇ ਹੋਣ ਤੋਂ ਬਣਿਆ। ਨੇਚਰ ਐਸਟਰੋਨੋਮੀ ਦੇ ਵਿੱਚ ਪ੍ਰਕਾਸ਼ਿਤ ਜਿਹੜਾ ਸਟੱਡੀ ਹੈ 4.5 ਅਰਬ ਸਾਲ ਪਹਿਲਾਂ ਦੇ ਗ੍ਰਹਿਾਂ ਦੀ ਉਤਪਤੀ ਦੀ ਜਾਂਚ ਜਿਹੜੀ ਕਰਨ ਦੇ ਲਈ ਦੋਵਾਂ ਗ੍ਰਹਿਾਂ ਦੀ ਉਪਰਲੀ ਸਤਹ ਅਤੇ ਪਰਤ ਦੇ ਵਿੱਚ ਮੌਜੂਦ ਖਾਸ ਤੱਤਾਂ ਦਾ ਵਿਸ਼ਲੇਸ਼ਣ ਜਿਹੜਾ ਕਰਦਾ ਹੈ। ਵਿਗਿਆਨੀ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਗ੍ਰਹਿ ਜਾਂ ਤਾਂ ਵਿਸ਼ਾਲ ਪੁਲਾੜ ਚਟਾਨਾਂ ਦੇ ਟਕਰਾਉਣ ਨਾਲ ਜਾਂ ਵੱਡੀਆਂ ਚਟਾਨਾਂ ਦੁਆਰਾ ਛੋਟੇ ਕਣਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਦੇ ਰਾਹੀਂ ਬਣਦੇ ਨੇ। ਇਹ ਨਵੇਂ ਨਤੀਜੇ ਇਸ ਹਾਈਬ੍ਰਿਡ ਮਾਡਲ ਦਾ ਜਿਹੜਾ ਸਮਰਥਨ ਕਰ ਰਹੇ ਨੇ। ਖੋਜਕਾਰਾਂ ਨੇ ਜਿਹੜਾ ਸੋਡੀਅਮ ਜ਼ਿੰਕ ਅਤੇ ਪੋਟਾਸ਼ੀਅਮ ਵਰਗੇ ਅਸਥਿਰ ਤੱਤਾਂ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਜਿਨ੍ਹਾਂ ਦੀ ਮੌਜੂਦਗੀ ਜਾਂ ਗੈਰ ਮੌਜੂਦਗੀ ਇੱਕ ਰਸਾਇਣਿਕ ਫਿੰਗਰ ਪ੍ਰਿੰਟ ਦੇ ਵਜੋਂ ਕੰਮ ਕਰਦੀ ਹੈ। ਕੰਪਿਊਟਰ ਮਾਡਲਾਂ ਦੀ ਮਦਦ ਦੇ ਨਾਲ ਇਹ ਪਤਾ ਲਗਾਇਆ ਗਿਆ ਹੈ ਕਿ ਅਰਬਾਂ ਸਾਲ ਪਹਿਲਾਂ ਗਾਇਬ ਹੋਏ ਸਬੂਤਾਂ ਦੇ ਬਾਵਜੂਦ ਧਰਤੀ ਤੇ ਮੰਗਲ ਦੇ ਉੱਤੇ ਪਰਤਾਂ ਦੀ ਬਣਤਰ ਅੱਜ ਵੀ ਉਹਨਾਂ ਦੇ ਗਠਨ ਪ੍ਰਕਿਰਿਆ ਦੀ ਇੱਕ ਜਿਹੜੀ ਹੈ ਅਨੋਖੀ ਛਾਪ ਦੇ ਵਜੋਂ ਜਿਹੜੀ ਬਰਕਰਾਰ ਹੈ। ਜੀ ਦੋਸਤੋ, ਇਹ ਨੇ ਜੀ ਕੁਝ ਗੱਲਾਂ ਬਾਤਾਂ ਧਰਤੀ ਦੀਆਂ, ਕੁਝ ਹੋਰ ਪਲਾਂਟਾਂ ਦੀਆਂ, ਪਲੈਨਟ ਦੀਆਂ, ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੱਧਦੇ ਹਾਂ। ਦੇਸ਼ ਦੇ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਖਤਮ ਕਰਦੇ ਹਾਂ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹਾਂ ਦੇ ਨਾਲ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਰਾਜਨ ਸੈਣੀ ਸਾਹਿਬ, ਸੁਰਿੰਦਰ ਕੌਰ ਮਾਲ ਜੀ, ਪਰਮਿੰਦਰ ਬਰਨ ਜੀ, ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਪਰ ਨਾਲ ਨਾਲ ਲਾਈਕ ਨੰਬਰ 1 ਤੇ ਲਾਈਕ ਨੰਬਰ 4 2 ਭੇਜਿਆ ਜੀ। ਤੇ ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ US ਤੋਂ ਭੇਜਦੇ ਨੇ। ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਨੇ, ਮਾਲ ਭੈਣ ਜੀ ਤੁਹਾਡੇ ਆਲੇ ਦੁਆਲੇ ਰਹਿਣ ਬਸੇਰਾ ਤੁਹਾਨੂੰ ਬਹੁਤ ਕੁਝ ਸਿੱਖਣ ਦੇ ਲਈ ਕਹਿੰਦੇ ਦਿੰਦਾ ਹੈ ਜੀ। ਬਹੁਤ ਵਧੀਆ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ। ਤੇ ਇਕਬਾਲ ਮਾਂਗੜ ਜੀ ਕਹਿੰਦੇ ਬਿਊਟੀਫੁਲ ਟਾਲਕ ਜੀ, ਤੇ ਰਾਜਾ ਸੈਣੀ ਸਾਹਿਬ ਕਹਿੰਦੇ ਸਿਆਣਿਆਂ ਦੀਆਂ ਸਿਆਣੀਆਂ ਗੱਲਾਂ ਇਕਬਾਲ ਜੀ, ਯੂ ਕੈਨ ਪ੍ਰਾਊਡ ਆਫ ਯੂਅਰ ਮਦਰ, ਥੈਂਕਸ ਮਾਲ ਭੈਣ ਜੀ। ਇਕਬਾਲ ਜੀ ਕਹਿੰਦੇ ਆ ਰਾਜਨ ਸੈਣੀ ਜੀ ਆਈ ਡੂ, ਤੇ ਸੈਣੀ ਸਾਹਿਬ ਕਹਿੰਦੇ ਆ ਨਾਈਸ। ਤੇ ਇਸੇ ਤਰ੍ਹਾਂ ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੇਜਦੇ ਆ, ਤੇ ਨਾਲ ਗੁਲਾਬ ਦੇ 2 ਫੁੱਲ ਭੇਜੇ ਆ। ਮਲਕੀਤ ਸਿੰਘ ਜੀ ਆਪਣੇ ਰਣੀਆਂ ਤੋਂ ਸਿਰਸਾ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ। ਤੇ ਮਲਕੀਤ ਸਿੰਘ ਪੱਟੀ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਜੀਆਂ ਨੂੰ ਜੀ ਕਿਹਾ, ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਗੁਲਾਬ ਦੇ ਫੁੱਲ ਵੀ ਭੇਜੇ ਨੇ ਨਾਲ, ਪਿੰਕ ਤੇ ਰੈੱਡ। ਜਗਸੀਰ ਬਾਈ ਜੀ ਜੁੜੇ ਹੋਏ ਨੇ, ਜਗਸੀਰ ਸਿੰਘ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਜੀਆਂ ਨੂੰ ਜੀ ਬਹੁਤ ਸਾਰੇ ਦਿਲ ਤੇ ਗੁਲਾਬ ਭੇਜੇ ਨੇ। ਤੇ ਰਜਿੰਦਰ ਕੁਮਾਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਨਾਲ ਦਿਲ ਭੇਜੇ ਨੇ, ਨਾਲ ਤਾੜੀਆਂ ਵਜਾ ਰਹੇ ਨੇ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਦੁਬਈ ਤੋਂ, ਤੇ ਭੁਪਿੰਦਰ ਜੀ ਤੇ ਐਂਡ ਆਲ ਜੀ ਸਭ ਨੂੰ ਵੀਰ ਜੀ ਸਤਿ ਸ਼੍ਰੀ ਅਕਾਲ। ਜਗਸੀਰ ਜੀ ਕਹਿੰਦੇ ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ, ਤੇ ਹਾਂਜੀ ਜਗਸੀਰ ਜੀ ਰਜਿੰਦਰ ਜੀਰਾ ਜੀ ਲਿਖਦੇ ਆ, ਤੇ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ ਆਪਣੇ ਮੁਕੱਦਰ ਬਾਈ ਜੀ, ਤੇ 2 ਦਿਲ ਭੇਜਿਆ, 1 ਗੁਲਾਬ ਦਾ ਫੁੱਲ ਭੇਜਿਆ। ਹਰਜਿੰਦਰ ਜੀਰਾ ਜੀ ਕਹਿੰਦੇ ਨਹੀਂ ਜੀ ਸੈਣੀ ਵੀਰ ਜੀ 16। ਤੇ ਇਸੇ ਤਰ੍ਹਾਂ ਮੈਡਲਾਂ ਦੀ ਗੱਲ ਕਰਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ ਜਨਸੰਖਿਆ ਦੇ ਹਿਸਾਬ ਦੇ ਨਾਲ ਗੋਲਡ ਮੈਡਲ ਜ਼ਿਆਦਾ ਹਨ ਭਾਰਤ ਦੇ ਜੀ। ਜੀਰਾ ਜੀ ਕਹਿੰਦੇ ਆ ਕਿ ਓਲੰਪਿਕ ਮਾਸਕੋ ਦੇ ਜੇਤੂ ਕਪਤਾਨ ਪ੍ਰਗਟ ਸਿੰਘ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਕੇ ਇੱਕ ਹੋਰ ਗੋਲਡ ਮੈਡਲ ਪੰਜਾਬ ਦੇ ਨਾਂ ਕਰ ਦਿੱਤਾ ਹੈ, ਇਸ ਦੇ ਬਾਰੇ ਕੀ ਖਿਆਲ ਨੇ ਜੀ ਸਾਡੇ ਸੈਣੀ ਸਾਹਿਬ ਜੀ ਦੇ? ਹਾਂਜੀ, ਉਹਦੇ ਉੱਤੇ ਵਿਸਤਾਰ ਦੇ ਵਿੱਚ ਸ਼ੁਰੂ ਚ ਗੱਲ ਕੀਤੀ ਹੈ ਜੀ। ਗੱਲਬਾਤ ਇਹਨਾਂ ਮੁੱਦਿਆਂ ਤੋਂ ਸ਼ੁਰੂ ਹੋਈ ਅੱਜ, ਤੇ ਪ੍ਰੋਗਰਾਮ ਸ਼ੁਰੂ ਕਰਦੇ ਹੀ ਇਹ ਖ਼ਬਰ ਜਿਹੜੀ ਆ ਚੁੱਕੀ ਸੀ ਰਾਤ ਦੀ, ਸਾਨੂੰ ਵੀ ਉਡੀਕ ਸੀ ਜੀ। ਮੁਕੱਦਰ ਜੀ ਕਹਿੰਦੇ ਅੱਜ ਦਾ ਫੈਸਲਾ ਕਾਂਗਰਸ ਦਾ ਬਿਲਕੁਲ ਦਰੁਸਤ ਹੈ, ਤੇ ਕੱਲ ਨੂੰ ਜੇ ਪ੍ਰਗਟ ਸਿੰਘ ਨਾ ਪੰਜਾਬ ਦੇ ਨਾਲ ਖੜਾ ਤੇ ਅਸੀਂ ਸਭ ਤੋਂ ਪਹਿਲਾਂ ਉਹਦੇ ਖਿਲਾਫ਼ ਖੜੇ ਹੋਵਾਂਗੇ ਕਹਿੰਦੇ ਜੀ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਸਿਕੰਦਰ ਵੀਰ ਜੀ ਤੈਅ ਦਿਲੋਂ ਸ਼ੁਕਰਾਨੇ ਜੀ, ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਲਵ ਯੂ, ਤੇ ਗੂਠੇ ਖੜੇ ਕਰਦੇ ਆ। ਸੁਰਿੰਦਰ ਮਾਲ ਜੀ ਕਹਿੰਦੇ ਆ ਰਾਜਨ ਜੀ ਤੈਅ ਦਿਲੋਂ ਧੰਨਵਾਦ ਵਿਚਾਰ ਪਸੰਦ ਕਰਨ ਦੇ ਲਈ ਜੀ। ਤੇ ਮਾਲ ਜੀ ਕਹਿੰਦੇ ਵੈਸੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜੇ ਸਾਨੂੰ ਆਪਣੀ ਗਲਤੀ ਦਿਸਦੀ ਹੋਵੇ ਤਾਂ ਜ਼ਰੂਰ ਮੰਨਣੀ ਚਾਹੀਦੀ ਹੈ, ਇਸ ਦੇ ਨਾਲ ਆਉਣ ਵਾਲਾ ਜਿਹੜਾ ਸਮਾਂ ਵਧੀਆ ਹੋ ਸਕਦਾ ਹੈ। ਬਿਲਕੁਲ ਦਰੁਸਤ ਹੈ ਜੀ।
ਤੇ ਸੁਰਿੰਦਰ ਮਾਲ ਜੀ ਲਿਖਦੇ ਆ ਦੈਟਸ ਰੀਅਲੀ ਗੁੱਡ ਜੀ। ਤੇ ਰਜਿੰਦਰ ਜੀਰਾ ਜੀ ਦੇ ਸੁਨੇਹੇ ਨੇ ਕਹਿੰਦੇ ਨੇ ਕਿ ਭਾਰਤ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਤੁਹਾਡੇ ਬਾਰੇ ਪਤਾ ਲੱਗਿਆ ਵੀ ਤੁਸੀਂ ਦੱਸਿਆ ਕਿ ਨੈਸ਼ਨਲ ਤੱਕ ਖੇਡੇ ਨੇ ਤੇ ਲਵ ਸਪੋਰਟਸ ਕਹਿੰਦੇ ਜੀ ਸ਼ੁਕਰੀਆ ਜੀਰਾ ਸਾਹਿਬ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਇਹ ਮੰਡੀ ਪੈਸੇ ਦੀ ਹੈ ਜੀ ਸਹੀ ਸਮੇਂ ਦੇ ਉੱਤੇ ਕੀਮਤ ਮਿਲਣੀ ਚਾਹੀਦੀ ਹੈ ਸਭ ਵਿਕਾਊ ਹੈ। ਜੀਰਾ ਸਾਹਿਬ ਕਹਿੰਦੇ ਹੈਂਡਲੀ ਤੇ ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ ਆਪਣੇ ਇੰਡੀਆ ਤੋਂ ਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ। ਸੁਰਿੰਦਰ ਮਾਲ ਜੀ ਕਹਿੰਦੇ 100% ਐਗਰੀ ਰਾਜਨ ਜੀ। ਔਜਲਾ ਸਾਹਿਬ ਲਿਖਦੇ ਨੇ ਜ਼ਮੀਰ ਜਾਗਦੀ ਹੀ ਹੈ ਜਦੋਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਔਜਲਾ ਸਾਹਿਬ ਕਹਿੰਦੇ ਪਹਿਲਾਂ ਜ਼ਮੀਰ ਸੁੱਤੀ ਰਹਿੰਦੀ ਹੈ ਜੀ ਤੇ ਇਕਬਾਲ ਮਾਂਗਰ ਜੀ ਕਹਿੰਦੇ 100% ਰਾਈਟ ਜੀ। ਔਜਲਾ ਸਾਹਿਬ ਕਹਿੰਦੇ ਸਿਸਟਮ ਬਦਲਣ ਆਏ ਸੀ ਕਹਿ ਕੇ ਜੀ ਤੇ ਮੁਹੰਮਦ ਜੀ ਲਿਖਦੇ ਸਤਿ ਸ੍ਰੀ ਅਕਾਲ ਵੀਰ ਸਿਕੰਦਰ ਜੀ ਤੇ ਰਾਜਨ ਸੈਣੀ ਸਾਹਿਬ ਸੋਰੀ ਰਜਿੰਦਰ ਜੀਰਾ ਜੀ ਕਹਿੰਦੇ ਬਹੁਤ ਵਧੀਆ ਵਿਚਾਰ ਨੇ ਸੈਣੀ ਸਾਹਿਬ ਜੀ ਦੇ ਵੀ ਜੀ ਕਹਿੰਦੇ ਤਾੜੀਆਂ ਵਜਾਈਆਂ ਨੇ ਤੇ ਨਾਲ ਅੰਗੂਠੇ ਖੜੇ ਕੀਤੇ ਆ। ਤੇ ਔਜਲਾ ਸਾਹਿਬ ਲਿਖਦੇ ਨੇ ਦਿਨ ਦੇ ਕੰਮ ਦੇ ਨਾਲ ਗੁਜ਼ਾਰਾ ਰਾਜਨ ਜੀ ਤੁਹਾਡੇ ਵਾਂਗ ਹਰ ਕੋਈ ਮਾਧਿਅਮ ਰਾਹੀਂ ਕਹਿੰਦੇ ਨੇ ਲਿਖਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਗੜੀ ਦੇ ਗਲ ਦੇ ਵਿੱਚ ਗੜ ਨਿਕਲਿਆ ਹੋਇਆ ਹੈ ਜੀ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਅਨੁਜੀ ਭੈਣ ਜੀ ਸਵਾਗਤ ਹੈ। ਗੁਰੀ ਮਾਂ ਜੀ ਸਭ ਦੋਸਤਾਂ ਨੂੰ ਯੂ ਆਰ ਰਾਈਟ ਸਰ ਕਹਿੰਦੇ ਨੇ ਤੇ ਹਰਵਿੰਦਰ ਜੋਲ ਭੈਣ ਜੀ ਸਿਕੰਦਰ ਸਿੰਘ ਔਜਲਾ ਜੀ ਰਾਜਨ ਸੈਣੀ ਜੀ ਭੁਪਿੰਦਰ ਜੀ ਦਵਿੰਦਰ ਭਾਰਤ ਜੀ ਮੁਕੱਦਰ ਵੀਰ ਜੀ ਮੁਹੰਮਦ ਜੀ ਤੇ ਮਨਦੀਪ ਜੱਸੀ ਬਾਈ ਜੀ ਇਕਬਾਲ ਵੀਰ ਜੀ ਰਜਿੰਦਰ ਜੀਰਾ ਜੀ ਨੂੰ ਸੁਰਿੰਦਰ ਮਾਹਲ ਜੀ ਨੂੰ ਪਰਮਿੰਦਰ ਜੀ ਨੂੰ ਜਗਸੀਰ ਸਿੰਘ ਵੀਰ ਜੀ ਨੂੰ ਤੇ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ ਗੁਰੀਮਾਨ ਜੀ ਇੱਕ ਵਾਰੀ ਸਾਰਿਆਂ ਨੂੰ ਬੁਲਾ ਦਿਆ ਕਰੋ ਵੀਰ ਜੀ ਤੁਸੀਂ ਤੇ ਚਲੋ ਚੰਗੀ ਗੱਲ ਹੈ ਜੀ ਇੱਕੋ ਵਾਰੀ ਸਾਨੂੰ ਵੀ ਸੌਖਾ ਹੋ ਜਾਂਦਾ ਪੜ੍ਹਨਾ। ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਗੁਰੀਮਾਨ ਜੀ ਤੇ ਗੁਰੀ ਜੀ ਲਿਖਦੇ ਆ ਭਾਰਤ ਵੀਰ ਜੀ ਠੀਕ ਕੀਤਾ ਭਾਰਤ ਨੇ ਅੱਗੇ ਚੀਨ ਅਰੁਣਾਚਲ ਪ੍ਰਦੇਸ਼ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਆਪਣਾ ਦੱਸੀ ਜਾਂਦਾ ਸੀ ਹੁਣ ਮਿਰਚਾਂ ਬਹੁਤ ਲੱਗਣੀਆਂ ਚੀਨ ਨੂੰ ਤੇ ਇਹ ਚੀਨ ਅਤੇ ਭਾਰਤ ਦਾ ਬਾਰਡਰ ਕਲੀਅਰ ਹੀ ਨਹੀਂ ਹੈ। ਗੁਰੂ ਜੀ ਕਹਿੰਦਾ ਕਿ 1962 ਦੀ ਲੜਾਈ ਦੇ ਵਿੱਚ ਬਹੁਤ ਜ਼ਮੀਨ ਦੱਬ ਗਈ ਸੀ ਜੀ ਭਾਰਤ ਦੀ ਉਹ। ਧੰਨਵਾਦ ਜੀ ਸਾਰੇ ਸੈਣੀ ਵੀਰ ਜੀ ਕਹਿੰਦੇ ਨੇ ਜੀ ਆਪਣੇ ਗੁਰੀ ਮਾਨ ਜੀ ਕਹਿੰਦੇ ਆ ਸੈਣੀ ਵੀਰ ਜੀ ਦਾ ਤੇ ਇਸੇ ਤਰ੍ਹਾਂ ਗੁਰੀ ਮਾਨ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਰਾਜਨ ਸੈਣੀ ਸਾਹਿਬ ਨੇ ਤੇ ਯੂਕਰੇਨ ਦਾ ਸਾਥ ਨਹੀਂ ਦੇਣਾ ਚਾਹੀਦਾ ਯੂਰਪ ਨੂੰ ਜੀ ਬਿਲਕੁਲ ਆ ਜੀ ਕੀ ਕਰੀਏ ਹੁਣ ਨਾਟੋ ਦੇ ਇਹ ਵੀ ਮੈਂਬਰ ਬਣੇ ਹੋਏ ਨੇ ਕੀ ਕਰ ਸਕਦੇ ਆ ਜੀ ਇਹਨਾਂ ਨੇ ਵੀ ਗੱਲ ਗਲਾਵਾਂ ਪਾ ਲਿਆ। ਗੁਰੀ ਜੀ ਲਿਖਦੇ ਆ ਆਪਣੇ ਯੂਕਰੇਨ ਦਾ ਸਾਥ ਨਹੀਂ ਦੇਣਾ ਚਾਹੀਦਾ ਯੂਰਪ ਨੂੰ। ਦੂਸਰੇ ਪਾਸੇ ਗੁਰੀ ਮਾਨ ਜੀ ਕਹਿੰਦੇ ਆ ਇੱਕ ਜਲੈਸਕੀ ਦੂਜਾ ਪੰਜਾਬ ਦੇ ਵਿੱਚ ਭੰਡ ਤੇ ਦੋਨੋਂ ਕਮੇਡੀਅਨ ਨੇ ਦੋਨੋਂ ਪਾਸੇ ਬੇੜਾ ਗਰਕ ਹੀ ਕੀਤਾ ਹੈ ਇਸ ਦੇ ਲਈ ਫਿਊਚਰ ਦੇ ਵਿੱਚ ਗੱਲ ਦਾ ਇਸ਼ਾਰਾ ਆ ਹੈਗਾ ਕਿ ਕਿਸੇ ਵੀ ਕਮੇਡੀਅਨ ਨੂੰ ਸੂਬਾ ਜਾਂ ਦੇਸ਼ ਦੀ ਵਾਗਡੋਰ ਜਿਹੜੀ ਆ ਨਾ ਦਿਓ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਅੱਜ ਦੇ ਜੱਫੇ ਮਾਰਨੇ ਬਹੁਤਾਤ ਜੀ ਇਹ। ਮਾਲ ਜੀ ਲਿਖਦੇ ਆ ਬਿਲਕੁਲ ਸਹੀ ਬਿਲਕੁਲ ਇਹਨਾਂ ਦਾ ਪੇਸ਼ਾ ਹੈ ਜੀ ਆਪਾਂ ਤਾਂ ਕਹਿੰਦੇ ਬਸ ਔਜਲਾ ਸਾਹਿਬ ਨੇ ਇਸ਼ਾਰਾ ਕੀਤਾ ਜੀ ਜਦੋਂ ਮਲਕੀਤ ਪੱਟੀ ਜੀ ਡਾਕਟਰ ਸਾਹਿਬ ਗੱਲਬਾਤ ਕਰ ਰਹੇ ਸਨ ਜੀ। ਤੇ ਮੁਹੰਮਦ ਜੀ ਕਹਿੰਦੇ ਆ ਜੀਰਾ ਸਾਹਿਬ ਨਾਈਸ ਟਾਲਕ ਜੀ ਤੇ ਮੁਹੰਮਦ ਬਖਸ਼ੀ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਜੀਰਾ ਜੀ ਨੇ ਤੇ ਇਸੇ ਤਰ੍ਹਾਂ ਮੁਹੰਮਦ ਜੀ ਸੁਰਿੰਦਰ ਮਾਲ ਜੀ ਨੇ ਪਸੰਦ ਕੀਤਾ ਜੀ ਉਹਨਾਂ ਦਾ ਗੀਤ ਜੀ ਕਲਾਮ ਜੀ ਤੇ ਉਹ ਸ਼ੁਕਰੀਆ ਵੀ ਅਦਾ ਕਰ ਰਹੇ ਨੇ। ਲੋ ਦੋਸਤੋ ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗਾ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ ਸੋਮਵਾਰ ਤੇ ਫਿਰ ਸ਼ੁਰੂਆਤ ਹੋਏਗੀ ਆਪਣੀ ਤੇ ਕੱਲ੍ਹ ਨੂੰ ਪਰ ਨਾਰਾਜ਼ ਨਹੀਂ ਕਰਨਾ ਤੁਹਾਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਜੀ 8 ਵਜੇ ਭਾਰਤੀ ਸਮੇਂ ਦੇ ਅਨੁਸਾਰ ਤੁਹਾਡੀ ਕਚਹਿਰੀ ਦੇ ਵਿੱਚ ਜੁੜ ਜਾਣਗੇ ਜੀ ਹਾਸਿਆਂ ਦੀ ਪਟਾਰੀ ਲੈ ਕੇ ਤੇ ਕੱਲ੍ਹ ਦਾ ਵਿਸ਼ਾ ਲੈ ਕੇ ਤੇ ਆਪਣਾ ਰਾਬਤਾ ਬਣੇਗਾ ਹੁਣ ਸੋਮਵਾਰ ਤੋਂ ਫਰਾਈਡੇ ਵਾਲੇ ਦਿਨ ਤੱਕ ਜਿਹੜਾ ਅਗਲੇ ਸੋਮਵਾਰ ਨੂੰ ਤੇ ਦੋ ਦਿਨ ਆਪਾਂ ਮਹਿਫਲ ਮਿੱਤਰਾਂ ਦੇ ਵਿੱਚ ਰਲ ਮਿਲ ਕੇ ਜੁੜਾਂਗੇ ਤੇ ਸੁਣਾਂਗੇ ਤੇ ਕੁਝ ਸੁਣਾਵਾਂਗੇ ਵੀ ਜੇ ਸਮਾਂ ਇਜਾਜ਼ਤ ਦੇਵੇਗਾ ਤੇ ਹੈਵ ਏ ਨਾਈਸ ਵੀਕਐਂਡ ਤੇ ਸਭ ਹੱਸਦੇ ਵੱਸਦੇ ਰਹੋ ਤੇ ਇਸੇ ਉਮੀਦ ਦੇ ਨਾਲ ਕਿ ਸੋਮਵਾਰ ਨੂੰ ਫਿਰ ਤੋਂ ਮੁਲਾਕਾਤ ਹੋਏਗੀ ਮੈਨੂੰ ਦਿਓ ਇਜਾਜ਼ਤ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਿੰਨਗੀ ਦੋਸਤੋ ਸਤਿ ਸ੍ਰੀ ਅਕਾਲ ਹੈ ਜੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ। ਚੰਗਾ ਲੱਗਦਾ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਆ ਕਰੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ
ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ, ਫੇਸਬੁੱਕ ਨੂੰ ਫੋਲੋ ਕਰ ਲਓ ਅਤੇ ਟੈਲੀਗ੍ਰਾਮ ਦੇ ਵਿੱਚ ਸਰਚ ਕਰ ਸਕਦੇ ਹੋ ਆਡੀਓ ਵੀਡੀਓ ਦੇ ਰੂਪ ਦੇ ਵਿੱਚ, ਸਾਡੀ ਵੈਬਸਾਈਟ ਹੈ ਦੁਆਬਾ ਰੇਡੀਓ, ਉਹਦੇ ਉੱਤੇ ਆਡੀਓ ਵੀਡੀਓ ਦੋਵੇਂ ਰੂਪਾਂ ਦੇ ਵਿੱਚ। ਅਤੇ ਜੇਕਰ ਸਭ ਤੋਂ ਸੌਖਾ ਤਰੀਕਾ ਐਪ ਜਿਹੜਾ ਐਂਡਰੋਇਡ ਹੈ ਦੁਆਬਾ ਰੇਡੀਓ ਦਾ ਓਫੀਸ਼ੀਅਲ, ਉਹਦੇ ਵਿੱਚ ਜਾ ਕੇ ਤੁਸੀਂ ਸਿੱਧਾ ਹੀ ਉੱਥੇ ਆਪਸ਼ਨ ਹੈਗੀਆਂ ਨੇ ਥੱਲੇ, ਅਤੇ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ, ਯੂਟਿਊਬ ਦੇ ਉੱਤੇ ਸਿੱਧਾ ਵਿਜ਼ਿਟ ਕਰ ਸਕਦੇ ਹੋ ਅਤੇ ਉਹਦੇ ਨਾਲ ਤੁਸੀਂ ਵੀਡੀਓ ਅਤੇ ਆਡੀਓ ਸਾਰਾ ਪ੍ਰੋਗਰਾਮ ਜਿਹੜੇ ਸੁਣ ਸਕਦੇ ਹੋ ਅਤੇ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੀਆਂ ਕਿਤਾਬਾਂ ਅਤੇ ਹੋਰ ਪ੍ਰੋਗਰਾਮਾਂ ਦਾ ਵੀ ਆਨੰਦ ਮਾਣ ਸਕਦੇ ਹੋ ਜੋ ਪਿਛਲੇ ਸਮਿਆਂ ਦੇ ਵਿੱਚ ਆਪਾਂ ਕੀਤੇ ਹੋਏ ਨੇ। ਅਤੇ ਇਸ ਦੇ ਨਾਲ ਹੀ ਦੋਸਤੋ, ਹੈਵ ਏ ਨਾਈਸ ਵੀਕਐਂਡ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਅਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਜੀ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਪਰਿਵਾਰਾਂ ਦੇ ਵਿੱਚ ਬੈਠੇ ਹੋਣਗੇ। ਗੱਲਾਂ ਬਾਤਾਂ ਲੈ ਕੇ ਫਿਰ ਤੋਂ ਹਾਜ਼ਰ ਹਾਂ ਕੱਲ੍ਹ ਦੀ ਤਰ੍ਹਾਂ ਹੀ ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਜੀ। ਤੇ ਗੱਲਾਂ ਬਾਤਾਂ ਨਵੀਆਂ ਨਵੇਲੀਆਂ, ਹਰ ਰੋਜ਼ ਦੀ ਅਪਡੇਟ ਤੇ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤੇ ਅੱਜ ਵੀ ਉਸੇ ਹੀ ਰੀਤੀ ਰਿਵਾਜ ਦੇ ਤਹਿਤ 1 ਅਕਤੂਬਰ ਮਹੀਨੇ ਦੀ ਵੀ ਸਮਾਪਤੀ ਹੋ ਗਈ ਹੈ। ਆਪਣਾ ਪਿਛਲਾ ਮਹੀਨਾ ਜਿਹੜਾ ਸਮਾਪਤ ਹੋ ਗਿਆ ਤੇ 1 ਅਕਤੂਬਰ ਦਾ ਦਿਹਾੜਾ ਜਿਹੜਾ ਚੜ ਗਿਆ ਤੇ 2026 ਦਾ ਦਿਨ ਹੈ ਤੇ ਵੀਰਵਾਰ ਵਾਲਾ। ਦੋਸਤੋ, ਤੇ ਅੱਜ ਵੈਸੇ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜਦੇ ਹੁੰਦੇ ਆ, ਪਰ ਕੁਝ ਜ਼ਰੂਰੀ ਕੰਮਾਂ ਕਾਜਾਂ ਦੇ ਕਾਰਨ ਥੋੜਾ ਜਿਹਾ ਅੱਜ ਇਸ ਹਫ਼ਤੇ ਉਹ ਨਹੀਂ ਸ਼ਿਰਕਤ ਕਰ ਪਾਉਣਗੇ। ਤੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ ਤਕਰੀਬਨ 8 ਮਿੰਟ ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:38 ਤੇ UK ਦੇ ਵਿੱਚ ਸ਼ਾਮ ਦੇ 5:00 ਜਿਹੜੇ ਨੇ ਆਪਣੇ 8 ਮਿੰਟ ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:08 ਦਾ। ਤੇ ਇਸੇ ਤਰ੍ਹਾਂ ਹੀ ਜਿਹੜਾ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਉੱਤੇ ਦੁਪਹਿਰ ਦੇ 12:08 ਨੇ। ਯੂਰਪ ਦੇ ਵਿੱਚ ਸ਼ਾਮ ਦੇ ਇਸ ਵਕਤ 6:08 ਦਾ ਸਮਾਂ ਹੈ। ਤੇ ਆਪਣੇ ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਸਮੇਂ ਨੂੰ ਜ਼ਰੂਰ ਮਿਲਾ ਲਿਆ ਕਰੋ ਤੇ ਦੋਸਤਾਂ ਮਿੱਤਰਾਂ ਤੱਕ ਚੰਗਾ ਲੱਗੇ ਤਾਂ ਪ੍ਰੋਗਰਾਮ ਜ਼ਰੂਰ ਪਹੁੰਚਾ ਲਿਆ ਕਰੋ। ਤੇ ਲਓ ਫਿਰ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ। ਤੇ ਵੈਸੇ ਪਹਿਲਾਂ ਅੱਜ ਦਾ ਜਿਹੜਾ ਰੱਖਿਆ ਸੀ ਆਪਾਂ ਵਿਸ਼ਾ ਖੂਨਦਾਨ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਹਦੇ ਉੱਤੇ ਚਰਚਾ ਕਰਾਂਗੇ। ਤੇ ਅੱਜ ਦੁਨੀਆਂ ਪੱਧਰ ਦੇ ਉੱਤੇ ਇਸ ਨੂੰ ਮਨਾਇਆ ਜਾ ਰਿਹਾ ਤੇ ਉਹਦੇ ਬਾਰੇ ਵੀ ਸੰਖੇਪ ਦੇ ਵਿੱਚ ਗੱਲ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ, ਭਾਰਤ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗੱਲਾਂ ਬਾਤਾਂ। ਆਖਰੀ ਫੈਸਲਾ ਆ ਚੁੱਕਿਆ ਤੇ ਮਿਲੂ ਹੁਣ ਪੱਕਾ DGP, ਦੇਖਦੇ ਹਾਂ ਕੀ ਬਣਦਾ ਹੈ, ਕੀ ਕਹਿੰਦੇ ਨੇ ਅਕਾਲੀ, ਨਵਾਂ ਏਜੰਡਾ ਜਿਹੜਾ ਕੀ ਪੇਸ਼ ਕਰਦੇ ਨੇ। ਜੇਬਾਂ ਭਰੀਆਂ ਨੇ, ਖਜ਼ਾਨਾ ਖਾਲੀ ਹੈ ਤੇ ਜੱਗੀ ਜੋਲ ਹੁਣੀ ਦੀ ਰਿਹਾਈ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਹੈ ਤੇ ਰਿਹਾ ਆਖਰਕਾਰ ਕਰਨਾ ਹੀ ਪਿਆ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਨੇ ਤੇ ਹੋਰ ਵਿਚਾਰ ਚਰਚਾ ਹੋਵੇਗੀ। ਨਾਲ ਜੁੜਨਗੇ ਆਪਣੇ ਐਡਵੋਕੇਟ ਰਾਜਨ ਸੈਣੀ ਜੀ ਵੀ ਕੁਝ ਹੀ ਪਲਾਂ ਤੱਕ, ਤੇ ਉਹਨਾਂ ਦੇ ਨਾਲ ਵੀ ਵਾਰਤਾਲਾਪ ਦੀ ਸ਼ੁਰੂਆਤ ਕਰਾਂਗੇ। ਤੇ ਇਸੇ ਤਰ੍ਹਾਂ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਕਹਿੰਦੇ ਨੇ ਕਿ ਅਸੀਂ ਸਾਲਾਂ ਦੀ ਗਿਣਤੀ ਦੇ ਨਾਲ ਬੁੱਢੇ ਨਹੀਂ ਹੁੰਦੇ, ਸਗੋਂ ਨੈਤਿਕਤਾ ਤੋਂ ਜਿਹੜਾ ਕਿਨਾਰਾ ਕਸ਼ੀ ਕਰ ਲੈਂਦੇ ਹਾਂ ਉਹਦੇ ਨਾਲ ਬੁੱਢੇ ਜ਼ਰੂਰ ਹੋ ਜਾਂਦੇ ਹਾਂ। ਤੇ ਅੱਜ ਦੇ ਦਿਹਾੜੇ ਦੇ ਉੱਤੇ 1 ਅਕਤੂਬਰ 1847 ਦੇ ਵਿੱਚ ਸਮਾਜਿਕ ਸਰਗਰਮ ਆਗੂ ਸ਼੍ਰੀਮਤੀ ਐਨੀ ਬੈਸਟ ਦਾ ਜਿਹੜਾ ਸੀ ਲੰਡਨ ਦੇ ਵਿੱਚ ਜਨਮ ਹੁੰਦਾ ਹੈ ਤੇ 1854 ਦੇ ਵਿੱਚ ਭਾਰਤ ਦੇ ਵਿੱਚ ਡਾਕ ਟਿਕਟ ਜਿਹੜੀ ਹੈ ਸ਼ੁਰੂ ਹੁੰਦੀ ਹੈ। 1918 ਦੇ ਵਿੱਚ ਸ਼ਹੀਦ ਸਤਿਆਨੰਦ ਸਰਕਾਰ ਦੀ ਹਵਾਲਾਤ ਦੇ ਵਿੱਚ ਜਿਹੜੀ ਸੀ ਸ਼ਹੀਦੀ ਹੁੰਦੀ ਹੈ। 1938 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਲੜਕੇ ਦੇ ਵਿਆਹ ਦੀ ਜਿਹੜੀ ਉਮਰ 18 ਸਾਲ ਤੋਂ 21 ਸਾਲ ਦੇ ਉੱਤੇ ਤੇ ਲੜਕੀ ਦੀ ਜਿਹੜੀ ਸੀ 15 ਤੋਂ 18 ਸਾਲ ਜਿਹੜੀ ਸੀ ਕਰ ਦਿੱਤੀ ਗਈ ਸੀ ਵਿਆਹ ਦੇ ਲਈ। 1949 ਦੇ ਵਿੱਚ ਕਾਓ ਮਾਓ ਜੇ ਤੁੰਗ ਦੀ ਜਿਹੜੀ ਹੈ ਅਗਵਾਈ ਹੇਠ ਕਮਿਊਨਿਸਟ ਪਾਰਟੀ ਨੇ ਚੀਨ ਦੇ ਵਿੱਚ ਰਾਜ ਸੱਤਾ ਜਿਹੜੀ ਸੰਭਾਲ ਲਈ। ਵਿਸ਼ਵ ਬਜ਼ੁਰਗ ਦਿਵਸ ਵੀ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਜੋ ਕਿ 1991 ਦੇ ਵਿੱਚ ਸ਼ੁਰੂ ਹੋਇਆ ਸੀ। ਵਿਸ਼ਵ ਸਵੈ ਇੱਛਕ ਖੂਨਦਾਨ ਦਿਵਸ ਦੇ ਵਜੋਂ ਵੀ ਇਸ ਨੂੰ ਮਨਾਇਆ ਜਾਂਦਾ ਹੈ। ਵਰਲਡ ਜਿਹੜਾ ਹੈਬੀਟੇਟ ਡੇ ਜਾਂ ਫਰੋਮ ਜਿਹੜਾ ਸ਼ੁਰੂ ਹੁੰਦਾ ਹੈ 1985 ਤੋਂ। ਬਜ਼ੁਰਗਾਂ ਦੀ ਗੱਲ ਆਈ ਹੈ ਤੇ ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਬਜ਼ੁਰਗ ਹੁੰਦੇ ਨੇ ਬੋੜ ਦੀਆਂ ਛਾਵਾਂ ਵਰਗੇ, ਨਸੀਬਾਂ ਵਾਲੇ ਛਾਵਾਂ ਮਾਣਦੇ ਨੇ। UN ਜਿਹੜਾ ਉਹਨੇ 14 ਦਸੰਬਰ 1990 ਨੂੰ ਇੱਕ ਮਤੇ ਰਾਹੀਂ 1 ਅਕਤੂਬਰ ਨੂੰ ਵਿਸ਼ਵ ਬਜ਼ੁਰਗ ਦਿਵਸ ਜਿਹੜਾ ਸੀ ਮਨਾਉਣ ਦਾ ਫੈਸਲਾ ਕਰ ਲਿਆ। 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ 2.77 ਲੱਖ ਆਬਾਦੀ ਦੇ ਵਿੱਚੋਂ 100 ਸਾਲ ਦੀ ਉਮਰ ਤੋਂ ਵੱਧ ਲਗਭਗ 19,000 ਬਜ਼ੁਰਗਾਂ ਵਿੱਚੋਂ 10,000 ਤੋਂ ਵੱਧ ਔਰਤਾਂ ਸੀ। 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ ਤੇ ਭਾਰਤ ਦੇ ਵਿੱਚ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੀ ਗਿਣਤੀ ਵਿੱਚ ਪੰਜਾਬ ਜਿਹੜਾ ਚੌਥੇ ਨੰਬਰ ਦੇ ਉੱਤੇ ਹੈ। ਕੇਰਲਾ, ਗੁਜਰਾਤ, ਦਿੱਲੀ, ਕਰਨਾਟਕ ਰਾਜਾਂ ਦੇ ਵਿੱਚ ਲੰਮੀ ਉਮਰ ਵਾਲੇ ਬਜ਼ੁਰਗ ਜ਼ਿਆਦਾ ਨੇ। ਜਪਾਨ ਦੇ ਵਿੱਚ ਸਤੰਬਰ ਦੇ ਤੀਜੇ ਸੋਮਵਾਰ ਨੂੰ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਦਿਵਸ ਜਿਹੜਾ ਮਨਾਇਆ ਜਾਂਦਾ, ਜਿਹੜਾ ਕਿ ਪਿਛਲੇ ਦਿਨਾਂ 'ਚ ਆਪਾਂ ਗੱਲ ਵੀ ਕੀਤੀ ਸੀ ਕਿ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਬਜ਼ੁਰਗਾਂ ਦੀ ਜਪਾਨ ਦੇ ਵਿੱਚ ਹੋ ਚੁੱਕੀ ਹੈ। ਉੱਥੇ ਚੰਗੀਆਂ ਸਹੂਲਤਾਂ ਦੇ ਕਾਰਨ ਬਜ਼ੁਰਗਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਤੇ 1966 ਦੇ ਵਿੱਚ 100 ਸਾਲ ਤੋਂ ਵੱਧ ਵਾਲੇ ਕੁਝ ਸੈਂਕੜੇ ਹੀ ਬਜ਼ੁਰਗ ਨੇ ਸਨ, ਪਰ 1998 ਦੇ ਵਿੱਚ 10,000 ਤੇ 2014 ਦੇ ਵਿੱਚ ਮਨਾਏ ਬਜ਼ੁਰਗ ਸਨਮਾਨ ਦਿਵਸ ਦੇ ਉੱਤੇ ਜਿਹੜੇ ਸਨ ਤਕਰੀਬਨ 60,000 ਨੂੰ ਚਾਂਦੀ ਦੀਆਂ ਪਲੇਟਾਂ ਦੇ ਕੇ ਸਨਮਾਨਿਤ ਕਰ ਦਿੱਤਾ ਗਿਆ। ਜਪਾਨ ਦੇ ਵਿੱਚ 100 ਤੋਂ ਵੱਧ ਵਾਲੇ ਜਿਹੜੇ ਨੇ 100 ਸਾਲ ਤੋਂ ਉਮਰ ਤੋਂ ਵੱਧ 67,782 ਬਜ਼ੁਰਗ ਨੇ ਤੇ 12,70,00,000 ਸੇਵਾ ਮੁਕਤ ਜ਼ਿੰਦਗੀ ਦਾ ਜਿਹੜਾ ਆਨੰਦ ਮਾਣ ਰਹੇ ਹੈ। ਭਾਰਤ ਦੇ ਵਿੱਚ ਔਸਤ ਉਮਰ 65 ਸਾਲ ਹੈ ਤੇ ਰੂਸ ਦੇ ਵਿੱਚ 70, ਚੀਨ ਦੇ ਵਿੱਚ 75, ਅਮਰੀਕਾ 'ਚ ਜਿਹੜੀ ਹੈ ਆਪਣੀ ਤਕਰੀਬਨ 80 ਸਾਲ ਤੇ ਇੰਗਲੈਂਡ ਦੇ ਵਿੱਚ 81 ਤੇ ਆਸਟ੍ਰੇਲੀਆ ਦੇ ਵਿੱਚ 83 ਸਾਲ ਤੇ ਜਪਾਨ ਦੇ ਵਿੱਚ ਜਿਹੜਾ 84.6 ਸਾਲ ਮੰਨੀ ਜਾਂਦੀ ਹੈ। ਬਜ਼ੁਰਗਾਂ ਦੇ ਵਿੱਚ ਆਮ ਤੌਰ ਦੇ ਉੱਤੇ ਸ਼ੂਗਰ, ਜੋੜ ਦਰਦ, ਤਣਾਅ, ਉਦਾਸੀ, ਉੱਚਾ ਸੁਣਨਾ, ਨਜ਼ਰ ਕਮਜ਼ੋਰ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਕੁਝ ਲੋਕ ਬਜ਼ੁਰਗਾਂ ਨੂੰ ਆਪਣੇ ਤੇ ਬੋਝ ਸਮਝਣ ਲੱਗ ਪੈਂਦੇ ਹੈ। ਮਾਪਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਕਾਨੂੰਨ 2007 ਬਣਿਆ, ਜਿਸ ਦੇ ਵਿੱਚ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਨ ਤੇ ਜਾਂ ਘਰੋਂ ਕੱਢਣ ਦੇ ਉੱਤੇ ਸਜ਼ਾ ਤੇ ਜੁਰਮਾਨਾ ਰੱਖੇ ਗਏ। 70% ਬਜ਼ੁਰਗ ਆਪਣੇ ਹੱਥੀਂ ਬਣਾਏ ਘਰਾਂ ਦੇ ਵਿੱਚ ਬੇਗਾਨੇ ਹੋ ਜਾਂਦੇ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਬਣਾਏ ਨਵੇਂ ਕਾਨੂੰਨ ਦੇ ਅਨੁਸਾਰ ਮਾਪਿਆਂ ਵੱਲੋਂ ਪਹਿਲਾਂ ਕੀਤੀ ਵਸੀਅਤ ਰੱਦ ਵੀ ਕੀਤੀ ਜਾ ਸਕਦੀ ਹੈ ਜੇ ਬੱਚੇ ਜਿਹੜੇ ਨੇ ਉਹਨਾਂ ਤੋਂ ਮੱਲੋ ਮੱਲੀ ਜਾਂ ਉਹਨਾਂ ਦੀ ਮਰਜ਼ੀ ਤੋਂ ਬਗੈਰ ਸਾਰਾ ਕੁਝ ਆਪਣੇ ਨਾਂ ਕਰਾ ਲੈਂਦੇ ਹੈ ਤਾਂ ਫਿਰ ਉਹਨਾਂ ਦੇ ਜਿਹੜਾ ਰਹਿਣ ਸਹਿਣ ਦਾ ਢੰਗ ਬੋਲਚਾਲ ਦਾ ਬਦਲਦਾ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਇੱਥੇ ਮਾਲਕ ਹੈ ਪਰ ਉਹ ਆਪਣੀ ਗਲਤ ਫੈਮਿਲੀ ਦੇ ਵਿੱਚ ਨੇ। ਜਿੰਨਾ ਚਿਰ ਉਹ ਜਿਉਂਦੇ ਨੇ ਚਾਹੇ ਉਹਨਾਂ ਨੇ ਆਪਣੀ ਪ੍ਰਾਪਰਟੀ ਜ਼ਮੀਨ ਉਹਨਾਂ ਦੇ ਨਾਂ ਕਰ ਦਿੱਤੀ ਹੈ ਪਰ ਜੇ ਉਹ ਚਾਹਣ ਕਿ ਸਾਡੇ ਨਾਲ ਚੰਗਾ ਬਿਹੇਵ ਨਹੀਂ ਕੀਤਾ ਜਾਂਦਾ, ਸਾਡੀ ਪੁੱਛ ਪੜਤਾਲ ਕੋਈ ਨਹੀਂ ਹੈ, ਤਾਂ ਉਹਨਾਂ ਤੋਂ ਜਿਹੜੀ ਹੈ ਉਹ ਸਾਰਾ ਕੁਝ ਵਾਪਸ ਵੀ ਲਿਆ ਜਾ ਸਕਦਾ। ਵੱਧ ਰਹੇ ਬਿਰਧ ਆਸ਼ਰਮਾਂ ਦੀ ਗਿਣਤੀ ਨੂੰ ਘੱਟ ਕਰਨ ਦਾ ਯਤਨ ਕਰੀਏ ਤੇ ਹੈਵਨਲੀ ਪੈਲਸ ਦੁਰਾਹਾ ਲੁਧਿਆਣਾ ਦੇ ਵਿੱਚ ਬਜ਼ੁਰਗਾਂ ਸੀਨੀਅਰ ਸਿਟੀਜ਼ਨ ਦੇ ਲਈ 14 ਏਕੜ ਦੇ ਵਿੱਚ ਬਣਿਆ ਹੋਇਆ ਹੈ। ਇੱਥੇ 5 ਤਾਰਾ ਜਿੰਨੀ ਸਹੂਲਤਾਂ, ਸਫਾਈ ਤੇ ਹਰਿਆਵਲ ਨਜ਼ਰ ਆਉਂਦੀ ਹੈ। ਥੀਏਟਰ, ਲਾਇਬ੍ਰੇਰੀ, ਡਾਕਟਰੀ, ਵਾਈਫਾਈ ਆਦਿ ਸਹੂਲਤਾਂ ਨੇ ਤੇ ਇੱਥੇ ਮਨਮਰਜ਼ੀ ਦੇ ਨਾਲ ਬਜ਼ੁਰਗ ਆਉਂਦੇ ਨੇ ਤੇ ਬਜ਼ੁਰਗਾਂ ਨੂੰ ਪਿਆਰ, ਸਾਥ, ਸਕੂਨ ਤੇ ਸੁਰੱਖਿਆ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਜਿਹੜੇ ਲੋਕ ਬਜ਼ੁਰਗਾਂ ਜਾਂ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ ਉਹ ਜ਼ਿੰਦਗੀ ਦੇ ਵਿੱਚ ਸਿਰ ਉੱਚਾ ਕਰਕੇ ਹੱਥ ਨਹੀਂ ਮਿਲਾ ਸਕਦੇ। ਘਰ ਦੇ ਵਿੱਚ ਨਾ ਮੰਦਰ ਬਣਨਾ ਹੈ, ਨਾ ਕੋਈ ਦੇਵਤਾ ਰੱਖਣਾ ਹੈ, ਪਰ ਬਜ਼ੁਰਗਾਂ ਦੇ ਲਈ ਜਗ੍ਹਾ ਘਰ ਦੇ ਵਿੱਚ ਸਦਾ ਰੱਖਣੀ ਹੈ। ਜੀ ਦੋਸਤੋ, ਇਹ ਸੀ ਜੀ ਬਜ਼ੁਰਗਾਂ ਦਾ ਦਿਨ, ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ। ਵਿਸ਼ਵ ਬਜ਼ੁਰਗ ਦਿਵਸ 1991 ਦੇ ਵਿੱਚ ਸ਼ੁਰੂ ਹੋਇਆ ਤੇ ਜਪਾਨ ਦੀਆਂ ਪਿਛਲੇ ਦਿਨਾਂ 'ਚ ਆਪਾਂ ਰਿਪੋਰਟਾਂ ਕੀਤੀਆਂ ਜਿੱਥੇ ਸਭ ਤੋਂ ਵੱਧ ਬਜ਼ੁਰਗ ਨੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਮੁਲਕ ਆਉਂਦੇ ਆ, ਪਰ ਪੰਜਾਬ ਵੀ ਇਸ ਦੇ ਵਿੱਚ ਜਿਹੜਾ ਸ਼ਾਮਲ ਹੋ ਚੁੱਕਿਆ। ਖੂਨਦਾਨ ਜਿਹੜਾ ਅੱਜ ਦਾ ਵਿਸ਼ਾ ਸੀਗਾ ਕਰਨਾ, ਪਰ ਕੁਝ ਕਾਰਨਾਂ ਕਰਕੇ ਉਹ ਪਿੱਛੇ ਰਹਿ ਗਿਆ, ਉਹਦੀ ਬਾਤ ਪਾਉਂਦੇ ਆ। ਕੌਮੀ ਸਵੈ ਇੱਛਾ ਖੂਨਦਾਨ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਪਹਿਲੀ ਵਾਰ 1 ਅਕਤੂਬਰ 1975 ਨੂੰ ਇੰਡੀਅਨ ਸੋਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਐਂਡ ਇਮੀਨੋ ਹੀਮੈਟਾਲੋਜੀ ਦੇ ਵੱਲੋਂ ਮਨਾਇਆ ਗਿਆ। ਇਸ ਸੁਸਾਇਟੀ ਦਾ ਸਥਾਪਨਾ ਕੀਤੀ ਗਈ ਸੀ 1971 ਦੇ ਵਿੱਚ ਡਾਕਟਰ ਜੇ ਜੀ ਜੋਲੀ ਤੇ ਸਵਰੂਪ ਕਰੀਸ਼ੇਨ ਨੇ ਕੀਤੀ ਸੀਗੀ ਤੇ ਮਨੁੱਖ ਦੇ ਖੂਨ ਦਾ ਇੱਕ ਗਰੁੱਪ ਜਿਹੜਾ ਏ ਬੀ ਓ ਤੇ ਈ ਬੀ ਹੁੰਦਾ ਹੈ ਤੇ ਜਿਸ ਦੇ ਬਾਰੇ ਹਰੇਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਮੌਕੇ ਮਰੀਜ਼ ਨੂੰ ਉਸਦੇ ਗਰੁੱਪ ਦਾ ਖੂਨ ਦੇ ਕੇ ਬਚਾਇਆ ਜਾ ਸਕੇ। ਲਗਭਗ 400 ਸਾਲ ਪਹਿਲਾਂ ਵਿਗਿਆਨੀਆਂ ਨੇ ਮਨੁੱਖੀ ਸਰੀਰ ਦੇ ਖੂਨ ਸੰਬੰਧੀ ਤਜਰਬੇ ਸ਼ੁਰੂ ਕਰ ਦਿੱਤੇ ਸੀ। ਖੂਨ ਦੇ ਗਰੁੱਪ ਦਾ ਸਭ ਤੋਂ ਪਹਿਲਾਂ 1901 ਦੇ ਵਿੱਚ ਅਮਰੀਕਾ ਦੇ ਜੀਵ ਵਿਗਿਆਨੀ ਕਾਰਲ ਲੈਂਡਸ ਟੇਨਰ ਨੇ ਜਿਹੜਾ ਸੀ ਲਿਆ ਸੀਗਾ ਤੇ 1907 ਦੇ ਵਿੱਚ ਡਾਕਟਰ ਰਿਓਬਸ ਉਟਨਬਰਗ ਨੇ ਖੂਨ ਦਾ ਜਿਹੜਾ ਆਦਾਨ ਪ੍ਰਦਾਨ ਕੀਤਾ ਸੀ। ਕਾਰਲ ਲੈਂਡਸਟੇਨਰ ਨੂੰ ਜਿਹੜਾ ਉਸਦੀਆਂ ਸੇਵਾਵਾਂ ਦੇ ਲਈ 1930 ਦੇ ਵਿੱਚ ਨੋਬਲ ਇਨਾਮ ਦੇ ਨਾਲ ਨਿਵਾਜਿਆ ਗਿਆ। ਤੇ 1940 ਦੇ ਵਿੱਚ ਲਾਸਕਰ ਐਵਾਰਡ ਜਿਹੜਾ ਨਾਲ ਸਨਮਾਨਿਤ ਕੀਤਾ ਗਿਆ। ਖੂਨਦਾਨ ਕਰਨ ਵਾਲੇ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ। ਖੂਨ ਦੇ ਲਾਲ ਸੈੱਲ ਬਣਨ ਦੀ ਪ੍ਰਕਿਰਿਆ ਤੇਜ਼ ਹੋਣ ਨਾਲ ਵਿਅਕਤੀ ਤਾਜ਼ਗੀ ਮਹਿਸੂਸ ਕਰਦੇ ਹੈ। ਹਰ ਸਾਲ ਦੇਸ਼ ਦੇ ਵਿੱਚ 9 ਮਿਲੀਅਨ ਖੂਨ ਜਿਹੜਾ ਇਕੱਠਾ ਕੀਤਾ ਜਾਂਦਾ ਹੈ, ਜਦਕਿ 12 ਮਿਲੀਅਨ ਖੂਨ ਦੀ ਲੋੜ ਹੁੰਦੀ ਹੈ ਤੇ 70% ਲੋਕ ਸਵੈ ਇੱਛੁਕ ਤੇ 30% ਜਿਹੜੇ ਨੇ ਲੋਕ ਖੂਨ ਦੇ ਰਿਸ਼ਤੇਦਾਰ ਦੋਸਤ ਦਿੰਦੇ ਨੇ ਤੇ ਇੱਕ ਦਿਨ ਦੇ ਵਿੱਚ 38,000 ਤੋਂ ਵੱਧ ਖੂਨ ਦੇਣ ਵਾਲਿਆਂ ਦੀ ਲੋੜ ਹੁੰਦੀ ਹੈ। ਤ੍ਰਿਪੁਰਾ ਵਿੱਚ 93% ਲੋਕ ਖੂਨਦਾਨ ਕਰਦੇ ਹੈ, ਜਦਕਿ ਤਾਮਿਲਨਾਡੂ ਜਿਹੜਾ ਹੈਗਾ ਉਹਦੇ ਵਿੱਚ ਮਹਾਰਾਸ਼ਟਰ ਵੀ ਖੂਨਦਾਨ ਦੇਣ ਦੇ ਵਿੱਚ ਅੱਗੇ ਨੇ। ਸਵਿਟਜ਼ਰਲੈਂਡ ਦੇ ਵਿੱਚ 1,000 ਪਿੱਛੇ ਨੇ ਤੇ 113 ਲੋਕ ਨੇ 1,000 ਦੇ ਪਿੱਛੇ ਜਿਹੜੇ ਖੂਨਦਾਨ ਕਰਦੇ ਹੈ। ਜਪਾਨ ਦੇ ਵਿੱਚ 70 ਤੇ ਭਾਰਤ ਦੇ ਵਿੱਚ 8 ਲੋਕ ਖੂਨਦਾਨ ਕਰਦੇ ਨੇ। ਉਹ ਗਰੁੱਪ ਦੀ ਸਭ ਤੋਂ ਵੱਧ ਇੱਥੇ ਜਿਹੜੀ ਮੰਗ ਹੁੰਦੀ ਹੈ, ਕਿਉਂਕਿ ਉਹਦਾ ਹਰ ਕਿਸੇ ਨੂੰ ਜਿਹੜਾ ਖੂਨ ਚੜਾਇਆ ਜਾ ਸਕਦਾ। ਖੂਨਦਾਨ ਦਿਵਸ ਦੇ ਉੱਤੇ ਸਮਾਜਿਕ ਸੰਸਥਾਵਾਂ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਲਾਏ ਜਾਂਦੇ ਆ। ਰੈੱਡ ਕਰਾਸ ਸੁਸਾਇਟੀ ਵੱਲੋਂ ਭਾਰਤ ਦੇ ਵਿੱਚ ਵੀ ਬਲੱਡ ਬੈਂਕ ਸਥਾਪਿਤ ਨੇ ਤੇ ਜਿੱਥੇ ਐਮਰਜੈਂਸੀ ਦੇ ਵਿੱਚ ਖੂਨ ਲਿਆ ਤੇ ਦਿੱਤਾ ਜਾ ਸਕਦਾ। ਖੂਨ ਦਾ ਦਾਨ ਪ੍ਰਦਾਨ ਕਰਨ ਸਮੇਂ ਜਾਤ ਪਾਤ, ਊਚ ਨੀਚ ਜਾਂ ਧਰਮ ਨਹੀਂ ਵੇਖਿਆ ਜਾਂਦਾ। ਸਾਰਿਆਂ ਦੇ ਖੂਨ ਦਾ ਗਰੁੱਪ ਤਾਂ ਹੋਰ ਹੋ ਸਕਦਾ, ਪਰ ਰੰਗ ਨਹੀਂ, ਰੰਗ ਲਾਲ ਹੀ ਰਹੇਗਾ। ਖੂਨਦਾਨ ਜੀਵਨਦਾਨ, ਖੂਨਦਾਨ ਮਹਾਨਦਾਨ ਜਿਹੜਾ ਮੰਨਿਆ ਜਾਂਦਾ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਦਿਨ ਦੇ ਉੱਤੇ ਬਜ਼ੁਰਗਾਂ ਦਾ ਦਿਨ ਤੇ ਨਾਲ ਖੂਨਦਾਨ ਦਾ ਦਿਨ ਹੈ ਤੇ ਉਹਦੀ ਆਪਾਂ ਸੰਖੇਪ ਦੇ ਵਿੱਚ ਸ਼ੁਰੂਆਤ ਕਰ ਦਿੱਤੀ ਹੈ ਤੁਹਾਡੇ ਨਾਲ। ਤੇ ਅੱਗੇ ਖਬਰਾਂ ਦੇ ਵੱਲ ਨੂੰ ਚੱਲਦੇ ਆ, ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ, ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਵੀ ਸ਼ੁਰੂਆਤ ਕਰਦੇ ਆ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ, ਹੌਲੀ ਹੌਲੀ ਨਾਲ ਜੁੜ ਰਹੇ ਨੇ ਤੇ ਸਤਨਾਮ ਜਾਣੀਆਂ ਚਾਲ ਜੀ, ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਜੀ ਤੇ ਮੁਹੰਮਦ ਜੀ, ਆਪਣੇ ਜਗਸੀਰ ਸਿੰਘ ਬਾਈ ਜੀ ਤੇ ਸਾਰੇ ਦੋਸਤ ਜੁੜੇ ਹੋਏ ਨੇ। ਜਦੋਂ ਲੋਵਰ ਕਰਦੇ ਆ ਸ਼ੁਰੂਆਤ ਅਗਲੀਆਂ ਗੱਲਾਂ ਬਾਤਾਂ ਦੀ। ਆਖਰੀ ਫੈਸਲਾ, ਮਿਲੋ ਹੁਣ ਪੱਕਾ DGP, ਦੇਖਦੇ ਆ ਕੀ ਬਣਦਾ ਹੈ, ਕਿਉਂਕਿ ਕੋਰਟ ਤੋਂ ਜਿਹੜੇ ਨੇ ਹੁਕਮ ਆ ਗਏ ਨੇ। ਕੀ ਕਹਿੰਦੇ ਨੇ ਅਕਾਲੀ, ਨਵਾਂ ਮੈਨੀਫੈਸਟੋ ਲੈ ਕੇ 8 ਤਰੀਕ ਨੂੰ ਧੜਥੱਲੀ ਮਚਾ ਰਹੇ ਨੇ। ਤੇ ਦੂਸਰੇ ਪਾਸੇ ਜੇਬਾਂ ਭਰੀਆਂ ਖਜ਼ਾਨਾ ਖਾਲੀ, ਜੱਗੀ ਜੌਹਲ ਦੀ ਰਿਹਾਈ ਹੋ ਚੁੱਕੀ ਹੈ, ਅੱਜ 2:30 ਦਾ ਸਮਾਂ ਸੀ ਤੇ ਉਸ ਤੋਂ ਬਾਅਦ ਉਹ ਦੇਖਦੇ ਆ ਹੁਣ ਕੀ ਕੁਝ ਜਿਹੜਾ ਅੱਗੇ ਵਾਪਰਦਾ ਹੈ। ਖਬਰਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਕਾਂਗਰਸ ਤੋਂ ਲੈ ਕੇ ਹੋਰ ਸਾਰੇ ਸਿਲਸਿਲੇ ਜਿਹੜੇ ਬਣ ਰਹੇ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਇਸੇ ਤਰ੍ਹਾਂ LPU ਮਾਮਲੇ ਦੇ ਵਿੱਚ 3 ਗ੍ਰਿਫਤਾਰੀਆਂ ਹੋਈਆਂ ਨੇ, ਉਹਦੀ ਜਾਂਚ ਜਿਹੜੀ ਚੱਲ ਪਈ ਹੈ ਤੇ ਤਾਰਾਂ ਜਿਹੜੀਆਂ ਨੇ ਬੰਬਈ ਤੱਕ ਪੁੱਜ ਗਈਆਂ ਨੇ। ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਉੱਤੇ ਹਾਈਕੋਰਟ ਦਾ ਰੁੱਖ ਜਿਹੜਾ ਸਾਹਮਣੇ ਆਇਆ। ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਹੋ ਚੁੱਕੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀਆਂ ਤਿਆਰੀਆਂ ਵੀ ਪੂਰੀਆਂ ਜਿਹੜੀਆਂ ਨੇ ਆਰੰਭ ਦਿੱਤੀਆਂ ਗਈਆਂ ਨੇ। ਤੇ ਪੰਜਾਬ ਦੀ ਕੀ ਜਿਹੜੀ ਸਿਆਸਤ ਹੈ, ਕਿਸੇ ਵੱਡੇ ਸਿਆਸੀ ਦੰਗਲ ਦੇ ਵੱਲ ਨੂੰ ਵੱਧ ਰਹੀ ਹੈ। ਦੂਸਰੇ ਪਾਸੇ ਦੇਸ਼ ਵਿਦੇਸ਼ ਦੇ ਵਿੱਚ ਵੀ ਕਈ ਵੱਡੇ ਸਵਾਲ ਨੇ, ਜਿਵੇਂ ਕਿ UPSC ਦੇ 100 ਸਾਲ ਪੂਰੇ ਹੋਏ ਨੇ ਤੇ ਮੋਦੀ ਸਾਹਿਬ ਨੇ ਉਹਦੇ ਉੱਤੇ ਭਾਸ਼ਣ ਦਿੱਤਾ ਹੈ। 2047 ਦੇ ਭਾਰਤ ਦੇ ਲਈ ਸਿਵਲ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਫਲਾਈ ਡੁਬਈ ਕੱਲ ਰਾਤੀ ਔਜਲਾ ਸਾਹਿਬ ਨੇ ਖਬਰ ਸਾਂਝੀ ਕੀਤੀ ਸੀ, ਕਮੈਂਟ ਕੀਤਾ ਸੀ ਕਿ ਉਹ ਜਹਾਜ਼ ਡਿਗਨੋ ਡਿਗਨੋ ਬਚਿਆ, ਦੁਰਘਟਨਾ ਵੱਡੀ ਵਾਪਰ ਨਹੀਂ ਸੀ, ਪਰ ਉਹਦੀਆਂ ਜਿਹੜੀਆਂ ਨੇ ਨਵੀਆਂ ਜਿਹੜੀਆਂ ਅਪਡੇਟ ਆ ਚੁੱਕੀਆਂ ਨੇ। ਤੇ ਭਾਰਤ ਦਾ ਜਿਹੜਾ ਪਾਇਲਟ ਸੀ ਉਹਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਬਚਾਉਣ ਦੇ ਵਿੱਚ ਅੱਜ ਵਾਹਵਾ ਖੱਟ ਰਹੇ ਨੇ। ਤੇ ਇਸੇ ਤਰ੍ਹਾਂ UN ਦੇ ਅਗਲੇ ਮੁਖੀ ਜਿਹੜੇ ਵਜੋਂ ਔਰਤ ਦੀ ਚੋਣ ਦੀ ਮੰਗ ਕੀਤੀ ਜਾ ਰਹੀ ਹੈ। ਤੇ ਅਮਰੀਕੀ ਫੌਜ ਦੇ ਵਿੱਚ ਪ੍ਰਸਤਾਵਿਤ ਬਦਲਾਅ ਕੀਤੇ ਜਾ ਰਹੇ ਨੇ। ਇਰਾਨੀ ਵਫਦ ਨੂੰ ਨਿਊਯਾਰਕ ਛੱਡਣ ਦੇ ਅਮਰੀਕਾ ਵੱਲੋਂ ਹੁਕਮ ਹੋ ਗਏ ਨੇ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਡੇ ਵੀ ਵਿਚਾਰਾਂ ਦੀ ਦੋਸਤੋ ਉਡੀਕ ਰਹੇਗੀ ਤੇ ਕਿਹੜਾ ਮੁੱਦਾ ਪੰਜਾਬ ਤੇ ਦੁਨੀਆਂ ਦੇ ਭਵਿੱਖ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦਾ ਹੈ, ਇਹਦੇ ਵਿੱਚ ਤੁਸੀਂ ਵੀ ਆਪਣਾ ਜ਼ਿਕਰ ਕਰ ਸਕਦੇ ਹੋ, ਆਦਾਨ ਪ੍ਰਦਾਨ ਕਰ ਸਕਦੇ ਹੋ। ਤੇ ਲਾਈਨਾਂ ਇਸੇ ਕਰਕੇ ਆਪਾਂ ਨਾਲ ਰੱਖਦੇ ਹਾਂ, ਖੋਲਦੇ ਹਾਂ ਤੁਹਾਡੇ ਲਈ। ਤੇ ਸਭ ਤੋਂ ਪਹਿਲਾਂ 15-20 ਮਿੰਟ ਮੈਂ ਆਪਣੇ ਵੱਲੋਂ ਲਾਉਣ ਦੀ ਕੋਸ਼ਿਸ਼ ਕਰਦਾ ਤੇ ਵਿਸਤਾਰ ਦੇ ਵਿੱਚ ਖਬਰਾਂ ਨੂੰ ਪਛਾਣਦੇ ਹਾਂ ਤੇ ਫਿਰ ਉਹਦੇ ਉੱਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। LPU ਤੋਂ ਸ਼ੁਰੂਆਤ ਕਰੀਏ ਤੇ ਉਹਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਤੇ ਪੁਲਿਸ ਨੇ 3 ਮੁਲਜ਼ਮ ਗ੍ਰਿਫਤਾਰ ਕੀਤੇ ਆ। ਮੁੰਬਈ ਦੇ ਨਾਲ ਜੁੜੇ ਤਾਰ ਨੇ ਲਵਲੀ ਪ੍ਰੋਫੈਸ਼ਨਲ ਹਿੰਸਾ ਮਾਮਲਾ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਤਿੰਨੋਂ ਮੁਲਜ਼ਮ ਯੂਨੀਵਰਸਿਟੀ ਦੇ ਵਿੱਚ ਭੰਨ ਤੋੜ ਦੇ ਵਿੱਚ ਸ਼ਾਮਲ ਸਨ। ਮਾਮਲੇ ਦੀ ਜਾਂਚ ਦੇ ਲਈ ਦੋ ਵਿਸ਼ੇਸ਼ ਜਾਂਚ ਟੀਮਾਂ ਇਹਦੇ ਉੱਤੇ ਜਿਹੜੀਆਂ ਗਠਨ ਕੀਤੀਆਂ ਗਈਆਂ ਤੇ SIT ਬਣਾਈਆਂ ਗਈਆਂ। ਮੁਲਜ਼ਮਾਂ ਦੇ ਵਿੱਚੋਂ ਇੱਕ ਫਗਵਾੜਾ ਦੇ ਟਿੱਬੀ ਮੁਹੱਲੇ ਦਾ ਰਹਿਣ ਵਾਲਾ 20 ਸਾਲਾਂ ਗਗਨ ਸ਼ਾਮਲ ਹੈ। ਪੁਲਿਸ ਇੱਕ ਮੁਲਜ਼ਮ ਨੂੰ ਮੁੰਬਈ ਤੋਂ ਲੈ ਕੇ ਆਈ ਹੈ ਤੇ ਉੱਥੇ ਹੀ ਪੁਲਿਸ ਨੇ ਜਾਂਚ ਦੇ ਲਈ 163, 105 ਤੇ 106 ਨੰਬਰ ਦੀਆਂ FIR ਦੀਆਂ ਜਿਹੜੀ ਆ ਉਹਦੀ ਜਾਂਚ ਦੇ ਲਈ ਇੱਕ ਵੱਖਰੀ SIT ਜਿਹੜੀ ਬਣਾਤੀ ਹੈ। ਇੱਕ SIT ਯੂਨੀਵਰਸਿਟੀ ਤੇ ਨੇੜਲੇ ਇਲਾਕਿਆਂ ਦੇ CCTV ਕੈਮਰੇ ਤੇ ਡਿਜੀਟਲ ਐਵੀਡੈਂਸ ਇਕੱਠੇ ਕਰਨ ਦੇ ਵਿੱਚ ਜੁਟੀ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗਗਨ ਦੇ ਮਾਮੇ ਨੇ ਦੱਸਿਆ ਕਿ ਪੁਲਿਸ ਉਸਨੂੰ ਕਿਸ ਮਾਮਲੇ ਦੇ ਵਿੱਚ ਲੈ ਕੇ ਆਈ ਹੈ ਇਸ ਦੇ ਬਾਰੇ ਕੁਝ ਨਹੀਂ ਦੱਸ ਰਹੀ ਤੇ ਗਗਨ ਕੱਲ੍ਹ ਤੋਂ ਕਹਿੰਦੇ ਆ ਲਾਪਤਾ ਹੈ ਤੇ ਦੇਖਦੇ ਇਹਦੇ ਵਿੱਚ ਹੋਰ ਅਗਲੀਆਂ ਨਵੀਆਂ ਅਪਡੇਟਸ ਕੀ ਆਉਂਦੀਆਂ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਬਾਰੇ ਹਾਈਕੋਰਟ ਸਖ਼ਤ ਹੋ ਗਿਆ। ਪੰਜਾਬ ਦੇ ਵਿੱਚ ਰੈਗੂਲਰ DGP ਲਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ। ਇਸ ਦੇ ਦੌਰਾਨ ਅਦਾਲਤ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਤੋਂ ਜਵਾਬ ਮੰਗ ਲਿਆ। ਹਾਈਕੋਰਟ ਨੇ ਮੁੱਖ ਸਕੱਤਰ ਨੂੰ 10 ਦਿਨਾਂ ਦੇ ਅੰਦਰ ਅੰਦਰ ਇਸ ਦੇ ਬਾਰੇ ਸਪਸ਼ਟ ਜਿਹੜਾ ਨਿਰਦੇਸ਼ ਦਿੱਤੇ ਨੇ ਕਿ ਇਹਦਾ ਸਪਸ਼ਟ ਕਰੋ ਭਾਈ ਕਿ ਸੂਬੇ ਦੇ ਵਿੱਚ ਰੈਗੂਲਰ DGP ਕਦੋਂ ਨਿਯੁਕਤ ਕੀਤਾ ਜਾਏਗਾ। ਤੁਹਾਡੇ 5 ਸਾਲ ਵੀ ਪੂਰੇ ਹੋ ਚੱਲੇ ਨੇ। ਅਦਾਲਤ ਦਾ ਕਹਿਣਾ ਹੈ ਕਿ DGP ਦਾ ਜਿਹੜਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ ਤੇ ਇਸ ਦੇ ਨਾਲ ਪੂਰੇ ਸੂਬੇ ਦੀ ਕਾਨੂੰਨ ਵਿਵਸਥਾ ਜੁੜੀ ਹੁੰਦੀ ਹੈ। ਇਸ ਦੇ ਕਾਰਨ ਇਸ ਮਹੱਤਵਪੂਰਨ ਅਹੁਦੇ ਨੂੰ ਅੰਤਰਮ ਜਾਂ ਅਸਥਾਈ ਪ੍ਰਬੰਧ ਜਿਹੜਾ ਰਾਹੀਂ ਅਣਮਿੱਥੇ ਸਮੇਂ ਦੇ ਲਈ ਨਹੀਂ ਚਲਾਇਆ ਜਾ ਸਕਦਾ। ਸਰਕਾਰ ਦੇ ਵੱਲੋਂ ਭੇਜੀ ਗਈ ਸੂਚੀ ਦੇ ਵਿੱਚ ਮੌਜੂਦਾ ਕਾਰਜਕਾਰੀ DGP ਗੌਰਵ ਯਾਦਵ ਦਾ ਨਾਂ ਪ੍ਰਮੁੱਖਤਾ ਦੇ ਨਾਲ ਸ਼ਾਮਲ ਹੈ। ਉਨ੍ਹਾਂ ਦੇ ਨਾਲ ਹੀ 1992 ਬੈਚ ਦੇ ਜਿਹੜੇ ਨੇ ਸ਼ਰਦ ਸਤੀਆ ਚੌਹਾਨ, ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਨਾਂ ਵੀ ਜਿਹੜੇ ਭੇਜੇ ਨੇ। 1993 ਬੈਚ ਦੇ ਵਿੱਚੋਂ ਗੁਰਪ੍ਰੀਤ ਕੌਰ ਦਿਓ, ਜਤਿੰਦਰ ਕੁਮਾਰ ਜੈਨ ਅਤੇ ਸ਼ਸ਼ੀ ਪ੍ਰਭਾ ਦਵੇਦੀ ਦੇ ਨਾਂ ਵੀ ਜਿਹੜੇ ਸ਼ਾਮਲ ਨੇ, ਜਦੋਂ ਕਿ 1994 ਬੈਂਚ ਦੇ ਜਿਹੜਾ ਬੈਚ ਦੇ ਸੁਧਾਸ਼ੂ, ਸ਼ੇਖਰ, ਸ਼੍ਰੀਵਾਸਤਵ ਸਮੇਤ 7 ਹੋਰ ਅਧਿਕਾਰੀਆਂ ਦੇ ਨਾਂ ਇਸ ਸੂਚੀ ਦਾ ਹਿੱਸਾ ਬਣੇ ਨੇ। ਦੂਜੇ ਪਾਸੇ 1999 ਜਿਹੜਾ ਬੈਚ ਦੇ ਸਮੰਤ ਗੋਇਲ ਨੇ ਇਸ ਅਹੁਦੇ ਦੇ ਲਈ ਅਸਮਰਥਾ ਪ੍ਰਗਟਾਈ ਹੈ ਤੇ ਅਰਪਿਤ ਸ਼ੁਕਲਾ ਤੇ ਈਸ਼ਵਰ ਸਿੰਘ ਸੇਵਾ ਮੁਕਤ ਦੇ ਨੇੜੇ ਹੋਣ ਦੇ ਕਾਰਨ ਇਸ ਦੌੜ ਦੇ ਵਿੱਚੋਂ ਜਿਹੜੇ ਨੇ ਬਾਹਰ ਨੇ। ਦੂਸਰੇ ਪਾਸੇ ਗੱਲ ਕਰਦੇ ਹਾਂ, ਵਧਾਈਆਂ ਵੀ ਨਾਲ ਨਾਲ ਦੇ ਲਈਏ, ਦਾਦਾ ਬਣੇ ਨੇ ਨਵਜੋਤ ਸਿੰਘ ਸਿੱਧੂ ਤੇ ਖੁਸ਼ੀਆਂ ਮਨਾ ਰਹੇ ਨੇ ਜੀ ਪਰਿਵਾਰ ਦੇ ਵਿੱਚ ਬੈਠ ਕੇ। ਇਸੇ ਤਰ੍ਹਾਂ ਚਲੋ ਚੰਗੀ ਗੱਲ ਹੈ, ਆਰੀਆ ਸਿੱਧੂ ਉਹਦਾ ਨਾਂ ਰੱਖਿਆ ਗਿਆ ਪਰਿਵਾਰ ਦੇ ਵਿੱਚ, ਨਵਾਂ ਜੀ ਆਇਆ ਜੀ। ਨਵਜੋਤ ਸਿੰਘ ਸਿੱਧੂ ਦਾਦਾ ਬਣ ਗਏ ਨੇ ਤੇ ਉਹਨਾਂ ਦੇ ਪੁੱਤ ਕਰਨ ਤੇ ਨੂੰ ਇਨਾਇਤ ਦੇ ਘਰ ਧੀ ਦਾ ਜਿਹੜਾ ਜਨਮ ਹੋਇਆ ਤੇ ਮੁਬਾਰਕਬਾਦ ਹੈ ਜੀ ਦੁਆਬਾ ਰੇਡੀਓ ਪਰਿਵਾਰ ਵੱਲੋਂ ਵੀ ਤੁਹਾਨੂੰ ਸਭ ਨੂੰ। ਇਸੇ ਤਰ੍ਹਾਂ ਜਗਤਾਰ ਸਿੰਘ ਉਰਫ ਜੱਗੀ ਜੋਲ ਜ਼ਮਾਨਤ ਮਿਲਣ ਮਗਰੋਂ ਰਿਹਾਅ ਹੋ ਗਏ ਨੇ। ਜਗਤਾਰ ਸਿੰਘ ਜੋਲ ਉਰਫ ਜੱਗੀ ਜੋਲ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ। ਉਹਨਾਂ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ UAP ਦੇ ਜਿਹੜਾ 7 ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੋਲ ਨੂੰ ਜਿਹੜਾ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਤੇ ਉਦੋਂ ਤੋਂ ਲੈ ਕੇ ਉਹ ਭਾਰਤੀ ਜੇਲ੍ਹ ਦੇ ਵਿੱਚ ਬੰਦ ਸਨ। ਅਦਾਲਤ ਦਸਤਾਵੇਜ਼ ਜਿਹੜੇ ਨੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਸੀ ਤੇ ਕਈ ਹੋਰ ਪਹਿਲੂਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੱਗੀ ਜੋਲ ਦੀ ਜ਼ਮਾਨਤ ਦੇ ਆਦੇਸ਼ ਦਿੱਤੇ ਗਏ ਸਨ। ਹਾਲਾਂਕਿ ਇਹ ਜ਼ਮਾਨਤ ਉਨ੍ਹਾਂ ਨੂੰ ਕਈ ਸਖ਼ਤ ਜਿਹੜਾ ਸ਼ਰਤਾਂ ਦੇ ਆਧਾਰ ਦੇ ਉੱਤੇ ਦਿੱਤੀ ਗਈ ਸੀ। ਜ਼ਮਾਨਤ ਦੇ ਫੈਸਲੇ ਦੇ ਬਾਰੇ ਜੱਗੀ ਜੋਲ ਦੇ ਜਿਹੜਾ ਸਹੁਰਾ ਬਲਵਿੰਦਰ ਸਿੰਘ ਢਿੰਡਾ ਹੁਣਾਂ ਕਿਹਾ ਸੀ ਕਿ ਉਨ੍ਹਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਸੀ ਤੇ ਉਨ੍ਹਾਂ ਕਿਹਾ ਸੀ ਕਿ ਇਹ 8-9 ਸਾਲ ਉਨ੍ਹਾਂ ਦੇ ਪਰਿਵਾਰ ਅਤੇ ਧੀ ਦੇ ਲਈ ਬਹੁਤ ਔਖੇ ਗੁਜ਼ਰੇ ਨੇ। ਬਚਾਅ ਪੱਖ ਦੇ ਵਿੱਚ ਤੇ ਅਦਾਲਤ ਨੇ ਆਪਣੇ ਆਦੇਸ਼ ਦੇ ਵਿੱਚ ਇਹਦੇ ਬਾਰੇ ਕੀ ਕਿਹਾ। ਦਰਅਸਲ ਜਗਤਾਰ ਸਿੰਘ ਜੋਲ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਦੇ ਵੱਲੋਂ ਫੜਿਆ ਗਿਆ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ਤੇ ਕੁੱਲ 11 ਮਾਮਲੇ ਚੱਲ ਰਹੇ ਸੀ। ਇਨ੍ਹਾਂ ਦੇ ਵਿੱਚੋਂ 3 ਮਾਮਲਿਆਂ ਦੇ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਿਆ ਤੇ ਬਾਕੀ 8 ਮਾਮਲੇ NIA ਦੇ ਨਾਲ ਜੁੜੇ ਹੋਏ ਨੇ। ਜੋਹਲ ਉੱਤੇ ਸਾਲ 2016-17 ਦੇ ਵਿੱਚ ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਹੋਈਆਂ ਟਾਰਗੇਟ ਕਿਲਿੰਗ ਦੇ ਕੁਝ ਮਾਮਲਿਆਂ ਦੇ ਵਿੱਚ ਇਲਜ਼ਾਮ ਲਾਏ ਗਏ ਸਨ ਤੇ ਹਾਲਾਂਕਿ ਜੋਲ ਦੇ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਾਂਦਾ ਰਿਹਾ। ਉਨ੍ਹਾਂ ਨੇ ਜਾਂਚ ਦੇ ਦੌਰਾਨ ਤਸ਼ੱਦਦ ਦੇ ਵੀ ਇਲਜ਼ਾਮ ਲਾਏ ਸਨ ਤੇ ਹਾਲਾਂਕਿ ਉਧਰ ਭਾਰਤੀ ਅਧਿਕਾਰੀਆਂ ਨੇ ਇਲਜ਼ਾਮਾਂ ਨੂੰ ਨਕਾਰਿਆ ਸੀ ਤੇ ਕਿਹਾ ਗਿਆ ਸੀ ਕਿ ਮਾਮਲੇ ਦੇ ਵਿੱਚ ਪੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਜਿਹੜਾ ਕੀਤਾ ਗਿਆ। ਇਸੇ ਤਰ੍ਹਾਂ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਜਗਤਾਰ ਸਿੰਘ 8 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਸਨ ਤੇ ਮੁਕੱਦਮੇ ਦੀ ਸੁਣਵਾਈ ਅਜੇ ਵੀ ਜਿਹੜਾ ਕਾਫੀ ਲੰਮੀ ਚੱਲਣੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਗਵਾਹਾਂ ਦੀ ਗਵਾਹੀ ਅਜੇ ਬਾਕੀ ਸੀ। ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ। ਬਚਾਅ ਪੱਖ ਨੇ ਦਸਿਆ ਕਿ 4 ਮਾਰਚ 2025 ਨੂੰ ਮੋਗਾ ਦੀ ਅਦਾਲਤ ਨੇ ਇਕ ਹੋਰ ਮਾਮਲੇ ਚ ਜਗਤਾਰ ਸਿੰਘ ਜੌਲ ਨੂੰ ਸਾਰੇ ਹੀ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀਗਾ। ਅਦਾਲਤ ਦੇ ਵਿਚ ਦਲੀਲ ਦਿੱਤੀ ਗਈ ਸੀ ਕਿ ਜਗਤਾਰ ਸਿੰਘ ਵਿਦੇਸ਼ੀ ਨਾਗਰਿਕ ਸਨ ਤੇ ਉਨ੍ਹਾਂ ਦੇ ਦੇਸ਼ ਤੋਂ ਬਾਹਰ ਚਲੇ ਜਾਣ ਦਾ ਖਤਰਾ ਹੋ ਸਕਦਾ ਸੀ, ਜਿਸਦੇ ਬਾਰੇ ਹਾਈਕੋਰਟ ਨੇ ਕਿਹਾ ਸੀ ਕਿ ਸਿਰਫ ਵਿਦੇਸ਼ੀ ਨਾਗਰਿਕ ਹੋਣ ਦੇ ਆਧਾਰ ਦੇ ਉੱਤੇ ਉਨ੍ਹਾਂ ਦੀ ਆਜ਼ਾਦੀ ਨਹੀਂ ਰੋਕੀ ਜਾ ਸਕਦੀ ਹੈ। ਇਸ ਦੀ ਬਜਾਏ ਜ਼ਮਾਨਤ ਦੀਆਂ ਅਜਿਹੀਆਂ ਸ਼ਰਤਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਦੇ ਖਤਰੇ ਨੂੰ ਕੰਟਰੋਲ ਕੀਤਾ ਜਾ ਸਕੇ। ਇਨ੍ਹਾਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਦਿੱਲੀ ਹਾਈਕੋਰਟ ਨੇ ਟ੍ਰਾਇਲ ਕੋਰਟ ਦੇ ਪੁਰਾਣੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ ਤੇ ਜਗਤਾਰ ਸਿੰਘ ਜੌਲ ਨੂੰ ਜ਼ਮਾਨਤ ਜਿਹੜੀ ਸੀ ਦੇ ਦਿੱਤੀ ਸੀ। ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਸਹਿਮਤੀ ਬਣਨ ਤੱਕ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ 2026 ਨੂੰ ਮੁਅੱਤਲ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਹੁਣਾਂ ਨੇ ਜਿਹੜਾ ਜਥੇਦਾਰ ਨੇ ਉਥੋਂ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਕਿਉਂਕਿ ਅੱਜ ਆਖਰੀ ਦਿਨ ਦੇ ਉੱਤੇ ਟੀਮ ਤਾਂ ਜਿਹੜੀ ਗਠਿਤ ਕਰ ਦਿੱਤੀ ਸੀ ਇਹਨਾਂ ਨੇ 7 ਵਿਅਕਤੀਆਂ ਦੀ, ਪਰ ਜਿਹੜਾ ਓਫੀਸ਼ੀਅਲ ਤੌਰ ਦੇ ਉੱਤੇ ਖਬਰਾਂ ਲੱਗ ਗਈਆਂ ਸਾਰਾ ਕੁਝ ਹੋ ਗਿਆ, ਪਰ ਉਹ ਇੱਕ ਖਬਰੀ ਇਸ਼ਤਿਹਾਰ ਹੀ ਸੀਗਾ ਤੇ ਆਖਰ ਦੇ ਵਿੱਚ ਅੱਜ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਸੁਚੇਤ ਕੀਤਾ ਹੈ ਤੇ ਲੈਟਰ ਉਹਨਾਂ ਨੂੰ ਮਿਲਿਆ ਤੇ ਜਥੇਦਾਰ ਸਾਹਿਬ ਨੇ ਕੜਵੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਸੁਚੇਤ ਵੀ ਕੀਤਾ ਇਹਦੇ ਬਾਰੇ। ਪੰਜਾਬ ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਚ ਸਹਿਮਤੀ ਨਹੀਂ ਬਣ ਜਾਂਦੀ, ਪੰਜਾਬ ਸਰਕਾਰ ਨੂੰ ਇਸ ਕਾਨੂੰਨ ਨੂੰ ਮੁਅੱਤਲ ਰੱਖਣ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ। ਸਰਕਾਰ ਦੇ ਵੱਲੋਂ ਅੱਜ ਇੱਕ ਪੱਤਰ ਭੇਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕੀਤਾ ਗਿਆ ਇਸ ਕਾਨੂੰਨ ਦੇ ਮਾਮਲੇ ਦੇ ਉੱਤੇ ਮਸਲੇ ਦੇ ਉੱਤੇ ਚਰਚਾ ਕਰਨ ਦੇ ਲਈ 7 ਮੈਂਬਰੀ ਕਮੇਟੀ ਬਣਾਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਧਿਆਨ ਦੇ ਵਿੱਚ ਲਿਆ ਦਿੱਤੀ ਗਈ ਹੈ ਤੇ ਉਹਨਾਂ ਕਿਹਾ ਕਿ ਸਿੰਘ ਸਾਹਿਬ ਨੇ ਇਸ ਗੱਲ ਦੇ ਉੱਤੇ ਖੇਦ ਜਿਹੜਾ ਪ੍ਰਗਟਾਇਆ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਨਹੀਂ ਹੈ, ਉਸਦੀ ਪਹੁੰਚ ਗੈਰ ਜ਼ਿੰਮੇਵਾਰੀ ਵਾਲੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਾਨੂੰਨ ਦੇ ਵਿੱਚ ਸਿੱਖ ਭਾਵਨਾਵਾਂ ਦੇ ਅਨੁਸਾਰ ਵਧੇਰੀ ਸੋਧ ਕਰਨ ਦੇ ਲਈ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਸਰਕਾਰ ਨੇ ਸਮਾਂ ਪੂਰਾ ਹੋਣ ਦੇ ਆਖਰੀ ਦਿਨ ਦੇ ਉੱਤੇ 30 ਸਤੰਬਰ ਨੂੰ ਕੱਲ ਬੀਤੇ ਚ ਕਮੇਟੀ ਸੰਬੰਧੀ ਸਿਰਫ ਜਾਣਕਾਰੀ ਭੇਜੀ ਹੈ ਜਦਕਿ ਕਾਰਜ ਕੁਝ ਵੀ ਨਹੀਂ ਕੀਤਾ ਇਹਦੇ ਉੱਤੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦਾ ਮਾਹੌਲ ਬਣ ਰਿਹਾ ਤੇ 6 ਅਕਤੂਬਰ ਤੋਂ ਡੋਰ ਟੂ ਡੋਰ ਕੈਂਪਨ ਸ਼ੁਰੂ ਜਿਹੜੀ ਹੈ ਕਰਨਗੇ ਹੁਣ ਕੰਪੇਨ। ਸੁਖਬੀਰ ਸਿੰਘ ਬਾਦਲ ਵੀ ਅਕਾਲੀ ਦਲ ਵਾਲੇ ਵੀ ਪੂਰੇ ਪੱਬਾਂ ਭਰ ਹੋ ਗਏ ਨੇ, ਉਨ੍ਹਾਂ ਦੀ ਅੱਗੇ ਜਾ ਕੇ ਖਬਰ ਲੈਂਦੇ ਹਾਂ। ਮਨੀਸ਼ ਸਿਸੋਦੀਆ ਨੇ ਮੇਰੀ ਦਿੱਲੀ ਵਾਲੀ ਕੋਠੀ ਵਰਤੀ, ਹਰਭਜਨ ਸਿੰਘ ਹੁਣ ਵੀ ਬੋਲੇ ਨੇ ਬੀਜੇਪੀ ਤੋਂ। ਭਾਜਪਾ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਜਲੰਧਰ ਦੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਜਿਹੜੇ ਆਏ ਰੈਲੀ ਦੇ ਮੌਕੇ ਦੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿਚ ਦਿੱਲੀ ਤੋਂ ਲੋਕ ਲਿਆਉਣ ਦਾ ਜਿਹੜਾ ਦੋਸ਼ ਲਾਇਆ। ਇਸ ਦੇ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਵਿਚ ਉਨ੍ਹਾਂ ਦੀ ਆਪਣੀ ਕੋਠੀ ਨੰਬਰ 32 ਵਰਤੀ ਸੀ। ਆਪ ਦੇ ਵੱਲੋਂ ਪੰਜਾਬ ਦੇ ਵਿਚ ਲਿਆਂਦੇ ਗਏ ਬਾਹਰਲੇ ਲੋਕਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਆਪ ਦੇ ਪੰਜਾਬ ਦੇ ਵਿਚ ਤੈਨਾਤ ਸਾਰੇ ਅਧਿਕਾਰੀ ਦਿੱਲੀ ਤੋਂ ਨੇ, ਕਿ ਪੰਜਾਬੀਆਂ ਨੂੰ ਕੰਮ ਕਰਨਾ ਨਹੀਂ ਆਉਂਦਾ, ਕਿ ਉਹ ਦਫ਼ਤਰ ਚਲਾਉਣਾ ਨਹੀਂ ਜਾਣਦੇ। ਦਿੱਲੀ ਦੇ ਵਿਚ ਮੇਰੀ ਆਪਣੀ ਕੋਠੀ ਨੰਬਰ 32 ਮਨੀਸ਼ ਸਿਸੋਦੀਆ ਦੇ ਵੱਲੋਂ ਵਰਤੀ ਗਈ ਤੇ ਅਸ਼ੋਕ ਮਿੱਤਲ ਦਾ ਘਰ ਦਿੱਲੀ ਦੇ ਵਿਚ ਹੈ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵਰਤਿਆ ਗਿਆ ਸੀ। ਕੇਜਰੀਵਾਲ ਉਥੋਂ ਮਾਮਲੇ ਚਲਾਉਣ ਵਾਲਾ ਕੌਣ ਹੁੰਦਾ ਹੈ? ਹਰਭਜਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦਾ ਵੀ ਜ਼ਿਕਰ ਕੀਤਾ ਤੇ ਆਮ ਆਦਮੀ ਪਾਰਟੀ ਦੀ ਮੈਗਾ ਰੈਲੀ ਦੇ ਦੌਰਾਨ ਵਜਾਏ ਗਏ ਗੀਤਾਂ ਦੀ ਚੋਣ ਦੇ ਉੱਤੇ ਵੀ ਸਵਾਲ ਉਠਾ ਦਿੱਤੇ ਤੇ ਉਹ ਭਗਤ ਸਿੰਘ ਨੂੰ ਯਾਦ ਕਰਨ ਵਾਲੇ ਸਮਾਗਮ ਦੇ ਵਿਚ ਕਿਹੜੇ ਗੀਤ ਚਲਾ ਰਹੇ ਨੇ, ਕਿ ਉਹ ਦੇਸ਼ ਭਗਤੀ ਦੇ ਗੀਤ ਨਹੀਂ ਚਲਾ ਸਕੇ? ਇਹ ਸਾਰੇ ਸਵਾਲ ਉਨ੍ਹਾਂ ਨੇ ਖੜੇ ਕੀਤੇ ਹੈ। ਦੂਸਰੇ ਪਾਸੇ ਹੈਰੋਇਨ ਬਰਾਮਦਗੀ ਮਾਮਲਾ ਜਿਹੜਾ DSP ਗੁਰਸ਼ੇਰ ਸੰਧੂ ਸਮੇਤ ਗਵਾਹਾਂ ਦੇ ਬਿਆਨਾਂ ਦੇ ਵਿਚ ਫਰਕ ਦੇਖਿਆ ਗਿਆ ਤੇ 3 ਮੁਲਜ਼ਮ ਜਿਹੜੇ ਉਹਦੇ ਵਿਚ ਬਰੀ ਕਰ ਦਿੱਤੇ ਗਏ ਨੇ। ਮੋਹਾਲੀ ਦੀ ਇਕ ਵਿਸ਼ੇਸ਼ ਅਦਾਲਤ ਨੇ 1045 ਕਿਲੋ ਹੈਰੋਇਨ ਜੜੀ ਹੈ। ਰੱਖਣ ਦੇ NDPS ਐਕਟ ਦੇ ਮਾਮਲੇ ਦੇ ਵਿਚ ਤਿੰਨ ਮੁਲਜ਼ਮਾਂ ਨੂੰ ਬਰੀ ਕਰ ਛੱਡਿਆ। ਇਸ ਮਾਮਲੇ ਦੇ ਵਿਚ DSP ਗੁਰਸ਼ੇਰ ਸਿੰਘ ਸੰਧੂ ਸਮੇਤ 10 ਸਰਕਾਰੀ ਗਵਾਹਾਂ ਦੇ ਬਿਆਨ ਆਪਸ ਦੇ ਵਿਚ ਵਿਰੋਧੀ ਪਾਏ ਗਏ ਨੇ ਤੇ ਪੁਲਿਸ ਅਧਿਕਾਰੀ NDPS ਐਕਟ ਦਾ ਜਿਹੜਾ ਕੇਸ ਦਰਜ ਕਰਨ ਦੀ ਲਾਜ਼ਮੀ ਪ੍ਰਕਿਰਿਆ ਦੀ ਪਾਲਣਾ ਕਰਨ ਦੇ ਵਿਚ ਸਫਲ ਰਹੇ ਨੇ। ਫੇਜ਼ 1 ਜਿਹੜਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ 4 ਜੂਨ 2020 ਨੂੰ ਫੇਜ਼ 7 ਦੇ ਵਿਚ ਇੰਡਸਟਰੀਅਲ ਏਰੀਆ ਦੇ ਵਿਚ ਸਿਰਸਾ ਦੇ ਰਹਿਣ ਵਾਲੇ ਸਚਿਨ ਕੁਮਾਰ ਅਤੇ ਜਸਬੀਰ ਕੌਰ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਖਰੜ ਦੇ ਰਹਿਣ ਵਾਲੇ ਰਘਬੀਰ ਸਿੰਘ ਦੀ ਗ੍ਰਿਫ਼ਤਾਰੀ ਹੋਈ, ਜਿਸ ਕੋਲੋਂ 1 ਦਿਨ ਦੇ ਬਾਅਦ 45 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ ਤੇ ਤਿੰਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਵਾਲਿਆਂ ਨੇ ਹੀ ਉਨ੍ਹਾਂ ਦੇ ਘਰਾਂ ਤੋਂ ਜਿਹੜਾ ਚੁੱਕਿਆ ਸੀਗਾ। ਅਦਾਲਤ ਦੇ ਵਿਚ DSP ਸੰਧੂ ਨੇ ਬਿਆਨ ਦਿੱਤਾ ਕਿ ਪੁਲਿਸ ਪਾਰਟੀ ਉਸ ਦਿਨ ਦੁਪਹਿਰ 1:30 ਵਜੇ ਦੇ ਕਰੀਬ ਇੰਡਸਟਰੀਅਲ ਏਰੀਆ ਫੇਜ਼ 7 ਦੇ ਮੋਹਾਲੀ ਨੇੜੇ ਕੋਈ ਸੁਤੰਤਰ ਗਵਾਹ ਲੱਭਣ ਦੇ ਵਿਚ ਸਫਲ ਰਹੀ ਹੈ। ਬਚਾਅ ਪੱਖ ਦੇ ਵਕੀਲ CS ਬਾਵਾ ਨੇ ਦਸਿਆ ਕਿ ਫੇਜ਼ 1 ਪੁਲਿਸ ਸਟੇਸ਼ਨ ਵਿਖੇ 4 ਜੂਨ 2020 ਨੂੰ NDPS ਐਕਟ ਦੀਆਂ ਧਾਰਾਵਾਂ 21 ਤੇ 22 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ 24 ਨਵੰਬਰ 2021 ਨੂੰ ਦੋਸ਼ ਤੈਅ ਕੀਤੇ ਗਏ ਸਨ। ਇਸੇ ਤਰ੍ਹਾਂ ਹੀ ਕਾਂਗਰਸ ਹਾਈਕਮਾਂਡ ਵੱਲੋਂ ਰਾਜਾ ਵੜਿੰਗ ਦੀ ਛੁੱਟੀ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਆਪ ਹੀ ਅਨਾਊਂਸ ਕਰ ਦਿੱਤਾ, ਵੜਿੰਗ ਨੇ ਖੁਦ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਨਵੀਂ ਕਮਾਨ ਦੇ ਐਲਾਨ ਤੋਂ ਐਨ ਪਹਿਲਾਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਹੀ ਆਪਣੇ ਆਪ ਨੂੰ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਕਾਂਗਰਸ ਆਗੂ ਅਮਰਿੰਦਰ ਰਾਜਾ ਵੜਿੰਗ ਨੇ ਅੱਜ ਆਪਣੇ ਐਕਸ ਦੇ ਉੱਤੇ ਖਾਤੇ ਤੇ ਖੁਦ ਹੀ ਜਿਹੜਾ ਖਾਤਾ ਖੋਲ੍ਹ ਦਿੱਤਾ ਤੇ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ ਹੈ। ਰਾਜਾ ਵੜਿੰਗ ਦੇ ਇਸ ਐਲਾਨ ਤੋਂ ਸਾਫ਼ ਹੈ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ। ਦੂਸਰੇ ਪਾਸੇ ਸਾਬਕਾ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਦੇ ਚਰਚੇ ਨੇ ਤੇ ਉਹਦਾ ਵੀ ਖੁਲਾਸਾ ਅੱਗੇ ਜਾ ਕੇ ਕਰਦਿਆਂ ਕੀ ਕੁਝ ਹੋ ਸਕਦਾ। ਇਸੇ ਤਰ੍ਹਾਂ ਪੰਜਾਬ ਅਸੈਂਬਲੀ ਇਲੈਕਸ਼ਨ 2027 ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਆਰੰਭ ਕਰਤੀਆਂ ਨੇ, ਤੇਜ਼ ਕੀਤੀਆਂ ਨੇ। ਪਾਰਟੀ ਵੱਲੋਂ 1 ਨਵੰਬਰ ਨੂੰ ਜਾਰੀ ਹੋਵੇਗਾ ਹੁਣ 1 ਮਹੀਨੇ ਬਾਅਦ ਮੈਨੀਫੈਸਟੋ ਤੇ 8 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਜਿਹੜੀ ਮੈਗਾ ਰੈਲੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰਤੀਆਂ ਤੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿਚ ਹੋਏ ਸਾਰੇ ਹਲਕਾ ਇੰਚਾਰਜਾਂ ਤੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਦੇ ਦੌਰਾਨ ਚੋਣ ਰਣਨੀਤੀ ਨੂੰ ਲੈ ਕੇ ਕਈ ਮਹੱਤਵਪੂਰਨ ਫੈਸਲੇ ਲਏ ਗਏ ਨੇ। ਮੀਟਿੰਗ ਦੇ ਵਿਚ ਉਲੀਕੇ ਗਏ ਪ੍ਰੋਗਰਾਮਾਂ ਦੇ ਤਹਿਤ ਪ੍ਰਧਾਨ ਜਿਹੜੇ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 6 ਅਕਤੂਬਰ ਨੂੰ ਅਟਾਰੀ ਤੋਂ ਘਰ ਘਰ ਪਹੁੰਚ ਕੇ ਜਿਹੜਾ ਚੋਣ ਘੋਸ਼ਣਾ ਪੱਤਰ ਦੇ ਬਾਰੇ ਆਪ ਜਿਹੜਾ ਆਮ ਲੋਕਾਂ ਦੀ ਸਲਾਹ ਲੈਣਗੇ। ਇਸ ਦੇ ਦੌਰਾਨ ਸਾਰੇ ਆਗੂ ਆਪਣੇ ਆਪਣੇ ਹਲਕੇ ਦੇ ਵਿਚ ਮੁਹਿੰਮ ਚਲਾਉਣਗੇ। ਇਸ ਦੇ ਨਾਲ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ 5 ਅਕਤੂਬਰ ਤੋਂ ਮਾਵਾਂ ਧੀਆਂ ਦੀ ਲਲਕਾਰ ਤੇ ਬੰਦ ਕਰੋ ਨਸ਼ੇ ਦਾ ਕਾਰੋਬਾਰ ਨਾਮੀ ਵਿਸ਼ੇਸ਼ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ ਜਾਏਗੀ। ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ 1 ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ ਪਾਰਟੀ ਦੇ ਵੱਲੋਂ ਆਪਣਾ ਅਧਿਕਾਰਤ ਚੋਣ ਘੋਸ਼ਣਾ ਪੱਤਰ ਜਾਰੀ ਕੀਤਾ ਜਾਏਗਾ, ਜਦਕਿ 10 ਨਵੰਬਰ ਤੋਂ ਪੰਜਾਬ ਭਰ ਦੇ ਵਿਚ ਪਾਰਟੀ ਵੱਲੋਂ ਵਿਸ਼ੇਸ਼ ਯਾਤਰਾ ਕੱਢੀ ਜਾਏਗੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਦੇ ਉੱਤੇ 8 ਦਸੰਬਰ ਨੂੰ ਮੋਗਾ ਦੇ ਕਿੱਲੀ ਚਾਲਾਂ ਵਿਖੇ ਜਿਹੜਾ ਇਕ ਵਿਸ਼ਾਲ ਜਿਹੜਾ ਸੂਬਾ ਪੱਧਰੀ ਰੈਲੀ ਹੋਏਗੀ। ਅਕਾਲੀ ਦਲ ਦੇ ਕਥਿਤ ਕੂੜ ਪ੍ਰਚਾਰ ਦੇ ਵਿਰੁੱਧ ਕਾਰਵਾਈ ਜਿਹੜੀ ਹੈ ਕਰਨ ਦੇ ਲਈ ਅਰਸ਼ਦੀਪ ਕਲੇਰ ਦੀ ਜਿਹੜੀ ਅਗਵਾਈ ਹੇਠ 11 ਮੈਂਬਰੀ ਵਕੀਲਾਂ ਦੀ ਕਮੇਟੀ ਦਾ ਵੀ ਗਠਨ ਕੀਤਾ ਹੈ। ਇਹ ਕਮੇਟੀ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਨੂੰ ਵਿਚਾਰੇਗੀ ਤੇ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਮਾਣਹਾਨੀ ਦੇ ਨੋਟਿਸ ਭੇਜਣ ਸਮੇਤ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿਚ ਕਹਿੰਦੇ ਨਾਲ ਲਿਆਵੇਗੀ। ਤੇ ਇਕ ਸੰਖੇਪ ਚ ਖ਼ਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। UPSC 100 ਸਾਲ ਜਿਹੜੇ ਪੂਰੇ ਹੋਏ ਨੇ। 2047 ਦੇ ਭਾਰਤ ਨੂੰ ਧਿਆਨ ਦੇ ਵਿਚ ਰੱਖਦਿਆਂ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਦੇ ਵਿਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ, ਮੋਦੀ ਸਾਹਿਬ ਇਹ ਗੱਲ ਕਹਿੰਦੇ ਨੇ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ UPSC ਕਿਹਾ ਜਾਂਦਾ ਹੈ, ਉਹਦੇ 100 ਸਾਲ ਪੂਰੇ ਹੋਣ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਵਿਚ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਚ ਮਹੱਤਵਪੂਰਨ ਬਦਲਾਅ ਲਿਆਉਣ ਦੇ ਉੱਤੇ ਜ਼ੋਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਾਰਤੀ ਜਾਂ ਮੌਜੂਦਾ ਜਿਹੜੀ ਇਹਦੇ ਵਿਚ ਭਰਤੀ ਹੈ, ਪ੍ਰਣਾਲੀ ਅਜਿਹੇ ਅਧਿਕਾਰੀਆਂ ਨੂੰ ਤਿਆਰ ਕਰਨ ਵਾਲੀ ਹੋਣੀ ਚਾਹੀਦੀ ਹੈ ਜੋ 2047 ਤੱਕ ਦੇ ਵਧੇਰੇ ਸ਼ਹਿਰੀ ਤਕਨਾਲੋਜੀ ਸੰਚਾਲਿਤ ਤੇ ਉੱਚ ਜਨਤਕ ਉਮੀਦਾਂ ਵਾਲੇ ਭਾਰਤ ਦੀ ਅਗਵਾਈ ਕਰਨ ਦੇ ਲਈ ਪੂਰੀ ਤਰ੍ਹਾਂ ਸਮਰੱਥ ਹੋਣ। UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਥਾ ਦੀ ਸਭ ਤੋਂ ਵੱਡੀ ਪੂੰਜੀ ਉਹ ਅਟੁੱਟ ਭਰੋਸਾ ਹੈ ਜੋ ਇਸ ਨੇ ਬੀਤੀ ਇਕ ਸਦੀ ਦੇ ਵਿਚ ਕਮਾਇਆ। ਸਮੇਂ ਦੇ ਨਾਲ ਸਰਕਾਰਾਂ, ਤਕਨੀਕ ਅਤੇ ਪਾਠਕ੍ਰਮ ਭਾਵੇਂ ਬਦਲੇ ਨੇ, ਪਰ ਇਸ ਸੰਸਥਾ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਅੱਜ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਇਸ ਦੇ ਨਾਲ ਹੀ ਉਹ ਉਨ੍ਹਾਂ ਰਾਸ਼ਟਰ ਨਿਰਮਾਣ ਦੇ ਵਿਚ ਸਰਦਾਰ ਵੱਲਭ ਭਾਈ ਪਟੇਲ ਦੇ ਜਿਹੜਾ ਅਹਿਮ ਯੋਗਦਾਨ ਨੂੰ ਵੀ ਯਾਦ ਕੀਤਾ ਤੇ ਇਹਦੇ ਵਿਚ ਇਹ ਵੀ ਕਿਹਾ ਗਿਆ ਕਿ ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਹੋਵੇ ਮੁੱਖ ਆਧਾਰ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ 20 ਤੋਂ 25 ਸਾਲਾਂ ਦੇ ਵਿਚ ਦੇਸ਼ ਦੇ ਲਈ ਬੇਹੱਦ ਅਹਿਮ ਨੇ। ਇਸ ਦੇ ਲਈ ਚੋਣ ਸੰਸਥਾਵਾਂ ਨੂੰ ਭਰਤੀ ਦੇ ਕੇਂਦਰ ਦੇ ਵਿਚ ਦੋ ਮੁੱਖ ਜਿਹੜੇ ਨੇ ਕਸੌਟੀਆਂ, ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਨੂੰ ਰੱਖਣਾ ਪਵੇਗਾ। ਉਨ੍ਹਾਂ ਦਾ ਵਿਸ਼ੇਸ਼ ਜ਼ੋਰ ਇਸ ਦੇ ਗੱਲ ਦੇ ਉੱਤੇ ਵੀ ਸੀ ਕਿ ਸਿਵਲ ਸੇਵਾਵਾਂ ਦੇ ਵਿਚ ਆਉਣ ਵਾਲੇ ਨੌਜਵਾਨਾਂ ਦੀ ਮਾਨਸਿਕਤਾ ਤੇ ਪ੍ਰੋਫਾਈਲ ਨੂੰ ਸਮਝਣ ਦੀ ਜ਼ਰੂਰਤ ਹੈ। ਪ੍ਰੀਖਿਆ ਵਾਂ ਜਿਹੜੀਆਂ ਨੇ ਸਿਰਫ ਉਮੀਦਵਾਰਾਂ ਦੀ ਗਿਆਨ ਪਰਖ ਤੱਕ ਸੀਮਤ ਨਾ ਹੋਣ, ਸਗੋਂ ਇਹ ਵੀ ਪਰਖਣ ਕਿ ਉਹ ਨੌਜਵਾਨ ਅਸਲ ਦੇ ਵਿਚ ਜਨਤਕ ਸੇਵਾ ਦੇ ਵਿਚ ਕਿਉਂ ਆਉਣਾ ਚਾਹੁੰਦੇ ਨੇ। ਉਨ੍ਹਾਂ ਸੁਝਾਅ ਦਿੱਤਾ ਕਿ ਸਿਖਲਾਈ ਦੀ ਸ਼ੁਰੂਆਤ ਦੇ ਵਿਚ ਉਮੀਦਵਾਰਾਂ ਨੂੰ ਇਹ ਲਿਖਤੀ ਰੂਪ ਦੇ ਵਿਚ ਦਰਜ ਕਰਨਾ ਚਾਹੀਦਾ ਕਿ ਉਨ੍ਹਾਂ ਨੇ ਸੇਵਾ ਦਾ ਇਹ ਰਾਹ ਕਿਉਂ ਚੁਣਿਆ, ਤਾਂ ਜੋ ਭਵਿੱਖ ਦੇ ਵਿਚ ਜਿੰਮੇਵਾਰੀਆਂ ਨਿਭਾਉਂਦਿਆਂ ਉਹ ਆਪਣੇ ਅਸਲ ਉਦੇਸ਼ ਪ੍ਰਤੀ ਜਿਹੜਾ ਹਮੇਸ਼ਾ ਜਾਗਰੂਕ ਜਿਹੜਾ ਕਹਿੰਦੇ ਨਾਲ ਨਾਲ ਰਹਿਣ। ਤੇ AI ਦਾ ਵੀ ਜ਼ਿਕਰ ਕੀਤਾ ਹੈ, ਹੋਰ ਸਾਰਾ ਚੀਜ਼ਾਂ, ਰੀਅਲ ਅਸਟੇਟ ਦਾ, ਰੀਅਲ ਟਾਈਮ ਦਾ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕੀਤੀਆਂ ਨੇ ਉਹਨਾਂ ਨੇ। ਤੇ ਲਓ ਫਿਰ ਆਪਾਂ ਚੱਲਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਕੋਲ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ, ਜੀ ਸਵਾਗਤ ਹੈ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਵਧੀਆ ਜੀ।
1: ਜੀ
2: ਭਾਰੇ ਸਾਹਿਬ, ਗੁਰਬਾਣੀ ਦਾ ਨਾ ਇੱਕ ਕਥਨ ਆ, ਉਹ ਕਹਿੰਦੇ ਨੀਚੋ ਉੱਚ ਕਰੇ ਮੇਰਾ ਗੋਬਿੰਦ।
1: ਬਿਲਕੁਲ ਜੀ,
2: ਹਾਂਜੀ। ਤੇ ਇਹਦਾ ਨਾ ਅਰਥ ਬੜਾ ਡੂੰਘਾ ਹੈਗਾ ਆ ਕਿ ਪਰਮਾਤਮਾ ਜਿਹੜਾ ਹੈਗਾ ਨੀਚੋ ਬੰਦੇ ਨੂੰ ਉੱਚਾ ਬਣਾ ਦਿੰਦਾ ਆ, ਹਾਂਜੀ। ਕਿਸੇ ਨੂੰ ਵੀ ਜਿੱਦਾਂ ਕਹਿੰਦੇ ਵੀ ਕਾਂ ਨੂੰ ਜਿਹੜਾ ਆ ਤੇ ਉਹ ਹੰਸ ਬਣਾ ਸਕਦਾ ਆ, ਇਹ ਪਰਮਾਤਮਾ ਦੀ ਪਾਵਰ ਆ। ਪਰ ਜਦੋਂ ਬੁੱਧੀ ਭ੍ਰਿਸ਼ਟ ਦੀ ਆ ਨਾ ਜੀ ਬੰਦੇ ਦੀ, ਉਹ ਇਹਨੂੰ ਵੀ ਜਿਹੜਾ ਆ, ਹੁਣ ਰਾਜੇ ਵੜਿੰਗ ਨੂੰ ਗੁਰਬਾਣੀ ਵਿਚਾਰੇ ਨੂੰ ਮੇਰੇ ਵਾਂਗੂ ਬੋਲਣੀ ਤਾਂ ਆਉਂਦੀ ਨੀ ਜੀ, ਉਹ ਕਰੀ ਚੱਲੇ ਜੀ ਉੱਚੋ ਨੀਚ ਕਰੇ ਮੇਰਾ ਗੋਬਿੰਦ, ਉੱਚੋ ਨੀਚ ਕਰੇ ਮੇਰਾ ਗੋਬਿੰਦ। ਮੈਂ ਉਦਣ ਹੀ ਸਮਝ ਗਿਆ ਸੀ, ਮੈਂ ਕਿਹਾ ਹੁਣ ਉੱਚੋ ਨੀਚ ਹੀ ਜਾਣਾ ਆ ਜੀ, ਨੀਚੋ ਊਚ ਤਾਂ ਉਹਨੇ ਕਰ ਦਿੱਤਾ ਸੀ।
1: ਬਿਲਕੁਲ ਹੈ ਜੀ।
2: ਤੋ ਰਾਜੇ ਵੜਿੰਗ ਹੋਣਾ ਦੀ ਤਾਂ ਜਿਹੜੀ ਜਿਹੜਾ ਹੈ ਨਾ ਆਖਰੀ ਫੈਸਲਾ ਤੁਸੀਂ ਲਿਖਿਆ ਆ ਪਹਿਲਾਂ
1: ਜੀ,
2: ਉਹ ਆਖਰੀ ਫੈਸਲਾ ਇਹ ਹੀ ਆ ਕਿ ਜਿਹੜਾ ਆ ਹੁਣ ਪੰਜਾਬ ਵਾਲੇ ਕਾਂਗਰਸੀਆਂ ਦੀ ਨਿਗਾਹ ਦਿੱਲੀ ਵੱਲ ਨੂੰ ਲੱਗੀ ਆ ਜੀ,
1: ਜੀ
2: ਪੀ ਉੱਥੇ ਟਾਸ ਪਾਉਂਦੇ ਪਏ ਆ ਵੀ ਕਿਹੜਾ ਜੀ,
1: ਜੀ
2: ਵਿਜੇ ਇੰਦਰ ਸਿੰਗਲਾ ਦੇ ਉੱਤੇ ਜਿਹੜਾ ਆ ਉਹਨਾਂ ਦੀ ਚਰਚਾ ਬਹੁਤ ਜ਼ਿਆਦਾ ਆ
1: ਜੀ,
2: ਵੀ ਸਭ ਤੋਂ ਅੱਗੇ ਕਹਿੰਦੇ ਜੀ ਉਹਨਾਂ ਦਾ ਨਾਂ ਚੱਲ ਰਿਹਾ
1: ਜੀ, ਮਿੱਤਰਾਂ ਦਾ ਨਾਂ ਚੱਲਦਾ ਕਹਿੰਦੇ ਜੀ।
2: ਬਿਲਕੁਲ ਜੀ, ਪਰ ਜਿੱਥੇ ਤੱਕ ਜਿਹੜਾ ਹੈਗਾ ਆ ਵੀ ਵਿਜੇ ਇੰਦਰ ਸਿੰਗਲਾ ਵੀ ਪੂਰੇ ਪੰਜਾਬ ਦੇ ਲੀਡਰ ਨਹੀਂ, ਆਖਰ ਇੱਕ ਵੱਡੀ ਪਾਰਟੀ ਆ, ਨੈਸ਼ਨਲ ਪਾਰਟੀ ਉਹਦਾ ਜਿਹੜਾ ਆ
1: ਜੀ
2: ਵੀ ਲੀਡਰ ਜਿਹੜਾ ਆ ਸਟੇਟ ਲੀਡਰ
1: ਜੀ,
2: ਉਹ ਕੋਈ ਏਦਾਂ ਦਾ ਬੰਦਾ ਹੋਣਾ ਚਾਹੀਦਾ ਵੀ ਜਿਹਦਾ ਆਪਣੇ ਹਰ ਹਲਕੇ ਦੇ ਉੱਤੇ ਉਹਦੀ ਇੰਡੀਵਿਜੁਅਲ ਪਹਿਚਾਣ ਹੋਵੇ
1: ਜੀ,
2: ਲੋਕੀ ਉਹਨੂੰ ਜਾਣਦੇ ਹੋਣ ਜੀ,
1: ਜੀ
2: ਜਾਂ ਉਹ ਵਿਚ ਰਿਹਾ ਹੋਵੇ ਪਿੱਛੇ। ਪਿਛਲੇ 5 ਸਾਲਾਂ ਦੇ ਵਿਚ ਇਹ ਲੀਡਰ ਤਾਂ ਕਦੀ ਐਕਟਿਵ ਦੇਖਿਆ ਹੀ ਨੀ ਜੀ,
1: ਜੀ
2: ਜਿਹੜੇ ਲੀਡਰ ਐਕਟਿਵ ਹੈਗੇ ਸੀਗੇ ਜਾਂ ਪ੍ਰਗਟ ਸਿੰਘ ਹੋਣੀ ਆ, ਉਹਨਾਂ ਦੀ ਮਤਲਬ ਆਪਣੇ ਆਪ ਦੇ ਵਿਚ ਹੀ ਪਹਿਚਾਣ ਆ, ਉਹ ਦੇ ਆਰ ਹੀ ਇਜ਼ ਮੈਨ ਆਫ ਨੈਸ਼ਨਲ ਰਿਪਿਊਟ
1: ਜੀ,
2: ਜਾਂ ਖਹਿਰਾ ਸਾਹਿਬ ਆ ਵੀ ਉਹ ਆਪਣੇ ਕੰਮਾਂ ਕਰਕੇ ਜਾਣੇ ਜਾਂਦੇ ਆ।
1: ਬਿਲਕੁਲ
2: ਜੀ, ਪੂਰੀ ਕਾਂਗਰਸ ਨੂੰ ਇੱਕ ਪਿੱਚ ਤਿਆਰ ਕਰਕੇ ਦੇ ਦਿੱਤੀ ਸੀ, ਪਰ ਇਹ ਬੈਟਿੰਗ ਹੀ ਨਾ ਕਰ ਸਕੇ, ਉਹਨਾਂ ਦੀ ਬੈਕ ਤੇ ਆਏ ਹੀ ਨੀ ਜੀ। ਉਲਟਾ ਰਾਜੇ ਵੜਿੰਗ ਨੇ ਤਾਂ ਜਿਹੜਾ ਹੈਗਾ ਆ ਨਾ ਜੀ ਦੱਸ ਦਿੱਤਾ ਵੀ ਹਾਂ ਮੈਂ ਜਦੋਂ ਜਦੋਂ ਵੀ ਮਤਲਬ ਆਮ ਆਦਮੀ ਪਾਰਟੀ ਜਿਹੜੀ ਆ ਮੁਸ਼ਕਿਲ ਚ ਖੜੀ ਹੋਈ ਆ, ਉਦੋਂ ਹੀ ਰਾਜਾ ਵੜਿੰਗ ਆਪਣੀ ਪਾਰਟੀ ਨੂੰ ਛੱਡ ਕੇ ਤੇ ਉਧਰਲੇ ਪਾਸੇ ਉਹਨਾਂ ਨੂੰ ਆਕਸੀਜਨ ਸਪਲਾਈ ਕਰਨ ਵਿਚ ਸਹਾਈ ਹੋਇਆ ਜੀ।
1: ਜੀ
2: ਇਹਨਾਂ ਦੀ ਨਾ ਆਪਸੀ ਜਿਹੜੀ ਆ ਖਿੱਚ ਤੂ, ਉਹਦੇ ਨਾਲ ਜਿਹੜਾ ਜਦੋਂ ਕੋਲੈਕਟਿਵ ਮਈਅਰ ਕਿਤੇ ਹੁੰਦਾ ਨਾ ਜੀ, ਉਹਦਾ ਮਤਲਬ ਐਕਸ਼ਨ ਹੁੰਦਾ ਆ, ਇਹ ਇਹਨਾਂ ਦੀ ਆਪਸੀ ਖਿੱਚ ਤੂ ਜਿਹੜੀ ਆ, ਜੇ ਵਿਧਾਨ ਸਭਾ ਦੇ ਵਿਚ ਕੋਈ ਗੱਲ ਹੋਈ ਸੀ ਤੇ ਉੱਥੇ ਜਿਹੜਾ ਆ ਖਹਿਰਾ ਸਾਹਿਬ ਨੇ ਤਾਂ ਕੋਈ ਗੱਲ ਕਹੀ ਤੇ ਉਹਦੇ ਤੇ ਜਿਹੜਾ ਆ ਮਾਫ਼ੀ ਪਹਿਲਾਂ ਜਿਹੜਾ ਆ LOP ਮੰਗ ਗਿਆ ਜੀ, ਉਹ ਇਸ ਕਰਕੇ ਮੰਗ ਗਿਆ ਕਿ ਉਹਨੇ ਖਹਿਰੇ ਨੂੰ ਗਲਤ ਸਾਬਤ ਕਰਨਾ ਸੀ
1: ਜੀ,
2: ਕੋਈ ਬੰਦਾ ਮਤਲਬ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਕਰਦੇ ਕਿ ਇਹਨਾਂ ਦੇ ਨਾਲ ਦਾ ਜਾਂ ਇਹਨਾਂ ਦੀ ਪਾਰਟੀ ਦਾ ਲੀਡਰ ਕੋਈ ਵੱਡਾ ਬਣ ਜਾਏ
1: ਜੀ,
2: ਜਦੋਂ ਏਦਾਂ ਦੀ ਸੋਚ ਹੁੰਦੀ ਨਾ, ਫੇਰ ਉਹ ਪਾਰਟੀ ਨੂੰ ਨੁਕਸਾਨ ਕਰਦੀ ਹੁੰਦੀ ਆ ਜੀ। ਹੁਣ ਜੇ ਤਾਂ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਂਦਾ ਆ, ਤੇ ਦੈਨ ਇਹ ਮੇਰੀ ਪਰਸਨਲ ਅਬਜ਼ਰਵੇਸ਼ਨ ਆ ਜੀ, ਮੈਂ ਮਤਲਬ ਜਿਹੜਾ ਹੈਗਾ ਆ ਬਹੁਤਾ ਜ਼ਿਆਦਾ ਤਾਂ ਨਹੀਂ ਮਤਲਬ ਰਾਜਨੀਤਿਕ
1: ਜੀ,
2: ਪਰ ਇਹ ਜਿਹੜਾ ਆ ਮੇਰੀ ਆਪਣੀ ਪਰਸਨਲ ਅਬਜ਼ਰਵੇਸ਼ਨ ਆ ਕਿ ਪ੍ਰਗਟ ਸਿੰਘ ਜਿਹੜਾ ਆ ਉਹ ਇਹਦੇ ਨਾਲੋਂ ਸਿੰਗਲੇ ਨਾਲੋਂ ਬੈਟਰ ਕੈਂਡੀਡੇਟ ਹੋਊਗਾ ਜੀ। ਤੇ ਬਾਕੀ ਦੇਖਦੇ ਹੈਗੇ ਆ ਕਿ ਉਹਨਾਂ ਦਾ ਪੈਮਾਨਾ ਕੀ ਆ ਜੀ, ਉਹਨਾਂ ਦੇ ਨਜ਼ਰੇ ਅਨਾਇਤ ਕਿੱਥੇ ਹੁੰਦੀ ਆ ਜੀ, ਕਿਉਂਕਿ ਏਡਾ ਵੱਡਾ ਫੈਸਲਾ ਇਹਨਾਂ ਨੇ ਮਤਲਬ ਜਿਹੜਾ ਬਹੁਤ ਦੇਰ ਪਹਿਲਾਂ ਲੈ ਲੈਣਾ ਚਾਹੀਦਾ ਸੀ, ਪਤਾ ਨੀ ਕਿਉਂ ਆਪਣੀ ਈਗੋ ਪ੍ਰੋਬਲਮ ਕਰਕੇ ਜਿਹੜਾ ਆ ਰਾਹੁਲ ਗਾਂਧੀ ਇੱਥੇ ਅੜੇ ਰਹੇ ਜੀ। ਉਹ ਤਾਂ ਹੁਣ ਸਚਿਨ ਪਾਇਲਟ ਨੇ ਆ ਕੇ ਜਾ ਕੇ ਦੱਸਿਆ ਵੀ ਭਾਈ ਉਹ ਤਾਂ ਸਾਰੇ ਕਾਂਗਰਸੀਆਂ ਨੂੰ ਤੋੜ ਤੋੜ ਲਾਈ ਜਾਂਦਾ ਜੀ, ਇਹ ਟਿਕਟਾਂ ਤਾਂ ਮੈਂ ਦੇਣੀਆਂ ਹੈ ਜੀ, ਫਲਾਨੇ ਨੂੰ ਨੀ ਦੇਣੀ, ਧਿਮਕੜੇ ਨੂੰ ਨੀ ਦੇਣੀ, ਉਹ ਸਾਰੇ ਪੁਰਾਣੇ ਕਾਂਗਰਸੀਆਂ ਨੂੰ ਲਾਈ ਜਾਂਦਾ ਸੀ ਗਲੋਂ
1: ਜੀ,
2: ਤੇ ਨਵੀਂ ਆਪਣੀ ਟੀਮ ਇੱਕ ਤਿਆਰ ਕਰੀ ਜਾਂਦਾ ਸੀ ਸਟੇਟ ਦੇ ਵਿੱਚ, ਜਿਹਦਾ ਕੋਆਰਡੀਨੇਸ਼ਨ ਜਿਹੜਾ ਆ ਆਪਣੇ ਆਪਣੇ ਜਿਹੜੀਆਂ ਕੰਸਟੀਚੁਐਂਸੀ ਉਹਦੇ ਵਿੱਚ ਹੀ ਕਲੈਸ਼ ਪੈਣ ਦੀ ਸੰਭਾਵਨਾ ਸੀ ਜੀ। ਹੁੰਦਾ ਤਾਂ ਇਹ ਆ ਨਾ ਜੀ ਰਾਜਨੀਤੀ ਦੇ ਵਿੱਚ ਕਿ ਇੱਕ ਚੇਨ ਸਿਸਟਮ ਹੁੰਦਾ ਆ ਜੀ, ਪੀ ਉਹ ਜਿੱਦਾਂ ਲੈਡਰ ਆ ਵੀ ਡੰਡੇ ਤੇ ਡੰਡਾ, ਡੰਡੇ ਤੇ ਡੰਡਾ, ਇਸੇ ਤਰੀਕੇ ਨਾਲ ਹੀ ਚੱਲਦਾ ਨਾ ਜੀ, ਥੱਲੇ ਲੈਵਲ ਤੋਂ ਉੱਪਰ ਉੱਪਰ ਤੋਂ ਹੋਰ ਉੱਤੇ ਜੀ। ਉਹ ਇਹ ਹੁਣ ਗੱਲ ਏਦਾਂ ਇਹਨਾਂ ਨੇ ਜਿਹੜਾ ਆ ਉਹ ਇਸ ਚੀਜ਼ ਨੂੰ ਵਿੱਚੋਂ ਇੱਕ ਡੰਡਾ ਹੀ ਮਿਸ ਕਰ ਦੇਣਾ ਜੀ, ਉਹਦੀ ਜਗ੍ਹਾ ਮੈਂ ਉਹ ਲਿਆਉਣਾ ਜੀ, ਉਹ ਥੋੜੀ ਆਰਬਿਟਰੇਰੀ ਸੀਗਾ ਜੀ, ਮਨ ਮਰਜ਼ੀ ਦੀ ਗੱਲ ਸੀ। ਦੂਜਾ ਇਹ ਹੈਗਾ ਆ ਕਿ ਜਦੋਂ ਤੁਹਾਡੇ ਐਕਟ ਐਂਡ ਐਕਸ਼ਨ ਰਿਪਲਾਈ ਕਰਦੇ ਹੋਣ ਨਾ ਜੀ, ਇਹਨਾਂ ਦੇ ਐਕਟ ਐਂਡ ਐਕਸ਼ਨ ਤਾਂ ਦੱਸਦੇ ਹੀ ਸੀਗੇ ਜੀ ਕਿ ਇਹ ਆਮ ਆਦਮੀ ਪਾਰਟੀ ਦੇ ਨਾਲ ਕੰਪਰੋਮਾਈਜ਼ਡ ਆ, ਔਰ ਇਹ ਚੀਜ਼ ਜਿਹੜੀ ਆ ਇੱਥੇ ਸੁਖਜਿੰਦਰ ਰੰਧਾਵੇ ਨੇ ਰਾਹੁਲ ਗਾਂਧੀ ਦੇ ਵਿਜ਼ਿਟ ਦੇ ਉੱਤੇ ਕਹੀ ਵੀ ਸੀ ਜੀ ਕਿ ਸਾਨੂੰ ਕੰਪਰੋਮਾਈਜ਼ ਪ੍ਰਧਾਨ ਨਹੀਂ ਚਾਹੀਦਾ
1: ਜੀ।
2: ਵੱਖਰੀ ਗੱਲ ਆ ਕਿ ਰਾਜਾ ਵੜਿੰਗ ਉਸ ਚੀਜ਼ ਨੂੰ ਟਵਿਸਟ ਕਰ ਗਿਆ ਸੀ ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਇੱਕ ਦੂਜੇ ਵੱਲ ਨੂੰ ਗੋਲੀ ਰੇੜਦੇ ਸੀ, ਅਲਟੀਮੇਟਲੀ ਜਿਹੜੀ ਹੈਗੀ ਆ ਈਗੋ ਵੀ ਬੋਲਦੀ ਸੀ ਰਾਜਾ ਵੜਿੰਗ ਦੇ ਵਿੱਚ, ਉਹ ਉਹਨੂੰ ਜਿਹੜਾ ਆ ਆਪਣੇ ਆਪ ਹੀ ਉਹਨੇ ਜਿਹੜਾ ਆ ਐਲਾਨ ਕਰ ਦਿੱਤਾ ਜੀ, ਤੇ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਲਿਖ ਦਿੱਤਾ ਵੀ ਐਕਸ ਪ੍ਰੈਜ਼ੀਡੈਂਟ ਹੈ ਜੀ, ਤੇ ਉਹ ਤੋਂ ਪਤਾ ਲੱਗ ਗਿਆ ਵੀ ਹਾਂਜੀ ਇਹ ਇਹਨਾਂ ਕੋਲੋਂ ਤਾਂ ਰਿਜ਼ਾਈਨ ਲੈ ਲਿਆ ਆ ਤੇ ਉਹ ਅਕਸੈਪਟ ਵੀ ਹੋ ਗਿਆ ਆ ਜੀ, ਤੇ ਹੁਣ ਉਮੀਦ ਆ ਵੀ ਕੱਲ ਨੂੰ ਜਿਹੜਾ ਆ ਕਹਿੰਦੇ ਨਾਂ ਦੀ ਸਿਲੈਕਸ਼ਨ ਹੋ ਜਾਊਗੀ, ਕਿਉਂਕਿ ਇਹ ਵੀ ਰਾਜਾ ਵੜਿੰਗ ਵੀ ਦਿੱਲੀ ਪਹੁੰਚ ਗਿਆ ਆ ਜੀ, ਹੋ ਸਕਦਾ ਆ ਕਿਸੇ ਕਾਂਗਰਸ ਰੂਲਡ ਸਟੇਟ ਦਾ ਇੰਚਾਰਜ ਇਹਨਾਂ ਨੂੰ ਲਾ ਦੇਣ ਜੀ।
1: ਬਿਲਕੁਲ
2: ਤੇ ਇਹ ਵੀ ਜਿੱਦਾਂ ਬਾਕੀ ਆ ਕੇ ਬਾਲਮੀਰ ਦੇ ਠੱਗ ਜਿਹੜੇ ਆ ਮਜ਼ੇ ਕਰਦੇ ਸੀ, ਇਹ ਵੀ ਪੰਜਾਬ ਦੇ ਜਿਹੜੇ ਹੈਗੇ ਆ ਹੋਣਹਾਰ ਇਹ ਜਾ ਕੇ ਤੇ ਆਪਣਾ ਉੱਥੇ ਇੰਜੋਏ ਕਰਨ ਦੂਜੀ ਕਿਸੇ ਸਟੇਟ ਦੇ ਵਿੱਚ ਜੀ।
1: ਬਿਲਕੁਲ ਆ ਜੀ,
2: ਬਾਕੀ ਇੱਥੇ ਦੀ ਪੋਲਿਟਿਕਸ ਦੇਖਦੇ ਹੈਗੇ ਆ ਜੀ ਕਿ ਜਿਹੜਾ ਨਾਂ ਆਉਂਦਾ ਆ ਉਹ ਕਿੱਦਾਂ ਕਿ ਜਿਹੜਾ ਆ ਸੈਟਿਸਫੈਕਟਰੀ ਹੁੰਦਾ ਆ, ਤੇ ਉਹਦੇ ਨਾਲ ਕਾਂਗਰਸ ਦੀ ਜਿਹੜੀ ਆ ਵੀ ਮਨੋਬਲ ਦੇ ਉੱਤੇ ਕਿੱਦਾਂ ਦਾ ਫਰਕ ਪੈਂਦਾ ਆ, ਸਮਾਂ ਬਹੁਤ ਥੋੜਾ ਰਹਿ ਗਿਆ ਜੀ, ਇਹੋ ਜਿਹਾ ਡਿਸੀਜਨ ਜਿਹੜਾ ਆ ਪਹਿਲਾਂ ਲੈ ਲੈਣਾ ਚਾਹੀਦਾ ਆ ਜੀ। ਤੇ ਜਦੋਂ ਤੁਹਾਨੂੰ ਪਤਾ ਸੀ ਤੁਹਾਡੀ ਸਟੇਟ ਦੇ ਵਿੱਚ ਰਿਸੈਂਟਮੈਂਟ ਹੈਗੀ ਆ ਜੀ, ਲੋਕੀ ਨਿਰਾਸ਼ ਆ ਜੀ ਕਾਂਗਰਸ ਤੋਂ, ਤੇ ਲੀਡਰ ਵੀ ਕਾਂਗਰਸ ਦੇ ਨਿਰਾਸ਼ ਹੈਗੇ ਸੀ, ਉਹ ਆਪਣੀ ਸੈਂਟਰ ਹਾਈ ਕਮਾਂਡ ਤੋਂ ਨਿਰਾਸ਼ ਸੀ ਜੀ, ਤੇ ਇਸ ਕਰਕੇ ਉਹਨਾਂ ਨੂੰ ਸੈਂਟੀਮੈਂਟਸ ਉਹਨਾਂ ਦੇ ਨੂੰ ਓਨਰ ਜ਼ਰੂਰ ਕਰਨਾ ਚਾਹੀਦਾ ਸੀਗਾ ਜੀ। ਤੇ ਐਨੀਵੇ ਵੀ ਜੇ ਹੁਣ ਵੀ ਜਿਹੜਾ ਆ ਸੰਭਲਦੇ ਹੈਗੇ ਆ ਤੇ ਹੋ ਸਕਦਾ ਆ ਜੀ ਇਲੈਕਸ਼ਨ ਦੇ ਵਿੱਚ ਕੁਛ ਗੁੱਡ ਰਿਜ਼ਲਟ ਜਿਹੜੇ ਆ ਇਹਨਾਂ ਨੂੰ ਦੇਖਣ ਨੂੰ ਮਿਲ ਜਾਣ ਜੀ।
1: ਮਿਲ ਜਾਣ ਜੀ। ਤੇ ਸੈਣੀ ਸਾਹਿਬ ਅਕਾਲੀ ਦਲ ਜਿਹੜਾ ਹੈ ਉਹ ਆਪਣਾ ਮੈਨੀਫੈਸਟੋ ਦਾ ਐਲਾਨ ਕਰ ਦਿੱਤਾ ਉਹਨਾਂ ਨੇ, ਕਹਿੰਦੇ ਕਿ 1 ਨਵੰਬਰ ਨੂੰ ਅਸੀਂ ਨਸ਼ਰ ਕਰ ਦੇਣਾ ਜੀ ਮੈਨੀਫੈਸਟੋ, ਤੇ 8 ਦਸੰਬਰ ਨੂੰ ਮੋਗਾ ਦੇ ਵਿੱਚ ਵੱਡੀ ਜਿਹੜੀ ਹੈ ਫਿਰ ਰੈਲੀ ਕਰਨ ਜਾ ਰਹੇ ਨੇ, ਤੇ ਨੋਕ ਕਰਨਗੇ ਜੀ ਆਪਣੇ ਘਰਾਂ ਦੇ ਡੋਰਾਂ ਨੂੰ ਹੁਣ ਆਪ ਜਾ ਕੇ ਜੀ।
2: ਚਲੋ ਚੰਗੀ ਗੱਲ ਹੈ ਜੀ। ਵੈਸੇ ਭਾਰਤ ਸਾਹਿਬ ਜਿਹੜਾ ਹੈ ਨਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਮਤਲਬ ਜਾਂ ਤਾਂ ਇਹਨਾਂ ਨੂੰ ਆਪਣਾ ਹੋਰੋਸਕੋਪ ਚੈੱਕ ਕਰਾ ਲੈਣਾ ਚਾਹੀਦਾ, ਕਿਤੋਂ ਇਹਨਾਂ ਦੇ ਦਿਨ ਜਿਹੜੇ ਆ ਇਹਨਾਂ ਦੇ ਸਟਾਰ ਠੀਕ ਨੀ ਚੱਲਦੇ ਪਏ
1: ਜੀ। ਨਹੀਂ ਕਰੋ ਕੋਈ ਆਪਾਂ
2: ਜੋ ਸਰ ਹਾਂਜੀ ਆਏ ਨੀ ਨਾ, ਜੇ ਕੋਈ ਫੀਸ ਫੂਸ ਦੇਣਗੇ ਤਾਂ ਹੀ ਕਰਾਂਗੇ ਜੀ, ਏਦਾਂ ਥੋੜਾ ਹੈਗੇ ਆ ਰਾਹੂ ਕੇਤੂ ਅੱਗੇ ਪਿੱਛੇ ਕਰਨੇ ਪੈਂਦੇ ਆ, ਮਾੜਾ ਹੀ ਬੜਾ ਜ਼ੋਰ ਲੱਗਦਾ
1: ਦਰਿਆ ਤੇ ਬਿਠਾ ਕੇ ਕਰਾਓ ਕੋਈ ਨਾ ਕੋਈ ਆਗੂ ਕਬਾਲ ਕੇ ਕਰੋ ਕੁਛ ਇਹਨਾਂ ਦਾ ਹੱਲ।
2: ਭਾਰੇ ਸਾਹਿਬ ਦੇਖੋ ਕਾਰ ਸੇਵਾ ਦੇ ਨਾਲ ਨੀ ਹੁੰਦਾ ਸਾਰਾ ਕੰਮ
1: ਜੀ,
2: ਤੇ ਨਾਲੇ ਇਹਨਾਂ ਨੇ ਕਿਹੜਾ ਪੱਲਿਓ ਦੇਣਾ ਹੈਗਾ ਆ, ਜੇ ਬਹਿਰੀਨ ਵਾਲੀ ਬੀਬੀ ਨੂੰ ਲੱਖ ਰੁਪਇਆ ਦੇ ਸਕਦੇ ਆ ਤੇ ਮੇਰੇ ਵਰਗੇ ਡੋੜਵਾਂ ਤੇ ਨੂੰ ਜੇ ਦੇਣਗੇ ਤੇ ਤਾਂ ਕੀ ਕਰ ਸਕਦੇ ਆ ਜੀ?
1: ਨਹੀਂ ਸੈਣੀ ਸਾਹਿਬ ਏਦਾਂ ਦੇਖੋ ਹੁਣ ਵੱਡੇ ਬਾਦਲ ਸਾਹਿਬ ਤਾਂ ਆਪ ਆਪਣੇ ਸਿਕਿਉਰਿਟੀ ਪਰਸਨ ਤੋਂ ਜਿਹੜਾ ਮੱਥਾ ਟੇਕਦੇ ਨੇ ਲੈ ਕੇ ਜੀ, ਹੁਣ ਪਤਾ ਨੀ ਕਿ ਉਹਨਾਂ ਦਾ ਬਟੂਆ ਸੀ ਕਿ ਸਿਕਿਉਰਿਟੀ ਵਾਲੇ ਦਾ ਸੀਗਾ ਜੀ, ਕਿੱਥੋਂ ਭਾਲ ਦਿਓ ਜੀ, ਆਪਾਂ ਆਸਾ ਛੱਡ ਦਈਏ। ਹਾਂਜੀ
2: ਫੇਰ ਸੰਘਰਸ਼ ਕਰਦੇ ਰਹਿਣ ਜੀ, ਇਹ ਤਾਂ ਆਪ ਮਹਿਸੂਸ ਕਰਦੇ ਜੀ।
1: ਜੀ
2: ਅੱਜ ਦਲਜੀਤ ਚੀਮੇ ਦੇ ਵੀ ਇਹ ਗੱਲ ਕਹੀ ਆ ਜੀ,
1: ਹਾਂਜੀ,
2: ਵੀ ਜੋ ਆ ਮੌਜੂਦਾ ਘਟਨਾਵਾਂ ਜਿਹੜੀਆਂ ਘਟੀਆਂ ਹੈਗੀਆਂ ਆ ਇਹਦੇ ਨਾਲ ਅਕਾਲੀ ਦਲ ਨੂੰ ਬਹੁਤ ਵੱਡੀ ਠੇਸ ਲੱਗੀ ਆ ਜੀ।
1: ਬਿਲਕੁਲ,
2: ਖਾਸ ਕਰਕੇ ਹੁਣ ਜਿਹੜੀ ਉਹ ਫਿਕਰ ਆ ਗਈ ਨਾ ਜੀ, ਉਹਨੇ ਤਾਂ ਇਹਨਾਂ ਨੂੰ ਬਿਲਕੁਲ ਜ਼ਮੀਨ ਤੇ ਲਿਆਂਦਾ ਜੀ, ਤੇ 1 ਲੱਖ ਰੁਪਇਆ ਜਿਹੜਾ ਆ ਵੀ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਉਹ ਉਸ ਬੀਬੀ ਨੂੰ ਦਿੱਤਾ ਗਿਆ ਜੀ। ਜੇ ਉਹ 1 ਲੱਖ ਰੁਪਈਏ ਦਾ ਬਿੱਲ ਪਾਸ ਹੋ ਰਿਹਾ ਆ ਜੀ, ਔਰ ਫੇਰ ਜਿਹੜਾ ਇਹਨਾਂ ਦਾ ਡਰਾਈਵਰ ਹੈਗਾ ਸੀਗਾ ਜੀ ਮੋਹਨ ਸਿੰਘ, ਉਹ ਸਾਰੀ ਗੱਲ ਦੱਸ ਕੇ ਗਿਆ ਕਿ ਆਹ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਇਹ ਸ਼੍ਰੋਮਣੀ ਕਮੇਟੀ ਦੇ ਕਲਾਸ 4 ਵਰਕਰ ਤੋਂ ਲੈ ਕੇ ਉੱਪਰ ਜਿਹੜਾ ਤੱਕ ਸਾਰਿਆਂ ਨੂੰ ਪਤਾ ਸੀ ਜੀ, ਤੇ ਉਹ ਤਾਂ ਫੇਰ ਸਾਰੇ ਗਿਲਟੀ ਹੋ ਗਏ ਜੀ।
1: ਜੀ
2: ਹੁਣ ਜਿਹੜੀਆਂ ਸਰਾਂ ਹੈਗੀ ਆ ਨਾ ਜੀ, ਇਟ ਇਜ ਨੋਟ ਇਹ ਸੈਪਰੇਟ ਪਰਮਾਈਸਿਸ
1: ਜੀ,
2: ਹਾਂਜੀ, ਇਟ ਇਜ ਪਾਰਟ ਆਫ ਗੁਰੂ ਘਰ
1: ਜੀ,
2: ਇੱਥੇ ਜਿਹੜਾ ਆ

0: ਤਰ੍ਹਾਂ ਮੰਨ ਲਓ ਬੀਜੇਪੀ ਆ, ਬੀਜੇਪੀ ਦਾ ਜਿਹੜਾ ਕੋਰ ਵੋਟਰ ਆ ਉਹ ਹੈ ਬਣੀਆ
1: ਜੀ
0: ਦੁਕਾਨਦਾਰ
1: ਜੀ,
0: ਜੇ ਉਹ ਦੁਕਾਨਦਾਰ ਜਿਹੜਾ ਬਿਜ਼ਨਸਮੈਨ ਆ ਉਹ ਨਿਰਾਸ਼ ਹੋਊਗਾ ਤੇ ਉਹ ਬੀਜੇਪੀ ਫਿਰ ਕੀ ਭਾਲਦੀ ਹੈ ਜੀ।
1: ਨਹੀਂ ਪਰ ਅਕਾਲੀਆਂ ਨੂੰ ਯਾਦ ਜ਼ਰੂਰ ਆਇਆ ਸੈਣੀ ਸਾਹਿਬ, ਆਖਰ ਦੇ ਵਿੱਚ ਇੰਨੀਆਂ ਮੁਹਿੰਮਾਂ ਚੱਲ ਗਈਆਂ ਕਿਸਾਨਾਂ ਦੀਆਂ, ਹੋਰ ਸਾਰਾ ਕੁਝ ਹੋ ਗਿਆ, ਪ੍ਰੋਟੈਸਟ ਹੋਏ ਨੇ, ਹਰ ਤੀਜੇ ਦਿਨ ਸੜਕਾਂ ਘੇਰ ਕੇ ਰੇਲਾਂ ਰੋਕ ਕੇ ਸਾਰੇ ਪ੍ਰਦਰਸ਼ਨ ਕੀਤੇ ਆ, ਉਦੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਪਰ ਆਖਰ ਦੇ ਵਿੱਚ ਇਹਨਾਂ ਨੂੰ ਵੀ ਹੁਣ ਜਿਹੜਾ ਨਾ ਜਿਹੜੇ ਆਪਣੇ ਕਿਸਾਨ ਨੇ ਜਾਂ ਫਸਲਾਂ ਦੇ ਭਾਅ ਚੇਤੇ ਆ ਗਏ ਨੇ, ਕਹਿੰਦੇ ਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਉਹਨੇ ਲੰਘੇ ਦਿਨਾਂ ਦੇ ਵਿੱਚ ਕਣਕ ਦਾ ਭਾਅ ਜਿਹੜਾ ਸੀ 25 ਰੁਪਏ ਕੁਇੰਟਲ ਵਧਾਇਆ ਸੀਗਾ, ਤੇ ਉਹ ਵਾਧੇ ਨੂੰ ਕਹਿੰਦੇ ਨਿਗੂਣਾ ਕਰਾਰ ਦਿੱਤਾ ਇਹਨਾਂ ਨੇ, ਤੇ ਪਾਰਟੀ ਆਗੂਆਂ ਨੇ ਆਖਿਆ ਕਿ ਦੇਸ਼ ਦੇ ਵਿੱਚ ਮਹਿੰਗਾਈ ਤੇਜ਼ ਹੋ ਰਹੀ ਹੈ ਭਾਈ, ਤੇ ਲਾਗਤਾਂ ਜਿਹੜੀਆਂ ਨੇ ਖੇਤੀ ਦੇ ਵਿੱਚ ਵੱਧ ਰਹੀਆਂ ਨੇ, ਤੇ ਇਸ ਤਰ੍ਹਾਂ ਦੇ ਜਿਹੜੇ ਨੇ ਵਾਧਾ ਜਿਹੜਾ ਹੋ ਚੁੱਕਿਆ, ਤੇ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਮਾਮੂਲੀ ਵਾਧਾ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦਾ, ਨਾ ਕਾਫੀ ਹੈ, ਤੇ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਜਿਹੜੀ ਅਪੀਲ ਕੀਤੀ ਹੈ ਕਿ ਕਣਕ ਦੇ ਭਾਅ ਦੇ ਵਿੱਚ ਕੀਤੇ ਗਏ ਵਾਧੇ ਜਿਹੜਾ ਉੱਤੇ ਮੁੜ ਵਿਚਾਰ ਕਰ ਲਵੇ ਭਾਈ ਜਰਾ ਥੋੜਾ ਜਿਹਾ।
0: ਭਾਈ ਸਾਹਿਬ ਪਿਛਲੇ ਮਹੀਨੇ ਤੋਂ ਮੇਰੇ ਦੁੱਧ ਦੇ ਬਿੱਲ ਦੇ ਵਿੱਚ ਹੀ 1000 ਰੁਪਇਆ ਵਾਧਾ ਹੋ ਗਿਆ।
1: ਬਿਲਕੁਲ ਹੈ ਜੀ,
0: ਹਾਂਜੀ, ਤੇ ਪੈਟਰੋਲ ਦੇ ਵਿੱਚ ਜਿਹੜਾ ਹੈਗਾ ਆ 1200 ਰੁਪਇਆ ਜਿਹੜਾ ਆ ਮੈਨੂੰ ਵੱਧ ਖਰਚਣਾ ਪੈ ਰਿਹਾ ਜੀ।
1: ਜੀ
0: ਹਾਂਜੀ, ਜਿੰਨੇ ਦਿਨ ਦਾ ਉਨੇ ਦਾ ਜਿੰਨੇ ਦਾ ਪੈਟਰੋਲ, ਹਾਂਜੀ 2200 ਰੁਪਏ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਮੇਰੀ ਇਨਕਮ ਜਿਹੜੀ ਆ ਉਹ ਉਹਦੀ ਲਈ
1: ਵਧੀ,
0: ਹਾਂਜੀ ਉਹ ਉੱਥੇ ਹੀ ਖੜੀ ਹੈਗੀ ਆ। ਇਹ ਤਾਂ ਉਹ ਦੋ ਖਰਚੇ ਸੀ ਜਿਹੜੇ ਮੈਂ ਤੁਹਾਨੂੰ ਐਪਰੈਂਟਲੀ ਗਿਣਾਤੇ ਆ ਜੀ। ਉਹ ਤੋਂ ਇਲਾਵਾ ਜਿਹੜੀ ਸਬਜ਼ੀ 500 ਰੁਪਏ ਦੀ ਆਉਂਦੀ ਸੀਗੀ ਜੀ, ਉਹ ਇਸ ਵੇਲੇ 1000 ਰੁਪਏ ਦੀ ਆਉਂਦੀ ਹੈਗੀ ਆ। ਤਿੰਨ ਚਾਰ ਦਿਨ ਦੀ ਇਕੱਠੀ ਲੈਣਾ ਹੁੰਦਾ ਮੈਂ ਜੀ, ਉਹ ਉੱਥੇ ਜਿਹੜਾ ਆ ਉੱਥੇ ਵੀ ਮਤਲਬ ਡਬਲ ਰੇਟ ਹੋ ਗਿਆ ਜੀ। ਹਰ ਇੱਕ ਜਗ੍ਹਾ ਤੁਸੀਂ ਰੇਟ ਡਬਲ ਹੋਏ ਹੈਗੇ ਆ ਜੀ। ਤੇ ਫਿਰ ਇਹ ਮਹਿੰਗਾਈ ਜਿਹੜੀ ਆ ਜਦੋਂ ਇੱਕ ਬੰਦਾ ਐਜ਼ ਏ ਕੰਜ਼ਿਊਮਰ ਪੇ ਕਰਦਾ ਨਾ ਜੀ, ਉਹਨੂੰ ਦੁੱਖ ਲੱਗਦਾ।
1: ਬਿਲਕੁਲ,
0: ਜਦੋਂ ਮੈਨੂੰ ਅੱਜ ਪਹਿਲੀ ਤਰੀਕ ਸੀ ਜੀ, ਜਦੋਂ ਮੈਂ ਮਤਲਬ ਦੁੱਧ ਦੇ ਪੈਸੇ ਸਵੇਰੇ ਨਾਲ ਹੀ, ਕਿਉਂਕਿ ਮੈਂ 30 ਤਰੀਕ ਨੂੰ ਕਲੀਅਰ ਕਰ ਦਿੰਦਾ, ਕੱਲ ਜਦੋਂ ਮੈਂ ਦੇਣਾ ਹੈਗਾ ਸ਼ਾਮ ਨੂੰ ਉਹਨਾਂ ਨੂੰ ਪੈਸੇ ਦੇਣ ਗਿਆ ਤੇ ਮੈਨੂੰ ਉਹਨਾਂ ਨੇ ਦੱਸਿਆ ਜੀ ਵੀ ਦੁੱਧ ਅਸੀਂ 10 ਰੁਪਏ ਰੇਟ ਵਧਾਤਾ ਜੀ।
1: ਜੀ
0: ਹੁਣ 10 ਰੁਪਈਏ ਜਿਹੜੇ ਆ ਬੀਨਸ ਸਮਥਿੰਗ ਕੇ 10-12% ਜਿਹੜਾ ਆ ਹਾਈਕ ਹੋ ਗਈ ਜੀ।
1: ਬਿਲਕੁਲ,
0: ਜੇ 12% ਹਾਈਕ ਹੋ ਗਈ ਹੈਗੀ ਜੀ, ਕਿ ਕੀ ਸਾਡੀਆਂ ਇਨਕਮ ਜਿਹੜੀਆਂ ਹੈਗੀਆਂ ਉਹ 12% ਜਿਹੜੀਆਂ ਹੈਗੀਆਂ ਵੱਧ ਰਹੀਆਂ ਜੀ।
1: ਜੀ ਨਹੀਂ ਜੀ,
0: ਇਹ ਤਾਂ ਕੱਲੀ ਕੱਲੀ ਲੋੜ ਤੇ ਆ ਨਾ ਜੀ। ਹੁਣ ਜਿਹੜੀ ਕਣਕ ਦੀ ਗੱਲ ਕਰਦੇ ਆ ਤੁਸੀਂ ਵੀ ਕਣਕ ਦਾ ਭਾਅ ਵਧਿਆ ਜੀ, ਪਰ ਇਹ ਸਾਹਿਬ ਮੈਂ ਨਾ ਮਤਲਬ ਬੜਾ ਸੰਕੋਚ ਕੇ ਵੀ ਤੇ ਬੜਾ ਮਤਲਬ ਜਿਹੜਾ ਹੈਗਾ ਨਾ ਇਹ ਵਿਚਾਰ ਕੇ ਇਹ ਗੱਲ ਕਹਿ ਰਿਹਾ ਜੀ। ਕਿਸਾਨ ਇਹ ਗੱਲ ਕਹਿੰਦਾ ਹੈਗਾ ਆ ਜੀ, ਉਹ ਠੀਕ ਆ ਆਪਣੀਆਂ ਲਾਗਤ ਕਰਕੇ ਕਹਿ ਰਿਹਾ ਆ ਜੀ, ਸਾਰਾ ਕੁਛ ਕਹਿ ਰਿਹਾ ਜੀ। ਉਹ ਤਾਂ ਕਹਿੰਦੇ ਹੈਗੇ ਵੀ ਸਾਡੀ ਲਾਗਤ ਤੇ ਸਾਡੀ ਮਿਹਨਤ ਦਾ ਮੁੱਲ ਪਾਇਆ ਜਾਵੇ ਤਾਂ 7000 ਨੂੰ ਜਿਹੜੀ ਆ ਕਣਕ ਜਾਣੀ ਚਾਹੀਦੀ ਆ ਜੀ, ਜੋ ਸਾਰੇ ਜਿਹੜੇ ਆ ਪ੍ਰਾਈਸ ਇੰਡੈਕਸ ਨਾਲ ਜੇ ਉਹਨੂੰ ਮੇਲ ਖਿਲਾਉਂਦੇ ਆ। ਤੇ ਕੀ ਇੱਕ ਰਿਕਸ਼ਾ ਚਲਾਉਣ ਵਾਲਾ ਜਾਂ ਛੋਟਾ ਜਿਹੜਾ ਵਪਾਰੀ ਆ ਜਾਂ ਹੋਰ ਜਿਹਨਾਂ ਨੇ ਕਣਕ ਮੁੱਲ ਲੈ ਕੇ ਖਾਣੀ ਆ, ਕੀ ਉਹ ਰੋਟੀ ਖਾ ਸਕੇਗਾ ਜੀ? ਜਿਹੜੀ ਹਾਂਜੀ ਜਿਹੜੇ ਬੰਦੇ ਉਹ ਜਿਹਨਾਂ ਦੀ ਅਰਨਿੰਗ ਘੱਟ ਹੈਗੀ ਆ ਜੀ, ਡੇ ਟੂ ਡੇ ਕਮਾਉਂਦੇ ਆ, ਉਹਨਾਂ ਵਾਸਤੇ ਤਾਂ ਰੋਟੀ ਜਿਹੜੀ ਹੈਗੀ ਆ ਖਾਣੀ ਵੀ ਔਖੀ ਹੋ ਜਾਏਗੀ ਜੀ।
1: ਇੱਥੇ ਸੈਣੀ ਸਾਹਿਬ ਸਵਾਲ ਇਹ ਹੋਣਾ ਚਾਹੀਦਾ ਸਾਡੇ ਆਮ ਲੋਕਾਂ ਦਾ ਵੀ ਆਪਣਾ ਵੀ, ਕਿ ਇਹਦੇ ਵਿੱਚ ਸਮਾਂ ਕੇ ਸਾਡੀ ਸੈਲਰੀ ਵਧਾਉਣ ਦੇ ਨਾਲੋਂ ਭਾਈ ਤੁਸੀਂ ਮਹਿੰਗਾਈ ਨੂੰ ਕਾਬੂ ਕਰੋ।
0: ਬਿਲਕੁਲ ਜੀ ਬਿਲਕੁਲ, ਉਹੀ ਗੱਲ ਆ ਨਾ ਜੀ। ਉਹਨਾਂ ਦੀ ਜਿਹੜੀ ਹੈਗੀ ਆ ਸਬਸਿਡੀਜ਼ ਜਿਹੜੀ ਆ ਉਹਨਾਂ ਦਾ ਰੈਸ਼ਨਲਾਈਜੇਸ਼ਨ ਹੋਵੇ।
1: ਬਿਲਕੁਲ,
0: ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਲਾਗਤ ਤਾਂ ਹੀ ਘਟੂਗੀ ਨਾ ਜੀ, ਵੀ ਜੇ ਸਬਸਿਡੀ ਜਿਹੜੀ ਆ ਉਹ ਉਹਦਾ ਰੈਸ਼ਨਲਾਈਜੇਸ਼ਨ ਹੋ ਕੇ। ਪਰ ਉੱਥੇ ਤਾਂ ਕੁੰਡੀ ਲੱਗਦੀ ਆ ਜੀ, ਉੱਥੇ ਯੂਰੀਏ ਦੇ ਉੱਤੇ ਸਬਸਿਡੀ ਮਿਲਦੀ ਆ ਜੀ। ਹੁਣ ਇਹਨਾਂ ਨੇ ਕੀਤਾ ਹੈਗਾ ਆ ਆ ਕੇ ਥੋੜਾ ਬਹੁਤਾ ਫਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਕਿ ਜਿਹੜਾ ਯੂਰੀਆ ਕਿਸਾਨਾਂ ਲਈ ਸਬਸਿਡਾਈਜ਼ ਰੇਟ ਤੇ ਆਉਂਦਾ ਆ ਜੀ, ਉਹ ਤਾਂ ਸਾਰਾ ਫੈਕਟਰੀਆਂ ਚੱਕਲ ਜਾਂਦੀਆਂ ਸੀ ਜਿੱਥੇ ਕਮਰਸ਼ਲੀ ਜਿਹੜਾ ਉਹਨਾਂ ਨੂੰ ਲੈਣਾ ਪੈਂਦਾ ਸੀ ਮਾਰਕੀਟ ਦੇ ਵਿੱਚੋਂ, ਕਿਉਂਕਿ ਉੱਥੇ ਜਿਹੜੇ ਆ ਇੰਡਸਟਰੀ ਦੇ ਵਿੱਚ ਵੀ ਯੂਰੀਆ ਯੂਜ਼ ਹੁੰਦਾ ਜੀ। ਸੋ ਇਸ ਕਰਕੇ ਜਿਹੜਾ ਆ ਬਾਕੀ ਜਿਹੜੇ ਵੱਡੇ ਕਿਸਾਨ ਜਿਹੜੇ ਹੈਗੇ ਆ ਜੀ, ਉਹਨਾਂ ਨੂੰ ਜਿਹੜੀ ਆ ਪ੍ਰੋਡਕਸ਼ਨ ਕੋਸਟ ਜਿਹੜੀ ਆ ਘੱਟ ਪੈਂਦੀ ਆ ਜੀ,
1: ਜੀ
0: ਜਿੰਨਾ ਛੋਟਾ ਕਿਸਾਨ ਹੈਗਾ ਆ ਉਹਦੀ ਪ੍ਰੋਡਕਸ਼ਨ ਕੋਸਟ ਓਨੀ ਵੱਧ
1: ਵੱਧ
0: ਜਾਂਦੀ ਆ
1: ਪੈਣੀ ਆ
0: ਜੀ।
1: ਜੀ।

0: बिल्कुल है।
1: तो इस करके सब तो जिथे मार खांदा हैगा ना जी, उथे जेड़ा है गरीब बंदा ही मार खांदा है जी, छोटा
0: जी
1: जिमीदार मार खांदा है, ते उधरों जेड़ा हैगा है छोटा दुकानदार, छोटा बिजनेसमैन, छोटा कोई रिक्शे वाला मजदूर तबका, ये
0: जी
1: मार खांदा है जी।
0: बिल्कुल है जी। एदे विच देखो
1: सरकारां जेड़ियां हैगी,
0: जी, हाँ जी, हाँ जी,
1: सरकारां जेड़ियां सबसिडी जेड़ियां दिंदियां आ, दैट इज टू ए मरसी,
0: जी
1: दैट इज नॉट ए प्रिविलेज, दैट इज
0: जी
1: मरसी। वो दया आया अगले दी मंच आया ते उन्हें दया कर दी जी, वो
0: जी
1: कोई है नहीं जी। अज भी मेरे नाल एक बंदा मेरा जेड़ा हैगा है, भी मेरे को मुंडा आंदा है खेत दे विच काम कुम करन, वो
0: जी
1: मेनू कहिंदा दोबारा किटां आ गईयां है
0: अच्छा
1: जी,
0: जी
1: वो राशन किटां किते दोबारा आ गईयां, कहिंदा जी वंडन डई।
0: जी
1: ते मैं क्या फिर तेनू तो मौज लग गई ते तेनू
0: जी
1: किट नहीं, कहिंदा मेरे आधार कार्ड दे उत्ते जेड़ा आ कोई हैगा इस जी अपडेट रिसीव होया है, ते इस करके मेनू किट नहीं मिली।
0: जी
1: मैं क्या भी जेड़े नीडी बंदे हैगे आ उन्हां दे तां तुसी टेक्निकल डिफेक्ट दे आधार ते जेड़ा आ
0: जी
1: ओ तुसी उन्हां नू डिनाई कर रहे हैगे आ जी,
0: जी
1: तो इस करके उथे फिर जेड़े आ ओ मतलब दैट इज मरसी जेड़ी मैं गल कही, वो तो फिर मरसी आ ना जी, अगले दी
0: जी
1: दया आ जे दे देवे ते जी, नहीं तां
0: जी
1: अदरवाइज जे अड़ जाए ते अड़ जाए कम।
0: बिल्कुल है जी। आ
1: तो
0: देखो
1: इस करके
0: जी
1: नीडी बंदे जेड़े आ उन्हां दा ध्यान जरूर रखना चाहिदा हैगा, जेड़ी खेती दी लागत है वो घटनी चाहीदी हैगी है
0: चाहिए है
1: जी,
0: जी।
1: ते कुछ फसल जेड़ी हैगी है जो आने आ वो इन्ने क वाजिब रेट ते जरूर मिलना चाहिदा कि हर एक दे मुंह दे विच पै सके, ते
0: जी
1: हर एक बंदा जेड़ा हैगा आप खरीद के रोटी खा सके जी। की
0: ਉਹ
1: भाई साहब
0: ਪੈਣ ਕਿੱਥੇ ਦੇਣਾ ਸੈਣੀ ਸਾਹਿਬ। ਆ ਦੇਖੋ, ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ, ਤੇ ਅੱਜ ਨਿਊਯਾਰਕ ਦੇ ਵਿੱਚ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਸਾਡੇ ਆਪਣੇ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ, ਉਹਨਾਂ ਨੇ ਇਹ ਚੇਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਦੁਨੀਆ ਦੇ ਉੱਤੇ ਜਿਹੜਾ ਭਿਆਨਕ ਭੋਜਨ ਦਾ ਖਤਰਾ, ਜਿਹੜਾ ਸੰਕਟ ਮੰਡਰਾਏਗਾ ਜੀ, ਉਹ ਲੋਕਾਂ ਨੂੰ ਹੌਸਲਾ ਅਫਜ਼ਾਈ ਤਾਂ ਕੀ ਦੇਣੀ ਆ, ਹੋਰ ਡਰਾ ਡਰਾ ਮਾਰ ਦੇਣਾ ਇਹਨਾਂ ਨੇ ਜੀ।
1: ਭਾਈ ਸਾਹਿਬ ਇਹ ਨਾ ਕੌਨਸਪੀਰੇਸੀ ਹੁੰਦੀ
0: हाँ
1: ਹੈ ਵੱਡੇ
0: बिल्कुल है जी,
1: ਪੱਧਰ ਤੇ,
0: बिल्कुल
1: ਜਦੋਂ
0: है
1: ਕੋਈ ਏਦਾਂ ਦਾ ਲੀਡਰ ਗੱਲ ਕਰਦਾ ਨਾ ਜੀ,
0: जी
1: ਉਹ ਬੜੀ ਵੱਡੀ ਕੌਨਸਪੀਰੇਸੀ ਹੁੰਦੀ ਹੈ
0: बिल्कुल
1: ਜੀ।
0: है जी, बिल्कुल है
1: ਮੈਂ ਨਾ ਅੱਜ ਤੋਂ ਕਈ ਸਾਲ ਪਹਿਲਾਂ ਨਾ ਸ਼ਰਦ ਪਵਾਰ ਹੁੰਦਾ ਸੀਗਾ ਐਗਰੀਕਲਚਰ ਮਿਨਿਸਟਰ
0: जी
1: ਹੈ ਜੀ, ਉਹਨੇ ਨਾ ਮਤਲਬ ਇੱਕ ਗੰਨੇ ਦੇ ਬਾਰੇ ਜਿਹੜੀ ਆ ਖਬਰ ਜਿਹੜੀ ਆ ਉਹ ਨੈਸ਼ਨਲ ਟੀਵੀ ਦੇ ਉੱਤੇ ਇੱਕ ਗੱਲ ਕਹਿਤੀ ਕਿਤੇ ਇੱਕ ਗੰਨੇ ਦੀ ਸ਼ਾਰਟੇਜ ਬਹੁਤ ਆ
0: जी
1: ਇਸ ਵਾਰ,
0: जी
1: ਇੰਨੀ ਗੱਲ ਕਹੀ ਅਗਲੇ ਦਿਨ ਹੀ ਖੰਡ ਦਾ ਰੇਟ ਜਿਹੜਾ ਆ 7 ਰੁਪਏ ਵੱਧ ਗਿਆ
0: ਵੱਧ
1: ਕਿਲੋ
0: ਗਿਆ
1: ਮਗਰ
0: ਜੀ।
1: ਹੀ ਹਾਂਜੀ। ਉਹ ਬਾਅਦ ਵਿੱਚ ਪਤਾ ਲੱਗਾ ਕਿ ਗੰਨੇ ਦੀ ਕੋਈ ਕਮੀ ਨਹੀਂ ਸੀ,
0: जी
1: ਉਹਦੀਆਂ ਆਪਣੀਆਂ ਸ਼ੂਗਰ ਮਿਲ ਹੈਗੀਆਂ ਸੀਗੀਆਂ ਤੇ ਉਹਨੇ ਰੇਟ ਵਧਾਉਣਾ ਸੀ ਜੀ,
0: ਜੀ ਬਿਲਕੁਲ ਹੈ ਜੀ।
1: ਬਾਅਦ ਦੇ ਵਿੱਚ ਜਦੋਂ ਹੈਗਾ ਜੀ ਕਮਾਈ ਕਰ ਲਈ 15 ਕੁ ਦਿਨ 20 ਦਿਨ ਬਾਅਦ ਕਹਿਤਾ ਵੀ ਜਿਹੜੀ ਆ ਉਹ ਰਿਪੋਰਟ ਜਿਹੜੀ ਆ ਠੀਕ ਨਹੀਂ ਸੀਗੀ, ਗੰਨਾ ਸਫੀਸ਼ੀਐਂਟ ਹੈਗਾ ਆ
0: ਜੀ
1: ਤੇ ਮਿੱਲਾਂ ਦੇ ਵਿੱਚ ਆ ਰਿਹਾ ਆ ਤੇ ਕੋਈ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ
0: ਬਿਲਕੁਲ
1: ਹੈ
0: ਹੈ ਜੀ।
1: ਜੀ, ਕਿਉਂਕਿ ਉਦੋਂ ਤੱਕ ਜਿਹੜਾ ਆ ਪ੍ਰਧਾਨ ਮੰਤਰੀ ਆਪਣੇ ਡਾਕਟਰ ਮਨਮੋਹਨ ਸਿੰਘ ਸੀਗੇ ਜੀ,
0: ਜੀ
1: ਉਹਨਾਂ ਨੇ ਕਿਹਾ ਵੀ ਜੀ ਇੰਨਾ ਇੱਕਦਮ ਖੰਡ ਇੰਨੀ ਵਧੀ ਹੈਗੀ ਆ, ਰੇਟ ਵਧਿਆ ਹੈਗਾ ਆ, ਜੇ ਸ਼ਾਰਟੇਜ ਹੈਗੀ ਆ ਤੇ ਤਾਂ ਹੀ ਰੇਟ ਵਧੇ ਹੋਣਗੇ ਵੀ ਆਪਾਂ ਇੰਪੋਰਟ ਕਰ ਲੈਨੇ, ਉਹ ਇੰਪੋਰਟ
0: ਜੀ
1: ਦੀ ਖਬਰ ਆਈ ਆ ਤੇ ਨਾਲ ਹੀ ਉਹਨੇ ਇੱਧਰ ਕਰਕੇ ਤੇ ਇੱਧਰ ਫਿਰ ਜਿਹੜਾ ਸਟੇਟਮੈਂਟ ਦੇ ਕੇ ਤੇ ਉਹ
0: ਬਿਲਕੁਲ ਹੈ ਜੀ,
1: ਕੰਟਰੋਲ ਕਰ ਲਈਆਂ ਇੱਥੇ ਵਾਲੀਆਂ।
0: ਜੀ ਬਿਲਕੁਲ ਹੈ ਜੀ। ਤੇ ਸੈਣੀ
1: ਤੂੰ
0: ਸਾਹਿਬ, ਹਾਂਜੀ, ਇੱਕ ਤਰ੍ਹਾਂ ਦੀ ਘਟਨਾ ਜਿਹੜੀ ਵਾਪਰਦੀ ਹੈ ਮੁੜ ਕੇ ਫਿਰ ਪੰਜਾਬ ਦੇ ਵਿੱਚ, ਉੱਥੇ ਦੁਬਾਰਾ ਫਿਰ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਰ ਵਾਰ ਵੀ ਵਾਪਰਦੀਆਂ ਨੇ, ਤੇ ਇੱਕ ਤੂਰ ਬੰਜਾਰਾ ਜਿਹੜਾ ਹੋਰ ਬਣ ਗਿਆ, ਭਾਣਾ ਵਾਪਰ ਗਿਆ, ਜਬਰੀ ਪੋਸਟਮਾਰਟਮ ਹੋ ਗਿਆ, ਜਬਰੀ ਸਰਕਾਰ ਜਿਹੜੀ ਹੈ ਸੰਸਕਾਰ ਕਰਾ ਦਿੰਦੀ ਹੈ, ਤਰਲੇ ਪਾਉਂਦੀ ਮਾਂ ਦੀ ਜਿਹੜਾ ਕਿਸੇ ਨੇ ਹੂਕ ਨਹੀਂ ਸੁਣੀ ਹੈ, ਕਨੋਈ ਦੇ ਦਲਿਤ ਨੌਜਵਾਨ ਦਾ ਪੁਲਿਸ ਪਹਿਰੇ ਹੇਠ ਜਿਹੜਾ ਸੰਸਕਾਰ ਕਰਾ ਦਿੱਤਾ ਗਿਆ, ਪਰਿਵਾਰਕ ਮੈਂਬਰਾਂ ਨੂੰ ਥਾਣੇ ਬੰਦ ਕਰ ਦਿੱਤਾ ਗਿਆ, ਕੀ ਹਾਲਾਤ ਨੇ ਜੀ?
1: ਭਾਈ ਸਾਹਿਬ ਇਹ ਨਾ ਸੁਨਾਮ ਏਰੀਆ ਦੀ ਘਟਨਾ ਹੈਗੀ ਆ ਜੀ,
0: ਜੀ
1: ਤੇ ਸੰਨੀ ਨਾਂ ਦਾ 23 ਸਾਲ ਦੀ ਉਮਰ ਦਾ ਮੁੰਡਾ ਸੀਗਾ ਜੀ,
0: ਜੀ
1: ਉਹਨੇ ਜਿੱਦਾਂ ਪਹਿਲਾਂ ਹੋਇਆ ਸੀ ਨਾ ਜੀ ਉਹ ਆਪਣਾ ਗੁਲਜ਼ਾਰ ਵਾਲਾ
0: ਹਾਂਜੀ
1: ਕੇਸ,
0: ਹਾਂਜੀ
1: ਇਹਦੇ ਵਿੱਚ ਸੁਸਾਈਡ ਕੀਤੀ ਸੀ
0: ਜੀ
1: ਤੇ ਦੋਸ਼ੀ ਜਿਹੜਾ ਆ ਉਹਨੇ ਵਿੱਤ ਮੰਤਰੀ ਨੂੰ ਕਿਹਾ ਸੀ
0: ਨਾਮ
1: ਤੇ
0: ਲਿਆ
1: ਆਪਣਾ
0: ਸੀ।
1: ਜਿਹੜਾ ਆ ਹਾਂਜੀ ਉਹ ਇਸੇ ਤਰੀਕੇ ਨਾਲ ਜਿਹੜਾ ਆ ਇੱਥੇ ਵੀ ਸਰਪੰਚ ਤੇ ਹੋਰ ਬੰਦਿਆਂ ਦੀ ਜਾਤੀ ਤੋਂ ਦੁਖੀ ਹੋ ਕੇ ਉਹ ਬੰਦੇ ਨੇ ਸੁਸਾਈਡ ਕੀਤਾ
0: ਜੀ
1: ਜਦੋਂ ਉਹਦੀ ਪ੍ਰੋਟੈਸਟ ਕਰ ਰਹੇ ਸੀ ਤੇ ਉਦੋਂ ਜਿਹੜਾ ਹੈਗਾ ਆ ਇਹ ਉੱਥੇ ਕੰਮ ਇਸ ਤਰ੍ਹਾਂ ਦਾ ਹੋਇਆ ਕਿ ਉਹਦੇ ਪਰਿਵਾਰ ਦੇ ਜਿਹੜੇ ਜੀ ਆ ਜੀ ਉਹਨਾਂ ਨੂੰ
0: ਜੀ
1: ਧੂਰੀ ਥਾਣੇ ਦੇ ਵਿੱਚ ਬੰਦ ਕਰਕੇ
0: ਜੀ
1: ਤੇ
0: ਉਹਨਾਂ ਦੀ
1: ਪੁਲਿਸ
0: ਇਜਾਜ਼ਤ ਤੋਂ
1: ਵਾਲਿਆਂ ਨੇ
0: ਬਗੈਰ ਪੋਸਟਮਾਰਟਮ
1: ਜਬਰਦਸਤੀ
0: ਸ਼ੁਰੂ
1: ਉਹਦਾ
0: ਕਰ
1: ਜਿਹੜਾ
0: ਦਿੱਤਾ।
1: ਆ ਪੋਸਟਮਾਰਟਮ ਕਰਕੇ ਦੇਖੋ ਪੋਸਟਮਾਰਟਮ ਤੇ ਜਿਹੜਾ ਆ ਵੀ ਨਹੀਂ ਤਾਂ ਕਿੱਥ ਐਂਡ ਕਿਨ ਦੇ ਜਿਹੜੇ ਹੈਗੇ ਆ ਸਿਗਨੇਚਰ ਹੁੰਦੇ ਆ ਜੀ
0: ਜੀ
1: ਉਹਨਾਂ ਡਾਕਟਰਾਂ ਦੀ ਕੋਸ਼ਿਸ਼ ਹੁੰਦੀ ਹੈਗੀ ਆ ਕਿ ਜਿਹੜਾ ਨੀਅਰੈਸਟ ਰਿਲੇਸ਼ਨਸ਼ਿਪ ਦੇ ਵਿੱਚ ਹੋਵੇ ਉਹਦੇ ਸਿਗਨੇਚਰ ਜ਼ਰੂਰ ਕਰਵਾਏ ਜਾਣ ਜੀ
0: ਜੀ
1: ਉਹ
0: ਉਹਨਾਂ ਦੇ
1: ਕੰਸੈਂਟ
0: ਪਰਿਵਾਰ ਦੀ
1: ਲੈ ਕੇ
0: ਇਜਾਜ਼ਤ ਦੇ ਨਾਲ
1: ਪੋਸਟਮਾਰਟਮ
0: ਹੋ ਰਿਹਾ
1: ਕਰਦੇ ਆ ਜੀ।
0: ਬਿਲਕੁਲ ਹੈ ਜੀ।
1: ਹਾਂ ਜੀ ਤੇ ਪੋਸਟਮਾਰਟਮ ਜਿਹੜਾ ਹੈਗਾ ਆ ਉਹ ਪਤਾ ਨਹੀਂ ਕਿਸੇ ਡਾਕਟਰ ਨੇ ਕਰ ਦਿੱਤਾ ਜੀ ਜਾਂ ਸਿਗਨੇਚਰ ਫੋਰਜ ਕੀਤੇ ਹੋਣਗੇ ਜੀ ਉਹਨਾਂ ਦੇ ਪਰਿਵਾਰ ਦੇ ਕਿਸੇ ਚੀਜ਼ ਦੇ
0: ਜੀ
1: ਤੇ ਉਹ ਦੇਖੋ ਲਾਸ਼ ਲੈਣ ਵਾਸਤੇ ਤਰਸਦੇ ਰਹੇ ਤੇ ਉਹ ਲਾਸ਼ ਵੀ ਨਹੀਂ ਜਿਹੜੀ ਹੈਗੀ ਆ ਉਹਨਾਂ ਨੂੰ ਦਿੱਤੀ ਤੇ ਉਹਦਾ ਸੰਸਕਾਰ ਵੀ ਕਰ ਦਿੱਤਾ ਜੀ।
0: ਕਿਆ ਬਾਤ
1: ਪਿੰਡ
0: ਹੈ।
1: ਵਾਲਿਆਂ ਨੇ ਇਹ ਸੋਚਿਆ ਵੀ ਧੱਕਾ ਹੋ ਰਿਹਾ ਹੈਗਾ ਆ ਚਲੋ ਕੋਈ ਗੱਲ ਨਹੀਂ ਵੀ ਜਿਹਨਾਂ ਨੇ ਪੋਸਟਮਾਰਟਮ ਵੀ ਕਰਾ ਲਿਆ ਕ੍ਰਿਮੇਸ਼ਨ ਤਾਂ ਆ ਕੇ ਪਿੰਡ ਹੀ ਕਰਨਗੇ
0: ਜੀ
1: ਪਿੰਡ ਵਾਲੇ ਪਿੰਡ ਉਡੀਕਦੇ ਰਹੇ ਤੇ ਇਹਨਾਂ ਦੇ ਦੂਜੇ ਪਿੰਡ ਜਿਹੜਾ ਹੈਗਾ ਆ ਜੀਟੀ ਰੋਡ ਦੇ ਨਾਲ ਪਿੰਡ ਲੱਗਦਾ ਸੀ ਉੱਥੇ ਸੰਸਕਾਰ ਕਰ ਦਿੱਤਾ ਜੀ ਤੇ
0: ਜੀ
1: ਜਿਸ ਤਰੀਕੇ ਦੇ ਨਾਲ ਉਸ ਪਰਿਵਾਰ ਦੀਆਂ ਵੀਡੀਓ ਆਈਆਂ ਆ ਜਿੱਦਾਂ ਪੁਲਿਸ ਨੇ ਉਹਨਾਂ ਨੂੰ ਟ੍ਰੀਟ
0: ਬੜੀ ਸਹੀ
1: ਕੀਤਾ
0: ਹੈ ਜੀ।
1: ਜੀ
0: ਬਿਲਕੁਲ ਹੈ ਜੀ।
1: ਬਸ ਸਮਝ ਲਓ ਜੀ ਵੀ ਅੰਗਰੇਜ਼ ਦਾ ਰਾਜ ਯਾਦ ਕਰਾਤਾ ਅੱਜ ਤਾਂ
0: ਬਿਲਕੁਲ ਹੈ ਜੀ। ਬਿਲਕੁਲ
1: ਔਰ ਮੀਡੀਆ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਇੰਨੀ ਕੁ ਜ਼ਿਆਦਾ ਬੁਰਾ ਬਣਾਇਆ ਆ ਪੰਜਾਬ ਦੇ ਸੰਜੀਦਾ ਲੋਕ ਤਾਂ ਸਿਰ ਫੜ ਕੇ ਬੈਠੇ ਆ
0: ਜੀ।
1: ਵੀ ਇਹ ਕੀ ਹੋਣ ਲੱਗ ਪਿਆ ਜੀ।
0: ਬਿਲਕੁਲ ਹੈ
1: ਸੋ ਆਏ ਦਿਨ ਭਾਰੀ ਸਾਹਿਬ ਇੱਕ ਜਿਹੜਾ ਦਿਨ ਬੀਤਦਾ ਨਾ
0: ਜੀ।
1: ਉਦਣ ਜਿਹੜੀ ਘਟਨਾ ਸ਼ੌਕ ਦੇ ਕੇ ਜਾਂਦੀ ਆ ਨਾ ਅਗਲੇ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਇੱਕ ਘਟਨਾ ਇਦਾਂ ਦੀ ਵਾਪਰ ਜਾਂਦੀ ਹੈ ਉਸ ਤੋਂ ਵੀ ਵੱਡਾ ਸ਼ੌਕ ਦੇ ਕੇ
0: ਸ਼ੌਕ
1: ਜਾਂਦੀ
0: ਦੇ
1: ਆ
0: ਕੇ
1: ਜੀ
0: ਜਾਂਦੀ ਹੈ ਜੀ। ਬਿਲਕੁਲ ਹੈ ਜੀ।
1: ਇਸ ਘਟਨਾ ਨੇ ਜਿਹੜਾ ਹੈਗਾ ਇਹ ਸਰ ਮੈਂ ਵੀ ਮਤਲਬ ਜਿਹੜਾ ਹੈਗਾ ਨਾ ਖਬਰ ਮੈਂ ਹੋ ਸਕਦਾ ਜਾਂ ਕਿਸੇ
0: ਜੀ
1: ਤੱਥਾਂ ਦੇ ਵਿੱਚ ਗਲਤ ਬੋਲ ਗਿਆ ਹੋਵਾਂ ਕਿਉਂਕਿ ਮੈਂ ਕਨਫਿਊਜ਼ਡ ਆ ਕਿ ਉਹਨੇ ਸੁਸਾਈਡ ਕੀਤਾ ਆ ਜਾਂ ਉਹਦੀ ਕਸਟੋਡੀਅਲ ਡੈਥ ਹੈਗੀ ਆ ਜੀ ਇਹ ਤੇ ਮੈਂ ਕਨਫਿਊਜ਼ਡ ਆ
0: ਨਹੀਂ
1: ਜੀ
0: ਆਪਾਂ ਕਲੀਅਰ
1: ਤੇ
0: ਕਰ ਲੈਂਦੇ ਹਾਂ ਸੈਣੀ ਸਾਹਿਬ ਦੇ ਵਿੱਚ ਹੈਗਾ ਪਿੰਡ ਜਿਹੜਾ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਜੋ ਘਟਨਾ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ ਇਸੇ ਤਰ੍ਹਾਂ
1: ਹਾਂਜੀ
0: ਜਿਹੜਾ ਉਹਦੇ ਵਿੱਚ ਪੁਲਿਸ ਨੇ ਪਿੰਡ ਕਨੋਈ ਦੇ 23 ਸਾਲਾਂ ਨੌਜਵਾਨ ਜਿਹੜਾ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਇਨਸਾਫ਼ ਦੇ ਲਈ ਸਿਵਲ ਹਸਪਤਾਲ ਜਿਹੜਾ ਇਹ ਸਾਰਾ ਕੁਝ ਕਾਰਾ ਕੀਤਾ ਹੈ ਜੀ ਤੇ ਮੋਰ ਚੋਰੀ ਅੱਗੇ ਜਿਹੜਾ 6 ਦਿਨਾਂ ਤੋਂ ਧਰਨੇ ਦੇ ਉੱਤੇ ਬੈਠੇ ਸੀਗੇ ਉਹ ਇਸ ਦੇ ਕਾਰਨ ਤੇ ਸੁਸਾਈਡ ਕੀਤਾ ਤੇ ਪੀੜਤ ਪਰਿਵਾਰ ਤੇ ਕਾਂਗਰਸੀ ਆਗੂ ਰਜਿੰਦਰ ਦੀਪਾ ਨੂੰ ਜਬਰੀ ਜਿਹੜਾ ਚੁੱਕ ਲਿਆ ਗਿਆ ਇਹਦੇ ਵਿੱਚ ਤੇ ਮੋਰ ਚਰੀ ਅੱਗੇ ਜਿਹੜਾ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ ਸੀ ਕਿ ਵੇਖੋ ਸ਼ਰੇਆਮ ਧੱਕਾ ਮੇਰੇ ਨਾਲ ਨਾਲੇ ਮੇਰਾ ਪੁੱਤ ਮਾਰਤਾ ਤੇ ਨਾਲੇ ਪੁਲਿਸ ਘੜੀਸ ਕੇ ਲਿਜਾ ਰਹੀ ਹੈ ਜੀ ਤੇ ਤਰਲੇ ਪਾਉਂਦੀ ਮਾਂ ਦੀਆਂ ਜਿਹੜੀਆਂ ਚੀਕਾਂ ਕਿਸੇ ਨਾਲ ਸੁਣੀਆਂ ਤੇ ਮਹਿਲਾ ਪੁਲਿਸ ਲੱਤਾਂ ਬਾਹਾਂ ਤੋਂ ਘੜੀਸਦੀ ਹੋਈ ਚੁੱਕ ਕੇ ਲੈ ਗਈ ਨਾਲ ਤੇ ਪਰਿਵਾਰਕ ਜਿਹੜੇ ਮੈਂਬਰਾਂ ਦੇ ਧਰਨਾਕਾਰੀ ਸਨ ਉਹ ਪੁਲਿਸ ਥਾਣਾ ਧੂਰੀ ਦੇ ਵਿੱਚ ਬੰਦ ਕਰਕੇ ਪਿੱਛੋਂ ਪ੍ਰਸ਼ਾਸਨ ਪੁਲਿਸ ਨੇ ਖੁਦ ਹੀ ਜਿਹੜਾ ਪੋਸਟਮਾਰਟਮ ਸ਼ੁਰੂ ਕਰਤਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਹੈ ਤੇ ਪਿੰਡ ਕਨੋਈ ਦੀ ਜਿਹੜੀ ਸੀ ਬਜਾਏ ਸਥਾਨਕ ਸ਼ਹਿਰ ਦੇ ਸ਼ਮਸ਼ਾਨ ਘਾਟ ਦੇ ਵਿਖੇ ਭਾਰੀ ਪੁਲਿਸ ਤੈਨਾਤ ਕਰਕੇ ਮ੍ਰਿਤਕ ਦਾ ਜਿਹੜਾ ਅੰਤਮ ਸੰਸਕਾਰ ਵੀ ਕਰਤਾ ਤੇ ਉਹਦਾ ਇਹ ਤਾਂ ਫਿਰ ਨਜਾਇਜ਼ ਹੀ ਹੈ ਸੈਣੀ ਸਾਹਿਬ ਹੋ ਰਿਹਾ ਜੋ ਹੋ ਰਿਹਾ ਭਈ ਤੁਹਾਨੂੰ ਚਲੋ ਪਰਿਵਾਰਕ ਮੈਂਬਰ ਆ ਉਹਨਾਂ ਦਾ ਉਹ ਤਾਂ ਹੱਕ ਤਾਂ ਪਰਿਵਾਰ ਦਾ ਬਣਦਾ ਇਹ ਸਾਰੀਆਂ ਰਸਮਾਂ ਪੂਰੀਆਂ ਕਰਨ ਦਾ ਕਿ ਪੁਲਿਸ ਨੂੰ ਇਹ ਹੈਗਾ ਕਿ ਉਹ ਕਿਹੜਾ ਲਵਾਰਸ ਸੀਗਾ ਜਿਹੜਾ ਚੱਕ ਕੇ ਫੂਕ ਦਿੱਤਾ ਉਹਨੂੰ
1: ਸਰ ਉੱਥੇ ਜਿਹੜਾ ਹੈਗਾ ਆ ਨਾ ਜੀ ਅਬੈਟਮੈਂਟ ਟੂ ਕਮਿਟ ਸੁਸਾਈਡ ਦਾ ਪਰਚਾ ਤਾਂ ਜਿਹੜਾ ਹੈਗਾ ਆ ਉਹ ਮੰਗ ਕਰਦੇ ਨਾਲ ਐਸਸੀ ਐਕਟ ਜਿਹੜਾ
0: ਜੀ
1: ਆ ਉਹ ਲਾਉਣ ਦੀ ਮੰਗ ਸੀ
0: ਹਾਂ
1: ਜਿਹਦੇ
0: ਜੀ
1: ਕਰਕੇ ਧਰਨਾ ਸੀ ਜੀ
0: ਜੀ
1: ਹੈ ਜੀ ਤੇ ਮੈਂ ਜਿਹੜਾ ਕਸਟੋਡੀਅਲ ਵਾਲੀ ਦੇ ਵਿੱਚ ਤਾਂ ਕਨਫਿਊਜ਼ ਹੋਇਆ ਜੀ
0: ਜੀ
1: ਇੱਕ ਥੋੜੇ ਦਿਨ ਪਹਿਲਾਂ ਸੰਗਰੂਰ ਦੇ ਵਿੱਚ ਹੀ ਘਟਨਾ ਵਾਪਰੀ ਸੀ ਇੱਕ
0: ਹਾਂ ਜੀ
1: ਡਰਾਈਵਰ ਜਿਹੜਾ ਸੀਗਾ ਉਹਨੂੰ ਕੋਲ ਲੈ ਗਏ ਸੀ ਚੱਕ ਕੇ ਜੀ
0: ਜੀ
1: ਉਹਨੂੰ ਜਦੋਂ ਉੱਥੇ ਲੈ ਕੇ ਗਏ ਸੀ ਥਾਣੇ ਲੈ ਕੇ ਗਏ ਸੀ ਉੱਥੇ
0: ਜੀ
1: ਕਸਟਡੀ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜੀ
0: ਜੀ
1: ਸੋ ਇਸ ਕਰਕੇ ਜਿਹੜਾ ਆ ਮੁੜ ਕੇ ਫਿਰ ਇਹ ਇਸੇ ਤਰੀਕੇ ਨਾਲ ਉਹਨੂੰ ਟ੍ਰੀਟ ਕੀਤਾ ਸੀ ਜੀ
0: ਇਹਨੇ ਜੀ ਜ਼ਹਿਰ
1: ਇਹ
0: ਖਾ ਲਈ ਸੀ ਸੈਣੀ ਸਾਹਿਬ ਜ਼ਹਿਰ ਨਿਗਲ ਕੇ ਦਵਾਈ ਨਿਗਲ ਕੇ ਇਹਨੇ ਖੁਦਕੁਸ਼ੀ ਕਰ ਲਈ ਸੀ ਤੇ ਪੀੜਤ ਜਿਹੜਾ ਪਰਿਵਾਰ ਸੀ ਉਹਨੇ ਪਿੰਡ ਦੇ ਸਰਪੰਚ ਸਣੇ 4 ਜਣਿਆਂ ਦਾ ਖੁਦਕੁਸ਼ੀ ਦੇ ਲਈ ਜ਼ਿੰਮੇਵਾਰੀ ਉਹਨਾਂ ਨੂੰ ਠਹਿਰਾਇਆ ਸੀਗਾ ਤੇ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੁੰਦਾ ਜੀ 25 ਸਤੰਬਰ ਨੂੰ ਇਹ ਘਟਨਾ ਵਾਪਰਦੀ ਹੈ 26 ਸਤੰਬਰ ਤੋਂ ਪੀੜਤ ਜਿਹੜਾ ਸੀਗਾ ਪਰਿਵਾਰ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਸਿਵਲ ਹਸਪਤਾਲ ਦੇ ਮੂਹਰੇ ਜਿਹੜਾ ਸੀ ਮੋਰਚਰੀ ਦੇ ਅੱਗੇ ਜਿਹੜਾ ਦਿਨ ਰਾਤ ਧਰਨੇ ਦੇ ਉੱਤੇ ਰੋਸ ਤੇ ਬੈਠਾ ਹੋਇਆ ਸੀ ਜੀ
1: ਹਾਂਜੀ ਸਰ
0: ਜੀ
1: ਉਹ ਸਨਾਦੀਪ ਦਾ ਨਾਂ ਸੰਨੀ ਆ ਨਾ ਜੀ
0: ਹਾਂ ਜੀ
1: ਇਹਦਾ ਨਿਕਨੇਮ ਸੰਨੀ ਆ ਜੀ
0: ਜੀ
1: हाँ जी, वो इस करके भी वो, क्योंकि उथे मां भी सी, मेरा सन्नी जड़ा हैगा या नाले मार दिता ते मेनू जड़ा है उस
0: जी
1: तरीके ना, वो बिरलाप जेडे आ सर देखने होंगे सर, की
0: बिल्कुल
1: पता
0: है जी,
1: करे जी
0: बिल्कुल है जी,
1: वो बारे साहब। कई बार तक खून खोलन लग पैंदा है जो हालात इन्होंने बनाए
0: बनाए
1: हैगे जी,
0: हुए ने
1: दिल
0: जी।
1: नहीं करता हैगा या भी चलो आप किसी का क्रिटिसिज्म करिए भी हाँ
0: जी
1: ठीक है जी, असि वोटा दे के ते चुने हैं ना जी,
0: जी
1: असि बड़ी उम्मीद ना ये सरकार लेके आए सके,
0: जी
1: पर ये हुण हालात ये हैगे आ कि कई पिंडां दे विच वोट लगते पए इस चीज
0: जी
1: ते, भाई आम आदमी पार्टी वाले साडे पिंड दे विच वोट मंगण ना आउण जी।
0: बिल्कुल है जी। ते सही
1: जी
0: साहब,
1: हाँ
0: इस
1: जी
0: तरह LPU ਦਾ ਮਾਮਲਾ ਜਿਹੜਾ ਸੀ ਉਹਦੇ ਵਿੱਚ 3 ਮੁਲਜ਼ਮ ਗ੍ਰਿਫਤਾਰ ਕੀਤੇ, ਉਹਨਾਂ ਦੀ ਪੁੱਛ ਪੜਤਾਲ ਜਾਰੀ ਹੈ, ਤੇ ਆਲੇ ਦੁਆਲੇ ਦੇ ਵਿੱਚ ਵੀ ਜਿਹੜਾ CCTV-ਆਂ ਦੀ ਖੰਗੋਲ ਹੋ ਰਹੀ ਹੈ, ਹੋਰ ਸਾਰਾ ਚੀਜ਼ਾਂ ਨੇ। ਇੱਕ ਵਿਅਕਤੀ ਜਿਹੜਾ ਬੰਬਈ ਤੋਂ ਵੀ ਚੱਕ ਕੇ ਲਿਆਂਦਾ ਹੈ, ਤਾਰਾਂ ਸਿੱਧੀਆਂ ਬੰਬੇ ਤੱਕ ਜੋੜਦੀਆਂ ਜੀ।
1: ਭਾਰੇ ਸਾਹਿਬ ਮਤਲਬ ਨਾ ਤੁਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ ਕਿ ਲੁੱਟ ਕਿੱਡੀ ਵੱਡੀ ਪੱਧਰ ਤੇ ਹੋਈ ਆ ਜੀ।
0: ਜੀ
1: ਉਹ ਹੁਣ ਚਲੋ CCTV ਦੀਆਂ ਫੁਟੇਜ ਆ ਰਹੀਆਂ ਹੈ ਨਾ ਜੀ,
0: ਜੀ
1: ਉੱਥੇ ਤਾਂ ਸਰ ਮਾਸਕ ਪਾ ਕੇ ਜਿੱਦਾਂ ਗੁੱਡੇ ਬੜੇ ਹੁੰਦੇ ਆ, ਦੈਟ ਵਾਜ ਏ ਡਿਜ਼ਾਈਨਡ, ਮਤਲਬ ਜਿਹੜਾ ਹੈਗਾ ਆ ਇਹ ਸਾਰਾ ਕੁਛ ਡਿਜ਼ਾਈਨਡ ਸੀਗਾ ਜੀ।
0: ਜੀ
1: ਉੱਥੇ ਉਹਨਾਂ ਨੇ ਏਡੀ ਕੁ ਲੁੱਟ ਕੀਤੀ ਹੈਗੀ ਆ ਜੀ ਕਿ ਆਲੇ ਦੁਆਲੇ ਦੇ ਜਿਹੜੇ ਸ਼ੋਰੂਮ ਸੀ ਉਹਨਾਂ ਚ ਇਹ
0: ਜੀ
1: ਵਿਦਿਆਰਥੀਆਂ ਦਾ ਤਾਂ ਕੰਮ ਹੋ ਹੀ ਨਹੀਂ ਸਕਦਾ ਸਰ,
0: ਜੀ
1: ਵਿਦਿਆਰਥੀ ਤਾਂ ਇੱਕ ਟੁੱਥ ਬਰੱਸ਼ ਵੀ ਲੈਂਦਾ ਹੈਗਾ ਆ, ਜਿਹੜਾ ਹੋਸਟਲ ਚ ਵੀ ਰਹਿੰਦਾ ਹੋਊਗਾ ਜੀ, ਉਹ ਕੋਈ ਟੁੱਥ ਬਰੱਸ਼ ਵੀ ਲੈਣ ਆਉਂਦਾ ਨਾ, ਜੇਬ ਚ ਪੈਸੇ ਪਾ ਕੇ ਆਉਂਦਾ ਇਹਦਾ ਟੁੱਥ ਬਰੱਸ਼ ਲੈ ਕੇ ਜਾਂਦਾ ਜੀ,
0: ਜੀ
1: ਤੇ ਉਹ ਕਿਉਂਕਿ ਅੰਦਰ ਹੀ ਇਹਨਾਂ ਨੇ ਸਟੋਰ ਵੀ ਬਣਾਏ ਆ, ਅੰਦਰ ਕੰਟੀਨ ਜਿਹੜੀ ਹੈਗੀ ਆ ਕੰਟੀਨ ਵੀ ਬਣੀਆਂ ਹੀ ਆ, ਅੰਦਰ ਜਿਹੜੀ ਹੈਗੀ ਆ ਉਹ ਤੁਹਾਨੂੰ ਡੇਲੀ ਯੂਜ ਦੀ ਹਰ ਇੱਕ ਆਈਟਮ ਮਿਲ ਜਾਂਦੀ ਆ ਜੀ।
0: ਜੀ
1: ਇਹ ਈਵਨ ਜਿਹੜੇ ਆ ਨਾ ਬੱਚਿਆਂ ਲਈ ਜੇ ਕੋਈ ਮਤਲਬ ਜਿਹੜੀ ਪਰਸਿਸ ਆ ਜਾਂ ਹੋਰ ਆ ਜਾਂ ਡਰੈਸਿਸ ਆ
0: ਜੀ
1: ਉਹ ਵੀ ਅਵੇਲੇਬਲ ਹੈਗੀਆਂ ਜੀ, ਤੇ ਕਿਉਂਕਿ ਮਾਰਕੀਟ ਬਹੁਤ ਵੱਡੀ ਹੈਗੀ ਆ, 40-45 ਹਜ਼ਾਰ ਬੱਚਾ ਜਿਹੜਾ ਹੈਗਾ ਜਿੱਥੇ ਪੜ੍ਹਦਾ ਹੋਵੇ
0: ਜੀ
1: ਉੱਥੇ ਬੜੀ ਵੱਡੀ ਮਾਰਕੀਟ ਹੈਗੀ ਆ ਜੀ,
0: ਬਿਲਕੁਲ ਹੈ
1: ਸੋ
0: ਜੀ
1: ਆਲੇ ਦੁਆਲੇ ਵੀ ਜਿਹੜਾ ਆ ਉਹ ਬਹੁਤ ਵੱਡੀ ਮਾਰਕੀਟ ਹੈਗੀ ਸੀ ਜੀ,
0: ਜੀ
1: ਪਰ ਇਸ ਮੌਬ ਦੀ ਆੜ ਦੇ ਵਿੱਚ ਜਿਹੜਾ ਆ ਬਹੁਤ ਲੁੱਟਮਾਰ ਤਕੜੇ ਪੱਧਰ ਤੇ ਹੋਈ ਆ ਜੀ,
0: ਜੀ
1: ਤੇ ਉਹ ਜਦੋਂ ਮਾਸਕ ਪਾਇਆ ਆ ਤੇ ਇੱਕ ਬੰਦਾ ਅੱਗੇ ਵੱਧਦਾ ਪਿਆ
0: ਜੀ
1: ਉਹ ਉਹ ਦੂਜਾ ਇਸ਼ਾਰਾ ਕਰਦਾ ਹੈਗਾ ਆ ਜੀ ਉਹਨੂੰ,
0: ਜੀ
1: ਤੇ ਉਸ ਕਹਿੰਦੇ ਆ ਜੀ ਵੀ ਉਹ ਜਿਹੜਾ ਬੰਦਾ ਜਿਹੜਾ ਆ ਲੀਡ ਕਰ ਰਿਹਾ ਸੀ ਹੀ ਵਾਜ਼ ਏ ਸੋਸ਼ਲ ਇਨਫਲੂਐਂਸਰ
0: ਜੀ
1: ਹੈ ਜੀ, ਉਹ
0: ਬਿਲਕੁਲ
1: ਮੀਡੀਆ ਦੇ ਨਾਲ ਕੋਈ ਜੁੜਿਆ ਆ ਬੰਦਾ ਹੈਗਾ ਸੀ ਜੀ, ਤੇ ਉਹ
0: ਜੀ
1: ਮਤਲਬ ਇਸ਼ਾਰਾ ਦਿੱਤਾ ਆ ਉਹ ਡਾਂਗ ਲੈ ਕੇ ਬੰਦੇ ਅੰਦਰ ਆਉਂਦੇ ਹੈਗੇ ਜੀ, ਤੇ
0: ਜੀ
1: ਉਹ ਤੋਂ ਅੱਗੇ ਮੌਬ ਜਿਹੜਾ ਆ ਚੱਲਦਾ ਆ ਜੀ,
0: ਚੱਲਦਾ
1: ਤੇ
0: ਜੀ
1: ਹੌਲੀ ਹੌਲੀ ਫੁਟੇਜ ਆ ਰਹੀਆਂ ਹੈਗੀਆਂ ਜੀ, ਉਦਾਂ ਤੇ ਇਹਨਾਂ ਨੇ CCTV ਕੈਮਰੇ ਕਾਫੀ ਤੋੜਨ ਦੀ ਕੋਸ਼ਿਸ਼ ਕੀਤੀ ਜੀ,
0: ਜੀ
1: ਤੇ ਜਿਹੜੇ ਬਚ ਗਏ ਉਹਨਾਂ ਦੇ ਵਿੱਚ ਜਿਹੜੀਆਂ ਫੁਟੇਜ ਆ ਹੀ ਜਾਂਦੀਆਂ ਹੈਗੀਆਂ ਜੀ।
0: ਬਿਲਕੁਲ ਹੈ ਜੀ, ਆਲੇ ਦੁਆਲੇ ਦੇ ਵਿੱਚ ਉਹ ਕਰ ਰਹੇ ਨੇ ਕੈਪਚਰ ਜੀ। ਹਾਂਜੀ, ਤੇ ਸੈਣੀ ਸਾਹਿਬ,
1: ਹਾਂ ਜੀ
0: ਇਹ ਖੂਨ ਖਰਾਬਾ ਜਾਂ ਲਾ ਐਂਡ ਆਰਡਰ ਪੰਜਾਬ ਦੀ ਗੱਲ ਕਰੀਏ, ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਬਣ ਗਈਆਂ, ਸਰਕਾਰਾਂ ਆਪਣਾ ਰਾਜ ਭਾਗ ਵੀ ਭੋਗ ਗਈਆਂ, ਨਵਾਂ ਸਾਰਾ ਕੁਝ ਫਿਰ ਤੋਂ ਤਬਦੀਲੀ ਹੋਣ ਦੀ ਜਾਂ ਨਾ ਤਬਦੀਲੀ ਹੋਣ ਦੀਆਂ ਚਰਚਾਵਾਂ 2027 ਦੀਆਂ ਚੱਲ ਰਹੀਆਂ ਨੇ ਚੋਣਾਂ ਦੀਆਂ, ਪਰ DGP ਜਿਹੜੇ ਨੇ ਪੰਜਾਬ ਦੇ ਉਹ ਪੱਕੇ ਨਹੀਂ ਕੀਤੇ ਗਏ, ਤੇ ਹਾਈ ਕੋਰਟ ਨੇ ਅੱਜ ਸਖਤ ਜਿਹੜਾ ਇਹਦੇ ਉੱਤੇ ਐਕਸ਼ਨ ਲਿਆ, 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਸਪਸ਼ਟ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ ਜੀ।
1: ਹਾਂਜੀ 13 ਤਰੀਕ ਉਹਨਾਂ ਨੇ ਰੱਖੀ ਹੈ ਵੀ 13 ਤਰੀਕ ਨੂੰ ਜਿਹੜਾ ਆ ਚੀਫ ਸੈਕਟਰੀ ਰਿਪੋਰਟ ਕਰਨ ਕਿ ਉਹਨਾਂ ਨੇ UPSC ਤੋਂ ਜਿਹੜਾ ਆ ਵੀ ਪਾਸ ਹੋ ਕੇ ਆਇਆ ਆ ਨਾ ਜੀ ਪੈਨਲ,
0: ਜੀ
1: ਉਹਦੇ ਵਿੱਚੋਂ ਜਿਹੜਾ ਆ ਵੀ ਜਿਹੜਾ ਇਹਨਾਂ ਨੇ ਚੂਜ਼ ਕਰਨਾ ਸੀ, ਇੱਕ ਬੰਦਾ 3 ਬੰਦੇ ਆ ਜਾਂਦੇ ਨਾ ਜੀ ਫਾਈਨਲ ਹੋ ਕੇ
0: ਹਾਂਜੀ
1: ਉੱਥੋਂ, ਤੇ
0: ਹਾਂਜੀ
1: 3 ਚੋਂ ਕੋਈ ਲਾ ਲਓ, ਉਹ
0: ਜੀ
1: ਸਟੇਟ ਦੀ ਚੋਇਸ ਹੁੰਦੀ ਵੀ ਤੁਸੀਂ ਉਹਨੂੰ ਕਿਉਂ ਨੀ ਲਾਇਆ ਜੀ,
0: ਜੀ
1: ਤੇ ਪੱਕਾ ਹੈ ਜੀ, ਤੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਆ ਉਹ ਗਾਈਡਲਾਈਨ ਹੈਗੀਆਂ ਉਹਨੂੰ ਵਾਇਓਲੇਟ ਕੀਤਾ ਜਾ ਰਿਹਾ ਆ ਜੀ,
0: ਜੀ
1: ਇੰਨੇ ਸਾਲ ਤੋਂ ਕੱਚਾ DGP ਰੱਖਿਆ ਆ ਜੀ, ਤੇ ਭਾਰਤ ਸਾਹਿਬ ਤੁਸੀਂ ਹੈਰਾਨ ਹੋਵੋਗੇ 3 ਬੰਦੇ ਇਦਾਂ ਦੇ ਹੈਗੇ ਸੀ ਜਿਹੜੇ ਆਪਣੀ ਟਰਮ ਉਡੀਕਦੇ ਉਡੀਕਦੇ ਰਿਟਾਇਰ ਹੋ ਗਏ
0: ਹੋ
1: ਜੀ,
0: ਗਏ ਜੀ, ਬਿਲਕੁਲ ਹੈ ਜੀ,
1: ਕਿਉਂਕਿ ਉਹਨਾਂ ਨੂੰ ਅਪਰਚੁਨਿਟੀ ਸੀ ਕਿਸੇ ਨੇ 6 ਮਹੀਨੇ ਰਹਿਣਾ ਸੀ ਕਿਸੇ ਨੇ 8 ਮਹੀਨੇ ਰਹਿਣਾ ਸੀ, ਜਾਏ ਜੀ ਵੈਸੇ
0: ਜੀ
1: ਤਾਂ 2 ਸਾਲ ਦੀ ਇਹ ਨੌਕਰੀ ਰਹਿੰਦੀ ਹੋਵੇ ਤੇ ਤਾਂ ਪੱਕਾ ਲਾਉਂਦੇ ਹੈਗੇ ਆ ਜੀ,
0: ਜੀ
1: ਪਰ ਇਹ ਜਿਹੜਾ ਹੈਗਾ ਜੀ ਵੀ ਉਹਨਾਂ ਦੀਆਂ ਸੀਨੀਓਰਟੀ ਜਿਹੜੀ ਆ ਇਹਦੇ ਨਾਲੋਂ ਸੀਨੀਅਰ ਬੰਦੇ ਜਿਹੜੇ ਹੈਗੇ ਸੀਗੇ ਉਹ
0: ਜੀ
1: ਰਿਟਾਇਰ ਹੋ ਗਏ ਜੀ, ਇਹ ਭਾਈ ਸਾਹਿਬ ਹੁਣੀ ਜਿਹੜੇ ਹੈਗੇ ਆ ਉਦੋਂ ਦੇ ਕੇਜਰੀਵਾਲ ਕਿਰਪਾ ਸਦਕਾ ਉੱਥੇ ਟਿਕੇ ਆ ਜੀ,
0: ਜੀ
1: ਕੱਚਾ ਉਹਨਾਂ ਨੇ ਇਸ ਕਰਕੇ ਰੱਖਿਆ ਆ ਜੀ ਕਿ ਜੇ ਕਿਸੇ ਨੂੰ ਕੱਚਾ ਕੀਤਾ ਆ ਹੋਏ
0: ਜੀ
1: ਤੇ ਉਹਦੇ ਕੋਲੋਂ ਜੋ ਮਰਜ਼ੀ ਕੰਮ ਲੈ ਲਓ ਜੀ,
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਆ ਹੁਣ 13 ਤਰੀਕ ਪਈ ਆ ਜੀ, ਤੇ ਪਰ ਇਸ ਵਿੱਚ ਨਾ ਤੁਸੀਂ ਦੇਖਿਆ ਹੋਣਾ ਇੱਕ ਤੁਸੀਂ ਗੁਰਸ਼ੇਰ ਸਿੰਘ ਡੀਐਸਪੀ ਦੀ ਖਬਰ ਵੀ ਕੀਤੀ ਹੈਗੀ ਜੀ,
0: ਹਾਂਜੀ,
1: ਉਹ
0: ਡਰੱਗ ਦੇ ਮਾਮਲੇ ਦੇ ਵਿੱਚ
1: ਬਈ
0: ਸੀਗਾ ਜੀ।
1: ਉਹਦੀ ਵਜ੍ਹਾ ਕਰਕੇ ਬਈ ਇਹ ਉਹ ਜਿਹੜਾ ਹੈਗਾ ਡਰੱਗ ਵਾਲਾ ਕੇਸ ਬਰੀ ਹੋ ਗਿਆ ਜੀ।
0: ਹਾਂਜੀ
1: ਸਰ, ਇਹ ਟੇਂਟਡ ਆਫੀਸਰ ਆ, ਇਹਨੂੰ ਪਿੱਛੇ ਜੇ ਇਹਦਾ ਨਾਂ ਪਹਿਲਾਂ ਵੀ ਚਰਚਾ ਦੇ ਵਿੱਚ ਆਇਆ ਸੀ
0: ਹਾਂਜੀ,
1: ਜਦੋਂ ਮਤਲਬ ਹੈਨਾ ਜੀ ਉਹ ਲਾਰੈਂਸ ਬਿਸ਼ਨੋਈ ਦੀ ਜਿਹੜੀ ਹੈਗੀ ਆ
0: ਹਾਂਜੀ
1: ਇੰਟਰਵਿਊ
0: ਹਾਂਜੀ
1: ਕਰਵਾਉਣ ਦੇ ਵਿੱਚ, ਇਹਨੂੰ ਪੈਨਲਾਈਜ਼ ਕੀਤਾ ਸੀ ਜੀ।
0: ਜੀ ਜੀ
1: ਤੇ ਇਹ ਟੇਂਟਡ ਆਫੀਸਰ ਹੈਗਾ ਆ ਜੀ। ਸਰ, ਇਹ
0: ਜੀ
1: ਜਿਹੜੇ ਲੋਕ ਆ ਨਾ ਜੀ, ਇਹ ਜਾਣ ਬੁੱਝ ਕੇ ਆ ਵੀ ਉਹ ਕਹਿੰਦੇ ਹੈਗੇ ਨਾ ਜੀ ਵੀ ਕੇਸ ਦੇ ਵਿੱਚ ਫਸਾਉਂਦੇ ਵੀ ਆਪ ਹੀ ਆ ਤੇ ਕਢਾਉਂਦੇ ਵੀ ਆਪ
0: ਕਢਾਉਂਦੇ
1: ਹੀ
0: ਵੀ
1: ਆ, ਤੇ
0: ਆਪ
1: ਇਹਨਾਂ
0: ਹੀ।
1: ਦਾ ਟਰਮਸ ਐਂਡ ਕੰਡੀਸ਼ਨ ਦੇ ਉੱਤੇ ਸਮਝੌਤੇ ਕਰ ਲੈਂਦੇ ਮੁਲਜ਼ਮਾਨਾ ਜੀ।
0: ਜੀ ਬਿਲਕੁਲ ਆ ਜੀ, ਦਰੁਸਤ ਹੈ ਜੀ।
1: ਹਾਂਜੀ, ਇਹਦੇ ਵਿੱਚ ਨਾ ਉਹ ਜਿਹੜਾ ਹੈਗਾ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਸੀ ਕਿ
0: ਜੀ
1: ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਆ ਖਰਾਬ ਹੋਣ ਦਾ ਕਾਰਨ ਇੱਕ ਜਿਹੜਾ ਆ ਪੁਲਿਸ ਦੇ ਅੰਦਰ ਵੱਧਦੀ ਟੈਂਸ਼ਨ ਜਿਹੜੀ ਆ,
0: ਜੀ
1: ਪਰ ਹੈਗਾ ਇਸ ਚੀਜ਼ ਨੂੰ ਇਗਨੋਰ ਥੋੜਾ ਕੀਤਾ ਜਾ ਸਕਦਾ ਆ। ਮੰਨ ਲਓ ਗੌਰਵ ਯਾਦਵ ਦਾ ਜਿਹੜਾ ਆ ਸੀਨੀਅਰ ਆ ਉਹ ਇਹਦੇ ਸਬੋਰਡੀਨੇਟ ਕੰਮ ਕਰਦਾ ਹੋਵੇ, ਹਾਂਜੀ, ਤੇ ਇਹ ਜੂਨੀਅਰ ਜਿਹੜਾ ਹੈਗਾ ਆ ਉਹ ਵੱਡੀ ਪੋਸਟ ਤੇ ਬੈਠਾ ਹੋਵੇ, ਇਹ ਉਹ ਸੀਨੀਅਰ ਬਰਦਾਸ਼ਤ ਕਰੂਗਾ ਕਿ ਇਸ ਚੀਜ਼ ਦਾ ਲਾ ਐਂਡ ਆਰਡਰ ਦਾ ਕ੍ਰੈਡਿਟ ਇਹਨਾਂ ਨੂੰ ਮਿਲੇ ਜੀ।
0: ਪਰ ਸਰਕਾਰ
1: ਪੁਲਿਸ ਦੇ ਅੰਦਰ ਵੀ
0: ਇਹਦੇ ਵਿੱਚ ਸਰਕਾਰਾਂ ਨੂੰ ਕੋਈ ਮਤਲਬ ਕਿ ਫਰਕ ਪੈਂਦਾ ਜੇ ਮਤਲਬ ਕਿ ਇੰਡੀਪੈਂਡੈਂਟ ਘੱਟੋ ਘੱਟ ਨਹੀਂ ਡੀਜੀਪੀ ਨੂੰ ਜੇ ਪੱਕਾ ਕਰ ਦਿੱਤਾ ਜਾਂਦਾ ਜਾਂ ਸ਼ੁਰੂ ਦੇ ਵਿੱਚ ਹੀ ਕਿ ਉਹਨਾਂ ਦਾ ਥੋੜਾ ਜਿਹਾ ਆਪਣਾ ਮਨੋਬਲ ਵੀ ਜਿਹੜਾ ਵੱਧ ਜਾਂਦਾ ਹੈ, ਉਹਨਾਂ ਦਾ ਕੰਟਰੋਲ ਆਪਣੀ ਪੁਲਿਸ ਡਿਪਾਰਟਮੈਂਟ ਦੇ ਉੱਤੇ ਵੱਧ ਜਾਂਦਾ ਹੈ, ਸਰਕਾਰਾਂ ਦਾ ਇੰਟਰਫੇਅਰ ਥੋੜਾ ਜਿਹਾ ਉਹਦੇ ਵਿੱਚ ਘੱਟ ਜਾਂਦਾ ਹੈ, ਇੱਕ ਕਾਰਨ ਇਹ ਵੀ ਹੋ ਸਕਦੇ ਆ।
1: ਭਾਰੀ ਸਾਹਿਬ ਬਟ ਨੈਚੁਰਲ ਆ, ਇਹ ਤਾਂ ਹਿਊਮਨ ਸਾਈਕੋਲੋਜੀ ਆ ਜੀ। ਜੇ ਮੈਨੂੰ ਪਤਾ ਹੋਵੇ ਕਿ ਮੈਂ ਜੋ ਮਰਜ਼ੀ ਕਰਾਂ ਤੇ ਮੈਨੂੰ ਨਹੀਂ ਹਿਲਾ ਸਕਦੇ ਭਾਈ,
0: ਜੀ,
1: ਤੇ ਮੈਂ ਉਹ ਕਰੂੰਗਾ ਜੋ ਜਸਟਿਸ ਹੋਊਗਾ ਜੀ।
0: ਜੀ,
1: ਸਰਕਾਰ ਮੈਨੂੰ 20 ਵਾਰੀ ਕਵੇ ਜੀ, ਮੈਂ ਉਹ ਕਰੂੰਗਾ ਕਿ ਜੋ ਮੇਰੇ ਪਬਲਿਕ ਦੇ ਹਿੱਤ ਵਿੱਚ ਹੋਊਗਾ। ਉਸ ਵੇਲੇ ਜ਼ਮੀਰ ਵੀ ਜਾਗ ਪੈਂਦੀ ਹੈਗੀ, ਭਾਈ ਮੈਂ ਤਨਖਾਹ ਲੈਣਾ ਹੈਗਾ, ਮੈਂ ਸਹੁੰ ਖਾਧੀ ਆ ਜੀ, ਠੀਕ ਆ ਜੀ, ਇਹ ਸਾਰੀਆਂ ਸੌਹਾਂ ਭੁੱਲ ਜਾਂਦੀਆਂ ਜਦੋਂ ਬੰਦੇ ਦੀ ਆਪਣੀ ਜਿਹੜੀ ਚੇਅਰ ਇਨਸਕਿਓਰ ਹੋਵੇ ਜੀ।
0: ਜੀ, ਪਹਿਲਾਂ ਸਭ ਪਹਿਲੀ ਸ਼ਰਤ ਹੋਏਗੀ ਕਿ ਪੱਕਾ ਕੀਤਾ ਜਾਏਗਾ ਜੀ, ਉਸ ਤੋਂ ਬਾਅਦ ਦੇਖਾਂਗੇ ਬਾਕੀ ਕੰਮ ਜੀ।
1: ਨਹੀਂ ਤੇ ਉਹਨਾਂ ਨੇ 5 ਸਾਲ ਰਾਜ ਨੀ ਕਰਨਾ, ਤੁਹਾਡਾ ਹੀ ਖਿਆਲ, ਉਹਨਾਂ ਨੇ ਜਾਤੀਆਂ ਨੀ ਕਰਨੀਆਂ। ਪਰ ਇਹ ਤਾਂ ਜਿਹੜਾ ਹੈਗਾ ਏਦਾਂ ਨਾ ਕਹੋ ਤੁਸੀਂ, ਹੁਣ ਤੁਸੀਂ ਸਾਰਾ ਕੁਛ ਹੀ ਕਹਿੰਦੇ ਹੈਗੇ ਵੀ ਇੱਥੇ ਸਤਯੁਗ ਆ ਜਾਏ, ਸਰਕਾਰ ਬਦਲਣੀ ਹੈ, ਯੁੱਗ ਨੀ ਬਦਲਣਾ। ਹਾਂਜੀ,
0: ਯੁੱਗ ਬਦਲ ਗਏ,
1: ਹਾਂ, ਫਿਰ ਤੁਸੀਂ ਤਾਂ ਸੋਚਦੇ ਹੈਗੇ ਵੀ ਸਰਕਾਰ ਬਦਲ ਦੇ ਨਾਲ ਯੁੱਗ ਬਦਲ ਜਾਊਗਾ, ਯੁੱਗ ਨੀ ਬਦਲਣਾ, ਸਰਕਾਰ ਬਦਲਣੀ ਆ। ਇਸ ਕਰਕੇ ਉਹਨਾਂ ਨੇ ਵੀ ਇਹ ਕੁਛ ਕਰਨਾ ਆ, ਥੋੜਾ ਕਿਸੇ ਲਿਮਿਟ ਚ ਕਰ ਲੈਣ ਤੇ ਚੰਗਾ ਜੀ। 4.5 ਸਾਲ ਦਾ ਕੱਚਾ ਤੁਰਿਆ ਫਿਰਦਾ, ਉਹਨੂੰ ਆਪ ਨੂੰ ਸ਼ਰਮ ਆਉਂਦੀ ਹੋਣੀ ਹੈ, ਭਾਵਾਂ ਤਾਂ ਜਨਾਨੀ ਵੀ ਕਹਿੰਦੀ ਹੋਵੇ, ਜਾ ਹੋਏ ਕੱਚਿਆ ਤੂੰ ਤਾਂ ਕੱਚਾ ਹੀ ਰਹਿਣਾ। ਹਾਂਜੀ
0: ਜੀ,
1: ਇਸ ਕਰਕੇ
0: ਜੀ। ਤੇ ਸੈਣੀ ਸਾਹਿਬ, ਜਗਤਾਰ ਸਿੰਘ ਉਰਫ ਜੱਗੀ ਜੋਲ ਪਿਛਲੇ ਸਮਿਆਂ ਤੋਂ 2017 ਤੋਂ ਵਿਆਹ ਕਰਾਉਣ ਆਏ ਤੇ ਉੱਥੇ ਸਾਰਾ ਕੁਝ ਉਸ ਤਰ੍ਹਾਂ ਬਾਅਦ ਗ੍ਰਿਫਤਾਰੀਆਂ ਹੁੰਦੀਆਂ ਨੇ, ਅੰਦਰ ਫਸੇ ਨੇ, ਟਾਰਗੇਟ ਕਿਲਿੰਗ ਦੇ ਮਾਮਲੇ, ਹੋਰ ਸਾਰਾ ਸਿਲਸਿਲਾ ਪਿਆ ਕਿ ਇੱਕ ਇਗਜ਼ਾਮਪਲ ਦੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਫੈਸਲਾ ਆਇਆ ਕਿ ਆਪਣਾ ਨਾਲ ਦੀ ਨਾਲ ਅਗਲੇ ਤੋਂ ਅਗਲੇ ਕੇਸਾਂ ਦੇ ਵਿੱਚ ਫਸਾਇਆ ਜਾਂਦਾ ਹੈ, ਉਹ ਕਿਤੇ ਨਾ ਕਿਤੇ ਅਸਰਦਾਰ ਵੀ ਆਮ ਪਬਲਿਕ ਜਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਲਝਾਇਆ ਜਾਂਦਾ ਹੈ, ਖਾਸ ਕਰ NRI ਨੂੰ ਜਾਂ ਹੋਰ ਸਾਰੇ ਚੱਕਰਾਂ ਚ ਪਾਇਆ ਜਾਂਦਾ ਹੈ, ਤੇ ਲੋਕਲ ਵੀ ਹੈਗੇ ਨੇ ਸਾਰੇ, ਬਹੁਤ ਸਾਰੇ ਕੇਸ ਨੇ, ਉਹ ਚਾਹੇ ਮਨਿਸਟਰਾਂ ਦੇ MLA ਦੇ ਉੱਤੇ ਨੇ ਜਾਂ ਆਮ ਜਨਤਾ ਦੇ ਉੱਤੇ ਵੀ ਨੇ, ਉਹਨੂੰ ਵੱਧ ਤੋਂ ਵੱਧ ਕਹਿ ਸਕਦੇ ਅੱਗੇ ਤੋਂ ਅੱਗੇ ਪਾਇਆ ਜਾਂਦਾ ਕਿ ਇੱਕ ਕੇਸ ਦੀ ਸਮਾਪਤੀ ਹੁੰਦੀ ਹੈ, ਦੂਸਰਾ ਠੋਕ ਦਿੱਤਾ ਜਾਂਦਾ, ਉਹਦੇ ਉੱਤੇ ਨਾਲ ਹੀ ਅਰੈਸਟ ਕੀਤੀ ਜਾਂਦੀ ਹੈ। ਪਰ ਪਿਛਲੇ ਦਿਨਾਂ 'ਚ ਜੋ ਫੈਸਲਾ ਆਇਆ ਉਹਦਾ ਕਿਤੇ ਨਾ ਕਿਤੇ ਅਸਰ ਦੇਖਦੇ ਹੋ ਇਸ ਚੀਜ਼ ਦੇ ਵਿੱਚ, ਆਖਿਰਕਾਰ ਜੱਗੀ ਜੋਲ ਨੂੰ ਫਿਰ ਰਿਹਾਅ ਕਰਨਾ ਹੀ ਪਿਆ ਜੀ।
1: ਭਾਲੇ ਸਾਹਿਬ, ਏਦਾਂ ਆ, ਰਿਹਾ ਨੀ ਕੀਤਾ ਸਰ, ਉਹ ਬੇਲ ਦਿੱਤੀ ਆ
0: ਜੀ,
1: ਬੇਲ ਦੇ ਕੇ ਜਿਹੜਾ ਹੈਗਾ ਆ ਨਾ, ਜਮਾਨਤ ਤੇ ਰਿਹਾ ਕੀਤਾ,
0: ਜਮਾਨਤ ਮਿਲਣ ਮਗਰੋਂ
1: ਜਿਹੜਾ ਕੱਲਾ ਰਿਹਾ ਕਰਨਾ ਹੈਗਾ ਆ, ਉਹ ਤਾਂ ਹੈਗਾ ਵੀ ਹਾਂ ਕੁਇਟਲ ਹੋ ਗਈ ਜੀ,
0: ਜਿਹੜਾ
1: ਕੁਇਟਲ ਨਹੀਂ ਹੋਈ
0: ਜੀ,
1: ਇਹ ਕੇਸਾਂ ਦੇ ਵਿੱਚ ਜਮਾਨਤ ਹੋਈ ਸੀ
0: ਜੀ।
1: ਪਰ ਕਮਾਲ ਦੀ ਗੱਲ ਇਹ ਹੈਗੀ ਆ ਕਿ ਜਮਾਨਤ ਹੋਈ ਦੇ ਬਾਵਜੂਦ ਬੇਲ ਬੌਂਡ ਨਹੀਂ ਸੀ ਭਰੇ ਜਾ ਰਹੇ, ਜਾਂ ਕੀ ਇਹੋ ਜਿਹਾ ਚੱਕਰ ਸੀਗਾ ਜਿਹਦੇ ਵਿੱਚ ਕੀ ਟੈਕਨੀਕਲ ਹਿੱਚ ਸੀਗੀ ਕਿ ਸੁਪੀਰੀਅਰ ਕੋਰਟ ਦੇ ਵਿੱਚ ਦੁਬਾਰਾ ਉਹਨਾਂ ਨੂੰ ਮੂਵ ਕਰਨਾ ਪਿਆ ਜੀ, ਵੀ ਸਾਨੂੰ ਜਮਾਨਤ ਨਹੀਂ ਮਿਲ ਰਹੀ, ਬੰਦਾ ਸਾਡਾ ਬਾਹਰ ਨਹੀਂ ਕੱਢਿਆ ਜਾ ਰਿਹਾ ਜੀ।
0: ਬਿਲਕੁਲ ਹੈ ਜੀ,
1: ਸਰ ਹਾਈ ਕੋਰਟ ਦਾ ਹੋਵੇ ਆਰਡਰ ਬੇਲ ਦਾ, ਤੇ
0: ਜੀ
1: ਉੱਥੇ ਜਿਹੜੀਆਂ ਲੋਅਰ ਕੋਰਟ ਜਿਹੜੀਆਂ ਹੈਗੀਆਂ ਉਹ ਅਪੀਲ ਨਾ ਲੈਣ, ਇਹ ਕਿੱਦਾਂ ਹੋ ਸਕਦਾ ਆ ਜੀ?
0: ਜੀ
1: ਉਹ ਕਿਸੇ ਟੈਕਨੀਕਲ ਗਰਾਊਂਡ ਤੇ ਰਿਫਿਊਜ਼ ਕਰਦੀਆਂ ਹੋਣਗੀਆਂ ਜੀ, ਜਾਂ ਕਿਸੇ ਗੱਲ ਦੇ ਉੱਤੇ ਉਹ
0: ਜੀ
1: ਕਿਸੇ ਨਾ ਕਿਸੇ ਗੱਲ ਤੇ ਅੜਿੱਕਾ ਹੀ ਲਾ ਦੇਣਾ ਹੁੰਦਾ ਨਾ ਜੀ,
0: ਜੀ
1: ਮੰਨ ਲਓ ਜੀ ਇਹਦਾ ਕੋਈ ਲੋਕਲ ਹੈ ਨੀ ਗਾ ਜੀ, ਜਿਹੜਾ ਇਹ ਅਪੀਲ ਪਾਉਣ ਭਰਨ ਵਾਲਾ ਕੋਈ ਲੋਕਲ ਬੰਦਾ ਹੈ ਨੀ ਗਾ ਜੀ,
0: ਜੀ
1: ਹੈਂਜੀ ਉਹ ਪ੍ਰੋਸੈਸ ਦੇ ਵਿੱਚ ਟਾਈਮ ਲਾ ਦਿੰਦੇ, ਅਦਰਵਾਈਜ਼ ਜਿਹੜਾ ਹੈਗਾ ਜਦੋਂ ਬੇਲ ਬੌਂਡ ਭਰੇ ਜਾਣ ਉਸ ਤੋਂ ਬਾਅਦ ਪੁਲਿਸ ਨਾ ਛੱਡੇ,
0: ਜੀ
1: ਦੈਟ ਕਸਟਡੀ ਵਿਲ ਬੀ ਡਿਕਲੇਅਰਡ ਐਜ਼ ਇਲੀਗਲ ਕਸਟਡੀ
0: ਜੀ
1: ਔਰ ਰੋਂਗਫੁਲ ਕਨਫਾਈਨਮੈਂਟ ਦੇ ਅੰਦਰ ਜਿਹੜਾ ਹੈਗਾ ਪਰਚਾ ਦਰਜ ਹੋ ਸਕਦਾ ਜੀ ਉਸ IO ਤੇ ਜਾਂ ਉਸ ਥਾਣੇ ਇੰਚਾਰਜ ਤੇ,
0: ਜੀ
1: ਜੇਲ੍ਹ ਪ੍ਰਸ਼ਾਸਨ ਤੇ, ਕਿਉਂਕਿ ਜੇਲ੍ਹ ਪ੍ਰਸ਼ਾਸਨ ਨੇ ਛੱਡਣਾ ਜੀ ਉਹ ਇਲੀਗਲ ਕਸਟਡੀ ਹੋ ਜਾਂਦੀ ਆ ਜੀ,
0: ਜੀ
1: ਪਰ ਕਿਉਂਕਿ ਇੱਥੇ ਜਿਹੜਾ ਹੈਗਾ ਆ ਉਹ ਬੇਲ ਬੌਂਡ ਹੀ ਨਹੀਂ ਸੀ ਭਰੇ ਜਾ ਰਹੇ ਜੀ,
0: ਜੀ
1: ਉਹ ਇੱਥੇ ਤੱਕ ਕੋਰਟ ਨੇ ਵੀ ਦੇਖਿਆ ਵੀ ਸਾਡੀ ਵੀ ਡਾਇਰੈਕਸ਼ਨ ਜਿਹੜੀ ਆ ਉਹਨੂੰ ਸੀਰੀਅਸਲੀ ਨਹੀਂ ਲਿਆ ਜਾ ਰਿਹਾ,
0: ਜੀ
1: ਇਸੇ ਕਰਕੇ ਉਹਨਾਂ ਨੇ 2:30 ਵਜੇ ਦਾ ਟਾਈਮ ਦਿੱਤਾ ਸੀ,
0: ਜੀ
1: 2:30 ਵਜੇ ਤੱਕ ਜਿਹੜਾ ਹੈਗਾ ਆ ਵੀ ਬੰਦਾ ਰਿਲੀਜ਼ ਕਰੋ ਜੀ ਹਰ ਹਾਲਤ ਚ,
0: ਬਿਲਕੁਲ
1: ਤੇ ਉਹ ਫੇਰ ਉਹਨਾਂ ਦੇ ਜਿਹੜਾ ਹੈਗਾ ਆ ਬੇਲ ਦੇ ਉੱਤੇ ਰਿਹਾ ਹੋ ਗਏ ਆ ਜੀ।
0: ਜੀ
1: ਤੇ ਇੱਕ ਔਜਲਾ ਸਾਹਿਬ ਨੇ ਕੱਲ ਮੈਨੂੰ ਸਵਾਲ ਪੁੱਛਿਆ ਸੀਗਾ ਜੀ
0: ਜੀ
1: ਕਿ ਕੀ ਇਹ ਕੰਪਨਸੇਸ਼ਨ ਲਈ ਜਿਹੜਾ ਸੂ ਕਰ ਸਕਦਾ, ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਜੀ ਨਹੀਂ,
0: ਜੀ
1: ਇਹਨਾਂ ਨੂੰ ਬੇਲ ਮਿਲੀ ਆ ਤੇ ਅਜੇ ਤੱਕ ਜਿਹੜਾ ਆ ਇਹ ਬਰੀ ਨਹੀਂ ਹੋਏ,
0: ਦੇਸ਼ ਤੋਂ ਬਾਹਰ
1: ਇਹ ਜਿਹੜਾ
0: ਜਾ ਸਕਣਗੇ ਕਿਉਂਕਿ
1: ਨਹੀਂ ਜਾ ਸਕਦੇ ਜੀ, ਨਹੀਂ ਜਾ ਸਕਦੇ ਜਦ ਤੱਕ ਟ੍ਰਾਇਲ ਚੱਲਦਾ ਹੈਗਾ ਤਦ ਤੱਕ ਜਿਹੜਾ ਨਹੀਂ ਉਹਨਾਂ ਦਾ ਪਾਸਪੋਰਟ ਸਰੈਂਡਰ ਕਰਾਇਆ ਹੋਊਗਾ ਜੀ,
0: ਨਹੀਂ ਜਾ ਸਕਦੇ।
1: ਵੈਸੇ ਮੈਂ ਤਾਂ ਇੱਕ ਇਹਨਾਂ ਦਾ ਨਾ ਮਤਲਬ ਜਿਹੜਾ ਹੈਗਾ ਵੀ ਜੇ ਉਹਨਾਂ ਵੱਲੋਂ ਮੈਂ ਇੱਕ ਗੱਲ ਬੋਲਣੀ ਹੋਵੇ ਨਾ ਜੀ ਭਾਰਤੀ ਕਾਨੂੰਨ ਨੂੰ, ਤੇ ਮੈਂ ਇਹੀ ਗੱਲ ਕਹੂੰਗੀ ਕਹੂੰਗਾ ਵੀ ਜਿਹੜਾ ਉਹ ਇੱਕ ਗੀਤ ਨੀ ਸੀਗਾ ਜੀ ਵੀ ਏਡੀ ਗੱਲ ਨੀ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ, ਹੈਂਜੀ ਲੋ ਇੱਕ ਇੱਕ ਸਰ ਇੱਕ ਮੰਨ ਲਓ ਭਰੇ ਮੈਂ ਮਤਲਬ ਦੋਨੇ ਪੋਸੀਬਿਲਟੀਆਂ ਰੱਖਦਾ ਵੀ ਇੱਕ ਉਹਨਾਂ ਦੇ ਦੇਖੋ ਜੋ ਅੱਜ ਤੱਕ ਦਾ ਸਾਨੂੰ ਪਤਾ ਆ ਵੀ ਇੱਕ ਉਸ ਬੰਦੇ ਦੇ ਖਾਤੇ ਦੇ ਵਿੱਚੋਂ ਟ੍ਰਾਂਜੈਕਸ਼ਨ ਹੋਈ ਸੀ ਜਿਹੜੀ ਜਿਹੜੇ ਉਹਨਾਂ ਬੰਦਿਆਂ ਦੇ ਖਾਤੇ ਚ ਹੋਈ ਸੀ ਜਿਹੜੇ ਬੰਦਿਆਂ ਨੇ ਇੱਕ ਕਿਲਿੰਗ ਨੂੰ ਅੰਜਾਮ ਦਿੱਤਾ ਸੀ, ਤੇ ਬਾਅਦ ਚ ਪਤਾ ਲੱਗਿਆ ਕਿ ਉਸ ਕਿਲਿੰਗ ਦੀ ਗੱਲਬਾਤ ਦੇ ਵਿੱਚ ਇਹਨਾਂ ਦੀ ਵੀ ਸ਼ਮੂਲੀਅਤ ਸੀਗੀ।
0: ਬਿਲਕੁਲ
1: ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਆਰਗੇਨਾਈਜ਼ਡ ਕ੍ਰਾਈਮ ਹੋਏ ਸੀਗੇ ਜੀ ਜਿਹਦੇ ਵਿੱਚ ਪੈਸਾ ਵਿਦੇਸ਼ ਤੋਂ ਆਇਆ ਸੀ ਜੀ, ਹੁਣ ਇੱਕ ਟ੍ਰਾਂਜੈਕਸ਼ਨ ਕਰਕੇ ਇੰਟੈਂਸ਼ਨਲ ਔਰ ਅਨਇੰਟੈਂਸ਼ਨਲ ਉਹ ਜਿਹੜਾ ਹੈਗਾ ਆ ਵੀ ਜੋ ਹੋਇਆ ਸੀ ਜੀ ਉਹਦੇ ਕਰਕੇ 9 ਸਾਲ ਬੰਦਾ ਜੇਲ੍ਹ ਦੇ ਵਿੱਚ ਬੈਠਾ ਰਿਹਾ ਵਿਦਆਊਟ ਜਿਹੜਾ ਹੈਗਾ ਆ ਮੂਵਿੰਗ ਐਨੀ ਚਲਾਨ ਤੇ ਵਿਦਆਊਟ ਐਨੀ ਟ੍ਰਾਇਲ 9 ਸਾਲ ਜੇ ਕੋਈ ਅੰਦਰ ਰਹਿ ਜਾਂਦਾ ਆ ਨਾ
0: ਜੀ,
1: ਤੇ ਫਿਰ ਮੇਰੇ ਮੂੰਹੋਂ ਤਾਂ ਇਹੀ ਗੱਲ ਨਿਕਲਣੀ ਸੀ ਨਾ ਜੀ
0: ਜੀ
1: ਏਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਹੈ ਜੀ,
0: ਤੇ
1: ਉਹ ਏਜੰਸੀਆਂ ਤਾਂ ਅਜੇ ਵੀ ਨਹੀਂ ਸੀ ਛੱਡਣ ਨੂੰ, ਇਹ ਤਾਂ ਕੁਦਰਤੀ ਕੋਰਟ ਨੇ ਜਿਹੜਾ ਹੈਗਾ ਆ ਵੀ ਸਖਤੀ ਦਿਖਾਈ ਆ ਤਾਂ ਉਹ ਬਾਹਰ ਆਏ ਆ ਜੀ।
0: ਬਿਲਕੁਲ
1: ਤੇ
0: ਜੀ
1: ਬਾਕੀ ਜਿਹੜਾ ਆ ਨਾ ਜੀ ਸਾਡੇ ਮੁਲਕ ਦੇ ਵਿੱਚ ਜਦੋਂ ਬੰਦੇ ਨੂੰ ਛੱਡਦੇ ਆ ਨਾ ਇੰਨਾ ਕੁ ਹਰਾਸ ਕਰਕੇ ਛੱਡਦੇ ਹੈਗੇ ਆ ਤੇ ਉਹ ਵਿਚਾਰਾ ਕੰਪਨਸੇਸ਼ਨ ਦੀ ਤਾਂ ਗੱਲ ਕੀ ਹੋ, ਕਹਿੰਦਾ ਮੈਂ ਅਦਾਲਤਾਂ ਦੇ ਕੋਰਟਾਂ ਦੇ ਦਾਦਿਓ ਦੀ ਨਹੀਂ ਲੰਘਣਾ ਜੀ, ਹੈ ਜੀ ਮੇਰੀ ਜਾਨ ਛੱਡੋ ਮੈਂ ਨੀ ਮੁੜ ਕੇ ਦੇਖਦਾ ਇੱਧਰ ਨੂੰ।
0: ਬਿਲਕੁਲ
1: ਸੋ ਇਸ ਕਰਕੇ ਉਹ ਜਿਹੜਾ ਕੰਪਨਸੇਸ਼ਨ ਜਿਹੜੀ ਆ ਉਹ ਕੋਈ ਨੀ ਕਲੇਮ ਕਰਦਾ, ਇੱਥੇ ਅਗਲੇ ਕਹਿੰਦੇ ਜਾਨ 2,500,000
0: ਪਾਏ ਜੀ, ਤੇ ਜਾਨ 2,500,000 ਪਾਏ ਸੈਣੀ ਸਾਹਿਬ, ਪਰ ਪੰਜਾਬ ਸਰਕਾਰ ਜਿਹੜੀ ਆ ਸਿਰਫ ਸਾਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਵਿੱਚ 226 ਮੁਅੱਤਲ ਕਰੇ ਜਿਹੜੇ ਨੇ ਜਥੇਦਾਰ ਸਾਹਿਬ ਨੇ ਇਹ ਬਿਆਨ ਦੇ ਦਿੱਤਾ ਹੈ। ਭਾਈ ਇਹ ਕਹਿੰਦੇ ਸਾਡੇ ਨਾਲ ਇਹ ਵੀ ਖੇਡਾਂ ਹੀ ਖੇਡ ਰਹੇ ਨੇ, ਦੇਖ ਲਓ ਆਖਰੀ ਖਬਰਾਂ ਪਹਿਲਾਂ ਲਵਾ ਦਿੱਤੀਆਂ ਪਿਛਲੇ ਮਹੀਨੇ ਚ ਕਿ ਅਸੀਂ ਭਾਈ ਗਠਨ ਕਰ ਦਿੱਤੀ ਹੈ ਜਿਸ ਦੇ ਵਿੱਚ ਧੁੰਮਾ ਸਾਹਿਬ ਵੀ ਨੇ ਨਾਲ ਤੇ ਹੋਰ ਸਾਰੀਆਂ ਚੀਜ਼ਾਂ ਨੇ ਕਮੇਟੀ ਦਾ, ਤੇ ਅਸਲ ਦੇ ਵਿੱਚ ਆਫੀਸ਼ੀਅਲ ਤੌਰ ਦੇ ਉੱਤੇ ਖੱਤ ਜਿਹੜਾ ਹੈ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਦਾ ਹੈ ਜੀ ਕਿ ਭਾਈ ਆਹ ਗਠਨ ਕਰ ਦਿੱਤੀ ਹੈ ਜੀ, ਤੇ 2 ਮਹੀਨੇ ਇੱਦਾਂ ਹੀ ਨਿਗਾ ਦਿੱਤੇ ਫਿਰ ਜੀ।
1: ਗੱਲ ਏਦਾਂ ਹੈਗੀ ਆ ਜੀ ਵੀ ਇਹਨਾਂ ਦਾ ਐਕਟ ਐਂਡ ਐਕਸ਼ਨ ਦੇਖ ਕੇ ਥੋੜੀ ਥੋੜੀ ਰਾਜਨੀਤੀ ਦਾ ਸਾਨੂੰ ਵੀ ਸਮਝ ਆਉਣ ਲੱਗ ਪਈ ਆ
0: ਜੀ
1: ਵੀ ਲੋਕਾਂ ਨੂੰ ਤੁਸੀਂ ਜਿਹੜਾ ਪ੍ਰਚਾਰ ਉਦੋਂ ਕਰ ਦਿੱਤਾ ਤੇ ਹੁਣ ਜਿਹੜਾ ਹੈਗਾ ਆ ਇੱਥੇ ਆ ਕੇ ਇਹਨਾਂ ਨੂੰ ਕਹਿ ਤਾਂ ਚਿੱਠੀ ਪਾਤੀ ਆਫੀਸ਼ੀਅਲ ਲੈਟਰ ਹੁਣ ਭੇਜ ਦਿੱਤਾ ਜੀ
0: ਆਖਰੀ ਤਰੀਕ ਨੂੰ ਮਿਲਦੀ ਆ ਜੀ।
1: ਹਾਂ ਜੀ ਇਹ ਗੱਲ ਤਾਂ ਪਿਛਲੇ ਮਹੀਨੇ ਦੀ ਹੈਗੀ, ਉਦੋਂ ਜਦੋਂ ਕਿਹਾ ਸੀਗਾ ਜੀ ਇਹਨਾਂ ਨੇ ਕਮੇਟੀ ਬਣਾ ਤੀ ਸਾਰਾ ਕੁਛ ਜੀ, ਗਿਆਨੀ ਰਘਵੀਰ ਸਿੰਘ ਜਿਹੜਾ ਆ ਉਸ ਕਮੇਟੀ ਚ ਰੱਖ ਦਿੱਤੇ ਜੀ, ਉਹ ਜਿਹੜੀ ਕਮੇਟੀ ਬਣਾਈ ਆ ਉਹ ਵੀ ਆਈ ਵਾਸ਼ ਆ ਜੀ, ਭਗਵੰਤ ਮਾਨ ਹੋਣਾ ਦਾ ਇੱਕ ਸੁਭਾਅ ਆ ਜੀ,
0: ਜੀ
1: ਵੀ ਉਹ ਸੁਭਾਅ ਦੇ ਇੰਨੇ ਜਿੱਦੀ ਆ ਵੀ ਜਿਹੜਾ ਕੰਮ ਉਹਨਾਂ ਨੇ ਨਹੀਂ ਕਰਨਾ ਉਹ ਨਹੀਂ ਕਰਨਾ, ਜੋ ਮਰਜ਼ੀ ਕਰ ਲਓ, ਚਾਹੇ ਉਹਨਾਂ ਨੂੰ ਪੰਥ ਚੋਂ ਛੇਕੋ ਤੇ ਚਾਹੇ ਜਿੱਥੋਂ ਮਰਜ਼ੀ ਛੇਕੋ, ਉਹ ਉਹਨਾਂ ਨੇ ਨਹੀਂ, ਉਹ ਜਦੋਂ ਤਿਆਰ ਹੀ ਹੈ ਨਹੀਂ ਸੀ ਇਸ ਗੱਲ ਦੇ ਉੱਤੇ ਹੈ ਜੀ। ਤੁਸੀਂ ਵਿਧਾਨ ਜਿੰਨੇ ਮਰਜ਼ੀ MLA ਸੱਦ ਲਏ ਇੱਥੇ, ਸਾਰੇ ਐਡਮਿਟ ਕਰਕੇ ਗਏ ਵੀ ਅਸੀਂ ਨੀ ਪੜ੍ਹੇ ਆਇਆ ਜੀ, ਤੇ ਪੜ੍ਹੇ ਆਇਆ ਉਹਨਾਂ ਨੇ ਵੀ, ਕਿਉਂਕਿ ਜੋ ਉਹ ਬੋਲੀ ਜਾਂਦੇ ਉਹ ਐਕਟ ਚ ਹੈ ਨੀ ਲਿਖਿਆ ਆ, ਹੈਰਾਨ ਸਾਰੀ ਆ ਵੀ ਇਹ ਕਿਹੜਾ ਮੰਦ ਬੁੱਧੀ ਵਾਲਾ ਚੈਪਟਰ ਦੱਸੀ ਜਾਂਦੇ ਹੈਗੇ ਜੀ, ਉਹਦਾ ਮਾਂ ਪਿਓ ਜਿਹੜਾ ਆ ਉਹ ਰਿਸਪੋਨਸੀਬਲ ਹੋਊਗਾ, ਉਹ ਕਿੱਥੋਂ ਪੜ੍ਹ ਕੇ ਜਿਹੜਾ ਆ ਦੱਸੀ ਜਾਂਦੇ ਹੈਗੇ ਆ ਜੀ, ਪਤਾ ਹੀ ਨੀ ਕਿਸੇ ਨੂੰ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਭ ਆਈ ਵਾਸ਼ ਆ ਜੀ, ਕਰਨਾ ਕੁਰਨਾ ਕੁਛ ਨੀ, ਪਿੱਛੇ ਮਹੀਨੇ ਦਾ ਚਾਰ ਰਹਿ ਗਏ ਆ ਜੀ, ਫੇਰ ਕੋਡ ਆਫ ਕੰਡਕਟ ਲੱਗ ਜਾਣਾ ਜੀ। ਹੁਣ ਤਾਂ ਇਹ ਹੈਗਾ ਆ ਕਿ ਬਾਹਰ ਪ੍ਰਚਾਰ ਕਰਨ ਨੂੰ ਜਿਹੜਾ ਆ ਇਹਨਾਂ ਕੋ ਹੈਗਾ ਆ ਜੀ ਮਟੀਰੀਅਲ। ਬਾਕੀ ਭਾਰਤ ਸਾਹਿਬ ਮੈਂ ਇੱਕ ਚੀਜ਼ ਜ਼ਰੂਰ ਦੇਖੀ ਹੈਗੀ
0: ਜੀ,
1: ਤੇ ਉਹ ਮੈਂ ਸ਼ਬਦ ਵਰਤਣਾ ਨੀ ਚਾਹੁੰਦਾ ਹੈਗਾ ਜੀ, ਕਿ ਇਹਨਾਂ ਦੇ ਜਿਹੜੇ ਵਰਕਰ ਆ ਉਹਨਾਂ ਦਾ ਐਕਟ ਐਂਡ ਕੰਡਕਟ ਦੇਖ ਕੇ ਮੈਂ ਹੈਰਾਨ ਰਹਿ ਜਾਂਦਾ ਹੈਗਾ, ਜਿੱਦਾਂ ਕਿਸੇ ਦੀ ਬੁੱਧੀ ਤੇ ਪੜਦਾ ਹੀ ਪੈ ਜਾਂਦਾ ਨਾ ਜੀ। ਉਹ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ, ਜਿਹੜੀ ਗਾਇਤਰੀ ਬਿਸ਼ਨੋਈ ਦੇ ਕੇਸ ਦੇ ਵਿੱਚ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ ਸਰ, ਕਮਾਲ ਹੀ ਹੋਈ ਪਈ ਹੈਗੀ। ਇਹਨਾਂ ਲੋਕੀ ਇਹ ਸਮਝਦੇ ਨੀ ਕਿ ਇਹਨਾਂ ਨੂੰ ਸਮਝ ਹੀ ਹੈ ਨੀ ਗੀ ਜੀ, ਵੀ ਤੁਹਾਡੀ ਸਟੇਟ ਪੰਜਾਬ ਦਾ ਹਿੱਤ ਕਿਸੇ ਨੂੰ ਨੀ ਗਾ, ਬਸ ਉਹਨਾਂ ਨੂੰ ਤਾਂ ਇਹ ਹੈਗਾ ਆ ਵੀ ਹਾਂ ਜੀ ਵੀ ਸਾਡਾ ਨਿੱਜ ਕੀ ਹੈਗਾ ਜੀ, ਸਾਡੀ ਪਾਰਟੀ ਆ ਇਹ ਆਊਗੀ ਤੇ ਸਾਡੀਆਂ ਚਮਦੀਆਂ ਚੱਲਣਗੀਆਂ ਜੀ। ਬਾਕੀ ਕਹਿੰਦੇ ਅੱਜੇ ਦੂਜੇ ਤੇ ਵਰਕਰ ਦੀ ਕੋਈ ਨੀ ਕਰਦੇ ਜੀ, ਜੋ ਇਹਨਾਂ ਦੇ ਬੰਦੇ ਜਿਹੜੇ ਬਾਹਰ ਆਏ ਹੈਗੇ ਉਹੀ ਦੱਸਦੇ ਜੀ। ਮਤਲਬ ਜਿਹੜਾ ਆ ਉਹ ਲੱਗਦਾ ਆ ਜੀ, ਪਤਾ ਵੀ ਉਹ ਇਸੇ ਤਰੀਕੇ ਨਾਲ ਰਿਐਕਟ ਕਰਦੇ ਆ, ਜਿੱਦਾਂ ਨੂੰ ਇੱਕ ਭੇੜ ਤੁਰ ਪੈਂਦੀ ਬਾਕੀ ਵੀ ਉਧਰ ਨੂੰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਜੀ।
0: ਬਿਲਕੁਲ। ਤੇ ਸੈਣੀ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਸਿੱਖ ਸਿਆਸਤ ਦੀ ਗੱਲ ਚੱਲ ਰਹੀ ਹੈ, ਉਹਨਾਂ ਨੇ ਵੀ ਖੁੱਲਾ ਖਤ ਲਿਖ ਦਿੱਤਾ ਜੀ, ਪੱਤਰ ਲਿਖ ਦਿੱਤਾ, ਸੋਰੀ ਖਤ ਨਹੀਂ ਕਹਿ ਸਕਦੇ, ਪੱਤਰ ਜੀ, ਪੱਤਰ ਲਿਖ ਦਿੱਤਾ ਖੁੱਲਾ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ, ਜਥੇਦਾਰ ਸਾਹਿਬਾਨ ਨੂੰ, ਤੇ ਜਥੇਦਾਰ ਜਿਹੜੇ ਆਪਣੇ ਪਹਿਲੇ ਜਥੇਦਾਰ ਸਨ ਪੁਨਰ ਸੁਰਜੀਤ ਵਾਲੇ, ਤੇ ਉਹਨਾਂ ਨੇ ਖਤ ਲਿਖਿਆ ਤੇ ਓਬਜੈਕਸ਼ਨ ਕੀਤਾ, ਦੋਸ਼ ਲਾਏ ਨੇ ਕਿ ਭਾਈ ਜਿਹੜੇ ਇੱਕ ਪਾਸੜ ਫੈਸਲੇ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੇ ਉੱਤੇ ਸੰਬੰਧਿਤ ਧਿਰਾਂ ਤੋਂ ਸਪਸ਼ਟੀਕਰਨ ਲਏ ਬਿਨਾਂ ਹੀ ਕਹਿੰਦੇ ਧਿਰ ਨੂੰ ਖੁਸ਼ ਕਰਨ ਦੇ ਲਈ, ਇੱਕ ਧਿਰ ਨੂੰ ਤੁਸੀਂ ਜਿਹੜਾ ਕੋਸ਼ਿਸ਼ਾਂ ਕਰੀ ਜਾ ਰਹੇ ਹੋ, ਤੇ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਵਾਪਰੀ ਘਟਨਾ ਸੰਬੰਧੀ ਕਹਿੰਦੇ ਨੇ ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਮੁੱਖ ਮੰਤਰੀ ਨੂੰ ਮਿਲੇ ਨੇ ਤਾਂ ਉਹਨਾਂ ਦੀ ਚਿੰਤਾ ਦੇ ਮੱਦੇਨਜ਼ਰ ਜਿਹੜਾ ਕੀਤੀ ਗਈ ਮੁਲਾਕਾਤ, ਜਿਵੇਂ ਕਿ ਕੱਲ ਦੋ ਵਿਅਕਤੀਆਂ ਦਾ ਜ਼ਿਕਰ ਹੋਇਆ ਸੀ ਜੀ, ਉਹਨਾਂ ਨੂੰ ਸਪਸ਼ਟੀਕਰਨ ਮੰਗਿਆ, ਉਹਨਾਂ ਨੂੰ ਸਮਾਂ ਦਿੱਤਾ ਹੋਇਆ, ਤੇ ਇਸੇ ਤਰ੍ਹਾਂ ਉਹਨਾਂ ਨੇ ਫਿਰ ਆਪਣਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ 2 ਦਸੰਬਰ 2024 ਨੂੰ ਜੋ ਅਸੀਂ ਫੈਸਲਾ ਸੁਣਾਇਆ ਸੀ ਉਹਦਾ ਜਿਹੜਾ ਇਤਿਹਾਸਕ ਤੱਥਾਂ ਦਾ ਜ਼ਿਕਰ ਕੀਤਾ, ਰੋਸ਼ਨੀ ਪਾ ਦਿੱਤੀ ਜੀ।
1: ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਹੈਗਾ ਆ ਜੀ, ਤੇ ਮੈਂ ਕਿਉਂ ਪਿੱਛੇ ਰਹਿ ਜਾ
0: ਜੀ,
1: ਹਾਂਜੀ। ਸੋ ਸਵਾਲ ਇਹ ਹੈਗਾ ਆ ਕਿ ਭਾਈ ਜਦੋਂ ਤੂੰ ਫੈਸਲੇ ਸੁਣਾਉਂਦਾ ਪਿਆ ਸੀ, ਤੂੰ ਉਹਨਾਂ ਨੂੰ ਜਿਹੜਾ ਇਤਿਹਾਸਕ ਤੱਥ ਦੱਸਦਾ ਪਿਆ ਆ, ਇਤਿਹਾਸ ਇਹ ਵੀ ਕਹਿੰਦਾ ਹੈਗਾ ਆ ਜੀ ਕਿ ਵੱਖਰੇ ਚੁੱਲੇ ਸਮੇਟੋ ਤੇ ਆਪ ਤੂੰ ਵੱਖਰਾ ਚੁੱਲਾ ਬਣਾ ਕੇ ਤੇ ਆਪ ਪ੍ਰਧਾਨ ਬਣ ਕੇ ਬਹਿ ਗਿਆ, ਇਹ ਤੈਨੂੰ ਕਿਹਨੇ ਕਿਹਾ ਸੀ? ਤੇ ਜੱਜ ਜਿਹੜਾ ਹੈਗਾ ਕਦੀ ਕਦੀ ਏਦਾਂ ਦੇਖਿਆ ਹੈਗਾ ਕਿਸੇ ਜੱਜ ਕੋਲ ਫੈਸਲਾ ਕਰਾਉਣ ਜਾਏ ਜੀ ਵੀ ਹਾਂ ਜੀ ਆ ਜਾਇਦਾਦ ਮੇਰੀ ਆ ਕਿ ਏ ਦੀ ਆ ਕਿ ਬੀ ਦੀ ਆ? ਜੱਜ ਕਹਿੰਦਾ ਕੋਈ ਗੱਲ ਨੀ, ਏਦਾਂ ਏ ਦੀ ਆ ਨਾ ਬੀ ਦੀ ਆ, ਇਹ ਤਾਂ ਮੇਰੀ ਆ ਹੈ ਜੀ, ਆ ਫੈਸਲਾ ਇਹ ਦੇ ਤਾ ਜੀ, ਨਾ ਤੇਰੀ ਹੈ ਨਾ ਮੇਰੀ ਹੈ, ਹੈ ਜੀ ਇਹਨਾਂ ਦੀ ਆ ਜੀ। ਤੇ ਉਹ ਇਸ ਕਰਕੇ
0: ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਜਿਹੜਾ ਬੀਬੀ ਦਾ ਪਿਛਲੇ ਦਿਨਾਂ ਚ ਰੋਲਾ ਪਿਆ, ਇਹਨਾਂ ਨੇ ਆਪਣੇ ਮੂੰਹੋਂ ਸਟੇਟਮੈਂਟ ਦਿੱਤੀ ਹੈ ਮੀਡੀਆ ਦੇ ਵਿੱਚ ਕਿ ਮੈਨੂੰ ਟਾਰਗੇਟ ਕੀਤਾ ਜਾਣਾ ਸੀ, ਮੈਨੂੰ ਬਦਨਾਮ ਕਰਨਾ ਸੀ, ਮੇਰੇ ਤੇ ਤੋਹਮਤਾਂ ਲਾਉਣੀਆਂ ਸੀ, ਪਰ ਹਜੇ ਤੱਕ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਤਾਂ ਪੱਤਰ ਲਿਖ ਦਿੱਤਾ, ਪਰ FIR ਦਰਜ ਕਿਉਂ ਨੀ ਕਰਾਈ ਜੀ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ, ਜੇ ਇਹਨਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਮੈਨੂੰ ਬਦਨਾਮ ਕਰਨਾ ਸੀ?
1: ਸਰ ਕੁਛ ਵੀ ਨੀ
0: ਜੀ,
1: ਇਹਨਾਂ ਦਾ ਵੀ ਇਹ ਸੁਰਖੀਆਂ ਦੇ ਵਿੱਚ ਕਿੱਦਾਂ ਰਵਾਂ ਤੇ ਆਪਣੇ ਆਪ ਨੂੰ ਮੈਂ ਸਿਆਣਾ ਕਿੱਦਾਂ ਸਾਬਤ ਕਰਾਂ?
0: ਬਿਲਕੁਲ,
1: ਤੁਸੀਂ ਇਹਨਾਂ ਦੇ ਐਕਟ ਐਂਡ ਐਕਸ਼ਨ ਤੋਂ ਤਾਂ ਬੀਬੀ ਜਗੀਰ ਕੌਰ ਸੈਟਿਸਫਾਈ ਨਹੀਂ
0: ਜੀ।
1: ਸੋ ਇਸ ਕਰਕੇ ਜਿਹੜਾ ਆ ਗੱਲ ਏਦਾਂ ਹੈ ਜੀ ਕਿ ਇਹਨਾਂ ਦਾ ਬਾਦਲਾਂ ਨੇ ਇਹਨਾਂ ਨੂੰ ਲਾਇਆ ਜੀ,
0: ਜੀ
1: ਇਹਨਾਂ ਨੇ ਜਿਹੜਾ ਆ ਜੋ ਵੀ ਨੁਕਸਾਨ ਕਰ ਸਕਣਾ ਬਾਦਲਾਂ ਦਾ ਉਹ ਕਰਨਾ ਆ
0: ਜੀ।
1: ਇਹ ਆਪਸ ਦੇ ਵਿੱਚ ਭੁੱਲ ਜਾਂਦੇ ਹੈਗੇ ਆ ਕਿ ਭਾਈ ਇਸ ਚੀਜ਼ ਦੇ ਨਾਲ ਧਰਮ ਦਾ ਵੀ ਹੇਠੀ ਹੁੰਦੀ ਆ, ਧਰਮ ਦਾ ਵੀ ਨੁਕਸਾਨ ਹੁੰਦਾ। ਇਹਨਾਂ ਚੋਂ ਕੋਈ ਜ਼ਬਾਨ ਬੰਦ ਕਰ ਲਏ
0: ਜੀ,
1: ਹਾਂਜੀ, ਤਾਂ ਹੀ ਜਿਹੜਾ ਆ ਵੀ ਧਰਮ ਦਾ ਭਲੇ ਵਾਸਤੇ ਕੋਈ ਜ਼ਬਾਨ ਬੰਦ ਕਰ ਲਏ, ਨਾ ਕਿਸੇ ਚ ਕੁਰਬਾਨੀ ਦਾ ਜਜ਼ਬਾ ਆ, ਨਾ ਕਿਸੇ ਚ ਤਿਆਗ ਦੀ ਭਾਵਨਾ ਆ ਵੀ ਭਾਈ ਤੂੰ ਚੁੱਪ ਕਰ ਜਾ, ਤੂੰ ਆਪਣਾ ਹੀ ਜਿਹੜਾ ਟਿੰਡ ਚਕਾਨਾ ਪਾਈ ਫਿਰਦਾ, ਮਿਲਣਾ ਤੈਨੂੰ ਕੱਖ ਵੀ ਨੀ ਇੱਥੋਂ, ਹੈ ਜੀ। ਉਧਰ ਵਾਰਸ ਪੰਜਾਬ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਤੀੜਾਂ ਦੇ ਪੱਲੇ ਰਹਿਣ ਦੇਣਾ ਕੁਛ ਜੀ?
0: ਨਹੀਂ, ਨਾਲੇ ਇਹਨਾਂ ਨੂੰ ਤਾਂ ਜ਼ੋਰ ਲਾਉਣਾ ਚਾਹੀਦਾ ਵੀ ਭਾਈ ਆਪਣੀ ਪਾਰਟੀ ਰਜਿਸਟਰ ਕਰਾਓ, ਜ਼ੋਰ ਉਧਰ ਨੂੰ ਲਾਓ ਪਹਿਲਾਂ ਤਾਂ।
1: ਸਰ ਬੇਨਤੀ ਇਹ ਆ ਵੀ ਜੇ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਫੈਬਰੀਕੇਟ ਹੁੰਦੀਆਂ ਹੈਗੀਆਂ ਆ, ਵੱਡੀਆਂ ਜਾਂਦੀਆਂ ਆ, ਤੇ ਫੇਰ ਉਹ ਜਾਣੀਆਂ ਕਿੱਥੇ ਆ? ਜਾਂ ਬਾਦਲ ਦਲੋਂ ਚੱਲ ਜਾਣਗੀਆਂ ਜੀ, ਤੇ ਜਾਂ ਜਿਹੜੀਆਂ ਹੈਗੀਆਂ, ਮੈਂ ਪੰਥਕ ਵੋਟ ਦੀ ਗੱਲ ਕਰ ਰਿਹਾ ਜੀ, ਵੋਟਾਂ ਤਾਂ ਕਾਂਗਰਸ ਕੋਲ ਵੀ ਸਿੱਖ ਵੋਟ ਹੈਗੇ ਆ ਤੇ ਸਾਰਿਆਂ ਕੋਲ ਹੋਣਗੇ ਜੀ, ਬੀਜੇਪੀ ਤੋਂ ਵੀ ਹੈਗੇ ਆ, ਪਰ ਜਿਹੜੀ ਅਕਾਲੀ ਵੋਟ ਹੈਗੀ ਸੀਗੀ, ਅਕਾਲੀ ਵੋਟ ਤਾਂ ਦੋ ਹਿੱਸਿਆਂ ਦੇ ਵਿੱਚ ਵੰਡ ਹੋਣੀ ਆ ਜੀ, ਜਾਂ ਉਹਨਾਂ ਕੋਲ ਵਾਰਸ ਪੰਜਾਬ ਕੋਲ ਜਾਣੀ ਆ, ਤੇ ਜਾਂ ਅਕਾਲੀ ਦਲ ਬਾਦਲ ਕੋਲ ਜਾਣੀ ਆ। ਇਹ ਤਾਂ ਨਾ ਤਿੰਨਾਂ ਦੇ ਵਿੱਚ, ਨਾ 13 ਚ, ਨਾ 12 ਚ, ਨਾ ਹੈ ਜੀ 17 ਚ, ਇਹ ਤੇ ਇਹ ਵਿਚਾਰੇ ਜਿਹੜੇ ਹੈਗੇ ਆਪਣੀ ਹੋਂਦ ਹੀ ਦੇਖੀ ਜਾਂਦੇ ਹੈਗੇ ਆ ਜੀ, ਆਪਣੇ ਲੀਡਰ ਇਹਨਾਂ ਦੇ ਇਹ ਆਲੀ ਹੁਣੀ ਛੱਡ ਕੇ ਚੱਲ ਗਏ, ਹੁਣ ਤੁਹਾਡੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੈ ਕੀ ਆ ਜੀ? ਸਿਰਫ ਇੱਕ ਤੁਸੀਂ ਸਾਬਕਾ ਜਥੇਦਾਰ ਹੋ, ਹੋਰ ਤਾਂ ਕੁਛ ਨੀ ਨਾ
0: ਜੀ। ਬਿਲਕੁਲ,
1: ਇਹ ਆਪਣੇ ਆਪ ਨੂੰ ਧਰਮ ਦੇ ਬਹੁਤ ਗਿਆਤਾ
0: ਜੀ।
1: ਸਰ ਗੱਲ ਇਹ ਤਾਂ ਹੈ ਜੇ ਕੋਈ ਬੰਦਾ ਸਿਫਤ ਕਰੇ ਨਾ ਬੰਦੇ ਦੀ, ਤੇ ਉਹ ਨੈਚੁਰਲ ਜਿਹੜੀ ਹੈਗੀ ਆ ਰਿਸਪੈਕਟ ਮੰਨੀ ਜਾਂਦੀ ਆ।
0: ਬਿਲਕੁਲ,
1: ਕੋਈ ਬੰਦਾ ਜਿਹੜਾ ਹੈਗਾ ਆ ਆਪਣੇ ਆਪ ਨੂੰ ਜਦੋਂ ਅਸਟੈਬਲਿਸ਼ ਕਰਨ ਲੱਗ ਪਏ ਨਾ ਵੀ ਮੈਂ ਜਿਆਦਾ ਸਿਆਣਾ ਆ, ਸਾਹਮਣੇ ਵਾਲਾ ਬੇਵਕੂਫ ਆ, ਉਹਦੇ ਨਾਲ ਫੇਰ ਆਪਣਾ ਮਾਣ ਹੀ ਘਟਦਾ ਹੁੰਦਾ, ਇੱਜ਼ਤ ਨੀ ਮਿਲਦੀ ਹੁੰਦੀ।
0: ਬਿਲਕੁਲ ਜੀ। ਤੇ ਸੈਣੀ ਸਾਹਿਬ, ਤੁਸੀਂ 41 ਸਾਹਿਬ ਦੀ ਗੱਲ ਕੀਤੀ ਆ, ਜੇ ਹੁਣ ਪਾਰਟੀ ਰਜਿਸਟਰ ਨਹੀਂ ਹੁੰਦੀ ਜਾਂ ਹੋਰ ਸਾਰੀਆਂ ਕਾਨੂੰਨੀ ਦਿੱਕਤਾਂ ਜਾਂ ਹੋਰ ਜੋ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਨੇ, ਉਹਨਾਂ ਦੇ ਮੱਦੇ ਨਜ਼ਰ 41 ਸਾਹਿਬ ਕੀ ਸੋਚਦੇ ਹੋਣਗੇ ਹੁਣ ਜੀ, ਮੈਂ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ, ਜਾਂ ਉਹਨਾਂ ਦਾ ਕੀ ਰਾਜਨੀਤਿਕ ਫਿਊਚਰ ਅੱਗੇ ਰਹਿ ਗਿਆ ਜੀ?
1: ਨਹੀਂ ਨਹੀਂ ਭਾਰੇ ਸਾਹਿਬ, ਪਾਰਟੀ ਰਜਿਸਟਰ ਹੋ ਜਾਣੀ ਹੈਗੀ ਆ ਜੀ, ਤੇ ਉਹ ਚਾਹੇ ਕੋਈ ਲੀਗਲ ਐਕਸ਼ਨ ਦੇ ਨਾਲ ਹੋ ਜਾਏ, ਚਾਹੇ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਨਾਲ ਹੋ ਜਾਏ ਜੀ, ਪਾਰਟੀ ਰਜਿਸਟਰ ਹੋਏਗੀ। ਇਹ ਨੀ ਹੈਗਾ ਕਿ ਪਾਰਟੀ ਨੂੰ ਜਿਹੜਾ ਆ ਜਿਸ ਐਂਗਲ ਦੇ ਨਾਲ ਇਹ ਦੇਖ ਰਹੇ ਹੈਗੇ ਆ, ਇਹ ਡਿਲੇ ਕਰ ਸਕਦੇ ਆ, ਡਿਨਾਈ ਨਹੀਂ ਕਰ ਸਕਦੇ
0: ਜੀ।
1: ਹਾਂ ਜੀ, ਡਿਲੇ ਕਰਨਗੇ ਉਹ ਆਪਣੇ ਰਾਜਨੀਤਿਕ ਸਵਾਰਥਾਂ ਕਰਕੇ ਕਰਨਗੇ ਜੀ, ਬਟ ਡਿਨਾਈ ਨਹੀਂ ਕਰ ਸਕਦੇ, ਆਖਰ ਕਾਂਸਟੀਟਿਊਸ਼ਨ ਤਾਂ ਇਸ ਕੰਟਰੀ ਦਾ ਹੈ ਹੀ ਆ ਨਾ ਜੀ,
0: ਪਰ ਇਹਦੇ ਵਿੱਚ ਵੀ ਤਾਂ
1: ਪ੍ਰਵੇਲ ਕਰਦਾ ਹੀ ਆ, ਕੋਟਾਂ ਹੈਗੀਆਂ।
0: ਸੈਣੀ ਸਾਹਿਬ, ਇਹਦੇ ਵਿੱਚ ਵੀ ਤਾਂ ਸਿਆਸਤ ਜਾਂ ਇੱਕ ਪਾਰਟੀ ਨੂੰ ਉਭਾਰਨ ਦੇ ਨਜ਼ਰੀਏ ਦੇ ਨਾਲ ਦੇਖਿਆ ਜਾ ਸਕਦਾ ਕਿ ਉਹਨੂੰ ਹਰ ਰੋਜ਼ ਹੀ ਖਬਰਾਂ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਕੋਈ ਨਾ ਕੋਈ ਚਰਚਾ ਉਹਨਾਂ ਦੇ ਬਾਰੇ ਚੱਲੀ ਜਾਵੇ ਜੀ।
1: ਭਾਰੇ ਸਾਹਿਬ, ਇਹ ਜੋ ਕੁਛ ਹੋ ਰਿਹਾ ਨਾ ਨੈਚੁਰਲ ਹੋ ਰਿਹਾ ਆ, ਤੁਸੀਂ ਇਹ ਨਾ ਸੋਚੋ ਇੰਟੈਂਸ਼ਨਲ ਹੋ ਰਿਹਾ
0: ਜੀ,
1: ਇਹ ਨੈਚੁਰਲ ਹੋ ਰਿਹਾ ਹੈਗਾ ਆ, ਕੁਛ ਨਾ ਕੁਛ ਘਟਨਾਵਾਂ ਹੀ ਇਸ ਤਰੀਕੇ ਨਾਲ ਵਾਪਰ
0: ਜੀ। ਜੀ ਸੈਣੀ ਸਾਹਿਬ, ਲਓ ਜੀ, ਸੈਣੀ ਸਾਹਿਬ ਦਾ ਫੋਨ ਲੱਗਦਾ ਕਿ ਜਵਾਬ ਦੇ ਗਿਆ, ਤੇ ਚਲੋ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਦੁਬਾਰਾ ਨਾਲ ਲੈਣ ਦੇ ਲਈ। ਤੇ ਲਾਈਨਾਂ ਦੋਸਤ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ, ਜਿੰਨੀ ਵੀ ਚਰਚਾ ਹੋਈ ਆ ਉਹਦੇ ਵਿੱਚ ਆਪਣੇ ਵਿਚਾਰ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਨਾਲ ਦੀ ਨਾਲ ਵਿਦੇਸ਼ੀ ਖਬਰਾਂ ਵੀ ਨੇ, ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਆ। ਸਤਿ ਸ੍ਰੀ ਅਕਾਲ ਜੀ ਦੁਬਾਰਾ ਸੈਣੀ ਸਾਹਿਬ ਜੀ ਨੂੰ ਜੀ।
1: ਭਾਰੇ ਸਾਹਿਬ, ਕੱਟ ਹੋ ਗਿਆ ਸੀ ਫੋਨ,
0: ਪਤਾ ਨੀ ਜੀ ਕੀ ਹੋਇਆ, ਆਪੇ ਹੀ ਝਟਕਾ ਜਿਹਾ ਲੱਗ ਗਿਆ ਜੀ। ਐਦ
1: ਬਈ ਮੇਰਾ ਟਾਈਮ ਪੂਰਾ ਹੋ ਗਿਆ ਹੁਣ, ਤੁਸੀਂ ਛੁੱਟੀ ਨੀ ਦਿੰਦੇ ਉਧਰ, ਉਧਰ ਸਾਹਿਬ ਆਉਣ ਨੂੰ ਬੈਠੇ ਹੈਗੇ, ਉਹਨਾਂ ਨੇ ਢੋਲਕੀਆਂ ਛਾਣੇ ਕੱਸ ਲਏ ਆਪਣਾ, ਤੇ ਹੁਣ ਤੁਸੀਂ ਆਪਾਂ ਇੱਥੇ ਹੀ ਵਾਇੰਡ ਅਪ ਕਰਦੇ ਆ ਜੀ। ਹਾਂਜੀ,
0: ਥੈਂਕ ਯੂ ਜੀ, ਥੈਂਕ ਯੂ।
1: ਸੋ ਮੇਰੀ ਬੇਨਤੀ ਆ ਕਿ ਜਿਹੜੀ ਇਹ ਗੱਲ ਕਰਦੇ ਸੀ ਆਪਾਂ, ਇਹ ਜੋ ਕੁਛ ਵਾਪਰ ਰਿਹਾ ਇਹ ਨੈਚੁਰਲੀ ਆ, ਉਹ ਖਬਰਾਂ ਦੇ ਵਿੱਚ ਜਿਹੜਾ ਹੈਗਾ ਆਉਣ, ਹਰ ਇੱਕ ਬੰਦਾ ਜਿਹੜਾ ਰਾਜਨੀਤੀ ਦੇ ਵਿੱਚ ਆਉਂਦਾ ਹੈਗਾ ਨਾ ਜੀ, ਉਹ ਖਬਰਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਤਾਂ ਕਰਦਾ ਹੀ ਹੁੰਦਾ ਜੀ, ਤੇ ਬਾਕੀ ਉਹ ਰਜਿਸਟ੍ਰੇਸ਼ਨ ਜ਼ਰੂਰ ਹੋ ਜਾਣੀ ਆ ਜੀ, ਮੈਨੂੰ ਉਮੀਦ ਆ ਜੀ। ਜੀ ਭਾਰਤ ਸਾਹਿਬ, ਥੈਂਕ ਯੂ ਜੀ,
0: 60-80 ਕਰ ਲੈਂਦੇ ਥੋੜਾ ਜਿਹਾ। ਔਜਲਾ ਸਾਹਿਬ ਕਹਿੰਦੇ, ਰਾਜਨ ਜੀ ਅਗਲਿਆਂ ਨੂੰ ਪਤਾ ਕਿ ਤੁਸੀਂ ਬਿਨਾਂ ਕਿਸੇ ਲਾਲਚ ਲੋਭ ਤੋਂ ਬਿਨਾਂ ਹਮੇਸ਼ਾ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਹੋ ਜੀ। ਤੇ ਅੱਗੇ ਲਿਖਦੇ ਨੇ, ਰਾਜਨ ਜੀ ਵਧੇ ਖਰਚਿਆਂ ਦੇ ਬਾਰੇ ਜੋ ਰੋਲਾ ਪਾ ਰਹੇ ਹੋ, ਸੁਣਨੇ ਵਾਲੇ ਤਾਂ ਕਹਿੰਦੇ ਸੌ ਰਹੇ ਨੇ ਜੀ।
1: ਇਹਦਾ ਮਤਲਬ ਗੱਲ ਤੁਹਾਡੇ ਤੱਕ ਪਹੁੰਚ ਗਈ ਹੈਗੀ ਆ, ਤੇ ਫਿਰ ਇਹਦਾ ਐਕਸ਼ਨ ਵੀ ਹੋ ਜਾਊਗਾ ਜੀ, ਕਿਹੜੀ ਗੱਲ ਆ।
0: ਜੀ
1: ਆਪਾਂ
0: ਜੀ
1: ਗੱਲਾਂ ਲਾ ਕੇ ਘਰ ਦੇ ਬਾਹਰ ਰੱਖ ਦੇਣਾ ਹੈਗਾ ਇਹ ਜੀ, ਵਧੇ ਖਰਚੇ ਹਾਂਜੀ,
0: ਵਧੇ
1: ਆਪਾਂ
0: ਖਰਚੇ
1: ਜਿਹੜਾ ਹੈਗਾ ਪਾ ਜਾਣਗੇ ਜੀ ਜਿੱਦਾਂ ਮਰਜ਼ੀ।
0: ਜੀ
1: ਉਹ ਜਿੱਦਾਂ ਨਾ ਜੀ ਇੱਕ ਸੜਕ ਨੀ ਪੱਕੀ ਕਰਾਈ ਉਹਨਾਂ ਨੇ, ਗੱਲਾਂ ਲਾ ਕੇ ਰੱਖ ਦਿੱਤਾ ਸੀ ਬਾਜ਼ਾਰ ਦੇ ਵਿੱਚ
0: ਜੀ,
1: ਹਾਂਜੀ ਤੁਸੀਂ ਖਬਰ ਕੀਤੀ ਵੀ ਸੀਗੀ ਵੀ ਉਹਨਾਂ ਨੇ ਗੱਲਾਂ ਲਾ ਕੇ ਰੱਖ ਦਿੱਤਾ, ਉਹਨਾਂ ਨੇ ਗੱਲੇ ਦੇ ਵਿੱਚ ਪੈਸੇ ਪਾਏ ਗਏ, 1.5-2 ਲੱਖ ਰੁਪਇਆ ਹੋਇਆ ਉਹਨਾਂ ਨੇ ਸੜਕ ਬਣਾ ਲਈ, ਤੇ ਇਹਨਾਂ ਤੇ ਪਰਚਾ ਦਰਜ ਕਰ ਦਿੱਤਾ ਵੀ ਸੜਕ ਨਾਲ ਛੇੜਛਾੜ
0: ਛੇੜਛਾੜ ਹੋ ਗਈ ਸੜਕ ਤੇ।
1: ਉਹ ਬਣਾਉਣ ਵਾਲੇ ਕਾਂਗਰਸੀ ਸੀ ਵਿਚਾਰੇ, ਉਹਨਾਂ ਦੇ ਉਹ ਖਹਿਰਾ ਸਾਹਿਬ ਦੇ ਹੀ ਬੰਦੇ ਸੀ, ਤੇ ਖਹਿਰਾ ਸਾਹਿਬ ਦੀ ਕੰਸਟੀਚੁਐਂਸੀ ਆ ਜੀ, ਆਪਣੇ ਕੱਕੜ ਸਾਹਿਬ ਆਏ ਆ ਕਈ ਵਾਰੀ ਆਪਣੇ ਪ੍ਰੋਗਰਾਮਾਂ 'ਚ ਸ਼ਾਮਲ ਵੀ ਹੁੰਦੇ ਰਹੇ ਜੀ।
0: ਹਾਂਜੀ
1: ਹਾਂਜੀ
0: ਥੈਂਕ ਯੂ
1: ਠੀਕ ਹੈ ਭਾਈ ਸਾਹਿਬ, ਦਿਓ ਇਜਾਜ਼ਤ ਜੀ,
0: ਸ਼ੁਕਰੀਆ
1: ਬਾਬਾ ਸਾਹਿਬ ਰੁਕੋ ਆ ਜਾਓ ਜੀ ਹੁਣ ਚੱਲੀਏ ਫਿਰ, ਥੈਂਕ ਯੂ ਜੀ, ਸ਼ੁਕਰੀਆ ਜੀ,
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ
0: ਜੀ ਦੋਸਤੋ। ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਖੁੱਲੀਆਂ ਨੇ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ ਜੀ। ਤੇ ਲੋ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ, ਦੋ ਤਿੰਨ ਖਬਰਾਂ ਨੇ ਵਿਦੇਸ਼ਾਂ ਦੀਆਂ ਵੀ, ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ, ਟਰੰਪ ਕੀ ਕੁਝ ਕਾਰੇ ਕਰ ਰਿਹਾ ਤੇ ਉਹਦੀ ਜਿਹੜੀ ਆ ਖਬਰ ਲੈ ਕੇ ਫਿਰ ਆਪਾਂ ਕਹਾਣੀ ਦੇ ਨਾਲ ਤੁਹਾਨੂੰ ਜਿਹੜਾ ਨਾਲ ਜੋੜਦੇ ਆ ਕੁਝ ਹੀ ਪਲਾਂ ਦੇ ਵਿੱਚ। ਤੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ। ਫਲਾਈਟ ਦੁਬਈ ਫਲਾਈਟ ਜਿਹੜੀ ਹੈ ਕੱਲ ਰਾਤੀ ਔਜਲਾ ਸਾਹਿਬ ਨੇ ਜਿਵੇਂ ਖਬਰ ਦਾ ਜ਼ਿਕਰ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ ਹੋ ਚੁੱਕੇ ਨੇ। ਫਲਾਈ ਦੁਬਈ ਜਹਾਜ਼ ਹਾਦਸੇ ਦੇ ਵਿੱਚ ਕੋ ਪਾਇਲਟ ਦੀ ਗ੍ਰਿਫਤਾਰੀ ਦੇ ਬਾਵਜੂਦ ਸਾਜ਼ਿਸ਼ ਪਿਛਲਾ ਜਿਹੜਾ ਕਾਰਨ ਰਹੱਸ ਬਣਿਆ ਹੋਇਆ। ਇਜ਼ਰਾਈਲ ਜਾ ਰਹੀ ਉਡਾਨ ਦੇ ਵਿੱਚ ਆਪਣੇ ਕਪਤਾਨ ਨੂੰ ਚਾਕੂ ਮਾਰਨ ਵਾਲੇ ਓਮਾਨੀ ਕੋ ਪਾਇਲਟ ਦੀ ਪਛਾਣ ਤੇ ਮਕਸਦ ਪਛਾਣ ਨੇ ਅਣਪਛਾਤੇ ਬਣੇ ਹੋਏ ਨੇ, ਤੇ ਹਾਲਾਂਕਿ ਵੀਰਵਾਰ ਨੂੰ ਅੱਜ ਜਾਂਚ ਕਰਤਾਵਾਂ ਦੇ ਵੱਲੋਂ ਹੋਰ ਜਾਣਕਾਰੀ ਹਾਸਲ ਕਰਨ ਦੇ ਜੱਦੋਜਹਿਦ ਵੀ ਕੀਤੀ ਗਈ ਹੈ। ਇਸ ਹਾਦਸੇ ਦੇ ਕਾਰਨ ਜਹਾਜ਼ ਖਤਰਨਾਕ ਤਰੀਕੇ ਦੇ ਨਾਲ ਹੇਠਾਂ ਡਿੱਗ ਗਿਆ ਸੀ ਤੇ ਤਕਰੀਬਨ 5 ਕਿਲੋਮੀਟਰ ਦੇ ਤਕਰੀਬਨ ਇਸ ਨੂੰ ਜਿਹੜਾ ਸਾਊਦੀ ਅਰਬ ਦੇ ਵਿੱਚ ਉਤਰਨ ਦੇ ਲਈ ਮਜਬੂਰ ਹੋਣਾ ਪਿਆ ਸੀ। ਸੰਯੁਕਤ ਅਰਬ ਅਮਰਾਤ ਜਿਹੜਾ ਤੋਂ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਜਾ ਰਹੇ 174 ਲੋਕਾਂ ਨੂੰ ਲੈ ਕੇ ਜਿਹੜੀ ਇਹ ਫਲਾਈਟ ਜਾ ਰਹੀ ਸੀ ਤੇ ਉਡਾਨ ਦੇ ਵਿੱਚ ਸਵਾਰ ਸਨ ਲੋਕ ਤੇ ਇਜ਼ਰਾਈਲੀ ਯਾਤਰੀਆਂ ਨੇ ਦੱਸਿਆ ਕਿ ਕਿਵੇਂ ਲਹੂ ਲੁਹਾਨ ਭਾਰਤੀ ਕਪਤਾਨ ਨੇ ਉਨ੍ਹਾਂ ਨੂੰ ਅੰਦਰ ਆਉਣ ਦੇ ਲਈ ਕਾਕਪਿਟ ਦਾ ਜਿਹੜਾ ਦਰਵਾਜ਼ਾ ਖੋਲਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋ ਪਾਇਲਟ ਦੇ ਨਾਲ ਹੱਥੋਪਾਈ ਕੀਤੀ ਤੇ ਇੰਨੇ ਤਿੱਖੇ ਜਿਹੜਾ ਉਤਾਰਨ ਨੂੰ ਜਿਹੜਾ ਸੀ ਆਪਣੇ ਚਾਕੂ ਜਿਹੜਾ ਸੀ ਉਹਨਾਂ ਦੇ ਕੋਲ ਇੰਨੇ ਤਿੱਖੇ ਉਹਨਾਂ ਦੇ ਉੱਤੇ ਵਾਰ ਹੋਏ, ਸਥਿਰ ਕੀਤਾ ਕਿ ਜਹਾਜ਼ ਦਾ ਜਿਹੜਾ ਰਡਾਰ ਸੀਗਾ ਉਖੜ ਗਿਆ ਸੀਗਾ। ਇਜ਼ਰਾਈਲ ਦੀ ਪ੍ਰਧਾਨਗੀ ਜਿਹੜੀ ਅਧੀਨ ਸਾਂਝੇ ਕੀਤੇ ਗਏ ਇੱਕ ਨਵੇਂ ਬਿਆਨ ਦੇ ਵਿੱਚ ਬਚਾਅ ਕਰਨ ਵਾਲਿਆਂ ਦੇ ਵਿੱਚੋਂ ਇੱਕ ਅਸਾਫ ਰਾਜੂਆਨ ਨੇ ਕਿਹਾ ਕਿ ਅਸੀਂ ਬੇਬਸ ਮਹਿਸੂਸ ਕੀਤਾ ਤੇ ਅਸਮਾਨ ਦੇ ਵਿੱਚ ਲਟਕ ਰਹੇ ਸਾਂ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਕਿਸ ਦੇ ਵੱਲ ਜਿਹੜਾ ਰੁੱਖ ਕਰੀਏ, ਪਰ ਇਹ ਸਭ ਬਚਣ ਦੇ ਲਈ ਜਿਹੜਾ ਇੱਕ ਸਹਿਜ ਜਿਹੜੀ ਪ੍ਰਵਿਰਤੀ ਸੀਗੀ। ਸਾਊਦੀ ਤੇ UAE ਦੇ ਜਿਹੜੇ ਨੇ ਅਧਿਕਾਰੀਆਂ ਨੇ ਇਹ ਪੁਸ਼ਟੀ ਕਰਨ ਤੋਂ ਇਲਾਵਾ ਕਿ ਜਾਂਚ ਚੱਲ ਰਹੀ ਹੈ ਜਨਤਕ ਤੌਰ ਦੇ ਉੱਤੇ ਬਹੁਤ ਘੱਟ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਕੋ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਾਊਦੀ ਅਰਬ ਦੇ ਵਿੱਚ ਭਾਰਤੀ ਦੂਤਾਵਾਸ ਨੇ ਰਾਤੋ ਰਾਤ ਕਿਹਾ ਕਿ ਕੈਪਟਨ ਸਿਮਤ ਮਛਾਰ ਜਿਨ੍ਹਾਂ ਨੂੰ ਉਡਾਨ ਦੇ ਇੱਕ ਹੋਰ ਹੀਰੋ ਦੇ ਵਜੋਂ ਵਿਆਪਕ ਤੌਰ ਦੇ ਉੱਤੇ ਸ਼ਲਾਘਾ ਮਿਲੀ ਹੈ, ਕਥਿਤ ਤੌਰ ਦੇ ਉੱਤੇ ਸਥਿਰ ਹਾਲਤ ਦੇ ਵਿੱਚ ਨੇ। ਗ੍ਰਿਫਤਾਰ ਕੀਤੇ ਗਏ ਕੋ ਪਾਇਲਟ ਦੀ ਹਾਲਤ ਸਪਸ਼ਟ ਨਹੀਂ ਸੀਗੀ। ਬੁੱਧਵਾਰ ਸ਼ਾਮ ਨੂੰ ਪ੍ਰਸਾਰਿਤ ਇੱਕ CNN ਇੰਟਰਵਿਊ ਦੇ ਵਿੱਚ ਨੇਤਨਯਾਹੂ ਨੇ ਕਿਹਾ ਕਿ ਹਮਲਾਵਰ ਓਮਾਨ ਦਾ ਨਾਗਰਿਕ ਸੀਗਾ ਤੇ ਸਾਊਦੀ ਅਰਬ ਦੇ ਵਿੱਚ ਉਸਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਤੇ ਨੇਤਨਯਾਹੂ ਨੇ ਫੋਨ ਦੇ ਉੱਤੇ ਇਸ ਘਟਨਾ ਦੇ ਬਾਰੇ ਵਿਸਤਾਰ ਦੇ ਨਾਲ ਚਰਚਾ ਕੀਤੀ ਅਤੇ ਜਾਪਦਾ ਸੀ ਕਿ ਕੋ ਪਾਇਲਟ ਸ਼ਾਇਦ ਕੋਈ ਅੱਤਵਾਦੀ ਸੀਗਾ ਜਾਂ ਫਿਰ ਸ਼ਾਇਦ ਕੋਈ ਪਾਗਲ ਵਿਅਕਤੀ ਸੀ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਜ਼ਰਾਈਲ ਸ਼ੱਕੀ ਵਿਅਕਤੀ ਦੀ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਵੇਗਾ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਹਾਜ਼ ਦੇ ਵਿੱਚ ਸਵਾਰ ਲੋਕ ਇਜ਼ਰਾਈਲ, ਭਾਰਤ ਤੇ UAE ਤੋਂ ਸਨ ਉਹਦੇ ਵਿੱਚ ਬੈਠੇ ਹੋਏ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ 4 ਯਾਤਰੀਆਂ ਦੇ ਕੋਲ ਅਮਰੀਕੀ ਨਾਗਰਿਕਤਾ ਸੀਗੀ। ਫਲਾਈ ਦੁਬਈ ਨੇ ਕਿਹਾ ਕਿ ਜਾਂਚ ਹੋਣ ਤੱਕ ਜਿਹੜਾ ਇਜ਼ਰਾਈਲ ਦੇ ਲਈ ਤੇ ਇੱਥੋਂ ਆਉਣ ਵਾਲੀਆਂ ਉਸਦੀਆਂ ਉਡਾਨਾਂ ਮੁਅੱਤਲ ਰਹਿਣਗੀਆਂ ਤੇ ਨੇਤਨਯਾਹੂ ਨੇ ਪਿਛਲੇ ਦਿਨਾਂ ਦੇ ਵਿੱਚ ਅਸਪਸ਼ਟ ਜਿਹੜਾ ਵਧੀਆ ਸੁਰੱਖਿਆ ਖਤਰਿਆਂ ਦੇ ਬਾਰੇ ਚੇਤਾਵਨੀ ਵੀ ਇਹਦੇ ਬਾਰੇ ਦਿੱਤੀ ਸੀ। ਫਲਾਈ ਜਿਹੜਾ ਹੈ ਆਪਣਾ ਟਰਾਡਾਰ 24 ਦੇ ਅਨੁਸਾਰ ਦੁਬਈ ਛੱਡਣ ਤੋਂ ਲਗਭਗ 2.5 ਘੰਟੇ ਬਾਅਦ ਹੋਈ ਹਫੜਾ ਦਫੜੀ ਦੇ ਵਿਚ ਉਡਾਣ ਲਗਭਗ 1 ਮਿੰਟ ਦੇ ਵਿਚ 33,000 ਫੁੱਟ ਤੋਂ 17,000 ਫੁੱਟ ਜਿਹੜਾ ਲਗਭਗ 10,000 ਮੀਟਰ ਤੋਂ 5,100 ਮੀਟਰ ਤੱਕ ਜਿਹੜਾ ਹੇਠਾਂ ਉਤਰੀ, ਜਿਸ ਤੋਂ ਬਾਅਦ ਜਾਰਡਨ ਦੀ ਸਰਹੱਦ ਦੇ ਨੇੜੇ ਇਕ ਅਨਿਯਮਤ ਚੱਕਰ ਲਗਾਇਆ ਤੇ ਲਗਭਗ 1 ਘੰਟੇ ਦੇ ਬਾਅਦ ਸਾਊਦੀ ਸ਼ਹਿਰ ਤਬੂਕ ਦੇ ਵਿਚ ਜਿਹੜੇ ਉਤਾਰੀ ਗਈ ਤੇ ਫਲਾਈਟ ਰਡਾਰ 24 ਨੇ ਜਹਾਜ਼ ਦੀ ਪਛਾਣ ਬੋਇੰਗ 737 ਮੈਕਸ 8 ਵਜੋਂ ਜਿਹੜੀ ਕੀਤੀ। ਇੱਕ ਵਿਅਕਤੀ ਜਿਸਨੇ 에ਅਰ ਟ੍ਰੈਫਿਕ ਕੰਟਰੋਲ ਦੇ ਨਾਲ ਉਡਾਨ ਦੇ ਸੰਚਾਰ ਨੂੰ ਸੁਣਿਆ ਸੀਗਾ, ਉਹਨੇ ਦੱਸਿਆ ਕਿ ਪਿਛੋਕੜ ਦੇ ਵਿਚ ਯਾਤਰੀਆਂ ਦੇ ਚੀਕਣ ਦੇ ਦੌਰਾਨ ਆਖਰਕਾਰ ਤਬੂਕ ਦੇ ਵਿਚ ਉਤਰਨ ਤੋਂ ਪਹਿਲਾਂ ਸਾਊਦੀ ਅਰਬ ਤੇ ਜਾਰਡਨ ਦੇ ਦੁਆਰਾ ਜਹਾਜ਼ ਨੂੰ ਮੋੜ ਦਿੱਤਾ ਗਿਆ ਸੀ ਤੇ ਪਾਇਲਟ ਦੀ ਆਵਾਜ਼ ਕੰਬ ਰਹੀ ਸੀ ਜਦੋਂ ਉਹਨੇ ਮੇਡੇ ਬੁਲਾਇਆ ਤੇ ਕਿਹਾ ਕਿ ਅਗਵਾ ਹਾਈਜੈਕ ਹੋ ਰਹੀ ਹੈ। 에ਅਰ ਟ੍ਰੈਫਿਕ ਕੰਟਰੋਲ ਆਪਰੇਟਰਾਂ ਨੇ ਇਨਕਾਰ ਕਰਨ ਦਾ ਜਿਹੜਾ ਕੋਈ ਕਾਰਨ ਨਹੀਂ ਦੱਸਿਆ ਤੇ ਸੰਚਾਰ ਸੁਣਨ ਵਾਲੇ ਵਿਅਕਤੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਦੇ ਕੋਲ ਮੀਡੀਆ ਦੇ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਸੀਗਾ। ਦੂਸਰੇ ਪਾਸੇ ਕਿਸੇ ਔਰਤ ਨੂੰ UN ਮੁਖੀ ਚੋਣਾਂ ਦੇ ਲਈ ਦਬਾਅ ਜਿਹੜਾ ਵੱਧ ਰਿਹਾ। ਸਾਰਾ ਹੈਡਰਿਕਸ ਨੇ ਜਿਹੜਾ ਮਿਲ ਰਹੀ ਹੈ ਉਹਨੂੰ ਹਮਾਇਤ ਦਾ ਸਵਾਗਤ ਕੀਤਾ ਹੈ। ਅਜਿਹੇ ਸਮੇਂ ਜਦੋਂ ਲਿੰਗੀ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਸੰਯੁਕਤ ਰਾਸ਼ਟਰ UN ਦੇ ਜਿਹੜਾ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਦੇ ਲਈ ਦਬਾਅ ਜਿਹੜਾ ਵੱਧ ਰਿਹਾ, ਅਜਿਹਾ ਲੰਘੇ 80 ਸਾਲਾਂ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਹੋ ਰਿਹਾ। ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ਜਿਹੜੀ ਹੈ ਜੈਂਡਰ ਸਨੈਪਸ਼ਾਟ ਜਿਹੜੀ ਹੈ ਰਿਪੋਰਟ ਦੇ ਅਨੁਸਾਰ ਪ੍ਰਗਤੀ ਦੀ ਮੌਜੂਦਾ ਜਿਹੜੀ ਹੈ ਦਰ ਦੇ ਨਾਲ ਲਿੰਗੀ ਬਰਾਬਰੀ ਹਾਸਲ ਕਰਨ ਦੇ ਵਿਚ 171 ਸਾਲ ਲੱਗਣਗੇ ਹੋਰ ਕਹਿੰਦੇ ਤੇ ਸੰਯੁਕਤ ਰਾਸ਼ਟਰ ਦੀ ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਡਰਿਕਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਆਮ ਸਭਾ ਦੇ ਵਿਚ ਆਲਮੀ ਆਗੂਆਂ ਦੀ ਹਾਲ ਦੇ ਵਿਚ ਮੁਕੰਮਲ ਹੋਈ ਸਾਲਾਨਾ ਮੀਟਿੰਗ ਨੁਮਾਇੰਦਗੀ ਤੇ ਵਿਸ਼ਾ ਵਸਤੂ ਦੋਵਾਂ ਹੀ ਜਿਹੜਾ ਮਾਮਲਿਆਂ ਦੇ ਵਿਚ ਪੁਰਸ਼ਾਂ ਦੀ ਮਾਲਕੀ ਵਾਲੀ ਦੁਨੀਆਂ ਨੂੰ ਜਿਹੜਾ ਦਰਸਾਉਂਦੀ ਹੈ ਤੇ ਉਨ੍ਹਾਂ ਨੇ ਅਗਲੇ UN ਮੁਖੀ ਵਜੋਂ ਕਿਸੇ ਔਰਤ ਦੀ ਜਿਹੜੀ ਹੈ ਸੰਭਾਵੀ ਤੌਰ ਦੇ ਉੱਤੇ ਚੋਣ ਦੇ ਲਈ ਮਿਲ ਰਹੀ ਹਮਾਇਤ ਦਾ ਸਵਾਗਤ ਵੀ ਕੀਤਾ ਹੈ। ਨੋਬੈਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਰਟਾ ਨੇ ਕਿਹਾ ਕਿ 80 ਤੋਂ ਵੱਧ ਸਾਲਾਂ ਦੇ ਬਾਅਦ ਵੀ ਸਾਡੇ ਵਿਚ ਇੰਨੀ ਸਮਝਦਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਬੇਦਾਗ ਤੇ ਬੇਦਾਗ ਤੇ ਇਮਾਨਦਾਰ ਔਰਤਾਂ ਨੂੰ ਚੁਣ ਸਕੀਏ ਇਹਦੇ ਵਿਚ ਵੀ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ। ਦੋ ਖ਼ਬਰਾਂ ਨੇ ਆਪਣੇ ਜਨਰਲਾਂ ਦੀ ਜਿਹੜੀ ਗਿਣਤੀ ਦੇ ਵਿਚ ਹੋਵੇਗੀ 20% ਕਟੌਤੀ, ਹੇਕ ਸਿਹਤ ਨੇ ਜਿਹੜਾ ਇਹਦੇ ਬਾਰੇ ਐਲਾਨ ਕੀਤਾ ਹੈ। ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੇਕਸੇਤ ਨੇ ਅੱਜ ਕੱਲ ਬੀਤੇ ਰਾਤ ਦੇ ਵਿਚ ਆਪਣੇ ਸਾਲਾਨਾ ਸਟੇਟ ਆਫ਼ ਦਾ ਫੋਰਸ ਸੰਬੋਧਨ ਦੇ ਵਿਚ ਅਮਰੀਕੀ ਫੌਜ ਦੇ ਵਿਚ ਕੁਝ ਵੱਡੇ ਬਦਲਾਅ ਦਾ ਐਲਾਨ ਕਰਤਾ ਹੈ। ਇਨ੍ਹਾਂ ਦੇ ਵਿਚ ਇਕ ਨਵੀਂ ਡਰੋਨ ਕਮਾਂਡ ਦੀ ਸਿਰਜਣਾ ਤੇ ਦੇਸ਼ ਦੇ ਜਨਰਲਾਂ ਅਤੇ ਐਡਮਿਰਲਾਂ ਦੇ ਵਿਚ 20% ਕਟੌਤੀ ਸ਼ਾਮਲ ਦੱਸੀ ਹੈ। ਹੇਕਸੇਤ ਨੇ ਕਿਹਾ ਕਿ ਪੈਟਾਗਨ ਸਪੇਸ ਐਕਸ ਦੇ CEO ਐਲਨ ਮਸਕ ਤੇ ਸਾਬਕਾ ਹਾਊਸ ਸਪੀਕਰ ਨਿਊਟ ਗਿੰਗਰਿਚ ਦੀ ਜਿਹੜੀ ਹੈ ਅਗਵਾਈ ਦੇ ਵਿਚ ਯੁੱਧ ਦੇ ਭਵਿੱਖ ਦਾ ਅਧਿਐਨ ਕਰਨ ਦੇ ਲਈ ਇਕ ਪਹਿਲਕਦਮੀ ਵੀ ਸ਼ੁਰੂ ਜਿਹੜੀ ਹੈ ਕਰੇਗਾ। ਉਨ੍ਹਾਂ ਕਿਹਾ ਕਿ ਰੱਖਿਆ ਵਿਭਾਗ ਧਾਰਮਿਕ ਮਾਮਲਿਆਂ ਦਾ ਇਕ ਦਫ਼ਤਰ ਬਣਾਏਗਾ ਤੇ 40 ਸਾਲਾਂ ਦੇ ਵਿਚ ਪਹਿਲੀ ਵਾਰ ਇਕ ਨਵਾਂ ਫੌਜੀ ਅੱਡਾ ਬਣਾਉਣ ਦੀ ਯੋਜਨਾ ਬਣਾ ਰਿਹਾ। ਹੇਗਸੇਤ ਨੇ ਵਰਜੀਨੀਆ ਦੇ ਵਿਚ ਮਰੀਨ ਕੋਰ ਬੇਸ ਕੁਆਇਟਿਕੋ ਵਿਖੇ ਜੂਨੀਅਰ ਅਧਿਕਾਰੀਆਂ ਤੇ ਭਰਤੀ ਕੀਤੇ ਕਰਮਚਾਰੀਆਂ ਦੇ ਇਕ ਲੀਡਰਸ਼ਿਪ ਸਮੂਹ ਦੇ ਸਾਹਮਣੇ ਇਹ ਐਲਾਨ ਕਰ ਦਿੱਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਹੇਕਸੇਥ ਨੇ ਆਪਣੇ ਸੰਬੋਧਨ ਦੇ ਵਿਚ ਅਜਿਹੇ ਐਲਾਨ ਕੀਤੇ ਨੇ। ਹਾਲਾਂਕਿ ਅਮਰੀਕੀ ਫੌਜ ਇਰਾਨ ਦੇ ਨਾਲ 7 ਮਹੀਨਿਆਂ ਤੋਂ ਚੱਲ ਰਹੀ ਜੰਗ ਦੇ ਵਿਚ ਰੁੱਝੀ ਹੋਈ ਹੈ ਜਿਸਦਾ ਕੋਈ ਸਪਸ਼ਟ ਅੰਤ ਨਜ਼ਰ ਨਹੀਂ ਆ ਰਿਹਾ। ਇਸ ਨੇ ਵੈਨਜ਼ੂਏਲਾ ਦੇ ਨੇਤਾ ਨਿਕੋਲਸਨ ਮਾਦੂਰੋ ਨੂੰ ਵੀ ਫੜ ਲਿਆ ਤੇ ਲਾਤੀਨੀ ਅਮਰੀਕਾ ਦੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਚ ਕਥਿਤ ਤੌਰ ਦੇ ਉੱਤੇ ਸ਼ਾਮਲ ਕਿਸ਼ਤੀਆਂ ਤੇ ਉੱਤੇ ਹਮਲਿਆਂ ਦੇ ਵਿਚ 200 ਤੋਂ ਵੱਧ ਲੋਕਾਂ ਨੂੰ ਮਾਰ ਮੁਕਾਇਆ ਤੇ ਨਾਲ ਹੀ ਦੁਨੀਆਂ ਭਰ ਦੇ ਹੋਰ ਕਾਰਜਾਂ ਦੇ ਵਿਚ ਵੀ ਤੇ ਸਟੇਟ ਆਫ਼ ਦਾ ਫੋਰਸ ਸੰਬੋਧਨ ਪੈਟਾਗਨ ਦੇ ਨੇਤਾਵਾਂ ਦੇ ਵਿਚ ਆਮ ਨਹੀਂ ਹਨ ਜੀ। ਦੂਸਰੇ ਪਾਸੇ ਇਰਾਨ ਵਫਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ, ਰੂਬੀਓ ਨੇ ਦੇ ਦਿੱਤਾ ਇਹਦੇ ਬਾਰੇ ਹੁਕਮ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਿਹੜਾ ਇਰਾਨ ਦੇ ਵਿਦੇਸ਼ ਮੰਤਰੀ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਵਫਦ ਨੂੰ ਤੈਅ ਸਮੇਂ ਤੋਂ ਪਹਿਲਾਂ ਨਿਊਯਾਰਕ ਛੱਡਣ ਦਾ ਹੁਕਮ ਦੇ ਦਿੱਤਾ। ਦੋ ਅਮਰੀਕੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਦੇ ਬਾਵਜੂਦ ਟਰੰਪ ਦੇ ਪ੍ਰਸ਼ਾਸਨ ਨੇ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿਚ ਸ਼ਾਮਲ ਹੋਣ ਦੇ ਲਈ ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਉਨ੍ਹਾਂ ਦੇ ਵਫਦਾਂ ਨੂੰ ਵੀਜ਼ਾ ਜਾਰੀ ਕੀਤਾ ਸੀ, ਹਾਲਾਂਕਿ ਉਨ੍ਹਾਂ ਦੇ ਉੱਤੇ ਸਖ਼ਤ ਪਾਬੰਦੀਆਂ ਸਨ। ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਪਿਛਲੇ ਜਿਹੜਾ ਹਫ਼ਤੇ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨ ਤੋਂ ਇਕ ਦਿਨ ਬਾਅਦ ਨਿਊਯਾਰਕ ਛੱਡ ਗਏ ਸਨ, ਜਦੋਂ ਕਿ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨਿਊਯਾਰਕ ਦੇ ਵਿਚ ਹੀ ਰਹੇ। ਉਹ ਕਥਿਤ ਤੌਰ ਦੇ ਉੱਤੇ ਹੋਰਮੁਜ਼ ਸਟਰੇਟ ਨੂੰ ਖੋਲਣ, ਟਕਰਾਅ ਨੂੰ ਖਤਮ ਕਰਨ ਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਪਰ ਜਿਹੜਾ ਗੱਲਬਾਤ ਮੁੜ ਸ਼ੁਰੂ ਕਰਨ ਦੇ ਉੱਤੇ ਅਮਰੀਕਾ ਨਾਲ ਅਸਿੱਧੇ ਗੱਲਬਾਤ ਦੇ ਵਿਚ ਸ਼ਾਮਲ ਹੋਣ ਦੇ ਲਈ ਰੁਕੇ ਸਨ। ਕੁਝ ਰਿਪੋਰਟਾਂ ਜੋ ਦਰਸਾਉਂਦੀਆਂ ਨੇ ਉਹ ਅਰਾਕਚੀ ਨੇ ਬੁੱਧਵਾਰ ਨੂੰ ਤੱਕ ਜਿਹੜਾ ਸੀ ਕੱਲ ਬੀਤੇ ਤੱਕ ਨਿਊਯਾਰਕ ਦੇ ਵਿਚ ਰਹਿਣ ਦੀ ਯੋਜਨਾ ਬਣਾਈ ਸੀ ਤੇ ਦੋ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਹਫ਼ਤੇ ਦੇ ਅੰਤ ਦੇ ਵਿਚ ਇਰਾਨੀ ਤੇ ਕਤਰ ਦੇ ਵਿਚੋਲਿਆਂ ਵਿਚਕਾਰ ਹੋਈਆਂ ਮੀਟਿੰਗਾਂ ਦੇ ਵਿਚ ਬਹੁਤ ਘੱਟ ਪ੍ਰਗਤੀ ਜਿਹੜੀ ਦੇਖਣ ਨੂੰ ਮਿਲੀ ਹੈ ਤੇ ਹੋਣ ਦੇ ਬਾਅਦ ਰੂਬੀਓ ਦਾ ਸਬਰ ਜਿਹੜਾ ਟੁੱਟਿਆ ਤੇ ਉਹਨੇ ਸੋਮਵਾਰ ਨੂੰ ਜਿਹੜਾ ਇਰਾਨੀ ਵਫ਼ਦ ਨੂੰ ਦੱਸਿਆ ਕਿ ਅਰਾਕਚੀ ਤੇ ਉਸਦੇ ਸਾਥੀਆਂ ਨੂੰ ਤੁਰੰਤ ਨਿਊਯਾਰਕ ਛੱਡ ਦੇਣਾ ਚਾਹੀਦਾ ਹੈ ਤੇ ਫੈਸਲੇ ਤੋਂ ਜਾਣੂ ਦੋਵੇਂ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਇਹ ਗੱਲਬਾਤ ਵੀ ਜਿਹੜੀ ਹੈ ਕੀਤੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਖੁੱਲੀਆਂ ਨੇ, ਇੱਕ ਦੋ ਪਲ ਕਾਲ ਕਰ ਸਕਦੇ ਹੋ ਤੇ ਫਿਰ ਆਪਾਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਦੇ ਸਿਲਸਿਲੇ ਦੇ ਵਿਚ ਤੇ ਫਿਰ ਆਪਾਂ ਅੱਗਿਆ ਦੇ ਵੱਲ ਨੂੰ ਵਧਾਂਗੇ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਤੁਹਾਡੇ ਲਈ ਕਾਲ ਜਿਹੜੀ ਹੈ ਖੁੱਲੀ ਹੋਈ ਹੈ ਜੀ ਲਾਈਨ, ਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਦੀ ਸਾਂਝ ਪਾਵਾਂਗੇ ਤੇ ਉਸ ਵਕਤ ਦੇ ਵਿਚ ਮੈਂ ਦੋਸਤੋ ਮਾਫ਼ੀ ਚਾਹਵਾਂਗਾ, ਫਿਰ ਮੈਂ ਕਾਲ ਨਹੀਂ ਲੈ ਪਾਵਾਂਗਾ ਤੇ ਹੁਣ ਤੁਸੀਂ ਆਪਣੀ ਗੱਲਬਾਤ ਰੱਖ ਸਕਦੇ ਹੋ ਜਾਂ ਫਿਰ ਕਹਾਣੀ ਤੋਂ ਬਾਅਦ ਤੁਹਾਡੇ ਲਈ ਲਾਈਨ ਜਿਹੜੀ ਖੋਲ ਦਿੱਤੀ ਜਾਏਗੀ। ਤੇ ਲੋ ਆਪਣੀ ਆਵਾਜ਼ ਸੁਣ ਕੇ ਨਾਲ ਆਪਣੇ ਜੁੜ ਚੁੱਕੇ ਨੇ ਮੁਹੰਮਦ ਜੀ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਸੈਣੀ ਸਾਹਿਬ ਨੂੰ ਨੀਂਦ ਚੰਗੀ ਆ ਜਾਏਗੀ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਸਵਾਗਤ ਹੈ ਜੀ ਆਨੂੰ ਜੀ।
2: ਬਿਲਕੁਲ ਇਸੇ ਤਰ੍ਹਾਂ ਹੀ ਆ ਜੀ ਜੀ, ਖਬਰਾਂ ਮੈਂ ਵੀ ਸੁਣ ਰਿਹਾ ਸੀ ਤੇ ਬਿਲਕੁਲ ਹਾਲਾਤ ਜਿਹੜੇ ਹੈਗੇ ਆ ਚੇਂਜ ਹੋ ਰਹੇ ਆ, ਲੇਕਿਨ ਫਿਰ ਗੱਲ ਉੱਥੇ ਹੀ ਆ ਜਾਂਦੀ ਆ ਬਈ ਦੁਆ ਹੈਗੀ ਆ ਉਸ ਅਕਾਲ ਪੁਰਖ ਦੇ ਅੱਗੇ
0: ਵਾਹਿਗੁਰੂ
2: ਜਾਣੀ ਕੋਈ ਨਾ ਕੋਈ ਜ਼ਰੂਰ ਸ਼ਖਸੀਅਤ ਸਾਹਮਣੇ ਆ ਬਈ ਜਿਹੜਾ ਹੈਗਾ ਜਿਹਦਾ ਇੰਤਜ਼ਾਰ ਹੈਗਾ ਹਨਾ, ਤੇ ਜਾਣੀ ਵਧੀਆ ਜਿਹੜਾ ਹੈਗਾ ਸੋਹਣੇ ਢੰਗ ਦੇ ਨਾਲ ਜਿਹੜਾ ਕਮਾਂਡ ਸੰਭਾਲੇ ਤੇ ਜਿਹੜਾ ਹੈਗਾ ਆਵਾਮ ਦਾ ਜਿਹੜੇ ਹੱਕ ਹਕੂਕ ਉਹਨਾਂ ਦੀਆਂ ਗੱਲਾਂ ਕਰੇ ਜਾਂ ਉਹਨਾਂ ਨੂੰ ਪ੍ਰੈਕਟੀਕਲੀ ਜਿਹੜਾ ਹੈਗਾ ਲਾਗੂ ਕਰੇ ਹਨਾ, ਜਿਹੜਾ ਸਾਰਿਆਂ ਦੇ ਸਾਰੇ ਖੁਸ਼ ਰਹਿਣ
0: ਜੀ,
2: ਚਾਹੇ ਉਹ ਕਿਸਾਨ ਆ ਚਾਹੇ ਉਹ ਜਵਾਨ ਆ ਚਾਹੇ ਉਹ ਮਤਲਬ ਕਿ ਆਮ ਆਵਾਮ ਆ ਸਾਰੇ ਜਿਹੜੇ ਹੈਗੇ ਸੁੱਖ ਦਾ ਸਾਹ ਲੈਣ ਜਿਹੜਾ ਹੈਗਾ
0: ਜੀ।
2: ਮੇਰੀਆਂ ਤਾਂ ਦਿਲੀ ਦੁਆਵਾਂ ਹੈਗੀਆਂ ਆਪਣੀਆਂ ਸਾਰਿਆਂ ਦੀਆਂ ਵੀ ਇਹੋ ਜਿਹਾ
0: ਦੁਆਵਾਂ
2: ਆਉਣਾ ਚਾਹੀਦਾ, ਜ਼ਰੂਰਤ ਹੈਗੀ ਆ ਵਕਤ ਦੀ ਆਵਾਜ਼ ਹੈ
0: ਜੀ,
2: ਤੇ ਬਹੁਤ ਸੋਹਣਾ ਜਿਹੜਾ ਹੈਗਾ। ਬਾਕੀ ਜਿਹੜਾ ਹੈਗਾ ਸਾਨੂੰ ਦੇਖੋ ਜ਼ਿੰਦਗੀ ਬੜੀ ਖੂਬਸੂਰਤ ਹੈ ਵੀਰ ਭਗਵੰਤ ਜੀ, ਸਾਨੂੰ ਹਮੇਸ਼ਾ ਜਿਹੜਾ ਹੈਗਾ ਇਹ ਕਹਿੰਦੇ ਨਾ ਨੈਵਰ ਗਿਵ ਅਪ ਇਨ ਯੂਅਰ ਲਾਈਫ,
0: ਕਦੇ ਵੀ
2: ਗਿਵ ਅਪ ਨਹੀਂ ਕਰਨਾ ਹੈਗਾ, ਹਮੇਸ਼ਾ ਅੱਗੇ ਚੱਲਦੇ ਰਹੋ, ਫਿਰ ਉਹ ਦਿਨ ਦੂਰ ਨਹੀਂ ਹੈ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਣੇ। ਸਕਸੈਸਫੁਲ ਫਲਾਈਟ ਭਰੋ ਹਨਾ, ਸਕਸੈਸਫੁਲ ਫਲਾਈਟ ਭਰਨ ਤੋਂ ਬਾਅਦ ਜਦੋਂ ਤੁਸੀਂ ਆਪਣਾ ਮਕਸਦ ਹਾਸਲ ਕਰ ਲੈਂਦੇ ਹੋ ਫਿਰ ਸਕਸੈਸਫੁਲ ਲੈਂਡਿੰਗ ਵੀ ਜ਼ਰੂਰੀ ਹੈ।
0: ਬਿਲਕੁਲ,
2: ਇਸੇ ਕਰਕੇ ਕਹਿੰਦੇ ਗੋ ਕੌਨਫੀਡੈਂਟਲੀ ਇਨ ਦਾ ਡਾਇਰੈਕਸ਼ਨ ਆਫ ਯੂਅਰ ਡ੍ਰੀਮ, ਡਾਇਰੈਕਸ਼ਨ ਬਹੁਤ ਜ਼ਰੂਰੀ ਆ, ਕੌਨਫੀਡੈਂਟਲੀ ਵੀ ਜਾਣਾ ਹੈਗਾ ਲੇਕਿਨ ਡਾਇਰੈਕਸ਼ਨ ਵੀ ਸਹੀ
0: ਜ਼ਰੂਰੀ ਹੈ ਜੀ ਜੀ।
2: ਤੇ ਲਓ ਜੀ ਫਿਰ ਥੋੜਾ ਜਿਹਾ ਰੂਹਦਾਰੀ ਕਰ ਲਈਏ, ਇੱਕ ਸੌਂਗ ਹੈਗਾ ਛੋਟਾ ਜਿਹਾ ਹਿੰਦੀ ਦੇ ਵਿੱਚ ਹੈਗਾ, ਮੈਂ ਸ਼ੁਰੂ ਕਰਦਾ ਜੀ।

0: ਸੀ।
1: ਵਾਹ
0: ਥੈਂਕ
1: ਜੀ,
0: ਯੂ ਸੋ ਮਚ।
1: ਥੈਂਕ ਯੂ ਜੀ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ ਹਰ ਵਾਰ ਦੀ ਤਰ੍ਹਾਂ,
0: ਸ਼ੁਕਰੀਆ
1: ਥੈਂਕ ਯੂ, ਸਤਿ ਸ਼੍ਰੀ
0: ਸ਼ੁਕਰੀਆ
1: ਅਕਾਲ ਜੀ। ਦੋਸਤੋ ਅਸੀਂ ਦੁਬਈ ਤੋਂ ਮੁਹੰਮਦ ਜੀ, ਤੇ ਨਾਲ ਆਪਾਂ ਫਿਰ ਨਵੀਂ ਜੁਗਤ ਤੁਹਾਨੂੰ ਸੁਣਾਉਂਦੇ ਹਾਂ, ਅੰਮ੍ਰਿਤ ਕੌਰ ਬਟਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਕਹਾਣੀ ਹੈ, ਪਰ ਉਸ ਤੋਂ ਪਹਿਲਾਂ ਕੁਝ ਤੁਹਾਡੇ ਸੁਨੇਹੇ ਨੇ ਉਹਨਾਂ ਦੀ ਨਾਲ ਨਾਲ ਥੋੜੀ ਜਿਹੀ ਸਾਂਝ ਪਾ ਕੇ ਫਿਰ ਅੱਗੇ ਵੱਧਦੇ ਹਾਂ, ਜਿਸ ਦੇ ਵਿੱਚ ਗੱਲਬਾਤ ਦੋਸਤ ਮਿੱਤਰ ਆਪਸ ਦੇ ਵਿੱਚ ਵੀ ਕਰ ਰਹੇ ਨੇ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਮੁਹੰਮਦ ਜੀ ਨੇ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਜਗਸੀਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਦਵਿੰਦਰ ਭਾਰਤ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ, ਤੇ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਦੋਸਤਾਂ ਨੇ, ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਭੇਜਦੇ ਨੇ, ਸ਼ੁਕਰੀਆ ਜੀ ਧੰਨਵਾਦ। ਤੇ ਔਜਲਾ ਸਾਹਿਬ ਲਿਖਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਔਜਲਾ ਸਾਹਿਬ ਦੇ ਕੁਝ ਸੁਨੇਹੇ ਹੋਰ ਸੀ, ਕਹਿੰਦੇ ਬੜਿੰਗ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਜੀ, ਤੇ ਰਾਜਨ ਜੀ ਵਧੇ ਖਰਚਿਆਂ ਦੇ ਬਾਰੇ ਇਹ ਸਾਂਝਾ ਕਰ ਦਿੱਤਾ ਸੀ ਸੁਨੇਹਾ, ਤੇ ਅੱਗੇ ਲਿਖਿਆ ਸੀ ਪਹਿਲਾਂ ਉਹਨਾਂ ਨੇ, ਇਲਾਜ ਬਿਮਾਰੀ ਦਾ ਹੁੰਦਾ, ਹਿੱਲੇ ਦਾ ਕੋਈ ਇਲਾਜ ਨਹੀਂ ਹੈ ਜੀ, ਇਹ ਹਾਲ ਹੀ ਕਾਂਗਰਸ ਦੇ ਹਨ ਜੀ ਕਹਿੰਦੇ। ਤੇ ਜਟਵੈੜ ਬਾਈ ਜੀ ਲਿਖਦੇ ਆ ਆਪਣੇ ਗੁਰੀਮਾਨ ਜੀ, ਬਿਲਕੁਲ ਸਹੀ ਸੈਣੀ ਸਾਹਿਬ, ਤੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਮਸਲਾ ਸਾਰਾ ਕੁਰਸੀ ਦਾ ਹੈ ਜੀ, ਤੇ ਨਾ ਯੁੱਗ ਬਦਲਣਾ ਨਾ ਸਿਆਸਤਦਾਨ ਕਹਿੰਦੇ ਬਦਲਨੇ ਆ ਜੀ। ਮੁਕੱਦਰ ਜੀ ਕਹਿੰਦੇ ਆ ਕਿਹੜਾ ਸੱਤ ਯੁੱਗ ਜੀ, ਕਿਆ ਬਾਤ ਹੈ ਜੀ। ਤੇ ਜਟਵੈੜ ਬਾਈ ਜੀ ਕਹਿੰਦੇ ਆ ਮੁਕੱਦਰ ਬਾਈ ਨਾਮ ਹੀ ਕਹਿੰਦੇ ਸੱਤ ਯੁੱਗ ਹੈ, ਨਾ ਤੁਸੀਂ ਦੇਖਿਆ ਨਾ ਅਸੀਂ ਦੇਖਿਆ। ਅੱਗੇ ਕਹਿੰਦੇ ਨੇ ਪਰ ਸੈਣੀ ਸਾਹਿਬ ਡੈਨੀਅਲ ਨੂੰ ਅਮਰੀਕਾ ਦੇ ਦਬਾਅ ਦੇ ਵਿੱਚ ਬੇਲ ਵੀ ਕਹਿੰਦੇ ਦੇ ਦਿੱਤੀ ਸੀ, ਤੇ ਅਮਰੀਕਾ ਵੀ ਚਲਾ ਗਿਆ, ਤੇ ਮੇਨਮਾਰ ਜਿਹੜਾ ਸੀਗਾ ਉਹਦੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਫੜਿਆ ਉਹਨੂੰ, ਤੇ ਅਮਰੀਕਾ ਤੋਂ ਡਰ ਫਿਰ ਬੰਦਾ ਅਮਰੀਕਾ ਭੇਜ ਦਿੱਤਾ ਸੀ। ਹਾਂਜੀ, ਉਹ ਅੰਬੈਸੀਆਂ ਦੇ ਵਿੱਚ ਬਹਿ ਜਾਂਦੇ ਆ, ਕਿੰਨਾ ਚਿਰ ਇੱਥੇ ਦੇਖੋ ਆ ਅਮਰੀਕਾ ਦੁਬਈ ਸੋਰੀ ਇੰਗਲੈਂਡ ਦੇ ਵਿੱਚ ਬੈਠੇ ਨੇ ਜਾਂ ਸਵਿਟਜ਼ਰਲੈਂਡ ਦੀਆਂ ਅੰਬੈਸੀਆਂ ਚ ਲੋਕ ਬੈਠੇ ਨੇ, ਤੇ ਬਹੁਤ ਸਾਰੇ ਵੱਡੇ ਵੱਡੇ ਕੇਸ ਹੈ ਜੀ, ਉਹ ਇੱਦਾਂ ਫਿਰ ਹਿਲਾ ਨਹੀਂ ਨਾ ਸਕਦੇ, ਕਿਸੇ ਨੂੰ ਕੱਢ ਕੇ ਲਿਜਾ ਨਹੀਂ ਸਕਦੇ ਜੀ। ਜਟਵੈੜ ਬਾਈ ਜੀ ਕਹਿੰਦੇ ਆ ਡੂੰਘੇ ਬਾਈ ਤੁਸੀਂ ਸੋਚਦੇ ਹੋ ਜੀ, ਤੇ ਔਜਲਾ ਸਾਹਿਬ ਕਹਿੰਦੇ ਆ ਗੱਲ ਕਹਿਣ ਤੇ ਕਰਨ ਦੇ ਵਿੱਚ ਫਰਕ ਹੁੰਦਾ, ਜਦੋਂ ਰੁੱਖੀ ਤੇ ਕੁੱਲੀ ਦੇ ਵਿੱਚ ਰਹਿਣਾ ਪੈਂਦਾ ਪਤਾ ਉਦੋਂ ਲੱਗਦਾ। ਬਿਲਕੁਲ ਦਰੁਸਤ ਹੈ ਜੀ ਔਜਲਾ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਬਥੇਰੇ ਮਹਿਲਾਂ ਵਾਲੇ ਕਿਉਂ ਤੰਗ ਹੋ ਜਾਂਦੇ ਆ ਤੇ ਕਿਉਂ ਉਹ ਫਰਕ ਪਾ ਲੈਂਦੇ ਜੇ ਮਹਿਲਾਂ ਦੇ ਵਿੱਚ ਹੀ ਕਹਿੰਦੇ ਸਾਰਾ ਕੁਝ ਹੁੰਦਾ ਜੀ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ। ਤੇ ਆਪਣੇ ਦੁੰਮੇ ਵਾਲੇ ਦਾ ਬੜਾ ਪਿਆਰਾ ਗੀਤ ਹੈ। ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਵਿਛੜ ਕੇ ਇਹ ਭੁਲੇਖਾ ਪਾਲ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਕਹਿੰਦੇ ਜੀ, ਕਿਆ ਬਾਤ ਹੈ ਜੀ। ਵਿਛੜ ਕੇ ਇਹ ਭੁਲੇਖਾ ਪਾਲ ਕੇ ਜਿਹੜਾ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਇਸੇ ਬਹਾਨੇ ਨਾਲ। ਗੁਰੂ ਜੀ ਨੂੰ ਲਿਖਦੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੂ ਜੀ ਵੈਸੇ ਤਾਂ ਇਟਲੀ ਦੇ ਨੇਵੀ ਵਾਲੇ ਵੀ ਕਹਿੰਦੇ ਜ਼ਮਾਨਤ ਤੇ ਛੱਡ ਕੇ ਇਟਲੀ ਭੇਜ ਦਿੱਤੇ ਸੀ ਮਨਮੋਹਨ ਸਿੰਘ ਵੇਲੇ ਜੀ, ਤੇ ਪਰ ਹੁਣ ਕਹਿੰਦੇ ਹਾਲਾਤ ਵੱਖਰੇ ਆ ਜੀ। ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਜੀ, ਸ਼ੁਕਰੀਆ ਅਦਾ ਕਰ ਰਹੇ ਆ। ਤੇ ਠੀਕ ਹੈ ਬਾਈ ਜੀ ਕਹਿੰਦੇ ਆਪਣੇ ਮੁਕੱਦਰ ਜੀ, ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਲੋ ਦੋਸਤੋ ਚੱਲਦੇ ਆ, ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ। ਹੁਣ ਗੈਰ ਕਾਨੂੰਨੀ ਰਹਿ ਰਹੇ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਰੱਖਣ ਦੀ ਨੀਤੀ ਨੂੰ ਜਿਹੜੀ ਆ ਚੁਣੌਤੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਅਮਰੀਕਾ ਚ ਵੀ ਬਣ ਰਹੇ ਨੇ, ਉਤੋਂ ਮਿਡ ਟਰਮ ਚੋਣਾਂ ਨੇ ਤੇ ਪੰਗੇ ਲੈਣੋਂ ਹਜੇ ਵੀ ਨਹੀਂ ਹਟਦਾ, ਤੇ ਉਹਦੇ ਵਿੱਚ ਜਿਹੜੀਆਂ ਨਵੀਆਂ ਅਪਡੇਟਾਂ ਵੀ ਆ ਰਹੀਆਂ ਹੈ। ਇਸੇ ਤਰ੍ਹਾਂ ਹੀ ਗ੍ਰਿਫਤਾਰ ਜਿਹੜੇ ਨੇ

ਨਵੀਂ ਜੁਗਤ, ਨਵੀਂ ਜੁਗਤ। ਅੰਮ੍ਰਿਤ ਕੌਰ ਬਟਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ ਤੇ ਉਹਨਾਂ ਦੀਆਂ ਕਹਾਣੀਆਂ ਦਾ ਸਿਲਸਿਲਾ ਤੁਹਾਡੇ ਨਾਲ ਚਲਾਇਆ ਹੋਇਆ ਤੇ ਅੱਜ ਇੱਕ ਫਿਰ ਤੋਂ ਨਵੀਂ ਕਹਾਣੀ ਦੇ ਨਾਲ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਅੰਮ੍ਰਿਤ ਕੌਰ ਬਟਰੁੱਖਾਂ ਜੀ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਕਹਾਣੀ ਹੈ ਨਵੀਂ ਜੁਗਤ। ਉਂਝ ਮੈਂ ਬਿਰਧ ਆਸ਼ਰਮਾਂ ਦੇ ਵਿੱਚ ਵਗ ਜਾਂ, ਉੱਥੇ ਵੱਧ ਸੇਵਾ ਹੋਇਆ ਕਰੂ ਮੇਰੀ। ਸੱਸ ਦੇ ਬੋਲ ਸੁਣ ਕੇ ਰਸੋਈ ਦੇ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਹੜੀ ਸੀ, ਜਿਵੇਂ ਕੁਝ ਸਮੇਂ ਦੇ ਲਈ ਸੁਣ ਲਈ ਸਮੇਂ ਲਈ ਜਿਹੜਾ ਸੀ ਸੁਣ ਨਹੀਂ ਹੋ ਗਈ। ਇਹ ਸਭ ਕੁਝ ਸੁਣ ਕੇ ਇੱਕ ਛੁਰੀ, ਨਹੀਂ ਨਹੀਂ ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਰੀਕ ਤੇਜ਼ ਧਾਰ ਚੀਜ਼ ਜਿਹੜੀ ਸੀ ਉਸਦੇ ਕੰਨਾਂ ਦੇ ਵਿੱਚੋਂ ਹੁੰਦੀ ਹੋਈ ਗਲੇ ਤੇ ਛਾਤੀ ਦੀਆਂ ਨਾੜਾਂ ਨੂੰ ਚੀਰਦੀ ਹੋਈ ਸਾਰੇ ਪੇਟ ਦੇ ਵਿੱਚੋਂ ਚੀਰਾ ਲਾਉਂਦੀ ਖੱਬੀ ਵੱਖੀ ਦੇ ਵਿੱਚ ਪਸਲੀਆਂ ਦੇ ਹੇਠਾਂ ਜਾ ਰੁਕੀ, ਜਿੱਥੇ ਉਹਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ। ਦਰਦ ਥੋੜਾ ਕੁ ਵਧਿਆ ਮੋਢੇ ਦੇ ਵਿੱਚ ਵੀ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਦੇ ਵਿੱਚ ਖੱਬੇ ਪਾਸੇ ਜਾ ਕੇ ਰੁਕ ਤੁਰਿਆ। ਦੋ ਚਾਰ ਸਕਿੰਟਾਂ ਦੀ ਇਹ ਪ੍ਰਕਿਰਿਆ ਜਾਨ ਸੂਤ ਕੇ ਲੈ ਗਈ। 20-25 ਸਾਲ ਦੀ ਮਿਹਨਤ ਰੁੜਦੀ ਜਾਪੀ। ਇਸ ਸਾਰੀ ਪ੍ਰਕਿਰਿਆ ਦੇ ਨਾਲ ਦਿਲ ਦਿਮਾਗ ਨਪੀੜਿਆ ਗਿਆ ਤੇ ਉਸਦੇ ਵਿੱਚੋਂ ਨਿਕਲਿਆ ਸੱਤ ਖਾਰੇ ਪਾਣੀ ਦਾ ਰੂਪ ਲੈ ਅੱਖਾਂ ਦੇ ਵਿੱਚ ਆ ਉਤਰਿਆ, ਜਾਣੀ ਕਿ ਹੰਝੂ ਜੜੇ ਕਿਰਨ ਲੱਗ ਗਏ। ਰਸੋਈ ਦੇ ਵਿੱਚ ਪਈਆਂ ਵਸਤਾਂ ਤੇ ਦੁੱਧ ਧੁੰਦ ਜਿਹੀ ਛਾ ਗਈ। ਨਾ ਨਾ, ਵਸਤਾਂ ਤੇ ਧੁੰਦ ਨਹੀਂ ਸੀ, ਧੁੰਦ ਤਾਂ ਦ੍ਰਿਸ਼ਟੀ ਦੇ ਵਿੱਚ ਸੀ। ਛਿੱਲੀਆਂ ਅੱਖਾਂ ਵਾਲੀ ਵੱਡੀ ਸਾਰੀ ਵਿਅੰਗਮਈ ਮੁਸਕਰਾਹਟ ਬੁੱਲਾਂ ਦੇ ਉੱਤੇ ਫੈਲੀ। ਵੱਡਾ ਸਾਰਾ ਸਾਹ ਭਰ ਕੇ ਖਿੜਕੀ ਦੇ ਵਿੱਚੋਂ ਅਸਮਾਨ ਦੇ ਵੱਲ ਨੂੰ ਆਪਣੇ ਵਕੀਲ ਤੇ ਜੱਜ ਨੂੰ ਸਾਹਮਣੇ ਮਹਿਸੂਸ ਕੀਤਾ ਤੇ ਬੁੱਲਾਂ ਦਾ ਸੀਟੀ ਮਾਰਨ ਵਾਲਾ ਆਕਾਰ ਬਣਾ ਕੇ ਫੂ ਫੂ ਕਰਕੇ ਸਾਰੀ ਹਵਾ ਜਿਹੜੀ ਸੀ ਬਾਹਰ ਨੂੰ ਕੱਢ ਛੱਡੀ। ਦੋ ਤਿੰਨ ਵਾਰ ਏਦਾਂ ਕਰਨ ਦੇ ਉੱਤੇ ਥੋੜਾ ਚੈਨ ਜਿਹਾ ਆਇਆ, ਲੰਬੇ ਸਾਹ ਲੈ ਜਾਣੀ। ਇਸ ਤਰ੍ਹਾਂ ਡੂੰਘੇ ਸਾਹ ਭਰਨ ਦੇ ਉੱਤੇ ਕੱਢਣ ਦੀ ਜੁਗਤ ਉਸਦੇ ਪਤੀ ਨੇ ਉਸਨੂੰ ਜਿਹੜਾ ਦਿਨ ਦੱਸੀ ਸੀਗੀ, ਜਦੋਂ ਇੱਕ ਦਿਨ ਉਹ ਬਹੁਤ ਜ਼ਿਆਦਾ ਬੇਚੈਨ ਹੋ ਗਈ ਸੀ। ਉਸਦਾ ਜੀ ਕਰ ਰਿਹਾ ਸੀ ਘਰ ਦਾ ਸਾਰਾ ਸਮਾਨ ਤੋੜ ਦੇਵੇ, ਭਾਂਡੇ ਗਲੀ ਦੇ ਵਿੱਚ ਵਗਾ ਕੇ ਮਾਰੇ, ਪਾਗਲਾਂ ਵਾਂਗ ਚੀਕਾਂ ਮਾਰੇ ਤੇ ਰੋਈਏ ਚੜ ਜੇ ਤੇ ਮੁੜ ਕੇ ਨਾ ਥਿਆਵੇ ਕਿਸੇ ਨੂੰ ਵੀ। ਉਸ ਦਿਨ ਬੇਬੇ ਨੇ ਉਸਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਹੀਆਂ ਨੇ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਸਨ। ਭਾਵੇਂ ਉਹ ਕੁਝ ਨਾ ਬੋਲਦੀ, ਫਿਰ ਵੀ ਬੇਬੇ ਆਖ ਦਿੰਦੀ, ਤੂੰ ਮੈਨੂੰ ਮਾਰ ਕੇ ਰਾਜ਼ੀ ਹੈ, ਮੈਨੂੰ ਘਰੋਂ ਕੱਢ ਕੇ ਰਾਜ਼ੀ ਹੈ। ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸੁਣ ਕੇ ਉਹਦਾ ਜਿਹੜਾ ਜੀ ਕਰਦਾ ਘਰ ਛੱਡ ਕੇ ਚਲੀ ਜਾਵੇ ਕਿਧਰੇ। ਉਸਦੀ ਸ਼ਕਲ ਸੂਰਤ ਠੀਕ ਸੀ, ਨਾ ਬਹੁਤੀ ਚੰਗੀ ਨਾ ਬਹੁਤੀ ਮਾੜੀ। ਬੇਬੇ ਨੇ ਆਖਿਆ, ਮੈਂ ਤਾਂ ਵਿਆਹ ਨੂੰ ਹੀ ਤੇਰੀ ਬੁੱਥੜੀ ਦੇਖ ਲਈ ਸੀ ਕਿ ਤੇਰੇ ਨੀ ਜਵਾਕ ਹੁੰਦਾ ਹੁਣ। ਜਵਾਬ ਤਾਂ ਹੈ ਹੀ ਸੀ ਇਸ ਗੱਲ ਦਾ, ਪਰ ਜ਼ਬਾਨ ਦੇ ਉੱਤੇ ਨਹੀਂ ਲਿਆਂਦਾ। ਕਈ ਵਾਰ ਮਨ ਨੇ ਉਬਾਲਾ ਖਾਧਾ ਕਿ ਆਖ ਹੀ ਦੇ, ਆਖ ਹੀ ਦਮਾ ਇਹਨੂੰ ਕਿਸੇ ਨਾ ਕਿਸੇ ਤੇ। ਜਦੋਂ ਮੈਨੂੰ ਦੇਖਣ ਗਏ ਸੀ ਨਾ, ਬੂਥੜੀ ਤਾਂ ਉਦੋਂ ਵੀ ਇਹੀ ਸੀ ਤੇ ਹੁਣ ਵੀ ਇਹੀ ਹੈ। ਜੇ ਤੁਸੀਂ ਐਡੇ ਹੀ ਅੰਤਰਜਾਮੀ ਹੋ, ਫਿਰ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖਰਾਬ ਕੀਤਾ, ਕਿਉਂ ਖਰਾਬ ਕੀਤੀ ਹੈ? ਮੇਰੇ ਨਾਲ ਵਿਆਹ ਕੇ ਉਹਨੂੰ ਕਿਉਂ ਜ਼ਿੰਦਗੀ ਉਹਦੀ ਬਰਬਾਦ ਕਰਕੇ ਰੱਖ ਦਿੱਤੀ? ਪਰ ਲੜਾਈ ਤੇ ਲੱਸੀ ਦਾ ਕੀ ਵਧਾਉਣਾ ਸੀ? ਉਹ ਸਭ ਹੰਜਮ ਕਰਨਾ, ਜਾਣੀ ਕਿ ਹਜ਼ਮ ਕਰਨਾ ਸਹਿਜ ਦੇ ਨਾਲ ਤਾਂ ਨਹੀਂ ਸੀਗਾ, ਗੱਲ ਇੱਕ ਨਹੀਂ ਸੀ ਹੁੰਦੀ, ਪੂਰੀ ਲਿਸਟ ਤਿਆਰ ਹੁੰਦੀ ਸੀਗੀ। ਕੁਝ ਉਹਨਾਂ ਗੱਲਾਂ ਦੇ ਉੱਤੇ ਮਿਹਣੇ ਜਿਹੜੀਆਂ ਉਸੇ ਦੇ ਪੇਕੇ ਪਰਿਵਾਰ ਦੇ ਜੀਆਂ ਦੇ ਵੱਲੋਂ ਆਪਣੇ ਘਰ ਦੇ ਅੰਦਰੂਨੀ ਝਗੜੇ ਦੱਸੇ ਹੋਏ ਨੇ। ਉਹ ਸੋਚਦੀ, ਪਤਾ ਨਹੀਂ ਮੇਰੇ ਆਪਣਿਆਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਜਿਹੜੀਆਂ ਗੱਲਾਂ ਰਾਹੀਂ ਉਹ ਆਪਣੇ ਪਰਿਵਾਰ ਦੇ ਦੂਜੇ ਜੀਆਂ ਦੇ ਔਗਣ ਫਰੋਲ ਜਾਂਦੇ ਨੇ, ਉਹ ਸਾਰੀਆਂ ਗੱਲਾਂ ਦੇ ਬੰਬ ਬਣ ਕੇ ਉਹਨਾਂ ਦੀਆਂ ਧੀਆਂ ਭੈਣਾਂ ਦੇ ਸਿਰ ਹੀ ਫਟਣਗੇ। ਉਹਨੂੰ ਕੋਈ ਠਾਰ ਨਹੀਂ ਸੀਗੀ ਦੁੱਖੜੇ ਰੋਣ ਲਈ।
ਉਸਦੇ ਪਤੀ ਨੇ ਉਸਨੂੰ ਬਾਂਹ ਤੋਂ

ਫੜਿਆ ਤੇ ਬਾਹਰ ਰੁੱਖਾਂ ਹੇਠਾਂ ਲੈ ਗਿਆ। ਵਾਰ ਵਾਰ ਅੰਦਰ ਹਵਾ ਭਰਨ ਤੇ ਛੱਡਣ ਨੂੰ ਕਹਿ ਰਿਹਾ ਕਿ ਲੰਬੇ ਸਾਹ ਲੈ, ਲੰਬਾ ਸਾਹ ਖਿੱਚ ਤੇ ਛੱਡ। ਮੈਂ ਵੀ ਏਦਾਂ ਹੀ ਆਪਣੀ ਭਰੀ ਛਾਤੀ ਖਾਲੀ ਕਰਦਾ ਹੁੰਦਾ। ਉਹਨੇ ਜਦੋਂ ਇਹ ਆਖਿਆ ਸੀ ਨਾ ਤਾਂ ਪਤਨੀ ਹੈਰਾਨੀ ਦੇ ਨਾਲ ਉਸਦੇ ਵੱਲ ਦੇਖਦੀ ਰਹੀ। ਮੈਂ ਵੀ ਇਨਸਾਨ ਹਾਂ, ਮੈਨੂੰ ਵੀ ਤਕਲੀਫ ਹੁੰਦੀ ਹੈ, ਕਦੇ ਘਰੋਂ ਤੇ ਕਦੇ ਬਾਹਰੋਂ। ਬਾਹਰੋਂ ਮਤਲਬ? ਪਤਨੀ ਨੇ ਪੁੱਛਿਆ ਸੀ। ਜਿੱਥੇ ਮੈਂ ਨੌਕਰੀ ਕਰ ਰਿਹਾ ਨਾ, ਮੇਰੇ ਸਾਥੀ ਕਰਮਚਾਰੀ ਥੱਬਾ ਤਨਖਾਹਾਂ ਦਾ ਲੈ ਕੇ ਵੀ ਕੰਮ ਦੇ ਵਿੱਚ ਇਮਾਨਦਾਰ ਨਹੀਂ। ਮੈਂ ਕੁਝ ਨਹੀਂ ਕਰ ਸਕਦਾ, ਬਸ ਮਨ ਕਲਪਦਾ ਮੇਰਾ ਦੇਖ ਕੇ। ਪਤੀ ਦੀ ਇਸੇ ਇਮਾਨਦਾਰੀ ਤੇ ਨੇਕੀ ਤੇ ਉਹ ਫਿਦਾ ਸੀਗੀ। ਮਾਣ ਮਹਿਸੂਸ ਕਰਦੀ ਸੀ। ਹੋਰ ਵਿਚਾਰਾਂ ਦੇ ਵਿੱਚ ਮਤਭੇਦ ਜ਼ਰੂਰ ਹੁੰਦਿਆਂ ਵੀ ਇੱਕ ਦੂਜੇ ਦੇ ਉੱਤੇ ਅੰਤਾਂ ਦਾ ਭਰੋਸਾ ਕਰਦੇ। ਇਹੋ ਜਿਹੇ ਭਰੋਸੇ ਕਮਾਏ ਜਾਂਦੇ ਨੇ, ਪਰ ਉਹਨਾਂ ਦੇ ਵਿੱਚ ਸਹਿਜੇ ਹੀ ਜਿਹੜਾ ਇਸਦੇ ਲਈ ਬੇ ਔਲਾਦ ਹੋਣ ਕਰਕੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਦੂਜੇ ਦਾ ਸਾਥ ਨਿਭਾ ਰਹੇ ਨੇ। ਪਤੀ ਦੀ ਗੱਲ ਸੁਣ ਕੇ ਉਸਦਾ ਆਪਣੀ ਤਕਲੀਫ ਦੇ ਵੱਲੋਂ ਧਿਆਨ ਹਟਿਆ। ਘਰ ਦੇ ਵਿੱਚ ਮੈਂ ਸਾਰਾ ਕੁਝ ਅੱਖੀ ਦੇਖਦਾ ਹਾਂ, ਕੋਈ ਦੱਸੇ ਨਾ ਮੈਨੂੰ, ਚਾਹੇ ਦੱਸੇ ਚਾਹੇ ਨਾ ਦੱਸੇ, ਪਰ ਮੈਨੂੰ ਸਭ ਪਤਾ ਹੈ। ਤੂੰ ਸਹੀ ਹੋਵੇ ਤਾਂ ਵੀ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਆਖ ਸਕਦਾ। ਮੇਰੀ ਮਾਂ, ਮੇਰੀਆਂ ਭੈਣਾਂ, ਮੇਰੇ ਰਿਸ਼ਤੇਦਾਰ ਇਹੀ ਕਹਿਣਗੇ ਤੂੰ ਮੈਨੂੰ ਵੱਸ ਦੇ ਵਿੱਚ ਕਰ ਲਿਆ, ਤੇਰੇ ਲਈ ਤਾਂ ਹੋਰ ਔਖਾ ਹੋ ਜਾਣਾ ਹੈ। ਫਿਰ ਮੈਨੂੰ ਪਤਾ ਹੈ ਮੈਂ ਤੇਰੇ ਅੱਗੇ ਢਾਲ ਨਹੀਂ ਬਣ ਸਕਦਾ। ਇੱਕ ਰੱਬ ਤੋਂ ਡਰਨ ਵਾਲੇ ਬੰਦੇ ਦੇ ਲਈ ਆਪਣਿਆਂ ਨਾਲ ਲੜਨਾ ਸਭ ਤੋਂ ਵੱਧ ਔਖਾ ਹੁੰਦਾ ਹੈ। ਮਾਂ ਦੇ ਲਈ ਆਪਣੇ ਫਰਜ਼ ਨਿਭਾਉਣੇ ਜ਼ਰੂਰੀ ਨੇ। ਤੇ ਮੈਂ ਕਿੱਧਰ ਜਾਵਾਂ ਫਿਰ? ਪਤਨੀ ਨੇ ਪਤੀ ਦੇ ਚਿਹਰੇ ਦੇ ਵੱਲ ਦੇਖਦਿਆਂ ਆਖਿਆ। ਕਿਤੇ ਵੀ ਨਹੀਂ, ਤੈਨੂੰ ਕਿਉਂ ਜ਼ਰੂਰਤ ਹੈ? ਬਸ ਇਸ ਤਰ੍ਹਾਂ ਸਮਝ ਲੈ ਬਈ ਆਪਣਾ ਜਨਮ ਹੀ ਮਾਂ ਕਰਕੇ ਹੋਇਆ ਹੈ। ਚੰਗਾ ਕਹੇ ਮਾੜਾ ਕਹੇ ਸਭ ਸਿਰ ਮੱਥੇ ਹੈ। ਆਹ ਤਾਂ ਕੋਈ ਗੱਲ ਨਾ ਬਣੀ, ਫਿਰ ਆਪਣਾ ਜੀਵਨ ਤਾਂ ਗਿਆ। 20-22 ਸਾਲ ਲੰਘ ਗਏ ਮਾਂ ਦੀਆਂ ਗਲਤ ਫਹਿਮੀਆਂ ਦੀਆਂ ਸਫਾਈਆਂ ਦਿੰਦੇ ਹੋਏ। ਕੀ ਕਰੀਏ ਫਿਰ? ਤੂੰ ਹੀ ਦੱਸ। ਮਾਂ ਨੂੰ ਜੇ ਕੋਈ ਗੱਲ ਆਖੀਏ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸਦੀ ਕੋਈ ਕਦਰ ਨਹੀਂ ਕਰਦਾ। ਪਿੰਡ ਵਾਲੀ ਭਰਜਾਈ ਨਾਲ ਮਾਂ ਦੀ ਬਣਦੀ ਨਹੀਂ, ਇਸਦੇ ਲਈ ਉਹਨਾਂ ਦੇ ਕੋਲ ਭੇਜਣ ਦਾ ਤਾਂ ਵਰਕਾ ਹੀ ਪਾੜ ਦੇ ਤੂੰ। ਉਹ ਥੋੜੀ ਦੇਰ ਚੁੱਪ ਕਰ ਗਿਆ। ਪਤਨੀ ਸੁੰਨੀਆਂ ਜਿਹੀਆਂ ਅੱਖਾਂ ਦੇ ਨਾਲ ਅਸਮਾਨ ਦੇ ਵੱਲ ਦੇਖ ਰਹੀ ਹੈ। ਉਹ ਫਿਰ ਬੋਲਿਆ, ਬੇਬੇ ਭੈਣ ਹੋਰਾਂ ਦੇ ਕੋਲ ਵੀ ਮਹੀਨਾ 20 ਦਿਨ ਇਸ ਕਰਕੇ ਲਾ ਆਉਂਦੀ ਹੈ ਕਿਉਂਕਿ ਭੈਣਾਂ ਦੇ ਘਰ ਉਹਨਾਂ ਦੇ ਆਪਣੇ ਬਜ਼ੁਰਗ ਨਹੀਂ, ਉਹ ਬੇਬੇ ਦੇ ਨਾਲ ਲੱਗੀਆਂ ਰਹਿੰਦੀਆਂ ਨੇ। ਬੇਬੇ ਉਹਨਾਂ ਨੂੰ ਜੋ ਗੱਲਾਂ ਝੂਠੀਆਂ ਸੱਚੀਆਂ ਦੱਸਦੀ ਰਹਿੰਦੀ ਹੈ ਉਹ ਉਸੇ ਨੂੰ ਸੱਚ ਮੰਨ ਲੈਂਦੀਆਂ ਨੇ। ਕਿਉਂ ਕਿਉਂ ਮੰਨ ਲੈਂਦੀਆਂ ਨੇ ਸੱਚ? ਫਿਰ ਪਤਨੀ ਦੇ ਸਵਾਲ ਉਸਨੂੰ ਪਰੇਸ਼ਾਨ ਕਰ ਰਹੇ ਨੇ। ਕਿਉਂਕਿ ਬੇਬੇ ਉਹਨਾਂ ਦੀ ਮਾਂ ਹੈ, ਬੇਬੇ ਆਪਦੀ ਹਾਲਤ ਤਰਸਯੋਗ ਬਣਾ ਕੇ ਦੱਸ ਦਿੰਦੀ ਹੈ। ਤੁਸੀਂ ਵੀ ਤਾਂ ਉਹਨਾਂ ਦੇ ਭਰਾ ਹੋ, ਉਹ ਬੇਬੇ ਨੂੰ ਇਹ ਗੱਲ ਤਾਂ ਸਮਝਾ ਸਕਦੀਆਂ ਨੇ ਕਿ ਉਸਦੇ ਬਿਨਾਂ ਵਜ੍ਹਾ ਦੇ ਕੀਤੇ ਕਲੇਸ਼ ਦੇ ਨਾਲ ਉਹਨਾਂ ਦਾ ਭਰਾ ਵੀ ਔਖਾ ਹੁੰਦਾ ਹੈ। ਸਿੱਧੀ ਜਿਹੀ ਗੱਲ ਹੈ, ਬੇਬੇ ਨੂੰ ਕੋਈ ਨਹੀਂ ਸਮਝ ਸਕਦਾ। ਵੈਸੇ ਇਹਨਾਂ ਗੱਲਾਂ ਦਾ ਕੋਈ ਇਲਾਜ ਹੈ? ਤੂੰ ਦੱਸ, ਉਦਾਸੀ ਜਿਹੀ ਆਵਾਜ਼ ਦੇ ਵਿੱਚ ਉਸਨੇ ਪੁੱਛ ਹੀ ਲਿਆ। ਕੋਈ ਇਲਾਜ ਨਹੀਂ, ਬਸ ਇਹ ਸਮਝ ਲੈ ਬਈ ਆਪਣੇ ਵਰਗਿਆਂ ਦੀ ਜ਼ਿੰਦਗੀ ਇਹੋ ਜਿਹੀ ਹੁੰਦੀ ਹੈ। ਉਹਨੇ ਕੌੜੀ ਸੱਚਾਈ ਆਖ ਦਿੱਤੀ ਸੀ। ਇਸ ਗੱਲ ਦੇ ਵਿੱਚ ਸਿਰੇ ਦੀ ਬੇਵਸੀ ਵੀ ਸੀ। ਇੰਨਾ ਆਖਣ ਤੋਂ ਬਾਅਦ ਉਹ ਕਿੰਨੀ ਦੇਰ ਚੁੱਪ ਚਾਪ ਉੱਡਦੇ ਪਰਿੰਦਿਆਂ ਦੇ ਵੱਲ ਤੇ ਹਵਾ ਦੇ ਨਾਲ ਰੁੱਖਾਂ ਦੇ ਝੂਮਦੇ ਪੱਤਿਆਂ ਵੱਲ ਨੂੰ ਦੇਖਦੇ ਰਹੇ ਸਨ ਦੋਹੇ ਮੀਆਂ ਬੀਬੀ। ਪਤਾ ਨਹੀਂ ਕੁਝ ਔੜ ਵੀ ਨਹੀਂ ਸੀ ਰਿਹਾ ਤੇ ਗੱਲ ਕਰਨ ਦੇ ਲਈ ਜਾਂ ਫਿਰ ਕਹਿਣ ਦੇ ਲਈ ਬਹੁਤ ਕੁਝ ਸੀ, ਉਹ ਕਹਿਣਾ ਨਹੀਂ ਸੀ ਚਾਹੁੰਦੇ। ਕਈ ਉਲਝਣਾਂ ਦਾ ਕੋਈ ਸਿਰਾ ਨਹੀਂ ਲੱਭਦਾ ਹੁੰਦਾ, ਬਸ ਉਹਨਾਂ ਦੀ ਉਲਝਣ ਵੀ ਇਸੇ ਹੀ ਤਰ੍ਹਾਂ ਸੀ। ਏਦਾਂ ਦੀਆਂ ਗੱਲਾਂ ਤਾਂ ਕੁਝ ਕੁ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ ਸਨ, ਪਰ ਅੱਜ ਤਾਂ ਮਾਂ ਦੇ ਮੂੰਹੋਂ ਬਿਰਧ ਆਸ਼ਰਮ ਵਾਲੀ ਗੱਲ ਸੁਣ ਕੇ ਪਤਾ ਨਹੀਂ ਕੁਛ ਹੋਰ ਏ ਤਰ੍ਹਾਂ ਦਾ ਜਿਹੜਾ ਮਹਿਸੂਸ ਹੋਣ ਲੱਗ ਪਿਆ ਸੀ। ਲੱਗਦਾ ਸੀ ਕਿ ਗਲਤੀ ਦੇ ਨਾਲ ਕਹਿ ਬੈਠੀ ਬੇਬੇ ਕਿਤੇ। ਪੁੱਤ ਨੇ ਕਿਹਾ, ਬੇਬੇ ਬਿਰਧ ਆਸ਼ਰਮ ਵਾਲੇ ਏਦਾਂ ਨਹੀਂ ਰੱਖਦੇ, ਉਹ ਪਤਾ ਕਰਦੇ ਨੇ ਆਲੇ ਦੁਆਲਿਓ ਕਿ ਬਜ਼ੁਰਗ ਨੂੰ ਪਰਿਵਾਰ ਦੇ ਵੱਲੋਂ ਸੱਚੀ ਕੋਈ ਤਕਲੀਫ ਹੈ ਜਾਂ ਨਹੀਂ। ਉਹਨਾਂ ਨੂੰ ਮੈਂ ਦੱਸੂ ਮੇਰੀ ਕਿੰਨੀ ਕੁ ਪੁੱਛ ਕਰਦੇ ਹੋ? ਮੇਰੀ ਜਾਤ ਨਹੀਂ ਪੁੱਛਦੇ ਕਿਸੇ ਕੰਮ ਦੇ ਵਿੱਚ, ਆਪੇ ਨਿਕਲੂ ਜਲੂਸ ਜਦੋਂ ਨੈੱਟ ਦੇ ਉੱਤੇ ਪਾਇਆ। ਬੇਬੇ ਬੁੜਕ ਬੁੜਕ ਬੋਲ ਰਹੀ ਹੈ।
ਉਹ ਤਾਂ ਜਿਵੇਂ ਪੂਰੀ ਯੋਜਨਾ ਤਿਆਰ ਕਰੀ ਬੈਠੀ ਸੀਗੀ। ਮਨ ਨਹੀਂ ਸੀ ਮੰਨ ਰਿਹਾ ਕਿ ਇਹ ਸਭ ਕੁਝ ਬੇਬੇ ਆਖ ਰਹੀ ਹੈ। ਜਿਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਰਹਿਣ ਦਿੱਤੀ ਮਨ ਮਰਜ਼ੀ ਦਾ ਖਾਂਦੀ ਪੈਣ ਦੀ, ਮਨ ਮਰਜ਼ੀ ਦੇ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੀ ਆਉਂਦੀ, ਮਨ ਮਰਜ਼ੀ ਦੇ ਨਾਲ ਸੌਂਦੀ ਜਾਗਦੀ। ਕਮੀ ਸੀ ਤਾਂ ਇੱਕ ਗੱਲ ਦੀ ਕਿ ਬੇਬੇ ਨਾਲ ਵਿਚਾਰ ਮੇਲ ਨਹੀਂ ਸਨ ਖਾਂਦੇ ਮੇਰੇ। ਜੇ ਬੇਬੇ ਦੀ ਗੱਲ ਨੂੰ ਗਲਤ ਆਖਿਆ ਜਾਂਦਾ ਤਾਂ ਉਹ ਹਰਖ ਜਾਂਦੀ ਤੇ ਬੁੜਬੁੜ ਕਰੀ ਜਾਂਦੀ। ਇਸ ਦੇ ਲਈ ਚੁੱਪ ਹੀ ਜਿਹੜੀ ਭਲੀ ਸਮਝਦੇ ਸੀ। ਬੇਬੇ ਨੇ ਉਹਨਾਂ ਦੀ ਜਵਾਬ ਦੇਣ ਵਾਲੀ ਗੱਲ ਦੇ ਉੱਤੇ ਤਾਂ ਖਿਝਣਾ ਹੀ ਸੀਗਾ, ਚੁੱਪ ਤੇ ਵੀ ਖਿਝਦੀ, ਵੱਧ ਦੁਆਵਾਂ ਦੇਣ ਲੱਗਦੀ। ਲੱਗੀ ਵੀ ਨਾ ਧੀ ਵੇਖਦੀ ਨਾ ਪੁੱਤ ਦੇਖਦੀ। ਜਿਹੜਾ ਵੀ ਉਸਦੀ ਹਾਂ ਦੇ ਵਿੱਚ ਹਾਂ ਨਾ ਮਿਲਾਉਂਦਾ, ਉਸੇ ਨੂੰ ਸਰਾਪ ਦੇਣ ਲੱਗਿਆਂ ਦੇਰ ਨਾ ਲਾਉਂਦੀ। ਮਾਂ ਦੀਆਂ ਗੱਲਾਂ ਤੋਂ ਬਹੁਤ ਵਾਰ ਪੁੱਤ ਨੂੰ ਸ਼ਰਮਸਾਰ ਹੋਣਾ ਪੈਂਦਾ ਸੀ। ਕੰਮ ਵਾਲੀ ਕਈ ਵਾਰ ਜਦੋਂ ਚਾਹ ਪੀਂਦੀ ਜਾਂ ਰੋਟੀ ਖਾਂਦੀ ਤਾਂ ਉਹਨੂੰ ਆਖਦੀ, ਖਾ ਪੀ ਕੇ ਵਗ ਜਿਆ ਕਰ, ਕੰਮ ਕਰਨ ਦੀ ਕੀ ਜ਼ਰੂਰਤ ਹੈ। ਪੁੱਤ ਨੂੰ ਜੇ ਕਿਸੇ ਗਰੀਬ ਗੁਰਬੇ ਨੂੰ ਗਰਮੀ ਸਰਦੀ ਲੋੜ ਮੁਤਾਬਕ ਕੋਈ ਕੱਪੜਾ ਲੀੜਾ ਲੈ ਦਿੰਦੇ ਤਾਂ ਵੀ ਤਾਂ ਕਲੇਸ਼ ਕਰਦੀ, ਆਖਦੀ, ਮੈਨੂੰ ਪੁੱਛੇ ਬਿਨਾਂ ਹੀ ਫੈਸਲੇ ਲੈਂਦੇ ਨੇ ਇਹ ਧੀਆਂ ਦੇ ਕੋਲ। ਰੋਂਦੀ ਕਰਲਾਉਂਦੀ ਕਿ ਉਸਦੀ ਘਰ ਦੇ ਵਿੱਚ ਕੋਈ ਪੁੱਛ ਗਿੱਛ ਨਹੀਂ ਕਰਦਾ ਕੋਈ ਵੀ। ਜੇ ਕਿਤੇ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਕਿਸੇ ਗਰੀਬ ਨੂੰ ਕੁਝ ਦਿੱਤਾ ਤਾਂ ਆਖਦੀ, ਅਗਲੇ ਜਨਮ ਦੇ ਵਿੱਚ ਤੁਹਾਨੂੰ ਵੀ ਇਹਨਾਂ ਵਰਗੇ ਮੰਗਤੇ ਬਣਨਾ ਪਊਗਾ। ਇਹ ਸਾਰਾ ਕੁਝ ਲੈਣ ਵਾਸਤੇ ਉਹ ਦੋਵੇਂ ਜੀ ਲੋੜਵੰਦ ਦੀ ਮਦਦ ਕਰਨ ਵਾਲੇ ਸਨ। ਬੇਬੇ ਨੂੰ ਇਹ ਸਭ ਪਸੰਦ ਨਹੀਂ ਸੀ ਕਿ ਉਹ ਮਦਦ ਕਰਦੇ ਆ। ਬੇਬੇ ਦੀ ਸਾਂਭ ਸੰਭਾਲ ਵੱਲੋਂ ਦੋਵੇਂ ਜੀਆਂ ਦੇ ਵੱਲੋਂ ਕੋਈ ਕਮੀ ਨਹੀਂ ਰਹੀ, ਪਰ ਬੇਬੇ ਦਾ ਮਨ ਨੂੰ ਤੇ ਕਦੇ ਨਾ ਧਿੱਜਦਾ ਸੀਗਾ। ਪੁੱਤ ਪੂਰਾ ਤੜਫ ਤੜਫ ਕੇ ਜਮਾਂ ਬਿਮਾਰਾਂ ਵਾਂਗ ਹੋ ਜਾਂਦਾ, ਪਰ ਬੇਬੇ ਨੂੰ ਸਿਰਫ ਆਪ ਦੀ ਫਿਕਰ ਰਹਿੰਦੀ ਸੀ। ਨੂੰ ਦੇ ਪੇਕਿਆਂ ਦਾ ਕੋਈ ਆ ਜਾਂਦਾ ਤਾਂ ਉਸਦੀ ਬੁੜਬੁੜ ਜਿਹੜੀ ਸੀ ਸ਼ੁਰੂ ਹੋ ਜਾਂਦੀ। ਗੱਲਾਂ ਬਾਤਾਂ ਦੇ ਵਿੱਚ ਤਾਂ ਬੇਬੇ ਬਥੇਰੀ ਚੰਗੀ ਸੀ, ਪਰ ਜਦੋਂ ਕਿਸੇ ਦੇ ਬਾਅਦ ਪੈ ਜਾਂਦੀ ਸੀ ਨਾ, ਕਈ ਕਈ ਦਿਨ ਖਹਿੜਾ ਨਾ ਛੱਡਦੀ ਸੀ। ਧੀਆਂ ਦੇ ਕੋਲ ਸਾਰਾ ਇਲਜ਼ਾਮ ਨੂੰ ਪੁੱਤ ਦੇ ਉੱਤੇ ਹੀ ਲਾ ਦਿੰਦੀ। ਅੱਗੋਂ ਨੂੰ ਪੁੱਤ ਭਾਵੇਂ ਹੱਥ ਜੋੜ ਜੋੜ ਕੇ ਸ਼ਾਂਤੀ ਦੀ ਭੀਖ ਮੰਗਣ, ਪਰ ਉਸਨੂੰ ਕੋਈ ਫਰਕ ਨਾ ਪੈਂਦਾ। ਸੱਸ ਨੂੰ ਦੀ ਬੋਲਚਾਲ ਬੰਦ ਹੋ ਜਾਂਦੀ। ਪੁੱਤ ਵਿਚਾਰਾ ਆਪਣੀਆਂ ਤਕਲੀਫਾਂ ਲੁਕਾਉਂਦਾ ਮਾਂ ਨੂੰ ਡਾਕਟਰਾਂ ਦੇ ਕੋਲ ਚੁੱਕੀ ਫਿਰਦਾ। ਰਿਪੋਰਟਾਂ ਕਰਵਾਈਆਂ ਜਾਂਦੀਆਂ, ਬਿਮਾਰੀ ਕੋਈ ਨਾ ਆਉਂਦੀ। ਸਾਰਾ ਸਾਰਾ ਦਿਨ ਆਪਣੇ ਅੰਦਰ ਗੁੱਸਾ ਵਧਾਈ ਰੱਖਦੀ, ਉਸੇ ਕਾਰਨ ਸਰੀਰ ਨੂੰ ਤਕਲੀਫ ਹੋਣ ਲੱਗ ਪੈਂਦੀ। ਘਰ ਦੇ ਵਿੱਚ ਸੁੰਨ ਪਸਰੀ ਰਹਿੰਦੀ। ਪਤੀ ਪਤਨੀ ਆਪਸ ਦੇ ਵਿੱਚ ਵੀ ਕੋਈ ਗੱਲਬਾਤ ਨਾ ਕਰਦੇ, ਹੱਸਣਾ ਖੇਡਣਾ ਤਾਂ ਬੜੀ ਦੂਰ ਦੀ ਗੱਲ ਸੀ। ਘਰ ਦਾ ਮਾਹੌਲ ਦੇਖ ਕੇ ਗੁਆਂਢ ਦੇ ਵਿੱਚੋਂ ਆਉਂਦੇ ਬੱਚੇ ਵੀ ਖੇਡਣ ਨਾ ਆਉਂਦੇ। ਕਈ ਵਾਰ ਮਨ ਭਰ ਭਰ ਕੇ ਆਉਂਦਾ, ਕਿੰਨੀ ਕੁ ਮਾੜੀ ਕਿਸਮਤ ਲਿਖਾ ਕੇ ਲਿਆਏ ਆ ਸੀ। ਫਿਰ ਰੱਬ ਦੇ ਨਾਲ ਝਗੜੇ ਝੇੜੇ ਚੱਲਦੇ ਰਹਿੰਦੇ। ਉਹ ਬੇਬੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ। ਇਹੀ ਕਾਰਨ ਸੀ ਕਿ ਉਹ ਹਰ ਵਾਰ ਕਲੇਸ਼ ਤੇ ਸੰਤਾਪ ਦੇ ਵਿੱਚੋਂ ਨਿਕਲਣ ਦੇ ਲਈ ਕੋਈ ਢੰਗ ਤਰੀਕਾ ਸੋਚ ਲੈਂਦੇ। ਕਈ ਵਾਰ ਬੇਬੇ ਕਦੇ ਕਦਾਈ ਆਉਣ ਵਾਲੇ ਰਿਸ਼ਤੇਦਾਰਾਂ ਦੇ ਕੋਲ ਰੋਣ ਲੱਗ ਜਾਂਦੀ, ਆਖਦੀ, ਮੈਨੂੰ ਤਾਂ ਇਹਨਾਂ ਦਾ ਫਿਕਰ ਮਾਰਦਾ। ਉਹ ਸੋਚਦੇ, ਇਹ ਕਿਹੋ ਜਿਹਾ ਫਿਕਰ ਹੈ ਬੇਬੇ ਦਾ ਜਿਹੜਾ ਥੋੜੇ ਦਿਨਾਂ ਬਾਅਦ ਉਹਨਾਂ ਨੂੰ ਸੂਲੀ ਦੇ ਉੱਤੇ ਟੰਗ ਦਿੰਦਾ। ਜਿੱਥੋਂ ਵੀ ਉਹਨਾਂ ਇਲਾਜ ਕਰਵਾਇਆ ਤਾਂ ਡਾਕਟਰ ਉਹਨਾਂ ਨੂੰ ਆਖਦੇ, ਨੁਕਸ ਤਾਂ ਕੋਈ ਨਹੀਂ ਰਿਪੋਰਟਾਂ ਦੇ ਵਿੱਚ ਭਾਈ, ਪਰ ਖੁਸ਼ ਰਹਿਣਾ ਜ਼ਰੂਰੀ ਹੈ ਤੁਹਾਡੇ ਲਈ। ਪਰ ਰਿਸ਼ਤੇਦਾਰਾਂ ਤੇ ਬੇਬੇ ਦੇ ਫਿਕਰ ਨੇ ਉਹਨਾਂ ਨੂੰ ਕਦੇ ਖੁਸ਼ ਰਹਿਣ ਹੀ ਨਹੀਂ ਦਿੱਤਾ। ਇੱਕ ਦਿਨ ਰਾਤ ਦੇ 8:30 ਵਜੇ ਬੇਬੇ ਨੇ ਆਪਣੇ ਬਿਲਕੁਲ ਨਾਲ ਲੱਗਦੇ ਕਮਰੇ ਦੇ ਵਿੱਚੋਂ ਫੋਨ ਕੀਤਾ, ਪੁੱਤ ਉੱਠ ਕੇ ਮਾਂ ਦੇ ਕੋਲ ਚਲਿਆ ਗਿਆ। ਮਾਤਾ ਫਿਰ ਭਰੀ ਪੀਤੀ ਨੇ ਬਹੁਤ ਸੁਣਾਈਆਂ। ਪਤਨੀ ਰੱਬ ਅੱਗੇ ਹੱਥ ਜੋੜਦੀ ਰਹੀ, ਮਾਲਕਾ ਤਾਕਤ ਬਖਸ਼ ਸਭ ਕੁਝ ਸਹਿਣ ਦੇ ਲਈ ਸਾਨੂੰ। ਪਤੀ ਘੰਟੇ ਕੁ ਬਾਅਦ ਫਿਰ ਆਇਆ, ਕੰਬਲ ਖਿੱਚ ਕੇ ਉੱਪਰ ਲੈਂਦਿਆਂ ਹੌਕਾ ਜਿਹਾ ਲੈ ਕੇ ਬੋਲਿਆ, ਆਪਣੀ ਤਾਂ ਜ਼ਿੰਦਗੀ ਖਰਾਬ ਹੀ ਹੈ ਬਸ। ਦੋਵੇਂ ਬਿਨਾਂ ਬੋਲਿਆਂ ਚੁੱਪ ਕਰਕੇ ਸੌਣ ਦੀ ਕੋਸ਼ਿਸ਼ ਕਰਦੇ ਰਹੇ। ਪਤਨੀ ਨੇ ਕਿਹਾ, ਇਹੋ ਜਿਹੇ ਮਾਹੌਲ ਦੇ ਵਿੱਚ ਰਹਿਣਾ ਆਪਾਂ ਨੂੰ ਮਾਰ ਦਿਓ ਕਿਉਂ ਨਾ, ਆਪਾਂ ਵੱਖਰੇ ਵੱਖਰੇ ਹੋ ਜਾਈਏ। ਮੈਨੂੰ ਕੁਝ ਨਹੀਂ ਚਾਹੀਦਾ, ਨਾ ਖਰਚਾ ਨਾ ਜਾਇਦਾਦ ਦੇ ਵਿੱਚੋਂ ਹਿੱਸਾ। ਤੇਰਾ ਦਿਮਾਗ ਤਾਂ ਠੀਕ ਹੈ, ਪਤੀ ਬੋਲਿਆ, ਬੇਬੇ ਤੁਹਾਨੂੰ ਤਾਂ ਪਿਆਰ ਕਰਦੀ ਹੋਊ, ਪਰ ਮੇਰੇ ਕਰਕੇ ਤੁਹਾਡੇ ਨਾਲ ਵੀ ਲੜਦੀ ਫਿਰਦੀ ਹੈ, ਇਸੇ ਕਾਰਨ ਤੁਹਾਡੀ ਸਿਹਤ ਦਿਨੋ ਦਿਨ ਨਿਗਰਦੀ ਜਾਂਦੀ ਹੈ।
मैं ना होगी सब ठीक हो जाऊगा। फिर बेबे ने केड़ी गलों हरखना है। पति दी चिंता दूर करन दा उसनू होर कोई हल ना लभ्या। हुण इस चिंता दे विच नींद नहीं सी आ रही। जे भला सच्ची ही अड होना पै गया फिर की बनूगा, वह सोचण लग पिया। बेबे फिर रिश्तेदारां नू कट्ठे करू, जेड़ियां ने अपने मापियां दा कदे 25 दिन भी ध्यान नहीं रखिया होना, वह 25 साल ध्यान रखण वालियां दे विच नुक्स मारनगे, उन्हां नू समझाउणगे। कलेश वधन दे डरों वह फिर सिर नीमा करके जिंदगी दे नाल समझौते करनगे, मन शांत करन दे लई युक्तां सोचणगे। उन्हां सोचिया जे यही कुछ करना है तां फिर आपे ही आप दे मन नाल मन नूं जिहड़ा समझा लैणा चाहीदा है सानूं। कई बार तां उह अपने आप नूं 2 सिफरां आखदे सी, यानी कि 0 सी, जिन्हां दे नाल कोई होर अंक लग्गिया ही नहीं है। अपनी मर्जी दा ना कदे खाया ना हंडाया, फिर भी मेहने तानिया भरी जिंदगी बतीत कर छड़ी। नींद अखां तो कोहां दूर सी, पत्नी दे मुहों अड होण वाली गल सुन के तां ताना होर भी उलझदा जा पिया। पति ने उठ के बत्ती जला ली, यानी कि बत्ती जगा ली, एक कागज ते पेन लै लिया। आ देख, आखदिया कागज दे उते 2 सिफरां बनातियां। पत्नी उठ के बैठ गई। ए की है भला, उन्हें पूछया। एक मैं आ ते एक तू, जाने कि एक तुसी हो। उन्हां मुस्कुराउण दी कोशिश कीती। पति ने सिफरां दे नाल एक पेन रख दिता। हुण देख आ बन गए आपां 100, जाने कि एका बना दिता। इसकी मदद दे नाल पति दी गल दे विचों ही टोकदिया पत्नी बोली, आपां 100 किवें हो सकते हैं, अद्धे अधूरे हाँ आपां तां। आहो अधूरे हाँ तां ही 100 आख्या है, नहीं तां 200 ना हुंदे आपां दोवें मिलके। चल ध्यान दे नाल सुन, हुण जदों भी दिमाग उलझन ताणी दे विच फसे ना, इह पेन दे नाल कदे तू अपनी विथिया लिखी कदे मैं कदे जग बीती भी लिखांगे। मैं तेरा लिखिया पढ़िया करूंगा, फिर तू मेरा लिखिया पढ़िया करी। इस नवी जुगत ने उन्हां दे मन नूं तरवास जिहा दे दिता। थोड़ी देर बाद वह सिफरां तो 100 बने, कूक सुते पे सन। जी दोस्तों, ए सी जी मनोविज्ञानिक एक कहानी है। कई बारी माहौल ही इदां दा घरां दे विच बन जांदा है। चलो औलाद होनी ना होनी वह कुदरत दे हाथ है, 2 शरीरां दे हाथ है, ते बाद घट किसे दे विच भी हो सकती है। वह सारिया चीजा ने मैडिकल इशू ने, पर जो हालात साडे घरां दे विच बन जांदे आ बजुर्गां दे राही, चाहे उन्हां दी जिन्नी मर्जी सेवा कर लो, जो मर्जी कर लो, पर नुकता चीनी उन्होंने किसी ना किसी गल दे विच कढ़ी जाणी है। ते पर कुछ लोग हुंदे ने इस तरह चुप चपीते कट जांदे आ, ते कुछ अगले कहिंदे चक्को भाई अपना ते आपां चले आ, जो मर्जी करो। ते कल औजला साहब ने एक वीडियो भेजी मैनूं, ते एक बाबे नूं जिहड़ा इसे कला कलेश दे विच अपनी घरवाली नूं उह बाबे दे कोल छड्डिया आ, क्योंकि सस नूं दी उन्हां दे नाल बणदी नहीं सी एक दूसरे दे विच। ते उह कहिंदा जी मां दे 80 सालां दी आ, मैं सोचिया कि 80 सालां दा जिहड़ा प्यार मुहब्बत है उहनूं मैं रखां, कि जिहड़ा 35-40 सालां दा है उहनूं रखां। कहिंदा चलो मां तां जिहड़ी बजुर्ग है उह रोटी पाणी पका नहीं सकदी, ते उहदी जिम्मेवारी मैं आप अपने सिर लैंदा, आपे हत्थी पकाएंगा खिलाएंगा सारा कुछ करांगा देख रेख। ते बाबा जी डेरे आले नूं कहिंदा तुसी मेरी जिहड़ी है पत्नी है इहनूं अपनी शरण दे विच रख लो जी। ते उह अपनी पत्नी जिहड़ी है उत्थे छड्ड आंदा, पता नहीं यह हकीकत है जां किस तरह की गल है, पर हालात बहुत सारे इस तरह के जिहड़े ने आले दुआले दे विच अपने समाज दे विच देखण नूं जिहड़े मिलदे है। ते इह सी दोस्तों कहानी नवी जुगत अमृत कौर बडरुखां जी की कलम दे विचों कहानी। मैं तुहाडा दोस्त भुपिंदर पारे, दुआबा रेडियो दा मंच। ते कला कलेश तों दोस्तों बचण दी जरूरत है, ते प्यार मुहब्बत दे नाल रहना चाहीदा है, ते इह सुनेहा दिंदी होई कहानी है। आप भी खुश रहो ते परिवार दे विच दूसरियां नूं भी खुश रहण दिओ। जी दोस्तों, इह सी जी अज कहानी, ते नाल दी नाल फिर आखर दे विच तुहाडे सुनेहे जिहड़े ने उहनां दी सांझ पा के ते आग्या लैंदे आ। बहुत सारा प्यार मुहब्बत तुसीं भेजिआ, शुक्रिया, धन्नवाद है। मुहम्मद जी कहिंदे आ इंटरस्टिंग एंड मोटीवेशनल स्टोरी है जी, शुक्रिया जी। वीर भुपिंदर जी बहुत बहुत शुक्रिया।
ਧੰਨਵਾਦ ਹੈ ਜੀ ਆਪਣੇ ਮੁਹੰਮਦ ਜੀ, ਪਸੰਦ ਕੀਤੀ ਕਹਾਣੀ ਤੁਸੀਂ। ਤੇ ਲਓ ਫਿਰ ਸਮਾਂ ਵੀ ਆਪਣਾ ਸਮਾਪਤ ਹੋ ਗਿਆ ਦੋਸਤੋ, 2 ਘੰਟੇ ਤੇ 4-5 ਮਿੰਟ ਦਾ ਪ੍ਰੋਗਰਾਮ ਹੋ ਗਿਆ ਅੱਜ, ਇੱਥੇ ਹੀ ਲੈਂਦੇ ਆ ਗਿਆ, ਥੋੜਾ ਥਕਾਵਟ ਵੀ ਹੈ। ਤੇ ਕੱਲ ਨੂੰ ਫਿਰ ਆਪਾਂ ਚਾਹੇ ਲੰਮਾ ਸਮਾਂ ਵੀ ਲਾ ਲਾਂਗੇ, ਕਿਉਂਕਿ ਨਾਵਲ ਕਿਤਾਬ ਵੀ ਸਾਂਝੀ ਕਰਨੀ ਹੁੰਦੀ ਆ, ਕਿਤਾਬ ਪੰਜਾਬ ਉਹਨੂੰ ਵੀ ਬਹੁਤ ਸਾਰਾ ਮੁਹੱਬਤ ਪਿਆਰ ਤੁਸੀਂ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਉਹ ਚੈਪਟਰ ਸਾਰੇ ਵੱਖਰੇ ਕਰਕੇ ਪਾ ਦਿੱਤੇ ਜਾਂਦੇ ਆ। ਕੱਲ ਨੂੰ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਸੈਗਮੈਂਟ ਲੈ ਕੇ ਵੀ ਹਾਜ਼ਰ ਹੋਵਾਂਗੇ, ਤੇ ਨਾਲ ਦੇ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਵਿਚਾਰ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ, ਹੋਰ ਸਾਰਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੁਝ ਰਹਿ ਗਿਆ ਹੋਵੇ ਉਹਦੇ ਲਈ ਵੀ ਮਾਫ਼ੀ ਜੀ, ਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਉਹਦੇ ਲਈ ਮਾਫ਼ੀ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਦਿਲੋਂ ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਲੋ ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਕਿਉਂਕਿ ਉਹਦੇ ਉੱਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਟੈਲੀਗ੍ਰਾਮ ਦੇ ਵਿੱਚ ਵੀ ਸਾਨੂੰ ਸਰਚ ਕਰ ਸਕਦੇ ਹੋ ਦੁਆਬਾ ਰੇਡੀਓ ਦੇ ਨਾਂ ਤੇ। ਇਸੇ ਤਰ੍ਹਾਂ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਦੋਸਤੋ ਆਪਣਾ ਪਿਆਰਾ ਜਿਹਾ ਨਾਮ ਲੈ ਕੇ +358 44 964 1962 ਸਟੂਡੀਓ ਦਾ ਨੰਬਰ ਹੈ ਜੋ ਤੁਸੀਂ ਮੇਰੇ ਸਿਰ ਦੇ ਉੱਪਰ ਦੇਖ ਰਹੇ ਹੋ, ਜਿੱਥੇ ਲਾਈਵ ਟਾਲਕ ਸ਼ੋ ਲਿਖਿਆ ਹੋਇਆ ਜੀ, ਤੇ ਉੱਪਰਲੀ ਲਾਈਨ ਦੇ ਵਿੱਚ ਲਗਾਤਾਰਤਾ ਦੇ ਵਿੱਚ ਉਹ ਚੱਲਦਾ ਰਹਿੰਦਾ ਨੰਬਰ। ਇਹ ਜਿਹੜਾ ਆਪਣਾ ਵਟਸਐਪ ਦਾ ਜਿਹੜਾ ਨੰਬਰ ਹੈ ਤੇ ਇਹਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਚਾਹੇ ਚੰਦ ਤੇ ਬੈਠੇ ਹੋ ਤੇ ਚਾਹੇ ਧਰਤੀ ਤੇ ਹੋ ਜਾਂ ਹੋਰ ਕਿਸੇ ਪਲੈਨਟ ਤੇ ਜਿੱਥੇ ਇੰਟਰਨੈਟ ਕੰਮ ਕਰਦਾ, ਤੇ ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਇਸ ਚੈਨਲ ਦੇ ਰਾਹੀਂ ਬੁਲੰਦ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਫੇਸਬੁੱਕ ਨੂੰ ਫੋਲੋ ਕਰੋ, ਜੁਆਇਨ ਕਰੋ ਦੋਸਤੋ, ਤੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਪ੍ਰੋਗਰਾਮਾਂ ਦਾ ਆਡੀਓ ਦੇ ਰੂਪ ਦੇ ਵਿੱਚ ਆਨੰਦ ਮਾਣ ਸਕਦੇ ਹੋ, ਤੇ ਵੈਬਸਾਈਟ ਦੇ ਉੱਤੇ ਆਡੀਓ ਤੇ ਵੀਡੀਓ ਦੋਵੇਂ ਰੂਪਾਂ ਦੇ ਵਿੱਚ ਤੇ ਟੈਲੀਗ੍ਰਾਮ ਦੇ ਉੱਤੇ ਵੀ ਇਸੇ ਤਰ੍ਹਾਂ ਆਨੰਦ ਮਾਣ ਸਕਦੇ ਹੋ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਈ ਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ ਜੀ।

0: ಇದು ಮಹಾಪವರ್ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਆਵਾਜ਼ ਵੀ ਤੁਹਾਡੇ ਤੱਕ, ਅੰਦਾਜ਼ ਵੀ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ. ਹੁਣ ਤੋਂ ਲੈ ਕੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਜ਼ਿੰਦਗੀ ਨਾਮਾ ਹਾਲ ਦੁਨੀਆਂ ਪ੍ਰੋਗਰਾਮ ਦੇ ਵਿੱਚ ਲਾਈਵ ਦੇ ਦੌਰਾਨ ਬਣਿਆ ਰਹੇਗਾ, ਜਿਹਦੇ ਵਿੱਚ ਅੱਜ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ, ਉਸ ਤੋਂ ਬਾਅਦ ਦੇਸ਼ ਭੇਦ ਦੀਆਂ ਖ਼ਬਰਾਂ, ਜਨਮ ਦਿਨ ਦੀ ਵਧਾਈ ਤੇ ਅਮਿਤ ਸ਼ਾਹ ਫੇਰੀ ਪਾਈ, ਖਹਿਰੇ ਕੀਤੀ ਧੁਲਾਈ ਤੇ ਵਾਰਸ ਦੇਣ ਦੁਹਾਈ ਦਾ ਜ਼ਿਕਰ ਕਰਾਂਗੇ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ. ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ ਤੇ ਨਾਲ ਦੀ ਨਾਲ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਜਵਾਬ ਕਰਨਾ ਹੋਵੇ ਜਾਂ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਰਹੇਗਾ. ਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਬਾਤਾਂ ਤੇ ਅੱਜ ਕੋਸ਼ਿਸ਼ ਕਰਾਂਗੇ, ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਤੁਹਾਨੂੰ ਇੱਕ ਕਹਾਣੀ ਜਿਹੜੀ ਹੈ ਜ਼ਰੂਰ ਸੁਣਾਵਾਂਗੇ ਤੇ ਕੱਢ ਰੱਖੀ ਹੈ ਤੇ ਉਹ ਤੁਹਾਡੀ ਝੋਲੀ ਵੀ ਪਾਵਾਂਗੇ. ਤੇ ਜੇ ਸਮਾਂ ਜਿਵੇਂ ਵੀ ਜਿੱਦਾਂ ਜਿੱਦਾਂ ਸਬੱਬ ਬਣਦਾ ਉਸ ਤਰ੍ਹਾਂ ਆਪਾਂ ਹੌਲੀ ਹੌਲੀ ਚੱਲਦੇ ਰਹਿਣਾ ਹੈ. ਤੇ ਪ੍ਰੋਗਰਾਮਾਂ ਦੇ ਵਿੱਚ ਦੋਸਤੋ ਜੁੜਨ ਦੇ ਲਈ ਤੁਸੀਂ ਦੁਆਬਾ ਰੇਡੀਓ ਨੂੰ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਫੇਸਬੁੱਕ ਦੇ ਉੱਤੇ ਜਿਹੜਾ ਹੈ ਸਰਚ ਕਰ ਸਕਦੇ ਹੋ ਤੇ ਦੁਆਬਾ ਰੇਡੀਓ ਦਾ ਗਰੁੱਪ ਹੈ ਉਹਨੂੰ ਜੁਆਇਨ ਕਰ ਸਕਦੇ ਹੋ ਆਪਣਾ ਓਫੀਸ਼ੀਅਲ ਤੌਰ ਦੇ ਉੱਤੇ ਵਟਸਐਪ ਗਰੁੱਪ ਦੇ ਵਿੱਚ ਵੀ ਤੇ ਟੈਲੀਗ੍ਰਾਮ ਦੇ ਉੱਤੇ ਵੀ ਅਵੇਲੇਬਲ ਹੈ, ਉਹਦੇ ਵਿੱਚ ਵੀ ਸਰਚ ਕਰ ਸਕਦੇ ਹੋ. ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:00 ਸ਼ਾਮ ਦੇ 5 ਮਿੰਟ ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਦਾ ਸਮਾਂ ਹੋ ਗਿਆ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਤੇ ਯੂਕੇ ਦੇ ਵਿੱਚ ਸ਼ਾਮ ਦੇ 5:05 ਹੋਏ ਨੇ. ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:06 ਨੇ, 5 ਮਿੰਟ ਨੇ. ਤੇ ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:00 ਤੇ ਰਾਤ ਦੇ ਆਪਣੇ 35 ਮਿੰਟ ਦਾ ਜਿਹੜਾ ਸਮਾਂ ਘੜੀਆਂ ਦੇ ਉੱਤੇ ਦਰਸਾਇਆ ਜਿਹੜਾ ਦਿਖਾਈ ਦੇ ਰਿਹਾ ਹੈ ਜੀ. ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਨਾਲ ਪ੍ਰੋਗਰਾਮ ਦੇ ਵਿੱਚ, ਅੱਜ ਦੇ ਵਿਚਾਰ ਦੇ ਨਾਲ. ਤੇ 30 ਸਤੰਬਰ ਦਾ ਦਿਹਾੜਾ 2026 ਤੇ ਬੁੱਧ ਕੰਮ ਸ਼ੁੱਧ. ਕਹਿੰਦੇ ਨੇ ਕਿ ਪੈਸਾ ਕਮਾਉਣਾ ਕੋਈ ਬੁਰੀ ਗੱਲ ਨਹੀਂ ਹੈ, ਪਰ ਪੈਸਾ ਲੁੱਟਣਾ ਤੇ ਲੁੱਟ ਕੇ ਅੰਦਰ ਭਰਨਾ, ਜਦਕਿ ਦੂਜੇ ਪਾਸੇ ਦੇਸ਼ ਦੇ ਕਰੋੜਾਂ ਆਦਮੀ ਪੈਸੇ ਦੀ ਅਣਹੋਣ ਦੇ ਕਾਰਨ ਅੱਡੀਆਂ ਰਗੜ ਰਹੇ ਹੋਣ, ਤੇ ਕਦੀ ਨਾ ਬਖਸ਼ਿਆ ਜਾਣ ਵਾਲਾ ਜਿਹੜਾ ਗੁਨਾਹ ਹੈ, ਨਾਨਕ ਸਿੰਘ ਹੁਣੀ ਆਪਣੀ ਲਿਖਤ ਦੇ ਵਿੱਚ ਲਿਖਦੇ ਨੇ. ਇਸੇ ਤਰ੍ਹਾਂ ਦੁਨੀਆਦਾਰੀ ਦੇ ਉੱਤੇ ਜੋ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ ਤੇ ਦੇਸ਼ਤੇ ਦੀਆਂ ਖ਼ਬਰਾਂ ਦੀ ਬਾਤ ਪਾਉਂਦੇ ਹਾਂ. ਤੇ 30 ਸਪਤੰਬਰ 1892 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਪੰਜਾਬੀ ਰੰਗ ਮੰਚ ਦੇ ਮੋਢੀ ਈਸ਼ਵਰ ਚੰਦਰ ਦਾ ਜਿਹੜਾ ਜਨਮ ਹੁੰਦਾ ਹੈ. 1928 ਦੇ ਵਿੱਚ ਵਿਗਿਆਨੀ ਅਲੈਗਜ਼ੈਂਡਰ ਫਲੈਮਿੰਗ ਨੇ ਜਿਹੜਾ ਸੀ ਪੈਨਸਲੀਨ ਦੀ ਖੋਜ ਕੀਤੀ ਸੀ, ਜਿਸਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹਦਾ ਪੈਨਸਲੀਨ ਦਾ ਜਿਹੜਾ ਉਹ ਯੂਜ਼ ਕਰਦੇ ਨੇ, ਸਰਬੱਤ ਦੇ ਭਲੇ ਦੀ ਗੱਲ ਆਉਂਦੀ ਹੈ. 1992 ਦੇ ਵਿੱਚ ਰੂਸ ਦੇ ਵਿੱਚ ਲੋਕਾਂ ਨੂੰ ਪ੍ਰਾਈਵੇਟ ਜਾਇਦਾਦ ਰੱਖਣ ਦੇ ਉੱਤੇ ਬਿਜ਼ਨਸ ਕਰਨ ਦਾ ਜਿਹੜਾ ਹੱਕ ਦੇ ਦਿੱਤਾ ਗਿਆ ਸੀ. ਤੇ ਪੰਜਾਬੀ ਨਾਟਕਕਾਰ ਈਸ਼ਵਰ ਚੰਦਰ ਨੰਦਾ ਉਹਨਾਂ ਦਾ ਜ਼ਿਕਰ ਆਇਆ, ਉਹਨਾਂ ਨੂੰ ਥੋੜਾ ਜਿਹਾ ਯਾਦ ਕਰਦੇ ਹਾਂ, ਜੋ ਕਿ 30 ਸਤੰਬਰ 1892 ਨੂੰ ਪਿੰਡ ਗਾਂਧੀਆਂ ਪਨਿਆੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਾਲਾ ਭਾਗਮਲ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ. ਤੇ ਬਚਪਨ ਦੇ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਦੇ ਕਾਰਨ ਉਹਨਾਂ ਨੇ ਜਿਹੜਾ ਬੜੀ ਗਰੀਬੀ ਦੇ ਦਿਨ ਵੀ ਦੇਖੇ, ਪਰ ਫਿਰ ਵੀ ਪੜ੍ਹਨ ਦੀ ਜਿਹੜੀ ਲਗਨ ਹੈ ਮੱਧਮ ਨਾ ਪੈਣ ਦਿੱਤੀ. ਦਿਆਲ ਸਿੰਘ ਕਾਲਜ ਲਾਹੌਰ ਦੇ ਵਿੱਚੋਂ ਉਹਨਾਂ ਨੇ ਪਹਿਲਾਂ BA ਆਨਰਸ ਅਤੇ ਫਿਰ ਅੰਗਰੇਜ਼ੀ ਦੀ MA ਜਿਹੜੀ ਸੀ ਪੰਜਾਬੀ ਯੂਨੀਵਰਸਿਟੀ ਲਾਹੌਰ ਦੇ ਵਿੱਚੋਂ ਅਵਲ ਜਾਣੀ ਕਿ ਪਹਿਲੇ ਰਹਿ ਕੇ ਜਿਹੜਾ ਪਾਸ ਕੀਤੀ. ਫਿਰ ਉਹ ਦਿਆਲ ਸਿੰਘ ਕਾਲਜ ਦੇ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਜਿਹੜੇ ਲੱਗ ਜਾਂਦੇ ਹੈ. ਉਹਨਾਂ ਨੂੰ ਜਿਹੜਾ ਸੀ ਬਚਪਨ ਤੋਂ ਹੀ ਰਾਸਲੀਲਾ, ਰਾਮਲੀਲਾ, ਲੋਕ ਨਾਟਕ, ਖੇਡਾਂ ਤੇ ਤਮਾਸ਼ੇ ਵੇਖਣ ਦਾ ਜਿਹੜਾ ਬਹੁਤ ਸ਼ੌਕ ਸੀ. ਸਕੂਲਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਆਪ ਨਾਟਕਾਂ ਦੇ ਵਿੱਚ ਅਦਾਕਾਰੀ ਵੀ ਕੀਤੀ. ਕਾਲਜ ਦੀ ਪੜ੍ਹਾਈ ਦੇ ਦੌਰਾਨ ਉਸਦਾ ਜਿਹੜਾ ਮੇਲ ਨਾਟਕ ਸੀਗਾ, ਉਤਸ਼ਾਹ ਰੱਖਣ ਵਾਲੀ ਇੱਕ ਪ੍ਰੋਫੈਸਰ ਦੀ ਪਤਨੀ ਮਿਸਿਸ ਨੋਰਾ ਰਿਚਰਡਸ ਦੇ ਨਾਲ ਜਿਹੜਾ ਹੁੰਦਾ ਹੈ, ਤੇ ਉਸਦੀ ਪ੍ਰੇਰਣਾ ਸਦਕਾ IC ਨੰਦਾ ਨੇ ਨਾਟਕ ਲਿਖਣੇ ਤੇ ਖੇਡਣੇ ਸ਼ੁਰੂ ਕਰ ਦਿੱਤੇ. ਦੁਲਹਨ ਉਸਦਾ ਜਿਹੜਾ ਸੀ ਪਹਿਲਾ ਇਕਾਂਗੀ ਸੀਗੀ, ਜੋ ਕਿ ਉਸਨੇ ਸੰਨ 1913 ਦੇ ਵਿੱਚ ਕਿਸੇ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਲਿਖਿਆ ਤੇ ਪਹਿਲਾ ਇਨਾਮ ਜਿਹੜਾ ਹਾਸਲ ਕੀਤਾ। ਇਸ ਤੋਂ ਬਾਅਦ ਨੰਦਾ ਨੇ ਪੰਜਾਬੀ ਨਾਟਕ ਸਾਹਿਤ ਨੂੰ ਜਿਹੜਾ ਚਾਰ ਪੂਰੇ ਨਾਟਕ ਸਬਦਰਾ 1920 ਦੇ ਵਿੱਚ ਵਰ ਘਰ ਜਾਂ ਲੀਲੀ ਦਾ ਜਿਹੜਾ ਵਿਆਹ 1928 ਦੇ ਵਿੱਚ ਸ਼ਾਮੂ ਸ਼ਾਹ 1928 ਦੇ ਵਿੱਚ ਸੋਸ਼ਲ ਸਰਕਲ 1949 ਦੇ ਵਿੱਚ ਦਿੱਤੇ ਤੇ ਨੰਦਾ ਦੇ ਇਕਾਂਗੀ ਸੰਗ੍ਰਹਿ ਝਲਕਾਰੇ ਲਿਸ਼ਕਾਰੇ ਤੇ ਚਮਕਾਰੇ ਪੀਜੂ ਪਟਿਆਲਾ ਨੇ ਪ੍ਰਕਾਸ਼ਿਤ ਕੀਤੇ ਜੋ ਪ੍ਰੋਫੈਸਰ ਹਰਚੰਦ ਸਿੰਘ ਹੋਣਾ ਨੇ ਉਹਨਾਂ ਦੇ ਨਾਟਕ ਸੰਪਾਦਿਤ ਕੀਤੇ ਤੇ ਉਹਨਾਂ ਦਾ 3 ਸਤੰਬਰ 1965 ਨੂੰ ਜਿਹੜਾ ਦੇਹਾਂਤ ਹੁੰਦਾ ਹੈ। ਇਸੇ ਤਰ੍ਹਾਂ ਕਾਲਾ ਪਾਣੀ ਸਮੇਂ ਸਮੇਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਕਾਲੇ ਪਾਣੀ ਦੀਆਂ ਸਜ਼ਾਵਾਂ ਵੀ ਮਿਲੀਆਂ, ਹੋਰ ਸਾਰਾ ਕੁਝ ਬਣਦਾ ਹੈ ਜੋ ਕੁਝ ਵਾਪਰਿਆ ਆਪਣੇ ਇਤਿਹਾਸਾਂ ਦੇ ਵਿੱਚ। ਤੇ ਕਾਲੇ ਪਾਣੀ ਨੂੰ ਜਿਹੜਾ ਸੀ ਅਲਕਲਾਈਨ ਵਾਟਰ ਵੀ ਜਿਹੜਾ ਕਿਹਾ ਜਾਂਦਾ ਜਾਂ ਖਾਰਾ ਪਾਣੀ ਵੀ ਕਿਹਾ ਜਾਂਦਾ ਹੈ। ਅਲਕਲਾਈਨ ਆਇਨਾਈਡਸ ਵਾਟਰ ਜਿਹੜਾ AKW ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਐਵੀਡੈਂਸ ਬੇਸਡ ਕੰਪਲੀਮੈਂਟਰੀ ਐਂਡ ਅਲਟਰਨੇਟਿਵ ਮੈਡੀਸਨ ਦੇ ਅਨੁਸਾਰ ਜਿਹੜਾ ਜੇਕਰ ਸਰੀਰਕ ਕਸਰਤ ਤੋਂ ਬਾਅਦ ਕਾਲੇ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਜਦੋਂ ਪਸੀਨਾ ਬਹੁਤ ਜ਼ਿਆਦਾ ਨਿਕਲਦਾ ਹੈ ਸਰੀਰ ਦੇ ਵਿੱਚੋਂ ਜੋ ਸਰੀਰ ਨੂੰ ਇਲੈਕਟ੍ਰੋਲਾਈਟਸ ਦੀ ਜਿਹੜੀ ਹੈ ਸਪਲਾਈ ਕੀਤੀ ਜਾਂਦੀ ਹੈ ਤਾਂ ਇਹ ਕੁਝ ਮਦਦਗਾਰ ਹੁੰਦੀ ਹੈ। ਕਾਲੇ ਪਾਣੀ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਹੁੰਦੇ ਹੈ। ਨਿਯਮਤ ਪੀਣ ਵਾਲੇ ਪਾਣੀ ਦੀ ਜਿਹੜੀ ਤੁਲਨਾ ਦੇ ਵਿੱਚ ਇਹ ਕਾਲਾ ਪਾਣੀ ਜ਼ਿਆਦਾ ਖਾਰਾ ਹੁੰਦਾ ਹੈ। ਦੂਜੇ ਪਾਸੇ ਇੱਕ ਖੋਜ ਹੈ ਜੋ ਦਰਸਾਉਂਦੀ ਹੈ ਕਿ ਕਾਲੇ ਪਾਣੀ ਦੇ ਲੰਬੇ ਸਮੇਂ ਦੇ ਵਿੱਚ ਮਾੜੇ ਪ੍ਰਭਾਵ ਹੋ ਸਕਦੇ ਨੇ। ਕਾਲੇ ਪਾਣੀ ਦੀ ਅੱਧਾ ਲੀਟਰ ਦੀ ਬੋਤਲ ਦੀ ਕੀਮਤ 100 ਰੁਪਏ ਹੈ ਤੇ ਦੂਜੇ ਪਾਸੇ ਕੁਝ ਕੰਪਨੀਆਂ ਇਸ਼ਤਿਹਾਰ ਦੇ ਰਹੀਆਂ ਨੇ ਕਿ ਖਾਰਾ ਪਾਣੀ ਜਿਸਦਾ PH ਲੈਵਲ ਜਿਹੜਾ ਹੁੰਦਾ 7 ਤੋਂ ਉੱਪਰ ਹੈ ਉਮਰ ਵਧਣ ਦੇ ਨਿਸ਼ਾਨਾਂ ਨੂੰ ਜਿਹੜਾ ਘਟਾ ਦੇਵੇਗਾ ਕਿਉਂਕਿ ਇੱਕ ਜ਼ਹਿਰੀਲਾਪਨ ਹੋ ਜਾਂਦਾ ਉਹਦੇ ਵਿੱਚ, ਕਹਿ ਲਓ ਕਿ ਕੈਮੀਕਲ ਵਾਲਾ ਹਾਲਾਤ ਬਣ ਜਾਂਦੇ ਨੇ ਜਦੋਂ PH ਲੈਵਲ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਹਾਈ ਹੋਵੇ। EBCAM ਦੇ ਜਿਹੜੇ ਖੋਜਕਰਤਾਵਾਂ ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਅਜਿਹੇ ਦਵਾਈਆਂ ਦਾ ਸਮਰਥਨ ਕਰਨ ਵਾਲੇ ਸਬੂਤ ਨਹੀਂ ਮਿਲੇ ਨੇ। ਕਾਲਾ ਪਾਣੀ ਵੇਚਣ ਵਾਲੀਆਂ ਕੰਪਨੀਆਂ ਦਾ ਕਹਿਣਾ ਕਿ ਉਹ ਉਪਰੋਕਤ ਪ੍ਰਕਿਰਿਆਵਾਂ ਦੇ ਬਿਹਤਰ ਕੰਮਕਾਜ ਦੇ ਲਈ ਕਾਲੇ ਪਾਣੀ ਨੂੰ ਬਣਾਉਣ ਦੇ ਲਈ 70 ਤੋਂ ਵੱਧ ਖਣਿਜਾਂ ਨੂੰ ਇਸ ਦੇ ਵਿੱਚ ਸ਼ਾਮਲ ਕਰ ਰਹੀਆਂ, ਪਰ ਇਹਨਾਂ ਚੀਜ਼ਾਂ ਤੋਂ ਬਚੋ ਭਾਈ। ਇਸ ਦੇ ਲਈ ਇਹ ਜਾਣਕਾਰੀ ਸਾਂਝੀ ਕਰ ਰਿਹਾ ਕਿਉਂਕਿ ਬਹੁਤ ਸਾਰੇ ਬਾਬੇ ਜਾਂ ਬਹੁਤ ਸਾਰੇ ਐਸੇ ਲੋਕ ਜੋ ਦੇਸੀ ਨੁਸਖੇ ਕਰਦੇ ਆ ਇਹੋ ਜਿਹੀਆਂ ਚੀਜ਼ਾਂ ਮਤਲਬ ਕਿ ਲੋਕਾਂ ਨੂੰ ਦੇ ਦਿੰਦੇ ਆ ਕਿਉਂਕਿ ਉਹਨਾਂ ਨੂੰ ਤਾਂ ਸ਼ੂਸ਼ਾ ਉਹਨਾਂ ਨੇ ਛੱਡਣਾ ਹੁੰਦਾ, ਪਰ ਕਿਸੇ ਦੀ ਜਾਨ ਜਾਵੇ ਜਾਂ ਰਵੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਕਾਲੇ ਪਾਣੀ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਨੇ, ਪਰ ਹਾਲਾਂਕਿ ਖਣਿਜਾਂ ਦਾ ਅਨੁਪਾਤ ਕੰਪਨੀਆਂ ਦੇ ਮੁਤਾਬਕ ਵੱਖਰਾ ਵੱਖਰਾ ਹੋ ਸਕਦਾ ਤੇ ਹੁੰਦਾ ਹੈ। ਕੁੱਲ ਮਿਲਾ ਕੇ ਕੰਪਨੀਆਂ ਦਾ ਕਹਿਣਾ ਕਿ ਕਾਲਾ ਪਾਣੀ ਜੈਵਿਕ ਪ੍ਰਕਿਰਿਆਵਾਂ ਦੀ ਦਰ ਨੂੰ ਜਿਹੜਾ ਵਧਾਉਣ, ਪਾਚਨ ਕਿਰਿਆ ਨੂੰ ਸੁਧਾਰਨ ਤੇ ਐਸੀਡਿਟੀ ਨੂੰ ਘਟਾਉਣ, ਪ੍ਰਤੀਰੋਧਕ ਸ਼ਕਤੀਆਂ ਨੂੰ ਵਿਕਸਿਤ ਕਰਨ ਆਦਿ ਦੇ ਵਿੱਚ ਮਦਦ ਕਰਦਾ ਹੈ। ਪਰ ਕਿਸੇ ਵੀ ਡਾਕਟਰ ਦੀ ਸਲਾਹ ਜਾਂ ਚੰਗਾ ਜਿਹੜਾ ਕੋਈ ਇਹਨਾਂ ਚੀਜ਼ਾਂ ਦਾ ਮਾਹਰ ਹੈ ਭਾਈ, ਉਹਦੀ ਸਲਾਹ ਤੋਂ ਬਗੈਰ ਇਹਨਾਂ ਚੀਜ਼ਾਂ ਦਾ ਸੇਵਨ ਨਾ ਕਰੋ, ਅਸੀਂ ਤਾਂ ਇਹੀ ਕਵਾਂਗੇ। ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਖਬਰਾਂ ਦੇ ਉੱਤੇ ਚੱਲਦੇ ਹਾਂ ਦੋਸਤੋ, ਤੇ ਖਬਰਾਂ ਕੀ ਕਹਿੰਦੀਆਂ ਨੇ ਤੇ ਹੋਰ ਸਾਰੇ ਸਿਲਸਿਲੇ ਆਪਾਂ ਫਰੋਲਦੇ ਹਾਂ ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਜਨਮ ਦਿਨ ਦੀ ਵਧਾਈ ਦੇਵਾਂਗੇ ਤੇ ਸਮਾਜੀਤ ਸਿੰਘ ਸ਼ੰਮੀ ਹੋਣਾ ਦਾ ਅੱਜ ਬਰਥਡੇ ਹੈ ਜੀ, ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਹੱਸਦੇ ਵੱਸਦੇ ਰਹੋ ਤੇ ਨਾਲ ਦੋਸਤਾਂ ਮਿੱਤਰਾਂ ਨੂੰ ਮਹਿਫਲ ਮਿੱਤਰਾਂ ਦੇ ਵਿੱਚ ਵੀ ਜਿਹੜਾ ਹਸਾਉਂਦੇ ਰਹੋ ਤੇ ਹਾਸਿਆਂ ਦੀ ਪਟਾਰੀ ਖੋਲਦੇ ਰਹੋ। ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ। ਤੇ ਦੂਸਰੇ ਪਾਸੇ ਇਸੇ ਤਰਜ਼ ਦੇ ਉੱਤੇ ਆਪਾਂ ਭਗਤ ਸਿੰਘ ਉਹਨਾਂ ਦੇ ਜਨਮ ਦਿਨ ਦੀਆਂ ਵੀ ਕੁਝ ਤੰਦਾਂ ਜਿਹੜੀਆਂ ਨੇ ਅੱਗੇ ਜਾ ਕੇ ਸੈਣੀ ਸਾਹਿਬ ਦੇ ਨਾਲ ਪਾਵਾਂਗੇ ਤੇ 1600 ਬੱਸਾਂ ਜਿਹੜੀਆਂ ਨੇ ਉਹ ਭਜਾਵਾਂਗੇ। ਯਾਦਵਿੰਦਰ ਵਿਦੇਸ਼ਾ ਜੀ ਸਵੀਡਨ ਤੋਂ ਜੁੜ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਹਾਂ ਤੇ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰ ਲਈਏ ਥੋੜੀ ਜੀ। ਪੰਜਾਬ ਦੀ ਸਿਆਸਤ ਜਿਹੜੀ ਹੈ, ਅਮਿਤ ਸ਼ਾਹ ਹੋਣੀ ਫੇਰੀ ਪਾਈ ਹੈ ਤੇ ਖਹਿਰੇ ਕੀਤੀ ਧੁਲਾਈ ਹੈ ਤੇ ਵਾਰਸ ਦੇਣ ਦੁਹਾਈ ਹੈ, ਜਿਹਦੇ ਵਿੱਚ ਗੱਲ ਕਰਦੇ ਹਾਂ ਕਿ 2027 ਦੀਆਂ ਚੋਣਾਂ ਦੇ ਨਾਲ ਬਹੁਤ ਸਾਰੇ ਮੁੱਦੇ ਜੁੜੇ ਨੇ, ਪੱਤੇ ਜਿਹੜੇ ਅਜੇ ਬੰਦ ਵੀ ਨੇ ਤੇ ਖੁੱਲੇ ਵੀ ਨੇ ਤੇ BJP ਜਿਹੜੀ ਹੈ ਉਹ ਚਾਹੇ ਕਹਿੰਦੀ ਹੈ ਭਾਈ ਅਕਾਲੀ ਦਲ ਦੇ ਨਾਲ ਹੱਥ ਨਹੀਂ ਮਿਲਾਉਣਾ ਤੇ ਦੂਜੇ ਕਹਿੰਦੇ ਅਸੀਂ ਨਹੀਂ ਮਿਲਾਉਣਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕੀ ਕੁਝ ਵਾਪਰਦਾ ਹੈ। ਵਾਰਸ ਪੰਜਾਬ ਵਾਲੇ ਜਿਹੜੇ ਨੇ ਦੁਹਾਈ ਪਾ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਰਜਿਸਟਰ ਨਹੀਂ ਹੋ ਰਹੀ ਹੈ ਜੀ, ਬਹੁਤ ਸਾਰੇ ਵਿਵਾਦ ਜੁੜੇ ਹੋਏ ਨੇ। ਨਸ਼ਿਆਂ ਦਾ ਮੁੱਦਾ ਜਿਹੜਾ ਪੂਰਾ ਚਰਚਾ ਦੇ ਵਿੱਚ ਹੈ 2027 ਦੀਆਂ ਚੋਣਾਂ ਦੇ ਵਿੱਚ ਤੇ ਅਮਿਤ ਸ਼ਾਹ ਹੁਣੀ ਜਲੰਧਰ ਦੀ ਫੇਰੀ ਜਿਹੜੀ ਪਾ ਗਏ ਨੇ ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚਰਚਾ ਹੋ ਰਹੀ ਹੈ ਤੇ ਇੱਕ ਚਰਚਾਵਾਂ ਇਹ ਵੀ ਨੇ ਕਿ ਅੰਦਰ ਖਾਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਗਾਂਧੀ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਕੇ ਆਏ ਨੇ। ਹੋ ਸਕਦਾ ਕਿ ਵਾਪਸੀ ਵੀ ਹੋ ਸਕਦੀ ਹੈ, ਪਰ ਉਨ੍ਹਾਂ ਨੇ ਟ੍ਰਿਬਿਊਨ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇੱਕ ਇਸ਼ਾਰਾ ਜ਼ਰੂਰ ਕੀਤਾ, ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜੇ ਪਾਸੇ ਉਹ ਭਾਰੂ ਪੈਂਦੇ ਨੇ। ਅਕਾਲ ਤਖ਼ਤ ਸਾਹਿਬ ਤੇ SGPC ਦੇ ਮਾਮਲੇ ਜਿਹੜੇ ਨੇ ਉਲਝੇ ਪਏ ਨੇ, ਉਨ੍ਹਾਂ ਦੀ ਵੀ ਗੱਲ ਕਰਦੇ ਅੱਗੇ ਜਾ ਕੇ ਤੇ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਨੇ। ਪਾਵਰਕੌਮ ਦੇ ਟੈਂਡਰ ਦੇ ਉੱਤੇ ਸਵਾਲ ਉੱਠ ਗਏ ਨੇ ਤੇ ਬਹੁਤ ਵੱਡੇ ਘੁਟਾਲੇ ਸਾਹਮਣੇ ਆ ਰਹੇ ਨੇ। ਡਰੱਗ ਕੇਸ ਦੀ ਸਿੱਟ ਜਿਹੜੀ ਹੈ ਜਾਂਚ ਤੇ ED ਦੀ ਮੁਹਾਲੀ ਕਾਰਵਾਈ ਸਮੇਤ ਕਈ ਅਹਿਮ ਜਿਹੜੇ ਮਾਮਲੇ ਸਾਹਮਣੇ ਨੇ। ਇਸੇ ਤਰ੍ਹਾਂ SIR ਦਾ ਮੁੱਦਾ ਜਿਹੜਾ ਉਹਦੇ ਵਿੱਚ ਨਵੀਂ ਅਪਡੇਟ ਆਈ ਹੈ, ਫਾਰਮ ਜਿਹੜਾ 6 ਹੈ ਉਹਦਾ ਬਦਲਾਅ ਕਰ ਦਿੱਤਾ ਗਿਆ, ਜਿੱਦਾਂ ਪਹਿਲਾਂ ਸੀ ਉਦਾਂ ਹੀ ਰਹੇਗਾ, ਪਰ 13-14 ਕਰੋੜ ਜਿਹੜੀਆਂ ਵੋਟਾਂ ਨੇ ਉਹ ਜ਼ਰੂਰ ਜਿਹੜੇ ਨੇ ਕਿਸੇ ਦੇ ਦੇਣਦਾਰ ਨਹੀਂ ਹੈ ਤੇ ਅੱਗੇ ਤੋਂ ਜਿਹੜੇ ਕਹਿੰਦੇ ਇਹ ਚੀਜ਼ਾਂ ਨਾ ਹੋਣਗੀਆਂ, ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਡਿਮਾਂਡ ਉੱਠ ਰਹੀ ਹੈ। SIR ਦੇ ਖਿਲਾਫ਼ ਜਿਹੜੀ ਮੁਹਿੰਮ ਚੱਲ ਰਹੀ ਹੈ। ਇੰਡੀਆ ਗੱਠਜੋੜ ਦੀ ਅੱਜ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਵੀ ਕੁਝ ਐਲਾਨ ਕੀਤੇ ਹੈ। ਅਮਰੀਕਾ ਇਰਾਨ ਤਣਾਅ ਜਿਹੜਾ ਵੱਧ ਰਿਹਾ ਤੇ ਇਰਾਕ ਦੇ ਵਿੱਚੋਂ ਅਮਰੀਕੀ ਫੌਜ ਦੀ ਜਿਹੜੀ ਵਾਪਸੀ, ਜਿਹਦੇ ਕਰਕੇ ਇਰਾਕ ਜਿਹੜਾ ਇੰਡੀਪੈਂਡੈਂਟ ਹੋਣ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸ਼ੋਅ ਕਰ ਰਿਹਾ ਤੇ ਅਖੀਰਲੇ ਫੌਜੀ ਵੀ ਜਿਹੜੇ ਨੇ ਉੱਥੋਂ ਵਾਪਸੀ ਜਿਹੜੀ ਹੈ ਅਮਰੀਕਾ ਦੇ ਵੱਲੋਂ ਕਰਾ ਲਈ ਗਈ ਹੈ। ਬ੍ਰਿਟੇਨ ਦੇ ਵਿੱਚ ਜਿਹੜਾ ਵਿਕਰਮ ਦਿਗਵਾ ਦੀ ਅਪੀਲ ਤੇ ਦੁਨੀਆਂ ਦੀਆਂ ਹੋਰ ਵੱਡੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਲੋ ਫਿਰ ਓਪਨ ਟਾਕ ਹੋਏਗੀ ਤੇ ਤੁਹਾਡੇ ਸਵਾਲ ਜਵਾਬ ਜਜ਼ਬਾਤ ਵੀ ਨਾਲ ਨਾਲ ਜਿਹੜੇ ਚੱਲਣਗੇ। +358 44 9 46 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਹੁਣਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ। ਯਾਦਵਿੰਦਰ ਜੀ, ਮੈਂ 15 ਮਿੰਟ ਤੱਕ ਤੁਹਾਨੂੰ ਦੁਬਾਰਾ ਲਾ ਲੈਣਾ ਜੀ ਕਾਲ, ਕੁਝ ਗੱਲਬਾਤ ਸ਼ਾਇਦ ਕਰਨੀ ਚਾਹੁੰਦੇ ਹੋਣਗੇ ਤੇ ਖ਼ਬਰਾਂ ਦੀ ਸ਼ੁਰੂਆਤ ਕਰ ਲਈਏ। ਦੋਸਤੋ ਮਾਫ਼ੀ ਚਾਹੁੰਦਾ, ਮੋਗਾ SHO ਹੁਣਾਂ ਦੀ ਗੱਲ ਕਰੀਏ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਬਿਆਨ ਸਨ ਤੇ ਹੁਣ ਕਿਤੇ ਨਾ ਕਿਤੇ ਜ਼ੁਬਾਨ ਵੀ ਢਿੱਲੀ ਪਈ ਹੈ ਤੇ ਨਾਲ ਦੀ ਨਾਲ ਮੂੰਹ ਵੀ ਢੱਕਣ ਦੀ ਜਿਹੜੀ ਹੈ ਜ਼ਰੂਰਤ ਪੈ ਗਈ ਹੈ। ਪਹਿਲੀ ਪੇਸ਼ੀ ਦੇ ਵਿੱਚ ਆਲ ਇਜ਼ ਵੈਲ ਕਹਿਣ ਵਾਲੀ ਮਹਿਲਾ ਇੰਸਪੈਕਟਰ ਜਿਹੜੀ ਹੈ ਉਹਦੇ ਦੂਜੀ ਪੇਸ਼ੀ ਦੇ ਵਿੱਚ ਸੁਰ ਬਦਲ ਗਏ ਨੇ। ਰਿਸ਼ਵਤ ਦੇ ਦੋਸ਼ਾਂ ਦੇ ਵਿੱਚ ਘਿਰੀ ਮਹਿਲਾ ਪੁਲਿਸ ਇੰਸਪੈਕਟਰ ਦਾ ਮਿਜ਼ਾਜ਼ 2 ਦਿਨਾਂ ਦੇ ਵਿੱਚ ਹੀ ਜਿਹੜਾ ਅਦਾਲਤ ਦੀ ਦੂਜੀ ਪੇਸ਼ੀ ਮੌਕੇ ਬਦਲਿਆ ਦਿਖਾਈ ਦਿੱਤਾ ਹੈ। ਲੰਘੇ ਕੱਲ ਜਦੋਂ ਉਨ੍ਹਾਂ ਨੂੰ ਵਿਜੀਲੈਂਸ ਅਧਿਕਾਰੀ ਮੋਗਾ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਲੈ ਕੇ ਆਏ ਨੇ ਤਾਂ ਉਸਦੇ ਨਾਲ ਇੱਕ ਦੋਸ਼ੀ ਜਿਹੜਾ ਵਾਲਾ ਵਿਹਾਰ ਜਿਹੜਾ ਨਜ਼ਰੀ ਪਿਆ ਹੈ ਜਿੱਦਾਂ ਕਿ ਉਹ ਦੋਸ਼ੀ ਹੋਣ। ਇੰਸਪੈਕਟਰ ਸੁਨੀਤਾ ਰਾਣੀ ਦਾ ਚਿਹਰਾ ਜਿਹੜਾ ਢੱਕਿਆ ਹੋਇਆ ਸੀ ਤੇ ਉਸਨੂੰ ਇੱਕ ਮੁਜਰਮ ਵਾਂਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਦਿਲਚਸਪ ਗੱਲ ਇਹ ਵੀ ਰਹੀ ਕਿ ਵਿਜੀਲੈਂਸ ਵਾਲੇ ਉਸਨੂੰ ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਨੇ ਤੇ ਪੱਤਰਕਾਰਾਂ ਤੋਂ ਬਚਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਤੇ ਅਦਾਲਤੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਵੀ ਪੂਰਾ 1 ਘੰਟਾ ਅਦਾਲਤ ਦੇ ਕਮਰੇ ਦੇ ਵਿੱਚ ਬਿਠਾਈ ਰੱਖਿਆ ਗਿਆ। ਜਦੋਂ ਤੇਜ਼ੀ ਦੇ ਨਾਲ ਅਧਿਕਾਰੀ ਉਸਨੂੰ ਗੱਡੀ ਦੇ ਵੱਲ ਨੂੰ ਲੈ ਕੇ ਤੁਰੇ ਤੇ ਪੱਤਰਕਾਰਾਂ ਨੇ ਉਸ ਉੱਪਰ ਸਵਾਲਾਂ ਦੀ ਬਰਸਾਤ ਕੀਤੀ ਤੇ ਉਸਨੂੰ ਵਾਰ ਵਾਰ ਜਿਹੜਾ ਆਲ ਇਜ਼ ਵੈਲ ਦੇ ਬਾਰੇ ਪੁੱਛਿਆ ਗਿਆ ਤਾਂ ਮਹਿਲਾ ਇੰਸਪੈਕਟਰ ਨੇ ਕੋਈ ਉਹਦੇ ਉੱਤੇ ਜਵਾਬ ਨਾ ਦਿੱਤਾ। ਦੂਸਰੇ ਪਾਸੇ ਅਮਿਤ ਸ਼ਾਹ ਹੋਣਾ ਦੀ ਅੱਜ ਦੀ ਫੇਰੀ, ਭਾਜਪਾ 2029 ਦੇ ਅੰਤ ਤੱਕ ਕਹਿੰਦੇ ਪੰਜਾਬ ਨੂੰ ਚਿੱਟਾ ਮੁਕਤ ਕਰ ਦੇਵੇਗੀ ਤੇ ਗ੍ਰਹਿ ਮੰਤਰੀ ਦਾ ਇਹ ਦਾਅਵਾ ਜਿਹੜਾ ਅੱਜ ਸਾਹਮਣੇ ਆਇਆ ਹੈ, ਪਰ ਲੱਗਦਾ ਕਿ ਹੁਣ ਚੋਣਾਂ ਜਿਹੜੀਆਂ ਨੇ ਚਿੱਟੇ ਦੇ ਮਸਲੇ ਦੇ ਉੱਤੇ ਹੋਣਗੀਆਂ। ਅੱਜ ਸਵੇਰੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਸਮੇਤ ਦੇਵੀ ਤਲਾਬ ਮੰਦਰ ਨੂੰ ਬੰਬ ਦੇ ਨਾਲ ਉਡਾਉਂਦੀਆਂ ਮਿਲੀਆਂ ਜਿਹੜੀਆਂ ਖਾਲਿਸਤਾਨੀ ਧਮਕੀਆਂ ਤੋਂ ਬਾਅਦ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਦੇ ਵੱਲੋਂ ਮੰਦਰ ਜਿਹੜਾ ਹੈ ਪਰਿਸਰ ਅਤੇ ਆਸ ਪਾਸ ਦੇ ਜਿਹੜੇ ਇਲਾਕੇ ਹੈ ਉਹਨਾਂ ਦੇ ਵਿੱਚ ਸੁਰੱਖਿਆ ਜਿਹੜੀ ਜਲੰਧਰ ਦੇ ਵਿੱਚ ਵਧਾ ਦਿੱਤੀ ਗਈ ਸੀ ਤੇ ਜਲੰਧਰ ਦੇ ਕਈ ਨਿੱਜੀ ਸਕੂਲਾਂ ਨੂੰ ਸਵੇਰੇ 7:07 ਦੇ ਉੱਤੇ ਪ੍ਰਾਪਤ ਇੱਕ ਸਨਸਨੀਖੇਜ ਈਮੇਲ ਜਿਹੜੀ ਹੈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਦੇ ਉੱਤੇ IED ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਈਮੇਲ ਦੇ ਵਿੱਚ ਖਾਸ ਸਮਾਂ ਤੈਅ ਕਰਦਿਆਂ ਚੇਤਾਵਨੀ ਦਿੱਤੀ ਗਈ ਕਿ ਜਲੰਧਰ ਦੇ ਸਕੂਲਾਂ ਦੇ ਵਿੱਚ ਸਵੇਰੇ 11:11 ਦੇ ਉੱਤੇ ਸ਼੍ਰੀ ਦੇਵੀ ਜਿਹੜੇ ਆਪਣੇ ਤਲਾਬ ਜਿਹੜਾ ਹੈਗਾ ਸ਼੍ਰੀ ਦੇਵੀ ਤਲਾਬ ਜਿਹੜਾ ਹੈ ਮੰਦਰ ਹੈ ਉੱਥੇ ਤੇ ਉਹਦੇ ਵਿੱਚ ਦੁਪਹਿਰ 12:11 ਦੇ ਉੱਤੇ ਅਦਾਲਤ ਕੰਪਲੈਕਸ ਦੇ ਵਿੱਚ 2:11 ਤੇ ਇੱਕ ਦਫ਼ਤਰ ਦੇ ਵਿੱਚ ਦੁਪਹਿਰ 3:11 ਦੇ ਉੱਤੇ ਧਮਾਕੇ ਕੀਤੇ ਜਾਣਗੇ। ਇਸ ਈਮੇਲ ਦੀ ਜਿੰਮੇਵਾਰੀ ਖਾਲਿਸਤਾਨ ਆਰਮੀ ਜਿਹੜੀ ਉਹਦੇ ਵੱਲੋਂ ਲਈ ਗਈ ਤੇ ਈਮੇਲ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਅਤੇ ਰੈਲੀ ਵਾਲੀ ਥਾਂ ਵੱਲੋਂ ਲੋਕਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਦੇ ਵਿੱਚ ਬੰਬ ਫਿੱਟ ਕੀਤੇ ਗਏ ਸਨ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਦੇ ਵਿੱਚ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਹੋ ਰਹੀ ਫੇਰੀ ਦੇ ਵਾਲੇ ਦਿਨ ਹੀ ਸ਼ਹਿਰ ਦੇ ਮੁੱਖ ਚੌਂਕਾਂ ਤੇ ਸੜਕਾਂ ਦੇ ਉੱਤੇ ਭਾਜਪਾ ਸਰਕਾਰ ਤੋਂ ਤਿੱਖੇ ਸਵਾਲ ਪੁੱਛਦੇ ਹੋਏ ਕਈ ਹੋਰਡਿੰਗਸ ਲਗਾਏ ਗਏ। ਰੈਲੀ ਦੇ ਵੱਲ ਜਾਂਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਉੱਤੇ ਇੱਕ ਪਾਸੇ ਜਿੱਥੇ ਭਾਜਪਾ ਦੇ ਵੱਲੋਂ ਅਮਿਤ ਸ਼ਾਹ ਦੇ ਸਵਾਗਤੀ ਬੋਰਡ ਲਗਾਏ ਗਏ, ਉੱਥੇ ਹੀ ਉਨ੍ਹਾਂ ਦੇ ਵਿਚਕਾਰ ਲਗਾਏ ਗਏ ਇਨ੍ਹਾਂ ਨਵੇਂ ਭਾਜਪਾ ਵਿਰੋਧੀ ਹੋਰਡਿੰਗਾਂ ਦੇ ਭਾਜਪਾ ਲੀਡਰਸ਼ਿਪ ਦੀਆਂ ਚਿੰਤਾਵਾਂ ਵਧਾ ਕੇ ਰੱਖ ਦਿੱਤੀਆਂ। ਇਨ੍ਹਾਂ ਹੋਰਡਿੰਗ ਰਾਹੀਂ ਗੁਜਰਾਤ ਸਰਹੱਦ ਤੋਂ ਪੰਜਾਬ ਦੇ ਵਿੱਚ ਆ ਰਹੇ ਨਸ਼ਿਆਂ ਦੀ ਸਪਲਾਈ ਰੋਕਣ ਦੇ ਵਿੱਚ ਕੇਂਦਰ ਦੀ ਅਸਫਲਤਾ ਦੇ ਉੱਤੇ ਸਵਾਲ ਚੁੱਕੇ ਗਏ। ਇੱਕ ਹੋਰਡਿੰਗ ਤੇ ਪੰਜਾਬੀ ਦੇ ਵਿੱਚ ਪੰਜਾਬੀ ਚ ਲਿਖਿਆ ਕਿ ਭਾਜਪਾ ਨੂੰ ਸਵਾਲ ਹੈ, ਪੰਜਾਬ ਦੇ ਵਿੱਚ ਭਾਜਪਾ ਗੁਜਰਾਤ ਤੋਂ ਨਸ਼ੇ ਦੀ ਤਸਕਰੀ ਕਿਉਂ ਕਰਵਾ ਰਹੀ ਹੈ? ਤੇ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਉਹੀ ਕਰਵਾ ਰਹੀਆਂ ਨੇ, ਸਾਰਾ ਕੁਝ ਇੱਕ ਦੂਸਰੇ ਨੂੰ ਦਿਖਾ ਰਹੀਆਂ ਨੇ। ਇਨ੍ਹਾਂ ਹੋਰਡਿੰਗਾਂ ਦੇ ਰਾਹੀਂ ਹਰਿਆਣਾ ਤੇ ਰਾਜਸਥਾਨ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਵਿਵਾਦ ਤੇ ਵੀ ਜਿਹੜਾ ਕੇਂਦਰ ਸਰਕਾਰ ਦਾ ਰੁੱਖ ਸਪਸ਼ਟ ਕਰਨ ਦੀ ਮੰਗ ਕੀਤੀ ਗਈ ਤੇ ਅਮਿਤ ਸ਼ਾਹ ਦੀ ਤਸਵੀਰ ਵਾਲੇ ਇੱਕ ਹੋਰਡਿੰਗ ਦੇ ਉੱਤੇ ਲਿਖਿਆ ਗਿਆ, ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਕਿਉਂ ਦੇਣਾ ਚਾਹੁੰਦੀ ਹੈ? ਇਨ੍ਹਾਂ ਬੋਰਡਾਂ ਦੇ ਉੱਤੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਖਿਆ ਗਿਆ ਤੇ ਫਿਲਹਾਲ ਨਗਰ ਨਿਗਮ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹਟਾਉਣ ਦੇ ਲਈ ਕੋਈ ਵੀ ਕਾਰਵਾਈ ਨਾ ਕੀਤੀ ਗਈ। ਇਹ ਹੋਰਡਿੰਗਸ ਜਿਹੜੀਆਂ ਨੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ ਤੇ ਹੋਰ ਆਸ ਪਾਸ ਦੇ ਸ਼ਹਿਰਾਂ ਨੂੰ ਜਲੰਧਰ ਦੇ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ ਜਿਹੜੇ ਨੇ ਉਨ੍ਹਾਂ ਦੇ ਉੱਥੇ ਥਾਵਾਂ ਦੇ ਉੱਤੇ ਲਗਾਏ ਗਏ ਦਿਖੇ ਨੇ। ਦੂਸਰੇ ਪਾਸੇ ਬਹਿਰੀਨ ਵਾਲੀ ਬੀਬੀ ਮਾਮਲਾ, ਉਹਦੀ ਜਾਂਚ ਜਿਹੜੀ ਹੈ ਸੀਬੀਆਈ ਨੂੰ ਸੌਂਪੇ ਸਰਕਾਰ ਜਿਹੜਾ ਸ਼੍ਰੋਮਣੀ ਕਮੇਟੀ ਆਪਣੇ ਧਾਮੀ ਸਾਹਿਬ ਜਿਹੜੇ ਨੇ ਉਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਰਾਜੋਆਣਾ ਦੀ ਰਹਿਮ ਦੀ ਅਪੀਲ ਵਾਪਸ ਲੈਣ ਦੇ ਬਾਰੇ ਅਕਾਲ ਤਖ਼ਤ ਸਾਹਿਬ ਨੂੰ ਵੀ ਫੈਸਲਾ ਲੈਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੇ ਪੰਜਾਬ ਸਰਕਾਰ ਤੋਂ ਮੰਗ ਰੱਖੀ ਹੈ ਕਿ ਬਹਿਰੀਨ ਤੋਂ ਆਈ ਬੀਬੀ ਦੇ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਜਿਹੜੀ ਹੈ CBI ਨੂੰ ਸੌਂਪੀ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਜੇਕਰ ਸਰਕਾਰ ਨੇ 3 ਦਿਨਾਂ ਦੇ ਵਿੱਚ ਇਹ ਮੰਗ ਨਾ ਮੰਨੀ, ਉਨ੍ਹਾਂ ਦੀ ਜਿਹੜੀ ਮੰਗ ਹੈ ਉਹ ਰੱਖੀ ਉਹ ਨਾ ਮੰਨੀ ਤਾਂ ਕਮੇਟੀ ਦਾ ਇੱਕ ਵਫਦ ਜਿਹੜਾ ਰਾਜਪਾਲ ਨੂੰ ਫਿਰ ਤੋਂ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖਤਾ ਦੇ ਲਈ CBI ਜਾਂਚ ਜ਼ਰੂਰੀ ਹੈ ਕਿਉਂਕਿ ਕਮੇਟੀ ਵੱਲੋਂ ਬਣਾਈ ਗਈ 5 ਮੈਂਬਰੀ ਜਾਂਚ ਤੇ ਬੇਲੋੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਜਾਂਚ ਦੇ ਉੱਤੇ ਸ਼ੱਕ ਹੈ ਤਾਂ ਕਿ ਸਰਕਾਰ ਦੇ ਵੱਲੋਂ ਬਣਾਈ ਕਮੇਟੀ ਨਿਰਪੱਖ ਹੋਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ SGPC ਦੀ ਆਪਣੀ ਜਾਂਚ ਕਮੇਟੀ ਵੀ ਕੰਮ ਜਿਹੜੀ ਹੈ ਜਾਰੀ ਰੱਖੇਗੀ ਤੇ ਰਿਪੋਰਟ ਜਨਤਕ ਕੀਤੀ ਜਾਵੇਗੀ। ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਜਿਹੜੀ ਅਪੀਲ ਦਾ ਮਾਮਲਾ ਵੀ ਵਿਚਾਰਿਆ ਗਿਆ ਤੇ ਪ੍ਰਧਾਨ ਨੇ ਦੱਸਿਆ ਕਿ ਰਾਜੋਆਣਾ ਖੁਦ ਫਾਂਸੀ ਦੇ ਲਈ ਤਿਆਰ ਨੇ ਤੇ ਉਨ੍ਹਾਂ ਨੇ ਰਹਿਮ ਦੀ ਅਪੀਲ ਵਾਪਸ ਲੈਣ ਦੀ ਇੱਛਾ ਜਤਾਈ ਹੈ। ਇਸ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਦੇ ਬਾਰੇ ਢੁਕਵਾਂ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ। ਪਰ ਇਹਦੇ ਵਿੱਚ ਦੇਖਿਆ ਜਾਵੇ ਹੁਣ ਵਿਅਕਤੀ ਜਿਹੜਾ ਆਪ ਹੈ ਆਪਣੀ ਕਹਿ ਰਿਹਾ ਉਹ ਗੱਲਬਾਤ ਤੇ ਇਹਦੇ ਵਿੱਚ ਕਿਸੇ ਦੀ ਇਜਾਜ਼ਤ ਚਾਹੀਦੀ ਹੈ ਜੀ? ਵੈਸੇ ਇੱਥੇ ਕੋਈ ਡਿਸਾਈਡ ਕਰ ਸਕਦਾ ਕਿ ਮਤਲਬ ਕਿ ਉਹ ਮੌਤ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਹੈ ਜਾਂ ਅਪੀਲ ਜਿਹੜੀ ਆ ਉਹ ਵਾਪਸ ਲਈ ਜਾਵੇ ਜਾਂ ਨਾ ਲਈ ਜਾਵੇ? ਸਮਝੋ ਗੱਲ ਬਾਹਰ ਹੀ ਹੈ, ਕਈ ਵਾਰੀ ਹੁੰਦੀ ਹੈ। ਇੰਡੀਪੈਂਡੈਂਟ ਨੇ, ਉਹ ਅਡਲਟ ਨੇ, ਆਪਣਾ ਚੰਗਾ ਮਾੜਾ ਸਾਰਾ ਕੁਝ ਵਿਚਾਰ ਸਕਦੇ ਹੈ ਪਰ ਪੋਲੀਟੀਕਲ ਏਜੰਡਾ ਜੀ ਸਾਰਾ ਕੁਝ, ਸਿਆਸਤ ਚੱਲਦੀ ਹੈ। ਸ਼੍ਰੋਮਣੀ ਕਮੇਟੀ ਐਕਟ ਦੇ ਬਾਰੇ ਕੁਝ ਸਿੱਖ ਜਥੇਬੰਦੀਆਂ ਦੀ ਮੰਗਾਂ ਨੂੰ ਮੁੱਢੋਂ ਹੀ ਨਕਾਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਕਾਨੂੰਨ ਹੈ ਅਤੇ ਹਰਿਆਣਾ ਵਾਂਗ ਇੱਥੇ ਸਰਕਾਰੀ ਦਖਲ ਅੰਦਾਜ਼ੀ ਦੀ ਲੋੜ ਨਹੀਂ ਹੈ। ਪ੍ਰਧਾਨ ਦੇ ਘਰ ਬਾਹਰ ਦੇ ਦਿੱਤੇ ਜਿਹੜਾ ਜਾ ਰਹੇ ਧਰਨਿਆਂ ਨੂੰ ਉਨ੍ਹਾਂ ਸਿਆਸਤ ਦੇ ਉੱਤੋਂ ਪ੍ਰੇਰਿਤ ਦੱਸਿਆ। ਇਸ ਤੋਂ ਇਲਾਵਾ ਮੀਰੀ ਪੀਰੀ ਖਾਲਸਾ ਮਾਰਚ ਨੂੰ ਸਫਲ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਨਸ਼ਾ ਪ੍ਰਭਾਵਿਤ ਪਰਿਵਾਰ ਮਿਲੇ ਨੇ ਤੇ ਕਈ ਨੌਜਵਾਨਾਂ ਨੇ ਅੰਮ੍ਰਿਤ ਛੱਕ ਕੇ ਗੁਰੂ ਦੇ ਨਾਲ ਜੁੜਨ ਦਾ ਪ੍ਰਣ ਕੀਤਾ ਤੇ ਮੀਟਿੰਗ ਦੇ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਮਿੱਠੂ ਸਿੰਘ ਕਾਣੇਕੇ ਨੂੰ ਜਿਹੜਾ ਸੀ ਜਥੇਦਾਰ ਦੇ ਆਦੇਸ਼ ਦੇ ਉੱਤੇ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਪੰਜਾਬ ਕਾਂਗਰਸ ਨਿਊ ਪ੍ਰੈਜ਼ੀਡੈਂਟ ਦਾ ਰੋਲਾ ਫਿਰ ਤੋਂ ਪੈਣਾ ਸ਼ੁਰੂ ਹੋ ਗਿਆ। ਰਾਜਾ ਵੜਿੰਗ ਦੀ ਜਗ੍ਹਾ ਲੈਣ ਦੇ ਲਈ ਰੇਸ ਦੇ ਵਿੱਚ ਪ੍ਰਗਟ ਸਿੰਘ, ਸੁਖਬਿੰਦਰ ਸਰਕਾਰੀਆ ਤੇ ਔਜਲਾ ਦੇ ਨਾਮ ਜਿਹੜੇ ਅੱਗੇ ਆ ਚੁੱਕੇ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPCC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਬਦੀਲੀ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਦੇ ਉੱਤੇ ਜਿਹੜੀਆਂ ਨੇ ਟਿੱਕੀਆਂ ਹੋਈਆਂ ਨੇ। ਭਾਵੇਂ ਇਸ ਦੇ ਬਾਰੇ ਅਧਿਕਾਰਤ ਐਲਾਨ ਜਲਦ ਹੀ ਹੋਣ ਦੀ ਉਮੀਦ ਦੱਸੀ ਗਈ ਹੈ ਪਰ ਪਾਰਟੀ ਹਲਕਿਆਂ ਦੇ ਵਿੱਚ ਚਰਚਾ ਜਿਹੜੀ ਚੱਲ ਪਈ ਹੈ। ਸਾਬਕਾ ਓਲੰਪੀਅਨ ਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ, ਰਾਜਾ ਸਾਂਸੀ ਤੋਂ ਮੌਜੂਦਾ ਵਿਧਾਇਕ ਸੁਖਬਿੰਦਰ ਸਰਕਾਰੀਆ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮੋਰੀ ਦਾਅਵੇਦਾਰਾਂ ਦੇ ਵਿਚ ਸ਼ਾਮਲ ਨੇ ਤੇ ਸਾਰੇ ਜੱਟ ਸਿੱਖ ਚਿਹਰੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਸਾਬਕਾ ਮੰਤਰੀ ਪ੍ਰਗਟ ਸਿੰਘ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਹੁੰਦਿਆਂ PPCC ਦੇ ਜਨਰਲ ਸਕੱਤਰ ਸੰਗਠਨ ਦੇ ਵਜੋਂ ਸੇਵਾ ਨਿਭਾ ਚੁੱਕੇ ਹੈ। ਦੂਜੇ ਪਾਸੇ ਸੁਖਬਿੰਦਰ ਸਰਕਾਰੀਆ PPCC ਦੇ ਵਿਚ ਮੀਤ ਪ੍ਰਧਾਨ ਰਹਿਣ ਦੇ ਨਾਲ ਨਾਲ ਸਾਬਕਾ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਤੇ ਜਦਕਿ ਔਜਲਾ ਦੋ ਵਾਰ ਸੰਸਦ ਮੈਂਬਰ ਬਣ ਚੁੱਕੇ ਹੈ। ਜੋ ਗੱਲਾਂ ਬਾਤਾਂ ਵਿਚੋਂ ਨਿਕਲ ਕੇ ਆ ਰਹੀਆਂ ਨੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪਾਰਟੀ ਹਾਈਕਮਾਂਡ ਦੇ ਵੱਲੋਂ ਆਗੂਆਂ ਦੇ 3 ਮੈਂਬਰੀ ਪੈਨਲ ਨੂੰ ਜਿਹੜਾ ਸ਼ਾਰਟ ਲਿਸਟ ਜਿਹੜਾ ਕੀਤਾ ਗਿਆ, ਰਾਹੁਲ ਗਾਂਧੀ ਤੇ ਪ੍ਰਿਅੰਕਾ ਵਾਡਰਾ ਤੋਂ ਇਲਾਵਾ ਸੋਨੀਆ ਗਾਂਧੀ ਦੇ ਵੱਲੋਂ ਵੀ PPCC ਪ੍ਰਧਾਨ ਦੇ ਅਹੁਦੇ ਦੇ ਲਈ ਸੂਬਾ ਇਕਾਈ ਦੇ ਵਜੋਂ ਸਭ ਤੋਂ ਯੋਗ ਚਿਹਰਿਆਂ ਦੀ ਚੋਣ ਕਰਨ ਚ ਅਹਿਮ ਭੂਮਿਕਾ ਜਿਹੜੇ ਨਿਭਾਏ ਜਾਣ ਦੀ ਸੂਚਨਾ ਜਿਹੜੀ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਸੋਨੀਆ ਗਾਂਧੀ ਨੇ ਇਸ ਮਾਮਲੇ ਦੇ ਉੱਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਵੀ ਸਲਾਹ ਮਸ਼ਵਰਾ ਕੀਤਾ। ਹਾਲਾਂਕਿ ਉਹ ਜਿਹੜੇ ਨੇ ਚਾਹੇ BJP ਦੇ ਵਿਚ ਨੇ, ਕੈਪਟਨ ਅਮਰਿੰਦਰ ਸਿੰਘ ਜੋ ਹੁਣ ਭਾਜਪਾ ਦੇ ਵਿਚ ਨੇ, ਉਨ੍ਹਾਂ ਨੇ ਟ੍ਰਿਬਿਊਨ ਦਫ਼ਤਰ ਦੇ ਵਿਖੇ ਇਕ ਜਿਹੜਾ ਤਾਜ਼ਾ ਇੰਟਰਵਿਊ ਵਿਚ ਇਹ ਵੀ ਕਿਹਾ ਸੀ ਕਿ ਕੋਈ ਸਲਾਹ ਦੇਣ ਤੋਂ ਇਨਕਾਰ ਕੀਤਾ ਹੈ ਤੇ ਪਰ ਉਨ੍ਹਾਂ ਗਾਂਧੀ ਪਰਿਵਾਰ ਦੇ ਨਾਲ ਆਪਣੇ ਨਿੱਜੀ ਸੰਬੰਧ ਹੋਣ ਦੀ ਗੱਲ ਜ਼ਰੂਰ ਜਿਹੜੀ ਹੈ ਸਵੀਕਾਰ ਕਰ ਲਈ ਹੈ ਤੇ ਹੋ ਸਕਦਾ ਕਿ ਭਾਈ ਅਸੈਪਟ ਕਰ ਲਈ ਜਾਵੇ ਵਾਪਸੀ ਵੀ। ਬਾਕੀ ਦੇਖਦੇ ਹਾਂ ਕਿੱਧਰ ਨੂੰ ਪਾਸੇ ਜਿਹੜਾ ਭਾਰ ਜ਼ਿਆਦਾ ਪੈਂਦਾ ਹੈ। ਆਮ ਆਦਮੀ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਕੁਝ ਸਵਾਲ ਚੁੱਕੇ ਨੇ ਤੇ ਕੇਂਦਰੀ ਜਾਂਚ ਏਜੰਸੀ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਕੀ ਕੀਤਾ ਹੈ। ਨੀਲ ਗਰਗ ਨੇ ਇਹ ਗੱਲਬਾਤ ਕਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਵਾਲਾਂ ਦੀ ਬੁਛਾਰ ਜਿਹੜੀ ਕਰ ਛੱਡੀ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਲੜਾਈ ਲੜ ਰਹੀ ਹੈ ਪਰ ਨਸ਼ਿਆਂ ਦੀ ਰੋਕਥਾਮ ਸਿਰਫ਼ ਕਿਸੇ ਇਕ ਸੂਬੇ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਜਲੰਧਰ ਰੈਲੀ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਸਿੱਧੇ ਸਵਾਲ ਕਰਦਿਆਂ ਨੀਲ ਗਰਗ ਨੇ ਪੁੱਛਿਆ ਕਿ BSF ਤੇ ਨਾਰਕੋਟਿਕਸ ਕੰਟਰੋਲ ਬਿਊਰੋ ਵਰਗੀਆਂ ਕੇਂਦਰੀ ਏਜੰਸੀਆਂ ਕਿਸ ਦੇ ਅਧੀਨ ਕੰਮ ਕਰਦੀਆਂ ਨੇ। ਉਨ੍ਹਾਂ ਸਵਾਲ ਕੀਤਾ ਕਿ ਅੰਤਰਰਾਜੀ ਨਸ਼ਾ ਸਪਲਾਈ ਚੇਨ ਨੂੰ ਤੋੜਨ ਦੇ ਲਈ ਕੇਂਦਰੀ ਏਜੰਸੀਆਂ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਤੇ ਸਰਹੱਦਾਂ ਦੇ ਰਾਹੀਂ ਹੋ ਰਹੀ ਤਸਕਰੀ ਨੂੰ ਰੋਕਣ ਦੇ ਵਿਚ ਕੇਂਦਰ ਸਰਕਾਰ ਨੇ ਨਤੀਜੇ ਕੀ ਰਹੇ ਨੇ। ਆਪ ਆਗੂ ਨੇ ਕਿਹਾ ਕਿ ਪੰਜਾਬ ਨੂੰ ਭਾਸ਼ਣਾਂ ਦੀ ਨਹੀਂ ਸਗੋਂ ਠੋਸ ਜਵਾਬਾਂ ਤੇ ਨਤੀਜਿਆਂ ਦੀ ਜ਼ਰੂਰਤ ਹੈ। ਭਾਈ ਇਹੋ ਗੱਲ ਤੁਹਾਡੀ ਆਪਣੀ ਕਹੀ ਤੁਹਾਡੇ ਉੱਤੇ ਵੀ ਢੁਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਦੇ ਉੱਤੇ ਦੋਸ਼ ਲਗਾਉਣ ਦੀ ਬਜਾਏ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਲਈ ਆਪਣਾ ਸਪਸ਼ਟ ਜਿਹੜਾ ਰੋਡ ਮੈਪ ਦੇਵੇ। ਪੰਜਾਬ ਦੇ ਲੋਕ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਇਸ ਦੇ ਬਾਰੇ ਸਪਸ਼ਟੀਕਰਨ ਦੀ ਉਡੀਕ ਜਿਹੜੀ ਹੈ ਕਰ ਰਹੇ ਨੇ। ਦੂਸਰੇ ਪਾਸੇ CM ਭਗਵੰਤ ਮਾਨ ਸਾਹਿਬ ਨਾਲ ਮੁਲਾਕਾਤਾਂ ਹੋ ਰਹੀਆਂ ਨੇ, ਉਹ ਜਿਹੜੀਆਂ ਨੇ ਭਾਰੀ ਪੈ ਗਈਆਂ ਨੇ। ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਨਾਨਕਸਰ ਕਲੇਰਾਂ ਜਗਰਾਓ ਲੁਧਿਆਣਾ ਦੇ ਵਿਚ ਜਿਹੜਾ ਪੈਂਦਾ ਹੈ ਤੋਂ ਬਾਬਾ ਲੱਖਾ ਸਿੰਘ ਕੋਲੋਂ ਵੀ ਸਪਸ਼ਟੀਕਰਨ ਨਾਲ ਮੰਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਾਰਵਾਈ ਕਰਦਿਆਂ ਉਨ੍ਹਾਂ ਦੇ ਕੋਲੋਂ 10 ਦਿਨਾਂ ਦੇ ਵਿਚ ਸਪਸ਼ਟੀਕਰਨ ਮੰਗ ਲਿਆ ਗਿਆ। ਇਸ ਦੇ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ 71ਤਾਵਾਂ ਦੇ ਵਿਚ ਹਿੱਸਾ ਲੈਣ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਦੋ ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਨ ਦੱਸੇ ਜਾ ਰਹੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਇੰਚਾਰਜ ਬਗੀਚਾ ਸਿੰਘ ਦੇ ਵੱਲੋਂ ਇਨ੍ਹਾਂ ਦੋਵਾਂ ਨੂੰ ਪੱਤਰ ਵੀ ਜਿਹੜੇ ਜਾਰੀ ਹੋ ਗਏ ਨੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਵੀ ਪੱਤਰ ਭੇਜਿਆ ਗਿਆ ਤੇ ਇਨ੍ਹਾਂ ਦੋ ਮੈਂਬਰਾਂ ਦੇ ਉੱਤੇ ਲਾਈ ਗਈ ਰੋਕ ਜਿਹੜੀ ਹੈ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ। ਬਤੌਰ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਹੁੰਦੇ ਹੋਏ ਇਨ੍ਹਾਂ ਮੈਂਬਰਾਂ ਦੀ ਜ਼ਿੰਮੇਵਾਰੀ ਸੀਗੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਤੇ ਇਸ ਉੱਪਰ ਪਹਿਰਾ ਦਿੰਦੇ, ਪਰ ਇਨ੍ਹਾਂ ਨੇ ਮਨਮਰਜ਼ੀ ਕਰਦਿਆਂ ਆਦੇਸ਼ਾਂ ਦੀ ਅਵੱਗਿਆ ਕੀਤੀ ਹੈ ਤੇ ਦੋਵੇਂ ਜਦੋਂ ਤੱਕ ਸਪਸ਼ਟੀਕਰਨ ਦੇ ਕੇ ਲੰਘੇ ਇਨ੍ਹਾਂ ਦੇ ਉੱਤੇ ਜੋ ਲੱਗੇ ਹੋਏ ਨੇ ਦੋਸ਼ ਉਨ੍ਹਾਂ ਤੋਂ ਸੁਰਖਰੂਹ ਨਹੀਂ ਹੋ ਜਾਂਦੇ। ਇਨ੍ਹਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਦੇ ਵਿਚ ਸ਼ਾਮਲ ਹੋਣ ਦੇ ਉੱਤੇ ਰੋਕ ਲਾਈ ਗਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਇਹ ਪੱਤਰ 29 ਸਤੰਬਰ ਨੂੰ ਜਾਰੀ ਜਾਣੀ ਕਿ ਕੱਲ ਬੀਤੇ ਦੇ ਵਿਚ ਕੀਤਾ ਹੈ, ਜਦੋਂ ਕਿ ਦੋਵਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਪੱਤਰ 30 ਸਤੰਬਰ ਨੂੰ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਇੱਕ ਘੁਟਾਲਾ ਸਾਹਮਣੇ ਆਉਂਦਾ ਤੇ ਨਾਲ ਹੀ ਉੱਪਰ ਸੀਪ ਲੱਗ ਜਾਂਦੀ ਹੈ। PSPCL ਟੈਂਡਰ ਕੰਟਰੋਵਰਸੀ ਜਿਹੜੀ ਹੈ, ਪਾਵਰਕੌਮ ਦੇ 75 ਕਰੋੜ ਦੇ ਟੈਂਡਰ ਸ਼ੱਕ ਦੇ ਘੇਰੇ ਦੇ ਵਿਚ ਆ ਗਏ ਨੇ ਤੇ ਸ਼ਰਤਾਂ ਬਦਲਣ ਦੇ ਕਾਰਨ ਦੋ ਕੰਪਨੀਆਂ ਮੁਕਾਬਲੇ ਦੇ ਵਿਚੋਂ ਬਾਹਰ ਹੋਈਆਂ ਨੇ। ਤਕਨੀਕੀ ਸ਼ਰਤਾਂ ਦੇ ਵਿੱਚ ਅਚਾਨਕ ਕੀਤੀ ਹੈ ਤਬਦੀਲੀ ਦੇ ਕਾਰਨ ਦੋ ਬੋਲੀਕਾਰ ਕੰਪਨੀਆਂ ਦੇ ਮੁਕਾਬਲੇ ਦੇ ਵਿੱਚੋਂ ਬਾਹਰ ਹੋਣ ਮਗਰੋਂ ਪਾਵਰਕੌਮ ਦੇ ਵੱਲੋਂ 66 KV ਸਬ ਸਟੇਸ਼ਨਾਂ ਦੇ ਲਈ 75 ਕਰੋੜ ਰੁਪਏ ਦੀ ਲਾਗਤ ਦੇ ਨਾਲ ਖਰੀਦੇ ਜਾਣ ਵਾਲੇ ਉਪਕਰਨਾਂ ਦਾ ਟੈਂਡਰ ਸਿੱਧਾ ਸ਼ੱਕ ਦੇ ਘੇਰੇ ਦੇ ਵਿੱਚ ਆ ਚੁੱਕਿਆ ਹੈ। ਪਾਵਰਕੌਮ ਦੇ ਵੱਲੋਂ ਇਨ੍ਹਾਂ ਸਬ ਸਟੇਸ਼ਨਾਂ ਦੇ ਲਈ 11 KV ਵੈਕਿਊਮ ਸਰਕਟ ਬ੍ਰੇਕਰਾਂ ਦੇ 900 ਯੂਨਿਟ ਖਰੀਦੇ ਜਾਣੇ ਨੇ। ਤਕਨੀਕੀ ਸ਼ਰਤਾਂ ਜਿਹੜੀਆਂ ਨੇ ਬਦਲਣ ਮਗਰੋਂ ਹੁਣ ਮੈਦਾਨ ਦੇ ਵਿੱਚ ਕੇਂਦਰ ਸਰਕਾਰ ਦੇ ਅਧਾਰੇ ਤੋਂ ਇਲਾਵਾ ਸਿਰਫ ਇੱਕ ਪ੍ਰਾਈਵੇਟ ਕੰਪਨੀ ਰਹਿ ਗਈ ਹੈ। ਇਸ ਤਬਦੀਲੀ ਦੇ ਕਾਰਨ ਨਾ ਸਿਰਫ ਮੁਕਾਬਲਾ ਘਟਿਆ ਸਗੋਂ ਖਰੀਦ ਦੀ ਲਾਗਤ ਦੇ ਵਿੱਚ ਵੀ ਵਾਧਾ ਹੋ ਗਿਆ। ਪਾਵਰਕੌਮ ਨੇ 25 ਜੂਨ ਨੂੰ ਇਨ੍ਹਾਂ ਉਪਕਰਨਾਂ ਦੀ ਖਰੀਦ ਦੇ ਲਈ ਜਿਹੜਾ ਸੀ ਟੈਂਡਰ ਖੋਲ੍ਹੇ ਸਨ, ਜਿਸ ਦੇ ਵਿੱਚ 4 ਕੰਪਨੀਆਂ ਨੇ ਦਿਲਚਸਪੀ ਦਿਖਾਈ, ਪਰ ਬਾਅਦ ਦੇ ਵਿੱਚ ਇਹ ਟੈਂਡਰ ਰੱਦ ਕਰ ਦਿੱਤਾ ਗਿਆ। ਫਿਰ 14 ਅਗਸਤ ਨੂੰ ਬੋਰਡ ਮੀਟਿੰਗ ਦੇ ਦੌਰਾਨ ਟੈਂਡਰ ਦੇ ਵਿੱਚੋਂ ਅਹਿਮ ਸ਼ਰਤਾਂ ਹਟਾ ਕੇ ਸ਼ਰਤਾਂ ਦੇ ਵਿੱਚ ਸੋਧ ਕਰ ਦਿੱਤੀ ਗਈ। ਸੋਧ ਤੋਂ ਬਾਅਦ 20 ਅਗਸਤ ਨੂੰ ਨਵਾਂ ਟੈਂਡਰ ਜਾਰੀ ਕੀਤਾ ਗਿਆ। ਮੁਤਾਬਕ ਜੋ ਦੱਸਿਆ ਜਾ ਰਿਹਾ ਹੈ, ਜਾਣਕਾਰੀ ਮੁਤਾਬਕ ਇੱਕ ਸੀਨੀਅਰ ਡਾਇਰੈਕਟਰ ਦੇ ਵੱਲੋਂ ਜਿਹੜਾ ਸੀ ਇਤਰਾਜ਼ ਜਤਾਉਣ ਮਗਰੋਂ ਇਹ ਜ਼ਿੰਮੇਵਾਰੀ ਕਿਸੇ ਹੋਰ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਸੀ। ਨਵੇਂ ਟੈਂਡਰ ਦੇ ਵਿੱਚ 4 ਕੰਪਨੀਆਂ ਨੇ ਸ਼ਮੂਲੀਅਤ ਕੀਤੀ, ਪਰ ਸ਼ਰਤਾਂ ਬਦਲਣ ਦੇ ਕਾਰਨ 2 ਕੰਪਨੀਆਂ ਅਯੋਗ ਕਰਾਰ ਦੇ ਦਿੱਤੀਆਂ ਗਈਆਂ। ਹੁਣ ਸਿਰਫ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟਡ ਜਿਹੜੀ ਹੈ ਤੇ ਮੈਸਰਜ ਸਟੈਲਮੈਕ ਦੀ ਮੈਕ ਹੀ ਜਿਹੜੀ ਹੈ ਮੁਕਾਬਲੇ ਦੇ ਵਿੱਚ ਬਚੀਆਂ ਨੇ। ਮੈਸਰਜ ਸਟੈਲਮੈਕ ਪਾਵਰਕੌਮ ਦੀ ਪੁਰਾਣੀ ਸਪਲਾਇਰ ਕੰਪਨੀ ਹੈ ਤੇ ਪਾਵਰਕੌਮ ਦੇ ਨਵੇਂ ਟੈਂਡਰ ਦੀਆਂ ਦਰਾਂ ਟਰਾਸਕੋ ਦੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਅਜਿਹੇ ਹੀ ਟੈਂਡਰਾਂ ਦੀਆਂ ਦਰਾਂ ਦੇ ਨਾਲੋਂ 12% ਵੱਧ ਨੇ। ਟਰਾਸਕੋ ਨੇ 220 KV ਅਤੇ 132 KV ਸਬ ਸਟੇਸ਼ਨਾਂ ਦੇ ਲਈ ਵੈਕਿਊਮ ਸਰਕਟ ਬ੍ਰੇਕਰਾਂ ਦੀ ਖਰੀਦ ਦੇ ਲਈ ਮੁੱਢਰੀ ਮੱਦ ਦੇ ਆਧਾਰ ਦੇ ਉੱਤੇ ਟੈਂਡਰ ਅਲਾਟ ਕੀਤੇ ਨੇ, ਜਿਨ੍ਹਾਂ ਨੂੰ ਟਰਾਸਕੋ ਦੀ ਬੋਰਡ ਮੀਟਿੰਗ ਦੇ ਵਿੱਚ ਪ੍ਰਵਾਨਗੀ ਜਿਹੜੀ ਹੈ ਦਿੱਤੀ ਗਈ ਹੈ। ਦੂਸਰੀ ਤਰਫ ਜਿਹੜਾ ਟੂੰ ਟੂੰ ਕਰਾਉਂਦੇ ਕਰਾਉਂਦੇ ਹੁਣ ਦੇਖਦੇ ਹਾਂ ਕੀ ਕੁਝ ਬਣਦਾ ਹੈ ਕਿ ਹਰ ਸਮੇਂ ਕੁਝ ਨਾ ਕੁਝ ਕੇਸ ਜਿਹੜੇ ਨਿਕਲ ਕੇ ਸਾਹਮਣੇ ਆ ਜਾਂਦੇ ਨੇ। ਜਿਹੜਾ 6,000 ਕਰੋੜ ਦਾ ਡਰੱਗ ਕੇਸ ਹੈ, ਸਿੱਟ ਦੇ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਜਗਦੀਸ਼ ਭੋਲਾ 5 ਅਕਤੂਬਰ ਨੂੰ ਤਲਬ ਕੀਤੇ ਗਏ ਨੇ। ਪਹਿਲੀ ਵਾਰ ਆਹਮੋ ਸਾਹਮਣੇ ਕਹਿੰਦੇ ਬਿਠਾ ਕੇ ਹੋ ਸਕਦੀ ਹੈ ਪੁੱਛ ਪੜਤਾਲ ਇਹਨਾਂ ਤੋਂ। 6,000 ਕਰੋੜ ਰੁਪਏ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਦੇ ਲਈ ਸਮਨ ਜਾਰੀ ਕਰਤੇ ਹੈ। ਇਸ ਮਾਮਲੇ ਦੇ ਵਿੱਚ SIT ਦੇ ਵੱਲੋਂ ਡਰੱਗ ਰੈਕਟ ਦੇ ਮੁੱਖ ਦੋਸ਼ੀ ਜਿਹੜੇ ਨੇ ਜਗਦੀਸ਼ ਭੋਲਾ ਨੂੰ ਵੀ ਉਸੇ ਦਿਨ ਤਲਬ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਟੀਮ ਦੇ ਵੱਲੋਂ ਪਹਿਲੀ ਵਾਰ ਦੋਵਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਜਿਹੜੀ ਕੀਤੀ ਜਾ ਸਕਦੀ ਹੈ ਤੇ ਮਜੀਠੀਆ ਦਾ ਨਾਂ ਸਭ ਤੋਂ ਪਹਿਲਾਂ 2013-14 ਦੇ ਜਗਦੀਸ਼ ਭੋਲਾ ਡਰੱਗ ਰੈਕਟ ਦੇ ਵਿੱਚ ਉਭਰਿਆ ਸੀ ਤੇ ਇਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਜਾਂਚ ਦੇ ਦੌਰਾਨ ਇਸ ਮਨੀ ਲਾਂਡਰਿੰਗ ਤੇ ਡਰੱਗ ਰੈਕਟ ਦੇ ਨੈਟਵਰਕ ਨੂੰ 6,000 ਕਰੋੜ ਰੁਪਏ ਤੱਕ ਦੱਸਿਆ ਸੀਗਾ। ਜਿਸ ਤੋਂ ਬਾਅਦ 2014 ਦੇ ਵਿੱਚ ਭੋਲਾ ਨੇ ਮਜੀਠੀਆ ਦਾ ਨਾਂ ਲਿਆ ਤੇ ਪੰਜਾਬ ਪੁਲਿਸ ਨੇ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੀ 2018 ਦੀ ਰਿਪੋਰਟ ਦੀ ਸਿਫਾਰਸ਼ ਦੇ ਆਧਾਰ ਤੇ ਦਸੰਬਰ 2021 ਦੇ ਵਿੱਚ ਮਜੀਠੀਆ ਵਿਰੁੱਧ NDPS ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਦੇਖਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁਣ ਵਾਪਰਦਾ ਹੈ। ਇਸੇ ਤਰ੍ਹਾਂ ED ਦੀ ਰੇਡ ਜਿਹੜੀ ਮੁਹਾਲੀ ਚ ਹੋਈ ਹੈ ਲਗਾਤਾਰ 2-3 ਦਿਨ ਚੱਲਦੀ ਰਹੀ ਹੈ। TD ਇਨਫਰਾਟੈਕ ਦੇ ਦਫ਼ਤਰ ਦੇ ਉੱਤੇ 3rd ਦਿਨ ਵੀ ਜਾਂਚ ਜਾਰੀ ਰਹੀ ਹੈ ਤੇ ਮੁਹਾਲੀ ਸਿਟੀ ਸੈਂਟਰ ਸਥਿਤ STJ ਗਰੁੱਪ ਵੀ ਜਿਹੜਾ ਨਿਸ਼ਾਨੇ ਦੇ ਉੱਤੇ ਰਿਹਾ। ਮੁਹਾਲੀ ਦੇ ਸੈਕਟਰ 119 ਸਥਿਤ TDI ਇਨਫਰਾਟੈਕ ਲਿਮਿਟਡ ਜਿਹੜੀ ਹੈ ਉਹਦੇ ਦਫ਼ਤਰ ਦੇ ਵਿੱਚ ED ਦੇ ਛਾਪੇ ਅੱਜ ਲਗਾਤਾਰ 3rd ਦਿਨ ਵੀ ਜਾਰੀ ਰਹੇ ਨੇ। ED ਵੱਲੋਂ ਜ਼ਮੀਨੀ ਸੌਦਿਆਂ ਦੇ ਨਾਲ ਜੁੜੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਮ ਦੇ ਵੱਡੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਦੂਜੇ ਪਾਸੇ ED ਨੇ ਏਅਰਪੋਰਟ ਰੋਡ ਦੇ ਉੱਤੇ ਐਰੋ ਸਿਟੀ ਦੇ ਮੁਹਾਲੀ ਸਿਟੀ ਸੈਂਟਰ 2 ਦੀ 6ਵੀਂ ਮੰਜ਼ਿਲ ਦੇ ਉੱਤੇ ਸਥਿਤ STJ ਗਰੁੱਪ ਜਿਹੜਾ ਦੇ ਦਫ਼ਤਰ ਦੇ ਉੱਤੇ ਵੀ ਮੰਗਲਵਾਰ ਕੱਲ੍ਹ ਬੀਤੇ 'ਚ ਦੁਪਹਿਰ ਨੂੰ ਛਾਪਾ ਮਾਰਿਆ, ਜੋ ਕਿ ਅਜੇ ਵੀ ਜਾਰੀ ਦੱਸਿਆ ਜਾ ਰਿਹਾ। ED ਦੀ ਜਿਹੜੀ ਕਰੀਬ 15 ਮੈਂਬਰੀ ਟੀਮ ਸੀ RPF ਦੇ ਜਵਾਨਾਂ ਨਾਲ 28 ਸਤੰਬਰ ਨੂੰ ਸਵੇਰੇ 11 ਵਜੇ TDI ਹਾਊਸ ਸੈਕਟਰ 119 ਦੇ ਦਫ਼ਤਰ ਪਹੁੰਚੀ ਸੀਗੀ। ਅਧਿਕਾਰੀਆਂ ਨੇ ਦਫ਼ਤਰ ਪਹੁੰਚਦਿਆਂ ਹੀ ਕੰਪਿਊਟਰ, ਇਲੈਕਟ੍ਰਾਨਿਕ ਉਪਕਰਨ ਤੇ ਅਹਿਮ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ 'ਚ ਲਿਆ ਤੇ ਛਾਪੇ ਦੇ ਦੌਰਾਨ ਮੌਕੇ ਦੇ ਉੱਤੇ ਮੌਜੂਦ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਮੋਬਾਈਲ ਫੋਨ ਵੀ ਜ਼ਬਤ ਕੀਤੇ। ਜਾਂਚ ਦਾ ਦਾਇਰਾ ਇੰਨਾ ਵਿਆਪਕ ਸੀਗਾ ਕਿ ਮੰਗਲਵਾਰ ਕੱਲ੍ਹ ਰਾਤੀ ਸ਼ਾਮ ਨੂੰ ਵੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਰਾਤ ਰੁਕਣ ਦੇ ਲਈ ਦਫ਼ਤਰ ਦੇ ਅੰਦਰ ਹੀ ਗੱਦੇ ਜਿਹੜੇ ਮੰਗਵਾ ਲਏ ਗਏ ਤੇ ਰਾਤ ਉਹਨਾਂ ਨੇ ਫਿਰ ਉੱਥੇ ਹੀ ਕੱਟੀ ਹੈ। ਦੂਸਰੇ ਪਾਸੇ SIR ਮੁੱਦੇ ਦੇ ਉੱਤੇ ਗੱਲ ਕਰਦੇ ਹਾਂ ਤੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੰਡੀਆ ਗੱਠਜੋੜ ਹਮਲਾਵਰ ਹੋ ਗਿਆ। ਸੰਵਿਧਾਨ ਬਚਾਓ ਰੈਲੀ ਅਤੇ ਚੋਣ ਕਮਿਸ਼ਨ ਦੇ ਵੱਲ ਮਾਰਚ ਕੱਢਣਗੇ ਵਿਰੋਧੀ ਆਗੂ, ਇਹ ਗੱਲਬਾਤ ਸਾਹਮਣੇ ਆ ਰਹੀ ਹੈ। ਇੰਡੀਆ ਗੱਠਜੋੜ ਨੇ ਬੁੱਧਵਾਰ ਅੱਜ SIR ਮੁੱਦੇ ਦੇ ਉੱਤੇ ਇੱਕ ਸਾਂਝੇ ਐਕਸ਼ਨ ਪਲਾਨ ਨੂੰ ਅੰਤਮ ਰੂਪ ਦੇ ਦਿੱਤਾ ਹੈ, ਜਿਸ ਦੇ ਵਿੱਚ ਰੈਲੀਆਂ ਤੇ ਸੰਵਿਧਾਨ ਬਚਾਓ ਮਾਰਚ ਕੱਢਣਾ ਸ਼ਾਮਲ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਜਿਹੜੇ ਖੜਗੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਗੱਲ ਦੇ ਉੱਤੇ ਸਹਿਮਤ ਨੇ ਕਿ ਚੋਣਾਂ ਜਿਹੜੀਆਂ ਨੇ EVM ਦੀ ਬਜਾਏ ਬੈਲਟ ਪੇਪਰਾਂ ਦੇ ਰਾਹੀਂ ਹੋਣੀਆਂ ਚਾਹੀਦੀਆਂ ਨੇ। ਵਿਰੋਧੀ ਧਿਰ ਦੇ ਨੇਤਾਵਾਂ ਜਿਨ੍ਹਾਂ ਦੇ ਵਿਚ ਖੜਗੇ, ਕਾਂਗਰਸ ਦੇ ਸਾਬਕਾ ਮੁਖੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, TMC ਮੁਖੀ ਮਮਤਾ ਬੈਨਰਜੀ, ਜੰਮੂ ਕਸ਼ਮੀਰ ਦੇ ਮੁਖੀ ਮੁੱਖ ਮੰਤਰੀ ਜਿਹੜੇ ਨੇ ਉਮਰ ਅਬਦੁੱਲਾ, RJD ਦੇ ਤੇਜਸਵੀ ਯਾਦਵ ਤੇ NCP ਜਿਹੜੀ ਹੈ ਸੰਸਦ ਮੈਂਬਰ ਸੁਪ੍ਰੀਆ ਸੁਲੇ ਸ਼ਾਮਲ ਨੇ ਦੀ 3.5 ਘੰਟੇ ਚੱਲੀ ਇਸ ਬੈਠਕ ਤੋਂ ਬਾਅਦ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ। ਬੈਠਕ ਤੋਂ ਬਾਅਦ ਨੇਤਾਵਾਂ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਵਿਚ ਖੜਗੇ ਨੇ ਕਿਹਾ ਕਿ ਉਨ੍ਹਾਂ ਨੇ ਸਾਂਝੇ ਐਕਸ਼ਨ ਪਲਾਨ ਦੇ ਬਾਰੇ ਫੈਸਲਾ ਕੀਤਾ ਤੇ ਖੜਗੇ ਨੇ ਦਸਿਆ ਕਿ ਪਾਰਟੀਆਂ ਨੇ ਫੈਸਲਾ ਕੀਤਾ ਹੈ ਕਿ ਨੌਜਵਾਨਾਂ ਤੇ ਗੈਰ ਸਰਕਾਰੀ ਸੰਗਠਨਾਂ NGOs ਨੂੰ ਨਾਲ ਲੈ ਕੇ 2 ਤੋਂ 8 ਅਕਤੂਬਰ ਤੱਕ ਸੰਵਿਧਾਨ ਬਚਾਓ ਮਾਰਚ ਕੱਢੇ ਜਾਣਗੇ ਤੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਤੇ 6 ਅਕਤੂਬਰ ਨੂੰ ਸਾਰੇ ਵਿਰੋਧੀ ਸੰਸਦ ਮੈਂਬਰ ਚੋਣ ਕਮਿਸ਼ਨ ਦੇ ਵੱਲ ਨੂੰ ਜਿਹੜਾ ਮਾਰਚ ਕਰਨਗੇ। ਚੋਣ ਕਮਿਸ਼ਨ ਦੀ ਗੱਲ ਆਈ ਹੈ, ਇਹ ਖ਼ਬਰ ਲੈ ਕੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜੋ ਮਸਲਾ ਪਿਛਲੇ ਦਿਨਾਂ ਦੇ ਵਿਚ ਕਾਫ਼ੀ ਉਭਰ ਰਿਹਾ ਸੀਗਾ, ਇਲੈਕਸ਼ਨ ਕਮਿਸ਼ਨ ਨੇ ਵੋਟਰ ਫਾਰਮ ਜਿਹੜਾ 6 ਹੈ ਉਹਦੇ ਵਿਚੋਂ ਵਿਵਾਦਿਤ ਘੋਸ਼ਣਾ ਪੱਤਰ ਹਟਾ ਦਿੱਤਾ ਹੈ। ਹੁਣ ਨਵੇਂ ਵੋਟਰਾਂ ਨੂੰ ਸਿਰਫ਼ ਪੁਰਾਣਾ ਕਾਨੂੰਨੀ ਫਾਰਮ ਹੀ ਜਿਹੜਾ ਭਰਨਾ ਪਵੇਗਾ। ਭਾਰਤੀ ਚੋਣ ਕਮਿਸ਼ਨ ECI ਨੇ ਆਨਲਾਈਨ ਫਾਰਮ 6 ਨਾਲ ਜੁੜੇ ਉਸ ਵਿਵਾਦ ਜਿਹੜਾ ਸੀਗਾ ਵਿਵਾਦਿਤ ਘੋਸ਼ਣਾ ਪੱਤਰ ਨੂੰ ਵਾਪਸ ਲੈ ਲਿਆ, ਜਿਸ ਨੂੰ ਨਵੇਂ ਵੋਟਰ ਵੋਟਰ ਸੂਚੀ ਦੇ ਵਿਚ ਨਾਮ ਸ਼ਾਮਲ ਕਰਨ ਦੇ ਲਈ ਭਰਦੇ ਸਨ। 26 ਸਤੰਬਰ ਨੂੰ ਹੋਈ ਕਮਿਸ਼ਨ ਦੀ ਮੀਟਿੰਗ ਦੇ ਵਿਚ ਇਹ ਫੈਸਲਾ ਲਿਆ ਗਿਆ। ਜਿਨ੍ਹਾਂ ਸੂਬਿਆਂ ਦੇ ਵਿਚ SIR ਪੂਰੀ ਹੋ ਚੁੱਕੀ ਹੈ ਜਾਂ ਜਿੱਥੇ ਇਹ ਸ਼ੁਰੂ ਹੋਣੀ ਹੈ ਉਥੇ ਹੁਣ ਇਹ ਘੋਸ਼ਣਾ ਪੱਤਰ ਦੀ ਕੋਈ ਜ਼ਰੂਰਤ ਨਹੀਂ ਰਹੀ ਹੈ, ਨਹੀਂ ਹੋਵੇਗੀ। ਕਮਿਸ਼ਨ ਨੇ ਸਰਬਸੰਮਤੀ ਦੇ ਨਾਲ ਤੈਅ ਕੀਤਾ ਹੈ ਕਿ SIR ਜਾਂ ਗੈਰ SIR ਸਮੇਂ ਦੇ ਦੌਰਾਨ ਫਾਰਮ 6 ਦੇ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਪਹਿਲਾਂ ਜਿਨ੍ਹਾਂ ਸੂਬਿਆਂ ਦੇ ਵਿਚ SIR ਕਰਵਾਈ ਗਈ ਸੀ ਉਥੇ ਇਹ ਵਾਧੂ ਦਸਤਾਵੇਜ਼ ਮੰਗਿਆ ਗਿਆ ਸੀ ਤੇ 26 ਸਤੰਬਰ ਨੂੰ ਇਹ ਲੋੜ ਹਟਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ, ਪਰ ਕਮਿਸ਼ਨ ਦੇ ਵੱਲੋਂ ਜਾਰੀ ਅਧਿਕਾਰਤ ਪ੍ਰੈਸ ਨੋਟ ਦੇ ਵਿਚ ਇਸ ਦਾ ਕੋਈ ਵੀ ਜ਼ਿਕਰ ਨਹੀਂ ਹੋਇਆ, ਜਿਸ ਦੇ ਨਾਲ ਉਲਝਣ ਪੈਦਾ ਹੋ ਗਈ ਸੀ। ਜਿਨ੍ਹਾਂ ਸੂਬਿਆਂ ਦੇ ਵਿਚ SIR ਪੂਰੀ ਹੋ ਚੁੱਕੀ ਹੈ ਉਥੇ EC Net ਐਪ ਜਿਹੜਾ ਹੈ ਤੇ ਪੋਰਟਲ ਤੋਂ ਇਹ ਵਾਧੂ ਘੋਸ਼ਣਾ ਪੱਤਰ ਹਟਾ ਦਿੱਤਾ ਗਿਆ, ਜਿਸਦੇ ਨਾਲ ਨਵੇਂ ਬਿਨੈਕਾਰਾਂ ਨੂੰ ਜਿਹੜਾ ਹੈ ਸਿਰਫ 1960 ਦੇ ਨਿਯਮਾਂ ਦੇ ਤਹਿਤ ਤੈਅਸ਼ੁਦਾ ਕਾਨੂੰਨੀ ਫਾਰਮ 6 ਹੀ ਭਰਨਾ ਪਵੇਗਾ। ਹਾਲਾਂਕਿ ਜਿੱਥੇ SIR ਅਜੇ ਜਾਰੀ ਹੈ ਉਥੇ ਇਹ ਪੋਰਟਲ ਦੇ ਉੱਤੇ ਮੌਜੂਦ ਹੈ। ਇਹ ਬਦਲਾਅ ਉਸ ਸਮੇਂ ਸਾਹਮਣੇ ਆਇਆ ਜਦੋਂ ਚੋਣ ਪੈਨਲ ਦੇ ਅੰਦਰ ਹੀ ਫਾਰਮ 6 ਦੇ ਵਿਚ ਬਦਲਾਅ ਨੂੰ ਲੈ ਕੇ ਵਿਵਾਦ ਖੜਾ ਹੋਇਆ। ਚੋਣ ਕਮਿਸ਼ਨਰਾਂ SS ਸੰਧੂ ਤੇ ਵਿਵੇਕ ਜੋਸ਼ੀ ਨੇ ਇਤਰਾਜ਼ ਜਤਾਇਆ ਸੀ ਕਿ ਨਿਯਮਾਂ ਦੇ ਵਿਚ ਸੋਧ ਕੀਤੇ ਬਿਨਾਂ ਹੀ ਫਾਰਮ ਦੇ ਵਿਚ ਬਦਲਾਅ ਜਿਹੜਾ ਨਹੀਂ ਕੀਤਾ ਜਾ ਸਕਦਾ। ਲੋ ਦੋਸਤੋ, ਅਗਲੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਸਾਰੇ ਦੋਸਤ ਪਿਆਰ ਮੁਹੱਬਤ ਦੇ ਰਹੇ ਨੇ ਜੀ ਤੇ ਨਾਲ ਨਾਲ ਸ਼ੰਮੀ ਜੀ ਨੂੰ ਹੈਪੀ ਬਰਥਡੇ ਵੀ ਕਰ ਰਹੇ ਨੇ ਜੀ ਤੇ ਟੀਮ ਦੇ ਵੱਲੋਂ ਵੀ ਸੁਨੇਹਾ ਆ ਗਿਆ, ਸ਼ੁਕਰੀਆ ਕਰ ਰਹੇ ਨੇ ਤੇ ਚੱਲਦੇ ਹਾਂ ਆਪਾਂ ਦੋਸਤੋ ਫਿਰ ਗੱਲਾਂ ਬਾਤਾਂ ਦੇ ਉੱਤੇ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਕੀ ਕਿਵੇਂ ਆ ਸੈਣੀ ਸਾਹਿਬ?
1: ਹਾਲ ਚਾਲ ਵਧੀਆ ਜੀ
0: ਜੀ।
1: ਮੈਂ

0: ਸਰਕਾਰੀ ਬੱਸ ਲਾਈ ਸੀ ਉਸ ਫੰਕਸ਼ਨ ਵਾਸਤੇ ਜੀ,
1: ਕਿਆ ਬਾਤ ਹੈ ਜੀ।
0: ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜਾ ਕੈਂਪਸ ਆ ਉੱਥੇ ਜਿਹੜਾ ਆ ਇਹ ਗੈਦਰਿੰਗ ਕੀਤੀ ਸੀ ਜੀ ਪੀਏਯੂ ਦੇ ਵਿੱਚ, ਤੇ ਉੱਥੇ ਬੜਾ ਕਹਿੰਦੇ ਜੀ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੰਕਸ਼ਨ ਅਟੈਂਡ ਕੀਤਾ ਜੀ ਇਹ
1: ਜੀ।
0: ਔਰ ਜਿਹੜੀਆਂ ਅੱਗੇ ਗੱਲਾਂ ਸੁਣਨ ਵਿੱਚ ਆਈਆਂ ਜੀ ਵੀ ਭਗਤ ਸਿੰਘ ਵੀ ਵਿਚਾਰਾ ਰੋਂਦਾ ਹੋਊਗਾ ਵੀ ਇਹ ਕੌਣ ਬੰਦੇ ਆ ਜੀ ਜਿਹੜੇ ਮੇਰਾ ਜਨਮ ਦਿਨ ਇਸ ਤਰੀਕੇ ਨਾਲ ਮਨਾ ਰਹੇ ਆ ਜੀ,
1: ਜੀ
0: ਕਿ VIP ਨੂੰ ਜਿਹੜਾ ਆ ਰੋਟੀ ਦੇ ਵਿੱਚ ਨੌਨ ਵੈਜ ਪਰੋਸਿਆ ਗਿਆ ਜੀ।
1: ਕਿਆ ਬਾਤ ਹੈ ਜੀ।
0: ਲੋਕਾਂ ਦੀ ਇੰਟਰਟੇਨਮੈਂਟ ਵਾਸਤੇ ਹੈਗਾ ਆ ਜੀ ਰਣਜੀਤ ਬਾਵਾ ਲਾਇਆ ਗਿਆ
1: ਜੀ
0: ਹਾਂਜੀ, ਤੇ ਮੇਰਾ ਖਿਆਲ ਨਹੀਂ ਕਿ ਭਗਤ ਸਿੰਘ ਦੀ ਸੋਚ ਦਾ ਤੇ ਇਹਨਾਂ ਦੇ ਉਸ ਫੰਕਸ਼ਨ ਦਾ ਕੋਈ ਆਪਸ ਦੇ ਵਿੱਚ ਤਾਲਮੇਲ ਬੈਠਦਾ ਹੋਊਗਾ ਜੀ। ਭਗਤ ਸਿੰਘ ਹੁਣੀ ਤਾਂ ਜਿਹੜਾ ਆ ਉਹਨਾਂ ਦੀ ਸੋਚ ਤੁਸੀਂ ਦੇਖੋ ਇੱਕ ਇਨਕਲਾਬੀ ਸੋਚ, ਤੇ ਇਹ ਜਿਹੜੇ ਨਕਲੀ ਇਨਕਲਾਬੀ ਆ ਜੀ ਇਹਨਾਂ ਦਾ ਕੰਮ ਇਹ ਆ ਕਿ ਬਈ ਬ੍ਰਾਂਡ ਜਿਹੜਾ ਹੈਗਾ ਆ ਉਹ ਬ੍ਰਾਂਡ ਕਿਸੇ ਦਾ ਚੋਰੀ ਕਰ ਲਓ, ਉਹ ਤੋਂ ਬਾਅਦ ਜਿਹੜਾ ਆ ਉਸ ਬ੍ਰਾਂਡ ਥੱਲੇ ਆਪਣਾ ਨਕਲੀ ਸਮਾਨ ਜਿੱਦਾਂ ਮਰਜ਼ੀ ਵੇਚੀ ਜਾਓ।
1: ਬਿਲਕੁਲ ਹੈ ਜੀ।
0: ਹੁਣ 10 ਕਰੋੜ ਰੁਪਇਆ ਜਿਹੜਾ ਖਰਚਣਾ ਜੀ ਕਿੱਥੇ ਕਦਾ ਜਿਹੜੇ ਆ ਵਾਜਬ ਆ ਉਸ ਸਟੇਟ ਵੱਲੋਂ ਜਿੱਥੇ ਜਿਹੜਾ ਆ ਮੁਲਾਜ਼ਮਾਂ ਦਾ DA ਜਿਹੜਾ ਆ ਉਹ ਦੇਣ ਵਾਸਤੇ ਪੈਸੇ ਨਾ ਹੋਣ ਜੀ, ਨਵੀਂ ਇੰਪਲਾਇਮੈਂਟ ਜਨਰੇਟ ਹੁੰਦੀ ਆ ਤੇ ਉਹਦੇ ਵਾਸਤੇ ਤਨਖਾਹ ਹੈ ਨੀ ਜੀ, ਇਸ ਕਰਕੇ ਉਹ ਜਿਹੜੀਆਂ ਨਿਯੁਕਤੀਆਂ ਨੀ ਹੁੰਦੀਆਂ
1: ਜੀ,
0: ਮੁਲਾਜ਼ਮ ਵੱਧ ਰਿਟਾਇਰ ਹੋ ਰਹੇ ਆ ਤੇ ਭਰਤੀ ਘੱਟ ਹੋ ਰਹੇ ਆ ਜੀ।
1: ਜੀ
0: ਤੁਸੀਂ ਕਿਸੇ ਵੀ ਸੈਕਟਰ ਦੇ ਵਿੱਚ ਚਲ ਜਾਓ ਸਰ, ਅਫਸਰਸ਼ਾਹੀ ਦੀ ਗਿਣਤੀ ਵੱਧ ਆ ਇਸ ਵੇਲੇ ਤੇ ਜਿਹੜੇ ਥੱਲੇ ਬੰਦਿਆਂ ਨੇ ਐਗਜੀਕਿਊਟ ਕਰਨੇ ਆ ਆਰਡਰ ਉਹਨਾਂ ਦੀ ਗਿਣਤੀ ਘੱਟ ਆ ਜੀ।
1: ਜੀ
0: ਜਿੱਥੇ 16 ਬੰਦੇ ਚਾਹੀਦੇ ਹੈਗੇ ਕੰਮ ਤੇ ਉੱਥੇ 4 ਬੰਦੇ ਆਪਣਾ ਕੰਮ ਚਲਾ ਰਹੇ ਹੈਗੇ ਆ ਜੀ, ਇਹ ਉਹਨਾਂ ਬੰਦਿਆਂ ਨੂੰ ਪਤਾ ਉਹਨਾਂ ਨੇ ਜਿਹੜਾ ਨਾ ਮਜਬੂਰੀ ਦੇ ਵਿੱਚ ਕੰਮ ਕਰ ਰਹੇ ਆ, ਅਦਰਵਾਈਜ਼ ਉਹਨਾਂ ਵਾਸਤੇ ਇੰਨਾ ਕੌਖਾ ਹੈਗਾ ਆ ਜੀ ਜਿੰਨੀ ਕੁ ਤਨਖਾਹ ਉਹਨਾਂ ਨੂੰ ਮਿਲਦੀ ਆ ਉਹਦੇ ਵਿੱਚ ਉਹ 4-4 ਬੰਦਿਆਂ ਦਾ ਕੰਮ ਉਹਨਾਂ ਕੋਲੋਂ ਲਿਆ ਜਾ ਰਿਹਾ
1: ਜੀ।
0: ਤੁਸੀਂ PSPCL ਦੇ ਲਾ ਲਓ ਜੀ ਮੇਨਟੇਨੈਂਸ ਦੇ ਉੱਤੇ ਜਿਹੜਾ ਆ ਇਹਨਾਂ ਨੇ ਬੰਦੇ ਨੀ ਕਦੀ ਰੱਖੇ ਜੀ,
1: ਬਿਲਕੁਲ
0: ਉਹ ਬੰਦੇ ਜਿਹੜੇ ਰੱਖੇ ਕੰਟ੍ਰੈਕਟ ਦੇ ਉੱਤੇ ਰੱਖੇ, ਹਰ ਇੱਕ ਚੀਜ਼ ਦਾ ਗਾਂ ਠੇਕਾ ਤੋਰਿਆ ਆ ਜੀ
1: ਜੀ
0: ਮੇਨਟੇਨੈਂਸ ਦਾ ਠੇਕਾ ਜੀ ਉਹ ਅੱਗੇ ਜਿਹੜਾ ਆ ਉਹਨਾਂ ਨੇ ਗਾਂ ਸਬ ਲੈਟ ਕੀਤਾ ਆ ਕੰਮ ਜੀ
1: ਜੀ।
0: ਸੋ ਇਸ ਕਰਕੇ ਜਿਹੜੇ ਜੋ ਸੁਪਨਾ ਦੇਖਿਆ ਹੋਊਗਾ ਆਜ਼ਾਦੀ ਦੇ ਦੀਵਾਨਿਆਂ ਨੇ ਉਹ ਸੁਪਨਾ ਜਿਹੜਾ ਆ ਉਹਨਾਂ ਦਾ ਚਕਨਾ ਚੂਰ ਹੀ ਹੋਇਆ ਜੀ
1: ਜੀ।
0: ਇਹ ਤਾਂ ਇੱਕ ਅਪਰਚੁਨਿਟੀ ਜਿਹੜੀ ਆ ਇਹਨਾਂ ਨੂੰ ਮਿਲ ਗਈ, ਉਹਦੇ ਵਿੱਚ ਜਿਹੜਾ ਆ ਸਿਆਸਤ ਨੇ ਜਿਹੜਾ ਆ ਉਹਨਾਂ ਬੰਦਿਆਂ ਦੀਆਂ ਕੁਰਬਾਨੀਆਂ ਨੂੰ ਵੀ ਰੋਲ ਕੇ ਰੱਖ ਦਿੱਤਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਦੇਖੋ ਨਾ ਪਬਲਿਕ ਸੈਕਟਰ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਤੁਸੀਂ ਉਹ ਇਸ ਕੰਮ ਲਈ ਵਰਤਦੇ ਆ ਜੀ
1: ਜੀ।
0: ਹੁਣ ਇੱਕ ਬੱਸ ਦਾ ਇਹ ਤਾਂ ਉਹ ਖਰਚੇ ਸੀ ਜਿਹੜੇ ਜਿਹੜੇ ਆ ਉਹ ਅਕਾਊਂਟ ਫਾਰ ਹੋ ਗਏ ਜੀ ਕੱਲ
1: ਜੀ,
0: ਆਹ ਜਿਹੜੇ ਖਰਚੇ ਆ ਬਈ ਹਾਂਜੀ ਬਈ ਸਰਕਾਰੀ ਬੱਸਾਂ 1600 ਬੱਸ ਜਿਹੜੀ ਲਾਈ ਹੈ ਜੀ
1: ਬਿਲਕੁਲ
0: ਉਹਦਾ ਜਿਹੜਾ ਤੁਸੀਂ ਖਰਚਾ ਤੁਸੀਂ ਉਹਦਾ ਕਿਰਾਇਆ ਪਾਓ ਜੀ, ਇੱਕ ਬੱਸ ਜੇ 5000 ਰੁਪਇਆ ਅਰਨ ਕਰਦੀ ਆ ਦਿਨ ਦੇ ਵਿੱਚ ਤੇ ਕਿੰਨਾ ਜਿਹੜਾ ਹੈ 4-5 ਹਜ਼ਾਰ ਤਾਂ ਮਿਨੀਮਮ ਬੱਸ ਅਰਨ ਕਰਦੀ ਹੈ ਨਾ ਜੀ, ਔਰ ਕਿੰਨਾ ਮਤਲਬ ਉਹ ਜਿਹੜਾ ਨੁਕਸਾਨ ਇਸ ਚੀਜ਼ ਨਾਲ ਕੀਤਾ ਜੀ, ਔਰ ਉਹਦੀ ਆਊਟਪੁੱਟ ਕੀ ਹੋਈ ਆ ਜੀ, ਤੁਸੀਂ ਬਸ ਇੰਟਰਟੇਨਮੈਂਟ ਕਰਕੇ ਤੇ ਚਲ ਗਏ ਜੀ, ਕੋਈ ਜਿਹੜਾ ਆ ਕੰਸਟਰਕਟਿਵ ਕੰਮ ਤਾਂ ਨਾ ਹੋਇਆ ਪੰਜਾਬ ਲਈ।
1: ਬਿਲਕੁਲ ਹੈ ਜੀ। ਉਹਨਾਂ ਦੇ ਨਾਂ ਦੇ ਉੱਤੇ ਕੋਈ ਲਾਇਬ੍ਰੇਰੀ ਖੋਲ ਦਿਓ ਵੱਡੀ, ਕੋਈ ਚਾਹੇ ਲੁਧਿਆਣੇ ਨੂੰ ਦੇ ਦਿਓ, ਚਾਹੇ ਜਲੰਧਰ ਨੂੰ ਦੇ ਦਿਓ, ਜਾਂ ਨਵੇਂ ਸ਼ਹਿਰ ਦੇ ਵਿੱਚ ਰੋਪੜ ਦੇ ਵਿੱਚ ਦੇ ਦਿਓ, ਬੰਗਿਆਂ ਦੇ ਵਿੱਚ ਦੇ ਦਿਓ, ਉਹਨਾਂ ਦੇ ਏਰੀਏ ਨੂੰ ਕਿਤੇ ਵੀ ਆ, ਕੋਈ ਕੋਈ ਚੱਜ ਦਾ ਕੋਈ ਹਸਪਤਾਲ ਦੇ ਦਿਓ, ਜਾਂ ਕੋਈ ਸਕੂਲ ਉਹਨਾਂ ਦੇ ਨਾਂ ਦੇ ਉੱਤੇ ਖੋਲ ਦਿਓ ਸੈਣੀ ਸਾਹਿਬ, ਜਿਹੜਾ ਲੋਕਾਂ ਦੇ ਕੰਮ ਆਵੇ ਜੀ।
0: ਇਨਫਰਾਸਟ੍ਰਕਚਰ ਤੇ ਤਾਂ ਪੈਸਾ ਖਰਚਦਾ ਹੀ ਨਹੀਂ ਜੀ,
1: ਜੀ
0: ਇੰਟਰਟੇਨਮੈਂਟ ਤੇ ਪੈਸਾ ਖਰਚਦੇ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ।
0: ਔਰ ਇਹ ਇੰਟਰਟੇਨਮੈਂਟ ਨੂੰ ਹੀ ਦੱਸੀ ਜਾਂਦੇ ਹੈਗੇ ਆ ਪ੍ਰੋਗਰੈਸ ਜੀ
1: ਜੀ।
0: ਸੋ ਇਸ ਕਰਕੇ ਜਿਹੜੇ ਬੰਦੇ ਬੁੱਧੀਜੀਵੀ ਪੰਜਾਬ ਦਾ ਹਿੱਤ ਸੋਚਦੇ ਹੈਗੇ ਨਾ ਜੀ ਉਹ ਤਾਂ ਸਿਰ ਫੜ ਕੇ ਬੈਠੇ ਆ, ਇਹ ਹੋ ਕੀ ਰਿਹਾ ਜੀ
1: ਜੀ।
0: ਜਿੱਥੇ ਤੱਕ ਹੁਣ ਅੱਗੇ ਆ ਜਾਓ ਜੀ ਤੁਸੀਂ ਖਹਿਰਾ ਸਾਹਿਬ ਨੇ ਤਾਂ ਅੱਜ ਫੇਰ ਜਿਹੜਾ ਹੈਗਾ ਗਵਰਨਰ ਸਾਹਿਬ ਨੂੰ ਵੀ ਜਾ ਕੇ ਦੇ ਆਏ ਉਹ ਲਿਸਟ ਜੀ।
1: ਬਿਲਕੁਲ ਜੀ,
0: ਪੰਜਾਬ ਦੀਆਂ ਕੋਠੀਆਂ ਦੇ ਵਿੱਚ
1: ਜੀ।
0: ਹਾਂਜੀ, ਉਹਨਾਂ ਨੇ ਜਿਹੜਾ ਆ ਉਹਨਾਂ ਨੇ ਗਵਰਨਰ ਸਾਹਿਬ ਨੂੰ ਲਿਸਟ ਦਿੱਤੀ ਹੈਗੀ, ਵੱਖਰੇ ਵੱਖਰੇ ਚੈਨਲਾਂ ਤੇ ਉਹਨਾਂ ਨੇ ਇੰਟਰਵਿਊ ਵੀ ਦਿੱਤੀਆਂ ਆਪਣੀਆਂ
1: ਜੀ,
0: ਤੇ ਭਾਈ ਇਹ ਕੋਠੀਆਂ ਦੇ ਵਿੱਚ ਜਿਹੜੇ ਬੰਦੇ ਬੈਠੇ ਹੈਗੇ ਜੀ ਤੇ ਉਹਨਾਂ ਦੇ ਉੱਥੇ ਬਹਿਣਾ ਵਾਜਬ ਨਹੀਂ ਹੈ, ਉਹ ਇਲੀਗੈਲਿਟੀ ਹੈ ਜੀ ਤੇ

0: ਉਹ ਤਾਂ ਇੱਥੇ ਤੱਕ ਵੀ ਸਿਆਣੀ
1: ਸਿਆਣੇ ਤਾਂ
0: ਸਾਹਿਬ
1: ਇਹ ਵੀ
0: ਕਹਿ
1: ਤਾਂ
0: ਗਏ ਖਹਿਰਾ ਸਾਹਿਬ ਕਿ ਜੇ ਮੈਂ ਇਹਨਾਂ ਦੀ ਉਹ ਚੀਜ਼ਾਂ ਨਸ਼ਰ ਕਰ ਦਿੱਤੀਆਂ ਨਾ, ਪਬਲਿਕ ਕਰ ਦਿੱਤੀਆਂ, ਤਾਂ ਇਹਨਾਂ ਦਾ ਸਿਆਸੀ ਮਤਲਬ ਕਿ ਗਲਾ ਘੁੱਟ ਹੋ ਜਾਣਾ ਕੁਝ ਲੋਕਾਂ ਦਾ ਜੀ।
1: ਹਾਂਜੀ ਉਹ ਦੱਸਦੇ ਸੀ ਵੀ ਸਿਆਸੀ ਭਵਿੱਖ ਖਤਮ ਹੋ ਜਾਏਗਾ
0: ਜੀ,
1: ਉਹ ਇੱਕ ਤਾਂ ਡੇਟ ਵੀ ਦੱਸਦੇ ਪਏ ਆ ਕੋਈ 10 ਸਤੰਬਰ ਦੇ ਵਿੱਚ ਤੇ ਮੋਗੇ ਦੇ ਹੋਟਲ ਦੇ ਵਿੱਚ ਕੌਣ ਕੌਣ ਰੁਕਿਆ ਸੀ
0: ਜੀ,
1: ਉਹ ਆਪਣੀ ਇੰਟਰਵਿਊ ਚ ਬਾਰ ਬਾਰ ਹਰ ਇੰਟਰਵਿਊ ਚ ਅੰਡਰਲਾਈਨ ਕਰਦੇ ਪਏ ਆ
0: ਜੀ।
1: ਜੇ ਉਹ ਅੰਡਰਲਾਈਨ ਕਰਦੇ ਹੈਗੇ ਤਾਂ ਡੈਟ ਮੀਨਸ ਉਹਨਾਂ ਕੋਈ ਸਫੀਸ਼ੀਐਂਟ ਐਵੀਡੈਂਸ ਹੋਊਗਾ
0: ਜੀ
1: ਜਿਹੜਾ ਕਿ ਸਰਕਾਰ ਨੂੰ ਕਟਹਿਰੇ ਚ ਖੜਾ ਕਰਦਾ ਹੋਊਗਾ ਜਾਂ ਕਿਸੇ ਪ੍ਰੋਮੀਨੈਂਟ ਸ਼ਖਸੀਅਤ ਨੂੰ ਕਟਹਿਰੇ ਚ ਖੜਾ ਕਰਦਾ ਹੋਊਗਾ
0: ਜੀ।
1: ਸੋ ਇਸ ਕਰਕੇ ਪਰ ਸਭ ਹੈ ਤਾਂ ਜਿਹੜਾ ਆ ਦੇਖੋ ਅਸੀਂ ਵੀ ਮਹਿਸੂਸ ਕਰਦੇ ਹੈਗੇ ਆ
0: ਜੀ
1: ਕਿ ਸਰਕਾਰਾਂ ਤਾਂ ਬਹੁਤ ਆਈਆਂ ਜੀ
0: ਜੀ,
1: ਪਰ ਇਸ ਤਰੀਕੇ ਦੇ ਨਾਲ ਰਿਮੋਟ ਨਾਲ ਚੱਲਣ ਵਾਲੀ ਸਰਕਾਰ ਇਹ ਪਹਿਲੀ ਦੇਖੀ ਜੀ।
0: ਬਿਲਕੁਲ ਜੀ,
1: ਫਿਰ ਦੇਖੋ ਇਹ ਕਿੰਨਾ ਦੇਖੋ ਇਹ ਤਾਂ ਬਾਅਦ ਦੇ ਵਿੱਚ ਜਦੋਂ ਨਾ ਜੇ ਇਹ ਪਾਰਟੀ ਪਾਵਰ ਦੇ ਵਿੱਚ ਨਾ ਆਈ
0: ਜੀ
1: ਉਹ ਤੋਂ ਬਾਅਦ ਇਹਨਾਂ ਬੰਦਿਆਂ ਨੇ ਜਿਹੜੇ ਬੰਦੇ ਜਿਹੜੇ ਅੱਜ ਜਿਹੜੇ ਆ ਇਹਨਾਂ ਦੇ ਗੁਲਾਮ ਬਣ ਕੇ ਬੈਠੇ ਹੈਗੇ ਨਾ ਇਹੀ ਇਹਨਾਂ ਦੀ ਅਸਲੀਅਤ ਦੱਸਣਗੇ ਜੀ।
0: ਜੀ
1: ਉਹ ਸੰਧਵਾ ਸਾਹਿਬ ਦੀ ਜਿਹੜੀ ਹੈਗੀ ਆ ਉਹ ਦਾਨ ਵਾਲੀ ਲਿਸਟ ਦਾ ਬਾਹਰ ਆਈ ਹੈ ਜੀ ਵੀ ਇਹਨਾਂ ਦੇ ਸਾਰੇ ਮੰਤਰੀ ਜਿਹੜੇ ਆ ਐਮ ਐਲ ਏ ਉਹ ਆਪਣੀ ਤਨਖਾਹ ਦੇ ਵਿੱਚੋਂ ਜਿਹੜਾ ਆ 10-10 ਹਜ਼ਾਰ ਰੁਪਇਆ ਪਾਰਟੀ ਨੂੰ ਪੇ ਕਰਦੇ ਆ ਜੀ।
0: ਬਿਲਕੁਲ ਆ ਜੀ, ਚੰਦਾ ਦਿੰਦੇ ਆ ਜੀ, ਕੱਲ ਖਬਰ ਰਿਪੋਰਟ
1: ਕੀਤੀ ਪਰਸੋਂ ਉਹਨੂੰ ਚੰਦਾ ਦਿੰਦੇ ਹੈਗੇ ਆ ਸਰ ਉੱਥੇ ਨਾ ਇਨਕਮ ਤਾਂ ਸ਼ੋ ਕਰਨਾ ਪੈਂਦਾ ਉੱਥੇ ਇਨਕਮ ਟੈਕਸ ਦੀ ਰਿਬੇਟ ਮਿਲਦੀ ਆ।
0: ਬਿਲਕੁਲ ਆ ਜੀ,
1: ਉਹ ਤਾਂ ਕਰਕੇ ਜਿਹੜਾ ਹੈਗਾ ਆ ਸ਼ੋ ਕਰਦੇ ਹੁੰਦੇ ਹੈਗੇ ਆ ਜੀ ਕਿ ਉਹ ਇਨਕਮ ਟੈਕਸ ਦੀ ਰਿਬੇਟ ਜਿਹੜੀ ਮਿਲ ਜਾਂਦੀ ਫਿਰ ਉਹਦੇ ਤੇ
0: ਜੀ। ਇਹਨਾਂ ਕਿਹੜਾ ਸਾਈ ਸਾਹਿਬ ਆਪ ਭਰਨਾ ਹੁੰਦਾ ਉਹ ਤਾਂ ਸਰਕਾਰਾਂ ਹੀ ਭਰਦੀਆਂ ਨੇ ਇਨਕਮ ਟੈਕਸ ਵੀ ਇਹਨਾਂ ਦਾ।
1: ਹਾਂਜੀ ਉਹ ਤਾਂ ਗੱਲ ਠੀਕ ਹੈ ਇਹਦਾ ਲੌਂਗ ਰਨ ਲੈ ਲੈਣਗੇ ਜੀ ਅਵੇਲ ਕਰ ਲੈਣਗੇ ਬਟ ਐਟ ਦਾ ਸੇਮ ਟਾਈਮ ਤੁਸੀਂ ਇਹ ਦੇਖੋ ਸਹੀ ਕਿ ਪਾਰਟੀ ਦਾ ਮੁਖੀ ਜਿਹੜਾ ਆ ਉਹ ਇਮਾਨਦਾਰੀ ਦਾ ਚੋਲਾ ਪਾ ਕੇ ਤੇ ਉਹ ਕਿਸ ਕਿਥੋਂ ਪੈਸਾ ਜਿਹੜਾ ਹੈਗਾ ਆ ਖਿੱਚ ਕੇ ਲਿਜਾ ਰਹੇ ਜੀ। ਪੰਜਾਬ ਦਾ ਜਿਹੜੇ ਰਿਸੋਰਸਿਸ ਆ ਉਹਨਾਂ ਦੀ ਲੁੱਟ ਹੋਈ, ਪੰਜਾਬ ਦੇ ਜਿਹੜੇ ਹੈਗੇ ਆ ਰਾਈਟਸ ਜਿਹੜੇ ਹੈਗੇ ਸੀ ਉਹਨਾਂ ਦੀ ਲੁੱਟ ਹੋਈ। ਇਹ ਕੋਠੀਆਂ ਜਿਹੜੀਆਂ ਕਿ ਮੰਤਰੀਆਂ ਦੇ ਰਹਿਣ ਵਾਸਤੇ ਹੈਗੀਆਂ ਸੀ ਜੀ ਜਿਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ ਜੀ ਉਹਨਾਂ ਬੰਦਿਆਂ ਦਾ ਜਿਹੜਾ ਹੈਗਾ ਆ ਤੁਸੀਂ ਮਜਬੂਰੀ ਬਣ ਜਾਂਦੀ ਹੈ ਜੀ। ਸ਼ੌਂਕ ਨਾਲ ਤਾਂ ਕੋਈ ਨੀ ਇਹੋ ਜਿਹਾ ਕੰਮ ਕਰਦਾ, ਮਜਬੂਰੀ ਬਣ ਜਾਂਦੀ ਜੀ।
0: ਇਹਨਾਂ
1: ਬੰਦਿਆਂ ਨੂੰ ਕਿੰਨਾ ਐਕਸਪਲੋਇਟ ਕਰਦੇ ਆ,
0: ਤੀਰਥ ਯਾਤਰਾਵਾਂ ਬੱਸਾਂ ਚੱਲਦੀਆਂ ਜਿਹਨੂੰ ਟੇਕਾ ਦਿੱਤਾ ਉਹ ਵੀ ਮੰਤਰੀ ਦੀਆਂ ਕੋਠੀਆਂ ਚ ਰਹਿ ਰਹੇ ਨੇ।
1: ਹਾਂਜੀ
0: ਜੀ,
1: ਉਹ ਜਿਹੜਾ ਹੈਗਾ ਉਹ ਤਾਂ ਮਤਲਬ ਦੇਰ ਸ਼ਾਮ ਉਹਨਾਂ ਨੇ ਇਹ ਭੇਤ ਖੋਲਿਆ ਜੀ। ਉਹ ਪਹਿਲਾਂ ਬਾਰ ਬਾਰ ਕਹਿੰਦੇ ਸੀਗੇ ਜੀ ਮੈਂ ਖੋਲ ਦੂੰਗਾ ਭੇਤ ਕੌਣ ਆ ਜੀ ਕਿੱਦਾਂ ਆ ਜੀ, ਤੇ ਉਹ ਉਹਨਾਂ ਨੇ ਦੱਸ ਦਿੱਤਾ ਜੀ ਵੀ ਇੱਥੇ ਹੀ ਰਹਿੰਦੇ ਹੈਗੇ ਆ ਜੀ ਉਹ ਵੀ
0: ਜੀ।
1: ਤੇ ਉਹ ਪਤਾ ਨੀ ਜੀ ਸਾਰੇ ਇਹਨਾਂ ਦੇ ਆਪਣੇ ਹੀ ਕਰਿੰਦੇ ਹੈਗੇ ਆ ਜੀ। ਬਾਕੀ ਟੈਂਡਰ ਜਿਹੜੇ ਹੈਗੇ ਤੁਸੀਂ ਦੇਖੋ ਟੈਂਡਰ ਪ੍ਰਕਿਰਿਆ ਦੇ ਵਿੱਚ ਇੰਨਾ ਜ਼ਿਆਦਾ ਹੇਰਾ ਫੇਰੀ ਹੈਗੀ ਆ ਜੀ ਕਿ ਜੇ ਕੋਈ ਸੈਂਟਰ ਦੀ ਏਜੰਸੀ ਨੇ ਇਸ ਚੀਜ਼ ਦੀ ਜਾਂਚ ਕਰ ਲਈ ਤੇ ਇਹ ਜਿਹੜਾ ਆ ਬਹੁਤ ਕੁਛ ਖੁਲਾਸੇ ਹੋਣਗੇ ਜੀ।
0: ਬਿਲਕੁਲ ਆ ਜੀ, 75 ਕਰੋੜ ਰੁਪਏ।
1: ਪਰ ਮੈਂ ਤਾਂ ਹੁਣ ਇੱਕ ਗੱਲ ਤੋਂ ਕਨਫਰਮ ਆ ਜੀ ਵੀ ਇਹ ਜਿਹੜਾ 2.5-3 ਲੱਖ ਕਰੋੜ ਕਰਜ਼ਾ ਇਹਨਾਂ ਨੇ ਚਾੜਿਆ ਨਾ ਜੀ, ਇਹਨਾਂ ਨੇ ਜਿਹੜਾ ਚਾੜਿਆ ਹੈਗਾ ਆ ਉਹ ਪੈਸਾ ਜਿਹੜਾ ਆ ਉਹ ਏਦਾਂ ਹੀ ਗਿਆ ਜੀ।
0: 2.5-3 ਲੱਖ ਕਰੋੜ
1: ਰੁਪਇਆ ਥੋੜਾ ਨੀ ਹੁੰਦਾ ਜੀ।
0: ਬਿਲਕੁਲ ਆ ਜੀ,
1: ਉਹ ਪੈਸਾ ਜੇ ਲੁੱਟ ਹੋਈ ਹੈਗੀ ਆ ਨਾ ਜੀ ਉਹਦੇ ਵਿੱਚ ਪੰਜਾਬ ਤੇ ਕੀ ਲੱਗਾ ਜੀ, ਇਨਫਰਾਸਟ੍ਰਕਚਰ ਦੇ ਤਾਂ ਹੁਣ ਕੁਛ ਵੀ ਨੀ ਜੀ। ਮਾਨ ਸਾਹਿਬ ਕਹਿੰਦੇ ਸੜਕਾਂ ਬਣਾਈਆਂ ਜੀ, ਉਹ ਸੜਕਾਂ ਤੁਹਾਡੀਆਂ ਰੋਜ਼ ਲੋਕੀ ਜਿਹੜੇ ਹੈਗੇ ਆ ਮਜ਼ਾਕ ਦੇ ਪਾਤਰ ਬਣਦੇ ਆ, ਤੁਸੀਂ ਲੋਕੀ ਹੱਥ ਨਾਲ ਪੱਟ ਕੇ ਦਿਖਾ ਦਿੰਦੇ ਆ ਜੀ।
0: ਬਿਲਕੁਲ ਆ ਜੀ, ਪਰ
1: ਏਜੰਸੀਆਂ
0: ਐਕਟਿਵ ਨੇ, ਇੰਨਾ ਕੁਝ ਇਹਨਾਂ ਨੂੰ ਮਿਲ ਵੀ ਰਿਹਾ ਜਾਂ ਖਬਰਾਂ ਦੇ ਵਿੱਚ ਵੀ ਆ ਰਿਹਾ, ਪਰ ਅਸਲ ਦੇ ਵਿੱਚ ਆਖਰ ਦੇ ਵਿੱਚ ਰਿਜ਼ਲਟ ਕੀ ਦੇਖਦੇ ਹੋ ਇਹਨਾਂ ਚੀਜ਼ਾਂ ਦਾ?
1: ਪਰ ਸਭ ਇਸ ਚੀਜ਼ ਦਾ ਤਾਂ ਆਪਾਂ ਪਹਿਲਾਂ ਵੀ ਜਿਹੜਾ ਆ 2-4 ਦਿਨ ਪਹਿਲਾਂ ਦੇ ਪ੍ਰੋਗਰਾਮ ਦੇ ਵਿੱਚ ਵੀ ਇਹੀ ਗੱਲ ਜਦੋਂ ਕਹੀ ਸੀ ਕਿ ਭਾਈ ਇਹ ਏਜੰਸੀ ਜਿਹੜੀਆਂ ਹੈਗੀਆਂ ਆ ਇਹਨਾਂ ਦੀ ਵੀ ਰੈਪੂਟੇਸ਼ਨ ਦਾ ਸਵਾਲ ਆ
0: ਜੀ,
1: ਇਹ ਕਿਉਂ ਨੀ ਜਿਹੜੀ ਪ੍ਰੋਸੈਸ ਆ ਉਹਨੂੰ ਕਨਕਲੂਡ ਕਰਦੀ, ਕਿਸੇ ਜਿਹੜਾ ਗਿਲਟੀ ਹੈਗਾ ਆ ਉਹਨੂੰ ਐਂਡ ਤੱਕ ਰਿਜ਼ਲਟ ਤੱਕ ਲੈ ਕੇ ਜਾਂਦੇ ਜੀ, ਤੇ ਉਹਨਾਂ ਦਾ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਬਕਾਇਦਾ ਤੌਰ ਤੇ।
0: ਇਹ ਕੋਈ ਐਕਸ਼ਨ ਨਹੀਂ ਕਰਦੇ ਤਾਂ ਉਹ ਜਿਹੜੇ ਲੋਕ ਨੇ ਇਹਨਾਂ ਚੀਜ਼ਾਂ ਦੇ ਵਿੱਚ ਘਿਰਦੇ ਨੇ, ਉਹ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ, ਇਨਵੋਲਵ ਨੇ ਜਾਂ ਪਾਰਟੀਆਂ ਤੋਂ ਬਾਹਰ ਵੀ ਨੇ, ਬਹੁਤ ਸਾਰੇ ਡੀਲਰ ਨੇ ਜਾਂ ਕਾਰੋਬਾਰੀਏ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤਾਂ ਕਿਤੇ ਨਾ ਕਿਤੇ ਜੇ ਐਕਸ਼ਨ ਨਹੀਂ ਹੁੰਦਾ ਤੇ ਉਹਨਾਂ ਦਾ ਉਹਨਾਂ ਨੂੰ ਹੋਰ ਨੀ ਸ਼ਹਿ ਮਿਲਦੀ ਜੀ, ਜੇ ਉਹ ਤਾਂ ਹੋਰ ਵੀ ਅੱਗੇ ਤੋਂ ਵੱਧ ਕਰਨਗੇ ਫਿਰ ਅਗਲੇ ਸਮਿਆਂ ਦੇ ਕਹਿਣਾ ਕਿਹੜਾ ਕੋਈ ਐਕਸ਼ਨ ਹੁੰਦਾ, ਬਸ ਰੋਲਾ ਰੱਪਾ ਪੈ ਕੇ ਅਖਬਾਰਾਂ ਦੇ ਵਿੱਚ ਸੁਰਖੀਆਂ ਲੱਗ ਜਾਂਦੀਆਂ, ਮੀਡੀਆ ਦੇ ਵਿੱਚ ਗੱਲ ਹੋ ਜਾਂਦੀ ਹੈ, ਬਸ ਉੱਥੇ ਕੰਮ ਠੱਪ ਹੋ ਜਾਂਦਾ ਜੀ।
1: ਪਰ ਐਕਸਪੋਜ਼ ਤਾਂ ਹੋਊਗਾ ਨਾ, ਹੁਣ ਕੱਲ ਨੂੰ ਅਕਤੂਬਰ ਮਹੀਨਾ ਚੜ ਜਾਣਾ ਜੀ,
0: ਜੀ
1: ਮਹੀਨੇ ਤਾਂ ਰਹਿ ਗਏ ਹੈਗੇ ਜੀ ਚਾਰ ਇਹਨਾਂ ਦੇ ਕੰਮ ਕਾਰ ਦੇ,
0: ਜੀ
1: ਬਾਕੀ ਤਾਂ 2 ਮਹੀਨੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹੋ ਜਾਣਾ ਸੀ ਜੀ,
0: ਜੀ
1: ਤੇ ਉਹ ਕਿਉਂਕਿ ਮਾਰਚ 16 ਦੇ ਨੇੜੇ ਤੇੜੇ ਇਹਨਾਂ ਨੇ ਸਹੁੰ ਚੱਕੀ ਸੀ ਜੀ, ਉਹ ਉਦੋਂ ਤੋਂ ਮਤਲਬ ਚੱਲ ਪਏਗਾ ਜੀ, ਉਹ ਤੋਂ ਪਹਿਲਾਂ ਪਹਿਲਾਂ ਜਿਹੜੀ ਆ ਸਰਕਾਰ ਬਣਨੀ ਆ ਜੀ, ਉਹ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਪ੍ਰੋਸੈਸ ਕੰਕਲੂਡ ਹੋਣੀ ਆ ਜੀ, ਉਹਦੇ ਤੇ ਨਾਲ ਹੀ ਜਿਹੜਾ ਆ। ਸੋ ਇਸ ਕਰਕੇ ਇਹ 4 ਮਹੀਨੇ ਜਿਹੜੇ ਤੋਂ ਅੱਗੇ ਆ ਰਹੇ ਨਾ ਜੀ, ਇਹ ਪੰਜਾਬ ਲਈ ਬਹੁਤ ਭਾਰੀ ਹੋਊਗਾ। ਅਮਿਤ ਸ਼ਾਹ ਦੀ ਜਿਹੜੀ ਤੁਸੀਂ ਰੈਲੀ ਦੇਖੋ
0: ਜੀ,
1: ਜਿਹੜਾ ਰੈਲੀ ਤੇ ਤਾਂ ਮੈਂ ਬਾਅਦ ਚ ਫੋਕਸ ਕਰਦਾ ਹੈਗਾ ਆ, ਉਸ ਰੈਲੀ ਨੂੰ ਜਿਹੜਾ ਆ ਉਹ ਤੋਂ ਪਹਿਲਾਂ ਉਹਨਾਂ ਦੀ ਯਾਤਰਾ ਦੇ ਦੌਰਾਨ ਜਿਹੜੇ ਬੋਰਡਾਂ ਦੀ ਤੁਸੀਂ ਗੱਲ ਕੀਤੀ ਹੈਗੀ ਆ ਜੀ, ਬੋਰਡ ਕਿਹਦੇ ਬਣਵਾਏ ਹੋਣਗੇ, ਬਟ ਨੈਚੁਰਲੀ ਆ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ ਉਹ ਉਹਦੀ ਮਰਜ਼ੀ ਤੋਂ ਬਿਨਾਂ ਥੋੜਾ ਬੋਰਡ ਲੱਗ ਗਏ ਹੋਣਗੇ ਜੀ,
0: ਬਿਲਕੁਲ
1: ਬੋਰਡ ਲਵਾਏ ਵੀ ਉਹਨਾਂ ਨੇ ਹੋਣਗੇ ਜੀ, ਉਹਨਾਂ ਨੂੰ ਵੀ ਦਿਸ ਰਿਹਾ ਹੈਗਾ ਆ ਕਿ ਭਾਜਪਾ ਸਾਡੀ ਵੀਕ ਨਰਵ ਦੇ ਉੱਤੇ ਜਿਹੜਾ ਹੈਗਾ ਆ ਉਹ ਹੱਥ ਰੱਖ ਰਹੀ ਹੈ ਜੀ,
0: ਬਿਲਕੁਲ ਹੈ ਜੀ।
1: ਉਹ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਏਡੀ ਤਕੜੀ ਮੁਹਿੰਮ ਚਲਾਈ ਜੀ, ਤੇ ਉਹਦੇ ਬਾਵਜੂਦ ਉਹਦੇ ਰਿਜ਼ਲਟ ਇਹ ਆ ਰਹੇ ਹੈਗੇ ਆ ਜੀ ਕਿ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਨਾਲ ਜਿਹੜਾ ਆ ਬੱਚਿਆਂ ਦੀ ਮੌਤ ਹੋ ਰਹੀ ਜੀ। ਅਮਿਤ ਸ਼ਾਹ ਹੋਣਾ ਦੀ ਜਿਹੜੀ ਰੈਲੀ ਆ ਜੇ ਉੱਥੇ ਫੋਕਸ ਕਰਾਂ ਜੀ, ਉਹ ਕਹਿੰਦੇ ਮੁੱਦੇ ਤਾਂ ਸਾਡੇ ਕੋਲ ਬਹੁਤ ਆ ਪਰ ਅਸੀਂ ਜਿਹੜਾ ਫੋਕਸ ਕਰਾਂਗੇ ਤੇ ਨਸ਼ੇ ਤੇ ਹੀ ਕਰਾਂਗੇ
0: ਜੀ,
1: ਤੇ 29 December ਤੋਂ ਜਿਹੜਾ ਹੈਗਾ ਆ ਵੀ ਪਹਿਲਾਂ ਪਹਿਲਾਂ ਐਨ ਬਿਲਕੁਲ ਇਹਦੀ ਰੈਡੀਕੇਸ਼ਨ ਹੋ ਜਾਏਗੀ, ਇਹ ਜੜੋਂ ਅਸੀਂ ਪੱਟ ਦਿਆਂਗੇ ਜੀ, ਖਤਮ ਕਰ ਦਿਆਂਗੇ ਜੀ। ਮੀਨਿੰਗ ਦੇਰ ਬਾਈ ਕਿ ਸਾਨੂੰ ਫੇਰ ਐਕਸਪਲਾਇਟ ਕੀਤਾ ਜਾਏਗਾ
0: ਜੀ।
1: ਦੂਜੀ ਗੱਲ ਵੀ ਜਾਂ ਤਾਂ ਇਹਨਾਂ ਨੂੰ ਮਿਲਣਾ ਮੁਲਣਾ ਕੁਛ ਨੀ ਜੀ, ਜੋ ਮੈਂ ਅੱਜ ਲਾਇਆ ਨਾ ਇਹਨਾਂ ਦਾ ਹਿਸਾਬ ਕਿਤਾਬ, ਜੇ ਤੁਹਾਡੇ ਕੋਈ ਰੋਡ ਮੈਪ ਹੀ ਹੈ ਨੀ, ਤੁਸੀਂ ਕੀ ਕਰੋਗੇ? ਤੁਸੀਂ ਗਲੀ ਗਲੀ ਦੇ ਵਿੱਚ ਫੌਜ ਲਾ ਦਿਓਗੇ, ਪੁਲਿਸ ਲਾ ਦਿਓਗੇ, ਕੀ ਕਰੋਗੇ ਤੁਸੀਂ? ਤੁਸੀਂ ਕੋਈ ਨੀਤੀ ਤਾਂ ਦੱਸੋ
0: ਜੀ।
1: ਪਰ ਵਿੱਚ ਜਿਹੜਾ ਹੈਗਾ ਆ ਜਿਹੜੇ ਇਹ ਚਿੱਟਿਆ ਜਿਹੜਾ ਹੈਗਾ ਜਿਹਦੇ ਨਾਲ ਮੌਤਾਂ ਹੋ ਰਹੀਆਂ ਜੀ, ਨਸ਼ਾ ਉਹ ਵੀ ਆ ਜੀ, ਸਾਡੇ ਜਿਹੜੀ ਸਟੇਟ ਆ ਉੱਥੇ ਤਾਂ ਡਿਬੇਟ ਚੱਲਦੀ ਪਈ ਹੈਗੀ ਆ ਕਿ ਰਵਾਇਤੀ ਨਸ਼ਿਆਂ ਨੂੰ ਲਿਆਉਣ ਦੀ ਮੰਗ ਕੀਤੀ ਜਾ ਰਹੀ ਆ ਜੀ, ਉਹਦੇ ਠੇਕੇ ਖੋਲੋ ਜੀ।
0: ਨਾਲੇ ਸੈਣੀ ਸਾਹਿਬ ਜਿਹੜਾ ਮੀਨਿੰਗ ਦੇਰ ਬਾਈ ਕਰ ਰਹੇ ਨੇ ਕਿ ਭਾਈ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਹੋਰ, ਚਾਹੇ ਉਹ ਨਾਰਕੋਟਿਕਸ ਹੈਗੀ ਆ ਜਾਂ ਹੋਰ ਨੇ ਕਿ ਜਾਂ ਫੌਜਾਂ ਵੀ ਬਾਰਡਰ ਦੇ ਉੱਤੇ ਲੱਗੀਆਂ, ਮਸਲਾ ਤਾਂ ਬਾਹਰੋਂ ਤਾਂ ਕੁਝ ਉਹ ਚੀਜ਼ਾਂ ਨਹੀਂ ਆ ਰਹੀਆਂ, ਇਹ ਸਾਰਾ ਕੁਝ ਬਣ ਤਾਂ ਘਰ ਦੇ ਵਿੱਚ ਹੀ ਰਿਹਾ ਆ, ਇੱਕ ਦੂਸਰੇ ਨੂੰ ਬਸ ਦੂਸ਼ਣਬਾਜ਼ੀ ਕਰ ਰਹੇ ਨੇ ਜੀ।
1: ਪਰ ਸਾਹਿਬ ਉਹਨਾਂ ਨੂੰ ਨਾ ਦਰਅਸਲ ਮੈਂ ਤਾਂ ਇਹੀ ਗੱਲ ਕਹਿੰਦਾ ਨਾ ਵੀ ਜੇ ਇਸ ਵਿਸ਼ੇ ਦੇ ਉੱਤੇ ਹੀ ਕਰਨੀ ਸੀ ਨਾ ਤੁਸੀਂ
0: ਜੀ,
1: ਤੇ ਇਹਦੇ ਤੇ ਵੀ ਇਹਨਾਂ ਦਾ ਹੋਮਵਰਕ ਜਿਹੜਾ ਆ ਮੈਨੂੰ ਸੈਟੀਸਫੈਕਟਰੀ ਨਹੀਂ ਲੱਗਾ।
0: ਬਿਲਕੁਲ,
1: ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਹੋ, ਤੁਹਾਨੂੰ ਨੀ ਪਤਾ ਕਿ ਇਸ ਸਟੇਟ ਦੇ ਵਿੱਚ ਜਿਹੜਾ ਬੰਦੇ ਨਸ਼ਾ ਕੰਜ਼ੂਮ ਕਰਦੇ ਆ ਉਹਦੇ ਵਿੱਚ ਜਿਹੜਾ ਆ ਵੀ 50% ਜਿਹੜੇ ਹੈਗੇ ਆ ਉਹ ਹਰਬਲ ਨਸ਼ੇ ਦੇ ਉੱਤੇ ਲੱਗੇ ਹੈਗੇ ਆ ਜੀ,
0: ਤੇ
1: 50% ਉਹ ਹੈਗੇ ਆ ਜਿਹੜੇ ਰਵਾਇਤੀ ਨਸ਼ੇ ਤੇ ਲੱਗੇ ਆ ਜੀ। ਹੁੰਦਾ ਕੀ ਆ, ਸਖਤੀ ਤੁਸੀਂ ਕਰਦੇ ਆ ਨਸ਼ੇ ਵਾਲਿਆਂ ਦੇ, ਰਵਾਇਤੀ ਨਸ਼ੇ ਜਿਹੜੇ ਕਿ ਬਹੁਤੇ ਨੁਕਸਾਨਦਾਇਕ ਨਹੀਂ ਗਏ ਤੇ ਬੰਦੇ ਆਪਣੀ ਜ਼ਿੰਦਗੀ ਜੀ ਲੈਂਦੇ ਆ ਜੀ, ਉਹ ਫੋਕਸ ਉਹਨਾਂ ਤੇ ਹੋ ਜਾਂਦਾ ਹੈਗਾ, ਸਟਿਕਨੈਸ ਉਹਨਾਂ ਤੇ ਹੋ ਜਾਂਦੀ ਹੈਗੀ ਆ, ਉਸ ਸਟਿਕਨੈਸ ਹੋਣ ਦੇ ਨਾਲ ਜਿਹੜਾ ਆ ਉਹਨਾਂ ਨੂੰ ਸਫ਼ਰ ਕਰਨਾ ਪੈਂਦਾ ਜੀ। ਸਟੇਟ ਦੇ ਵਿੱਚ ਤਾਂ ਮੰਗ ਹੋ ਰਹੀ ਹੈ ਕਿ ਰਵਾਇਤੀ ਨਸ਼ਿਆਂ ਦੇ ਨਾਲ ਜਿਹੜਾ ਹੈਗਾ ਜੇ ਉਹਦੀ ਖੁੱਲ ਹੋਵੇ ਤੇ ਇਹ ਜਿਹੜੇ ਦੂਜੇ ਨਸ਼ੇ ਹੈਗੇ ਆ ਉਹਨਾਂ ਨੂੰ ਵੀ ਠੱਲ ਪਾਈ ਜਾ ਸਕਦੀ ਹੈਗੀ ਆ, ਕਿਉਂਕਿ ਤੁਸੀਂ ਜਿਹੜਾ ਜੀਭ ਥੱਲੇ ਰੱਖਣ ਵਾਲੀ ਗੋਲੀ ਦੇ ਨਾਲ ਜਿਹੜਾ ਆ ਇਹਨੂੰ ਕੰਟਰੋਲ ਕਰਨਾ ਚਾਹੁੰਦੇ ਆ ਜੀ, ਉਹ ਜਿਹੜਾ ਆ ਉਹ ਹਾਰਮਫੁੱਲ ਆ, ਉਹਦੇ ਕੰਪੈਰੀਜ਼ਨ ਦੇ ਵਿੱਚ ਜੇ ਕਿਤੇ ਰਵਾਇਤੀ ਨਸ਼ੇ ਦਾ ਜਿਹੜਾ ਹੈਗਾ ਆ ਉਹਦਾ ਆਸਰਾ ਲਿਆ ਜਾਵੇ ਤੇ ਹੌਲੀ ਹੌਲੀ ਬੰਦਾ ਇਸ ਦਲਦਲ ਦੇ ਵਿੱਚੋਂ ਨਿਕਲ ਵੀ ਸਕਦਾ ਆ ਜੀ।
0: ਬਿਲਕੁਲ
1: ਜੀ, ਉਹ ਅਫੋਰਡ ਕਰਦਾ ਹੈਗਾ ਆ, ਨਹੀਂ ਵੀ ਨਿਕਲਦਾ ਤਾਂ ਵੀ ਉਹ ਆਪਣੀ ਜਿਹੜੀ ਆ ਸਧਾਰਨ ਜ਼ਿੰਦਗੀ ਜਿਹੜੀ ਹੈਗੀ ਉਹ ਆਰਾਮ ਨਾਲ ਜੀ ਲੈਂਦਾ ਆ ਜੀ, ਉਹ ਮਾਰੂ ਨਹੀਂ ਗੇ। ਸਵਾਲ ਤਾਂ ਇਹ ਆ ਜੀ, ਤੁਹਾਡਾ ਹੋਮਵਰਕ ਹੀ ਕੋਈ ਨੀ ਹੈਗਾ, ਤੁਸੀਂ ਇੱਥੇ ਆ ਕੇ ਜਿਹੜਾ ਹੈਗਾ ਆ ਤੁਸੀਂ, ਕਿਉਂਕਿ ਤੁਸੀਂ ਤਾਂ ਸਾਰਿਆਂ ਨੂੰ ਇਕੁਅਲੀ ਟ੍ਰੀਟ ਕਰਨਾ ਆ, ਨਾਰਕੋਟਿਕ ਐਕਟ ਦੇ ਥੱਲੇ ਜਿਹੜੇ ਵੀ ਚੀਜ਼ਾਂ ਨਸ਼ੇ ਦੇ ਵਿੱਚ ਆ ਜਾਂਦੀਆਂ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟ ਕਰਨਾ ਜੀ।
0: ਜੀ ਬਿਲਕੁਲ,
1: ਤੇ ਫੇਰ ਤੁਹਾਡੀ ਇਸ ਧਮਕੀ ਦਾ ਜਿਹੜਾ ਹੈਗਾ ਆ ਅਸਰ ਪੋਜ਼ਿਟਿਵ ਜਾਊਗਾ ਕਿ ਨੈਗੇਟਿਵ ਜਾਊਗਾ ਜੀ,
0: ਉਹ ਤਾਂ ਹੁਣ ਧਮਕੀ ਦਾ ਤੁਹਾਨੂੰ ਲਾਭ ਮਿਲਣਾ ਆ ਸੈਣੀ ਸਾਹਿਬ ਦਿੱਤੀ ਸੀ ਵੀ ਸਾਰੇ ਜਿਹੜੇ ਵਪਾਰ ਕਰਦੇ ਨੇ ਬਾਹਰ ਨਿਕਲ ਜਾਓ ਜੀ, ਪੰਜਾਬ ਚੋਂ ਭੱਜ ਜਾਓ ਜੀ, ਆ ਕਰ ਦਿਆਂਗੇ ਉਹ ਕਰ ਦਿਆਂਗੇ, ਕੋਈ ਤਾਂ ਇਹ ਵੀ ਕਹਿੰਦੇ ਸੀਗੇ ਜੀ।
1: ਪਰ ਇਹ ਸਾਹਿਬ ਕੀ ਦੱਸੀਏ ਕੇਜਰੀਵਾਲ ਸਾਹਿਬ ਦੀਆਂ
0: ਜੀ,
1: ਉਹ ਜਦੋਂ ਜਦੋਂ ਉਹ ਕਹਿੰਦੇ ਰਹੇ ਹੈਗੇ ਆ ਉਦੋਂ ਉਦੋਂ ਹੀ ਜਿਹੜਾ ਆ ਅਗਲੇ ਦਿਨ ਰਿਜ਼ਲਟ ਜਿਹੜੇ ਆ ਨੈਗੇਟਿਵ ਹੀ ਆਏ ਆ
0: ਜੀ, ਬਿਲਕੁਲ ਹੈ ਜੀ।
1: ਇਹ ਪਤਾ ਨੀ ਬਟ ਇਟ ਵਾਜ਼ ਏ ਕੋਇਨਸੀਡੈਂਸ, ਇਹ ਮਤਲਬ ਜਦੋਂ ਵੀ ਉਹਨਾਂ ਨੇ ਇਸ ਚੀਜ਼ ਦਾ ਕਿਹਾ ਉਹ ਤੋਂ ਬਾਅਦ ਰਿਜ਼ਲਟ ਜਿਹੜਾ ਹੈਗਾ ਆ ਉਹ ਨੈਗੇਟਿਵ ਹੀ ਆਇਆ
0: ਜੀ, ਬਿਲਕੁਲ ਹੈ।
1: ਸੋ ਇਸ ਕਰਕੇ ਇਹਨਾਂ ਤੋਂ ਚਲੋ ਉਮੀਦ ਨਹੀਂ ਕੀਤੀ ਜਾ ਸਕਦੀ ਜੀ, ਪਰ ਸਵਾਲ ਤਾਂ ਪਰ ਕੋਈ ਵੀ ਸਰਕਾਰ ਆ ਜਾਏ, ਇਹ ਆ ਜਾਣ ਕੋਈ ਆ ਜਾਣ ਜੀ, ਪੰਜਾਬ ਦੇ ਬੰਦਿਆਂ ਨੂੰ ਜਿਹੜੇ ਜੰਪਲ ਹੈਗੇ ਆ ਇੱਥੇ ਦੇ ਰਹਿਣ ਵਾਲੇ ਆ ਨਾ ਜੀ, ਉਹਨਾਂ ਤੋਂ ਇਲਾਵਾ ਹੋਰ ਕੋਈ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਸਕਦਾ।
0: ਬਿਲਕੁਲ ਜੀ, ਨਾਲੇ ਦੇਖੋ ਉਹਦੇ ਵਿੱਚ
1: ਪੋਲੀਟੀਕਲ ਲੀਡਰਾਂ ਦੀ ਕੀ ਪ੍ਰੋਬਲਮ ਹੈਗੀ ਜੀ, ਪੋਲੀਟੀਕਲ ਲੀਡਰ ਜਿਹੜੇ ਹੈਗੇ ਸਾਰੇ ਡਾਕਟਰ ਗਾਂਧੀ ਵਰਗੇ ਨਹੀਂ ਹੋ ਸਕਦੇ ਜਿਹੜੇ ਕਿ ਇਸ ਚੀਜ਼ ਨੂੰ ਬਿਨਾਂ ਵਿਚਾਰੇ ਕਿ ਭਾਈ ਮੈਨੂੰ ਕੱਲ ਨੂੰ ਲੋਕ ਕੀ ਕਹਿਣਗੇ, ਉਹ ਜੋ ਸੱਚ ਆ ਉਹ ਅੱਗੇ ਰੱਖਦੇ ਹੈਗੇ ਜੀ। ਉਹਨਾਂ ਨੇ ਰਵਾਇਤੀ ਜਿਹੜੀ ਹੈਗੀ ਆ ਉਹ ਨਸ਼ਿਆਂ ਦੀ ਜਿਹੜੀ ਆ ਉਸ ਦੀ ਖੇਤੀ ਦੀ ਜਿਹੜੀ ਆ ਮੰਗ ਕੀਤੀ ਸੀ ਉਹਨਾਂ ਨੇ ਇਸੇ ਕਰਕੇ ਕੀਤੀ ਸੀ ਵੀ ਬਾਈ ਪ੍ਰੋਡਕਟ ਤੋਂ ਤੁਸੀਂ ਬਾਅਦ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਜਦੋਂ ਲੈ ਜਾਂਦੇ ਹੈਗੇ ਆ ਮੁੜ ਕੇ ਜਿਹੜਾ ਆ ਵਪਾਰੀ ਦੇ ਹੱਥ ਦੇ ਦਿੰਦੇ ਆ, ਵਪਾਰੀ ਦੇ ਹੱਥ ਚੋਂ ਜਿਹੜਾ ਆ ਫਿਰ ਇਹ ਮੈਡੀਸਨ ਦੇ ਰੂਪ ਦੇ ਵਿੱਚ ਬਣ ਕੇ ਆਉਂਦਾ ਆ ਜੀ, ਜਿਹਦੀ ਕੀਮਤ 10,000 ਗੁਣਾ ਜ਼ਿਆਦਾ ਹੁੰਦੀ ਹੈਗੀ ਆ ਜੀ, ਉਹ ਲੋਕਾਂ ਨੂੰ ਸੇਵਨ ਕਰਾਉਂਦੇ ਹੈਗੇ ਆ ਤੇ ਉਹ ਨਸ਼ਾ ਨਹੀਂ ਗਿਣਿਆ ਜਾਂਦਾ ਜੀ, ਬਟ ਇਹ ਚੀਜ਼ ਜਿਹੜੀ ਹੈਗੀ ਆ ਉਹ ਮਤਲਬ ਨਸ਼ਾ ਦੱਸਦੇ ਹੈਗੇ ਰਵਾਇਤੀ ਨਸ਼ੇ ਨੂੰ ਤੁਸੀਂ।
0: ਬਿਲਕੁਲ,
1: ਸੋ ਇਸ ਕਰਕੇ ਪਹਿਲਾਂ ਤਾਂ ਤੁਸੀਂ ਫੋਕਸ ਕਰੋ ਤੇ ਇੱਥੇ ਦਾ ਬੰਦਾ ਹੋਏਗਾ ਉਹ ਇਸ ਚੀਜ਼ ਨੂੰ ਸਮਝਦਾ ਆ ਜੀ, ਤੇ ਜਿਹੜਾ ਆ ਆਪਾਂ ਚਿੱਟੇ ਦੀ ਗੱਲ ਕਰਦੇ ਹੈਗੇ ਆ ਵੀ ਜਿਹੜਾ ਮਾਰੂ ਨਸ਼ਾ ਆ ਜਾਂ ਆਹ ਜਿਹੜੇ ਆ ਕੈਪਸੂਲ ਪਰੈਗਾ ਪਰੂਗਾ ਹੋਰ ਚੀਜ਼ਾਂ ਜਿਹੜੀਆਂ ਆਈਆਂ ਜੀ ਕੈਮੀਕਲ ਨਸ਼ੇ ਜਿਹੜੇ ਆ ਉਹਨਾਂ ਦੀ ਗੱਲ ਕਰਦੇ ਹੈਗੇ ਆ ਜੀ, ਉਹਨਾਂ ਦੇ ਉੱਤੇ ਸਟਿਕਨੈਸ ਹੋਣੀ ਬਹੁਤ ਜ਼ਰੂਰੀ ਆ ਜੀ, ਤੇ ਉਹਨਾਂ ਦਾ ਮੰਨ ਲਓ ਤੁਸੀਂ ਜਿਹੜਾ ਹੈਗਾ ਇਹ ਆ ਕੇ ਜਿਹੜੀ ਆ ਬਹੁਤ ਸਖਤੀ ਕਰ ਦਿੰਦੇ ਆ ਜੀ, ਵਿਕਣੇ ਨਹੀਂ ਦਿੰਦੇ ਜੀ, ਤੇ ਜਿਹੜੇ ਅਡਿਕਟ ਆ ਉਹਨਾਂ ਬਾਰੇ ਤੁਸੀਂ ਕੀ ਸੋਚਿਆ ਜੀ?
0: ਬਿਲਕੁਲ ਆ ਜੀ,
1: ਉਹ ਤਾਂ ਤੜਫਣਗੇ ਜੀ, ਉਹ ਤਾਂ ਬਿਨਾਂ ਤੋੜਨਾ ਮਰ ਜਾਣਗੇ ਜੀ, ਅੱਗੇ ਜਿਹੜਾ ਆ ਮਰਦੇ ਹੈਗੇ ਆ ਵੀ ਡਿਊ ਟੂ ਇਨਫੀਰੀਅਰ ਕੁਆਲਿਟੀ ਕਰਕੇ ਜਾਂ ਐਕਸੈਸਿਵ ਡੋਜ਼ ਕਰਕੇ ਮਰਦੇ ਹੈਗੇ ਆ, ਫਿਰ ਉਹ ਤੋੜ ਚ ਮਰ ਜਾਣਗੇ ਜੀ, ਉਹਨਾਂ ਦਾ ਤਾਂ ਮਰਨਾ ਤੈਅ ਹੀ ਆ। ਫਿਰ ਤੁਹਾਡੇ ਕੋਲ ਨਾਲ ਕੋਈ ਨੀਤੀ ਵੀ ਤਾਂ ਹੋਣੀ ਚਾਹੀਦੀ ਆ ਨਾ ਜੀ, ਵੀ ਜਿਹੜੇ ਕੰਜ਼ਿਊਮ ਕਰਦੇ ਆ ਉਹ ਤਾਂ ਵਿਕਟਿਮ ਆ, ਉਹ ਵਿਕਟਿਮ ਆ ਪੇਸ਼ੈਂਟ ਆ, ਉਹਨਾਂ ਨੂੰ ਟ੍ਰੀਟ ਤੁਸੀਂ ਕਿੱਦਾਂ ਕਰੋਗੇ ਪਹਿਲਾਂ ਉਹ ਤਾਂ ਦੱਸੋ, ਬੰਦ ਤਾਂ ਤੁਸੀਂ ਕਰ ਲਓਗੇ ਹਾਂਜੀ, ਪਰ ਤੁਸੀਂ ਦੂਜਾ ਇਹ ਕਿ ਜਿਹੜੀਆਂ ਬਾਹਰਲੀਆਂ ਸਟੇਟਾਂ ਜਿੱਥੇ ਤੁਹਾਡੀਆਂ ਬੀਜੇਪੀ ਰੂਲਡ ਸਟੇਟ ਹੈਗੀਆਂ ਜੇ ਉੱਥੋਂ ਜਿਹੜੀ ਡਰੱਗ ਨਿਕਲਦੀ ਹੈਗੀ ਆ ਉਹਦਾ ਇੰਨਾ ਪ੍ਰਚਾਰ ਨਹੀਂ ਹੁੰਦਾ ਜੀ, ਨਾ ਉਹਦੇ ਬਾਰੇ ਤੁਸੀਂ ਗੱਲ ਹੀ ਕਰਦੇ ਆ ਜੀ।
0: ਬਿਲਕੁਲ ਹੈ,
1: ਤੁਸੀਂ ਗੱਲ ਕਰਦੇ ਪੰਜਾਬ ਦੀ ਗੱਲ ਕਰਦੇ, ਮੈਨੂੰ ਲੱਗਦਾ ਹੈਗਾ ਕਿ ਪੰਜਾਬ ਨੂੰ ਜਾਣ ਬੁੱਝ ਕੇ ਫੋਕਸ ਕਰਕੇ ਤੇ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਹੈ ਜੀ,
0: ਨੋ ਡਾਊਟ ਚੱਕਿਆ ਜਾ ਰਿਹਾ। ਬਿਲਕੁਲ ਹੈ ਜੀ, ਹਰ ਪਾਰਟੀ
1: ਹਾਂਜੀ ਪ੍ਰੋਬਲਮ ਸਾਡੇ ਹੈਗੀ ਆ, ਪ੍ਰੋਬਲਮ ਨੂੰ ਨੀ ਆਪਾਂ ਇਗਨੋਰ ਕਰ ਸਕਦੇ, ਪ੍ਰੋਬਲਮ ਹੈਗੀ ਆ, ਪਰ ਪ੍ਰੋਬਲਮ ਨੂੰ ਤੁਸੀਂ ਜਿਹੜਾ ਹੈਗਾ ਆ ਨਾ ਤਾਂ ਜਿਹੜਾ ਆ ਉਹਨੂੰ ਅਨਾਲਿਸਿਸ ਕਰਦੇ ਆ ਵੀ ਕੀ ਪ੍ਰੋਬਲਮ ਆ, ਕਿੰਨੇ ਤਰ੍ਹਾਂ ਦੇ ਲੋਕ ਨਸ਼ੇ ਕੰਜ਼ਿਊਮ ਕਰਦੇ ਆ, ਕਿਹੜੇ ਨਸ਼ਿਆਂ ਦੇ ਕਰਕੇ ਜਿਹੜਾ ਹੈਗਾ ਆ ਮੌਤਾਂ ਹੋ ਰਹੀਆਂ ਆ, ਉਹ ਨਸ਼ੇ ਜਿਹੜਾ ਨਾ ਮੌਤਾਂ ਹੋ ਰਹੀਆਂ ਆ ਲੋਕ ਉਹੀ ਕਿਉਂ ਕੰਜ਼ਿਊਮ ਕਰਦੇ ਹੈਗੇ ਆ, ਕਿਉਂਕਿ ਰਵਾਇਤੀ ਨਸ਼ੇ ਮਿਲ ਨਹੀਂ ਰਹੇ, ਜਦੋਂ ਮਿਲ ਨਹੀਂ ਰਹੇ ਤੇ ਦੂਜੇ ਨਸ਼ੇ ਇਹਨਾਂ ਦੀ ਸਮਗਲਿੰਗ ਜ਼ਿਆਦਾ ਹੁੰਦੀ ਆ, ਕਿਉਂਕਿ ਇਹ ਥੋੜੀ ਜਿਹੀ ਪੁੜੀ ਜੀ ਦੇ ਵਿੱਚ ਪੈਸੇ ਵੱਧ ਬਣ ਜਾਂਦੇ ਹੈਗੇ ਜੀ, ਫੀਸ ਘੱਟ ਲੈਂਦੀ ਚੀਜ਼, ਸੋ ਇਸ ਕਰਕੇ ਇਹਦਾ ਜਿਹੜਾ ਆ
0: ਬਸ ਸਿਆਸਤ ਖੇਡ ਰਹੇ ਨੇ, ਨਾ ਇਹਨਾਂ ਨੂੰ ਕਿਸੇ ਨੂੰ ਹੈਗਾ ਜੀ ਕਰ ਲਈਏ ਸੁਧਾਰ ਜਾਂ ਕਰਾ ਲਈਏ ਸੁਧਾਰ, ਜੇ ਇੰਨਾ ਹੀ ਹੋਵੇ ਤਾਂ ਉੱਪਰੋਂ ਸਖਤੀ ਹੋ ਸਕਦੀ ਹੈ, ਸਾਰਾ ਕੁਝ ਕੀਤਾ ਜਾ ਸਕਦਾ ਕਰਨਾ ਹੋਵੇ ਤਾਂ, ਪਰ ਸਿਆਸਤ ਰਾਸ ਆਉਂਦੀ ਹੈ ਨਾ, ਹਰ ਪਾਰਟੀ ਦੇ ਚੀਜ਼ ਰਾਸ ਆ ਰਹੀ ਹੈ, ਨਸ਼ਾ ਬਦਨਾਮ ਹੋਵੇ ਚਾਹੇ ਉਹ ਸੰਸਥਾਵਾਂ ਹੋਣ ਚਾਹੇ ਉਹ ਪੰਜਾਬ ਹੋਵੇ ਪੰਜਾਬ ਦੇ ਲੋਕ ਹੋਣ, ਉਹਨਾਂ ਨੇ ਕੀ ਕਰਨਾ ਢੱਠੇ ਗੂਹ ਚ ਪੈਣ ਜੀ, ਸਾਨੂੰ ਤਾਂ ਵੋਟ ਚਾਹੀਦੀ ਹੈ ਜੀ, ਉਹ ਚਾਹੇ ਪਾਣੀਆਂ ਦੇ ਮੁੱਦੇ ਦੇ ਉੱਤੇ ਹੋਵੇ ਚਾਹੇ ਨਸ਼ੇ ਦੇ ਮੁੱਦੇ ਦੇ ਉੱਤੇ ਹੋਵੇ ਜਾਂ ਉਹ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਹੋਵੇ।
1: ਪਰ ਸਾਹਿਬ ਮੈਂ ਤਾਂ ਅੱਜ ਦੀ ਅਮਿਤ ਸ਼ਾਹ ਹੋਣਾ ਦੀ ਰੈਲੀ ਦੀ ਗੱਲ ਕਰ ਰਿਹਾ ਹੈਗਾ
0: ਜੀ,
1: ਕਿ ਉਹਨਾਂ ਦੀ ਰੈਲੀ ਦੇ ਵਿੱਚੋਂ ਮੈਨੂੰ ਕੁਛ ਵੀ ਇਹੋ ਜਿਹਾ ਨਹੀਂ ਲੱਗਾ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਅਟਰੈਕਟ ਕਰ ਸਕੇ ਕਿ ਹਾਂ ਜੀ, ਜਾਂ ਉਹਨਾਂ ਲੋਕਾਂ ਦਾ ਜਿਹੜਾ ਫੇਸ ਜਿਹੜਾ ਆ ਇਹਨਾਂ ਦਾ ਕੌਨਫੀਡੈਂਸ ਗੇਨ ਕੀਤਾ ਜਾ ਸਕੇ ਕਿ ਭਾਈ ਇਹਨਾਂ ਨੂੰ ਵੋਟ ਪਾ ਕੇ ਬਣਾ ਦਿਓ, ਇਹ ਬੈਟਰ ਕਰ ਸਕਦੇ ਹੋਣਗੇ ਜੀ। ਸੋ ਇਸ ਕਰਕੇ ਮੈਂ ਅਮਿਤ ਸ਼ਾਹ ਦੀ ਰੈਲੀ ਜਿਹੜੀ ਹੈਗੀ ਆ ਵਿਦਆਊਟ ਐਨੀ ਹੋਮਵਰਕ, ਮੇਰੀ ਆਪਣੀ ਰੇਟਿੰਗ ਆ ਜੀ, ਵਿਦਆਊਟ ਐਨੀ ਹੋਮਵਰਕ ਵਿਦਆਊਟ ਅਨਾਲਿਸਿਸ ਦੀ ਪ੍ਰੋਬਲਮ, ਉਹ ਜਿਹੜੀ ਹੈਗੀ ਆ ਰੈਲੀ ਹੋਈ ਹੈਗੀ ਆ ਜੀ, ਮੈਨੂੰ ਨੀ ਲੱਗਦਾ ਕਿ ਕੋਈ ਉਹ ਬਹੁਤ ਜ਼ਿਆਦਾ ਛਾਪ ਛੱਡੇਗੀ
0: ਤੇ
1: ਜਾਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਆ ਕੋਈ ਉਹਨਾਂ ਨੂੰ ਵੋਟ ਪਾਉਣ ਦੀ ਤਰਜੀਹ ਮਿਲੇ ਉਹਦੇ ਬਾਰੇ ਕੋਈ ਸੋਚਣਗੇ ਜੀ।
0: ਜੀ ਪਰ ਸੈਣੀ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਕੁਝ ਹੀ ਦਿਨ ਹੋਏ ਨੇ ਟਾਈਗਰ ਅਭੀ ਜਿੰਦਾ ਹੈ ਉਹਨੇ ਫਿਰ ਦਹਾੜ ਮਾਰੀ ਸੀ ਤੇ ਮੁੜ ਕੇ ਫਿਰ 6,000 ਕਰੋੜ ਦਾ ਡਰੱਗ ਕੇਸ ਭੋਲੇ ਵਾਲਾ ਫਿਰ ਕੱਢ ਕੇ ਲਿਆ ਜੀ ਸਮਨ ਕਰਤੇ
1: ਪਰ ਇਸ ਤੋਂ ਵੱਡਾ ਕਾਨੂੰਨ ਦਾ ਕੋਝਾ ਮਜ਼ਾਕ ਹੀ ਨਹੀਂ ਹੋ ਸਕਦਾ ਜੀ
0: ਜੀ
1: 4 ਸਾਲ ਤੱਕ ਤੁਹਾਡੀ ਇੱਕ ਪਾਰਟੀ ਦੀ ਸੱਤਾ ਰਹੀ 4 ਸਾਲ ਉਹ ਤੋਂ ਪਹਿਲਾਂ ਵੀ ਜਿਹੜੇ ਹੈਗੇ ਆ ਇਹ ਚੀਜ਼ਾਂ ਚੱਲਦੀਆਂ ਰਹੀਆਂ 5 ਸਾਲ ਕੈਪਟਨ ਸਮੇਂ ਜੀ ਚਲੋ ਪਰਚਾ ਦਰਜ ਕੀਤਾ ਤੁਸੀਂ ਆ ਕੇ ਜਿਹੜਾ ਆ ਲਾਸਟ ਚੰਨੀ ਦੇ ਟਾਈਮ ਦੇ ਵਿੱਚ
0: ਜੀ
1: ਪਰ ਇਹਨਾਂ 4 ਸਾਲ ਜਿਸ ਜਿਹੜੀ ਹੈਗੀ ਆ ਕਿਸੇ ਓਫੈਂਸ ਦੇ ਵਿੱਚ ਇਨਵੈਸਟੀਗੇਸ਼ਨ ਹੀ ਨਾ ਕੰਪਲੀਟ ਹੋਵੇ
0: ਜੀ
1: ਇਹ ਤੋਂ ਵੱਡੀ ਹੋਰ ਕਾਨੂੰਨ ਦੀ ਕੀ ਤਰਾਸਗੀ ਹੋਊਗੀ ਜੀ
0: ਬਿਲਕੁਲ ਮੈਨੂੰ ਤਾਂ ਦਿੰਦੇ ਹੋ ਇਹਨਾਂ ਨੂੰ ਜਿਹੜੀਆਂ ਹੈਗੀਆਂ ਨੇ ਚਾਹੇ ਉਹ CID ਆ ਚਾਹੇ ਉਹ ਬਿਊਰੋਕਰੇਸੀ ਹੈਗੀ ਆ ਜਾਂ ਸਾਰੇ ਮਹਿਕਮੇ ਨੇ ਕਿੱਥੇ ਖੜੇ ਨੇ ਜੀ ਉਹ ਜਵਾਬਦੇਹੀ ਕਿਸੇ ਦੀ ਕੋਈ ਨਹੀਂ
1: ਸਰ ਮੈਂ ਸੁਪਰੀਮ ਕੋਰਟ ਦੇ ਵਿੱਚ ਹੋਵਾਂ ਨਾ ਤਾਂ ਮੈਂ ਇਹ ਜਿਹੜਾ ਸਾਹਮਣੇ ਆ ਇਹਨੂੰ ਕੁਐਸ਼ ਹੀ ਕਰ ਦਿਆਂ
0: ਜੀ
1: ਭਾਈ ਤੁਹਾਨੂੰ 4 ਸਾਲ ਬਾਅਦ ਚੇਤਾ ਆਇਆ ਹੈਗਾ ਹਾਂਜੀ ਤੁਸੀਂ ਜੇ ਕਿਤੇ ਕਨਕਲੂਡ ਕਰਨਾ ਸੀ ਜਦੋਂ ਬੰਦਾ ਬੋਲੇ ਤੁਸੀਂ ਇੱਕ ਤਲਵਾਰ ਬੰਦੇ ਦੇ ਸਿਰ ਤੇ ਲਟਕਾਈ ਰੱਖਦੇ ਹੈਗੇ ਆ ਜੀ ਤਾਂ ਕਿ ਉਹਨੂੰ ਜਿਹੜਾ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਅੰਦਰ ਭੇਜ ਦਿਓ ਜੀ
0: ਜੀ
1: ਫਿਰ ਸਾਡੇ ਕਾਨੂੰਨ ਦੇ ਵੀ ਸਿਸਟਮ ਦਾ ਇਹ ਹੈ ਕਿ ਪਹਿਲਾਂ ਲੋਅਰ ਕੋਰਟ ਦੇ ਵਿੱਚ ਜਾਓ ਜੀ ਲੋਅਰ ਕੋਰਟ ਤੋਂ ਫਿਰ ਹਾਈ ਕੋਰਟ ਦੇ ਵਿੱਚ ਜਾਓ ਜੀ ਹਾਈ ਕੋਰਟ ਤੋਂ ਫਿਰ ਸੁਪਰੀਮ ਕੋਰਟ ਚ ਜਾਓ ਜੀ
0: ਜੀ
1: ਵੈਸੇ ਬਟ ਜਿਹੜਾ ਹੈ ਆਪਾਂ ਤੁਹਾਨੂੰ ਪਤਾ 2-4 ਦਿਨ ਪਹਿਲਾਂ ਇੱਕ ਜੱਜਮੈਂਟ ਦਾ ਜ਼ਿਕਰ ਕੀਤਾ ਸੀ
0: ਜੀ
1: ਮੈਨੂੰ ਲੱਗਦਾ ਆ ਕਿ ਇਸ ਵਾਰੀ ਇਹਨਾਂ ਕੋਲੋਂ ਨਾ ਮਤਲਬ ਜਿੱਦਾਂ ਇਹ ਇਹਨਾਂ ਦੇ ਮਨ ਚ ਆਇਆ ਵੀ ਹਾਂ ਜੀ ਉੱਥੇ ਸਿੱਟ ਬਣਾ ਨੇ ਸੱਦ ਲਿਆ ਆ ਜੀ ਤੇ ਜੇ ਅਰੈਸਟ ਕਰਨਾ ਹੋਊਗਾ ਤੇ ਉਸ ਜੱਜਮੈਂਟ ਦੀ ਨਜ਼ਰ ਦੇ ਵਿੱਚ ਜਿਹੜਾ ਆ ਅਰੈਸਟ ਕਰਨ ਵਾਸਤੇ ਮੈਜਿਸਟ੍ਰੇਟ ਦੀ ਪਰਮਿਸ਼ਨ ਲੈਣੀ ਪਊਗੀ ਜੀ
0: ਜੀ
1: ਆਪਾਂ 2-3 ਦਿਨ ਪਹਿਲਾਂ ਹੀ ਕੀਤੀ ਹੈ ਨਾ ਜੀ ਹਾਂਜੀ ਉਹ ਜੱਜਮੈਂਟ ਦੇ ਮੁਤਾਬਕ ਜਿਹੜਾ ਆ ਵੀ ਉਸੇ ਫੈਂਸ ਦੇ ਵਿੱਚ ਜਿਹੜਾ ਆ ਵੀ ਜੇ ਤੁਸੀਂ ਦੁਬਾਰਾ ਫੜਨਾ ਹੈ ਜਾਂ ਕਿਸੇ ਦੂਜੇ ਕੇਸ ਦੇ ਵਿੱਚ ਫੜਨਾ ਆ ਇੱਕ ਤਾਂ IO ਉਹ ਨਹੀਂ ਹੋਣਾ ਚਾਹੀਦਾ ਦੂਜਾ ਜਿਹੜਾ ਆ ਜੇ ਤੁਸੀਂ ਕੋਰਟ ਦੀ ਪਰਮਿਸ਼ਨ ਲੈ ਕੇ ਮੈਜਿਸਟ੍ਰੇਟ 7 ਦਿਨਾਂ ਚ ਫੈਸਲਾ ਕਰੂਗਾ ਤੇ ਫਿਰ ਤੁਸੀਂ ਅਰੈਸਟ ਜਿਹੜੀ ਹੈਗੀ ਆ ਕਰ ਸਕਦੇ ਹੈਗੇ ਆ ਹਾਂਜੀ ਤੇ ਬਾਕੀ ਦੇਖੋ ਜੀ ਹੁਣ 1 FIR ਦੇ ਵਿੱਚ ਵਾਰ ਵਾਰ ਜਿਹੜਾ ਹੈਗਾ ਕੁਛ ਨਾ ਜੇ ਅਰੈਸਟ ਕਰ ਨਹੀਂ ਸਕਦੇ ਬੇਲ ਤੇ ਆ ਜੀ ਤੇ ਉਹਦੇ ਵਿੱਚ ਓਫੈਂਸ ਜਿਹੜਾ ਆ ਜਾਂ ਤਾਂ ਵਧਾਉਣਗੇ ਘਟਾਉਣਗੇ ਜੇ ਅਰੈਸਟ ਕਰਨਾ ਹੋਊਗਾ ਜੀ ਤੇ ਉਹਦੀ ਐਂਟੀਸਪੇਟਰੀ ਬੇਲ ਦੇ ਚਾਂਸਿਸ ਜ਼ਿਆਦਾ ਹੈਗੇ ਆ ਜੀ ਤੇ ਇੰਨਾ ਈਜ਼ੀ ਨਹੀਂ ਹੋਊਗਾ ਭਈ ਜਿੱਦਾਂ ਉਹ ਦੱਸਿਆ ਅੱਗੇ ਤਾਂ ਜਿੱਦਾਂ ਹੀ ਬੰਦਾ ਜਾਂਦਾ ਹੁੰਦਾ ਸੀਗਾ ਜੀ 4 ਕੁ ਸਵਾਲ ਪੁੱਛ ਕੇ ਤੇ ਉਹਨੂੰ ਅਰੈਸਟ ਬਾਹਰ ਸੁਨੇਹਾ ਦੇ ਦਿੰਦੇ ਸੀ ਜੀ ਵੀ ਅਸੀਂ ਅਰੈਸਟ ਪਾ ਲਈ ਆ
0: ਬਿਲਕੁਲ
1: ਉਹ ਕੰਮ ਔਖਾ ਆ ਜੀ
0: ਬਾਹਰ ਨਹੀਂ ਨਿਕਲ ਦਿੰਦੇ ਸੀ ਜੀ ਨਾਲ ਦੇ ਨਾਲ ਬਿਲਕੁਲ
1: ਹਾਂਜੀ ਉਹ ਜਿਹੜਾ ਹੈਗਾ ਆ ਜੇ ਤਾਂ ਮਤਲਬ ਜਿਹੜੇ ਇਹਨਾਂ ਦੇ ਅਵੇਅਰ ਹੋਣਗੇ ਕਾਨੂੰਨ ਦੇ ਪ੍ਰਤੀ ਜੀ ਅਫਸਰ ਫਿਰ ਤਾਂ ਜਿਹੜਾ ਹੈਗਾ ਹੈ ਇੱਦਾਂ ਦਾ ਰਿਸਕ ਨਹੀਂ ਲੈਣਗੇ ਬਾਕੀ 4 ਮਹੀਨੇ ਰਹਿ ਗਏ ਹੈਗੇ ਆ ਜੀ 4 ਮਹੀਨਿਆਂ ਦੇ ਵਿੱਚ ਜਿਹੜਾ ਆ ਇਹ ਇੱਥੇ ਹੋਰ ਕੁਛ ਨਹੀਂ ਹੋਣਾ ਬਦਲਾਖੋਰੀ ਬਦਲਾਖੋਰੀ ਦੀ ਸਿਆਸਤ ਹੋਣੀ ਹੈ ਜੀ ਉਹਦਾ ਨੁਕਸਾਨ ਆਮ ਜਨਤਾ ਨੂੰ ਹੋਣਾ ਆ ਜੀ
0: ਬਿਲਕੁਲ
1: ਮੈਂ ਤਾਂ ਪਰ ਵਾਰ ਵਾਰ ਜਿਹੜਾ ਹੈਗਾ ਨਾ ਮੇਰਾ ਧਿਆਨ ਫਿਰ ਉਧਰ ਹੀ ਚੱਲ ਜਾਂਦਾ ਅਮਿਤ ਸ਼ਾਹ ਤੇ ਆਏ ਸੀ ਤੁਸੀਂ ਰਾਜੋਵਾਲਾ ਬਾਰੇ ਕੋਈ ਮਤਲਬ ਐਲਾਨ ਕਰ ਜਾਂਦੇ ਭਾਈ ਪੰਜਾਬੀ ਉਹ ਤੁਹਾਨੂੰ ਹਫਤੇ ਦੇ ਵਿੱਚ ਕੋਈ ਨਾ ਕੋਈ ਚੰਗੀ ਖਬਰ ਮਿਲ ਜਾਏਗੀ ਹਾਂਜੀ ਅਸੀਂ ਬਹੁਤ ਛੇਤੀ ਰਾਜੋਵਾਲਾ ਦੇ ਉੱਤੇ ਫੈਸਲਾ ਕਰਨ ਜਾ ਰਹੇ ਹਾਂ ਇੰਨੀ ਗੱਲ ਹੀ ਕਰ ਜਾਂਦੇ ਤੇ ਪੰਜਾਬ ਦੇ ਲੋਕ ਜਿਹੜੇ ਆਸਮੰਦ ਹੋ ਜਾਂਦੇ ਇਹਨਾਂ ਦੀ ਆਏ ਦਾ ਕੋਈ ਫਾਇਦਾ ਹੋ ਜਾਂਦਾ
0: ਮਰਜ਼ੀ ਲੁੱਟ ਕੇ ਲੈ ਜਾਂਦੇ ਜੀ
1: ਪਤਾ ਨੀ ਕਿਹੜੇ ਸਲਾਹਕਾਰ ਹੈਗੇ ਆ ਜਿਹੜੇ ਨਮੂਨੇ ਇਹਨਾਂ ਦੇ ਨਾਲ ਤੁਰੇ ਆ ਪਹਿਲਾਂ ਕਾਂਗਰਸ ਚ ਸੀਗੇ ਹੁਣ ਨਾਲ ਇਹਨਾਂ ਦੇ ਤੁਰੇ ਹੈਗੇ ਆ ਕੋਰ ਵੋਟਰ ਤਾਂ ਭਾਜਪਾ ਦਾ ਵੀ ਉਹਨਾਂ ਤੋਂ ਪਿੱਛੇ ਆ ਜੀ
0: ਬਿਲਕੁਲ
1: ਨਾ ਉਹ ਉਹਨਾਂ ਨੂੰ ਤਰਜੀਹ ਦਿੰਦੇ ਹੈਗੇ ਆ ਜੀ
0: ਜੀ
1: ਜੀ ਪਰ
0: ਸਾਹਿਬ ਗੱਲਬਾਤ ਕਾਂਗਰਸ ਦੀ ਵੀ ਥੋੜੀ ਜਿਹੀ ਕਰਦੇ ਆ ਤੇ ਕਾਂਗਰਸ ਦੇ ਜੋ ਹਾਲਾਤ ਨੇ ਪਿਛਲੇ ਸਮਿਆਂ ਤੋਂ BJP ਦੇ ਵਿੱਚ ਜਿਹੜਾ ਆਪਣੇ ਕੈਪਟਨ ਅਮਰਿੰਦਰ ਸਿੰਘ ਗਏ ਤੇ ਉਸ ਕਹਿੰਦੇ ਮੇਰੇ ਕੋਲ BJP ਵਾਲੇ ਭਾਈ ਸਲਾਹ ਮਸ਼ਵਰਾ ਨਹੀਂ ਲੈਂਦੇ ਮੈਂ ਤਾਂ ਜ਼ਮੀਨੀ ਹਾਲਾਤ ਤੋਂ ਪੂਰੇ ਪੰਜਾਬ ਦੇ ਨਾਲ ਵਾਕਫ ਹਾਂ ਕਿੱਦਾਂ ਦੀ ਮਾਨਸਿਕਤਾ ਹੈ ਸਾਰਾ ਕੁਝ ਹੈ ਪਰ ਜ਼ਰੂਰ ਸਲਾਹ ਜਿਹੜੀ ਹੈ ਗਾਂਧੀ ਪਰਿਵਾਰ ਨੇ ਜ਼ਰੂਰ ਲੈ ਲਈ ਹੈ ਉਹਨਾਂ ਤੋਂ ਸਲਾਹ ਮਸ਼ਵਰਾ ਕੀਤਾ ਹੈ ਪਰ ਦੂਸਰੇ ਪਾਸੇ ਕੈਪਟਨ ਆਪਣੇ ਰਾਜਾ ਵੜਿੰਗ ਉਹਨਾਂ ਦਾ ਪਿਛਲੇ ਸਮੇਂ ਤੋਂ ਪ੍ਰਧਾਨਗੀ ਦਾ ਰੋਲਾ ਪੈਂਦਾ ਆ ਰਿਹਾ ਹੈ ਤੇ ਹੁਣ ਜਿਹੜੇ ਨੇ ਕੁਝ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਜਿਹਦੇ ਵਿੱਚ ਸੁਖਬਿੰਦਰ ਸਰਕਾਰੀਆ ਤੇ ਪ੍ਰਗਟ ਸਿੰਘ ਹੋਣੀ ਪਹਿਲਾਂ ਸਭ ਤੋਂ ਉੱਪਰ ਨੇ ਉਹਨਾਂ ਦੇ ਜਿਹੜਾ ਰੇਸ ਦੇ ਵਿੱਚ ਤੇ ਔਜਲਾ ਉਹਨਾਂ ਦਾ ਨਾਮ ਜਿਹੜਾ ਇਹਦੇ ਵਿੱਚ ਆਇਆ ਇਹਨਾਂ ਤਿੰਨਾਂ ਦੇ ਵਿੱਚ ਹੋ ਸਕਦਾ ਮਤਲਬ ਕਿ ਪ੍ਰਧਾਨ ਪੰਜਾਬ ਦੇ ਬਣ ਸਕਦੇ ਆ ਕਾਂਗਰਸ ਦੇ ਪਰ ਦੂਸਰੇ ਪਾਸੇ ਨਾਲ ਇਹ ਵੀ ਸਾਹਮਣੇ ਆ ਰਿਹਾ ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਵੀ ਵਾਪਸੀ ਹੋ ਸਕਦੀ ਹੈ ਪਰ ਇਹ ਕੁਐਸਚਨ ਮਾਰਕ ਹੈ ਜੀ ਅਜੇ
1: ਸਾਹਿਬ ਮੈਨੂੰ ਨੀ ਪਤਾ ਵੀ ਇਹਦੇ ਕੋਲ ਕਿਹੜੀ PhD ਵਾਲੀ ਕਿਤਾਬ ਹੈਗੀ ਆ ਜੀ ਇਹਨਾਂ ਨੂੰ ਇਹ ਨੀ ਪਤਾ ਵੀ ਮੇਰਾ ਸਮਾਂ ਹੁਣ ਨਿਕਲ ਗਿਆ ਜੀ
0: ਜੀ
1: ਜੇ ਤੂੰ ਇੱਕ ਵਿਧਾਇਕ ਦੀ ਸੀਟ ਜਿੱਤਣ ਵਾਸਤੇ ਤੈਨੂੰ ਕੱਟਾ ਦਾਨ ਕਰਨਾ ਪਵੇ
0: ਜੀ,
1: ਹਾਂਜੀ, ਤੇ ਹਾਰ ਫੇਰ ਤੂੰ ਜਾਵੇਂ
0: ਜੀ,
1: ਤੇ ਹੁਣ ਮਤਲਬ ਤੁਸੀਂ ਸੋਚੋ ਵੀ ਪੰਜਾਬ ਦੇ ਬਾਰੇ ਮੈਨੂੰ ਬਹੁਤ ਕੁਛ ਪਤਾ, ਜੇ ਪਤਾ ਸੀ ਤੇ ਭਾਈ ਜਦੋਂ ਤੁਹਾਡਾ ਆਪਣਾ ਰਾਜ ਸੀਗਾ ਉਦੋਂ ਤੁਸੀਂ ਇੰਪਲੀਮੈਂਟ ਕਿਉਂ ਨਾ ਕਰ ਲਿਆ
0: ਜੀ।
1: ਜੇ ਤੁਸੀਂ ਦੋ ਟਰਮ ਰਾਜ ਕਰਕੇ ਵੀ ਜਿਹੜਾ ਆ ਤੇ ਦੁਖੀ ਹੋਇਆ ਨੇ ਤਾਂ ਕਾਂਗਰਸ ਨੇ ਤੁਹਾਨੂੰ ਜਿਹੜਾ ਆ ਕਾਂਗਰਸ ਦਾ ਪੱਠਾ ਤਾਂ ਤੁਸੀਂ ਬਿਠਾਇਆ ਜੀ ਦੂਜੀ ਟਰਮ ਚ
0: ਜੀ,
1: ਤੁਸੀਂ ਅੰਦਰੋਂ ਹੀ ਨੀ ਨਿਕਲੇ ਜੀ,
0: ਜੇ
1: ਨਿਕਲਦੇ ਸੀ ਚੁੱਪ ਕਰਕੇ ਬਾਹਰ ਨਿਕਲ ਕੇ ਤੇ ਆਨਲਾਈਨ ਇੱਕ ਫੋਨ ਲਾ ਲੈਂਦੇ ਸੀ
0: ਜੀ,
1: ਫੇਰ ਜਿਹੜਾ ਹੈਗਾ 10-11 ਵਜੇ ਉੱਠ ਕੇ ਤੇ ਬਾਅਦ ਚ ਪੁੱਛਣਾ ਹਾਉ ਇਜ਼ ਮਾਈ ਸਟੇਟ
0: ਜੀ,
1: ਵੀ ਜਿੱਦਾਂ ਤੁਸੀਂ ਤਾਂ ਰਾਜਾ ਸ਼ਾਹੀ ਜਿਹੜੀ ਹੈਗੀ ਆ ਉਹ ਜ਼ਿੰਦਗੀ ਹੰਢਾਈ ਆ ਜੀ,
0: ਬਿਲਕੁਲ
1: ਮਹਿਫਲਾਂ ਲਾਈਆਂ ਜੀ, ਪਾਕਿਸਤਾਨ ਤੋਂ ਇੱਕ ਜਿਹੜੀ ਲੇਡੀ ਆਈ ਉਹ ਤੁਹਾਡਾ ਜਿਹੜੇ ਹੈਗੇ ਆ ਸਾਰਾ ਕੁਛ ਜਿਹੜਾ ਤਪ ਤੇਜ ਉਹ ਲੈ ਗਈ ਜੀ, ਪਿੱਛੇ ਕੀ ਰਹਿ ਗਿਆ ਜੀ, ਸਾਰੀਆਂ ਬਦਲੀਆਂ ਉਹ ਲੇਡੀ ਕਰਾਉਂਦੀ ਹੁੰਦੀ ਸੀ ਜੀ,
0: ਜੇ
1: ਅੱਜ ਦਿੱਲੀ ਵਾਲਿਆਂ ਦੀ ਗੱਲ ਕਰਦੇ ਹੈਗੇ ਇਹ ਕਲਚਰ ਵੀ ਤਾਂ ਤੁਸੀਂ ਕੈਪਟਨ ਸਾਹਿਬ ਲਿਆਂਦਾ, ਤੁਹਾਡੇ ਉੱਥੇ ਇੱਥੇ ਇੱਕ ਵਿਦੇਸ਼ੀ ਔਰਤ ਆ ਕੇ ਜਿਹੜਾ ਹੈਗਾ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਟਰਫੇਅਰ ਕਰਦੀ ਸੀ
0: ਜੀ,
1: ਔਰ ਤੁਸੀਂ ਬਰਦਾਸ਼ਤ ਕਰਦੇ ਸੀ ਜੀ,
0: ਬਿਲਕੁਲ
1: ਰੋਜ਼ ਤੁਹਾਡੇ ਮਹਿਫਲਾਂ ਲੱਗਦੀਆਂ ਸੀ ਸਾਰੇ ਚਰਚੇ ਸੀ, ਜਨਤਾ ਦਾ ਕਿਹਨੂੰ ਖਿਆਲ ਸੀ ਉਸ ਵੇਲੇ
0: ਜੀ,
1: ਅੱਜ ਤੁਸੀਂ ਕਹਿੰਦੇ ਮੇਰੇ ਕੋਲੋਂ ਸਲਾਹ ਨੀ ਲੈਂਦੇ, ਮੈਨੂੰ ਤਜਰਬਾ ਬਹੁਤ ਹੈਗਾ ਆ, ਔਰ ਕਿੱਡੀ ਵੱਡੀ ਤਰਾਸਦੀ ਹੈਗੀ ਆ ਕਿ ਇੱਕ ਸਿਆਣੇ ਬੰਦੇ ਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਮੈਂ ਸਿਆਣਾ ਆ ਯਾਰ ਮੇਰੀ ਸਲਾਹ ਲੈ ਲਓ,
0: ਬਿਲਕੁਲ
1: ਇਹਦਾ ਮਤਲਬ ਇਹ ਹੈਗੀ ਵੀ ਤੁਹਾਡੀ ਸਿਆਣਪ ਜਿਹੜੀ ਆ ਖੂੰਜੇ ਲੱਗ ਗਈ ਹੈਗੀ ਆ, ਹੁਣ ਹੋਰ ਸਿਆਣੇ ਬਥੇਰੇ ਪੈਦਾ ਹੋ ਗਏ ਆ,
0: ਬਿਲਕੁਲ
1: ਜਿੱਥੇ ਤੱਕ ਹੈਗਾ ਜੀ ਪ੍ਰਗਟ ਸਿੰਘ ਤੇ ਔਜਲਾ ਸਾਹਿਬ ਦਾ ਪਰ ਔਜਲਾ ਸਾਹਿਬ ਤੇ ਪ੍ਰਗਟ ਸਿੰਘ ਦੋਨੇ ਮੈਚਿਓਰਡ ਬੰਦੇ ਹੈਗੇ ਆ, ਫਾਲਤੂ ਨੀ ਕਿਸੇ ਨੂੰ ਬੋਲਦੇ ਜੀ, ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਅਬਿਲਟੀ ਰੱਖਦੇ ਆ ਜੀ, ਜੇ ਇਹਨਾਂ ਦੋਨਾਂ ਦੇ ਵਿੱਚ ਆ ਜਾਂਦਾ ਜੀ, ਤੁਸੀਂ ਰਾਜੇ ਵੜਿੰਗ ਦਾ ਤਾਂ ਤੁਸੀਂ ਆਹ ਕਿਰਦਾਰ ਦੇਖੋ ਜੀ, ਸਾਰੀ ਆਮ ਆਦਮੀ ਪਾਰਟੀ ਬੈਕ ਫੁੱਟ ਤੇ ਗਈ ਸੀ ਜੀ,
0: ਬਿਲਕੁਲ
1: ਬਿਸ਼ਨੋਈ ਵਾਲੇ ਕਾਂਡ ਦੇ ਵਿੱਚ
0: ਜੀ,
1: ਜਦੋਂ ਕਿ ਖਹਿਰਾ ਸਾਹਿਬ ਅਗਰੈਸਿਵ ਹੋਏ ਤੇ ਇਹ ਬੈਕ ਫੁੱਟ ਤੇ ਗਏ ਸੀ, ਕਿਉਂਕਿ ਉਹ ਲੇਡੀ ਨੇ ਜਿਹੜਾ ਆ 2.5-3 ਮਿੰਟ ਦੇ ਵਿੱਚ ਸਾਰਾ ਕੁਛ ਹੀ ਡਿਸਕਲੋਜ਼ ਕਰ ਗਈ ਜੀ, ਸਾਰੀਆਂ ਕੋਠੀਆਂ ਦਾ ਪਤਾ ਲੱਗ ਗਿਆ ਸਾਰਾ, ਜਿਹੜੀ ਚੀਜ਼ ਜਿਹੜੀ ਇੱਕ ਚੀਜ਼ ਹੁੰਦੀ ਹੈ ਵੈਸੇ ਗੱਲ ਕਹਿਣੀ, ਕਿਸੇ ਨੂੰ ਪਤਾ ਨਹੀਂ ਸੀ ਵੀ ਕੌਣ ਬਿਸ਼ਨੋਈ ਤੇ ਕੌਣ ਗਈ ਜੀ, ਜਦੋਂ ਤੂੰ ਬਾਹਰ ਆ ਕੇ ਜਿਹੜਾ ਹੈਗਾ ਆ ਆਪਣੇ ਬੋਲ ਬਾਣੀ ਦੇ ਨਾਲ ਏਦਾਂ ਕਰਕੇ ਜਿਹੜਾ ਕਿ ਪੰਜਾਬੀ ਬਰਦਾਸ਼ਤ ਹੀ ਨੀ ਕਰ ਸਕਦੇ ਇਸ ਚੀਜ਼ ਨੂੰ, ਹਾਂਜੀ ਉਹ ਤੂੰ ਆ ਕੇ ਬੋਲੀ ਹੈਗੀ ਆ, ਉਹਦੇ ਨਾਲ ਸਾਰਾ ਪਤਾ ਲੱਗ ਗਿਆ, ਨਾਲ ਤੂੰ ਕੋਠੀਆਂ ਵੀ ਦਿਖਾ ਤੀਆਂ ਵੀ ਆਹ ਕੋਠੀਆਂ ਹੈਗੀਆਂ, ਅਸੀਂ ਤਾਂ ਡਾਕਟਰ ਬਲਵੀਰ ਵਾਲੀ ਚ ਰਹਿੰਦੇ ਹਾਂ ਜੀ, ਤੇ ਉੱਥੋਂ ਪਤਾ ਲੱਗ ਗਿਆ ਸਾਰਾ, ਉਹ ਸਾਰੀ ਆਮ ਆਦਮੀ ਪਾਰਟੀ ਬੈਕ ਫੁੱਟ ਤੇ ਸੀ, ਤੇ ਇਹ ਭਾਈ ਸਾਹਿਬ ਰਾਜਾ ਵੜਿੰਗ ਜਿਹੜਾ ਹੈਗਾ ਆ ਇਹ ਮਾਫ਼ੀ ਮੰਗ ਕੇ ਚੱਲ ਗਿਆ ਜੀ ਉਹਦੇ ਕੋਲੋਂ ਲੇਡੀ ਕੋਲੋਂ,
0: ਬਿਲਕੁਲ
1: ਹਾਂਜੀ, ਭਾਈ ਤੈਨੂੰ ਕਹਿੰਦੇ ਕਿਹਾ ਮਾਫ਼ੀ ਮੰਗ, ਤੇਰੇ ਤੇ ਕੋਈ ਡਿਫੇਮੇਸ਼ਨ ਹੋਣਾ, ਖਹਿਰਾ ਸਾਹਿਬ ਆਪ ਹੀ ਦੇਖਣਗੇ ਭਾਈ, ਜੇ ਤੂੰ ਉਹ ਕਹਿੰਦੇ ਹੁੰਦੇ ਨਾ ਵੀ ਸਾਥ ਨੀ ਦੇ ਸਕਦੇ ਤੇ ਤੁਸੀਂ ਅਗਲੇ ਬੰਦੇ ਨੂੰ ਜਿਹੜਾ ਹੈਗਾ ਆ ਉਹਦਾ ਕੰਮ ਖਰਾਬ ਤਾਂ ਨਾ ਕਰਕੇ ਜਾਓ,
0: ਬਿਲਕੁਲ ਬਿਲਕੁਲ ਦਰੁਸਤ,
1: ਤੁਸੀਂ ਤਾਂ ਆਮ ਆਦਮੀ ਪਾਰਟੀ ਨੂੰ ਜਦੋਂ ਜਦੋਂ ਆਕਸੀਜਨ ਦੀ ਲੋੜ ਪਈ ਹੈਗੀ ਤੁਸੀਂ ਆ ਕੇ ਆਕਸੀਜਨ ਪ੍ਰੋਵਾਈਡ ਕੀਤੀ, ਫੇਰ ਤੁਸੀਂ ਕਹਿੰਦੇ ਹੈਗੇ ਆ ਕਿ ਮੈਂ ਕੰਪਰੋਮਾਈਜ਼ਡ ਨਹੀਂ ਗਾ, ਭਾਈ ਦਾ ਸਪਸ਼ਟ ਪਤਾ ਲੱਗਦਾ ਹੈਗਾ ਭਾਈ ਭਾਈ ਤੁਹਾਡਾ ਕਾਂਗਰਸ ਦਾ ਬੇੜਾ ਗਰਕ ਹੀ ਤਾਂ ਹੋਇਆ ਕਿ ਤੁਹਾਡਾ ਪ੍ਰਧਾਨ ਹੀ ਕੰਪਰੋਮਾਈਜ਼ਡ ਸੀਗਾ ਜੀ, ਤੇ 4.5 ਸਾਲ ਉਹਨੇ ਨਾ ਤਾਂ ਕੋਈ ਧਰਨਾ ਲਾਇਆ ਜੀ, ਨਾ ਕਿਸੇ ਸਰਕਾਰ ਦੀ ਕਿਸੇ ਨੀਤੀ ਦਾ ਵਿਰੋਧ ਕੀਤਾ ਜੀ,
0: ਜੀ ਬਿਲਕੁਲ ਹੈ ਜੀ। ਵੈਸੇ ਅੱਜ ਪ੍ਰਧਾਨ ਬਾਜਵਾ ਸਾਹਿਬ ਨੂੰ ਵੀ ਪੁੱਛਿਆ ਗਿਆ ਕਿ ਪ੍ਰਧਾਨ ਦੇ ਬਾਰੇ, ਤਾਂ ਪੱਤਰਕਾਰਾਂ ਨੇ ਸਵਾਲ ਕੀਤਾ, ਉਹ ਕਹਿੰਦੇ ਭਾਈ ਪਤਾ ਨੀ, ਕਹਿੰਦੇ ਕਦੋਂ ਮੌਸਮ ਬਦਲ ਜਾਂਦਾ ਜਾਂ ਬੱਦਲ ਆ ਜਾਂਦੇ ਆ ਤੇ ਕਦੋਂ ਕਹਿੰਦੇ ਪ੍ਰਧਾਨ ਬਦਲ ਜਾਵੇ ਪਤਾ ਨੀ, ਕਹਿ ਨੀ ਸਕਦੇ ਕਹਿੰਦੇ ਕੁਛ ਜੀ।
1: ਪਰ ਮੈਨੂੰ ਇਹ ਹੈਗਾ ਜੀ ਵੀ ਰਾਹੁਲ ਗਾਂਧੀ ਹੁਣੀ ਨਾ
0: ਜੀ
1: ਫੈਸਲਾ ਲੈਣ ਦੇ ਵਿੱਚ ਬਹੁਤ ਦੇਰੀ ਕਰ ਜਾਂਦੇ,
0: ਪਰ ਅਜੇ ਵੀ ਸਮਾਂ ਹੈਗਾ, ਚੰਗਾ ਸਮਾਂ ਹੈ ਸੈਣੀ ਸਾਹਿਬ, ਜੇ ਲੈ ਲੈਣੇ ਇਸ ਸਮੇਂ ਦੇ ਵਿੱਚ ਫੈਸਲਾ ਚੰਗਾ ਹੋ ਸਕਦਾ ਕੋਈ
1: ਸਰ, ਉਹ ਤਾਂ ਤੁਸੀਂ ਆਪ ਹੀ ਇਹ ਖਬਰ ਕੀਤੀ ਵੀ ਕੈਪਟਨ ਅਮਰਿੰਦਰ ਸਿੰਘ ਵੱਲ ਦੇਖ ਤੇ ਫਿਰੇ ਰਿਹਾ ਜੀ, ਤੇ ਉਹਨੂੰ ਉਦੋਂ ਲਾਇਆ ਕਿਹਨੇ ਸੀ, ਲਾਇਆ ਵੀ ਤਾਂ ਰਾਹੁਲ ਗਾਂਧੀ ਹੋਣਾ ਨੀ ਸੀਗਾ, ਇਹਨਾਂ ਦੀ ਟੀਮ ਜਿਹੜੀ ਹੈਗੀ ਪਹਿਲਾਂ ਲੱਗੀ ਸੀ,
0: ਬਿਲਕੁਲ
1: ਇੱਕ ਸਾਰਾ ਸ਼ਡਯੰਤਰ ਤੁਸੀਂ ਰਚਿਆ ਜੀ, ਹਾਂਜੀ ਉਸ ਕਰਕੇ ਤੁਸੀਂ ਜਿਹੜਾ ਆ ਉੱਥੋਂ ਦਿੱਲੀਓਂ ਬੰਦਾ ਭੇਜਿਆ, ਉਹ ਆ ਕੇ ਪਹਿਲਾਂ ਚੰਨੀ ਨੂੰ ਮਿਲਿਆ, ਚੰਨੀ ਨੂੰ ਨਾਲ ਲੈ ਕੇ ਤੇ ਉਹਨਾਂ ਨੇ ਇਸ ਚੀਜ਼ ਨੂੰ ਤੇ ਹੋਰ ਬੰਦੇ ਪਹਿਲਾਂ ਇਹ ਜਿਹੜਾ ਆ ਰੰਧਾਵੇ ਉਹਨਾਂ ਨੂੰ ਮਿਲ ਕੇ ਤੇ ਫੇਰ ਉਹਨਾਂ ਨੇ ਇੱਕ ਡੇਢ ਟੀਮ ਬਣਾਈ, ਟੀਮ ਬਣਾ ਕੇ ਨਾਲ ਸਿੱਧੂ ਨੂੰ ਵਿੱਚ ਲਿਆ ਜੀ,
0: ਜੀ ਬਿਲਕੁਲ
1: ਉਹ ਸਾਰਾ ਕੁਛ ਕਰਕੇ ਕੈਪਟਨ ਵਾਜ ਏ ਫੋਰਸ ਟੂ ਬੀ ਰੈਕਨ ਵਿਦ,
0: ਹੈਂਜੀ
1: ਕੈਪਟਨ ਇੱਕ ਫੋਰਸ ਸੀ ਜੀ, ਕੈਪਟਨ ਨੂੰ ਇਹਨਾਂ ਨੇ ਢਾਇਆ ਸਾਜਿਸ਼ ਨਾ
0: ਜੀ,
1: ਹੁਣ ਓਹਦਾ ਜਿਹੜਾ ਹੈਗਾ ਰਿਜ਼ਲਟ ਭੁਗਤ ਰਹੇ ਹੈਗੇ ਆ ਕਿ ਇੱਕ ਬੰਦੇ ਦੀ ਕਮਾਂਡ ਥੱਲੇ ਕਾਂਗਰਸ ਆ ਹੀ ਨਹੀਂ ਰਹੀ
0: ਜੀ ਬਿਲਕੁਲ।
1: ਪਰ ਹੁਣ ਸਵਾਲ ਇਹ ਹੈਗਾ ਆ ਕਿ ਕੈਪਟਨ ਸਾਹਿਬ ਦੀ ਤਰਾਸਦੀ ਇਹ ਆ ਕਿ ਉਹਨਾਂ ਨੂੰ ਜਿੱਥੇ ਉਹ ਚੱਲ ਗਏ ਉਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ, ਦੁੱਖ ਆਇਆ ਜੀ, ਉਹਨਾਂ ਨੂੰ ਚੁੱਪ ਕਰਕੇ ਸਾਇਲੈਂਟ ਹੋ ਕੇ ਬਹਿ ਜਾਣਾ ਚਾਹੀਦਾ ਸੀ। ਅੱਜ ਸਾਰਿਆਂ ਨੇ ਵਾਜਾਂ ਮਾਰਨੀਆਂ ਸੀ, ਉਹ ਤੁਹਾਡੀ ਇੱਜ਼ਤ ਸੀ ਜੀ। ਤੁਸੀਂ ਜਿਹੜਾ ਆ ਬੁਢਾਪੇ ਚ ਆ ਕੇ ਗਲਤ ਮੂਵ ਖੇਡ ਗਏ ਜੀ,
0: ਖੇਡ ਗਏ
1: ਤੁਸੀਂ ਉੱਥੇ ਚੱਲ ਗਏ ਜਿੱਥੇ ਜਿਹੜਾ ਹੈਗਾ ਸੀ ਬੇਕਦਰਾਂ ਨਾਲ ਲਾ ਕੇ ਯਾਰੀ ਹੈ ਜੀ, ਆਪਣੀ ਕਦਰ ਗਵਾ ਬੈਠੇ, ਬਸ ਆ ਚੱਕਰ ਆ ਜੀ।
0: ਤੇ ਸੈਣੀ ਸਾਹਿਬ ਆਪਣੇ ਨਾਲ ਦੋ ਸਰੋਤੇ ਨੇ ਸੰਖੇਪ ਦੇ ਵਿੱਚ, ਉਹਨਾਂ ਦੀ ਗੱਲਬਾਤ ਸੁਣ ਕੇ ਇੱਕ ਦੋ ਖਬਰਾਂ ਹੋਰ ਕਰਨੀਆਂ ਨੇ, ਤੇ ਗੁਰੀਮਾਨ ਜੀ ਜੁੜੇ ਹੋਏ ਨੇ ਬਹੁਤ ਚਿਰ ਤੋਂ ਪਹਿਲਾਂ, ਉਹਨਾਂ ਦੀ ਗੱਲ ਸੁਣਦੇ ਆ, ਨਾਲ ਮੁਕੱਦਰ ਜੀ ਵੀ ਉਹਨਾਂ ਦੀ ਵੀ ਗੱਲ ਸੁਣਦੇ।
1: ਸੁਣੋ ਸੁਣੋ ਗੁਰੀਮਾਨ ਜੀ ਬਹੁਤ ਦਿਨਾਂ ਬਾਅਦ ਆਏ ਆ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ।
2: ਗਾਇਤਰੀ ਵਾਲਾ ਪਰ ਇਹਨਾਂ ਤੋਂ ਨਿਬੇੜਨਾ ਨੀ ਹੈਗਾ ਸੌਦਾ ਇਹ
0: ਜੀ।
2: ਤੇ ਦੂਸਰੀ ਗੱਲ, ਹੁਣ ਮਜੀਠੀਆ ਦੇ ਖਿਲਾਫ ਇਹ ਰੌਲਾ ਪਾ ਰਹੇ ਹੈ ਵੀ ਉਹ ਦੁਬਾਰਾ ਕੇਸ ਉੱਪਰ ਕਰ ਲਿਆ ਜਾਂ ਹੁਣ ਫਾਇਦਾ ਫਰੋਣਾ ਲੱਭ ਪਏ। ਪਹਿਲਾਂ ਮੈਨੂੰ ਇਹ ਦੱਸੋ ਵੀ 2013 ਦਾ ਕੇਸ ਚੱਲ ਰਿਹਾ, 40,000 ਪੰਨਿਆਂ ਦੀ ਜਿਹੜੀ ਫਾਈਲ ਬਣੀ ਹੋਵੇ, ਤੇ ਤੁਹਾਨੂੰ ਵਿਆਜ ਮਤਲਬ ਆਹ ਸਿੱਟ ਨੂੰ ਹੁਣ ਦੁਬਾਰਾ ਬਿਆਨ, ਈਡੀ ਨੂੰ ਦੁਬਾਰਾ ਬਿਆਨ ਦਰਜ ਕਰਨ ਹੁਣ ਦਿੱਤੇ ਆ ਇਹਨਾਂ ਨੇ
0: ਜੀ,
2: ਵੀ ਇੰਨੇ ਚਿਰ ਤੋਂ ਜੇ ਕੋਈ ਤੁਹਾਡੇ ਕੋਲ ਅਥੈਂਟੀਕੇਸ਼ਨ ਹੈਗੀ ਹੈ, ਤੁਹਾਨੂੰ ਪਤਾ ਵੀ ਉਹ ਬੰਦਾ ਜਾਂ ਨਸ਼ੇ ਦਾ ਵਪਾਰੀ ਹੈ ਜਾਂ ਪੈਸੇ ਦਾ ਲੈਣ ਦੇਣ ਕਰਦਾ, ਤੂੰ ਚੱਕ ਕੇ ਹੁਣ ਤੱਕ ਅੰਦਰ ਕਾਹਦਾ ਨਹੀਂ ਕੀਤਾ ਨਾ
0: ਜੀ।
2: ਹੁਣ ਜਦੋਂ ਮਤਲਬ ਗਾਇਤਰੀ ਬਿਸ਼ਨੋਈ ਦਾ ਰੌਲਾ ਪੈ ਗਿਆ, ਨਸ਼ੇ ਨੂੰ ਲੈ ਕੇ ਪਤਾ ਵੀ ਅਸੀਂ ਟਾਰਗੇਟ ਹੋ ਰਹੇ ਹਾਂ, ਤਾਂ ਹੁਣ ਮਜੀਠੀਆ ਦੀ ਫਾਈਲ ਕਢਾ ਲਓ। ਵੀ ਮਤਲਬ ਇਹਨਾਂ ਦਾ ਕੰਮ ਇਹੀ ਹੈ ਵੀ ਜਦੋਂ ਕੋਈ ਸਹੀ ਮੁੱਦਾ ਉੱਠਣ ਲੱਗਦਾ ਨਾ, ਲੋਕਾਂ ਦਾ ਮਾਈਂਡ ਡਾਇਵਰਟ ਕਰਕੇ ਦੂਜੇ ਪਾਸੇ ਕਰ ਦਿੰਦੇ,
0: ਧਿਆਨ ਬਦਲਦੇ ਆ ਜੀ,
2: ਵੀ ਆਪਣੀ ਸਾਡੀ ਚੋਰੀ ਲੁਕ ਜੇ ਜੀ।
0: ਜੀ ਬਿਲਕੁਲ ਆ ਜੀ।
2: ਤੇ ਹੁਣ ਤੁਸੀਂ ਆਹ ਦੇਖਿਆ ਪੱਤਰਕਾਰਾਂ ਦਾ ਤਾਂਤਾ ਲੱਗਿਆ ਹੋਇਆ ਜੀ, ਸਾਡੇ 39 ਸੈਕਟਰ ਜਾ ਕੇ ਦੇਖੋ ਉੱਥੇ। ਮੈਂ ਕਹਿੰਦਾ ਰੋਜ਼ 2-4 ਪੱਤਰਕਾਰ ਆਉਂਦੇ, ਪਹਿਲਾਂ ਤਾਂ ਉੱਥੇ 2 ਜਣੇ ਪੁਲਿਸ ਦੀ ਨਫਰੀ ਦੀ, ਹੁਣ ਉੱਥੇ ਨਫਰੀ ਘੱਟੋ ਘੱਟ 50-60 ਬੰਦਿਆਂ ਦੀ ਕਰ ਦਿੱਤੀ ਹੋਈ ਹੈ।
0: ਅੱਛਾ ਜੀ,
2: ਤੁਸੀਂ ਚੋਰ ਨਹੀਂ ਹੈ, ਤੁਹਾਨੂੰ ਅੰਦਰ ਦਿਖਾਣ ਤੁਹਾਨੂੰ ਪ੍ਰੋਬਲਮ ਕੀ ਹੈ ਕਿਸੇ
0: ਜੀ?
2: ਪੰਜਾਬ ਦੇ ਪੱਤਰਕਾਰ ਹੋ ਗਏ, ਪੰਜਾਬ ਦੇ ਲੋਕ ਹੋ ਗਏ, ਅੰਦਰ ਨੀ ਜਾ ਸਕਦੇ,
0: ਪਰ ਜਿਹੜੇ
2: ਦਿੱਲੀ ਤੋਂ ਆ ਗਏ ਉਹ ਬੰਦੇ ਉੱਥੇ ਰਹਿ ਸਕਦੇ ਆ।
0: ਜਾਖੜ ਸਾਹਿਬ ਨੂੰ ਨਹੀਂ ਐਂਟਰ ਕਰਨ ਦਿੱਤਾ, ਉਹਨਾਂ ਨੇ ਤਾਂ ਆਨਲਾਈਨ ਬੁੱਕ ਵੀ ਕਰਾਇਆ ਜੀ।
2: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਹਾਂਜੀ ਉਹ ਵੀ ਗੱਲ ਤੁਹਾਡੇ ਸਾਹਮਣੇ ਹੈ, ਪਰ ਆ ਦੂਸਰੀ ਹੁਣ ਤੁਸੀਂ, ਮੈਂ ਹੁਣ ਮੈਨੂੰ ਕਹਿਣਾ ਨੀ ਚਾਹੀਦਾ, ਆ ਜਿਵੇਂ ਸੈਣੀ ਸਾਹਿਬ ਦੱਸਦੇ ਸੀਗੇ ਜਦੋਂ ਖਹਿਰਾ ਸਾਹਿਬ ਨੇ ਮੁੱਦਾ ਚੁੱਕਿਆ, ਖਹਿਰਾ ਸਾਹਿਬ ਨੇ ਇੱਕ ਮੁੱਦੇ ਨੂੰ ਚੱਕ ਕੇ ਅੱਗੇ ਉਭਾਰ ਰਹੇ ਨੇ, ਵੀ ਇਹ ਤਾਂ ਰਾਜਾ ਸਾਹਿਬ ਨੂੰ ਜਾ ਕੇ ਮਾਫੀਆ ਮੰਗਣ ਦੀ ਕੀ ਲੋੜ ਪਈ,
0: ਜ਼ਰੂਰਤ ਹੈ ਨਹੀਂ।
2: ਮੈਨੂੰ ਤਾਂ ਇਹ ਲੱਗਦਾ ਵੀ ਇਹਨੂੰ ਬਸਾਲਾ, ਜਿਹੜਾ ਬਸਾਲਾ ਕੇਸ ਹੈ, ਇਹਨਾਂ ਨੂੰ ਉਹਦੀ ਫਾਈਲ ਖੁੱਲਦੀ ਨਜ਼ਰ ਆਉਂਦੀ ਹੈ ਤਾਂ ਜਾ ਕੇ ਮਾਫੀਆ ਮੰਗੀ ਜਾਂਦੇ ਬਾਹਰ।
0: ਜੀ ਜੀ ਜੀ,
2: ਮਤਲਬ ਇਹ ਨਾ ਮਤਲਬ ਕਾਂਗਰਸ ਦਾ ਇਸ ਟਾਈਮ ਕੋਈ ਮੌਕਾ ਨੀ ਹਜੇ ਛੱਡਦੀ ਜਿੱਥੇ ਆਪਣੀ ਨੱਕ ਵੱਡੀ ਨਾ ਕਰਾਉਂਦੀ।
0: ਬਿਲਕੁਲ ਹੈ ਜੀ,
2: ਆ ਚੰਨੀ ਹੋ ਗਿਆ ਜੀ, ਇੱਕ ਰਾਜਾ ਬੜੀ ਹੋ ਗਿਆ, ਇਹ ਦੋਨੋਂ ਮਤਲਬ ਕਾਂਗਰਸ ਨੂੰ ਉੱਪਰ ਉੱਠਣ ਹੀ ਨਹੀਂ ਦਿੰਦੇ ਹੈਗੇ। ਬਾਕੀ ਤੁਹਾਨੂੰ ਪਤਾ ਜੀ ਅਕਾਲੀ ਵਾਲੇ ਕੰਮ ਚ, ਹੁਣ ਜਿਹੜਾ ਚਾਵਲਾ ਵਾਲੇ ਕੇਸ ਓਪਨ ਕਰਕੇ ਬੈਠੇ ਵੀ ਚਾਵਲਾ ਨੇ ਆਹ ਕਰ ਲਿਆ, ਚਾਵਲਾ ਨੇ ਉਹ ਕਰ ਦਿੱਤਾ। ਵੀ ਤੁਸੀਂ ਇਹ ਦੇਖੋ ਵੀ ਇੱਕ ਮਹੀਨੇ ਤੋਂ ਬੀਬੀ, ਪਹਿਲੀ ਗੱਲ ਜੇ ਬੀਬੀ ਨਾਲ ਬਲਾਤਕਾਰ ਹੋਇਆ ਉਹ ਸਡਨ ਕਿਉਂਦੀ ਰਿਪੋਰਟ ਦਰਜ ਕਰਾਣਗੇ, ਉਹਦੀ ਮੈਡੀਕਲ ਰਿਪੋਰਟ ਕਿੱਥੇ ਹੈ ਜੀ? ਇੱਕ ਮਹੀਨੇ ਬਾਅਦ ਤੁਸੀਂ ਜਾ ਕੇ ਉਹਨੂੰ ਕੇਸ ਨੂੰ ਹਾਈਪ ਦੇਣ ਲੱਗ ਪੈਂਦੇ ਆ, ਜਦਕਿ ਉਹਦਾ ਬੀਬੀ ਦਾ ਤਾਂ ਪਹਿਲੀ ਨਾ ਸਾਡੇ 90 ਦੇ ਵਿੱਚ ਹੀ ਕੇਸ ਦਰਜ ਹੈ ਜੀ, ਉਹ ਕਿਤੇ ਮਤਲਬ ਦੁੱਧੀ ਧੋਤੀ ਥੋੜੀ ਹੈ ਜੀ ਉਹ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਮਤਲਬ ਇਹ
0: ਨਾਲੇ ਦੇਖੋ 8-10 ਮਹੀਨੇ ਉਹ ਬਾਹਰ ਰਹੀ ਹੈ, ਕੋਈ ਪਰਿਵਾਰ ਦਾ ਮੈਂਬਰ ਪੁੱਛਣ ਵਾਲਾ ਨਹੀਂ ਭਾਈ ਤੂੰ ਕਿੱਧਰ ਤੁਰੀ ਫਿਰਦੀ ਆ, ਘਰ ਪਰਿਵਾਰ ਵੀ ਸਾਹਣਾ ਆ ਜੀ।
2: ਬਿਲਕੁਲ ਬਿਲਕੁਲ ਬਿਲਕੁਲ ਜੀ, ਤੁਹਾਡੇ ਤੁਸੀਂ ਚਲੋ ਸਾਡੇ ਨਾਲ ਵੱਧ ਸਿਆਣੇ, ਤੁਸੀਂ ਦੇਖ ਹੀ ਰਹੇ ਹੈ ਵੀ ਪਤਾ ਨੀ ਇਹ ਇਹਨਾਂ ਨੂੰ ਕਿੱਦਾਂ ਅੱਗੇ ਲੈ ਕੇ ਆ ਰਹੇ ਹੈ, ਕੀ ਸਾਹਮਣੇ ਦੁਨੀਆਂ ਦੇ ਲੈ ਕੇ ਆਉਣਾ ਚਾਹੁੰਦੇ। ਪਰ ਜਿੱਥੇ ਤੱਕ ਮੈਨੂੰ ਲੱਗਦਾ ਇਹਨਾਂ ਕੋਲ ਮਤਲਬ ਕੋਈ ਵੀ ਅੱਜ ਤੱਕ ਆਪਣੀ ਉਪਲਬਧੀ ਕਰਾਉਣ ਲਈ ਮਾਨ ਸਾਹਿਬ ਕੋਲ ਕੋਈ ਸਟੇਜ ਤੇ ਗੱਲ ਹੈ ਨੀ, ਇਹ ਦੱਸਣ ਵੀ ਅਸੀਂ ਆਹ ਕੀਤਾ, ਉੱਥੇ ਸਟੇਜਾਂ ਜਾ ਕੇ ਜਾਂ ਬੀਬੀ ਨੂੰ ਟੂ ਟੂ ਚੇਤੇ ਕਰਾਉਣੀ ਹੈ ਜਾਂ ਵਿਰੋਧੀਆਂ ਨੂੰ ਟਾਰਗੇਟ ਕਰਦੇ, ਹੋਰ ਕੋਈ ਗੱਲ ਹੀ ਨੀ ਹੈਗੀ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਇਹਨਾਂ ਦਾ ਕੌਣ ਸਾਥ ਦਊਗਾ? ਇਹਨਾਂ ਦੇ ਆਪਣੇ ਮੰਤਰੀ ਦੇ ਬਿਆਨ ਨੇ ਜੀ, ਉਹਨਾਂ ਦੀ ਆਪਸੀ ਵੀ ਸਾਨੂੰ 20 ਸੀਟਾਂ ਤੋਂ ਵੱਧ ਨੀ ਆਉਂਦੀਆਂ, ਹੁਣ ਜੇ ਤੁਹਾਨੂੰ ਪਤਾ ਵੀ ਜੇ ਤੁਸੀਂ ਕੀਤਾ ਹੀ ਤਾਂ ਤੁਹਾਨੂੰ 20 ਤੋਂ ਵੱਧ ਕਿੱਥੋਂ ਆ ਜਾਣਗੀਆਂ?
0: ਬਿਲਕੁਲ ਹੈ ਜੀ ਜੀ,
2: ਬਸ ਜੀ ਇਹ ਮਤਲਬ ਮੂਰਖ ਵਾਲੀ ਸਿਆਸਤ ਹੋ ਰਹੀ ਹੈ ਹਰ ਪਾਸੇ ਇਸ
0: ਟਾਈਮ।
2: ਬਾਕੀ ਅਕਾਲੀਆਂ ਦੇ ਤਾਂ ਤੁਸੀਂ ਕਹਿ ਸਕਦੇ ਵੀ ਗ੍ਰਹਿ ਮਾੜੇ ਚੱਲਦੇ ਜੀ, ਉਹ 2 ਸਟੈਪ ਅੱਗੇ ਆਉਂਦੇ ਨੇ, 15 ਸਟੈਪ ਪਿੱਛੇ ਨੂੰ ਜਾਂਦੇ,
0: ਪਿੱਛੇ ਚਲੇ ਜਾਂਦੇ ਜੀ। ਬਿਲਕੁਲ ਹੈ ਜੀ,
2: ਬਿਲਕੁਲ
0: ਧੰਨਵਾਦ, ਥੈਂਕ ਯੂ, ਸਤਿ ਸ੍ਰੀ ਅਕਾਲ,
1: ਸ਼ੁਕਰੀਆ ਜੀ, ਸ਼ੁਕਰੀਆ ਗੁਰੂ ਜੀ, ਸਤਿ
0: ਸ੍ਰੀ ਅਕਾਲ ਜੀ। ਸੈਣੀ ਸਾਹਿਬ ਕੁਝ ਕਹਿਣਾ ਚਾਹੋਗੇ ਗੁਰੂ ਜੀ ਦੀ ਗੱਲ ਤੇ?
1: ਗੁਰੂ ਜੀ ਬਿਲਕੁਲ ਠੀਕ ਕਹਿ ਰਹੇ ਹੈਗੇ ਆ ਜੀ, ਅਕਾਲੀਆਂ ਦੀ ਵੀ ਜਿਹੜੀ ਗੱਲ ਕਹਿ ਰਹੇ ਹੈਗੇ ਆ ਬਿਲਕੁਲ ਠੀਕ ਕਹਿ ਰਹੇ ਜੀ, ਉਹਨਾਂ ਦੇ ਗ੍ਰਹਿ ਚਾਲ ਹੀ ਮਾੜੀ। ਬਾਕੀ ਮੈਨੂੰ ਲੱਗਦਾ ਹੈਗਾ ਇੱਕ ਦਿਨ ਇਦਾਂ ਦਾ ਵੀ ਆ ਜਾਣਾ ਹੈਗਾ ਆ ਵੀ ਉਹ ਜਨਾਨੀ ਨਾ ਕਿਤੇ ਇਹ ਗੱਲ ਕਹਿ ਜਾਏ ਕਿ ਮੈਂ ਭਾਈ ਭਟਕ ਗਈ ਸੀ ਤੇ ਮੈਨੂੰ ਗੁਮਰਾਹ ਕਰ ਲਿਆ ਸੀ ਤੇ ਮੇਰੇ ਨਾਲ ਇਦਾਂ ਦਾ ਕੁਛ ਨੀ ਵਾਪਰਿਆ ਜੀ, ਕਿਤੇ ਇਹੋ ਜਿਹੀ ਗੱਲ ਨਾ ਹੋ ਜਾਏ ਜੀ,
0: ਹੋ ਜਾਏ ਜੀ ਬਿਲਕੁਲ,
1: ਕਿਉਂਕਿ ਪਰਾ ਨੀ ਹੈਗਾ ਜੀ ਵੀ ਇਹ ਜੋ ਕੁਛ ਹੋ ਰਿਹਾ ਹੈਗਾ ਆ, ਕਿਉਂਕਿ ਵਾਕਈ ਭਰਾ ਸਾਹਿਬ ਮੈਡੀਕਲ ਤੋਂ ਬਿਨਾ ਜਿਹੜਾ ਆ ਰੇਪ ਕੇਸ ਦਰਜ ਨਹੀਂ ਹੁੰਦਾ,
0: ਨਹੀਂ ਹੁੰਦਾ ਜੀ,
1: ਉਹਦੀ ਇਨਵੈਸਟੀਗੇਸ਼ਨ ਹੁੰਦੀ ਬਕਾਇਦਾ ਤੌਰ ਤੇ, ਇੱਕ ਤੁਸੀਂ ਐਲੀਗੇਸ਼ਨ ਲਾਇਆ ਵਿਦਆਊਟ ਐਨੀ ਮੈਡੀਕਲ ਜਿਹੜਾ ਆ, ਤੇ ਤੁਸੀਂ ਸਪੈਸਿਫਿਕ ਡੇਟ ਜਿਹੜੀਆਂ ਜਿਹੜੀਆਂ ਹੈਗੀਆਂ ਦੱਸੋ ਜੀ,
0: ਜਦੋਂ ਤੁਹਾਡੇ ਨਾਲ ਹੋਇਆ ਤੁਸੀਂ ਉਸ ਤੇ ਪੇਸ਼ ਕਰਨੀ ਪਊਗੀ, ਬਿਲਕੁਲ ਚਾਰਜ ਸ਼ੀਟ ਤਾਂ ਦੇਣੀ ਪਊਗੀ
1: ਉਸ ਸਰ। ਉਸ ਇੰਸੀਡੈਂਟ ਤੋਂ ਬਾਅਦ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਡੀ ਲੈ ਕੇ ਚੰਡੀਗੜ੍ਹ ਤੱਕ ਜਾਂਦੇ ਰਹੇ ਆ, ਦਵਾਈਆਂ ਲੈਣ ਜਾਂਦੇ ਰਹੇ ਹੈਗੇ ਆ, ਸਾਰਾ ਕੁਛ ਕਰਦੇ ਰਹੇ ਹੈਗੇ, ਰਸਤੇ ਚ ਥਾਣਾ ਕਿਤੇ ਨੀ ਆਇਆ ਸੀਗਾ, ਤੁਸੀਂ ਥਾਣੇ ਚ ਕਿਉਂ ਨੀ ਦੱਸਿਆ? ਮਤਲਬ ਇਹ ਹੈਗਾ ਕਿ ਪਹਿਲੀ ਵਾਰੀ ਵੀ ਤੁਹਾਡੀ ਕੰਸੈਂਟ ਸੀ, ਦੂਜੀ ਵਾਰੀ ਵੀ ਤੁਹਾਡੀ ਕੰਸੈਂਟ ਸੀ, ਤੀਜੀ ਵਾਰੀ ਤੁਹਾਡੀ ਵਿਦਆਊਟ ਕੰਸੈਂਟ ਹੋ ਗਿਆ, ਤੇ ਤੁਸੀਂ ਉਹਨੂੰ ਰੇਪ ਦੱਸਣ ਲੱਗ ਪਏ।
0: ਇਹਨਾਂ ਦਾ ਵੀ ਤਾਂ ਨਿੱਜ ਸੀ ਨਾ, ਪੈਸੇ ਵੀ ਮਿਲਦੇ ਸੀ, ਗੱਡੀਆਂ ਵੀ ਮਿਲਦੀਆਂ ਸੀ, ਦਵਾਈਆਂ ਵੀ ਮਿਲਦੀਆਂ ਸੀ, ਤਾਂ ਹੋਰ ਨਿੱਜ ਵੀ ਤਾਂ ਇਹਨਾਂ ਦਾ ਵੀ ਤਾਂ ਸੀਗਾ ਨਾ ਉਸ ਚੀਜ਼ ਦੇ ਵਿੱਚ।
1: ਫੇਮ ਹੈ ਤਾਂ ਕੰਸੈਂਟ ਹੀ ਹੋਈ ਨਾ ਜੀ, ਪਰ ਉਹ ਕੰਸੈਂਟ ਕੰਡੀਸ਼ਨਲ ਸੀ ਜੀ, ਇੰਨੇ ਕੁ ਪੈਸੇ ਦੇ ਦਿੰਦੇ ਤੇ ਮੈਂ ਤਾਂ ਵੀ ਨੀ ਸੀ ਆਉਣਾ, ਹੁਣ ਵੀ ਨੀ ਆਉਂਦੀ ਮੈਂ, ਜੇ ਪੈਸੇ ਪੂਰੇ ਦਿੱਤੇ ਹੁੰਦੇ ਮੈਨੂੰ, ਪੈਸੇ ਤਾਂ ਮੈਨੂੰ 1,00,000 ਰੁਪਏ ਹੀ ਦਿੱਤਾ
0: ਹਾਂਜੀ।
1: ਇਸ ਕਰਕੇ ਦੇਖੋ ਜੋ ਹਾਲਾਤ ਆ ਚੰਗਾ ਨੀ ਲੱਗਦਾ ਸਾਨੂੰ ਵੀ, ਏਦਾਂ ਦੀ ਗੱਲ ਬੋਲਣੀ ਨਹੀਂ ਚਾਹੀਦੀ ਕਿਸੇ ਲੇਡੀ ਦੀ ਸ਼ਾਨ ਦੇ ਖਿਲਾਫ, ਤੇ ਮਾਫ਼ੀ ਵੀ ਚਾਹੁੰਦੇ ਹੈਗੇ ਆ, ਪਰ ਨਹੀਂ ਸਰ ਜੋ ਹਾਲਾਤ ਦਿਸਦੇ ਹੈਗੇ ਆ ਉਹਦੇ ਲਈ ਮਜਬੂਰ ਹੋ ਜਾਂਦਾ ਬੰਦਾ, ਕਿਉਂਕਿ ਤੁਹਾਡੇ ਕੇਸ ਦੇ ਫੈਕਟਸ ਹੀ ਏਦਾਂ ਦੇ ਹੈਗੇ ਆ, ਔਰ ਉਹਦੇ ਤੇ ਬੰਦਾ ਬੋਲਣ ਲਈ ਮਜਬੂਰ ਹੋ ਜਾਂਦਾ ਜੀ। ਹੁਣ ਬੀਬੀ ਰੂਪ ਕੌਰ ਆ ਗਏ ਜੀ, ਉਹ ਕਹਿੰਦੇ ਹੈਗੇ ਆ ਜੀ ਕਿ ਪਹਿਲਾਂ, ਹੁਣ ਇਹ ਨੀ ਪਤਾ ਇਹ ਸਾਰੀ ਕਨਕੋਕਟਡ ਡਿਜ਼ਾਈਨ ਆ ਕਿਸੇ ਦਾ ਹਾਂਜੀ, ਉਹਨਾਂ ਨੇ ਆ ਕੇ ਜਿਹੜਾ ਆ ਜਦੋਂ ਆ ਗੱਲਬਾਤ ਕੀਤੀ, ਅਗਲਿਆਂ ਨੇ ਕਿਹਾ ਵੀ ਪਾਰਟੀ ਤੋਂ ਬਾਹਰ ਜਾਂਦੇ, ਉਹਨਾਂ ਨੇ ਉਹਨੂੰ ਹੀ ਕਾਹਲੀ ਕਰਦੇ ਆ ਜੀ, ਫਟਾਫਟ ਪਾਰਟੀ ਚੋਂ ਬਾਹਰ ਕੱਢ ਦਿੱਤਾ ਜੀ, ਹੁਣ ਉਹ ਸਕਿਉਰਿਟੀ ਉਹਨਾਂ ਨੇ ਲੈ ਲਈ ਆ ਜੀ।
0: ਜਿਵੇਂ ਕਿ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਐਸ ਜੀ ਪੀ ਸੀ ਦੀਆਂ ਚੋਣਾਂ ਨੂੰ ਉਭਾਰ ਦੇਣ ਦੇ ਵਿਚ ਵੀ ਕਿਤੇ ਨਾ ਕਿਤੇ ਇਹ ਚੀਜ਼ ਕੀਤੀ ਜਾ ਰਹੀ ਆ, ਹੋਰ ਬਹੁਤ ਸਾਰੇ ਹੱਥ ਕੰਡੇ ਜਾਂ ਹੋਰ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ, ਵੱਖਰੀਆਂ ਅਕਾਲੀ ਦਲ ਦੇ ਵਿੱਚੋਂ ਪਾਰਟੀਆਂ ਖੜੀਆਂ ਕਰਵਾ ਕੇ ਵੀ ਦੇਖ ਲਈਆਂ, ਉਹ ਵੀ ਨੀ ਦਾਲ ਗਲੀ, ਤੇ ਹੁਣ ਇਹ ਪਤਾ ਕਿਤੇ ਨਾ ਕਿਤੇ, ਕਿਉਂਕਿ ਮੀਡੀਆ ਦੇ ਵਿੱਚ ਇਹ ਵੀ ਚਰਚਾ ਜ਼ਿਆਦਾ ਚੱਲ ਪਈ ਹੈ ਕਿ ਐਸ ਜੀ ਪੀ ਸੀ ਦੀਆਂ ਚੋਣਾਂ ਨੀ ਕਰਾਈਆਂ ਜਾਂਦੀਆਂ, 15 ਸਾਲ ਹੋ ਗਏ ਨੇ, ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਉਭਾਰਨ ਦੀ ਚੀਜ਼ ਕਹਿ ਸਕਦੇ ਆ।
1: ਇਸ ਵੇਲੇ ਜੋ ਹਾਲਾਤ ਹੈਗੇ ਆ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ, ਉਤੋਂ ਵੀ ਡਿਨਾਈ ਨਹੀਂ ਕੀਤਾ ਜਾ ਸਕਦਾ
0: ਜੀ,
1: ਪੀ ਇਹ ਭਾਈ ਇੰਨੇ ਸਾਲ ਹੋ ਗਏ ਆ ਤੇ ਇਹੀ ਬੰਦੇ ਬੈਠੇ ਹੈਗੇ ਆ ਜੀ, ਤੇ ਇਹਨਾਂ ਕੀ ਇੱਕ ਖੁਦ ਇਹਨਾਂ ਦੇ ਮੂੰਹੋਂ ਵੀ ਇਹ ਗੱਲ ਨਿਕਲੇ ਵੀ ਭਾਈ ਚੋਣਾਂ ਕਰਾਓ ਜੀ,
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਸੇ ਚੀਜ਼ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਜੀ। ਲੈ ਲਓ ਜੀ ਮੁਕੱਦਰ
0: ਜੀ ਨੂੰ ਫਿਰ ਆਪਾਂ ਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ, ਆਨੂੰ ਜੀ ਸਵਾਗਤ ਹੈ ਜੀ।
2: ਹਾਂ ਜੀ ਸਤਿ ਸ੍ਰੀ ਅਕਾਲ ਭਾਰਤ ਭਾਈ ਜੀ, ਸੈਣੀ ਭਾਈ ਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
1: ਸਤਿ ਸ੍ਰੀ ਅਕਾਲ ਵੀਰ ਜੀ,
2: ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਤਾਂ ਚਲੋ ਕਹਿਣਾ ਤਾਂ ਕੀ ਆ ਭਾਰਤ ਬਾਈ ਜੀ, ਆਪਾਂ ਨਾ ਮੈਂ ਤੁਸੀਂ ਜਿਵੇਂ ਗੱਲਬਾਤ ਕਰਦੇ ਹੋ
0: ਜੀ,
2: ਤੇ ਗੱਲ ਇਹ ਆ ਭਾਰਤ ਬਾਈ ਜੀ, ਆਪਾਂ ਨਾ ਕੱਲੀ ਸਿਰਫ ਆਮ ਆਦਮੀ ਪਾਰਟੀ, ਮੈਂ ਜੋ ਮੈਨੂੰ ਲੱਗਦਾ ਕੱਲੀ ਉਹਨਾਂ ਦੀ ਗੱਲ ਨਾ ਕਰੀਏ,
0: ਬਿਲਕੁਲ।
2: ਜੇ ਜਿਹੜੇ ਵੀ ਜਿਹੜੀਆਂ ਜਿਹੜੀਆਂ ਸੰਸਥਾਵਾਂ ਦੇ ਕਾਬਜ਼ ਨੇ ਵੀ ਇਹ ਸ਼੍ਰੋਮਣੀ ਕਮੇਟੀ ਵਾਲੇ ਵੀ ਜੇ ਹੁਣ ਮੰਨ ਲਓ ਵੀ ਤੁਹਾਨੂੰ ਭਾਰਤ ਬਾਈ ਜੀ ਇੱਕ ਕੁਰਸੀ ਤੇ ਬਿਠਾ ਦਈਏ ਆਪਾਂ ਵੀ ਤੁਸੀਂ ਸਾਰੀ ਉਮਰ ਇਹਦੇ ਤੇ ਰਹਿਣਾ ਤੇ ਤੁਹਾਨੂੰ ਫਿਕਰ ਨਾ ਹੋਵੇ ਵੀ ਤੁਸੀਂ ਭਾਵੇਂ ਜੋ ਮਰਜ਼ੀ ਡਿਸੀਜਨ ਲਈ ਜਾਵੋ
0: ਜੀ,
2: ਉਵੇਂ ਇਹ ਜਿਹੜੀ ਬੀਬੀ ਰੂਪ ਕੌਰ ਦੀ ਗੱਲ ਕਰਦੇ ਪਏ ਜਾਂ ਜਿਹੜੀ ਆ ਬੀਬੀ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਕਮਰਿਆਂ ਦੇ ਵਿੱਚ ਕਿਵੇਂ ਰੱਖਿਆ ਗਿਆ ਬਾਈ
0: ਜੀ?
2: ਸਵਾਲ ਆਪਾਂ ਆਮ ਆਦਮੀ ਆਪਾਂ ਨਾ ਇੱਕ ਥੋੜਾ ਜਿਹਾ ਭਾਵੇਂ ਥੋੜਾ ਜਿਹਾ ਹਲਕਾ ਜਿਹਾ ਬਾਇਸ ਹੁੰਦੇ ਹਾਂ ਜਾਂ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਵੀ ਮੰਨ ਲਓ ਇਹ ਨੀ ਚੰਗੇ ਜਾਂ ਦੂਜਾ ਨੀ ਕੋਈ
0: ਜੀ,
2: ਆਪਾਂ ਸੋਚਦੇ ਹੈਗੇ ਵੀ ਇਹ ਗਲਤ ਨੇ ਜਿਹੜੇ ਹੁਣ ਇਸ ਟਾਈਮ ਸੱਤਾ ਦੇ ਵਿੱਚ
0: ਜੀ,
2: ਤੁਸੀਂ ਮੇਰੇ ਤੋਂ ਭਾਰਤ ਬਾਈ ਜੀ ਲਿਖਾ ਕੇ ਲੈ ਲਿਓ, ਤੁਸੀਂ ਜੇ ਮੈਨੂੰ ਨੀ ਪਤਾ ਵੀ ਸੱਤਾ ਬਦਲਣੀ ਹੈ ਕਿ ਨਹੀਂ ਬਦਲਣੀ, ਜਿੱਦਣ ਇਹਨਾਂ ਦੀ ਥਾਂ ਤੇ ਦੂਜੀ ਸਰਕਾਰ ਆ ਗਈ
0: ਜੀ,
2: ਤੇ ਤੁਸੀਂ ਮੈਨੂੰ ਵਿਖਾ ਰਹੇ ਹੋ ਜਿਵੇਂ ਦਾ ਸਿਸਟਮ ਬਾਈ ਜੀ, ਸਾਰਾ ਪਿੱਛੇ ਦਾ ਸਿਸਟਮ ਹੈਗਾ ਇੱਕੋ ਹੀ ਚੱਲਦਾ
0: ਜੀ,
2: ਉਹਦੇ ਚ ਮੈਂ ਮੈਨੂੰ ਆਪਾਂ ਹੋ ਸਕਦਾ ਵੀ ਮੈਨੂੰ ਫਰਕ ਨਾ ਪੈਂਦਾ ਹੋਵੇ, ਮੈਂ ਕਹਿ ਸਕਦਾ ਵੀ ਉਹ ਵੀ ਮੰਨ ਲਓ ਮੇਰਾ ਕੰਮ ਕਾਰ ਠੀਕ ਹੈ, ਮੇਰਾ ਚੱਲੀ ਜਾਂਦਾ, ਮੈਂ ਕਿਤੇ ਸਰਕਾਰ ਬਾਰੇ ਗੱਲ ਨੀ ਕਰਦਾ
0: ਜੀ,
2: ਮੈਂ ਉਹਦੇ ਬਾਰੇ ਮੰਨ ਲਓ ਵੀ ਉਹ ਗੱਲ ਕਰਦਾ, ਕਹਾਣੀ ਤਾਂ ਇੱਕੋ ਹੀ ਆ ਬਾਈ ਜੀ, ਮੈਂ ਹੁਣ ਕੱਲ ਕੁੱਕੀ ਗੱਲ ਸਾਹਿਬ ਦਾ ਪ੍ਰੋਗਰਾਮ ਸੁਣਦਾ ਪਿਆ
0: ਜੀ
2: ਧਵਾਣਾ ਸਾਹਿਬ ਦੇ ਨਾਲ
0: ਜੀ,
2: ਕਹਿੰਦੇ ਵੀ ਕੁੱਕੀ ਗੱਲ ਸਾਹਿਬ ਕਹਿੰਦੇ ਬਹੁਤ ਬਹੁਤ ਵੀ ਬਹੁਤ ਵਧੀਆ ਬੰਦੇ ਨੇ, ਬਹੁਤ ਵਿਜਨਰੀ ਬੰਦੇ ਨੇ
0: ਜੀ,
2: ਪਰ ਮੈਂ ਕੁੱਕੀ ਗੱਲ ਸਾਹਿਬ ਨੂੰ ਮੇਰਾ ਸਵਾਲ ਮੈਂ ਟਵਾਣਾ ਸਾਹਿਬ ਨੂੰ ਕਰਾਂਗਾ ਵੀ ਜਿਹੜਾ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਹੁੰਦਿਆਂ ਤੁਸੀਂ ਦੱਸੋ ਮੈਨੂੰ ਵੀ ਉਹਨਾਂ ਨੇ ਕਿਹੜਾ ਕਿਹੜਾ ਡਿਸੀਜਨ ਇਹੋ ਜਿਹਾ ਲਿਆ ਵੀ ਜਿੱਥੇ ਪੰਜਾਬ ਨੂੰ ਕੋਈ ਫਰਕ ਪਿਆ ਹੋਵੇ
0: ਜੀ,
2: ਕਿਹੜੇ ਕਿਹੜੇ ਵਿਜਨਰੀ ਬੰਦੇ ਸੀ ਜਿੰਨੇ ਪੰਜਾਬ ਦੇ ਖਜ਼ਾਨੇ ਸੀ, ਭਾਵੇਂ ਰੇਤਾ ਹੋਵੇ ਭਾਵੇਂ ਲੀਕਰ ਹੋਵੇ, ਉਹ ਪਹਿਲਾਂ ਕਾਂਗਰਸੀ ਲੁੱਟਦੇ ਸੀ, ਹੁਣ ਝਾੜੂ ਵਾਲੇ ਲੁੱਟਦੇ ਪਏ ਨੇ, ਕੱਲ ਨੂੰ ਅਕਾਲੀ ਲੈ ਜਾਣਗੇ ਇਹਦੇ ਉੱਤੇ, ਇਹੀ ਕਹਾਣੀ ਹੋਣੀ ਹੈ।
0: ਪਰ ਮੁਕੱਦਰ ਬਾਈ ਜੀ ਕਿਸੇ ਹੱਲ ਦੇ ਉੱਤੇ ਤਾਂ ਪਹੁੰਚਣਾ ਪਵੇਗਾ ਨਾ, ਫੇਰ
2: ਕੋਈ ਹੋਵੇ ਨਹੀਂ ਨਹੀਂ ਭਾਰਤ ਬਾਈ ਜੀ ਤੁਸੀਂ ਮੇਰੇ ਤੋਂ ਲਿਖ ਕੇ ਠੀਕ ਹੈ, ਤੁਸੀਂ ਤੁਸੀਂ ਆਪਣੇ ਥਾਂ ਤੇ ਸੈੱਟ ਹੋ, ਸੈਣੀ ਬਾਈ ਜੀ ਆਪਣੇ ਥਾਂ ਤੇ ਸੈੱਟ ਹੋ ਸਕਦੇ, ਕੋਈ ਕਿਤੇ ਸੈੱਟ ਹੋ ਸਕਦਾ, ਹੋ ਸਕਦਾ ਮੈਨੂੰ ਫਰਕ ਨਾ ਪੈਂਦਾ ਹੋਵੇ
0: ਜੀ,
2: ਜੋ ਸਾਡੇ ਦੇਸ਼ ਦਾ ਸਿਸਟਮ ਹੈ ਨਾ ਬਾਈ ਜੀ
0: ਜੀ,
2: ਉਹ ਕਹਾਣੀ ਸਾਰੀ ਉਹ ਸਿਸਟਮ ਤੇ ਟਿਕੀ ਹੈ, ਉਹ ਪੰਜ ਕੁ ਸਾਲਾਂ ਬਾਅਦ ਨਾ ਇੱਕ ਗੁੱਸਾ ਮੰਨ ਲਓ ਮੇਰਾ ਇੱਕ ਸਰਕਾਰ ਤੇ ਗੁੱਸਾ ਹੁੰਦਾ, ਮੈਂ ਉਹਨੂੰ ਲਾ ਦੇਣਾ
0: ਜੀ,
2: ਦੂਜੇ ਨੂੰ ਲੈ ਆਉਣਾ, ਦੂਜੇ ਨੂੰ ਲਾ ਦੇਣਾ, ਤੀਜੇ ਨੂੰ ਲੈ ਆਉਣਾ, ਜੇ ਪਿਛਲੀਆਂ ਸਰਕਾਰਾਂ ਇੰਨੀਆਂ ਵਧੀਆ ਸੀ ਟਿੱਪਣੀ ਨੀ ਕਰ ਸਕਦਾ ਹੈਗਾ, ਪਰ ਜੋ ਮੈਂ ਆਪਣੇ ਆਪਣੇ ਦੇਸ਼ ਦਾ ਸਿਸਟਮ ਵੇਖਦਾ ਪਿਆ
0: ਜੀ,
2: ਇੱਥੇ ਇੱਥੇ ਕਹਾਣੀ ਇੱਕੋ ਹੀ ਹੈ, ਤੁਸੀਂ ਲਿਖ ਕੇ ਲੈ ਲਿਓ, ਜੇ ਮੇਰੀ ਜ਼ਿੰਦਗੀ ਚ ਨੁਕਸਾਨ ਹੋਊਗਾ ਮੈਂ ਜੇ ਮੈਂ ਝੂਠਾ ਹੋ ਜਾ ਮੇਰੀ ਖੁਸ਼ਕਿਸਮਤੀ ਹੈ
0: ਜੀ,
2: ਝਾੜੂ ਵਾਲਿਆਂ ਨੂੰ ਲੈਓ, ਅਕਾਲੀਆਂ ਨੂੰ ਲੈ ਆਓ, ਕਾਂਗਰਸੀਆਂ ਨੂੰ ਲੈ ਆਓ, ਕਿਸੇ ਨੂੰ ਲੈ ਆਓ
0: ਜੀ,
2: ਮੈਂ ਤੁਹਾਨੂੰ ਆਪਣਾ 2-4-10% ਨੁਕਸਾਨ ਹੁੰਦਾ ਵਿਖਾ ਦੂੰਗਾ ਭਾਰਤ ਬਾਈ ਜੀ,
0: ਉਹ ਬਾਈ ਜੀ ਮੈਂ ਤਾਂ
2: ਉਹ ਜੇ ਮੈਨੂੰ ਕੋਈ ਦਾਅਵਾ ਕਰਕੇ ਵਿਖਾ ਦੇ,
0: ਮੈਂ ਤਾਂ ਉਹਦੇ ਤੇ ਗੱਲ ਹੀ ਨਹੀਂ ਕਰਦਾ
2: ਕਿ ਇਹਨੂੰ
0: ਲੈ ਕੇ ਆਈਏ,
2: ਅਸੀਂ ਉਸ ਗੱਲ ਤੇ ਬਾਈ ਜੀ ਭਾਰਤ ਬਾਈ ਜੀ ਅਸੀਂ ਸਿਸਟਮ ਤੇ ਗੱਲ ਹੀ ਨਹੀਂ ਕਰਦੇ, ਅਸੀਂ ਸਿਰਫ ਬੰਦੇ ਬਦਲਣ ਦੀ ਗੱਲ ਕਰਦੇ ਹਾਂ, ਇਹਨੂੰ ਲਾ ਲਓ ਇਹਨੂੰ ਚੜਾ ਲਓ ਇਹਨੂੰ ਲਾ ਲਓ ਇਹਨੂੰ ਚੜਾ ਲਓ, ਸਾਡੀ ਮੰਨ ਲਓ ਪੱਤਰਕਾਰਾਂ ਦੀ ਜਾਂ ਦੂਜੀ ਦੀ ਗੱਲ ਹੀ ਇਹੀ ਹੈ, ਕਿਉਂਕਿ ਮੈਂ ਤਾਂ ਕਈ ਵਾਰੀ ਭਾਰਤ ਬਾਈ ਜੀ ਮੈਂ ਤਾਂ ਤੁਸੀਂ ਬਾਹਰ ਬੈਠੇ ਹੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਭਾਰਤ ਬਾਈ ਜੀ, ਮੈਂ ਅਕਸਰ ਸੋਚਦਾ ਹੁੰਦਾ ਕਈ ਵਾਰੀ ਮੈਂ ਵੈਸੇ ਵੀ ਜੇ ਮੰਨ ਲਓ ਵੀ ਜੇ ਆਪਾਂ ਸੋਚਦੇ ਹਾਂ ਵੀ ਜੇ ਸਾਰਾ ਕੁਛ ਹੀ ਠੀਕ ਹੋ ਜਾਏ, ਕੋਈ ਇਸ਼ੂ ਹੀ ਨਾ ਹੋਵੇ
0: ਜੀ,
2: ਫਿਰ ਪੱਤਰਕਾਰਾਂ ਦੀ ਕੀ ਲੋੜ ਹੈ ਬਾਈ ਜੀ, ਲੋੜ ਹੀ ਕਹਾਣੀ ਹੈ, ਸਾਰਾ ਕੁਛ ਸਮੂਥ ਚੱਲਦਾ ਹੋਵੇ ਸਾਰੀ ਕਹਾਣੀ ਹੈ, ਇਹ ਮੈਨੂੰ ਨਾ ਇਹ ਸਾਰਾ ਸਿਸਟਮ ਮੈਨੂੰ ਇਹ ਰਲਿਆ ਮਿਲਿਆ ਲੱਗਦਾ ਹੈ
0: ਬਾਈ ਜੀ, ਤੁਸੀਂ ਦੇਖੋ ਮੈਂ ਤਾਂ ਇਹ ਕਹਿੰਦਾ ਕਿ ਓਪੋਜੀਸ਼ਨ ਲੈ ਕੇ ਆਓ, ਮੈਂ ਤਾਂ ਪਾਰਟੀ ਕਿਸੇ ਨੂੰ ਲਿਆਉਣ ਦੀ ਗੱਲ ਹੀ ਨਹੀਂ ਕਰਦਾ,
2: ਓਪੋਜੀਸ਼ਨ ਨਹੀਂ ਭਾਰਤ ਬਾਈ ਜੀ, ਓਪੋਜੀਸ਼ਨ ਕਿੱਥੋਂ ਆਊਗੀ, ਇਹੀ ਤਾਂ ਓਪੋਜੀਸ਼ਨ ਹੈਗੀ ਹੈ,
0: ਪੈਦਾ ਕਰਦੀਆਂ ਨਾ ਪਾਰਟੀਆਂ, ਤਾਂ ਅਗਲੇ ਪੈਦਾ ਕਰੀ ਜਾਂਦੇ ਆ, ਓਪੋਜੀਸ਼ਨ ਤਾਂ ਲੋਕਾਂ ਦੇ ਹੱਥ ਦੇ ਵਿੱਚ ਪੈਦਾ ਕਰਨ,
2: ਲੋਕ ਤਾਂ ਬਾਈ ਜੀ ਆਪ ਟਵਾਣਾ ਸਾਹਿਬ ਰੋਜ਼ ਕਹਿੰਦੇ ਆ, ਤੁਸੀਂ ਦੇਖੋ ਨਹੀਂ ਤੁਸੀਂ ਦੇਖੋ ਭਾਰਤ ਬਾਈ ਜੀ ਆਮ ਬੰਦਿਆਂ ਦੀ ਤੁਸੀਂ ਛੱਡ ਦੋ ਗੱਲ
0: ਜੀ,
2: ਅੱਜ ਉਹ ਜਿਹੜਾ ਅਕਸਰ ਹੀ ਉਹ ਟਵਾਣਾ ਸਾਹਿਬ ਨਾਂ ਲੈਂਦੇ ਹੁੰਦੇ ਆ, ਉਹ ਜਿਹੜਾ ਮਹਾਰਾਸ਼ਟਰ ਵਾਲਾ ਉਹ ਕੀ ਕਰਾਟ ਕੀ ਉਹ ਬਾਬਾ ਜਿਹੜਾ ਸੀ ਉਹ
0: ਜੀ,
2: ਉਹ ਪੜ੍ਹੀਆਂ ਲਿਖੀਆਂ ਬੀਬੀਆਂ ਬਾਬੇ ਉਧਰ ਤੁਰੀਆਂ ਜਾਂਦੀਆਂ, ਤੁਸੀਂ ਛੱਡ ਦੋ ਓਪੋਜੀਸ਼ਨਾਂ ਦੀ ਆਮ ਬੰਦਿਆਂ ਦੀ ਕਹਾਣੀ, ਜਿਹਨਾਂ ਨੇ 2 ਟਾਈਮ ਦੀ ਰੋਟੀ ਪਕਾਉਣੀ ਤਾਂ ਖਾਣੀ ਹੈ, ਉਹ ਕਿਹੜੀ ਓਪੋਜੀਸ਼ਨ ਬਾਰੇ ਸੋਚਦੇ ਨੇ ਜੀ, ਉਹਨਾਂ ਨੂੰ ਤਾਂ ਬਸ ਓਨੀ ਓਨਾ ਕੁ ਫਿਕਰ ਹੈ ਵੀ ਬਸ ਵੀ ਸਾਡੇ 2 ਟਾਈਮ ਦੀ, ਹੁਣ ਅਕਾਲੀ ਦਲ ਦੇ ਮਗਰ ਬਥੇਰੀ ਆਪਾਂ ਦੇਖਦੇ ਹਾਂ ਵੀ ਜਾਂ ਹੋਰਾਂ ਦੇ ਪਿੱਛੇ ਫਿਰਦੇ ਨੇ ਕਿ ਕੋਈ ਸਾਡਾ ਘਰ ਬਣਾ ਦੇ ਜੀ, ਕੋਈ ਕੁਛ ਕਰਦੇ ਜੀ, ਉਹਨਾਂ ਦੀ ਛੋਟੀਆਂ ਛੋਟੀਆਂ ਲੋੜਾਂ ਨੇ ਬਾਈ ਜੀ, ਇਸ ਦੇਸ਼ ਦੇ ਵਿੱਚ ਕਿਹੜੀ ਓਪੋਜੀਸ਼ਨ ਤੁਸੀਂ ਭਾਲਦੇ ਹੋ
0: ਜੀ,
2: ਅਸੀਂ ਪੜ੍ਹੇ ਲਿਖੇ ਲੋਕ ਨੀ, ਮੈਂ ਭਾਰਤ ਬਾਈ ਜੀ ਮੈਨੂੰ ਅਫਸੋਸ ਇਸ ਗੱਲ ਤੇ ਹੈ ਵੀ ਅਸੀਂ ਪੜ੍ਹੇ ਲਿਖੇ ਲੋਕ ਜਿਹੜੇ ਅਸੀਂ ਮੇਰੇ ਵਰਗੇ ਲਾ ਲਓ, ਮੈਂ ਤਾਂ ਬਹੁਤਾ ਪੜ੍ਹਿਆ ਲਿਖਿਆ ਨੀ ਹੈਗਾ, ਮੈਂ ਐਵੇਂ ਕਵਾਂ ਮੈਂ ਆਪਣੇ ਉਹਨਾਂ ਚ ਸ਼ਾਮਿਲ ਕਰ ਲਾ, ਮੈਂ ਉਹਨੇ ਜੋਗਾ ਹੈ ਨੀ, ਪਰ ਅਸੀਂ ਖੁਦ ਨੀ ਬਾਈ ਜੀ ਉਸ ਹੱਦ ਤੱਕ ਸੋਚਦੇ ਹੈਗੇ, ਅਸੀਂ ਤਾਂ ਇਹ ਸੋਚਦੇ ਹਾਂ ਵੀ ਭਗਵੰਤ ਮਾਨ ਨੂੰ ਚੁਣ ਲਿਆ ਤੇ ਹੁਣ ਇਹਨੂੰ ਹਟਾਉਣਾ ਹੈ ਤੇ ਦੂਜੇ ਨੂੰ ਬਿਠਾਉਣਾ ਹੈ, ਬਸ ਕਹਾਣੀ ਇੰਨੀ ਹੋਈ ਹੈ,
0: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ,
2: ਇਸ ਕਰਕੇ ਤੁਸੀਂ ਮੈਂ ਤੁਹਾਨੂੰ ਭਾਰਤ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਕਹਿਣ ਗਿਆ ਵਾ, ਤੁਸੀਂ ਮੇਰੀ ਗੱਲ ਤੇ ਮੇਰੀ ਖੁਸ਼ਕਿਸਮਤੀ ਹੋਵੇਗੀ ਜੇ ਮੈਂ ਝੂਠਾ ਹੋਵਾਂ, ਇਸ ਤੋਂ ਬਾਅਦ ਜਿਹੜੀ ਵੀ ਸਰਕਾਰ ਬਣੇਗੀ ਮੈਂ ਕਹਿੰਦਾ ਭਗਵੰਤ ਮਾਨ ਦੀ ਸਰਕਾਰ ਬਦਲ ਕੇ ਹੋਰ ਬਣ ਜੇ ਤੇ ਮੈਂ ਤੁਹਾਨੂੰ ਸਾਲ ਬਾਅਦ ਭਾਰਤ ਬਾਈ ਜੀ ਪੁੱਛਾਂਗਾ ਵੀ ਕਿੱਥੇ ਆ ਉਹ ਰੰਗਲਾ ਪੰਜਾਬ, ਬਸ ਕਹਾਣੀ ਇੰਨੀ ਹੋਈ
0: ਜ਼ਰੂਰ ਜੀ,
2: ਤੇ ਤੁਸੀਂ ਮੈਨੂੰ ਜਵਾਬ ਦਿਓ ਵੀ ਇੱਥੇ
0: ਕਹਾਣੀ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
2: ਠੀਕ ਹੈ, ਸਤਿ ਸ੍ਰੀ ਅਕਾਲ ਬਾਈ ਜੀ
0: ਜੀ, ਦੋਸਤੋ ਇਸ ਤਰ੍ਹਾਂ ਜੀ ਮੁਕੱਦਰ ਬਾਈ ਜੀ, ਹਾਂਜੀ ਸੈਣੀ ਸਾਹਿਬ ਜੀ, ਅਨੂ ਜੀ,
1: ਏਦਾਂ ਨਾ ਜੀ, ਕੈਪਟਨ ਸਾਹਿਬ ਬਾਰੇ ਤਾਂ ਜਿਹੜੀ ਗੱਲ ਕਹਿ ਕੇ ਗਏ, ਮੈਂ ਤਾਂ ਉਹਦੇ ਬਾਰੇ ਪਹਿਲਾਂ ਹੀ ਕਹਿਤਾ ਹੈਗਾ ਨਾ ਜੀ, ਉਹ ਕਿਸੇ ਨੇ ਕਿਹਾ ਸੀਗਾ ਕੋਈ ਬਾਬਾ ਗਿਆ ਕਿਸੇ ਦੇ ਖੈਰ ਲੈਣ ਬੀਬੀ ਕੋਲ, ਤੇ ਬੀਬੀ ਨੂੰ ਕਹਿੰਦਾ ਬੀਬੀ ਬੇੜਾ ਬੜਾ ਸੋਹਣਾ ਬੰਨਿਆ ਆ, ਕਹਿੰਦੀ ਰੰਡੀ ਵੀ ਇਹਦੀ ਚਿੱਟੀ ਆ ਜੀ, ਹਾਂਜੀ, ਸੋ ਇਸ ਕਰਕੇ ਭਾਈ ਇਹ ਚਿੱਟੀ ਚੁਨੀ ਕੈਪਟਨ ਹੀ ਦਵਾ ਗਿਆ ਆ,
0: ਹਾਂਜੀ,
1: ਸੋ ਇਸ ਕਰਕੇ ਹੁਣ ਜਿੱਥੇ ਤੱਕ ਮੁਕੱਦਰ ਵੀਰ ਦੀ ਗੱਲ ਕਰਦੇ ਆ ਵੀ ਹਾਂਜੀ ਵੀ ਸਿਸਟਮ ਦੀ ਗੱਲ ਕਰਦੇ ਆ ਨਾ, ਹੁਣ ਮੁਕੱਦਰ ਵੀਰ ਜੀ ਸਿਸਟਮ ਆਮ ਬੰਦਾ ਦੇ ਨਹੀਂ ਬਦਲਣਾ, ਅਸੀਂ ਜਿਹਨਾਂ ਨੂੰ ਚੁਣਦੇ ਆ ਨਾ ਜੀ, ਉਹਨਾਂ ਨੂੰ ਚੁਣਦੇ ਹੀ ਇਸੇ ਕਰਕੇ ਆ ਕਿ ਉਹ ਇੱਕ ਏਦਾਂ ਦਾ ਸਿਸਟਮ ਏਦਾਂ ਦਾ ਨਿਯਾਮ ਕ੍ਰੀਏਟ ਕਰਨ। ਦੇਖੋ ਕਾਨੂੰਨ ਘੜਨ ਦੀ ਪਾਵਰ ਉਹਨਾਂ ਕੋਲ ਹੁੰਦੀ ਆ ਜੀ, ਸਿਸਟਮ ਬਣਾਉਣ ਦੀ ਪਾਵਰ ਉਹਨਾਂ ਕੋਲ ਹੁੰਦੀ ਆ, ਅਸੀਂ ਵੀ ਚਾਹੁੰਦੇ ਹੈਗੇ ਆ ਕਿ ਰੋਸ਼ਨ ਦਿਮਾਗ ਬੰਦੇ ਅੱਗੇ ਆਉਣ, ਉਹ ਆ ਕੇ ਇੱਕ ਵਧੀਆ ਸਿਸਟਮ ਬਣਾਉਣ ਜੀ, ਉਸ ਸਿਸਟਮ ਦੇ ਤਹਿਤ ਸਾਡੇ ਬੱਚਿਆਂ ਨੂੰ ਤੈਅ ਸਮੇਂ ਅੰਦਰ ਉਹਨਾਂ ਦੇ ਇਗਜ਼ਾਮ ਹੋਣ, ਤੈਅ ਸਮੇਂ ਅੰਦਰ ਉਹਨਾਂ ਨੂੰ ਰੁਜ਼ਗਾਰ ਮਿਲੇ, ਤੇ ਉਹਦੇ ਵਿੱਚ ਜਿਹੜਾ ਆ ਉਹਨਾਂ ਦਾ ਟਾਈਮ ਵੇਸਟ ਨਾ ਜਾਵੇ, ਤੇ ਕਰਪਸ਼ਨ ਮੁਕਤ ਜਿਹੜਾ ਹੈਗਾ ਆ ਪ੍ਰਸ਼ਾਸਨ ਹੋਵੇ, ਇਹ ਚੀਜ਼ਾਂ ਦਾ ਸੁਪਨਾ ਲੈ ਕੇ ਹੀ ਤਾਂ ਅਸੀਂ ਵੋਟਾਂ ਪਾਉਂਦੇ ਹੈਗੇ ਆ ਜੀ, ਕਰੀਏ ਕੀ ਜਿਹਨਾਂ ਨੂੰ ਚੁਣਦੇ ਹੈਗੇ ਜੇ ਉਹ ਫੇਰ ਆ ਕੇ ਸਿਸਟਮ ਇੰਨਾ ਹਾਵੀ ਆ, ਉਹ ਜਿਹੜਾ ਸਿਸਟਮ ਆ ਉਹ ਸਿਸਟਮ ਬਦਲਣ ਤੋਂ ਪਹਿਲਾਂ ਹੀ ਉਹ ਪਹਿਲੇ ਸਿਸਟਮ ਦੇ ਵਿੱਚ ਇਨਵੋਲਵ ਹੋ ਜਾਂਦੇ ਹੈਗੇ ਆ ਜੀ, ਕਿਉਂਕਿ ਸਿਸਟਮ ਇੰਨਾ ਕਰਪਟ ਆ, ਉਹ ਬੰਦੇ ਨੂੰ ਇੰਨਾ ਈਜ਼ੀ ਮਨੀ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਆ, ਉਹ ਫੇਰ ਐਸ਼ ਪ੍ਰਸਤੀ ਚ ਪੈ ਜਾਂਦਾ ਜੀ। ਕੈਪਟਨਸੀ ਤਾਂ ਉਹ ਰਾਤ ਨੂੰ ਮਹਿਫਲਾਂ ਲੱਗਦੀਆਂ ਸੀਗੀਆਂ ਤੇ ਉੱਥੇ ਵਿਦੇਸ਼ੀ ਦਾਰੂ ਪੀਂਦੇ ਸੀ ਜੀ, ਹੋਣ ਵਾਲੇ ਆ ਤੇ ਤਾਂ ਵੀ ਉਹਨਾਂ ਦਾ ਵੀ ਇਹੀ ਪਤਾ ਲੱਗਦਾ ਆ ਜੀ, ਤੇ ਬਾਕੀ ਉਹ ਵਿਲਾਸਤਾ ਦੀ ਜਿੰਦਗੀ ਇਹ ਸਿਸਟਮ ਦੇ ਦਿੰਦਾ ਆ ਜੀ ਨੇਤਾਵਾਂ ਨੂੰ, ਉਹ ਜਿਹੜੀ ਵਿਲਾਸਤਾ ਆ ਉਹ ਫੇਰ ਜਿਹੜਾ ਕੁਛ ਕਰਨ ਨਹੀਂ ਦਿੰਦੀ ਜੀ।
0: ਸੈਣੀ ਸਾਹਿਬ ਹੁਣ ਜੇ ਇਸ ਆਸ ਦੇ ਨਾਲ ਆਪਾਂ ਇਹ ਸਾਰੀ ਚੀਜ਼ ਨੂੰ ਛੱਡ ਦਈਏ ਤਾਂ ਫਿਰ ਤਾਂ ਗਦਰੀ ਬਾਬੇ ਤੋਂ ਲੈ ਕੇ ਜਾਂ ਉਹਨਾਂ ਤੋਂ ਪਹਿਲਾਂ ਜਿਹੜੇ ਯੋਧੇ ਹੋਏ ਨੇ, ਗੁਰੂ ਸਾਹਿਬ ਹੋਏ ਨੇ, ਜਾਂ ਉਹ ਤੋਂ ਪਿਛਲੀਆਂ ਗੱਲਾਂ ਕਰ ਲਈਏ, ਅੱਜ ਦੀਆਂ ਗੱਲਾਂ ਕਰ ਲਈਏ, ਜਿਹੜਾ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਦੇਸ਼ ਨੂੰ, ਚਾਹੇ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦੇ ਨਾਮ ਨੇ, ਚਾਹੇ ਕਾਲੇ ਪਾਲੀਆਂ ਦੀਆਂ ਜੇਲਾਂ ਕੱਟੀਆਂ ਨੇ, ਆਪਣੀਆਂ ਜ਼ਮੀਨਾਂ ਕੁਰਕਰ ਕਰਾਈਆਂ ਨੇ, ਫਿਰ ਤਾਂ ਉਹਨਾਂ ਨੂੰ ਵੀ ਕੋਈ ਜ਼ਰੂਰਤ ਹੀ ਨਹੀਂ ਸੀ ਇਹਨਾਂ ਚੀਜ਼ਾਂ ਦੇ ਬਾਰੇ ਸੋਚਣ ਦੀ, ਵੀ ਅਸੀਂ ਕੀ ਨਵੇਂ ਇੱਕ ਸਮਾਜ ਨੂੰ ਸਿਰਜਣਾ ਚਾਹੁੰਦੇ ਹਾਂ, ਇੱਕ ਨਵਾਂ ਸੁਪਨਾ ਸਾਡਾ ਹੈ ਜੀ।
1: ਭਾਰਤ ਸਾਹਿਬ ਤੁਸੀਂ ਠੀਕ ਕਹਿੰਦੇ ਹੈਗੇ ਆ, ਪਰ ਕੀ ਆ ਮਨੁੱਖ ਦੀ ਪ੍ਰਵਿਰਤੀ ਆ ਸੰਘਰਸ਼ ਕਰਨਾ, ਅਸੀਂ ਸੰਘਰਸ਼ ਕਰਨਾ ਹੈਗਾ ਆ, ਅਸੀਂ ਜੋ ਇੱਥੇ ਦਾ ਨਿਜ਼ਾਮ ਆ ਉਹ ਤੋਂ ਬਾਹਰ ਥੋੜਾ ਜਾ ਸਕਦੇ ਹੈਗੇ ਆ ਜੀ, ਜਾਂ ਤਾਂ ਫਿਰ ਬਿਲਕੁਲ ਤੁਸੀਂ ਜਿਹੜਾ ਹੈਗਾ ਆ ਜੀ ਸਭ ਕੁਛ ਛੱਡ ਛਡਾ ਕੇ ਜੀ ਦੇ ਸਾਧ ਬਣ ਜਾਓ, ਜਾਂ ਸਭ ਕੁਛ ਜੇ ਸਿਸਟਮ ਚ ਰਹਿੰਦੇ ਹੈਗੇ ਆ, ਅਸੀਂ ਗ੍ਰਸਤੀ ਆ, ਬੱਚੇ ਪਾਲਣੇ ਆ, ਅੱਜ ਸਾਨੂੰ ਨਹੀਂ ਲੋੜ ਹੈਗੀ ਜੀ ਸਿਸਟਮ ਦੀ, ਜਿੱਦਾਂ ਇਹਨਾਂ ਦੇ ਵੀ ਇੰਡੀਪੈਂਡੈਂਟ ਬਿਜਨਸ ਆ, ਮੁਕੱਦਰ ਜੀ ਦਾ ਵੀ, ਮੇਰਾ ਵੀ ਇੰਡੀਪੈਂਡੈਂਟ ਬਿਜਨਸ ਆ, ਅਸੀਂ ਰਾਜਨੀਤਿਕ ਜਿਹੜੀ ਹੈਗੀ ਆ ਮਤਲਬ ਪ੍ਰਣਾਲੀ ਤੋਂ ਨਹੀਂ ਕੁਛ ਜਿਹੜਾ ਲੈਣਾ ਹੁੰਦਾ ਹੈਗਾ, ਸਾਡਾ ਕੋਈ ਸਵਾਰਥ ਨਹੀਂ ਹੈ, ਪਰ ਇਹ ਕਿੱਥੇ ਗਰੰਟੀ ਹੈਗੀ ਕਿ ਕੱਲ ਨੂੰ ਸਾਡੇ ਬੱਚਿਆਂ ਨੇ ਇਹ ਕੰਮ ਨਹੀਂ ਕਰਨਾ ਹੈਗਾ ਜਾਂ ਕਿਸੇ ਸਰਕਾਰੀ ਗੱਲ ਦੇ ਵਿੱਚ ਨਹੀਂ ਇਨਵੋਲਵ ਹੋਣਗੇ ਜੀ। ਸੋ ਅਸੀਂ ਇੱਕ ਸਿਸਟਮ ਜਿਹੜਾ ਆ ਉਹਦੇ ਨਿਰਮਾਣ ਵਾਸਤੇ ਹੀ ਰੋਸ਼ਨ ਦਿਮਾਗ ਬੰਦਿਆਂ ਦੀ ਭਾਲ ਕਰਦੇ ਆ ਜੀ, ਮੇਰੀ ਇਹ ਬੇਨਤੀ ਸੀ।
0: ਬਿਲਕੁਲ ਦਰੁਸਤ ਹੈ ਜੀ, ਤੇ ਸੈਂਟ ਸਾਹਿਬ ਆਖਰ ਦੇ ਵਿੱਚ ਜਾਂਦੇ ਜਾਂਦੇ ਆਪਣੇ ਜਿਹੜੇ ਨੇ ਵਾਰਸ ਪੰਜਾਬ ਵਾਲੇ ਨੇ ਜੀ, ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਉਂਦੀਆਂ ਨੇ, ਪਹਿਲਾਂ ਤਾਂ ਕਹਿੰਦੇ ਜੀ ਅਸੀਂ ਆਪਣੇ ਆਪ ਇੰਡੀਪੈਂਡੈਂਟ ਸਾਰਾ ਕੁਝ ਕਰਾਂਗੇ, ਵਿੱਚੇ ਸਮਝੌਤੇ ਦੀ ਗੱਲ ਹੁੰਦੀ ਸੀ, ਪਰ ਹੁਣ ਇਹਨਾਂ ਦੀ ਪਾਰਟੀ ਨਹੀਂ ਰਜਿਸਟਰ ਹੋ ਰਹੀ ਜੀ।
1: ਉਹ ਦੇਖੋ ਜੀ ਗੱਲ ਏਦਾਂ ਹੈਗੀ ਆ, ਉਹ ਚੋਣ ਕਮਿਸ਼ਨ ਜਿਹੜਾ ਹੈਗਾ ਆ ਉਹ ਇਹਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਉਹ ਇੱਥੇ ਕਿੰਤੂ ਕਰ ਰਿਹਾ ਹੈਗਾ ਜੀ, ਕਿ ਇਸ ਚੀਜ਼ ਦਾ ਵੈਰੀਫਾਈ ਕਰਦੇ ਹੈਗੇ ਆ ਜੀ ਕਿ ਪਾਰਟੀ ਜਿਹੜੀ ਆ ਉਹਦਾ ਨੈਸ਼ਨਲ ਕਰੈਕਟਰ ਕਿੱਦਾਂ ਦਾ ਆ ਜੀ। ਹੈ ਤਾਂ ਇਹ ਜਿਹੜੀ ਗੱਲ ਉਹ ਕਹਿ ਰਿਹਾ ਹੈਗਾ ਜੀ, ਇਟ ਇਜ਼ ਬਿਯੋਂਡ ਦੀ ਜੁਰਿਸਡਿਕਸ਼ਨ ਆਫ ਇਲੈਕਸ਼ਨ ਕਮਿਸ਼ਨਰ
0: ਜੀ।
1: ਇਲੈਕਸ਼ਨ ਕਮਿਸ਼ਨਰ ਨੇ ਤਾਂ ਇਹ ਆ ਜੀ ਕਿ ਤੁਹਾਡੀਆਂ ਰਿਕੁਆਇਰਮੈਂਟ ਕੀ ਆ ਉਹ ਦੱਸੋ
0: ਜੀ,
1: ਜੇ ਉਹਦੇ ਵਿੱਚ ਕੋਈ ਫੁੱਲਫਿਲ ਨਹੀਂ ਹੁੰਦਾ ਹੈਗਾ ਜਾਂ ਕੋਈ ਤਕਨੀਕੀ ਨੁਕਸ ਹੈਗਾ ਆ ਤੇ ਉਹ ਦੱਸੋ ਤੁਸੀਂ। ਤੁਸੀਂ ਜਿਹੜਾ ਹੈਗਾ ਆ ਕਿਸੇ ਚੀਜ਼ ਨੂੰ ਜੱਜ ਕਰਨ ਵਾਲੇ ਕੌਣ ਹੁੰਦੇ ਹੈਗੇ ਆ ਜੀ, ਕਿਸੇ ਦਾ ਨੈਸ਼ਨਲ ਕਰੈਕਟਰ ਹੈਗਾ ਜਾਂ ਹੈ ਨਹੀਂ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਗਏ ਸੀ, ਉਹ ਕੱਲ ਤੱਕ ਦਾ ਟਾਈਮ ਹੈਗਾ ਆ ਇਹਨਾਂ ਨੂੰ ਦਿੱਤਾ, ਕੱਲ ਪਹਿਲੀ ਤਰੀਕ ਹੈਗੀ ਆ ਜੀ, ਇੱਕ ਤਰੀਕ ਜਿਹੜੀ ਆ ਉਹ ਜੱਜ ਸਾਹਿਬ ਨੇ ਦਿੱਤੀ ਹੈਗੀ ਵੀ ਜਾਓ ਦੱਸੋ, ਤੇ ਨਾਲ ਇਹ ਵੀ ਦੱਸੋ ਕਿ ਕਿਤੇ ਇਹੋ ਜਿਹੀ ਗੱਲ ਤਾਂ ਨੀ ਕਿ ਇਹਨਾਂ ਤੋਂ ਬਾਅਦ ਕਿਸੇ ਨੇ ਅਪਲਾਈ ਕੀਤਾ ਹੋਵੇ ਤੇ ਤੁਸੀਂ ਉਹਨੂੰ ਰਜਿਸਟਰ ਕਰ ਲਿਆ ਹੋਵੇ ਤੇ ਇਹਨਾਂ ਨੂੰ ਅਜੇ ਤੱਕ ਨਾ ਕੀਤਾ ਹੋਵੇ।
0: ਕੀ ਬਾਤ ਹੈ ਜੀ,
1: ਹਾਂਜੀ, ਉਹ ਪੁੱਛਣਗੇ ਜੀ, ਉੱਥੇ ਸਪਸ਼ਟ ਜਿਹੜਾ ਹੋ ਜਾਊਗਾ ਹੋ ਜਾਏਗਾ ਜੀ, ਮੈਨੂੰ ਲੱਗਦਾ ਹੈਗਾ ਹੋਰ ਕੁਛ ਨੀ ਹੈਗਾ ਹੋ ਜਾਏਗਾ, ਪਰ ਇਹ ਆ ਕਿ ਇਹਨਾਂ ਨੇ ਰਾਈਟ ਟਾਈਮ ਦੇ ਉੱਤੇ ਹਾਈ ਕੋਰਟ ਮੂਵ ਕਰ ਲਿਆ, ਨਹੀਂ ਤਾਂ ਇਹੋ ਜਿਹੇ ਕੰਮ ਜਿਹੜੇ ਹੈਗੇ ਨਾ ਪੋਲੀਟੀਕਲ ਕੰਮ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨਰ ਤਾਂ ਜਿਹੜਾ ਆ ਜੋ ਸੈਂਟਰ ਹਰੀ ਝੰਡੀ ਦਿੰਦਾ ਉਹ ਹੀ ਕਰਦਾ ਜੀ, ਬਾਕੀ ਕੁਛ ਨੀ ਕਰਦੇ ਜੀ।
0: ਬਿਲਕੁਲ,
1: ਸੋ ਮਿਲ ਜਾਏਗਾ ਜੀ, ਹੋ ਜਾਏਗੀ ਰਜਿਸਟਰ, ਕਿਉਂਕਿ ਮਾਮਲਾ ਕੋਰਟ ਚ ਆ ਗਿਆ
0: ਜੀ। ਸੈਣੀ ਸਾਹਿਬ ਆਖਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਗੱਲ ਕਰਕੇ ਫਿਰ ਤੁਸੀਂ ਜਾਂਦੇ ਜਾਂਦੇ ਜ਼ਰੂਰ ਆਪਣੀ ਗੱਲ ਵੀ ਕਰਿਓ, ਜਾਂ ਪਹਿਲਾਂ ਕਰ ਲਓ ਤੁਸੀਂ ਗੱਲ। ਹਾਂਜੀ,
1: ਤੁਸੀਂ SIR ਦੀ ਗੱਲ ਕਰਨ ਲੱਗੇ ਹੈਗੇ ਆ ਜੀ।
0: ਫਾਰਮ 6 ਦੇ ਵਿੱਚ ਦੇਖੋ ਸਟੈਪ ਬੈਕ ਕਰਨਾ ਪੈ ਗਿਆ ਜੀ, ਕਹਿੰਦੇ ਪਹਿਲਾ ਫਾਰਮ ਵਿੱਚ ਪਰ ਜਿਹੜੇ 13,000-14,000 ਜਿਹੜੀਆਂ ਵੋਟਾਂ ਜਿਹੜੀਆਂ ਨੇ ਉਹ ਕੱਟ ਹੋ ਗਈਆਂ ਜਾਂ ਕਿਤੇ ਬਾਹਰ ਹੋ ਗਈਆਂ।
1: 14 ਕਰੋੜ ਸਰ, 14 ਕਰੋੜ।
0: ਹਾਂਜੀ,
1: 14 ਕਰੋੜ, 13-14 ਕਰੋੜ ਆ ਜੀ।
0: ਹੋ ਗਈਆਂ ਜੀ, ਬਿਲਕੁਲ ਜੀ।
1: ਹਾਂਜੀ, ਸੋ ਇਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਜਿਹੜੇ ਇੱਥੋਂ ਛੱਡ ਹੋਏ ਆ ਜੀ, ਔਰ ਉਸ ਚੀਜ਼ ਦਾ ਫਾਇਦਾ ਜਿਹੜਾ ਆ ਉਹ ਆਪੋਜੀਸ਼ਨ ਪਾਰਟੀਆਂ ਲੈਣਗੀਆਂ ਜੀ। ਔਰ ਕਾਰਨ ਇਹ ਹੈਗਾ ਨਾ ਜੀ, ਉਹ 14 ਕਰੋੜ ਬੰਦੇ ਉਹ ਨੀ ਹੈਗੇ ਕਿ ਜਿਹੜੇ ਨਜ਼ਰ ਨਹੀਂ ਆ ਰਹੇ, ਉਹ ਸਾਹਮਣੇ ਨਜ਼ਰ ਆ ਰਹੇ ਹੈਗੇ ਆ ਬੰਦੇ ਜਿਹੜੇ ਹੈਗੇ ਆ ਜੀ, ਪ੍ਰੋਮੀਨੈਂਟ ਬੰਦੇ ਜਿਹੜੇ ਆ ਉਹਨਾਂ ਦੇ ਵਿੱਚ ਮਿਸ ਹੋਏ ਜੀ ਉਸ ਫਾਰਮ 6 ਕਰਕੇ ਜੀ। ਹੁਣ ਜਿਹੜਾ ਹੈਗਾ ਪੁਰਾਣਾ ਫਾਰਮ, ਭਾਈ ਤੁਸੀਂ ਇੱਥੇ ਅੰਡਰਟੇਕਿੰਗ ਦੇਣੀ ਆ ਕਿ ਮੇਰੀ ਇਸ ਵੋਟ ਤੋਂ ਅਲਾਵਾ ਹੋਰ ਕਿਸੇ ਸਟੇਸ਼ਨ ਤੇ ਵੋਟ ਹੈ ਨੀ ਜੀ।
0: ਪਰ ਸਾਹਿਬ ਦੋ ਰਾਹ ਆ ਨਾ, ਜਿੱਥੇ SIR ਚ ਹੋ ਚੁੱਕੀ ਹੈ ਉੱਥੇ ਫਾਰਮ ਜਿਹੜਾ ਪੁਰਾਣਾ ਲਾਗੂ ਕਰਤਾ, ਤੇ ਜਿੱਥੇ ਹੁਣ ਜਿਹੜੀ ਆ ਹੋ ਰਹੀ ਹੈ ਉੱਥੇ ਪੋਰਟਲ ਦੇ ਉੱਤੇ ਉਹੀ ਫਾਰਮ ਚੱਲ ਰਿਹਾ ਜਿੰਨਾ ਚਿਰ SIR ਚੱਲ ਰਹੀ ਹੈ ਜੀ। ਇਹ ਦੋ ਚਿੱਤੀ ਨੀ ਪੈਦਾ ਕਰਤੀ ਹੋਰ ਵੀ ਇਹਨਾਂ ਨੇ, ਜਿਆਦਾ ਤੁਸੀਂ ਸਾਰਾ ਕੁਝ ਕੈਂਸਲ ਕਰ ਦਿਓ ਜੀ।
1: ਨਹੀਂ ਨਹੀਂ ਨਹੀਂ ਸਰ, ਹੁਣ ਜਿੱਥੇ ਹੋਏਗੀ ਉੱਥੇ ਜਿਹੜਾ ਹੈਗਾ ਆ ਪੁਰਾਣਾ ਫਾਰਮ ਲੱਗ ਜਾਏਗਾ
0: ਜੀ,
1: ਜਿੱਥੇ ਜਿਹੜਾ ਹੋ ਚੁੱਕੀ ਆ ਉਹ ਐਜ਼ ਇਟ ਇਜ਼ ਹੀ ਰਹੇਗੀ
0: ਜਿਹੜੀ ਚੱਲ ਰਹੀ ਹੈ ਜੀ,
1: ਕਿਉਂਕਿ ਉੱਥੇ ਤਾਂ ਦੁਬਾਰਾ ਫਾਰਮ
0: ਸੂਬਿਆਂ ਚ ਚੱਲ ਰਹੀ ਹੈ, ਉੱਥੇ ਤਾਂ ਇਹੀ ਲਾਗੂ ਕੀਤਾ ਹੋਇਆ ਨਾ ਨਵਾਂ ਫਾਰਮ।
1: ਨਹੀਂ ਸਰ, ਨਹੀਂ ਨਹੀਂ ਨਹੀਂ ਨਹੀਂ
0: ਜੀ,
1: ਉੱਥੇ ਪੁਰਾਣਾ ਹੁਣ ਅੱਗੇ ਲੱਗੇਗਾ ਜੀ,
0: ਵੀ
1: ਪੁਰਾਣੇ ਫਾਰਮ ਦੇ ਅਨੁਸਾਰ ਹੋ ਜਾਏਗਾ, ਤੇ ਜਿਹੜਾ ਆ ਉਹ ਨਵੇਂ ਫਾਰਮ ਨਾਲ ਜਿਹੜਾ ਹੈਗਾ ਉਹ ਜਾਨੀ ਕਿ ਨਵਾਂ ਫਾਰਮ ਖਤਮ ਕਰ ਦਿੱਤਾ, ਵੀ ਪੁਰਾਣੇ ਫਾਰਮ ਦੇ ਨਾਲ ਹੀ ਹੁਣ ਅੱਗੇ ਹੋਏਗੀ ਪ੍ਰੋਸੈਸ।
0: ਠੀਕ ਹੈ ਜੀ, ਠੀਕ ਹੈ ਜੀ।
1: ਹਾਂਜੀ ਹਾਂਜੀ ਹਾਂਜੀ
0: ਜੀ,
1: ਤੋਂ ਇਸ ਕਰਕੇ ਉਹ ਬੈਕ ਆਊਟ ਤਾਂ ਹੀ ਹੋਏ ਨਾ, ਵੀ ਬੈਕ ਆਊਟ ਤਾਂ ਹੋਏ ਹੈਗੇ ਆ ਕਿ ਹੁਣ ਜਿਹੜੀਆਂ ਨਵੀਂ ਜਿੱਥੇ ਰਹਿੰਦੀ ਹੈਗੀ ਆ ਤਾਂ ਕਿ ਉੱਥੇ ਕੋਈ ਹਰਡਲ ਨਾ ਆ ਸਕੇ ਤੇ ਕੰਮ ਕੰਟੀਨਿਊ ਹੋ ਜਾਏ
0: ਜੀ। ਬਿਲਕੁਲ ਹੈ ਜੀ, ਦਰੁਸਤ ਹੈ ਜੀ ਜੀ।
1: ਪਰ ਆਪੋਜੀਸ਼ਨ ਪਾਰਟੀਆਂ ਛੱਡਣਗੀਆਂ ਨੇ ਜੀ ਇਹ ਮੁੱਦਾ, ਉਹਨਾਂ ਨੇ ਤਾਂ ਗਰਾਊਂਡ ਤੇ ਲੈ ਕੇ ਜਾਣਾ, ਸੁਪਰੀਮ ਕੋਰਟ ਚ ਵੀ ਲੈ ਗਏ ਉਹ,
0: ਅੱਜ ਉਹਨਾਂ ਦੀ ਬੈਠਕ ਵੀ ਹੋਈ ਆ, ਫਿਰ ਸਿਰ ਮਲਾਏ ਨੇ ਉਹਨਾਂ ਨੇ, ਬਾਕੀ ਦੇਖਦੇ ਆ ਅੱਗੇ ਜਾ ਕੇ ਕੀ ਕਰਦੇ ਆ ਜੀ।
1: ਹੁਣ ਤਾਂ ਉਹ ਇਸ ਐਕਸਟੈਂਟ ਤੱਕ ਗਏ ਹੈਗੇ ਆ ਵੀ ਭਾਈ ਇੱਥੇ ਜਿਹੜਾ ਆ ਮੇਰੇ ਇਹਨਾਂ ਨੂੰ ਉਹ ਵੋਟਾਂ ਜਿਹੜੀਆਂ ਪਈਆਂ ਆ ਉਹ ਵੋਟਾਂ ਨਹੀਂ ਪਈਆਂ, ਇਹਨਾਂ ਨੇ ਵੋਟ ਚੋਰੀ ਦੇ ਨਾਲ ਹੀ ਸਰਕਾਰ ਬਣੀ ਹੈਗੀ ਆ
0: ਜੀ,
1: ਤੇ ਇਸ ਕਰਕੇ ਜਿਹੜਾ ਆ ਇਹ ਸਰਕਾਰ ਨੂੰ ਇਹਨਾਂ ਨੂੰ ਹੀ ਰਿਜ਼ਾਈਨ ਇਹਨਾਂ ਦਾ ਹੀ ਮੰਗਦੇ ਪਏ, ਪ੍ਰਾਈਮ ਮਿਨਿਸਟਰ ਦਾ ਹੀ ਰਿਜ਼ਾਈਨ ਮੰਗਦੇ ਪਏ ਆ ਜੀ ਉਹ
0: ਤੇ,
1: ਔਰ ਇਹ ਇਸ਼ੂ ਨੂੰ ਜਿਹੜਾ ਆ ਉਹ ਗਰਮ ਕਰਨਗੇ ਜੀ ਪੂਰਾ। ਹਾਂਜੀ, ਉਧਰੋਂ ਕਾਕਰੋਚ ਜਨਤਾ ਪਾਰਟੀ ਵੀ ਜਿਹੜੀ ਆ ਉਹ ਵੀ ਨਾਲ ਆ ਗਈ ਹੈਗੀ ਆ ਜੀ, ਉਹ ਵੀ ਇਸ ਇਸ਼ੂ ਦੇ ਉੱਤੇ ਆਪਣਾ ਜਿਹੜਾ ਉਹਨਾਂ ਨੇ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ ਹੀ ਆ ਜੀ। ਉਧਰੋਂ ਯੂਥ ਜਿਹੜਾ ਹੈਗਾ, ਮੈਂ LPU ਦਾ ਜਿਹੜਾ ਉਹ ਦੱਸਣਾ ਸੀਗਾ ਜੀ, ਵੀ LPU ਦਾ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਉਹਦੇ ਤੇ ਸੈਂਟਰ ਦਾ ਜਵਾਬ ਆ ਗਿਆ ਜੀ, ਉਹ ਕਹਿੰਦੇ ਹੈਗੇ ਆ ਜੀ ਵੀ ਸਾਰਾ ਜੋ ਕੁਛ ਹੋਇਆ ਜੀ ਇੱਥੇ ਬਾਹਰੀ ਬੰਦਿਆਂ ਨੇ ਜਿਹੜਾ ਆ ਡਿਜ਼ਾਈਨ ਦੇ ਥਰੂ ਕੀਤਾ ਹੈਗਾ ਜੀ, ਤੇ ਸਿਰਫ ਇੱਕ ਸੇਕ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ, ਰੈਪੂਟੇਸ਼ਨ ਯੂਨੀਵਰਸਿਟੀ ਨੂੰ ਖਰਾਬ ਕਰਨ ਦੀ ਇੰਟੈਂਸ਼ਨ ਦੇ ਨਾਲ ਇਹ ਸਾਰਾ ਕੁਛ ਹੋਇਆ ਜੀ, ਜਦ ਕਿ ਨਾ ਤਾਂ ਕੋਈ ਵਿਕਟਿਮ ਹੈਗਾ ਆ ਜੀ, ਨਾ ਕੋਈ ਡੈਡ ਬੋਡੀ ਆ, ਨਾ ਕੋਈ ਵਿਕਟਿਮ ਆ ਤੇ ਨਾ ਕੋਈ ਪੇਰੈਂਟਸ ਆ, ਉਹ ਜਿਹੜਾ ਵੀ ਆ ਕੇ ਕੰਪਲੇਂਟ ਫਾਈਲ ਕਰੇ ਜੀ, ਸੋ ਇਸ ਕਰਕੇ ਜਿਹੜਾ ਆ ਇਹਦੀ ਮਨਿਊਟਲੀ ਇਨਕੁਆਇਰੀ ਮੇਰਾ ਖਿਆਲ ਹੋਊਗੀ ਜੀ ਅੱਗੇ, ਹੋ ਸਕਦਾ ਹੈਗਾ ਆ ਜੀ ਭਾਵਾਂ ਸੈਂਟਰ ਏਜੰਸੀ ਨੂੰ ਹੀ ਦੇ ਦੇਣ ਜੀ।
0: ਬਿਲਕੁਲ ਹੈ ਜੀ, ਪਰ ਸਾਈਂ ਸਾਹਿਬ ਅੱਜ ਅਮਿਤ ਸ਼ਾਹ ਹੁਣੀ ਜਲੰਧਰ ਦੇ ਵਿੱਚ ਹੀ ਹਾਜ਼ਰ ਸਨ, ਇਹਦੇ ਉੱਤੇ ਕੋਈ ਦੋ ਸ਼ਬਦ ਤੱਕ ਨਹੀਂ ਬੋਲਿਆ ਜੀ, ਨਾਲ ਉਹਨਾਂ ਦੇ ਆਪਣੇ ਇਸ ਯੂਨੀਵਰਸਿਟੀ ਦੇ ਕਰਤਾ ਧਰਤਾ ਵੀ ਨਜ਼ਰ ਆਏ ਨੇ,
1: ਪਰ ਉਹਨਾਂ ਨੂੰ ਹੋਮਵਰਕ ਹੈ ਨੀ ਹੈਗਾ ਜੀ। ਮੈਂ ਤਦੇ ਤਾਂ ਉਹਨਾਂ ਦੀ ਸਾਰੀ ਮੈਂ ਤਾਂ ਸਾਰੀ ਮਤਲਬ ਜਿਹੜੇ ਹੈਗੇ ਆ ਉਹਨਾਂ ਦੇ ਆਉਣ ਦਾ ਜਾਣ ਦਾ ਸਾਰਾ ਕੁਛ ਜਿਹੜਾ ਹੈਗਾ ਆ ਵੀ ਮੈਨੂੰ ਮੀਨਿੰਗਲੈਸ ਲੱਗਿਆ, ਮੈਨੂੰ ਨੀ ਲੱਗਦਾ ਹੈਗਾ। ਪਹਿਲਾਂ ਭਾਜਪਾ ਦੀ ਰੈਲੀ ਵੀ ਏਦਾਂ ਦੀ ਗਈ ਆ ਫਲੋਪ, ਤੇ ਹੁਣ ਉਹਨਾਂ ਦੇ ਆ ਕੇ ਜਿਹੜਾ ਜਾਣਾ ਵੀ ਜਿਹੜਾ ਆ ਕੋਈ ਪੰਜਾਬ ਨੂੰ ਇਮਪ੍ਰੈਸ ਨਹੀਂ ਕਰ ਸਕੇ। ਮੈਂ ਤਾਂ ਕਿਹਾ ਨਾ ਜੀ ਇੱਕ ਆਉਂਦਿਆਂ ਨਾਲ ਹੀ ਇੱਕ ਗੱਲ ਕਹਿ ਦਿੰਦੇ, ਹਾਂ ਜੀ ਵੀ ਤੁਹਾਡੇ ਜਿਹੜੇ ਆ ਸਿੱਖ ਇਸ਼ੂਜ ਹੈਗੇ ਆ ਜਾਂ ਸਟੇਟ ਇਸ਼ੂਜ ਆ ਉਹਨਾਂ ਨੂੰ ਅਸੀਂ ਛੇਤੀ ਤੋਂ ਛੇਤੀ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਦੇਖ ਵੀ ਲਿਓ, ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਵੀ ਮਿਲ ਜਾਣਗੇ। ਸਾਡੀ ਸਰਕਾਰ ਆ ਗਈ ਤੇ ਤੁਹਾਡੇ ਸਾਰੇ ਇਸ਼ੂ ਰਿਜ਼ੋਲਵ ਕਰ ਦਿਆਂਗੇ। ਆ ਕੱਲਾ ਜਿਹੜਾ ਨਸ਼ਾ ਨਸ਼ਾ ਰੌਲਾ ਪਾ ਕੇ ਚੱਲ ਗਿਆ, ਨਸ਼ਾ ਤਾਂ ਅੱਧਾ ਪੰਜਾਬ ਰਵਾਇਤੀ ਨਸ਼ੇ ਖਾਂਦਾ ਹੈ ਤੇ ਮੁੜ ਕੇ ਫਿਰ ਅੱਧਾ ਪੰਜਾਬ ਜਿਹੜਾ ਦੂਜਾ ਖਾਂਦਾ, ਤੁਸੀਂ ਸਾਰਿਆਂ ਤੇ ਹੀ ਪਾਬੰਦੀ ਲਾ ਦਿਓਗੇ ਜੀ, ਤੇ ਤੁਹਾਨੂੰ ਵੋਟ ਕਿਹਨੇ ਪਾਉਣੀ ਆ ਜੀ। ਸੋ ਇਸ ਕਰਕੇ ਵਿਦਆਊਟ ਐਨੀ ਹੋਮਵਰਕ ਸੀ ਜੀ ਉਹ ਰੈਲੀ ਜੀ, ਮੈਂ ਮਤਲਬ ਇਸ ਚੀਜ਼ ਨੂੰ ਮੰਨਦਾ ਜੀ, ਤੇ ਮੈਨੂੰ ਲੱਗਦਾ ਵੀ ਨੀ ਵੀ ਇਹਨਾਂ ਨੂੰ ਕੋਈ ਵੋਟ ਇਸ ਤਰੀਕੇ ਨਾਲ ਪੈਣੀ ਹੈਗੀ ਜੀ, ਜਦ ਤੱਕ ਇਹ ਚੀਜ਼ ਨੂੰ ਮੁੱਦਿਆਂ ਨੂੰ ਅੰਡਰਸਟੈਂਡ ਨਹੀਂ ਕਰਨਗੇ ਜੀ, ਜਾਂ ਪੰਜਾਬੀਆਂ ਦੀ ਸਾਈਕੀ ਨੂੰ ਅੰਡਰਸਟੈਂਡ ਨਹੀਂ ਕਰਨਗੇ
0: ਜੀ, ਫਿਰ ਚੱਲੇਗਾ।
1: ਬਿਲਕੁਲ ਸਰ, ਬਿਲਕੁਲ ਜੀ,
0: ਥੈਂਕ ਯੂ ਸਰ, ਥੈਂਕ ਯੂ ਸੈਣੀ ਸਾਹਿਬ, ਸਮਾਂ ਦੇਣ ਦੇ ਲਈ ਸ਼ੁਕਰੀਆ, ਸ਼ੁਕਰੀਆ, ਥੈਂਕ ਯੂ,
1: ਥੈਂਕ ਯੂ ਜੀ, ਸ਼ੁਕਰੀਆ, ਸ਼ੁਕਰੀਆ, ਗ੍ਰੇਟਫੁਲ ਸਰ, ਸਤਿ ਸ਼੍ਰੀ ਅਕਾਲ
0: ਜੀ। ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ ਵੱਖਰੇ ਵੱਖਰੇ ਇਸ਼ੂਆਂ ਦੇ ਉੱਤੇ, ਤੁਹਾਡੇ ਵੀ ਵਿਚਾਰ ਨਾਲ ਦੀ ਨਾਲ ਆ ਰਹੇ ਨੇ, ਸਾਰੇ ਦੋਸਤਾਂ ਦਾ ਸਵਾਗਤ ਹੈ। ਜਲੌਰ ਸਿੰਘ ਬਾਈ ਜੀ, ਮੰਨ ਲਵੋ ਕਹਿੰਦੇ ਸਾਰੇ ਮਾੜੇ, ਫਿਰ ਇਲਾਜ ਵੀ ਦੱਸੋ ਔਲਖ ਸਾਹਿਬ, ਕੋਈ ਤਾਂ ਚੁਣਨਾ ਪਵੇਗਾ ਜੀ ਇਹਨਾਂ ਦੇ ਵਿੱਚੋਂ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਉਹਨਾਂ ਨੂੰ ਵੀ ਅੱਗੇ ਜਾ ਕੇ ਲਵਾਂਗੇ। ਤੇ ਅੱਗੇ ਬਹੁਤ ਸਾਰੇ ਸੁਨੇਹੇ ਮੁਕੱਦਰ ਜੀ ਦੇ ਵੀ ਨੇ ਤੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ। ਆਖਰ ਦੇ ਵਿੱਚ ਦੋਸਤੋ ਮੈਂ ਜ਼ਰੂਰ ਸੁਨੇਹੇ ਲੈ ਲਾਂਗਾ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਲਾਈਨਾਂ ਖੁੱਲੀਆਂ ਨੇ, ਕਾਲ ਕਰ ਸਕਦੇ ਹੋ, ਨਾਲ ਜੁੜ ਸਕਦੇ ਹੋ ਤੇ ਸਾਂਝ ਪਾ ਸਕਦੇ ਹੋ। ਤੁਹਾਡੇ ਮਨ ਦੇ ਵਿੱਚ ਵੀ ਕੋਈ ਵਿਚਾਰ ਜਿਹੜੇ ਨੇ ਉਪਜ ਰਹੇ ਨੇ ਜਾਂ ਉਬਾਲੇ ਮਾਰ ਰਹੇ ਨੇ ਜੀ, ਤਾਂ ਜ਼ਰੂਰ ਨਿੱਘਾ ਸਵਾਗਤ ਹੈ। ਇਸੇ ਕਰਕੇ ਆਪਣਾ ਮਨ ਚ ਇਹ ਜਿਹੜੀ ਹੈ ਲਾਈਨ ਤੁਹਾਡੇ ਲਈ ਮੁਹੱਈਆ ਕਰਵਾਈ ਹੋਈ ਹੈ। ਹਰ ਕੋਈ ਆ ਵਿਅਕਤੀ, ਸਰੋਤਾ, ਪਰਿਵਾਰ ਦਾ ਮੈਂਬਰ, ਹੋਰ ਕੋਈ ਵੀ, ਚਾਹੇ ਆਪਣੇ ਪਰਿਵਾਰ ਦੇ ਮੈਂਬਰ ਦੇ ਵਿੱਚ ਨਹੀਂ ਵੀ ਹੈ ਦੁਆਬਾ ਰੇਡੀਓ ਦੇ, ਤਾਂ ਉਹ ਵੀ ਆਪਣੇ ਆ ਕੇ ਜਜ਼ਬਾਤ ਤੇ ਉੱਤੇ ਗੱਲਬਾਤ ਜ਼ਰੂਰ ਕਰ ਸਕਦਾ ਹੈ। ਅਗਲੀਆਂ ਖਬਰਾਂ ਦੇ ਵੱਲ ਨੂੰ ਵੱਧਦਿਆਂ ਤੇ ਦੋਸਤੋ ਆਪਣੇ ਨਾਲ ਮੁਹੰਮਦ ਜੀ ਜੁੜ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਤੇ ਥੋੜਾ ਜਿਹਾ ਮਾਹੌਲ ਬਦਲਣ ਦੀ ਕੋਸ਼ਿਸ਼ ਕਰਨਗੇ ਲੱਗਦਾ। ਤੇ ਉਸ ਤੋਂ ਬਾਅਦ ਫਿਰ ਜਸ਼ਨ ਮਨਾਉਂਦੇ ਆ ਨਾਲ, ਆਜ਼ਾਦ ਹੋ ਗਿਆ ਇਰਾਕ ਹੈ ਤੇ ਅਮਰੀਕਾ ਨੇ 20 ਸਾਲ ਦੇ ਬਾਅਦ ਵਾਪਸੀ ਕਰ ਲਈ ਹੈ ਤੇ ਵਾਪਸ ਸੱਦ ਲਈ ਹੈ ਉੱਥੇ ਦੀ ਫੌਜ, ਜਿਹੜੀ ਅਮਰੀਕਨ ਫੌਜ ਉੱਥੇ ਬੈਠੀ ਸੀ। ਤੇ ਇਸ ਤਰ੍ਹਾਂ ਦੇ ਮੁੱਦੇ ਅੱਗੇ ਜਾ ਕੇ ਵਿਚਾਰਦੇ ਆ। ਤੇ ਮੁਹੰਮਦ ਜੀ, ਜੀਆਂ ਨੂੰ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਜੀ ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ, ਮਾਨਮਤੀ ਸੋਤੇ ਵੀ ਜਿਹੜਾ ਹੈਗਾ ਜਿੰਦੇ ਵਾਸਤੇ ਰਹਿਣ ਤੇ ਜੀ ਪਰਮਿਸ਼ਨ ਚੜ੍ਹਦੀ ਕਲਾ ਚਿਰ ਵੀ ਦਿਲੀ ਜਵਾਬਾਂ।
0: ਥੈਂਕ ਯੂ ਜੀ, ਥੈਂਕ ਯੂ
3: ਜੀ, ਜੀ ਵੈਲਕਮ। ਤੇ ਬੜਾ ਸੋਹਣਾ ਸੋਹਣੀ ਗੱਲਬਾਤ ਹੋਈ ਆ, ਬਿਲਕੁਲ ਸੂਰਤੇ ਹਾਲ ਜਿਹੜੀ ਹੈਗੀ ਆ ਜੋ ਇਸ ਵੇਲੇ ਮੌਜੂਦਾ ਹੈਗੀ ਆ ਉਹ ਸਾਰਿਆਂ ਦੇ ਸਾਹਮਣੇ ਹੈ
0: ਜੀ।
3: ਮਸਲੇ ਮਸਾਇਦ ਵੀ ਹੈ ਆ,
0: ਬਿਲਕੁਲ
3: ਗੱਲ ਤਾਂ ਇਹੋ ਹੀ ਹੈਗਾ। ਹੁਣ ਆਪਾਂ ਹਨਾ ਜੇ ਹੁਣ ਆਪਾਂ ਕਰੀ ਤਾਂ ਜਾਣੇ ਵੀ ਆਹ ਵੀ ਮਸਲਾ ਹੈਗਾ, ਆਹ ਵੀ ਗੱਲ ਤਾਂ ਇਹ ਹੈਗਾ ਵੀ ਸੋਲੂਸ਼ਨ ਵੀ
0: ਬਿਲਕੁਲ
3: ਇਹੋ ਹੀ ਆ, ਕਿਉਂਕਿ ਉਹ ਤਾਂ ਵਿੱਚ ਵਿੱਚ ਹੀ ਰਹਿ ਜਾਂਦਾ ਹੈਗਾ, ਸੋਲੂਸ਼ਨ ਵੀ ਕਰੋ। ਹੁਣ ਜਿਵੇਂ ਗੱਲਾਂ ਰੈਲੀਆਂ ਦਾ ਵੀ ਅਜੇ ਰਾਜਨ ਸੈਣੀ ਸਾਹਿਬ ਕਹਿ ਰਹੇ ਸੀ ਹੁਣੇ ਹੁਣੇ ਕਿਦਾਂ ਵੀ ਰੈਲੀਆਂ ਵੀ ਹੋਈ ਜਾਂਦੀਆਂ
0: ਜੀ,
3: ਉਹ ਰੈਲੀ ਦੇ ਤਾਂ ਹੀ ਉਹ ਰੈਲੀ ਦਾ ਕੁਛ ਜਿਹੜਾ ਹੈਗਾ ਜਿਹੜਾ ਮਕਸਦ ਪੂਰਾ ਹੋਵੇਗਾ
0: ਕਿ
3: ਬਈ ਕੁਛ ਕਰਕੇ ਵੀ ਜਾਓ ਹਨਾ,
0: ਹੈਗਾ
3: ਕੋਈ ਜਿਹੜਾ ਹੈਗਾ। ਫਿਰ ਅਸੀਂ ਵੀ ਇਹੋ ਹੀ ਕਹਿੰਦੇ ਰਹਿੰਦੇ ਵੀ ਆਵਾਮ ਦਾ ਜਿਹੜਾ ਹੈਗਾ ਕੋਈ ਸੁੱਖ ਦਾ ਸਾਹ ਲੱਭੇ, ਕੋਈ ਉਹਨਾਂ ਦੇ ਵੀ ਪੱਖ ਦੇ ਵਿੱਚ ਕੋਈ ਗੱਲ ਕਵੋ ਜਿਹੜਾ ਹੈਗਾ, ਜਾਂ ਉਹਨਾਂ ਦੇ
0: ਜਿਹੜੇ
3: ਹੈਗੇ ਉਹਨਾਂ ਜਿਹੀਆਂ ਗੱਲਾਂ ਕਰੋ ਹਨਾ, ਤਾਂ ਫਿਰ ਹੀ ਜਿਹੜਾ ਹੈਗਾ ਕਿਸੇ ਪਾਸੇ ਗੱਲ ਲੱਗਦੀ। ਹੁਣ ਚਲੋ ਦੁਆਵਾਂ ਸਾਡੀਆਂ ਹੈਗੀਆਂ, ਕੋਈ ਨਾ ਕੋਈ ਜ਼ਰੂਰ ਜਿਹੜਾ ਹੈਗਾ ਵਕਤ ਦੀ ਆਵਾਜ਼ ਹੈਗੀ ਆ, ਕੋਈ ਨਾ ਕੋਈ ਸ਼ਖਸ ਜ਼ਰੂਰ ਆਵੇ ਜਿਹੜਾ ਹੈਗਾ ਉਹ ਸਾਰੇ ਪਾਸੇ ਸ਼ਾਂਤੀ ਹੋ ਜਾਵੇ ਤੇ ਸਹੀ ਢੰਗ ਦੇ ਨਾਲ ਸਿਸਟਮ ਚੱਲੇ ਜਿਹੜਾ ਹੈਗਾ
0: ਜੀ। ਬਿਲਕੁਲ
3: ਸਾਡੀਆਂ ਦੁਆਵਾਂ ਹੈਗੀਆਂ ਜੀ, ਬਿਲਕੁਲ
0: ਜੀ।
3: ਤੇ ਚਲੋ ਫਿਰ ਰੂਦਾਰੀ ਕਰ ਲਈਏ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਥੋੜਾ
0: ਜਿਹਾ ਜ਼ਰੂਰ ਜ਼ਰੂਰ ਜ਼ਰੂਰ
3: ਜੀ, ਗਜ਼ਲ ਟਾਈਪ ਹੀ ਹੈਗਾ,
0: ਆਉਣ ਦਿਓ ਜੀ, ਆਉਣ ਦਿਓ ਜੀ
3: ਜੀ।

0: ਪਾ ਦਿਓ, ਨਹੀਂ ਤਾਂ ਮੇਰੇ ਕੋਟ ਵਾਲੀ ਫੋਟੋ ਲਾ ਲਓ ਜੀ, ਮੈਨੂੰ ਠੰਡ ਬਹੁਤ ਲੱਗਦੀ ਹੈ ਜੀ ਏਦਾਂ ਦੀ ਫੋਟੋ ਦੇਖ ਕੇ।
1: ਤੁਸੀਂ ਨਾ ਏਦਾਂ ਕਰੋ, ਤੁਸੀਂ ਆ ਤੁਸੀਂ ਗਰਮੀਆਂ ਦੇ ਵਿੱਚ ਕੋਟ ਪਾ ਕੇ ਤੇ ਫੋਟੋ ਖਿਚਾ ਕੇ ਭੇਜੋ
0: ਤੁਸੀਂ ਗਰਮੀਆਂ ਚ ਮੇਰੇ ਕੋਟ ਪਵਾਈ ਰੱਖਿਆ ਤੇ ਸਰਦੀਆਂ ਦੇ ਵਿੱਚ ਮੇਰੀ ਕੱਲੀ ਕਮੀਜ਼ ਆ, ਤੇ ਮੈਂ ਦੇਖ ਕੇ ਜਿਹੜਾ ਹੈਗਾ, ਮੈਂ ਕਿਹਾ ਯਾਰ ਸਾਰੇ ਸੋਚਣਗੇ ਕਿ ਵੀ ਬੰਦਾ ਜਿਹੜਾ ਹੈਗਾ ਆ ਇਹਦੇ ਕੋਲ ਤਾਂ ਕੋਟੀ ਵੀ ਹੈ ਨਹੀਂ,
1: ਕੱਪੜੇ ਨਹੀਂ ਪਤਾ,
0: ਕੋਟੀ ਲਾ ਕੇ ਪਾ ਦਿਆ ਕਰੋ। ਹਾਂਜੀ ਥੈਂਕ ਯੂ ਸਰ, ਸ਼ੁਕਰੀਆ ਜੀ, ਥੈਂਕ ਯੂ, ਗ੍ਰੇਟਫੁਲ,
1: ਸ਼ੁਕਰੀਆ ਜੀ, ਸ਼ੁਕਰੀਆ ਜੀ। ਹਾਂਜੀ ਦੋਸਤੋ, ਤੇ ਬ੍ਰਿਟਿਸ਼ ਸਿੱਖ ਗੱਲ ਬਾਤ ਕਰਦੇ ਆ। ਬ੍ਰਿਟਿਸ਼ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਘਟਨਾ ਵਾਪਰੀ ਸੀਗੀ, ਜਿਹੜਾ ਕਿ ਇੱਕ ਕਤਲ ਵਿਕਰਮ ਦਿਗਵਾ ਜਿਹੜਾ ਸੀ ਨਾਮ ਦਾ ਲੜਕਾ ਸੀਗਾ, ਉਹਨੇ ਇੱਕ ਗੋਰਾ ਆਦਮੀ ਜਿਹੜਾ ਸੀ ਉਹਦਾ ਕਤਲ ਕਰ ਦਿੱਤਾ ਸੀ, ਤੇ ਉਹਦੇ ਵਿੱਚ ਹੁਣ ਜਿਹੜਾ ਉਹਨੂੰ ਉਮਰ ਕੈਦ ਦੀ ਸਜ਼ਾ ਦੇ ਖਿਲਾਫ਼ ਅਪੀਲ ਦੀ ਇਜਾਜ਼ਤ ਮਿਲ ਗਈ ਹੈ। ਦੱਖਣੀ ਪੂਰਬੀ ਇੰਗਲੈਂਡ ਦੇ ਵਿੱਚ 18 ਸਾਲਾਂ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਦੇ ਵਾਲੇ 23 ਸਾਲਾਂ ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਮੰਗਲਵਾਰ ਕੱਲ੍ਹ ਬੀਤੇ ਦੇ ਵਿੱਚ ਆਪਣੀ ਸਜ਼ਾ ਦੇ ਖਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਵਿਕਰਮ ਦਿਗਵਾ ਨੂੰ ਜਿਹੜਾ ਸੀ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ, ਤੇ ਉਸਨੇ ਅਦਾਲਤ ਦੇ ਵਿੱਚ ਆਪਣੇ ਬਚਾਅ ਦੇ ਲਈ ਧਾਰਮਿਕ ਕਾਰਨਾਂ ਦੀਆਂ ਜਿਹੜੀਆਂ ਦਲੀਲਾਂ ਦਿੱਤੀਆਂ, ਤੇ ਉਸਨੇ ਕਿਹਾ ਸੀ ਕਿ ਉਸਦੇ ਕੋਲ ਕਿਰਪਾਨ ਸੀਗੀ ਨਾ ਕਿ ਚਾਕੂ, ਜਿਸ ਨੂੰ ਜਿਹੜਾ ਸਿੱਖ ਬਰਤਾਨੀਆ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਆਪਣੇ ਕੋਲ ਰੱਖ ਸਕਦੇ ਨੇ। ਅਦਾਲਤ ਦੇ ਮੁਤਾਬਕ ਹੈਨਰੀ ਨੇ ਦਿਗਵਾ ਨੂੰ ਜਿਹੜਾ ਸੀ ਸਿਰਫ਼ ਉਹ ਪੁੱਛਿਆ ਸੀ ਕਿ ਤੁਸੀਂ ਬੁਰੇ ਆਦਮੀ ਹੋ। ਦਿਗਵਾ ਦੇ ਵੱਲੋਂ ਉਸਨੇ ਉੱਤੇ ਜਿਹੜਾ ਨਸਲੀ ਟਿੱਪਣੀ ਕਰਨ ਦਾ ਦਾਅਵਾ ਅਦਾਲਤ ਨੇ ਜਿਹੜਾ ਰੱਦ ਕਰਤਾ ਸੀ, ਤੇ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਦੇ ਵਿੱਚ ਸਾਊਥੈਂਪਟਨ ਦੇ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਹੈਨਰੀ ਨਵਾਕ ਦੀ ਜਿਹੜੀ ਸੀ ਉਹਦੇ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। ਅਦਾਲਤ ਦੇ ਮੁਤਾਬਕ ਨਵਾਕ ਜਿਹੜਾ ਸੀਗਾ ਪੋਰਟਸ ਵੁੱਡ ਦੇ ਵਿੱਚ ਰਾਤ ਬਾਹਰ ਬਿਤਾਉਣ ਮਗਰੋਂ ਘਰ ਪਰਤ ਰਿਹਾ ਸੀ, ਜਦੋਂ ਦਿਗਵਾ ਨੇ ਉਸਦੇ ਉੱਤੇ 5 ਵਾਰ ਜਿਹੜਾ ਵਾਰ ਕੀਤੇ ਹੈ। ਜੂਨ ਦੇ ਵਿੱਚ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਤੇ ਪੈਰੋਲ ਦੇ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ ਘੱਟ 21 ਸਾਲ ਜੇਲ੍ਹ ਦੇ ਵਿੱਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਉਸਨੂੰ 5 ਨਵੰਬਰ ਨੂੰ ਕੋਰਟ ਆਫ਼ ਅਪੀਲ ਦੇ ਵਿੱਚ ਸਜ਼ਾ ਦੀ ਜਿਹੜੀ ਆ ਮਿਆਦ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ, ਤੇ ਉਸਨੇ ਆਪਣੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਦੇ ਖਿਲਾਫ਼ ਵੀ ਅਪੀਲ ਕਰਨ ਦੀ ਅਰਜ਼ੀ ਦਿੱਤੀ ਹੈ, ਜਿਸ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਫੈਸਲਾ ਜਿਹੜਾ ਕੀਤਾ ਜਾਵੇਗਾ। ਅਮਰੀਕਾ ਨੂੰ ਚਲੀਏ ਤੇ US ਇਰਾਨ ਜਿਹੜਾ ਹੈ ਸੈਕਸ਼ਨਸ ਲੱਗੇ ਨੇ, ਰੋਕਾਂ ਲਾ ਦਿੱਤੀਆਂ ਨੇ, ਕੁਝ ਪਾਬੰਦੀਆਂ ਲਾ ਦਿੱਤੀਆਂ ਨੇ। ਅਮਰੀਕਾ ਵੱਲੋਂ ਇਰਾਨ ਦੀ ਫੌਜੀ ਸਪਲਾਈ ਦੇ ਲਈ ਮਦਦ ਕਰਨ ਵਾਲਿਆਂ ਦੇ ਉੱਤੇ ਨਵੀਆਂ ਪਾਬੰਦੀਆਂ ਲੱਗੀਆਂ ਨੇ। ਅਮਰੀਕਾ ਨੇ ਅੱਜ ਅਜਿਹੇ ਵਿਅਕਤੀਆਂ ਤੇ ਕੰਪਨੀਆਂ ਖਿਲਾਫ਼ ਕਾਰਵਾਈ ਕੀਤੀ ਹੈ ਜਿਨ੍ਹਾਂ ਦੇ ਉੱਤੇ ਇਰਾਨ ਦੀ ਫੌਜੀ ਸਪਲਾਈ ਚੇਨ ਦੇ ਲਈ ਵਿੱਤੀ ਸਹਾਇਤਾ ਦੇਣ ਦੇ ਦੋਸ਼ ਲਾਏ ਗਏ ਨੇ, ਤੇ ਟਰੰਪ ਪ੍ਰਸ਼ਾਸਨ ਵੱਲੋਂ ਇਰਾਨ ਦੇ ਖਿਲਾਫ਼ ਆਰਥਿਕ ਦਬਾਅ ਦੀ ਮੁਹਿੰਮ ਅੱਗੇ ਵਧਾਈ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਮੁੜ ਸ਼ੁਰੂ ਹੋਈ ਕੂਟਨੀਤਿਕ ਗੱਲਬਾਤ ਦੇ ਜਾਰੀ ਰਹਿਣ ਦੇ ਬਾਰੇ ਸਪਸ਼ਟਤਾ ਅਜੇ ਤੱਕ ਨਹੀਂ ਹੋਈ ਹੈ। ਅਮਰੀਕੀ ਖਜ਼ਾਨਾ ਵਿਭਾਗ ਦੀ ਹਾਲੀਆ ਕਾਰਵਾਈ ਪ੍ਰਸ਼ਾਸਨ ਦੀ ਆਪਰੇਸ਼ਨ ਇਕਨਾਮਿਕ ਆਊਟਕਾਸਟ ਮੁਹਿੰਮ ਦਾ ਹਿੱਸਾ ਹੈ, ਤੇ ਇਹ ਜਿਹੜਾ ਇਸ ਮੁਹਿੰਮ ਦਾ ਉਦੇਸ਼ ਪਹਿਲਾਂ ਹੀ ਵੱਡੀਆਂ ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਇਹ ਜਿਹੜੀ ਹੈ ਇਰਾਨੀ ਸਰਕਾਰ ਦੇ ਲਈ ਮਹੱਤਵਪੂਰਨ ਵਿੱਤੀ ਸਹਾਰਿਆਂ ਨੂੰ ਖਤਮ ਕਰਨਾ ਹੈ, ਜਾਣੀ ਕਿ ਉਹਨਾਂ ਨੂੰ ਕਮਜ਼ੋਰ ਕਰ ਦਿਓ ਪੈਸੇ ਧੇਲੇ ਦੇ ਉੱਤੇ, ਕਿਉਂਕਿ ਬਹੁਤ ਵੱਡੇ ਉਹਦੇ ਉੱਤੇ ਜਿਹੜਾ ਇਕਨੋਮਿਕ ਇਫੈਕਟ ਜਿਹੜਾ ਉੱਥੇ ਪੈ ਰਿਹਾ। ਖਜ਼ਾਨਾ ਮੰਤਰੀ ਸਕਾਟ ਬੈਸਟ ਨੇ ਕਿਹਾ ਇਹਦੇ ਬਾਰੇ ਕਿ ਕਹਿੰਦੇ ਨੇ ਖਜ਼ਾਨਾ ਵਿਭਾਗ ਅਜਿਹੇ ਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਬਰਦਾਸ਼ਤ ਨਹੀਂ ਕਰੇਗਾ, ਤੇ ਇਰਾਨ ਨੂੰ ਸਹੂਲਤ ਦੇਣ ਵਾਲਿਆਂ ਦੀ ਪਛਾਣ, ਉਨ੍ਹਾਂ ਦਾ ਪਰਦਾਫਾਸ਼ ਤੇ ਉਨ੍ਹਾਂ ਨੂੰ ਅਲੱਗ ਥਲੱਗ ਕਰਨਾ ਜਾਰੀ ਰੱਖੇਗਾ। ਇਰਾਨ ਜਿਹੜਾ ਹਾਂਗਕਾਂਗ ਅਤੇ ਪਾਕਿਸਤਾਨ ਦੇ ਵਿੱਚ ਸਥਿਤ 10 ਵਿਅਕਤੀਆਂ ਤੇ ਸੰਸਥਾਵਾਂ ਦੇ ਉੱਤੇ ਪਾਬੰਦੀਆਂ ਲਾਈਆਂ ਗਈਆਂ ਨੇ ਨਵੀਆਂ। ਅਮਰੀਕਾ ਨੇ ਉਨ੍ਹਾਂ ਦੇ ਉੱਤੇ ਇਰਾਨ ਦੇ ਰੱਖਿਆ ਮੰਤਰਾਲੇ ਲਈ ਹਥਿਆਰ ਅਤੇ ਹਥਿਆਰਾਂ ਦੇ ਪੁਰਜੇ ਹਾਸਲ ਕਰਨ ਦੇ ਵਿੱਚ ਮਦਦ ਕਰਨ ਦੇ ਦੋਸ਼ ਲਾਏ ਨੇ, ਤੇ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਇਰਾਨ ਤੇ ਅਮਰੀਕਾ ਵਿਚਾਲੇ ਜੰਗ ਨੂੰ 7 ਦਿਨਾਂ ਜਿਹੜਾ 7 ਮਹੀਨੇ ਹੋ ਚੁੱਕੇ ਨੇ, ਤੇ ਜੋ ਮਸਲਾ ਜਿਹੜਾ ਹਜੇ ਹੱਲ ਹੁੰਦਾ ਨਜ਼ਰ ਨਹੀਂ ਹੁੰਦਾ। ਦੂਸਰੇ ਪਾਸੇ ਟਰੰਪ ਦੇ ਨਵੇਂ ਹੀ ਬੋਲ ਜਿਹੜੇ ਨੇ ਕਈ ਵਾਰੀ ਉਹਨੂੰ ਸੁਰਖੀਆਂ ਦੇ ਵਿੱਚ ਲੈ ਆਉਂਦੇ ਆ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਬੋਲਦਾ ਕੀ ਆ, ਕਿਹਦੇ ਲਈ ਬੋਲ ਰਿਹਾ, ਕਰ ਕੀ ਕਰ ਰਿਹਾ, ਮੇਰਾ ਬਿਹੇਵ ਕੀ ਹੈ, ਮੇਰੀ ਬੋਡੀ ਲੈਂਗੁਏਜ ਕੀ ਕਹਿੰਦੀ ਹੈ, ਤੇ ਮੇਰਾ ਦਿਮਾਗ ਜਿਹੜਾ ਉਹਦੇ ਨਾਲ ਮੇਲ ਨਹੀਂ ਖਾਂਦਾ। ਕਹਿੰਦਾ ਕਿ ਤੁਸੀਂ ਇੱਕ ਮੌਨਸਟਰ ਹੋ, ਇਹ ਗੱਲਬਾਤ ਕਹਿ ਦਿੱਤੀ ਹੈ ਗੂਗਲ ਦੇ ਜਿਹੜਾ ਸੁੰਦਰ ਪਿਚਾਈ ਨੂੰ, ਜੋ ਕਿ CEO ਨੇ ਉੱਥੇ ਦੇ, ਤੇ ਅਜੀਬੋ ਗਰੀਬ ਜਿਹੜਾ ਕੰਪਲੀਮੈਂਟ ਉਹਨਾਂ ਨੂੰ ਦੇ ਦਿੱਤਾ। ਕਹਿੰਦਾ ਕਿ ਤੁਸੀਂ ਇੱਕ ਮੌਨਸਟਰ ਹੋ। ਆਪਣੇ ਬੇਬਾਗ ਅਤੇ ਅਨੋਖੇ ਬਿਆਨਾਂ ਦੇ ਲਈ ਮਸ਼ਹੂਰ ਅਮਰੀਕੀ ਰਾਸ਼ਟਰਪਤੀ ਟਰੰਪ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਿਆ। ਇਸ ਵਾਰ ਉਨ੍ਹਾਂ ਨੇ ਵਾਈਟ ਹਾਊਸ ਦੇ ਵਿੱਚ ਹੋਏ ਇੱਕ ਹਾਈ ਪ੍ਰੋਫਾਈਲ ਲੰਚ ਤੋਂ ਬਾਅਦ ਗੂਗਲ ਦੇ ਸੀਈਓ ਸੁੰਦਰ ਪਿਚਾਈ ਬਾਰੇ ਇੱਕ ਅਜੀਬ ਜਿਹੜੀ ਤੇ ਦਿਲਚਸਪ ਟਿੱਪਣੀ ਕਰ ਦਿੱਤੀ। ਟਰੰਪ ਨੇ ਪਿਚਾਈ ਨੂੰ ਜਿਹੜਾ ਸਭ ਦੇ ਸਾਹਮਣੇ ਮੌਨਸਟਰ ਕਹਿ ਦਿੱਤਾ। ਇਸ ਤੋਂ ਬਾਅਦ ਇਹ ਦਿਲਚਸਪ ਵਾਕਿਆ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਪੂਰੇ ਮਾਮਲੇ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਟੈਕ ਜਗਤ ਦੇ ਜਿਹੜੇ ਨੇ ਦਿਗਜਾਂ ਦੇ ਨਾਲ ਹੋਈ ਇਸ ਮੀਟਿੰਗ ਤੋਂ ਬਾਅਦ ਟਰੰਪ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਤੇ ਇਸ ਦੇ ਦੌਰਾਨ ਹੀ ਸਾਰੇ ਟੈਕ ਦਿੱਗਜ ਉੱਥੇ ਖੜੇ ਸਨ। ਉਹ ਚਾਹੇ ਐਲਨ ਮਸਕ ਹੈ ਚਾਹੇ ਹੋਰ ਬਹੁਤ ਵੱਡੇ ਵੱਡੇ ਲੋਕ ਜਿਹੜੇ ਕੰਪਨੀਆਂ ਚਲਾਉਂਦੇ ਹੈ ਉੱਥੇ ਮੌਜੂਦ ਸਨ। ਟਰੰਪ ਨੇ ਸੁੰਦਰ ਪਿਚਾਈ ਨੂੰ ਮੌਨਸਟਰ ਕਿਹਾ ਤੇ ਪਰ ਇਸ ਦੇ ਨਾਲ ਹੀ ਉਹਨਾਂ ਦੀ ਸਾਦਗੀ ਦੇ ਉੱਤੇ ਘੱਟ ਜਿਹੜਾ ਲਾਈ ਮਲਾਈਟ ਦੇ ਵਿੱਚ ਰਹਿਣ ਦੀ ਜਿਹੜੀ ਆਦਤ ਵੀ ਆਦਤ ਹੈ ਜਿਹੜੀ ਉਹਦੀ ਜੰਮ ਕੇ ਤਾਰੀਫ ਵੀ ਕੀਤੀ। ਵਾਈਟ ਹਾਊਸ ਦੇ ਵਿੱਚ ਟੈਕਨੋਲੋਜੀ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਨਾਲ ਲੰਚ ਤੋਂ ਬਾਅਦ ਜਦੋਂ ਟਰੰਪ ਪੱਤਰਕਾਰਾਂ ਦੇ ਨਾਲ ਗੱਲ ਕਰ ਰਹੇ ਸਨ ਤੇ ਉਹਨਾਂ ਨੇ ਸੁੰਦਰ ਪਿਚਾਈ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਆਦਮੀ ਇੱਕ ਮੌਨਸਟਰ ਹੈ ਤੇ ਕੋਈ ਇਸ ਨੂੰ ਜਾਣ ਦਾ ਧੱਕ ਨਹੀਂ ਹੈ। ਉਹਨਾਂ ਕਿਹਾ ਕਿ ਸ਼ਾਨਦਾਰ ਜ਼ਿੰਦਗੀ ਹੈ ਇਹਦੀ, ਇੱਕ ਮੌਨਸਟਰ ਹੋਣਾ ਤੇ ਇਸ ਤਰ੍ਹਾਂ ਮੀਡੀਆ ਦੇ ਉੱਤੇ ਜਨਤਾ ਦੇ ਸਾਹਮਣੇ ਨਾ ਆਉਣਾ ਪਵੇ। ਇਸ ਪੂਰੀ ਗੱਲਬਾਤ ਦੀ ਸ਼ੁਰੂਆਤ ਉਸ ਸਮੇਂ ਜਿਹੜੀ ਹੋਈ ਹੈ ਜਦੋਂ ਟਰੰਪ ਨੇ ਸੁੰਦਰ ਪਿਚਾਈ ਨੂੰ ਮੀਡੀਆ ਦੇ ਨਾਲ ਗੱਲਬਾਤ ਜਿਹੜੀ ਕੁਝ ਗੱਲ ਕਰਨ ਦੇ ਲਈ ਕਿਹਾ ਸੀਗਾ। ਜਿਵੇਂ ਹੀ ਗੂਗਲ ਦੇ ਸੀਈਓ ਨੇ ਜਵਾਬ ਦੇਣਾ ਸ਼ੁਰੂ ਕੀਤਾ ਤੇ ਟਰੰਪ ਨੇ ਉਨ੍ਹਾਂ ਨੂੰ ਵਿਚਕਾਰੋਂ ਹੀ ਰੋਕ ਦਿਆ। ਉੱਥੇ ਮੌਜੂਦ ਹੋਰ ਟੈਕ ਜਿਹੜੇ ਨੇ ਦਿੱਗਜਾਂ ਦੇ ਰੁਤਬੇ ਦਾ ਜ਼ਿਕਰ ਕੀਤਾ। ਇਸੇ ਦੌਰਾਨ ਗੱਲਾਂ ਬਾਤਾਂ ਪੱਤਰਕਾਰਾਂ ਨਾਲ ਕਰਦੇ ਹੋਏ ਇੱਕ ਹੋਰ ਦਿਲਚਸਪ ਵਾਕਿਆ ਵਾਪਰਿਆ ਉਸ ਵੇਲੇ ਸਾਹਮਣੇ ਆਇਆ ਜਦੋਂ ਟਰੰਪ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਇਹ ਲੋਕ ਕੌਣ ਨੇ, ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕ ਨੇ। ਇਸ ਤੋਂ ਬਾਅਦ ਪਿਚਾਈ ਦਾ ਨਾਮ ਲੈਂਦਿਆਂ ਉਹਨਾਂ ਕਿਹਾ ਕਿ ਤੁਹਾਨੂੰ ਸਿਰਫ ਇੰਨਾ ਜਾਣਨ ਦੀ ਜ਼ਰੂਰਤ ਹੈ ਸੁੰਦਰ ਸੁੰਦਰ ਇਹਨਾਂ ਦਾ ਨਾਮ ਹੈ। ਦੂਜੇ ਪਾਸੇ ਟਰੰਪ ਦੀ ਇਸ ਅਜੀਬੋ ਗਰੀਬ ਟਿੱਪਣੀ ਦੇ ਉੱਤੇ ਤਾਰੀਫ ਦੇ ਉੱਤੇ ਸੁੰਦਰ ਪਿਚਾਈ ਨੇ ਵੀ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਚੁਟਕੀ ਲੈ ਲਈ। ਪਿਚਾਈ ਨੇ ਕਿਹਾ ਕਿ ਉਮੀਦ ਹੈ ਕਿ ਇਹ ਜਿਹੜਾ ਟੈਗ ਲਾਈਨ ਮੈਂ ਇੱਕ ਮੌਨਸਟਰ ਹਾਂ ਤੋਂ ਬਿਹਤਰ ਹੋਵੇਗੀ। ਕਾਰਪੋਰੇਟ ਤੇ ਟੈਕ ਜਗਤ ਜਿਹੜਾ ਹੈ ਉਹਦੇ ਵਿੱਚ ਕਈ ਵਾਰ ਮੌਨਸਟਰ ਸ਼ਬਦ ਜਿਹੜਾ ਉਹਦੀ ਵਰਤੋਂ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੇ ਵਿਸ਼ਾਲ ਪੈਮਾਨੇ ਦੇ ਉੱਤੇ ਉਸਦੇ ਵੱਡੇ ਪ੍ਰਭਾਵ ਨੂੰ ਦਰਸਾਉਣ ਦੇ ਲਈ ਵੀ ਜਿਹੜੀ ਕੀਤੀ ਜਾਂਦੀ ਹੈ। ਮਤਲਬ ਕਿ ਇਹਦੇ ਵਿੱਚੋਂ ਵੀ ਪਬਲਿਸਿਟੀ ਮਿਲਦੀ ਹੈ, ਪੈਸਾ ਇਹ ਵੀ ਲੋਕ ਕਮਾਉਂਦੇ ਨੇ, ਇੱਕ ਸ਼ੋਸ਼ਾ ਨਹੀਂ ਹੈ, ਇਹਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਛੁਪੀਆਂ ਹੁੰਦੀਆਂ ਨੇ। ਕਿਹਨੂੰ ਕਿੱਦਾਂ ਸੰਬੋਧਨ ਕਰਨਾ ਹੈ, ਕਿਹਨੂੰ ਹਾਈਲਾਈਟ ਕਰਨਾ, ਕਿਹਨੂੰ ਥੱਲੇ ਦੱਬਣਾ, ਇਹ ਸਾਰਾ ਸਿਲਸਿਲਾ ਵੱਡੇ ਪੋਲੀਟਿਕਸਾਂ ਦੇ ਵਿੱਚ ਚੱਲਦਾ ਹੈ। ਆਖਰ ਦੇ ਵਿੱਚ ਨੋਬਲ ਦਾ ਕਲੇਸ਼ ਜਿਹੜਾ ਹੈਗਾ, ਟਰੰਪ ਇਹਦੇ ਉੱਤੇ ਹਾਵੀ ਹੋਣਾ ਚਾਹੁੰਦਾ ਸੀ ਪਰ ਹੁਣ ਕੈਨੇਡਾ ਵਾਲਾ ਗੁਆਂਢੀ ਜਿਹੜਾ ਸ਼ਰੀਕ ਨੂੰ ਕਹਿ ਸਕਦੇ ਆ ਉਹ ਪੇਚਾ ਲੜਾ ਰਿਹਾ। ਹੁਣ ਦੇਖਦੇ ਹਾਂ ਕਿ ਟਰੰਪ ਨੂੰ ਜਿਹੜਾ ਨੋਬਲ ਪ੍ਰਾਈਜ਼ ਜਿਹੜਾ ਮਿਲਦਾ ਹੈ ਜਾਂ ਫਿਰ ਮਿਲਦਾ ਹੈ ਭਾਈ ਆਪਣੇ ਕੈਨੇਡੀ ਨੂੰ, ਸੋਰੀ ਕੈਨੇਡੀ ਨਹੀਂ ਆਪਣੇ ਮਾਰਕ ਕਾਰਨੀ ਨੂੰ। ਨੋਬਲ ਅਤੇ ਪਰਸਨ ਆਫ ਦੀ ਈਅਰ ਦੇ ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ ਦੇ ਉੱਤੇ ਚਰਚਾ ਹੋ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 2026 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ਦੇ ਬਾਵਜੂਦ ਆਪਣੇ ਦੇਸ਼ ਦਾ ਮਜ਼ਬੂਤੀ ਦੇ ਨਾਲ ਬਚਾਅ ਕਰਕੇ ਵਿਸ਼ਵ ਪੱਧਰ ਦੇ ਉੱਤੇ ਆਪਣੀ ਪਛਾਣ ਜਿਹੜੀ ਬਣਾਈ ਹੈ। ਇਸ ਰੁੱਖ ਦੇ ਕਾਰਨ ਹੀ ਉਨ੍ਹਾਂ ਨੂੰ ਹੁਣ ਨੋਬਲ ਸ਼ਾਂਤੀ ਪੁਰਸਕਾਰ ਜਿਹੜਾ ਅਤੇ ਟਾਈਮ ਮੈਗਜ਼ੀਨ ਦੇ ਪਰਸਨ ਆਫ ਦੀ ਈਅਰ ਵਰਗੇ ਵਕਾਰੀ ਸਨਮਾਨਾਂ ਦੇ ਲਈ ਦਾਅਵੇਦਾਰ ਜਿਹੜਾ ਮੰਨਿਆ ਜਾ ਰਿਹਾ। ਭਵਿੱਖਬਾਣੀ ਕਰਨ ਵਾਲੇ ਜੁੜੇ ਬਾਜ਼ਾਰ ਦੇ ਵਿੱਚ ਕਾਰਨੀ ਦੇ ਦੋਵੇਂ ਸਨਮਾਨ ਜਿੱਤਣ ਦੀਆਂ ਜਿਹੜੀਆਂ ਸੰਭਾਵਨਾਵਾਂ ਦੇ ਬਾਰੇ ਅੰਦਾਜ਼ੇ ਲਗਾ ਰਹੇ ਨੇ। ਅਮਰੀਕੀ ਭਵਿੱਖਬਾਣੀ ਬਾਜ਼ਾਰ ਕਲਸ਼ੀ ਤੇ ਸੋਮਵਾਰ ਨੂੰ ਜਿਹੜਾ ਕਾਰਨੀ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਸੰਭਾਵੀ ਜੇਤੂਆਂ ਦੀ ਸੂਚੀ ਦੇ ਵਿੱਚ ਮੋਹਰੀ ਰਹੇ ਨੇ। ਵਪਾਰੀਆਂ ਨੇ ਉਨ੍ਹਾਂ ਦੀਆਂ ਸੰਭਾਵਨਾਵਾਂ ਦਾ ਅਨੁਮਾਨ 14% ਲਗਾਇਆ ਪਰ ਬਾਅਦ ਦੇ ਵਿੱਚ ਇਹ ਅੰਕੜਾ ਘਟ ਗਿਆ ਜੋ ਇਨ੍ਹਾਂ ਭਵਿੱਖਬਾਣੀਆਂ ਦੇ ਅੰਦਾਜ਼ੇ ਦੀਆਂ ਅਟਕਲਾਂ ਦੇ ਉੱਤੇ ਆਧਾਰਿਤ ਜਿਹੜਾ ਪ੍ਰਕਿਰਤੀ ਨੂੰ ਜਿਹੜਾ ਦਰਸਾਉਂਦਾ ਹੈ। ਇਸ ਗੱਲ ਦਾ ਕੋਈ ਜਨਤਕ ਸਬੂਤ ਨਹੀਂ ਹੈ ਕਿ ਕਾਰਨੀ ਨੂੰ 9 ਅਕਤੂਬਰ ਨੂੰ ਓਸਲੋ ਦੇ ਵਿੱਚ ਨੋਬਲ ਕਮੇਟੀ ਦੇ ਦੁਆਰਾ ਐਲਾਨੀ ਜਾਣ ਵਾਲੀ ਗੁਪਤ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਨੋਬਲ ਪੁਰਸਕਾਰ ਨੂੰ ਲੈ ਕੇ ਜਿਹੜਾ ਜਾਰੀ ਚਰਚਾ ਨੇ ਕਾਰਨੀ ਦੇ ਉਸ ਸੰਦੇਸ਼ ਦੇ ਵੱਲ ਵੀ ਧਿਆਨ ਖਿੱਚਿਆ ਜਿਸ ਨੇ ਉਸਦੀ ਵਿਸ਼ਵ ਵਿਆਪੀ ਮਾਨਤਾ ਵਧਾਈ ਹੈ ਤੇ ਮੱਧਮ ਸ਼ਕਤੀਆਂ ਦੇ ਵੱਲ ਵਾਲੇ ਦੇਸ਼ਾਂ ਨੂੰ ਆਪਣੀ ਪ੍ਰਭੂ ਸੱਤਾ ਦੀ ਰੱਖਿਆ ਦੇ ਲਈ ਇਕਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਵੱਡੀਆਂ ਸ਼ਕਤੀਆਂ ਆਰਥਿਕ ਤੇ ਫੌਜੀ ਦਬਾਅ ਦੀ ਵਰਤੋਂ ਵਧਾ ਰਹੀਆਂ ਨੇ। ਇਹ ਬਿਆਨ ਜਿਹੜੇ ਸੀ ਦਿੱਤੇ ਸੀ ਉਸ ਸਮੇਂ ਚੈਲੰਜ ਕੀਤਾ ਸੀ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਜਦੋਂ ਇਹ ਸਾਰੇ ਜੀ ਜਿਹੜਾ 20 ਜਾਂ ਹੋਰ ਸਾਰੇ ਮੁੱਦੇ ਜਿਹੜੇ ਨੇ ਉੱਠੇ ਸਨ ਉਨ੍ਹਾਂ ਸਮਿਆਂ ਦੇ ਵਿੱਚ ਕਾਰਨੀ ਨੇ ਬਿਆਨ ਦਿੱਤੇ ਸਨ। ਟਾਈਮ ਨੇ ਕਾਰਨੀ ਨੂੰ 226 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਸੀ ਤੇ ਕਿਹਾ ਸੀ ਕਿ ਟਰੰਪ ਦੇ G5G20 ਕਹਿ ਗਿਆ ਤੇ ਟਰੰਪ ਦੇ ਦਬਾਅ ਦੇ ਸਾਹਮਣੇ ਉਸਦੀ ਦ੍ਰਿੜਤਾ ਦੇ ਕਾਰਨ ਜਿਹੜਾ ਸੀਗਾ ਉਸਦੀ ਪ੍ਰਸਿੱਧੀ ਵਧੀ ਹੈ ਤੇ ਮੰਗਲਵਾਰ ਨੂੰ ਕਾਰਨੀ ਨੂੰ ਪ੍ਰਮੁੱਖ ਪੂਰਵ ਅਨੁਮਾਨ ਬਾਜ਼ਾਰਾਂ ਦੇ ਵਿੱਚ ਪਰਸਨ ਆਫ ਦੀ ਈਅਰ ਦੇ ਲਈ ਕਾਰਨੀ ਦੂਜੇ ਸਥਾਨ ਦੇ ਉੱਤੇ ਸਨ, ਜਦਕਿ ਨਿਊਯਾਰਕ ਦੇ ਮੇਅਰ ਜਿਹੜੇ ਨੇ ਜੋਹਰਾਨ ਮਮਦਾਨੀ, ਜੋ ਇਹ ਵੀ ਟਰੰਪ ਦੇ ਨਾਲ ਜਿਹੜੀ ਹੈ ਇੱਕ ਦੂਸਰੇ ਨਾਲ ਖਾਇਬਾਜ਼ੀ ਚੱਲਦੀ ਹੈ, ਉਹਨਾਂ ਤੋਂ ਅੱਗੇ ਸਨ। ਕਾਰਨੀ ਨੇ ਜਨਵਰੀ ਦੇ ਵਿੱਚ ਸਵਿਟਜ਼ਰਲੈਂਡ ਦੇ ਦੋਵਾਸ ਦੇ ਵਿੱਚ ਕਿਹਾ ਸੀ ਕਿ ਪੁਰਾਣਾ ਅੰਤਰਰਾਸ਼ਟਰੀ ਵਿਵਸਥਾ ਵਾਪਸ ਨਹੀਂ ਆਵੇਗੀ ਤੇ ਮੱਧ ਸ਼ਕਤੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਉਸਨੇ ਕੈਨੇਡਾ ਨੂੰ ਯੂਰਪ ਦੇ ਨੇੜੇ ਲਿਆਉਣ ਅਤੇ ਏਸ਼ੀਆ ਦੇ ਵਿੱਚ ਨਵੇਂ ਭਾਈਵਾਲਾਂ ਦੀ ਭਾਲ ਕਰਨ ਦੇ ਲਈ ਯਤਨ ਤੇਜ਼ ਕਰ ਦਿੱਤੇ ਸਨ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਆਖਰ ਦੇ ਵਿੱਚ ਕੁਝ ਦੋਸਤ ਜਿਹੜੀ ਕਾਲ ਕਰ ਰਹੇ ਸੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਨਾਲ ਨਾਲ ਤੁਹਾਡੇ ਸੁਨੇਹੇ ਵੀ ਲੈਂਦੇ ਹਾਂ। ਜਿਹੜੇ ਦੋਸਤਾਂ ਨੇ ਸੁਨੇਹੇ ਭੇਜੇ ਨੇ ਉਹਨਾਂ ਦੀ ਵੀ ਬਾਤ ਪਾਉਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਦੋਸਤੋ ਕਰ ਸਕਦੇ ਹੋ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਪਰਮਿੰਦਰ ਬਰਨ ਜੀ ਜੁੜੇ ਹੋਏ ਨੇ ਜੀ, ਸਭ ਤੋਂ ਪਹਿਲਾਂ ਉਹਨਾਂ ਦਾ ਸੁਨੇਹਾ ਆਇਆ ਸੀ ਭਾਰਤ ਸਾਹਿਬ ਤੇ ਆ ਜਾਓ ਜੀ ਕਹਿੰਦੇ ਪਿਆਰਿਓ ਸੱਜਣੋ ਤੇ ਸਤਿ ਸ੍ਰੀ ਅਕਾਲ ਜੀ, ਲਾਈਕ ਨੰਬਰ 1 ਭੇਜਿਆ ਉਹਨਾਂ ਨੇ। ਤੇ ਮਾਲ ਜੀ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਆਪਣੇ ਜਲੌਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਸਭ ਸਰੋਤਾ ਵੀਰਾਂ ਨੂੰ ਕਹਿੰਦੇ ਨੇ ਜੀ। ਤੇ ਨਾਲ ਦੀ ਨਾਲ ਹੀ ਸਤਨਾਮ ਸਿੰਘ ਜਾਣੀਆਂ ਚੱਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਜੀਆਂ ਨੂੰ ਜੀ ਕਹਿੰਦੇ ਆ। ਤੇ ਦਵਿੰਦਰ ਭਾਰਤ ਜੀ, ਸਤਨਾਮ ਸਿੰਘ ਜਾਣੀਆਂ ਚੱਲ ਜੀ, ਸ਼ੰਮੀ ਵੀਰ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਭੇਜਦੇ ਆ। ਜਲੂਰ ਸਿੰਘ ਬਾਈ ਜੀ ਵੀ ਕਹਿੰਦੇ ਆ ਸਤਿ ਸ੍ਰੀ ਅਕਾਲ। ਤੇ ਲੋ ਆਪਣੇ ਨਾਲ ਜੁੜ ਗਏ ਨੇ ਸਾਡੇ ਗੁਆਂਢੀ ਸਵੀਡਨ ਤੋਂ ਤੇ ਯਾਦਵਿੰਦਰ ਵਿਦੇਸ਼ਾ ਜੀ, ਉਹਨਾਂ ਦੀ ਗੱਲਬਾਤ ਸੁਣਦੇ ਫਿਰ ਤੁਹਾਡੇ ਜਿਹੜੇ ਸੁਨੇਹੇ ਵੀ ਸਾਂਝੇ ਕਰਦੇ ਆ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਜੀ।
2: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਭੁਪਿੰਦਰ ਭਾਜੀ। ਉਹ ਮੈਂ ਐਕਚੁਅਲੀ ਨਾ ਕੰਮ ਤੇ ਨੇ, ਮੇਰੇ ਕੋਲ ਉਦੋਂ ਟਾਈਮ ਹੈਗਾ, ਹੁਣ ਹੀ ਮੇਰੇ ਕੋਲ 5 ਮਿੰਟ ਦਾ ਟਾਈਮ ਆ।
1: ਜਰੂਰ ਜਰੂਰ ਕਰੋ ਕਰੋ ਆਪਣੀ ਗੱਲ।
2: ਪਹਿਲਾਂ ਤੇ ਸ਼ੰਮੀ ਜੀ ਹੋਣਾ ਨੂੰ ਵਧਾਈ ਹੋਵੇ ਜਨਮ ਦਿਨ ਦੀ ਬਹੁਤ ਬਹੁਤ।
1: ਥੈਂਕ ਯੂ ਜੀ, ਥੈਂਕ ਯੂ, ਤੁਹਾਨੂੰ ਵੀ।
2: ਬਾਕੀ ਮੈਂ ਸੁਣਿਆ ਪ੍ਰੋਗਰਾਮ ਕਾਫੀ
1: ਜੀ,
2: ਤੇ ਸੈਣੀ ਸਾਹਿਬ ਦਾ ਵੀ ਜਿੱਦਾਂ ਉਹ ਗੱਲਬਾਤ ਸਾਰੀ ਚੱਲਣ ਡਈ
1: ਜੀ,
2: ਤੇ ਭਗਤ ਸਿੰਘ ਦੇ ਜਨਮ ਦਿਨ ਦੀ ਵੀ ਵਧਾਈ ਹੋਵੇ।
1: ਬਿਲਕੁਲ,
2: ਪਰ ਉਹ ਜਨਮ ਦਿਨ ਜਿਦਾਂ ਜਿਹੜਾ
1: ਜੀ, ਬਿਲਕੁਲ
2: ਨਹੀਂ, ਉਹੀ ਵਧਾਈਆਂ ਰਹਿ ਗਈਆਂ। ਪਰ ਉਹ ਜੇ ਭਗਤ ਸਿੰਘ ਹੁਣੀ ਜਿੰਦਾ ਵੀ ਹੁੰਦੇ ਤੇ ਉਹਨਾਂ ਵਧਾਈ ਲੈਣੀ ਨੀ, ਇਹੋ ਜਿਹੀ ਵਧਾਈ ਹੋਈ, ਇਹੋ ਜਿਹੀ ਥੋੜਾ ਉਹਨਾਂ ਸੋਚ ਹੀ ਉਹਨਾਂ ਦੀ
1: ਜੀ,
2: ਕਿ ਤੁਸੀਂ ਕਰੋੜਾਂ ਰੁਪਇਆ ਲਾ ਕੇ ਤੁਸੀਂ ਉਹ ਜਿਹੜਾ ਕਰੋੜਾਂ ਰੁਪਇਆ ਤੁਸੀਂ ਹੋਰ ਕਿਤੇ ਜਗ੍ਹਾ ਤੇ ਲਾਓ। ਇਦਾਂ ਸੇਮ ਕੰਮ ਦੂਜੀ ਪਾਰਟੀ ਨੇ ਕੀਤਾ ਇਹ ਆਪਣਾ ਕਰਤਾਰਪੁਰ ਲਾ ਕੇ, ਹੁਣ ਨਾ ਤਰੀ ਮੈਂ ਲੈਣਾ ਉਹ ਜਗ੍ਹਾ ਬਣਾ ਕੇ ਇਹਨਾਂ ਨੇ
1: ਜੀ,
2: ਤੇ ਉਹਦਾ 1 ਰੁਪਈਏ ਦਾ ਫਾਇਦਾ ਨੀ ਹੋਇਆ
1: ਜੀ।
2: ਤੇ ਲੋਕਾਂ ਨੂੰ ਇਹਨਾਂ ਚੀਜ਼ਾਂ ਨੀ, ਲੋਕਾਂ ਨੂੰ ਚਾਹੀਦੀਆਂ ਜਿਹੜੀਆਂ ਸਿੱਖਿਆ ਹੋਈ, ਤੁਸੀਂ ਹੋਸਪਿਟਲ ਹੋਇਆ ਆਪਣਾ, ਐਜੂਕੇਸ਼ਨ ਹੋਇਆ ਆਪਣਾ, ਮੈਡੀਕਲ ਹੋਇਆ, ਤੇ ਇਹ ਚੀਜ਼ਾਂ ਚਾਹੀਦੀਆਂ। ਬਾਕੀ ਤੁਸੀਂ ਆਪ ਹੀ ਫਿਰ ਕਰਜ਼ਾ ਵੀ ਚੁੱਕਦੇ ਜੇ ਉਹਨਾਂ ਚੀਜ਼ਾਂ ਉੱਥੇ ਦਿਖਾਉਣਾ ਉੱਥੇ।
1: ਬਿਲਕੁਲ,
2: ਹੋ ਸਕਦਾ ਕਿ ਜਨਮ ਦਿਨ ਪਹਿਲਾਂ ਨੇ ਕਦੀ ਮਨਾਇਆ ਨੀ, 3 ਸਾਲਾਂ ਦੇ ਵਿੱਚ ਏਡਾ ਤਕੜਾ ਕਰਕੇ ਜਨਮ ਦਿਨ ਆਇਆ, ਰਕਮ ਬਣਾ ਲਿਆ ਉਹਨੂੰ ਇਲੈਕਸ਼ਨ ਦੇ ਲਾਗੇ
1: ਜੀ।
2: ਇਹ ਤੇ ਸਾਰੇ ਭਰਮਾਉਣ ਦੇ ਢੰਗ ਵਾ, ਜੇ ਲੋਕਾਂ ਨੂੰ, ਜਨਤਾ ਨੂੰ ਕਿਸੇ ਤਰੀਕੇ ਨਾਲ ਭਰਮਾ ਕੇ ਵਿੱਚ ਲਿਆਂਦਾ ਜਾਵੇ ਤੇ ਉਹਨਾਂ ਦੀਆਂ ਵੋਟਾਂ ਲਈਆਂ ਜਾਣ
1: ਜੀ।
2: ਤੇ ਗੱਲ ਹੁਣ ਪਹਿਲਾਂ ਨੇ ਇਹਨਾਂ ਨੂੰ ਕਦੀ ਚੇਤਾ ਨੀ ਨਾ, ਪਹਿਲਾਂ ਤੇ ਕਦੀ ਇਹਨਾਂ ਨੂੰ ਇਹ ਵੀ ਨੀ ਚੇਤਾ ਆਇਆ ਕਿ ਉਹਨਾਂ ਦੀ ਉਹਦੀ ਮਾਤਾ ਦੀ ਵੀ ਡੈਥ ਹੋਈ ਪਿੱਛੇ
1: ਜੀ,
2: ਕਿ ਤੁਸੀਂ ਉਹਦਾ ਵੀ ਹੁਣ ਲਾ ਲਓ ਕਿ ਕਾਮਾ ਘੱਟ ਉਮਰ ਦੇ ਜਿੰਨੇ ਸ਼ਹੀਦ ਲਾ ਲਓ, ਆਪਣੇ ਗਦਰੀ ਬਾਬਿਆਂ ਦਾ ਮੇਲਾ, ਉੱਥੇ ਕਿੰਨੇ ਕੁ ਜਾਣੇ ਮਨਾਉਂਦੇ ਹੁੰਦੇ ਲੁਧਿਆਣੇ ਦੇ ਵਿੱਚ, ਗਿਣਤੀ ਦੇ ਲੋਕ ਆਉਂਦੇ ਜਾਂ ਪ੍ਰੋਫੈਸਰ ਹੁੰਦੇ ਜਾਂ ਕੋਈ ਕਵੀ ਰਾਈਟਰ ਹੁੰਦੇ, ਹੋਰ ਤੇ ਕੋਈ ਉੱਥੇ ਪਹੁੰਚਦਾ ਨੀ ਹੁੰਦਾ। ਉਹ ਨੀ ਕਦੀ, ਉਹ ਸ਼ਹੀਦੀਆਂ ਨੇ ਕੋਈ ਵੀ ਨੀ ਇਹਨਾਂ ਨੇ ਕਦੀ ਯਾਦ ਕੀਤੀਆਂ। ਪਰ ਆਹ ਜਿਹੜਾ ਵਾ, ਲੋਕਾਂ ਨੂੰ ਵੀ ਸਿਆਣੇ ਹੋਣਾ ਪੈਣਾ। ਮੈਂ ਤਾਂ ਇਹੋ ਗੱਲ ਕਰਨੀ ਕਿ ਲੋਕਾਂ ਨੂੰ ਸਿਆਣਾ ਹੋਣਾ ਪੈਣਾ ਕਿ ਭਾਈ ਆਹ ਇਲੈਕਸ਼ਨ ਕਰਕੇ ਸਭ ਕੁਝ ਹੋਣ ਡਿਆ।
1: ਬਿਲਕੁਲ,
2: ਤੁਹਾਨੂੰ ਪਹਿਲਾਂ ਬਾਕੀ ਤੇ ਪਬਲਿਕ ਟਰਾਂਸਪੋਰਟ ਨੂੰ ਵਰਤਣ ਡੇ, ਜੇ ਕਿੰਨੇ ਲੋਕਾਂ ਨੇ ਉੱਥੇ ਆਪਣੇ ਕੰਮਾਂ ਦੇ, ਕਿੰਨਾ ਨੇ ਸਕੂਲਾਂ ਚ ਜਾਣਾ, ਕਈਆਂ ਜਗ੍ਹਾ ਤੇ ਜਾਂ, ਚਲੋ ਛੁੱਟੀ ਹੋਰ ਜੋ ਛੁੱਟੀ ਹੋਊਗੀ
1: ਜੀ,
2: ਪਰ ਕਿਹਨੇ ਹੋਸਪਿਟਲ ਜਾਣਾ, ਕਦੇ ਕਿਤੇ ਜਾਣਾ, ਤੁਸੀਂ ਬੱਸਾਂ ਦੇ ਵਿੱਚ ਬਹਿ ਕੇ ਤੁਸੀਂ ਦੂਜੇ ਬੰਨੇ ਲਾਤੀਆਂ।
1: ਬਿਲਕੁਲ,
2: ਉਹ ਪਤਾ ਜਿਹਾ ਨੀ ਲੱਗਦਾ, ਉਹ ਜਿੱਦਾਂ ਨਾ ਮਲਗੋਬਾ ਜਿਹਾ ਬਣ ਗਿਆ ਪੰਜਾਬ ਦੇ ਵਿੱਚ, ਪਤਾ ਨੀ ਲੱਗਦਾ ਚੰਗਾ ਕਿਹੜਾ ਤੇ ਮਾੜਾ ਕਿਹੜਾ
1: ਜੀ। ਜਿੰਨਾ ਕੁ ਮਾੜਾ ਮੋਟਾ ਲੋਕਾਂ ਦਾ ਭਰੋਸਾ ਸੀ ਕਿਸੇ ਪਾਰਟੀ ਤੇ, ਭਰੋਸਾ ਚੱਕ ਹੋ ਗਿਆ ਜੀ।
2: ਉਹ ਨਹੀਂ, ਮੈਨੂੰ ਸਮਝ ਨੀ ਲੱਗਦੀ ਖਜ਼ਾਨਾ ਭਰਿਆ ਵਾ ਕੇ, ਖਜ਼ਾਨਾ ਇੰਨਾ ਕੁ ਭਰਿਆ ਵਾ ਕੇ ਜਾਣ ਜੇ ਖਜ਼ਾਨਾ ਖਾਲੀ, ਮੈਨੂੰ ਲੱਗਦਾ ਖਜ਼ਾਨਾ ਨੱਕੋ ਨੱਕ ਭਰਿਆ, ਜਿਹੜਾ ਮਿੰਟੋ ਮਿੰਟ ਪੈਸੇ ਕੱਢ ਕੇ ਇੱਧਰ ਲਾ ਦਿੰਦੇ, ਕਈ ਨਾ ਕੁਛ ਕਰ ਦਿੰਦੇ
1: ਜੀ,
2: ਕਈ ਨਾ ਕਿਸੇ ਦੇ, ਤੇ ਨਾਲੇ ਉਹ ਮੋਦੀ ਜਿਹੜੇ ਆਪਣੇ ਆਏ ਉੱਪਰੋਂ ਅਮਿਤ ਸ਼ਾਹ ਹੋਣਾ ਨੇ ਆਣ ਕੇ, ਉਹ ਵੀ ਚਲੋ ਇਹੋ ਜਿਹੇ ਟੋਟਕਾ ਖੇਡਣ ਡੇ, ਫਰਕ ਦੇ ਦਾ ਕੋਈ ਪੈਣਾ ਨੀ ਹੈ। ਬਾਕੀ ਆ ਨਸ਼ੇ ਪੱਤੇ ਵਾਲਾ ਕੰਮ ਜਿਹੜਾ ਵਾ, ਨਸ਼ੇ ਪੱਤੇ ਵਾਲਾ ਕੰਮ ਮੈਨੂੰ ਨੀ ਲੱਗਦਾ ਕਿ ਛੇਤੀ ਇੱਦਾਂ ਚੀਜ਼ਾਂ ਨਾਲ ਖਤਮ ਹੋਊਗਾ, ਭਾਵੇਂ ਤੁਸੀਂ ਭਾਵੇਂ ਜਿਹੜੀ ਮਰਜ਼ੀ ਪਾਰਟੀ ਆ ਜੇ, ਭਾਵੇਂ ਅੰਮ੍ਰਿਤਪਾਲ ਆ ਜੇ, ਇਹ ਕੰਮ ਇੱਦਾਂ ਰੁਕਣਾ, ਇਹ ਨੀ ਰੁਕਣਾ।
1: ਬਿਲਕੁਲ,
2: ਤੇ ਨਾਲੇ ਇਹਨਾਂ ਨੇ ਜਿਹੜਾ ਉਦੋਂ ਆਪਣੀ ਹੱਦਾਂ ਚੇਂਜ ਕਰਕੇ ਜਿਹੜੀ BSF ਲਿਆਂਦੀ ਸੀ ਪੰਜਾਬ ਦੇ ਵਿੱਚ ਨਸ਼ਾ ਰੋਕਣਾ ਤੇ ਉਹ ਫਿਰ ਉੱਥੇ ਰੋਟੀਆਂ ਪਕਾਉਣ ਨੂੰ ਰੱਖੀ ਆ ਕੇ ਉਹਨਾਂ ਨੂੰ ਕੋਈ ਪਤਾ ਨੀ ਜੇ ਹਜੇ ਵੀ ਸੌ ਕੀ ਇਹਨਾਂ ਦੇ ਮੀਟਰ ਅੰਦਰ ਆ ਗਏ ਆ, 50 ਕਿਲੋਮੀਟਰ ਅੰਦਰ ਆ ਗਏ ਆ ਤੇ ਉਹਨਾਂ ਕੋਲ ਹਜੇ ਵੀ ਨੀ ਰੋਕਦਾ ਕੋ
1: ਜੀ,
2: ਫਿਰ ਤੇ ਕੋਈ ਵੀ ਨੀ ਰੋਕ ਸਕਦਾ ਜੇ ਫੌਜ ਨੀ ਰੋਕ ਸਕਦੀ।
1: ਬਿਲਕੁਲ
2: ਫਿਰ ਉਹ ਗੱਲ ਬਣਦਾ ਫਿਰ ਪੰਜਾਬ ਚ ਹੀ ਬਣਿਆ ਕਿ ਕਿਸੇ ਜਗ੍ਹਾ ਤੇ ਬਣ ਰਿਹਾ ਹੋਊਗਾ
1: ਜੀ।
2: ਚਲੋ ਠੀਕ ਆ ਜੀ, ਬਸ ਇਹੀ ਗੱਲ ਕਰਦਾ।
1: ਥੈਂਕ ਯੂ ਯਾਦਵਿੰਦਰ ਜੀ ਵਿਚਾਰਾਂ ਲਈ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਤਰ੍ਹਾਂ ਜੀ ਯਾਦਵਿੰਦਰ ਵਿਦੇਸ਼ਾ ਜੀ ਜੁੜੇ ਸੀ ਨਾਲ ਸਵੀਡਨ ਤੋਂ, ਨਾਲ ਸਾਡੇ ਗੁਆਂਢੀ ਮੁਲਕ ਤੋਂ, ਤੇ ਅਗਲੀਆਂ ਸੁਨੇਹੇ ਤੁਹਾਡੇ ਲੈ ਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਕਾਲ ਤੁਸੀਂ ਵੀ ਕਰ ਸਕਦੇ ਹੋ ਜੇ ਕੋਈ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਦੋਸਤੋ, 2-4 ਮਿੰਟ। ਤੇ ਆਪਣੇ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਲਾਈਕ ਨੰਬਰ 4 ਭੇਜਦੇ ਨੇ। ਤੇ ਇਸੇ ਤਰ੍ਹਾਂ ਹੀ ਆਪਣੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ। ਰਾਜਨ ਜੀ ਕਹਿੰਦੇ ਆ ਸ਼ਮੀ ਜੀ ਨੂੰ ਸਤਿ ਸ੍ਰੀ ਅਕਾਲ ਤੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਅੱਲਾ ਤੁਹਾਨੂੰ ਕਹਿੰਦੇ ਦੁੱਧ ਦੇਵੇ ਨਾਲੇ ਦੇਵੇ ਮਲਾਈ ਕਹਿੰਦੇ ਜੀ, ਤੇ ਕਿਆ ਬਾਤ ਹੈ ਜੀ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਆਪਣੇ ਜਗਸੀਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਸਵਾਗਤ ਹੈ। ਇਸੇ ਤਰ੍ਹਾਂ ਮੁਕੱਦਰ ਸਿੰਘ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਤੇ ਸ਼ਮੀ ਬਾਈ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ। ਤੇ ਔਜਲਾ ਸਾਹਿਬ ਜੁੜੇ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਪਿਆਰਿਆਂ ਨੂੰ। ਤੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸ਼ੁਕਰੀਆ ਅਦਾ ਕੀਤਾ ਗਿਆ ਸਾਰੇ ਸੱਜਣਾਂ ਦਾ, ਮਿੱਤਰਾਂ ਦਾ, ਜਿਨ੍ਹਾਂ ਨੇ ਵਿਸ਼ ਕੀਤਾ ਜੀ ਸ਼ਮੀ ਜੀ ਨੂੰ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਜੀਆਂ ਨੂੰ ਜੀਰਾ ਸਾਹਿਬ ਸਵਾਗਤ ਹੈ, ਮੁਬਾਰਕਾਂ ਸ਼ਮੀ ਜੀ, ਸਮਰਜੀਤ ਸਿੰਘ ਸ਼ਮੀ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਕਹਿੰਦੇ ਜੀ, ਲੱਖ ਲੱਖ ਵਧਾਈਆਂ ਹੋਣ ਤੁਹਾਨੂੰ, ਜੀਰਾ ਸਾਹਿਬ ਭੇਜਦੇ ਨੇ। ਤੇ ਆਪਣੇ ਅਮਰਿੰਦਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਜੀ, ਨਵੇਂ ਦੋਸਤ ਆਪਣੇ ਨਾਲ ਜੁੜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਸਵਾਗਤ ਹੈ, ਖੁਸ਼ੀ ਹੁੰਦੀ ਹੈ ਜਦੋਂ ਕੋਈ ਨਵਾਂ ਦੋਸਤ ਜੁੜਦਾ, ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਹੋਰ ਵਾਧਾ ਹੁੰਦਾ ਹੈ, ਜੀਆਂ ਨੂੰ ਜੀ ਸਵਾਗਤ ਹੈ। ਤੇ ਰਜਿੰਦਰ ਮਿੱਤਲ ਵੀਰ ਜੀ ਸਤਿ ਸ੍ਰੀ ਅਕਾਲ, ਉਹਨਾਂ ਨੂੰ ਵੀ ਭੇਜਦੇ ਆ ਆਪਣੇ ਅਮਰਿੰਦਰ ਜੀ। ਤੇ ਸ਼ਮੀ ਬਾਈ ਜਨਮ ਦਿਨ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੇ ਸ਼ੁਕਰੀਆ ਬਾਈ ਜੀ, ਧੰਨਵਾਦ। ਤੇ ਗੁਰੀਮਾਨ ਜੀ ਕਹਿੰਦੇ ਆ ਸ਼ਮੀ ਬਾਈ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਗੁਰੀ ਬਾਈ ਜੀ ਨੇ ਬਹੁਤ ਸਾਰੇ ਦੋਸਤਾਂ ਨੂੰ ਸਾਰਿਆਂ ਨੂੰ ਕੱਲਾ ਕੱਲਾ ਨਾਮ ਲੈ ਕੇ ਸਤਿ ਸ੍ਰੀ ਅਕਾਲ ਭੇਜੀ ਆ, ਸਾਰੇ ਕਬੂਲ ਕਰਨਾ ਜੀ ਸ਼ੋਰਟ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਆਪਣੇ ਪੁਰੇਵਾਲ ਸਾਹਿਬ ਫਰਾਂਸ ਤੋਂ ਆਇਆ ਜੀ, ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਗੁਰੀਮਾਨ ਜੀ ਕਹਿੰਦੇ ਆ ਪੁਰੇਵਾਲ ਜੀ ਸਤਿ ਸ੍ਰੀ ਅਕਾਲ। ਤੇ ਇਸੇ ਤਰ੍ਹਾਂ ਗੁਰੀਮਾਲ ਜੀ ਦੇ ਸੁਨੇਹੇ ਨੇ, ਬਿਲਕੁਲ ਭਾਰਤ ਜੀ, ਬਸ ਇਹਨਾਂ ਬਿਸ਼ਰਮਾ ਨੂੰ ਬਸ ਪੈਸੇ ਚਾਹੀਦੇ ਆ, ਬਾਕੀ ਸੈਣੀ ਸਾਹਿਬ ਮੈਂ ਵੀ ਅੱਜ ਹੀ ਲਿਖਿਆ ਸੀ, ਅਮਿਤ ਸ਼ਾਹ ਦੀ ਗੱਲਬਾਤ ਦੇ ਵਿੱਚ ਕੋਈ ਦਮ ਖੰਮ ਨਹੀਂ ਸੀ ਜੀ। ਅੱਗੇ ਲਿਖਦੇ ਨੇ ਭਾਰਤ ਸਾਹਿਬ ਮਖੌਲ ਬਣਾਇਆ ਜਾ ਰਿਹਾ, 213 ਦਾ ਕੇਸ ਆ ਭੋਲੇ ਦਾ ਤੇ 226 ਚੱਲ ਰਿਹਾ ਤੇ 40,000 ਪੰਨਿਆਂ ਦੀ ਰਿਪੋਰਟ ਹੈ, ਹੁਣ ਤੱਕ ਦੋਸ਼ ਮਜਿੱਠਿਆ ਉੱਤੇ ਸਿੱਧੇ ਹੀ ਨਹੀਂ ਹੋਇਆ ਜੀ, ਤੇ ਸਿੱਧੇ ਨਹੀਂ ਹੋਇਆ, ਹੁਣ ਲੋਕਾਂ ਦਾ ਧਿਆਨ ਗਾਇਤਰੀ ਤੋਂ ਨਸ਼ੇ ਦੇ ਰੋਲੇ ਤੋਂ ਕਹਿੰਦੇ ਡਾਇਵਰਟ ਕੀਤਾ ਜਾ ਰਿਹਾ ਜੀ। ਮੁਹੰਮਦ ਜੀ ਕਿਉਂ ਕਹਿੰਦੇ ਨੇ ਨਾ ਕਿ ਛੋਟੀ ਲਕੀਰ ਮਿਟਾਉਣ ਨੂੰ ਉਹ ਤੋਂ ਥੋੜੀ ਜਿਹੀ ਵੱਡੀ ਖਿੱਚ ਦਿਓ ਤੇ ਆਪੇ ਲਕੀਰ ਮਿਟ ਜਾਂਦੀ ਹੈ ਜੀ। ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਸਤਿ ਸ੍ਰੀ ਅਕਾਲ ਭੇਜੀ ਆ, ਪ੍ਰੋਗਰਾਮ ਪਸੰਦ ਕਰਦੇ ਨੇ ਤੇ ਸ਼ੁਕਰੀਆ ਅਦਾ ਕਰ ਰਹੇ। ਨਾਲ ਨਾਲ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਕਹਿੰਦੇ ਆ ਬੈਸਟ ਵਿਸ਼ਿਸ ਫੋਰ ਬਰਥਡੇ ਫੈਮਿਲੀ ਜੀ। ਤੇ ਗੁਰੀ ਜੀ ਕਹਿੰਦੇ ਹੋਵੇ ਗਾਜੀ ਸੈਣੀ ਸਾਹਿਬ, ਜ਼ਰੂਰ ਹੋਵੇਗਾ, ਮੈਂ ਖੁਦ ਇਸ ਗੱਲ ਦੀ ਉਡੀਕ ਕਰ ਰਿਹਾ ਜੀ। ਤੇ ਹਰਵਿੰਦਰ ਜੋਲ ਜੀ ਨੂੰ ਸਤਿ ਸ੍ਰੀ ਅਕਾਲ ਗੁਰੀ ਜੀ ਨੇ ਭੇਜੀ ਹੈ ਭੈਣ ਜੀ ਨੂੰ। ਤੇ ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਜੀ ਅਨੂ ਜੀ ਬਾਈ ਜੀ ਸਵਾਗਤ ਹੈ। ਗੁਰੀ ਜੀ ਕਹਿੰਦੇ ਮਸਲਾ ਸੈਣੀ ਸਾਹਿਬ ਬੀਬੀ ਦਾ ਮਸਲਾ ਜਾਂ ਕੋਈ ਟਿਕਟ ਦਾ ਹੋਵੇਗਾ ਜਾਂ ਪੈਸੇ ਦਾ ਹੋਵੇਗਾ ਜੀ, ਹੋਰ ਕੁਝ ਨਹੀਂ ਹੈ ਇਹਦੇ ਵਿੱਚੋਂ ਨਿਕਲਣਾ। ਗੁਰੀ ਜੀ ਕਹਿੰਦੇ ਆ ਰਾਜੀਵ ਕੁਮਾਰ ਵੀਰ ਜੀ ਸਤਿ ਸ੍ਰੀ ਅਕਾਲ। ਤੇ ਗੁਰੀ ਜੀ ਨੂੰ ਸਤਿ ਸ੍ਰੀ ਅਕਾਲ ਰਾਜੀਵ ਕੁਮਾਰ ਜੀ ਨੇ ਭੇਜੀ ਹੈ। ਗੁਰੀ ਜੀ ਲਿਖਦੇ ਮੁਕੱਦਰ ਬਾਈ ਜੀ ਹੁਣ ਇਹ ਬੀਬੀ ਦਾ ਕੇਸ SGPC ਦੀ ਚੋਣਾਂ ਕਰਵਾ ਕੇ ਹੀ ਕਹਿੰਦੇ ਮੰਨੂਗੀ। ਤੁਸੀਂ ਗੱਲ ਮੁਕੱਦਰ ਬਾਈ ਸਹੀ ਕਰ ਰਹੇ ਆ, ਤੁਹਾਡਾ ਤਰਕ ਵੀ ਠੀਕ ਹੈ ਤੇ ਆਵੇ ਕੋਈ ਵੀ ਪੰਜਾਬ ਦਾ ਮਾਹੌਲ ਸੁਖਾਵਾਂ ਹੁੰਦਿਆਂ ਨਜ਼ਰ ਨਹੀਂ ਆਉਂਦਾ ਜੀ। ਗੁਰੀ ਜੀ ਕਹਿੰਦੇ ਆ ਮੁਕੱਦਰ ਬਾਈ ਜੇ ਕਿੱਥੇ ਗਿਆ ਜੀ, ਹਾਂਜੀ ਮੁਕੱਦਰ ਬਾਈ ਜੀ ਕੈਪਟਨ ਸਾਹਿਬ ਨੇ ਕੁਝ ਨਹੀਂ ਸਹੀ ਕੀਤਾ, ਕੰਮ ਤਾਂ ਕਹਿੰਦੇ ਉਹਦਾ ਨਤੀਜਾ ਮਿਲ ਵੀ ਗਿਆ ਤੇ ਜਾਂਦੇ ਲੱਗੇ ਸਿਆਸਤ ਦੇ ਵਿੱਚੋਂ ਜੀ। ਅੱਗੇ ਲਿਖਦੇ ਨੇ ਕਿ ਕੋਈ ਸ਼ੱਕ ਨਹੀਂ, ਆਮ ਲੋਕਾਂ ਨੂੰ ਆਰਾਮ ਨਹੀਂ ਮਿਲਦਾ, ਲੋਕ ਵੋਟਾਂ ਦੇ ਕੇ ਵੀ ਕਹਿੰਦੇ ਰੋਂਦੇ ਤੰਗ ਹੁੰਦੇ ਨਜ਼ਰ ਆਉਣਗੇ। ਦੁੱਖ ਮੁਕੱਦਰ ਬਾਈ ਦਾ ਕਹਿੰਦੇ ਵੀ ਸਹੀ ਹੈ ਤੇ ਓਵਰਆਲ ਹੀ ਕਹਿੰਦੇ ਬੇੜਾ ਗਰਕ ਹੈ ਜੀ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਕਿ ਅਸੀਂ ਤਾਂ ਆਪ ਸੋਚਦੇ ਹਾਂ ਕਿ ਅਸੀਂ ਲੋਕ ਆਪ ਅੱਗੇ ਆਈਏ ਜਾਂ ਹੋਰ ਕਿਹੜਾ ਚੰਗਾ ਲੈ ਕੇ ਆਈਏ ਜੋ ਪੰਜਾਬ ਨੂੰ ਔਖੀ ਘੜੀ ਨੂੰ ਲੈ ਕੇ ਕਹਿੰਦੇ ਬਾਹਰ ਆਵੇ ਔਖੀ ਘੜੀ ਚੋਂ। ਤੇ ਜਜ਼ਬਾਤੀ ਬੰਦਾ ਬਾਈ ਸਾਡਾ ਮੁਕੱਦਰ ਵੀਰ, ਗੁਰੂ ਜੀ ਹੱਸ ਵੀ ਰਹੇ ਨੇ ਨਾਲ। ਤੇ ਆਪਣੇ ਜਲੌਰ ਸਿੰਘ ਬਾਈ ਜੀ ਲਿਖਦੇ ਆ, ਭਾਰਤ ਦੇ ਸੈਣੀ ਸਾਹਿਬ ਦੀ ਗੱਲ ਦੀ ਰੂਪ ਰੇਖਾ ਹੀ ਕਹਿੰਦੇ ਬਦਲ ਦਿੱਤੀ ਮੁਕੱਦਰ ਵੀਰ ਨੇ। ਤੇ ਮੁਕੱਦਰ ਜੀ ਕਹਿੰਦੇ ਆ ਗੁਰੀ ਮਾਨ ਬਾਈ ਜੀ ਸ਼ੁਕਰੀਆ ਜੀ। ਤੇ ਸਤਿ ਸ਼੍ਰੀ ਅਕਾਲ ਭੇਜੀ ਇੱਕ ਦੂਸਰੇ ਨੂੰ। ਜਲੌਰ ਸਿੰਘ ਬਾਈ ਜੀ ਨੂੰ ਅੰਗੂਠਾ ਖੜਾ ਕਰ ਦਿੱਤਾ ਮੁਕੱਦਰ ਜੀ ਨੇ। ਤੇ ਗੁਰੂ ਜੀ ਕਹਿੰਦੇ ਆ ਬਿਲਕੁਲ ਭਾਰਤ ਸਾਹਿਬ ਲੜਨਾ ਸਾਡਾ ਕੰਮ ਹੈ ਤੇ ਅਸੀਂ ਲੜਦੇ ਰਹਿਣਾ ਹੈ ਜੀ। ਮੁਕੱਦਰ ਜੀ ਲਿਖਦੇ ਆ ਕਿ ਜੀ ਸੈਣੀ ਬਾਈ ਜੀ ਗੱਲ ਤੁਹਾਡੀ ਵੀ ਦਰੁਸਤ ਹੈ ਤੇ ਅਸੀਂ ਤੇ ਇੱਕ ਦੂਜੇ ਦੀਆਂ ਗੱਲਾਂ ਚੋਂ ਪੜਚੋਲ ਕਰਦੇ ਰਹਿੰਦੇ ਹਾਂ, ਬਸ ਅੰਗੂਠੇ ਖੜੇ ਕਰ ਦਿੱਤੇ ਆ ਨਾਲ। ਜਲੌਰ ਸਿੰਘ ਬਾਈ ਜੀ ਕਹਿੰਦੇ ਕੈਪਟਨ ਦਾ ਕੀਤਾ ਬੇੜਾ ਗਰਕ, ਕਾਂਗਰਸ ਉਭਰੀ ਨਹੀਂ ਸੀ, ਵੜਿੰਗ ਨੇ ਤਾਂ ਕਹਿੰਦੇ ਖੂੰਜੇ ਲਾ ਛੱਡੀ ਹੈ ਤੇ ਕਾਂਗਰਸ ਵੜਿੰਗ ਕਾਂਗਰਸ ਦਾ ਘੱਟ ਆਪ ਦਾ ਪ੍ਰਧਾਨ ਲੱਗਦਾ ਜਿਵੇਂ ਕਾਰਜਗੁਜ਼ਾਰੀ ਜਿਹੜੀ ਹੈ ਉਹ ਕਰਦੇ ਹੈ। ਅੱਗੇ ਲਿਖਦੇ ਨੇ ਮੰਨ ਲਵੋ ਸਾਰੇ ਮਾੜੇ, ਫਿਰ ਇਲਾਜ ਵੀ ਦੱਸੋ ਔਲਖ ਸਾਹਿਬ, ਕੋਈ ਤਾਂ ਕਹਿੰਦੇ ਚੁਣਨਾ ਪਵੇਗਾ ਇਹਨਾਂ ਚੋਂ। ਤੇ ਮੁਹੰਮਦ ਜੀ ਸੋਰੀ ਆਪਣੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਲਿਖਦੇ ਆ ਸ਼ੰਮੀ ਬਾਈ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਮਾਨ ਸਿੰਘ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਗੁਰੀਮਾਨ ਜੀ ਨੇ ਭੇਜੀ ਹੈ। ਗੁਰੂ ਜੀ ਲਿਖਦੇ ਆ ਕਿ ਵਿਕਟਮ ਅਤੇ ਡੈਡ ਬਾਡੀ ਹੈ ਹੀ ਨਹੀਂ ਜੀ, ਜਾਂ ਗਾਇਬ ਕੀਤੀਆਂ ਗਈਆਂ ਨੇ ਇਹ ਨਹੀਂ ਸਮਝ ਲੱਗੀ ਜੀ। ਤੇ ਬਿਲਕੁਲ ਸੈਣੀ ਸਾਹਿਬ ਕੋਈ ਦਮ ਖੰਮ ਨਹੀਂ ਨਜ਼ਰ ਆਇਆ ਅਮਿਤ ਸ਼ਾਹ ਦੀ ਗੱਲਬਾਤ ਦੇ ਨਾਲ। ਤੇ ਰੈਲੀ ਦੇ ਵਿੱਚ ਰਵਾਇਤੀ ਨਸ਼ੇ ਫੜ ਫੜ ਥਾਣਿਆਂ ਦੇ ਵਿੱਚ ਜਾ ਰਹੇ ਹੈ, ਚਿੱਟਾ ਸ਼ਰੇਆਮ ਵੇਖ ਰਿਹਾ ਤੇ ਧੰਨਵਾਦ ਸੈਣੀ ਸਾਹਿਬ ਕਹਿੰਦੇ ਨੇ ਗੁਰੀਮਾਨ ਜੀ। ਇਸੇ ਤਰ੍ਹਾਂ ਸੈਣੀ ਸਾਹਿਬ ਲਿਖਦੇ ਨੇ ਮੁਹੰਮਦ ਬਖਸ਼ੀ ਜੀ ਨਜ਼ਾਰਾ ਆ ਗਿਆ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ। ਤੇ ਸ਼ੁਕਰੀਆ ਗੁਰੀਮਾਨ ਜੀ ਦਾ ਵੀ ਕਰਦੇ ਆ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ। ਤੇ ਥੈਂਕ ਯੂ ਸੈਣੀ ਸਾਹਿਬ ਦਾ ਕਰਦੇ ਨੇ ਜੀ ਜਲੌਰ ਸਿੰਘ ਜੀ। ਤੇ ਜਲੌਰ ਸਿੰਘ ਵੀਰ ਜੀ ਨੂੰ ਸਤਿ ਸ੍ਰੀ ਅਕਾਲ, ਸ਼ੁਕਰੀਆ ਕਰ ਰਹੇ ਨੇ ਰਾਜਨ ਸੈਣੀ ਸਾਹਿਬ। ਗੁਰੂ ਜੀ ਕਹਿੰਦੇ ਪੰਜਾਬ ਨੂੰ ਦੇਣ ਲੱਗੇ ਖਜ਼ਾਨੇ ਦਾ ਮੂੰਹ ਖੋਲਣ ਲੱਗੇ ਅਮਿਤ ਸ਼ਾਹ ਜੀ ਦੀ ਆਵਾਜ਼ ਬੰਦ ਰਹਿੰਦੀ ਹੈ ਜੀ। ਮੁਹੰਮਦ ਵੀਰ ਜੀ ਬਹੁਤ ਖੂਬ ਜੀ, ਕਿਆ ਬਾਤਾਂ, ਨਜ਼ਾਰਾ ਆ ਗਿਆ ਕਹਿੰਦੇ ਗੁਰੂ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਗ੍ਰੇਟ ਜੀ, ਲਾਜਵਾਬ, ਵਾਹ ਜੀ ਵਾਹ, ਬਖਸ਼ੀ ਜੀ ਕਮਾਲ ਕਰਤੀ ਹੈ। ਰਾਜਨ ਸੈਣੀ ਸਾਹਿਬ ਆ ਕੇ ਕਹਿ ਵੀ ਗਏ ਸਨ ਤੇ ਕਹਿੰਦੇ ਵਾਹ ਜੀ ਵਾਹ, ਬਖਸ਼ੀ ਜੀ ਨਜ਼ਾਰਾ ਆ ਗਿਆ ਜੀ ਅੱਜ ਤਾਂ ਕਹਿੰਦੇ। ਜਲੌਰ ਸਿੰਘ ਜੀ ਲਿਖਦੇ ਆ ਕਿ ਰੂਹ ਲੈ ਗਿਆ ਦਿਲਾਂ ਦਾ ਜਾਨੀ, ਵਾਹ ਕਿਆ ਬਾਤ ਹੈ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ ਰੂਹ ਬਣ ਬੁੱਤ, ਰਹਿ ਗਿਆ ਜਿੰਦ ਕੋਈ ਹੋਰ ਲੈ ਗਿਆ, ਕਿਆ ਬਾਤ ਹੈ। ਤੇ ਨਾਲ ਗੁਲਾਬ ਦਾ ਫੁੱਲ ਭੇਜ ਦਿੱਤਾ, ਪਿਆਰੀਆਂ ਸਤਰਾਂ ਜਦੋਂ ਗੁਣ ਗੁਣਾਉਂਦੇ ਨੇ ਤੇ ਦੋਸਤ ਆਪਣਾ ਵੀ ਚੇਤਾ ਨਾਲ ਕਰਦੇ ਆ। ਉਹ ਮੁਹੰਮਦ ਜੀ ਲਿਖਦੇ ਆ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਸਾਹਿਬ ਤੇ ਸਾਰੇ ਦੋਸਤਾਂ ਦਾ। ਜਲੌਰ ਸਿੰਘ ਜੀ ਲਿਖਦੇ ਆ ਅੱਜ ਟਿਵਾਣਾ ਸਾਹਿਬ ਜੀ ਦੀ ਕਮੀ ਪੂਰੀ ਕਰ ਦਿੱਤੀ ਸੈਣੀ ਸਾਹਿਬ ਤੇ ਭਾਰਤ ਸਾਹਿਬ ਜੀ ਨੇ, ਹੁਣ ਸਕੂਨ ਦੀ ਨੀਂਦ ਕਹਿੰਦੇ ਸੋਵਾਂ, ਕਿਆ ਬਾਤ ਹੈ ਜੀ। ਸ਼ੁਕਰੀਆ ਬਾਈ ਜੀ ਪਿਆਰ ਮੁਹੱਬਤ ਦੇ ਲਈ ਜੀ। ਤੇ ਬਿਲਕੁਲ ਜੀ ਕਮੀ ਰਹਿੰਦੀ ਹੈ, ਸਾਨੂੰ ਵੀ ਰਹਿੰਦੀ ਹੈ ਜਦੋਂ ਟਿਵਾਣਾ ਸਾਹਿਬ ਨੂੰ, ਚਲੋ ਅਸੀਂ ਵੀ ਸੁਣਦੇ ਹਾਂ ਤੇ ਸਾਨੂੰ ਵੀ ਕਮੀ ਕਈ ਵਾਰੀ ਮਹਿਸੂਸ ਜ਼ਰੂਰ ਹੁੰਦੀ ਹੈ, ਕਿਉਂਕਿ ਜਿਸ ਚੀਜ਼ ਦੇ ਨਾਲ ਲਗਾਵ ਹੁੰਦਾ ਹੈ, ਜੁੜੇ ਹੁੰਦੇ ਹਾਂ, ਉਹ ਜੇ ਉਹ ਚੀਜ਼ ਰੁਟੀਨ ਦੇ ਵਿੱਚੋਂ ਮਿਸ ਹੋ ਜਾਵੇ, ਇੱਦਾਂ ਲੱਗਦਾ ਹੈ ਕਿ ਕੁਝ ਨਾ ਕੁਝ ਜਿਹੜਾ ਅੱਜ ਕੀਤਾ ਨਹੀਂ ਗਾ ਜੀ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਸਾਹਿਬ। ਤੇ ਔਜਲਾ ਸਾਹਿਬ ਲਿਖਦੇ ਨੇ ਦੁਬਈ ਦੇ ਵਿੱਚ ਪਾਇਲਟ ਦੇ ਵੱਲੋਂ ਦਰਦਨਾਕ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਕਹਿੰਦੇ ਜੀ, ਉਹਨਾਂ ਨੇ ਖ਼ਬਰ ਭੇਜੀ ਹੈ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਅਪਡੇਟ ਕਰਨ ਦੇ ਲਈ। ਤੇ ਵਾਓ ਬਖਸ਼ੀ ਜੀ ਕਹਿੰਦੇ ਨੇ ਸੁਰਿੰਦਰ ਮਾਲ ਜੀ ਕਿਆ ਬਾਤਾਂ। ਤੇ US ਤੋਂ ਲਿਖਦੇ ਨੇ ਐਪਰੀਸ਼ੀਏਟ ਕਰਦੇ ਨੇ। ਤੇ ਇਸੇ ਤਰ੍ਹਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਦੇ ਆ। ਤੇ ਜਲੌਰ ਵੀਰ ਸੌਣ ਦਵਾਈ ਡਬਲ ਸ਼ਾਮ ਨੂੰ ਕਹਿੰਦੇ ਜੀ ਆਪਣੇ ਸਵੇਰੇ ਟਵਾਣਾ ਸਾਹਿਬ ਤੇ ਸ਼ਾਮ ਨੂੰ ਜਾਣੀ ਕਿ ਦੁਆਬਾ ਰੇਡੀਓ। ਤੇ ਜਲੌਰ ਸਿੰਘ ਜੀ ਕਹਿੰਦੇ ਆ ਗੁੱਡ ਨਾਈਟ ਆਲ ਜੀ ਫਰੈਂਡਸ, ਬਹੁਤ ਬਹੁਤ ਸ਼ੁਕਰੀਆ ਬਾਈ ਜੀ ਨਾਲ ਜੁੜਨ ਦੇ ਲਈ। ਤੇ ਔਜਲਾ ਸਾਹਿਬ ਕਹਿੰਦੇ ਲੱਗਦਾ ਨੀਂਦ ਉੱਡ ਗਈ ਰਾਜਨ ਜੀ। ਜਲੌਰ ਸਿੰਘ ਜੀ ਕਹਿੰਦੇ ਆ ਆਈ ਨੋ ਡਰਿੰਕ ਬਰੋ। ਤੇ ਔਜਲਾ ਸਾਹਿਬ ਕਹਿੰਦੇ ਆ ਪਰ ਜੋ ਤੁਹਾਡਾ ਮਕਸਦ ਹੈ ਉਹ ਪੂਰਾ ਨਹੀਂ ਹੋਣਾ ਰਾਜਨ ਜੀ ਭਾਰਤ ਦੇ ਵੱਲੋਂ। ਕਿਆ ਬਾਤ ਆ ਜੀ, ਨਹੀਂ ਕੋਟੀ ਦਾ ਆਪਾਂ ਦੇਵਾਂਗੇ ਜੀ, ਏਦਾਂ ਦੀ ਗੱਲ ਨਹੀਂ ਸਰ ਔਜਲਾ ਸਾਹਿਬ, ਕੋਟੀ ਦਾ ਤੁਹਾਨੂੰ ਵੀ ਦੇਵਾਂਗੇ ਤੇ ਰਾਜਨ ਸੈਣੀ ਸਾਹਿਬ ਨੂੰ ਵੀ ਦੇਵਾਂਗੇ। ਤੇ ਗੁੱਡ ਜਲੌਰ ਜੀ ਹਲਦੀ ਵਾਲਾ ਦੁੱਧ ਕਹਿੰਦੇ ਪੀਓ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਸਿਸਟਰ ਸੁਰਿੰਦਰ ਮਾਲ ਜੀ ਤੇ ਸ਼ੁਕਰੀਆ ਜੀ ਵੀਰ ਗੁਰੀਮਾ ਜੀ ਤੇ ਜਿੰਦੇ ਵਸਦੇ ਰਹੋ ਜੀ ਵੀਰ ਰਾਜਨ ਸੈਣੀ ਜੀ। ਤੇ ਆਖਰੀ ਸੁਨੇਹਾ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ ਉਹ ਗਰਾਊਂਡ ਦਾ ਹਾਲ ਵੇਖੋ ਉਸਦਾ ਸੱਤਿਆ ਨਾਸ ਕਰ ਛੱਡਿਆ ਦਿੱਤਾ ਜਿੱਥੇ ਸਰਕਾਰੀ ਤੌਰ ਦੇ ਉੱਤੇ ਜਨਮ ਦਿਨ ਮਨਾਇਆ ਗਿਆ। ਸੁਰਿੰਦਰ ਜੀ ਕਹਿੰਦੇ ਇਟਸ ਟਰੂ ਜੀ ਤੇ ਐਕਸੀਲੈਂਟ ਕਹਿੰਦੇ ਨੇ ਮੁਹੰਮਦ ਜੀ ਪ੍ਰੋਗਰਾਮ ਟੂਡੇ ਜੀ ਸ਼ੁਕਰੀਆ ਜੀ। ਦੋਸਤੋ ਇਹ ਸਾਰਾ ਪ੍ਰੋਗਰਾਮ ਐਕਸੀਲੈਂਟ ਤੁਹਾਡੇ ਪਿਆਰ ਮੁਹੱਬਤ ਦੇ ਨਾਲ ਹੀ ਬਣਦਾ ਹੈ ਤੁਹਾਡੇ ਜਦੋਂ ਤੁਸੀਂ ਵੱਧ ਚੜ ਕੇ ਜੁੜਦੇ ਹੋ ਉਦੋਂ ਹੀ ਇਹ ਸਾਰਾ ਕੁਝ ਸੰਪੂਰਨ ਹੁੰਦਾ ਤੇ ਇੱਕ ਦੂਸਰੇ ਦਾ ਸਾਥ ਦੀ ਸਾਨੂੰ ਇੱਥੇ ਤੱਕ ਲੈ ਆਉਂਦਾ ਹੈ ਤਾਂ ਹੀ ਆਪਾਂ ਇੱਥੇ ਬੈਠ ਕੇ 2-2.5 ਘੰਟੇ ਲਾ ਜਾਂਦੇ ਹਾਂ ਤੇ ਲੋਕ ਕਹਾਣੀ ਅੱਜ ਰਹਿ ਗਈ ਤੇ ਕੋਈ ਨੀ ਕੱਲ ਨੂੰ ਜਾਂ ਫਿਰ ਕਿਸੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਸਾਂਝੀ ਕਰ ਲਾਂਗੇ। ਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ ਯੂਟਿਊਬ ਨੂੰ ਲਾਈਕ ਤੇ ਸ਼ੇਅਰ ਕਰੋ ਦੋਸਤਾਂ ਤੱਕ ਫੋਲੋ ਕਰੋ ਤੇ ਫੇਸਬੁੱਕ ਪੇਜ ਨੂੰ ਵੀ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਦੁਆਬਾ ਰੇਡੀਓ ਜਿਹੜਾ ਆਪਣਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਵਾਧੂ ਦਾ ਕੋਈ ਸੁਨੇਹਾ ਨਹੀਂ ਹੁੰਦਾ ਸਿਰਫ ਪ੍ਰੋਗਰਾਮ ਲਾਈਵ ਦੇ ਲਿੰਕ ਹੁੰਦੇ ਆ ਤੇ ਕੁਝ ਜਾਣਕਾਰੀ ਜੇ ਹੋਵੇ ਤਾਂ ਉਹ ਅਪਡੇਟ ਹੁੰਦੀ ਹੈ। ਦਿਹਾੜੀ ਦੇ ਵਿੱਚ 1 ਜਾਂ 2 ਵੱਧ ਤੋਂ ਵੱਧ ਤੁਹਾਨੂੰ ਜਿਹੜੇ ਨੇ ਉੱਥੇ ਡਿਸਟਰਬ ਕਰੀਦਾ ਮੈਸੇਜ ਆਉਂਦੇ ਉਸ ਤੋਂ ਵੱਧ ਨਹੀਂ ਕੋਈ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਕੋਈ ਖਾਸ ਤਿਉਹਾਰ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਹੁੰਦਾ ਜੀ ਤੇ ਉਹਦੇ ਵਿੱਚ ਜੁਆਇਨ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਪਿਆਰਾ ਜਿਹਾ ਨਾਮ ਤੇ ਨੰਬਰ ਲਿਖ ਕੇ ਭੇਜ ਦਿਓ ਤੇ ਥੱਲੇ ਲਿਖ ਦਿਓ ਵੀ ਗਰੁੱਪ ਦੇ ਵਿੱਚ ਜਿਹੜਾ ਪਾਲੋ ਜੀ ਤੇ ਉਹਦੇ ਵਿੱਚ ਤੁਸੀਂ ਜੁੜ ਸਕਦੇ ਹੋ। ਇਸੇ ਤਰ੍ਹਾਂ ਟੈਲੀਗ੍ਰਾਮ ਦੇ ਉੱਤੇ ਸਾਨੂੰ ਜਿਹੜਾ ਲੱਭ ਸਕਦੇ ਹੋ ਜੀ ਤੇ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਦਾ ਆਫੀਸ਼ੀਅਲ ਪੇਜ ਹੈਗਾ ਜੀ ਆਪਣੀ ਉੱਥੇ ਚੈਨਲ ਚੱਲਦਾ ਜੀ ਉਹਦੇ ਉੱਤੇ ਨਾਲ ਜੁੜ ਸਕਦੇ ਹੋ ਜਿਵੇਂ ਸਾਰੇ ਦੋਸਤ ਜੁੜੇ ਹੋਏ ਨੇ। ਜੇ ਉਹਦੇ ਉੱਤੋਂ ਤੁਸੀਂ ਉਸਨੂੰ ਬੈਲ ਆਈਕੋਨ ਨੂੰ ਜਿਹੜਾ ਨਹੀਂ ਕਲਿੱਕ ਕੀਤਾ ਤਾਂ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਂਦਾ ਹੈ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਤੁਹਾਨੂੰ ਨਾਲ ਨਾਲ ਜੋੜ ਲੈਂਦਾ ਜੀ ਆਪੇ ਹੀ। ਤੇ ਲੋ ਦੋਸਤੋ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ। ਤੇ ਜੇ ਕਿਸੇ ਦੋਸਤ ਦਾ ਕਮੈਂਟ ਰਹਿ ਗਿਆ ਹੋਵੇ, ਨਾਮ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਤੇ ਕੱਲ੍ਹ ਨੂੰ ਮਿਲਣ ਦੇ ਬਾਅਦ ਦੇ ਨਾਲ ਮੁਲਾਕਾਤ ਹੋਏਗੀ, ਕੋਸ਼ਿਸ਼ ਰਹੇਗੀ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰੀਏ। ਬਾਕੀ ਜਿਵੇਂ ਸਮਾਂ ਤੇ ਜਿਹੜਾ ਹਾਲਾਤ ਇਜਾਜ਼ਤ ਦੇਣਗੇ ਉਸਦੇ ਮੁਤਾਬਕ ਆਪਾਂ ਕੱਲ੍ਹ ਨੂੰ ਜੁੜਾਂਗੇ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਦੋਸਤੋ ਇਸਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਗਏ ਤਾਂ ਮਾਫ਼ੀ ਚਾਹਾਂਗੇ। ਸਤਿ ਸ੍ਰੀ ਅਕਾਲ ਜੀ, ਇਸਦੇ ਨਾਲ ਹੀ ਜੀ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਇਸ ਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ। ਪਾ ਕੇ ਗਲ ਤੇਰੇ

0: ਮੰਜ਼ਲਾਂ ਦੇ ਬਲ ਵਧੇ ਕਾਫਲੇ ਨੀ ਰੁਕਣੇ, ਤੇਰਿਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਕਰੀ ਤੇਰੇ ਨਾਲ ਬੈਠਿਆਂ ਕਰਾਰ ਦਿੱਲੀਏ, ਤੈਨੂੰ ਜਿੱਤ ਕੇ ਮੁੜਾਂਗੇ। ਕਰੀ ਤੇਰੇ ਨਾਲ ਬੈਠਿਆਂ ਕਰਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਸ਼ਾਸ਼ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ ਅਰਜ਼ ਗੁਜ਼ਾਰੇ। ਮਨ ਜਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ। ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ, ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ, ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ, ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ, ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰ ਪਾਲ ਮੱਲ ਜੀ ਨੂੰ ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ ਕਵਿਤਾਵਾਂ ਲਿਖਦੇ ਨੇ ਗਜ਼ਲਾਂ ਲਿਖਦੇ ਨੇ ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰ ਪਾਲ ਮੱਲ ਜੀ ਲੈ ਕੇ ਆ ਰਹੇ ਨੇ ਤੇਰੀਆਂ ਤੂੰ ਹੀ ਜਾਣੇ ਜੋਗਿੰਦਰ

0: ਤਰੁਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਹਿਬ ਜੀ ਦੀ ਰਚਨਾ ਤੇ ਜੋਗਿੰਦਰਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸ ਸਿੰਘ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਅਦਾਬ।

Storm!

0: ਆਪਾਂ ਰੇਡੀਓ ਰੇਡੀਓ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦੇਣਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇਂ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਂ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰ ਲੇ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀਕੇ ਪੱਤਣ। ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ ਦੇ ਵਿੱਚ ਵਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ ਜੀ। ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਈਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦੇਵਾਂ ਸ਼ੀ ਪਾਈਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾਣੀ ਭੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ

0: ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ, ਨਸੂਰ ਨਹੀਂ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ, ਦੇਖਦਾ ਹਜ਼ੂਰ ਨਹੀਂ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਂ ਨਹੀਂ ਮਾਏ। ਢਾਹ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾਹ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨਹੀਂ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨਹੀਂ ਮਾਏ।
1: ਜੋ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ, ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਿਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧਵਾ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧਵਾ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ।
1: ਹੋਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਦਾ ਹੈ ਅਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਅਤੇ ਅਗਾਂਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ ਤੁਹਾਡਾ ਦੁਆਬਾ।

0: ਵੀਡੀਓ ਤੇ ਨਿੱਘਾ ਸਵਾਗਤ ਹੈ।
1: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ।
0: ਗੋਰਾ ਵੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
2: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ, ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ, ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ. ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ.
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ ਜਿਸ ਦਾ ਨਾਮ ਹੈ ਮਾਂ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ. ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ. ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਧੰਨਵਾਦ ਜੀ.
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ, ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ.
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ. ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ. ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ. ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ. ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ. ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ. ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ. ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ. ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ. ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ.
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ। ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਨ੍ਹਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: शुक्रिया जी।
1: ਸੁਤਿਓ ਹਫ਼ਤਾ ਵਾਰੀ ਕਾਮੇ ਫਲ ਦੇ ਵਿੱਚ ਹੁਣ ਮੈਂ ਤੁਹਾਡੀ ਜਾਣ ਪਛਾਣ ਪੰਜਾਬੀ ਦੇ ਨਵੇਂ ਉੱਭਰਦੇ ਸ਼ਾਇਰ ਤਲਵਿੰਦਰ ਸ਼ੇਰਗਿੱਲ ਜੀ ਨਾਲ ਕਰਵਾਉਣ ਜਾ ਰਿਹਾ। ਤਲਵਿੰਦਰ ਸ਼ੇਰਗਿੱਲ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਨੇੜੇ ਵਸਦੇ ਪਿੰਡ ਗੁਣਾਚੌਰ ਤੋਂ ਹਨ। ਬਹੁਤ ਵਧੀਆ ਸ਼ਾਇਰ ਨੇ। ਇਹਦੇ ਨਾਲ ਦੀ ਨਾਲ ਉਹਨਾਂ ਦੇ ਇੱਕ ਲਿਖੇ ਹੋਏ ਗੀਤ ਪੰਜਾਬ ਸਿਆਂ ਨੂੰ ਸਾਡੇ ਗਾਇਕ ਕ੍ਰਿਸ਼ਨ ਹੀ ਉਹਨੇ ਗਾਇਆ ਏ, ਜਿਹੜਾ ਇਸ ਵੇਲੇ ਪੰਜਾਬੀ ਦੇ ਸਰੋਤਿਆਂ ਦੀ ਬੜੀ ਪਸੰਦ ਬਣਿਆ ਹੋਇਆ ਏ। ਅਤੇ ਇਹੋ ਜਿਹੇ ਵਧੀਆ ਰਚਨਾਵਾਂ ਦੇ ਰਚਨਹਾਰੇ ਤਲਵਿੰਦਰ ਸ਼ੇਰਗਿੱਲ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚੇ ਨਿਗਾਹ ਜੀ ਆਇਆਂ ਕਹਿੰਦੇ ਹਾਂ।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

तक एहराज बड़े आ रह गया, एक अचंभा छा गया यह देख के।

तक है राज बने गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ, ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮੈਂ ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ਼ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: रेडियो।
1: दुआबा रेडियो के श्रोतों का मैं सुखबीर जोगा स्वागत करता हाँ जी प्रोग्राम सिक्ख्या ते रुजगार दे विच। अज असी गल करांगे उद्योगिक खेत्र दे विच रुजगार अते सिक्ख्या दे मौक्यां बारे। गल करन लई मेरे नाल ने मैडम साहिबाना जी। साहिबाना जी स्वागत है तुहाडा प्रोग्राम सिक्ख्या ते रुजगार दे विच।
2: धन्यवाद सुखबीर जी, मैं बहुत धन्यवाद करती हाँ दुआबा रेडियो का भी कि मैनू श्रोतियां दे नाल अपने विचार सांझे करन दा मौका मिल रहा है।
1: हाँ जी, आप अज गल करांगे उद्योगिक खेत्र विच रुजगार दे मौक्यां बारे। शुरुआत दे विच ये दसो कि उद्योगिक खेत्र विच केड़े केड़े की आ जांदा हैगा।
2: हाँ जी, उद्योगिक खेत्र देखो जी जिदा ही मतलब साढ़े जेड़े विद्यार्थी वर्ग है ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਇਸ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ ਡਿਪਲੋਮਾ ਕੋਰਸ ਨੇ ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ, ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸੀਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ, ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ
1: ਇੱਕ
2: ਮੈਂ ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਹ ਸਵੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਿਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੌਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ ਗਵਰਨਮੈਂਟ ਜੋਬ ਵਾਲਾ ਪਾਰਟ ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ PSUs ਨੇ ਜਿਵੇਂ ਰੇਲਵੇਜ਼ ਟੈਲੀਕਾਮ

0: ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
0: ਜੀ, ਜਿੱਦਾਂ ਬਲਕ 'ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ। ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ
0: ਇਸ
1: ਜੀ,
0: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ ਹੈ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ,
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਜ਼ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣਾ?
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
0: ਅਸੀਂ
1: ਜੀ,
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ,
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
0: ਤੇ
1: ਜੀ,
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ,
1: ਹਾਂਜੀ ਹਾਂਜੀ,
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ,
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ, ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ,
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ, ਜਾਂ ਅਸੀਂ
1: ਹਾਂਜੀ,
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ,
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ,
0: ਤੇ ਉਹਨਾਂ ਨੂੰ ਨਾ ਇੱਕ

0: ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
0: ਤਾਂ
1: ਜੀ,
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
0: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ,
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ,
1: ਅੱਛਾ
0: ਬਟ
1: ਜੀ,
0: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ।
1: ਅੱਛਾ ਜੀ,
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ
1: ਜੀ,
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ, ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ, ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ,
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ ਇੱਕ ਮਿੰਟ, ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ, ਉਹਨਾਂ ਦੇ
1: ਹਾਂਜੀ,
0: ਲਈ ਉਹ ਇੱਕ ਪਲੇਟਫਾਰਮ, ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ, ਜਾਂ ਫਿਰ ਹਾਇਅਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਹੀ ਪਿਆਰ ਨਾਲ ਸੁਣਿਆ,
0: ਜੀ।
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜ਼ਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਅਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜ੍ਹੀ ਜਿਹੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਿਹੜਾ
1: ਲਾਓ ਜੀ ਇਹਦੇ
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ।
1: ਬੈਠਾ, ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ। ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ, ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ, ਕਿਉਂਕਿ ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕੌਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕੌਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕੌਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ।
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕੌਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕੌਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕੌਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਵੇ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ। ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ, ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ ਹੈਗਾ,
1: ਪੈਥੋਲੋਜੀ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ।
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਝ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋਂ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ ਤਿੰਨ ਸਬਜੈਕਟ ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ
0: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ ਚ ਹੀ ਅੱਗੇ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ ਕਿਸੇ ਨੂੰ ਕੰਟੀਨਿਊ ਕਰ ਸਕਦਾ
1: ਬਿਲਕੁਲ ਜੀ
0: ਤਿੰਨ ਤਿੰਨ ਆਪਸ਼ਨ ਤਾਂ ਇਹੀ ਆ ਗਈਆਂ
1: ਬਿਲਕੁਲ ਜੀ ਬਿਲਕੁਲ ਹਾਂਜੀ
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼ ਤਾਂ
0: ਹੈਗਾ ਹੀ ਆ
1: ਹਾਂਜੀ ਹਾਂਜੀ
0: ਜਿਹੜੇ ਜਨਰਲ ਸਬਜੈਕਟ ਆ
1: ਠੀਕ ਠੀਕ
0: ਤੋਂ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ
1: ਹਾਂਜੀ ਹਾਂਜੀ
0: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲਿਆ
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਰਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ ਨਹੀਂ
1: ਰਹਿੰਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: 35-40 ਹਜ਼ਾਰ ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
0: ਕਿਤਾਬੀ ਕੀੜਾ
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ ਕਮੀ ਰਹਿੰਦੀ
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾਰੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ, ਤੁਸੀਂ ਹੁਣ ਕਹਾਵਤ ਵੀ ਹੈ, ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ, ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ ਜਦੋਂ ਤੱਕ ਉਹ ਆਪਣਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਜਿਹੜੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ ਨਿਕਲ,
1: ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ ਜੇ
1: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ, ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੋ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ, ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ,
1: ਇਹ
0: ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ। ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਤੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ। ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ। ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗੇ ਆ ਜੀ, ਉਮੀਦ ਆ ਪਸੰਦ ਕਰੋਗੇ। ਲਿਖਿਆ ਜੀ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ ਹੁਣ ਚੌਂਕਾਂ ਚ ਇਕੱਠੇ, ਹੁਣ ਚੌਂਕਾਂ ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨਹੀਂ ਬੰਦੇ ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਬਹੁਤ ਧੰਨਵਾਦ ਜੀ, ਮਿਹਰਬਾਨੀ।
1: ਓਕੇ ਜੀ, ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ, ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ। ਹਰ

0: ਜਾਨੀ ਆ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ। ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ। ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਨੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ। ਕੱਲੀ ਬੈਠੀ ਤੇਰੇ ਨਾਲ ਹੱਸੀ ਜਾਨੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਨੀ ਆ। ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਨੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਨੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਨੀ ਆ। ਕੱਲੀ ਬੈਠੀ ਤੇਰੇ ਨਾਲ ਹੱਸੀ ਜਾਨੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ। ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਬਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ। ਦੀਪ ਰਸਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਵਿਚ ਨਿੱਘਾ ਸਵਾਗਤ ਹੈ।
2: ਪਿੰਡੋਂ ਅਸੀਂ 4 ਟਰਾਲੀਆਂ ਲੈ ਗਏ ਆ, ਇਹ 2 ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਕੁਝ ਲੈ ਕੇ ਆਇਆ। ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤਾਂ ਡਾ ਦਿਓ ਨਹੀਂ।

0: ద్వాపర రేడియో.
1: ਰਸਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸਵਾਲ ਜੀ ਨੂੰ. ਜਸਵਾਲ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਕਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ.

ਖੇੜੇ ਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਖੇੜੇ ਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਮੈਂ

0: ਪੀਜਾਂ ਦੇ ਵਿੱਚ ਉੱਚੀ ਉੱਚੀ ਰੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ, ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ, ਗੱਲ ਸੁਣ ਦਿੱਲੀਏ। ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ। ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ। ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ, ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ। ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ। ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ। ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ। ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ। ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ। ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ। ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ। ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ। ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ।

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ

0: ਕਰ ਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਰ ਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ। ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ। ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਿਆ ਮੰਜੀ ਡਾਹ ਕੇ। ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਿਛਤਾ ਕੇ। ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ। ਮਤਾਂ ਅਬਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ। ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ। ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ। ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉੱਠਿਆ ਹਰਿਆਣਾ। ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ। ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ। ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ। ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ। ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ। ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ। ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ। ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ। ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ। ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ। ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ। ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ। ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ। ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਅਸੀਂ ਕਿਰਤੀ, ਧੰਨ ਗੁਰੂ ਨਾਨਕ।
2: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
5: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ। ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ। ਇੱਕ ਪਿਤਾ

ਲਈ ਨਹੀਂ ਕਿਸੇ ਦੀ ਪਰਨਾ ਚੰਗਾ ਰਲ ਮਿਲ ਕੇ ਰਹਿਣਾ ਸਭ ਨੇ ਦੁੱਖ ਸੁੱਖ ਵਿੱਚ।

ਘਟ ਬੋਲਣ ਦੀ ਆਦਤ ਪਾਓ, ਨਾ ਬੜਬੜ ਕਰਨਾ ਹੁੰਦਾ ਚੰਗਾ। ਉਲਝਲੂਲ ਬੋਲਣ ਨਾਲੋਂ ਚੁੱਪ ਤਾਈ ਅਪਣਾਉਣਾ ਚੰਗਾ। ਵੱਡਿਆਂ ਦਾ

0: ਬਸਤੀ ਦਾ ਸਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸਤੀ ਸਾਡੀ ਸ਼ਹਿਰ ਹੈ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਕਥਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹੋਂਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ, ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ਼ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜ਼ਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ, ਭੁੱਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ। ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ, ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੁੱਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੁੱਪ ਮੇ ਆਪਣੇ ਆਪ ਕੋ ਜਲਾ ਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ, ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ। ਫਸਲ ਹੀ ਨਹੀਂ, ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ, ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ, ਤੂੰ ਸਹਾਰਾ ਅਗਰ ਨਾ ਕਿਸੀ ਕਾ ਬਣਾ ਤੋ ਯੇ ਜੀਵਨ ਤੇਰਾ ਹੈ ਯੇ ਬਸ ਨਾਮ ਕਾ। ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ।

जिंदगी के लिए जैसे जल और पवन।

0: ਅਰਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਧਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਧਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਧਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨੀ ਸਹਿਣਾ ਹੁਣ, ਅਸੀਂ ਜ਼ੁਲਮ ਨੀ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ 'ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ 'ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ। ਤੇਰੇ ਢਹਿ ਜਾਣੇ ਮਹਿਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਧੀਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ। ਉਹਨਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ। ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਾ ਪੇਸ਼ ਹੈ ਜੀ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
0: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਚ ਵਸਦੀ ਸਾਡੀ ਸ਼ਾਇਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ, ਜਾਣੀ ਕਿ ਕਿਸਾਨ ਘੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਅਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ। ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ। ਕਿਉਂ ਵੈਰ ਕਮਾਵੇ ਮੁੜ ਤੋਂ, ਤੈਨੂੰ ਰਤਾ ਸ਼ਰਮ ਨਾ ਆਈ। ਤੈਥੋਂ ਕੁਛ ਲੈਣਾ ਨਾ, ਤੈਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂਗ ਜੜੋਂ ਉਖਾੜ। ਖੈਰ ਮਨਾ ਲੈ ਦਿੱਲੀਏ ਨੀ ਆ ਗਏ ਸੱਜ ਕੇ ਸਿੰਘ ਸਰਦਾਰ। ਖੈਰ ਮਨਾ ਲੈ ਦਿੱਲੀਏ ਨੀ ਆ ਗਏ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ। ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ। ਅੱਖ ਭਰ ਕੇ ਵੇਖੀ ਨਾ, ਅੱਖ ਭਰ ਕੇ ਵੇਖੀ ਨਾ, ਕਲੇ ਚਾ ਰੱਖ ਦੇਣਗੇ ਬਾਹਰ ਦਿੱਲੀਏ। ਖੈਰ ਮਨਾ ਲੈ ਨੀ ਆ ਗਏ ਸੱਜ ਕੇ ਸਿੰਘ ਸਰਦਾਰ। ਦਿੱਲੀਏ ਖੈਰ ਮਨਾ ਲੈ ਨੀ ਆ ਗਏ ਸੱਜ ਕੇ ਸਿੰਘ ਸਰਦਾਰ। ਅਸੀਂ ਵਾਲ ਅਥਰੇ ਹਾਂ, ਸਾਡੀਆਂ ਮੂੜ ਡਿਪੈਂਡ ਨੇ ਮੱਤਾਂ। ਅਸੀਂ ਵਾਲ ਅਥਰੇ ਹਾਂ, ਸਾਡੀਆਂ ਮੂੜ ਡਿਪੈਂਡ ਨੇ ਮੱਤਾਂ। ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ। ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ। ਕੰਨ ਲਾ ਕੇ ਸੁਣ ਲੈ ਨੀ, ਕੰਨ ਲਾ ਕੇ ਸੁਣ ਲੈ, ਅਜੇ ਹੱਥ ਬੰਨ ਕੇ ਤੈਨੂੰ ਦੱਸਾਂ। ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ। ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ। ਦਿੱਲੀਏ ਖੈਰ ਮਨਾ ਲੈ ਨੀ ਆ ਗਏ ਸੱਜ ਕੇ ਸਿੰਘ ਸਰਦਾਰ। ਦਿੱਲੀਏ ਖੈਰ ਮਨਾ ਲੈ ਨੀ ਆ ਗਏ ਸੱਜ ਕੇ ਸਿੰਘ ਸਰਦਾਰ।

0: ਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪਹਿਰਾ ਦਈਏ ਹੱਕਾਂ ਤੇ ਪਹਿਰਾ ਦਈਏ ਹੱਕਾਂ ਤੇ ਪਹਿਰਾ ਦਈਏ ਹੱਕਾਂ ਤੇ ਰੂਬੀ ਬਣ ਕੇ ਪਹਿਰੇਦਾਰ ਦਿੱਲੀਏ ਖੈਰ ਮਨਾ ਲੈ ਨੀ ਆ ਗਏ ਸੱਜ ਕੇ ਸਿੰਘ ਸਰਦਾਰ ਦਿੱਲੀਏ ਖੈਰ ਮਨਾ ਲੈ ਨੀ ਆ ਗਏ ਸੱਜ ਕੇ ਸਿੰਘ ਸਰਦਾਰ ਧੰਨਵਾਦ ਜੀ
1: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ ਭੱਲਾ ਸਾਹਿਬ ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿਚ ਆਪਣੀ ਇਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਾਮਯਾਬ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ। ਮੇਰੀ ਮੁਰਾਦ ਹੈ ਸੁਰਿੰਦਰ ਕੌਰ ਭੋਗਲ ਜੀ। ਸੁਰਿੰਦਰ ਕੌਰ ਭੋਗਲ ਜੀ ਸਾਡੀ ਕਾਮਯਾਬ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਹਨਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਭੋਗਲ ਜੀ, ਜੀ ਆਇਆਂ ਨੂੰ।
2: ਅਸੀਂ ਨਹੀਂ ਰੱਬ ਕੋਲ ਜਾਣ ਦੀ ਠਾਣ ਸੋਹਣਿਆ, ਅਸੀਂ ਲਈ ਰੱਬ ਕੋਲ ਜਾਣ ਦੀ

ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ।

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ। ਕਿਉਂ ਰੁੱਸਿਆ ਏ ਸਾਡੇ ਨਾਲ ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ ਹੋਈ ਸਾਤੋਂ ਕਿਹੜੀ ਖਤਾ ਸੋਹਣੀ।

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਹੈ ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਦੋਸਤੋ ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨ ਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲੀਆਂ ਲਾਈਨਾਂ ਨੇ ਜੀ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ ਮੈਂ ਹੱਸ ਕੇ ਦਿਖਾ ਦੂੰ ਜਰ ਕੇ ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ ਨਾ ਸੱਥ ਵਿੱਚ ਵੈਣ ਪੈਣਗੇ ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲਾ ਬੰਦ ਹੈ ਜੀ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਗੁਰੂ ਸਾਹਿਬ ਫਰਮਾ ਰਹੇ ਨੇ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ ਹੱਕ ਸਦਾ ਹੀ ਖੋਣੇ ਪੈਣਗੇ ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਆਖਰੀ ਲਾਈਨਾਂ ਨੇ ਜੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ ਇਹ ਨੀਤੀ ਹੁੰਦੀ ਸਰਕਾਰ ਦੀ ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ ਗੱਲ ਆਮ ਨੇ ਸੀ ਕੀਤੀ ਅੱਜ ਕੀਤੀ ਖਾਸ ਬਾਪੂ ਨੇ ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ, ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਰਿਹੋ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ। ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬੰਬਲੀ, ਹੁਣ ਦੀ ਦੁਨੀਆ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆ ਸਵਸਥੀ ਤੇ ਮਤਲਬੀ ਹੈ।
1: ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹੰਡਾਉਣ ਲਈ, ਟਾਹਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ, ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ, ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ। ਲਹੂ ਲੁਹਾਣ ਜਿਗਰ ਸੀ ਹੋਏ, ਲਹੂ ਲੁਹਾਣ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ। ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ। ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲ ਜਾਂਦਾ ਏ ਸਭ ਕੁਛ ਇਥੇ, ਮਿਲਦਾ ਨਹੀਂ ਯਾਰ ਓ ਰੱਬਾ, ਦਿਲ ਦਾ ਹਾਲ ਸੁਣਾਉਣ ਲਈ ਬਾਦ ਅਰਸਿਆਂ ਛਾ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਨ੍ਹਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਨ੍ਹਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ, ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਖ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ,

0: ਹੋ ਜਾਂਦੇ ਹਨ। ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ। ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ। ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ। ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿੱਚ ਕੁਰਬਾਨ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ। ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿੱਚ ਕੁਰਬਾਨ ਹੋ ਜਾਂਦੇ ਨੇ। ਸਰਕਾਰੇ ਤੇਰੇ ਝੂਠੇ ਲਾਰੇ, ਇਮਾਨ ਦਾ ਸੌਦਾ ਕਰਦੇ ਹੋ। ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਸਰਕਾਰੇ ਤੇਰੇ ਝੂਠੇ ਲਾਰੇ, ਇਮਾਨ ਦਾ ਸੌਦਾ ਕਰਦੇ ਹੋ। ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿੱਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੈਂ ਨਾਰੀ ਧਰਤੀ ਮਾਂ ਵਿੱਚ ਉਮੀਦ ਬੀਜਦੀ ਹਾਂ। ਧੰਨਵਾਦ।
1: ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਸ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਸ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਘੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ,

0: ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੀ ਸਾਰੀ ਸੰਗਤ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ, ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ, ਉਹਨਾਂ ਦੇ ਅਸੀਂ ਡਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ, ਇਹ ਦੁਨੀਆ ਸਾਰੀ ਜਾਣਦੀ ਏ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ, ਇਹ ਦੁਨੀਆ ਸਾਰੀ ਜਾਣਦੀ ਏ। ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ, ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ। ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ। ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ, ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ, ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ। ਤੜਫਣ ਲੋਕੀ ਇੱਥੇ ਹੈ, ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਖੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਖੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ। ਹਾਏ ਚੰਗੇ ਨਹੀਂ ਨਤੀਜੇ, ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ। ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ, ਜਿੱਤ ਅੰਨ ਦਾ ਤੇ ਦੀ ਹੋਣੀ। ਜੱਖੂ ਲੱਦੜਾਂ ਵਾਲਾ ਆਖੇ, ਜਿੱਤ ਅੰਨ ਦਾ ਤੇ ਦੀ ਹੋਣੀ। ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ। ਕਿਉਂ ਤੂੰ ਪੰਗਾ ਪਾਇਆ, ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ। ਹਰ ਵਾਰੀ ਪੰਗਾ, ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਅਸਾਂ ਗਿਣ ਗਿਣ ਬਦਲੇ ਲੈਣੇ ਤੈਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੈਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ, ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ। ਕੋਈ ਗੱਲ ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

जट नूस लूटा कर देने जो लोग भी मंडी जांदे ने जो हक

तेरा हुण तख्त ही ला देना जेने तू तख्त ते चढ़ बैठे ओ।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ। ਅਤੇ ਉਹ ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ ਅਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀਂ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ ਅਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਹਾਰ ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ। ਤੇ ਇਸੇ ਪ੍ਰੋਗਰਾਮ ਦੇ ਆਗਾਹ ਦੇ ਹੁਣ ਅਸੀਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਅਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੀ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ, ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓਂ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਨ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ।

0: ద్వాప రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ

0: ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਹੈ, ਉੱਥੇ
1: ਹਾਂਜੀ
0: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਹੈ।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: ਹਾਂਜੀ,
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਹਾਂ।
1: ਅੱਛਾ ਜੀ,
0: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ।
1: ਅੱਛਾ
0: ਜੋ ਵੀ
1: ਜੀ,
0: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ
1: ਹਾਂਜੀ
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੌਬ ਨਿਕਲਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ,
0: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਅੱਛਾ ਜੀ,
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਆ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ। ਅਗੇਨ
1: ਅੱਛਾ ਜੀ,
0: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੌਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ। ਦੈਨ
1: ਹਾਂਜੀ,
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ,
1: ਅੱਛਾ
0: ਫੋਰ
1: ਜੀ,
0: ਐਗਜ਼ਾਮਪਲ PPSC ਹੋ ਗਿਆ ਜਾਂ ਫਿਰ UPSC ਹੋ ਗਿਆ ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ
1: ਹਾਂਜੀ
0: ਉਹਨਾਂ
1: ਹਾਂਜੀ,
0: ਦੀ ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ, ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ। ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ।
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ, ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ ਹੈ, ਆਪਣਾ ਨਿਸ਼ਾਨਾ ਕਿਵੇਂ ਮਿਥਣਾ ਹੈ।
0: ਬਿਲਕੁਲ
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ। ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ।
1: ਹਾਂਜੀ
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ, ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ।
1: ਬਿਲਕੁਲ ਜੀ,
0: ਬਟ ਕਾਫੀ ਬੱਚੇ, ਪਰ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ, ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ, ਆਪਣੇ
1: ਹਾਂਜੀ,
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ,
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ ਮੈਨੂੰ।
1: ਲਾਈ ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ,
1: ਪੈਂਦੇ ਆ।
0: ਹਾਂ, ਬਿਲਕੁਲ, ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ,
0: ਉਸ ਟਾਈਮ ਤੇ ਬਿਲਕੁਲ ਪਾਰਟਿਕੂਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ, ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂਜੀ,
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: ਹਾਂਜੀ,
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ,
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ,
1: ਬਿਲਕੁਲ ਜੀ,
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ ਬਹੁਤ
0: ਬਿਲਕੁਲ
1: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
0: ਮਿਲ
1: ਦਾ
0: ਕੇ
1: ਵਧੀਆ
0: ਹੀ
1: ਨਿਰਮਾਣ
0: ਕਰ,
1: ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ, ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ,
0: ਦੇ ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ,
0: ਉਹਨਾਂ

0: ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ,
0: ਮਾਤਾ ਪਿਤਾ ਦਾ ਵੀ ਉਨਾ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀਆਂ ਹੈ।
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
1: ਹਾਂਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ, ਜਾਂ
1: ਸਹੀ
0: ਫਿਰ
1: ਗੱਲ
0: ਉਹਨਾਂ
1: ਹੈ,
0: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਹੈ ਲਾਈਫ 'ਚ, ਤੂੰ ਦੱਸ
1: ਹਾਂਜੀ
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ ਗੱਲ
0: ਪੁੱਛਿਆ
1: ਹੈ,
0: ਜਾ ਰਿਹਾ ਹੈ।
1: ਹਾਂਜੀ
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ,
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ,
0: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
0: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ,
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨਾ ਜੀ,
0: ਚੱਲੇ ਜਾਣਗੇ।
1: ਅੱਜ ਦੇ ਜ਼ਿਆਦਾਤਰ
0: ਹਾਂਜੀ
1: ਬੱਚੇ ਜਿਹੜੇ ਹੈਗੇ ਨਾ, ਉਹ
0: ਹਾਂਜੀ ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ,
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ, ਇਹੋ ਜਿਹਾ ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਸ
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ,
0: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th ਪਲੱਸ 2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ,
0: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ,
1: ਹੈ,
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ, ਟਾਈਮ ਲਿਮਿਟਸ, ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ, ਤਾਂ
1: ਹਾਂਜੀ
0: ਇਹ ਵੀ। ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
1: ਹਾਂਜੀ
0: ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ,
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ,
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
0: ਇੱਕ
1: ਜੀ,
0: ਮੋਟੀਵੇਸ਼ਨ ਦੀ ਲੋੜ ਹੁੰਦੀ ਆ ਉਹਨਾਂ ਨੂੰ।
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ, ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ, ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ ਚੋਂ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ, ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ,
0: ਪਲੱਸ ਟੂ ਪਾਸ ਨੇ,
1: ਅੱਛਾ ਜੀ,
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ, ਠੀਕ ਹੈ ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ, ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ,
0: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ
0: ਨੌਕਰੀ
1: ਹੈ,
0: ਲੈਣੀ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ,
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਜਿਹੜੇ ਕਿ
1: ਅੱਛਾ ਜੀ,
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ,
0: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: अच्छा जी
0: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ ਕਰੰਟ ਅਫੇਅਰ ਇਦਾਂ ਦਾ ਹੀ ਸਿਲੇਬਸ ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ
1: ਸਹੀ ਗੱਲ ਹੈ ਜੀ
0: ਹਾਂ ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ
1: ਬਿਲਕੁਲ ਜੀ ਇੱਕ
0: ਬਟ
1: ਮੈਨੂੰ ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪਿੰਡੂ ਤਬਕਾ ਹੈ ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ ਠੀਕ ਹੈ ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ ਜੇ ਪਤਾ ਹੀ ਨਹੀਂ
0: ਹਾਂਜੀ
1: ਹੈਗਾ ਤਾਂ ਕਰਨਗੇ ਕੀ
0: ਹਾਂ ਬਿਲਕੁਲ ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ ਤੁਸੀਂ ਅਪਲਾਈ ਕਰ ਸਕਦੇ ਹੋ
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੀਆਂ
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
0: ਹਾਂਜੀ
1: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ ਇਹ ਗੱਲਬਾਤ ਆਪਾਂ ਕਰਦੇ ਰਹੀਏ ਵਿਚਾਰ ਚਰਚਾ ਕਰਦੇ ਰਹੀਏ ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ
0: ਜੀ
1: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਰੇਡੀਓ
0: ਹਾਂ
1: ਦੁਆਬਾ ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ
0: ਥੈਂਕ ਯੂ ਸਰ ਥੈਂਕ ਯੂ

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੈਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਉਹ
2: ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ। ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ ਵਿਅਰਥ,
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं तो उसनों लाइक्स आंदे हैं, तो उस दे नाल उसनों उसदी इनकम का सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारियां इहो जिहियां गल्लां हुंदियां ने, इहो जिहे कम हुंदे ने जिन्हां बारे असीं जानकारी दे सकदे हां वी साडे एरिए दे विच आह कम हो रहे ने,
2: बिल्कुल
1: उहनां दे वीडियो
2: बिल्कुल
1: बणा के जां असीं
2: हाँ
1: होर
2: जी
1: जानकारी प्राप्त करके उहनां
2: हाँ
1: बारे
2: जी
1: वीडियो बणा के वी पा सकदे हां।
2: बिल्कुल
1: ते
2: बिल्कुल
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दियां कई ऐप्स हैगियां ने जिहड़ियां उत्थे अकाउंट बणा के कम करन वालियां नूं पैसे वी दिंदियां ने।
2: हाँ बिल्कुल
1: हाँ जी, इहदे बारे वी जे तुसीं थोड़ी विस्तार च गल करो तां वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जां जो भी है तां
1: जहाँ उन्होंने व्यू ज़्यादा होंगे हैं।
2: हाँ जी व्यूज ज्यादा होंगे हैं, तां उन्हां नू हायर भी, मतलब उन्हां नू एडवरटाइजमेंट लई यूज भी करते हैं।
1: हाँ जी
2: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां वो एडवरटाइजमेंट पाउण वाला तुहानू पेमेंट करेगा और अपनी एडवरटाइजमेंट उन्हां दी वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे, इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्हां नूं देखदे ऐ, उन्हां दे व्यू भी वधदे ने ते ओह कमाई कर रहे ने, ये अपना जिहड़ा हैगा एनर्जी समा पैसा वो इधर
2: सब हाँ
1: व्यस्त
2: जी
1: करदे ने।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओदा एक तरह नाल अपना फ्यूचर करियर सब कुछ बना के सेट नहीं ऑलरेडी, उना दे पिछे अपना टाइम वेस्ट करन तो अच्छा है उना दे पिछे अपने अपने रिलेशंस, अपने फ्रेंड्स नाल लड़ाई झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसे भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उनू उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहीदी है, तुहाडे करियर लई होने चाहीदी है, तुहानू जो तुहाडा प्राइम मेन फोकस होना चाहीदा है वो तुहाडा करियर होना चाहीदा है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया के खेत्र संबंधी पेश किए, नौजवानों ने एक वधिया दिशा दिती, असी तुहाडा धन्नवाद करते हैं। तो अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करदी हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई इही एक लाइक एक मैं उहनां नू सिर्फ एक इही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ ਹੈ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਹਨਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ BED ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਸ਼ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ, ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ।

0: ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਈਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ, ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ

0: ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ ਐੱਮ ਐੱਸ ਸੀ ਕਮਿਸਟਰੀ ਐੱਮ ਏ ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ ਪੀ ਪੀ ਐੱਸ ਸੀ ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ ਹੋਰ ਬੜੇ ਸਾਰੇ ਹੋਣਗੇ ਪਰ ਉਹਨਾਂ ਨੇ ਕੋਈ ਕੋਚਿੰਗ ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਹਮੀ।
2: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ, ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ, ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤਾਂ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ,
2: ਹਾਂਜੀ,
3: ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
2: ਬਿਲਕੁਲ ਸਹੀ।
3: ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਓਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
2: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ, 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
2: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
3: ਬਿਲਕੁਲ।
2: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ।
3: ਬਿਲਕੁਲ
2: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ
3: ਬਿਲਕੁਲ
2: 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
3: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਈਂਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
2: ਬਿਲਕੁਲ
3: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
2: ਬਿਲਕੁਲ ਸਹੀ।
3: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
2: ਐਡ ਹੋ ਗਈ, ਚਲੋ ਕੋਈ ਗੱਲ
3: ਹੋਰ
2: ਨਹੀਂ।
3: ਹੈ ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ।
2: ਹਾਂਜੀ ਹਾਂਜੀ।
3: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
2: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
3: ਫਿਰ ਤਾਂ ਆ ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
2: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ 'ਚ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਓ। 9ਵੀਂ ਅੱਛਾ, ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ।
2: ਪਲੱਸ ਪੁਆਇੰਟਸ,
3: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th-10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
2: ਅੱਛਾ,
3: ਸੁਪਨਾ ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
2: ਆ ਵੀ ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ।
3: ਬਿਲਕੁਲ, ਕਿ ਬਣਨਾ ਹੈਗਾ, ਮੈਡੀਕਲ ਲੈ ਲਈ, ਨਾਲ ਥੋੜਾ ਮੈਥ ਇੰਟਰਸਟ ਸੀ ਤੇ ਨੋਨ ਮੈਡੀਕਲ ਵਿੱਚ ਸੀ, ਆਪਸ਼ਨਲ ਰੱਖ ਲਈ।
2: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਉਹਨੂੰ ਵੀ ਨਾਲ ਹੀ ਰੱਖਿਆ।
3: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ। ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
2: ਅਪ ਕਰੋ,
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ, ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ ਸੀਏ ਬਣਨਾ ਹੈਗਾ ਮੈਂ, ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ, ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੈਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ ਸੀਏ ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜ਼ਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ ਜੀ ਕੇ ਸ਼ੁਰੂ ਤੋਂ ਅੱਛੀ ਸੀਗੀ, ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
2: ਹਾਂਜੀ,
3: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ।
2: ਬਿਲਕੁਲ,
3: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜ਼ਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
2: ਬਿਲਕੁਲ ਬਿਲਕੁਲ, ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦੇ ਚਾਹੀਦੇ।
3: ਬਿਲਕੁਲ ਬਿਲਕੁਲ,
2: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੋਂ ਡਾ ਕੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
3: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਅਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ, ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰੀਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀ ਸੀ ਬਣਾਂਗੇ ਜੀ ਅਸੀਂ, ਸਿਵਲਸ ਕਰਕੇ ਡੀ ਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀ ਸੀ ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀ ਸੀ ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ, ਡੀ ਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀ ਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
2: ਬਿਲਕੁਲ ਬਿਲਕੁਲ,
3: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ, ਤੁਸੀਂ ਐਕਟਿੰਗ ਲਾਈਨ 'ਤੇ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਪਤਾ ਲੱਗ ਗਿਆ ਸੀਗਾ।
2: ਬਿਲਕੁਲ,
3: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5-10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
2: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ, ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
4: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੌਨ ਮੈਡੀਕਲ, BSc ਫੈਸ਼ਨ ਡਿਜ਼ਾਇਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜ਼ੀਸ਼ਨਾਂ ਹਾਸਿਲ ਕਰ ਰਹੀਆਂ ਨੇ। ਜ਼ੋਨਲ, ਇੰਟਰਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਿਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
2: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਹੀ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
3: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
2: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
3: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ, ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ,
2: ਉਹਨਾਂ ਦੀ ਟ੍ਰੇਨਿੰਗ ਹੈ।
3: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ ਸਪੋਰਟਸ ਪਰਸਨ ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
2: ਹਾਂ ਇਹ ਨਹੀਂ ਹੈ ਤਾਂ ਵੀ ਉਹ ਹੈਗੇ
3: ਤਾਂ ਵੀ ਦੇ ਐਗਜ਼ਿਸਟ ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ
2: ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
3: ਮਿਟਦੀ ਨਹੀਂ ਹਮਾਰੀ
2: ਇਹ ਗੱਲ ਤੇ ਹੈਗੀ ਹੈ ਜੀ
3: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ
2: ਜੀ ਜੀ ਜੀ
3: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ
2: ਬਿਲਕੁਲ ਬਿਲਕੁਲ
3: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉੱਚੇਰੀ ਥਾਵਾਂ ਤੇ ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ ਉਹ ਕਿਤੇ ਜੋਬ ਕਰ ਰਹੇ ਸੀਗੇ ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ
2: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਕਿ ਹੈ ਨਹੀਂ ਆ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
3: ਬਿਲਕੁਲ
2: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ
3: ਆਪਣੇ ਆਪ ਜੁਟਾ ਲੈਂਦਾ
2: ਸਾਧਨ ਜੁਟਾ ਲੈਂਦਾ ਬਿਲਕੁਲ ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਜਿਹੜਾ ਲੋਕਾਂ ਦੀ ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੁਕਾਨ ਤੋਂ ਕਿਤਾਬਾਂ ਲਈਆਂ ਚਾਹੇ ਉਹਨਾਂ ਨੇ ਕੁਛ ਵੀ ਕੀਤਾ ਬਟ ਦੇ ਡਿਡ ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ
3: ਮਨ ਮੇ ਜੋ ਤੁਸੀਂ ਠਾਣ ਲੈਂਦੇ ਹੋ ਨਾ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ
2: ਜੀ ਜੀ ਜੀ
3: ਲਹਿਰੋਂ ਕੋ ਸ਼ਾਨ ਦੇਖ ਕਰ
2: ਜੀ
3: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ
2: ਕਿਆ ਪਤਾ ਕਿਆ ਪਤਾ ਵਾਜੀ
3: ਉਹ ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
2: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ
3: ਨਹੀਂ ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ
2: ਜੀ ਜੀ ਜੀ
3: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਠੀਕ ਹੈ ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ ਕੋਸ਼ੀਅਸ ਹੋ ਜਾਂਦੇ ਬਿਲਕੁਲ ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
2: ਜ਼ਰੂਰੀ ਹੈ
3: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ ਮੈਂ ਉਹ ਛੋੜ
2: ਦੇਣਾ
3: ਰੱਬ ਨੂੰ ਦੋਸ਼ ਦੇਦਾ ਗੁਆਂਢੀਆਂ ਨੂੰ ਦੋਸ਼ ਦੇਦਾ ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ
2: ਬਿਲਕੁਲ ਉਹ ਜ਼ਰੂਰੀ ਹੈ ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ ਉਹ ਤੋਂ ਕਮ ਕਿਆ ਗਿਰੇਗੇ ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡਰੀਮਸ ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ
3: ਕੋਚਿੰਗ ਇੱਕ ਭੇਟ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ
2: ਜੀ ਜੀ ਜੀ
3: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ ਐਂਡ ਦੇ ਆਰ ਡੂਇੰਗ ਵੰਡਰਸ ਕੋਟਾ ਹੈ ਦਿੱਲੀ ਇੱਕ ਹੱਬ ਬਣ ਗਿਆ
2: ਕੋਚਿੰਗ ਜੰਗਲ ਬਣ ਗਿਆ
3: ਉਹਦੇ ਉੱਤੇ ਹੱਬ ਬਣ ਗਿਆ ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ ਬਟ ਤੁਸੀਂ ਪਰਸੈਂਟੇਜ ਵੇਖੋ ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ
2: ਓ ਜੀ ਬਿਲਕੁਲ
3: ਠੀਕ ਹੈ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨੀਂਦ ਗਲਤ ਤੇ ਉਹ ਅੱਗੇ ਕੀ ਕਰਦੇ ਪਏ ਨੇ।
2: ਬਿਲਕੁਲ
3: ਮੇਰਾ
2: ਸਹੀ।
3: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
2: ਹਾਂਜੀ
3: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਇਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ ਆਪਣੇ ਲਾਈਫ ਦੇ ਪੁਆਇੰਟ ਤੇ, ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ। ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਉਹ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਉ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾਓ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ ਬਹੁਤ ਜ਼ਰੂਰੀ ਹੈਗਾ।
2: ਇੱਕ ਬੈਕਅਪ ਪਲਾਨ,
3: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤੁਸੀਂ ਪਲਾਨ ਵੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫ਼ੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫ਼ੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ
2: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉੱਥੇ ਇਹੀ ਜ਼ਿੰਦਗੀ ਆ।
3: ਬਿਲਕੁਲ,
2: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ, ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਬੰਦਾ ਉੱਥੇ।
3: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫ਼ੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
2: ਹਾਂਜੀ ਹਾਂਜੀ,
3: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ, ਤੁਸੀਂ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ,
2: ਸੈਲਫ
3: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
2: ਬਿਲਕੁਲ ਸਹੀ,
3: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
2: ਬਿਲਕੁਲ ਬਿਲਕੁਲ,
3: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
2: ਜੀ ਜੀ ਜੀ,
3: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ 1 ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ, ਨਾ ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
2: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫ਼ੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਇੱਕ ਬਾਇਸ ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
3: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ
2: ਜੀ
3: ਕੱਲ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਈਂਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲਿਆ।
2: ਬਿਲਕੁਲ ਬਿਲਕੁਲ ਬਿਲਕੁਲ,
3: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
2: ਚੇਂਜਸ ਆ ਰਹੇ ਹਨ,
3: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
2: ਬਿਲਕੁਲ,
3: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
2: ਠੀਕ ਹੈ ਜੀ,
3: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
2: ਆਈ ਐਸ
3: ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
2: ਸਹੀ ਗੱਲ ਹੈ।
3: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ। ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
2: ਐਵਰੀ ਕਲਾਉਡ ਹੈ ਜੇ ਸਿਲਵਰ ਲਾਈਨਿੰਗ ਆਪਾਂ ਕਹੀਏ,
3: ਐਬਸੋਲੂਟਲੀ,
2: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ
3: ਜਿੰਨੇ। ਅਬ ਤੁਸੀਂ
2: ਉਜਾਲਾ ਆ ਰਿਹਾ,
3: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
2: ਫਿਰ ਗੱਲ ਹੀ ਖਤਮ ਹੋ ਜਾਊ
3: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
2: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
3: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
2: ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
3: ਥੈਂਕ ਯੂ ਸ਼ਮੀ ਜੀ, ਥੈਂਕ ਯੂ।
2: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ। ਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ, ਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
5: ਥੈਂਕ ਯੂ।
2: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ, ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ, ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
5: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
2: ਜੀ ਜੀ,
5: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
2: ਜੀ ਜੀ,
5: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
2: ਜੀ ਜੀ,
5: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
2: ਜੀ,
5: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
2: ਬਿਲਕੁਲ ਬਿਲਕੁਲ ਜੀ,
5: ਉਹਦੇ ਲਈ ਜੋ ਐਫਰਟਸ ਲੱਗਦੀਆਂ ਹੈ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
2: ਜੀ ਜੀ ਜੀ ਜੀ, ਤੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
5: ਹਾਂਜੀ,
2: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
5: ਹਾਂਜੀ,
2: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
5: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
2: ਜੀ,
5: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
2: ਜੀ ਜੀ,
5: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
2: ਜੀ,
5: ਮੈਂ ਤੈਨੂੰ ਜੋ ਕਿਹਾ ਬਸ
2: ਓਕੇ ਹੈ।
5: ਹਾਂ,
2: ਉਹ ਓਕੇ ਹੈ, ਉਹ ਹੀ ਹੋਣਾ
5: ਚਾਹੀਦਾ। ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
2: ਜੀ ਜੀ ਜੀ ਜੀ,
5: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ
2: ਜੀ ਜੀ ਜੀ,
5: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
2: ਜੀ ਜੀ,
5: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
2: ਜੀ ਜੀ ਜੀ, ਬਿਲਕੁਲ ਬਿਲਕੁਲ,
5: ਇਹ ਆਪਣੇ ਆਮ ਚੱਲਦਾ ਹੈ,
2: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
5: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
2: ਬਿਲਕੁਲ,
5: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ, ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
2: ਜੀ ਜੀ,
5: ਠੀਕ ਹੈ,
2: ਬਿਲਕੁਲ।
5: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
2: ਜੀ।
5: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
2: ਜੀ ਜੀ ਜੀ,
5: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
2: ਹੋ ਜਾਂਦਾ ਜੀ ਜੀ ਜੀ,
5: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
2: ਜੀ ਜੀ ਟੂ ਵੇ ਕਮਿਊਨੀਕੇਸ਼ਨ
5: ਟੂ ਵੇ ਕਮਿਊਨੀਕੇਸ਼ਨ ਹੈ, ਬੱਚਿਆਂ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
2: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
5: ਹੈ ਨਾ
2: ਜੀ।
5: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
2: ਬਿਲਕੁਲ ਠੀਕ ਹੈ,
5: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ।
2: ਜੀ ਜੀ ਜੀ
5: ਦੈਟ ਇਜ਼ ਅਥੋਰੀਟੇਟਿਵ, ਠੀਕ ਹੈ।
2: ਜੀ ਜੀ
5: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ।
2: ਪਰਮਿਸਿਵ
5: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
2: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
5: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ।
2: ਜੀ
5: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ।
2: ਜੀ ਜੀ ਜੀ
5: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ। ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
2: ਜੀ ਜੀ ਜੀ ਜੀ ਜੀ ਬਿਲਕੁਲ,
5: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
2: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
5: ਹਾਂਜੀ ਠੀਕ ਹੈ
2: ਬਿਲਕੁਲ।
5: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
2: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
5: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ।
2: ਜੀ
5: ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
2: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
5: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ, ਬੱਚੇ ਲਈ ਨਹੀਂ ਹੈ।
2: ਬਿਲਕੁਲ ਬਿਲਕੁਲ,
5: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
2: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
5: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
2: ਉਹ ਨਹੀਂ ਬਣਦਾ,
5: ਉਹ ਨਹੀਂ ਬਣਦਾ ਉਹਨਾਂ ਦਾ।
2: ਬਿਲਕੁਲ ਬਿਲਕੁਲ ਜੀ,
5: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
2: ਜੀ ਜੀ ਜੀ,
5: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
2: ਦੋਨਾਂ ਦੀ ਗੱਲ ਹੋ ਰਹੀ ਹੈ।
5: ਹਾਂਜੀ
2: ਉਸਦੇ,
5: ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ,
2: ਉਹ
5: ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
2: ਜੀ ਜੀ,
5: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
2: ਜੀ ਜੀ
5: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ।
2: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
5: ਬਿਲਕੁਲ,
2: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
5: ਪਾਪੂਲਰ ਆਮ ਲੋਕ ਕਰਦੇ ਆ?
2: ਜੀ ਜੀ ਜੀ,
5: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
2: ਜੀ ਜੀ,
5: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ, ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
2: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
5: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
2: ਜੀ ਜੀ ਜੀ,
5: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
2: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ,
5: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ।
2: ਜੀ ਜੀ,
5: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
2: ਬਿਲਕੁਲ
5: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
2: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
5: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ।
2: ਜੀ ਜੀ ਬਿਲਕੁਲ,
5: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
2: ਇਹ ਸਹੀ ਨਹੀਂ ਹੋ ਰਿਹਾ,
5: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
2: ਬਿਲਕੁਲ ਬਿਲਕੁਲ ਬਿਲਕੁਲ
5: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
2: ਬਿਲਕੁਲ
5: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ।
2: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
5: ਬਿਲਕੁਲ,
2: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਅਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਚਾਰਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
5: ਬਿਲਕੁਲ
2: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
5: ਦੇਖੋ ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
2: ਜੀ।
5: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
2: ਬਿਲਕੁਲ ਹੈ ਨਾ, ਬਿਲਕੁਲ ਹਾਂਜੀ।
5: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
2: ਜੀ।
5: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
2: ਜੀ ਜੀ, ਬਿਲਕੁਲ।
5: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
2: ਬਿਲਕੁਲ ਠੀਕ
5: ਹੈ ਨਾ,
2: ਬਿਲਕੁਲ
5: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ
2: ਜੀ ਜੀ ਜੀ,
5: ਇਹ ਠੀਕ ਨਹੀਂ ਹੈ।
2: ਬਿਲਕੁਲ
5: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ ਠੀਕ ਹੈ। ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
2: ਜੀ ਜੀ,
5: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
2: ਕੰਡੀਸ਼ਨਿੰਗ ਹੋ ਗਈ,
5: ਕੰਡੀਸ਼ਨਿੰਗ ਹੋ ਗਈ ਠੀਕ ਹੈ
2: ਜੀ ਜੀ।
5: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
2: ਜੀ ਜੀ ਜੀ,
5: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
2: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
5: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ।
2: ਬਿਲਕੁਲ ਬਿਲਕੁਲ
5: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
2: ਜੀ ਜੀ।
5: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
2: ਜੀ ਜੀ,
5: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
2: ਜੀ ਜੀ ਜੀ ਬਿਲਕੁਲ।
5: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
2: ਬਿਲਕੁਲ
5: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
2: ਬੱਚੇ ਦਾ ਇਹ ਚ ਕੋਈ
5: ਬੋਧਾ ਕਸੂਰ ਨਹੀਂ ਹੈ, ਬੱਚੇ ਦਾ ਕੋਈ ਕਸੂਰ ਨਹੀਂ ਹੈ।
2: ਬਿਲਕੁਲ
5: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
2: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
5: ਬਿਲਕੁਲ।
2: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
5: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
2: ਜੀ।
5: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
2: ਜੀ,
5: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
2: ਜੀ ਜੀ,
5: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
2: ਜੀ,
5: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
2: ਬਿਲਕੁਲ,
5: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
2: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
5: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
2: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
5: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
2: ਕਿੱਥੇ ਸਟੈਂਡ ਕਰ ਰਿਹਾ,
5: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
2: ਬਿਲਕੁਲ ਬਿਲਕੁਲ,
5: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
2: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
5: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
2: ਜੀ, ਬ੍ਰੇਨ ਵਾਸ਼ ਹੋ ਰਿਹਾ
5: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
2: ਬਿਲਕੁਲ
5: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
2: ਬਿਲਕੁਲ
5: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
2: ਜੀ ਜੀ ਜੀ ਬਿਲਕੁਲ ਠੀਕ ਹੈ।
5: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ
2: ਜੀ ਜੀ
5: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨ ਮਿਲਣਗੀਆਂ। ਸਾਡਾ ਸਿਸਟਮ ਏਦਾਂ ਦਾ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟ ਪੜ੍ਹਨੇ ਆ, ਪੜ੍ਹਨੇ ਪੈਣੇ ਆ
2: ਬਿਲਕੁਲ,
5: ਬਟ ਉਸ ਤੋਂ ਬਾਅਦ ਆਪਸ਼ਨ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
2: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ, ਉਹਨੂੰ ਆਪਣੀ ਵੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ

0: ਬੁਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ,
1: जी जी
0: ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ,
1: ਬਿਲਕੁਲ ਬਿਲਕੁਲ ਜੀ।
0: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ।
0: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਹੀਂ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇਦਾਂ ਕਰਦਾ ਤਾਂ ਮੇਰੇ ਨਾਲ ਇਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸ ਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ ਬਿਲਕੁਲ।
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ।
0: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ।
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ।
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ।
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
0: ਹਾਂ,
1: ਉਹ ਕਹੇਗਾ ਛੱਡੋ ਪਰੇ।
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂ ਜੀ ਹਾਂ ਬਿਲਕੁਲ।
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ। ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂ ਜੀ।
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਜਿਹੜਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
0: ਬਿਲਕੁਲ।
1: ਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇ ਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਹੈ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ।
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ।
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ।
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ।
1: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ।
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲੋਸ ਉਹਨੂੰ ਇੱਕ
0: ਹਾਂਜੀ

0: कर देता है।
1: हाँ जी
0: बिल्कुल बिल्कुल जी।
1: ठीक है, और बाकी फिर वही है, जिन्ना ज्यादा तुसी टीवी देखते हो, व्हाट्सएप कर दे हो, टेक्नोलॉजी दे नाल जुड़े रहते हो, बच्चों से घट टाइम, टाइम तो उन्ना ही है 24 घंटे, चाहे उन्होंने इधर लगा लो चाहे उन्होंने उधर,
0: बिल्कुल बिल्कुल,
1: प्रायोरिटीज सेट करनी पैनगी,
0: वह तो जरूरी है जी।
1: हाँ जी,
0: तो कड़िया जड़िया होर भी जड़िया गल्ला ने अपना जो ध्यान देना होना उत्ते, एक तो टाइम क्वालिटी टाइम,
1: हाँ जी
0: क्वालिटी टाइम का होना तो मैं लगता है सब तो पहली शर्त ही,
1: सब तो पहली शर्त है।
0: ये उन्होंने जरा डाइट का या बच्चों का उन्होंने खाण पीन तो उन्होंने
1: बिल्कुल
0: बैड कंपनी च पै गया जी बच्चा।
1: हाँ जी,
0: ये किमें होंगे है बैड कंपनी च चला गया बच्चा तो फिर वो वापस कैसे आएगा?
1: पहली गल तो बैड कंपनी च बच्चा उदों जाता है जो उन्होंने पता है कि मेरे उपर मोनिटरिंग नहीं है।
0: जी जी जी ठीक है।
1: अगर एक बच्चा डेली आके अपना रूटीन थोड़े नाल डिस्कस करता है तो उन्होंने छोटिया छोटिया चीज़ों तो पता चल जाता है कि की हो रहा है लाइफ च।
0: जी जी बिल्कुल,
1: तुसी उन्हों बहुत इनिशियल स्टेजेस से रोक सकते हो।
0: जी जी
1: ठीक है। बैड कंपनी च फिर भी अगर वह चला गया बाय चांस पर तुहाडे नाल जुड़ाव है, गलबात करता है, तुसी अपनी गल्लां बातों के नाल अपनी कन्विंसिंग पावर के नाल उन्हों मोड़ लिया सकते हो, पर अगर तुहाडे विच कनैक्ट नहीं है ना वो गल करेगा ना तुहानू पता चलेगा, कंपनी बैड है होंदी जाएगी, आदतां बिगड़ जाएंगियां, वापस लेना मुश्किल है।
0: वो ते एक तरह नाल कह लो उन्हू आपां गवा लिया।
1: हाँ जी,
0: भीड़ विच गुम हो गया है
1: बिल्कुल,
0: ते फिर आपां जिहड़े आ दुख जिहड़े आ शुरू है।
1: हाँ जी,
0: दुखी जिहड़े आ, एक दुख तो मैनू याद आउंदा है कि यह भी गल है कि साडे बच्चे सानू ज्यादा दुखी करते हैं, बहुत ज्यादा दुखी करते हैं जी। बाकी देख लो वह पहला भी गल की कि लोगों के बच्चे तो बहुत सियाने हैं पर साढ़े ये तो दुखी इन्ना करते हैं कि पुछो ना। ये जी शरारत ने बच्चे दियाँ, इनू आप जो आप छोटे बच्चों देखिए उदों कुछ अलग तरह दियाँ ने, बड़े होंगे जाते हैं तो उन्होंने सवाल पूछने की जी प्रवृत्ति भी आप लगभग खत्म कर दें कि ये नहीं पुछीदा, इदा नहीं करीदा, ये नहीं है। तो की करना चाहिए उस वे पेरेंट्स को जो बचपन के बच्चा छोटा है?
1: हाँ जी, बहुत छोटे बच्चे तो ही जो तुहाडी गलबात समझदा है, एक्चुअली बहुत छोटा बच्चा भी समझदा है, देखो कुछ महीनों का बच्चा भी समझदा है कि कोई मैनू स्माइल कर रहा है कि कोई मैनू अखां कढ रहा है, वह रिस्पोंस दिंदा है।
0: बिल्कुल बिल्कुल बिल्कुल,
1: यह सच्चाई है।
0: हाँ जी,
1: असीं स्माइल करदे हां भी करदा है, जे असीं उहनूं झिड़कदे हां उह डरदा है थोड़ा जिहा,
0: बिल्कुल
1: करदा है कुछ महीनों का बच्चा भी, तो उस तो उस दौरान ही उसकी पेरेंटिंग एक्चुअली स्टार्ट हो जाती है,
0: वो शुरू हो चुकी
1: है, शुरू हो चुकी।
0: जी जी बिल्कुल,
1: जिहड़े पेरेंट्स बच्चे नाल उस टाइम गल्लां करदे है
0: जी जी,
1: वो बच्चा उही गल्लां सिखदा है। कई मदर्स होंदियां वो करी जांदियां गल्लां कुछ, आ मेरा बच्चा खाएगा ना आएगा, सो लाइक दैट ना,
0: बिल्कुल बिल्कुल,
1: वो सिख रहा है, वो ऑब्जर्व कर रहा है।
0: जी जी,
1: मदर खुश है, बच्चा जो भी कर रहा है उदे विच ओ खिज नहीं रही है।
0: जी जी जी बिल्कुल,
1: ठीक है, वो इन्वॉल्व हो रही है, कोई गल नहीं कह के कर रही है, बच्चा ठीक है।
0: बिल्कुल बिल्कुल बिल्कुल,
1: एक है कि एक मदर हैगी वो खिज रही है, हुन इन्हें फिर सुसु करता, हुन इन्हें उल्टी कर दिती, हुन इन्हें
0: 50 कटोरियां पा लियां ते ओनु
1: कुड़ी जाना, हुन मैनू ए करना पएगा, हुन मैनू ओ करना पएगा, मेरी तो जान ही औखी हो गई, वो ए ही बन जाएगा एक रूटीन।
0: जी जी जी,
1: फिर मैं कहूंगी फिर प्रॉब्लम किथे आई, पेरेंटिंग च आई ना,
0: उथे आई बिल्कुल, बच्चा ते कोरी स्लेट सी,
1: बच्चा कोरी स्लेट सी।
0: जी जी बिल्कुल,
1: जदों तुसी उस दी एक्टिविटीज च इन्वॉल्व होए, जो जो ने कीता उस च खुशी महसूस कीती कि चलो साडे घर भी ये एक्टिविटी होई, कोई खलारा पिया, कोई बच्चा है ता खलारा पएगा।
0: बिल्कुल बिल्कुल
1: है ना, एक तुसी बहुत दुखी हो गए कि जदों देखो खलारा ही पिया रहिंदा, ओही सिचुएशन है, कोई किस तरह रिएक्ट कर रहा है, कोई किस तरह,
0: बिल्कुल बिल्कुल,
1: बच्चा उस हिसाब नाल बन रहा।
0: तो ये तो बहुत ही अलर्ट होना पैना है उन्होंने, पेरेंट्स को मैं लगता जागरण की लड़ है, चेतना की लड़ है, कि क्योंकि इस बारे कोई भी स्कूलों भी नहीं दसिया जाता, कोई यहोजा स्टडी का साडा पार्ट भी नहीं है जिहड़ा पालन पोषण वाला जो कही कि उन्होंने पता हो कि हाँ ये सानू थोड़ा जा संभल के काम करना चाहिए, संभल के बच्चों डील करना चाहिए। तो दोस्तों आप गल्लां कर रहे हैं बच्चों के पालन पोषण बारे डॉक्टर भावना गुप्ता जी के नाल, तो डॉक्टर साहब ने बहुत ही कमाल दी गल्लां जिहड़ियां सांझियां कीतियां, गल्लां हैगियां साडे कोल पहलां ही, लेकिन जिवें इन्हां नूं इलैबोरेट किया जिवें फोकस करते हैं आप, ये वाह कमाल सी। डॉक्टर साहब तुसी जिहड़े साडे दोस्त सुन रहे ने, जिहड़े मापे ने, ईवन बच्चे भी सुन रहे ने, तो उन्हां नूं की सुनेहा देना चाहोगे?
1: मैं यही सुनेहा देना चाहवांगी कि तुसी पेरेंट्स हो ठीक है, पर बच्चों के दोस्त भी बनो।
0: जी।
1: बहुत जरूरी है। देखो दोस्ती एक ऐसा रिश्ता है जिथे असं खुल के गल्लां कर लैंदे आ,
0: जी, बिल्कुल
1: जड़ियां
0: बिल्कुल।
1: किसी नाल नहीं करते, असं अपने दोस्तों नाल सांझियां कर लैंदे आ। किन्ना
0: जी।
1: ही अच्छा होवे अगर बच्चे अपने पेरेंट्स दे नाल सारी गलबात कर सकन, क्योंकि ये भी सच्चाई है कि पेरेंट्स तो वध हितैषी बच्चों का कोई नहीं होंदा। चाहे तुसीं किस मर्जी पेरेंटिंग स्टाइल नूं अडोप्ट करो, चाहे तुसीं कुटदे मारदे भी हो, पर तुसीं अपने बच्चों का अच्छा ही सोचदे हो।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਆ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ
1: ਤਾਂ
0: ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ, ਬਿਲਕੁਲ
1: ਜੇ
0: ਬਿਲਕੁਲ।
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
0: ਬਿਲਕੁਲ।
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ,
0: ਜੀ,
1: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਆ ਗਏ, ਪਤਾ ਨਹੀਂ,
1: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
0: ਜੀ, ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ। ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
0: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ,
1: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ
0: ਜੀ,
1: ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁੰਦੇ ਹੋ ਸਮਰਜੀਤ ਸਿੰਘ ਸ਼ਰਮਾ ਨੂੰ ਆ ਗਿਆ, ਰੱਬ ਰੱਖੇ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਮਾਫ਼ੀ ਚਾਹੁੰਦੇ ਹਾਂ ਥੋੜ੍ਹਾ ਜਿਹਾ ਲੇਟ ਹੋਏ ਹਾਂ ਜੀ, ਤੇ ਗੱਡੀ ਲਈ ਦੇ ਉੱਤੇ ਪਾਉਂਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਤੇ ਨਾਲ ਦੀ ਨਾਲ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਪ੍ਰੋਗਰਾਮ। ਤੇ ਅੱਜ ਸਭ ਤੋਂ ਪਹਿਲਾਂ ਦੇਸ਼ ਭੇਤ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਹੀ ਆਪਾਂ ਗੱਲਾਂ ਬਾਤਾਂ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਹੋਰ ਸਾਰਾ ਸਿਲਸਿਲਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ। ਤੇ ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਤੇ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:12 ਦਾ ਸਮਾਂ ਹੋ ਚੁੱਕਿਆ ਤੇ ਭਾਰਤ ਦੇ ਵਿੱਚ ਤਕਰੀਬਨ 9:00 ਰਾਤ ਦੇ 42 ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੁੱਪਾਂ ਦੇ ਵਿੱਚ ਦੋਸਤੋ ਇੱਕ ਦੋ ਜਿਹੜੇ ਹੈਗੇ ਨੇ ਆਪਣੇ ਕੋਲ, ਉਹਨਾਂ ਦੇ ਵਿੱਚ ਮੈਂ ਪ੍ਰੋਗਰਾਮ ਦੀ ਨਾਲ ਨਾਲ ਸਾਂਝ ਪਾ ਦਵਾਂ, ਫਿਰ ਆਪਾਂ ਗੱਡੀ ਪਾਉਂਦੇ ਹਾਂ ਲੀਹ ਦੇ ਉੱਤੇ। ਤੇ ਚੱਲ ਸੋ ਚੱਲ, ਫਿਰ ਆਪਾਂ ਬਰੇਕ ਨਹੀਂ ਲਾਉਣੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ ਨੇ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਵਟਸਐਪ, ਯੂਟਿਊਬ ਐਪ ਦੇ ਉੱਤੇ ਦੋਸਤੋ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਤੇ ਲਿੰਕ ਨੂੰ ਕਲਿੱਕ ਕਰਕੇ ਜੁੜ ਸਕਦੇ ਹੋ। ਤੇ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ, ਫੇਸਬੁੱਕ ਓਫਿਸ਼ੀਅਲ ਪੇਜ ਹੈ ਜੀ, ਤੇ ਉਹਦੇ ਉੱਤੇ ਵੀ ਪ੍ਰੋਗਰਾਮਾਂ ਨੂੰ ਤੁਸੀਂ ਨਾਲ ਨਾਲ ਜੁੜ ਸਕਦੇ ਹੋ। 29 ਸਤੰਬਰ 2026 ਦਾ ਦਿਹਾੜਾ ਦੋਸਤੋ ਅੱਜ ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਅੱਜ ਦਾ ਜਿਹੜਾ ਦੋਸਤੋ ਹੈਗਾ ਆਪਣਾ ਅੱਜ ਦਾ ਵਿਚਾਰ ਉਹਦੇ ਵਿੱਚ ਕਹਿੰਦੇ ਨੇ ਖਾਣ ਦੀ ਜਿਹੜੀ ਸਾਡੀ ਲੁੱਤਰੋ ਚਾਹੇ ਚੱਲਦੀ ਹੈ ਤੇ ਚਾਹੇ ਜੀਵ ਦਾ ਸਵਾਦ ਹੈ ਸਵਾਦਲਾ ਭੋਜਨ ਵਧੇਰੇ ਖਾਧਾ ਜਾਂਦਾ ਹੈ ਕਿਉਂਕਿ ਜੀਵ ਨੇ ਹਜ਼ਮ ਨਹੀਂ ਕਰਨਾ ਹੁੰਦਾ ਕੇਵਲ ਸਵਾਦ ਲੈਣਾ ਹੀ ਹੁੰਦਾ ਹੈ ਤੇ ਜਿਸ ਦਾ ਨਤੀਜਾ ਪੇਟ ਨੂੰ ਵੀ ਜਿਹੜਾ ਭੁਗਤਣਾ ਪੈਂਦਾ ਹੈ ਵੈਸੇ ਜ਼ੁਬਾਨ ਦੇ ਵਿੱਚੋਂ ਨਿਕਲਿਆ ਕੋਈ ਵੀ ਸ਼ਬਦ ਹੈ ਕਈ ਵਾਰੀ ਹੱਡੀਆਂ ਵੀ ਤੁੜਵਾ ਦਿੰਦਾ ਹੈ ਕਿਉਂਕਿ ਕਹਿੰਦੇ ਜੀਵ ਦੇ ਵਿੱਚ ਕਿਉਂਕਿ ਹੱਡੀ ਨਹੀਂ ਹੁੰਦੀ ਤੇ ਉਹ ਬਚੀ ਰਹਿੰਦੀ ਹੈ ਪਰ ਕੁੱਟ ਜਿਹੜੀ ਹੈ ਜ਼ਰੂਰ ਪਵਾ ਦਿੰਦੀ ਹੈ 29 ਸਤੰਬਰ 1913 ਦੇ ਵਿੱਚ ਚਲੀਏ ਤੇ ਜਦੋਂ ਅੱਜ ਦੁਨੀਆਂ ਦੇ ਉੱਤੇ ਆਪਾਂ ਇੱਕ ਪਾਸੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਦੂਸਰੇ ਪਾਸੇ ਤੇਲ ਦੇ ਖਾਤਰ ਜਿਹੜਾ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਜੰਗਾਂ ਹੋ ਰਹੀਆਂ ਨੇ ਤੇ ਉਹ ਵੀ ਸਮਾਂ ਸੀ ਜਦੋਂ ਡੀਜ਼ਲ ਇੰਜਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਡੀਜ਼ਲ ਇੰਜਨ ਦੇ ਖੋਜੀ ਰੁਡੋਲਫ ਡੀਜ਼ਲ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ 29 ਸਤੰਬਰ 1913 ਦੇ ਵਿੱਚ 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਬਜਬਜ ਘਾਟ ਦੇ ਉੱਤੇ ਪਹੁੰਚ ਗਿਆ ਤੇ 1925 ਦੇ ਵਿੱਚ ਫਰਾਂਸ ਦਾ ਰਾਸ਼ਟਰਪਤੀ ਦੇ ਨੋਬਲ ਸ਼ਾਂਤੀ ਇਨਾਮ ਜੇਤੂ ਲਿਓਨ ਬਰਗਿਆਸ ਦਾ ਜਿਹੜਾ ਦੇਹਾਂਤ ਹੁੰਦਾ ਹੈ 1932 ਦੇ ਵਿੱਚ ਬੰਗਾਲੀ ਕ੍ਰਾਂਤੀਕਾਰੀ ਹੋਏ ਨੇ ਆਸ਼ੂਤੋਸ ਕੋਇਲਾ ਦਾ ਜਿਹੜਾ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ 1942 ਦੇ ਵਿੱਚ ਕ੍ਰਾਂਤੀਕਾਰੀ ਵਿਰਾਗਨਾ ਮਤੇਗਨੀ ਹਾਜ਼ਰੀ ਪੁਲਿਸ ਫਾਇਰਿੰਗ ਦੇ ਵਿੱਚ ਸ਼ਹੀਦ ਹੁੰਦੇ ਨੇ 1944 ਦੇ ਵਿੱਚ ਰੂਸ ਫੌਜਾਂ ਵੱਲੋਂ ਯੁਗੋਸਲਾਵੀਆ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੇ 1985 ਚ ਪੰਜਾਬ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਜਿਹੜੇ ਨੇ ਬਣ ਜਾਂਦੇ ਨੇ ਤੇ 2010 ਦੇ ਵਿੱਚ ਆਧਾਰ ਜਾਂ ਵਿਲੱਖਣ ਸ਼ਨਾਖਤੀ ਨੰਬਰ ਭਾਰਤ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਅੱਜ ਦਿਲ ਦਾ ਦਿਵਸ ਵੀ ਹੈ ਦੋਸਤੋ ਵਿਸ਼ਵ ਦਿਲ ਦਿਵਸ ਜਿਹੜਾ ਵਰਲਡ ਵਾਈਡ ਮਨਾਇਆ ਜਾ ਰਿਹਾ ਉਹਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਅੱਗੇ ਵੱਧਦੇ ਹਾਂ 1999 ਦੇ ਵਿੱਚ ਵਿਸ਼ਵ ਦਿਲ ਦਿਵਸ ਜਿਹੜਾ ਸੀ ਸ਼ੁਰੂ ਕੀਤਾ ਜਾਂਦਾ ਹੈ ਗੈਰ ਸਰਕਾਰੀ ਸੰਸਥਾਵਾਂ ਵਿਸ਼ਵ ਦਿਲ ਫੈਡਰੇਸ਼ਨ ਨੇ ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ ਦੇ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਸਾਲ ਇਹ ਦਿਨ ਜਿਹੜਾ ਸੀ 29 ਸਤੰਬਰ ਨੂੰ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਦਿਲ ਜਿਹੜਾ ਸਰੀਰ ਦਾ ਉਹ ਸੰਡੋਲ ਅੰਗ ਹੈ ਜੋ ਸਾਡੇ ਸਰੀਰ ਦਾ ਮੁੱਖ ਪ੍ਰਬੰਧਕ ਹੈ ਇਸ ਦੇ ਸਿਸਟਮ ਨੈਟਵਰਕ ਦੇ ਵਿੱਚ ਧਮਣੀ ਕੋਸ਼ਿਕਾਵਾਂ ਤੇ ਨਾੜਾਂ ਜੋ ਖੂਨ ਲਿਆਉਣ ਤੇ ਲਿਜਾਣ ਦਾ ਜਿਹੜਾ ਪ੍ਰਬੰਧ ਕਰਦੀਆਂ ਨੇ ਤਾਜ਼ਾ ਸਰਵੇ ਜੋ ਦੇਸ਼ ਦੇ 24 ਰਾਜਾਂ ਦੇ 18 ਲੱਖ ਲੋਕਾਂ ਦੇ ਉੱਤੇ ਕੀਤਾ ਗਿਆ ਉਹਦੇ ਅਨੁਸਾਰ ਜਿਹੜਾ ਹਰ ਤੀਜਾ ਭਾਰਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੈ 60% ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਹੈ ਕਿ ਕਸਰ ਕੀ ਹੈ ਇਲਾਜ ਦੇ ਬਾਵਜੂਦ 42% ਬਿਨਾਂ ਕੰਟਰੋਲ ਇਸ ਦੇ ਸ਼ਿਕਾਰ ਨੇ ਪੰਜਾਬ ਦੇ ਵਿੱਚ ਕੁਝ ਸਾਲ ਪਹਿਲਾਂ ਦੇ ਸਰਵੇ ਮੁਤਾਬਕ ਪੰਜਾਬ ਦੇ ਵਿੱਚ 30 ਲੱਖ ਤੋਂ ਵੱਧ ਹਾਈ ਬੀ ਪੀ ਜਿਹੜੇ ਨੇ ਜਾਣੀ ਕਿ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਸਨ ਕੁੱਲ ਮਰੀਜ਼ਾਂ ਦੇ ਵਿੱਚੋਂ 10% ਹਸਪਤਾਲਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਨੇ ਤੇ ਜਿਹੜੇ ਪਹੁੰਚਦੇ ਨੇ ਉਹਨਾਂ ਦੇ ਵਿੱਚੋਂ ਵੀ 10% ਮਰ ਜਾਂਦੇ ਹੈ ਪਹਿਲੇ ਦੌਰੇ ਜਿਹੜੇ ਨੇ 40 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਜਿਹੜੇ ਨੇ ਆਉਂਦੇ ਨੇ ਤੇ 2016 ਦੇ ਵਿੱਚ ਦਿੱਲੀ ਦੇ ਵਿੱਚ 16,665 ਲੋਕਾਂ ਦੀ ਮੌਤ ਦਿਲ ਦੀਆਂ ਬਿਮਾਰੀਆਂ ਨਾਲ ਹੋਈਆਂ ਜਿਸ ਦੇ ਵਿੱਚ 1591 ਮੌਤਾਂ ਉੱਥੋਂ ਦੇ ਹਸਪਤਾਲ ਦੇ ਵਿੱਚ ਹੁੰਦੀਆਂ ਇਸ ਦੇ ਮੁੱਖ ਕਾਰਨ ਤੰਬਾਕੂ ਜਾਂ ਜ਼ਹਿਰ ਜਿਹੜੇ ਸਿਗਰਟ ਪੀਂਦੇ ਨੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ ਜ਼ਿਆਦਾ ਬੈਠਣ ਦੇ ਨਾਲ ਮੋਟਾਪਾ ਲੋੜ ਤੋਂ ਵੱਧ ਖੁਰਾਕ ਖਾਣ ਪੀਣ ਦੀਆਂ ਸ਼ੈਲੀ ਦੇ ਵਿੱਚ ਆ ਰਹੀ ਤਬਦੀਲੀ ਤੇ ਖਾਣ ਪੀਣ ਵਾਲੀਆਂ ਸਬਜ਼ੀਆਂ ਫਲ ਦੁੱਧ ਤੇ ਚੀਜ਼ਾਂ ਦੇ ਵਿੱਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਮੁੱਖ ਜਿਹੜਾ ਇਹਦਾ ਕਾਰਨ ਹੈ ਬਚਾਓ ਤੰਬਾਕੂ ਸਿਗਰਟ ਤੋਂ ਪਰਹੇਜ਼ 20-25 ਮਿੰਟ ਕਸਰਤ ਜਾਂ ਸੈਰ ਖੁਰਾਕ ਲੋੜ ਤੋਂ ਵੱਧ ਨਾ ਲਈ ਜਾਵੇ ਸਾਹ ਲੈਣ ਦੇ ਵਿੱਚ ਤਕਲੀਫ਼ ਦਿਲ ਕੱਚਾ ਹੋਣਾ ਪਸੀਨਾ ਆਉਣਾ ਬਾਂਹ ਜਾਂ ਮੋਢੇ ਦੇ ਵਿੱਚ ਦਰਦ ਤੇ ਛਾਤੀ 'ਚ ਦਰਦ ਹੋਣ ਤੇ ਤੁਰੰਤ ਹਸਪਤਾਲ ਦੀ ਘੰਟੀ ਖੜਕਾਓ ਤੇ ਭਾਈ ਆਪਣੀ ਜਾਨ ਬਚਾਓ ਖੰਘ ਕੇ ਜਿਹੜਾ ਸਾਹ ਨੂੰ ਲਿਆ ਜਾਵੇ ਇਸ ਕਰਕੇ ਜਿਹੜੇ ਇਹ ਕਾਰਨ ਜਿਹੜੇ ਦੱਸੇ ਜਾਂਦੇ ਹੈ ਲਓ ਦੋਸਤੋ ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ 1914 ਦੀ ਗੱਲ ਕਰ ਲਈਏ ਬਜਬਜ ਘਾਟ ਦੀ ਥੋੜਾ ਜਿਹਾ ਸਾਕਾ ਜਿਹੜਾ ਵਾਪਰਿਆ 1914 ਦੇ ਵਿੱਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਜੋ ਕਿ ਵਪਾਰ ਕਰਨ ਸਿੰਘਾਪੁਰ ਗਏ ਤੇ ਉਹਨਾਂ ਨੇ ਇੱਕ ਜਪਾਨੀ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਦੇ ਉੱਤੇ ਲਿਆ ਉਸ ਦੇ ਵਿੱਚ 340 ਸਿੱਖ 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਨ ਇਸ ਤੋਂ ਇਲਾਵਾ ਕੋਲਾ ਵੇਚਣ ਦੇ ਲਈ ਲੱਦਿਆ ਹੋਇਆ ਸੀ ਤੇ ਉਨ੍ਹਾਂ ਨੂੰ ਲੈ ਕੇ ਕੈਨੇਡਾ ਦੇ ਵੱਲ ਨੂੰ ਰਵਾਨਾ ਹੁੰਦਾ ਹੈ, ਪਰ ਉਥੋਂ ਦੀ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਵੈਂਕੂਵਰ ਬੰਦਰਗਾਹ ਦੇ ਉੱਤੇ ਉਤਰਨ ਦੀ ਜਿਹੜੀ ਇਜਾਜ਼ਤ ਨਾ ਦਿੱਤੀ। ਸਿਰਫ 4 ਬਿਮਾਰ ਯਾਤਰੀ ਹੀ ਉਤਾਰੇ ਗਏ। 2 ਮਹੀਨੇ ਠਹਿਰਨ ਉਪਰੰਤ 23 ਜੁਲਾਈ 1914 ਨੂੰ ਜਹਾਜ਼ ਵਾਪਸ ਭਾਰਤ ਜਿਹੜਾ ਚੱਲ ਪਿਆ। 27 ਸਤੰਬਰ ਨੂੰ ਕਲਕੱਤਾ ਲਾਗੇ ਪਹੁੰਚਦਾ ਹੈ, ਬੰਦਰਗਾਹ ਦੇ ਉੱਤੇ ਪੁੱਜਿਆ ਤੇ ਇੱਕ ਵਰਤਾਨਵੀ ਜੰਗੀ ਜਹਾਜ਼ ਨੇ ਬੰਦਰਗਾਹ ਤੋਂ ਜਿਹੜਾ ਸੀ ਪਿੱਛੇ ਕਾਮਾਗਾਟਾ ਮਾਰੂ ਜਹਾਜ਼ ਨੂੰ ਰੋਕ ਲਿਆ। 29 ਸਤੰਬਰ ਨੂੰ ਬਜਬਜ ਘਾਟ ਦੇ ਉੱਤੇ ਬਾਬਾ ਗੁਰਦਿੱਤ ਸਿੰਘ ਤੇ ਉਨ੍ਹਾਂ ਦੇ ਨਾਲ 20 ਹੋਰ ਯਾਤਰੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਦਾ ਵਿਰੋਧ ਹੋਇਆ। ਇਸ ਸਮੇਂ ਉਥੇ ਹੋਈ ਪੁਲਿਸ ਤੇ ਯਾਤਰੀਆਂ ਵਿਚਕਾਰ ਝੜਪ ਦੇ ਵਿਚ 21 ਯਾਤਰੀ ਸ਼ਹੀਦ ਹੋ ਗਏ। ਬਾਬਾ ਗੁਰਦਿੱਤ ਸਿੰਘ ਉਨ੍ਹਾਂ ਤੇ ਕੁਝ ਸਾਥੀ ਬਚ ਨਿਕਲਦੇ ਨੇ ਤੇ ਇਸ ਘਟਨਾ ਦਾ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿਚ ਗਦਰੀਆਂ ਉਪਰ ਬਹੁਤ ਹੀ ਜਿਹੜਾ ਅਸਰ ਹੋਇਆ। ਬਰਕਤੁੱਲਾ ਤਾਰਕ ਨਾਥ ਦਾਸ ਤੇ ਬਾਬਾ ਸੋਹਣ ਸਿੰਘ ਭਕਣਾ ਗਦਰੀਆਂ ਨੇ ਕੈਲੀਫੋਰਨੀਆ ਤੇ ਹੋਰ ਥਾਵਾਂ ਉਪਰ ਜਲੂਸ ਕੱਢ ਕੇ ਰੋਸ ਪ੍ਰਗਟ ਕੀਤਾ। 1952 ਦੇ ਵਿਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁਣਾਂ ਨੇ ਬਜਬਜ ਘਾਟ ਸਥਾਨ ਦੇ ਉੱਤੇ ਸ਼ਹੀਦੀ ਯਾਦਗਾਰ ਦਾ ਉਦਘਾਟਨ ਕੀਤਾ ਤੇ 2006 ਦੇ ਵਿਚ ਕੈਨੇਡਾ ਦੇ PM ਸਟੀਫਨ ਹਾਰਪਰ ਤੇ 20 ਮਈ 2016 ਦੇ ਵਿਚ PM ਟਰੂਡੋ ਨੇ ਇਸ ਘਟਨਾ ਦੇ ਲਈ ਮਾਫ਼ੀ ਵੀ ਮੰਗੀ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿਚੋਂ ਗੱਲਾਂ ਬਾਤਾਂ ਤੇ ਅੱਗੇ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਨਾਲ ਨਾਲ ਸ਼ੁਰੂ ਕਰਦੇ ਹਾਂ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ ਤੇ ਉਹਦੀ ਬਾਤ ਪਾਉਂਦੇ ਹਾਂ। ਸਿਆਸਤ ਦੇ ਨਾਲ ਜੁੜੇ ਹੋਏ ਮੁੱਦੇ ਨੇ ਤੇ ਜੋ ਸਿਰਫ ਖ਼ਬਰਾਂ ਹੀ ਨਹੀਂ ਸਗੋਂ ਸਾਡੇ ਸਮਾਜ ਸਿਸਟਮ ਤੇ ਆਉਣ ਵਾਲੇ ਕੱਲ੍ਹ ਦੇ ਨਾਲ ਜੁੜੇ ਵੱਡੇ ਸਵਾਲ ਨੇ। ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦੇ ਲਈ 42.786 ਕਰੋੜ ਦੀ ਜਿਹੜੀ ਮਨਜ਼ੂਰੀ, CCL ਕਿਸਾਨਾਂ ਦੇ ਭੁਗਤਾਨ ਦੀ ਤਿਆਰੀ ਤੇ LPU ਹਿੰਸਾ ਦੀ CBI ਜਾਂਚ ਦੀ ਮੰਗ, SGPC ਤੇ ਬਹਿਰੀਨ ਮਾਮਲੇ ਨੂੰ ਲੈ ਕੇ ਉੱਠ ਰਹੇ ਨਵੇਂ ਸਵਾਲ, ਅਕਾਲੀ ਦਲ ਦੀ ਅੰਦਰੂਨੀ ਕਾਰਵਾਈ, ਪੰਜਾਬ ਦੀ ਸਿਆਸੀ ਫੰਡਿੰਗ ਤੇ ਸੁਨੀਲ ਜਾਖੜ ਦਾ ਵਿਰੋਧ ਤੇ ਚੋਣ ਕਮਿਸ਼ਨ ਦੇ ਨਾਲ ਜੁੜੀ ਸੁਪਰੀਮ ਕੋਰਟ ਦੀ ਕਾਰਵਾਈ, ਹਰ ਮੁੱਦੇ ਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਗੋਲਡੀ ਬਰਾੜ ਦੇ ਬਾਰੇ FBI ਦੀ ਕਾਰਵਾਈ ਤੇ 657 ਕਰੋੜ ਦੇ ਕਥਿਤ ਬੈਂਕ ਘੁਟਾਲੇ ਦੀ CBI ਦੀ ਜਾਂਚ ਤੇ ਅਮਰੀਕਾ ਦੀਆਂ ਦਵਾਈਆਂ ਤੇ ਟੈਰਿਫ ਨੀਤੀ ਦੇ ਵਿਚ ਜਿਹੜਾ ਨਵਾਂ ਅਪਡੇਟ ਆਈ ਹੈ, ਬਦਲਾਅ ਹੋਇਆ, ਪਾਕਿਸਤਾਨੀ ਹਵਾਈ ਖੇਤਰ ਕਾਰਨ ਭਾਰਤੀ ਜਿਹੜੀਆਂ ਉਡਾਨਾਂ ਪਰੇਸ਼ਾਨ ਨੇ ਤੇ ਹੈਰਾਨ ਨੇ ਤੇ ਉਹ ਨਵਾਂ ਰੂਟ ਲੱਭ ਰਹੀਆਂ ਨੇ ਚੀਨ ਤੋਂ। ਹੁਣ PM ਮੋਦੀ ਦੀ ਡਿਗਰੀ ਦੇ ਨਾਲ ਜੁੜਿਆ ਹੋਇਆ ਅਦਾਲਤੀ ਮਾਮਲਾ, ਕੇਜਰੀਵਾਲ ਸਾਹਿਬ ਉਹਦੇ ਵਿਚ ਘੇਰੇ ਦੇ ਵਿਚ ਆ ਰਹੇ ਨੇ, ਜੁਰਮਾਨਾ ਭੁਗਤਣਾ ਹੀ ਪਏਗਾ। ਪੰਜਾਬ ਦੇ ਵਿਚ ਧਾਰਮਿਕ ਬਿਆਨਾਂ ਨੂੰ ਲੈ ਕੇ ਵਿਵਾਦ ਉੱਠ ਰਹੇ ਨੇ, ਇਹ ਸਭ ਜਿਹੜਾ ਅੱਜ ਦੇ ਵਿਸ਼ੇ ਦੇ ਵਿਚ ਹੋਣਗੇ ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਤੇ ਚੱਲਦੇ ਹਾਂ ਝੋਨੇ ਦੀ ਖਰੀਦ ਦੇ ਲਈ। ਝੋਨੇ ਦੀ ਖਰੀਦ ਦੀ ਗੱਲ ਕਰੀਏ ਤਾਂ ਜਿਹਦੇ ਵਿਚ 42,786 ਕਰੋੜ ਦੀ ਨਗਦ ਕਰਜ਼ਾ ਹੱਦ ਜਿਹੜੀ ਹੈ ਮਨਜ਼ੂਰ ਕਰ ਲਈ ਗਈ ਹੈ। ਕਟਾਰੂ ਚੱਕ ਦੇ ਵੱਲੋਂ ਕਿਸਾਨਾਂ ਨੂੰ ਫਸਲ ਦਾ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਸੂਬੇ ਦੇ ਵਿਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਸਰਕਾਰੀ ਖਰੀਦ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਚ ਝੋਨੇ ਦੀ ਖਰੀਦ ਤੋਂ ਪਹਿਲਾਂ ਅਕਤੂਬਰ ਮਹੀਨੇ ਲਈ 42,786.68 ਕਰੋੜ ਰੁਪਏ ਦੀ ਜਿਹੜੀ ਨਗਦ ਕਰਜ਼ਾ ਹੱਦ ਹੈ CCL ਨੂੰ ਮਨਜ਼ੂਰੀ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਕੀਤਾ ਹੈ। ਉਨ੍ਹਾਂ ਦੱਸਿਆ ਕਿ CCL ਦੀ ਮਨਜ਼ੂਰੀ ਮਿਲਣ ਦੇ ਨਾਲ ਸੂਬਾ ਸਰਕਾਰ ਵੱਲੋਂ ਖਰੀਦੇ ਜਾਣ ਵਾਲੇ ਝੋਨੇ ਦੇ ਲਈ ਕਿਸਾਨਾਂ ਨੂੰ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਇਆ ਜਾ ਸਕੇਗਾ। ਇਸ ਤੋਂ ਇਲਾਵਾ ਪੰਜਾਬ ਦੀਆਂ ਮੰਡੀਆਂ ਦੇ ਵਿਚ ਝੋਨੇ ਦੀ ਭਰਾਈ ਦੇ ਲਈ 5 ਲੱਖ ਬਾਰਦਾਨਾ ਵੀ ਪਹੁੰਚ ਚੁੱਕਿਆ ਹੈ ਤੇ ਪੰਜਾਬ ਸਰਕਾਰ ਨੇ ਝੋਨੇ ਦੇ ਖਰੀਦ ਸੀਜ਼ਨ 2026-27 ਦੇ ਦੌਰਾਨ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ। ਇਸ ਸੀਜ਼ਨ ਦੇ ਦੌਰਾਨ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਖਰੀਦੀ ਜਾਏਗੀ। ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਦੇ ਲਈ ਸੂਬੇ ਭਰ ਦੇ ਵਿਚ 1887 ਮੰਡੀਆਂ ਨੋਟੀਫਾਈ ਕੀਤੀਆਂ ਜਾ ਚੁੱਕੀਆਂ ਨੇ। ਜ਼ਰੂਰਤ ਅਨੁਸਾਰ ਹੋਰ ਮੰਡੀਆਂ ਵੀ ਕਾਰਜਸ਼ੀਲ ਕੀਤੀਆਂ ਜਾਣਗੀਆਂ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਫਸਲ ਦਾ 1-1 ਦਾਣਾ ਜਿਵੇਂ ਹਰ ਸਾਲ ਖਰੀਦੀ ਹੈ ਉਸੇ ਤਰ੍ਹਾਂ ਹੀ ਕਹਿੰਦੇ ਖਰੀਦੇਗੀ ਤੇ ਬਾਹਰੀ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਚ 1 ਵੀ ਦਾਣਾ ਕਹਿੰਦੇ ਨਹੀਂ ਆਉਣ ਦੇਗੀ। ਕੈਬਨਿਟ ਮੰਤਰੀ ਨੇ ਭਰੋਸਾ ਦਵਾਇਆ ਕਿ ਖਰੀਦ ਸੀਜ਼ਨ ਦੇ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਖਰੀਦ ਪ੍ਰਕਿਰਿਆ ਦਾ ਜਾਇਜ਼ ਲੈਣ ਜਾਇਜ਼ਾ ਲੈਣ ਅਤੇ ਇਸ ਦਾ ਨਿਰਵਿਘਨ ਸੰਚਾਲਨ ਯਕੀਨੀ ਬਣਾਉਣ ਦੇ ਲਈ ਉਹ ਖੁਦ ਅਤੇ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕ ਮੰਡੀਆਂ ਦਾ ਕਹਿੰਦੇ ਖੁਦ ਦੌਰਾ ਕਰਨਗੇ। ਇਸ ਸਾਲ ਤਾਂ ਕਰਨਗੇ ਹੀ ਕਰਨਗੇ ਭਾਈ, ਕਿਉਂਕਿ ਚੋਣਾਂ ਦਾ ਵੀ ਸਮਾਂ ਹੈ, ਨਹੀਂ ਤਾਂ ਉਦਾਂ ਕੌਣ ਬਾਤ ਪੁੱਛਦਾ ਹੈ। ਐਲਪੀਯੂ ਵਾਇਲੈਂਸ ਜਿਹੜਾ ਹੋਇਆ ਹਾਈਕੋਰਟ ਦੇ ਵਿਚ ਸੀਬੀਆਈ ਜਾਂਚ ਦੇ ਲਈ ਪਟੀਸ਼ਨ ਦਾਖਲ ਹੋ ਗਈ ਹੈ ਤੇ ਸਿਆਸੀ ਪਿਛੋਕੜ ਤੇ ਸਾਜ਼ਿਸ਼ ਦੇ ਵੱਲ ਇਸ਼ਾਰਾ ਹੋ ਰਿਹਾ। ਪੰਜਾਬ ਤੇ ਹਰਿਆਣਾ ਹਾਈਕੋਰਟ ਬੁੱਧਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਆ ਉਹਦੇ ਵਿਚ ਹੋਈ ਹਿੰਸਾ ਤੇ ਭੰਨ ਤੋੜ ਦੀ ਕੇਂਦਰੀ ਜਾਂਚ ਬਿਊਰੋ ਸੀਬੀਆਈ ਤੋਂ ਜਿਹੜੀ ਜਾਂਚ ਕਰਵਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਦੇ ਉੱਤੇ ਜਿਹੜੀ ਆ ਕੱਲ ਨੂੰ ਸੁਣਵਾਈ ਜਿਹੜੀ ਆ ਕਰ ਸਕਦੀ ਹੈ। ਦੂਸਰੇ ਪਾਸੇ ਅਮਰਜੀਤ ਚਾਵਲਾ ਕੇਸ ਵਰਗੇ ਹੋਰ ਮਾਮਲੇ ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਬੀਬੀ ਰੂਪ ਕੌਰ ਸੰਧੂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਚੋਂ ਬਰਖਾਸਤ ਕਰ ਦਿੱਤੇ। ਕੱਲ ਥੋੜਾ ਜਿਹਾ ਇਸ਼ਾਰਾ ਆਪਾਂ ਕੀਤਾ ਸੀ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਇਹਦੇ ਉੱਤੇ ਕਾਰਵਾਈ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜੁਆਇੰਟ ਸੈਕਟਰੀ ਸੰਯੁਕਤ ਸਕੱਤਰ ਜਿਹੜੇ ਨੇ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਤੇ ਇਹ ਕਾਰਵਾਈ ਰੂਪ ਕੌਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਨਾਲ ਜੁੜੇ ਮਾਮਲੇ ਵਰਗੇ ਹੋਰ ਵੀ ਕਈ ਮਾਮਲਿਆਂ ਦਾ ਪਰਦਾਫਾਸ਼ਤ ਕਰਨ ਦੇ ਕੀਤੇ ਗਏ ਦਾਅਵਿਆਂ ਤੋਂ ਬਾਅਦ ਅਮਲ ਦੇ ਵਿਚ ਲਿਆਂਦੀ ਗਈ ਹੈ। ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਹੁਣਾਂ ਕੀਤਾ ਤੇ ਉਨ੍ਹਾਂ ਦੱਸਿਆ ਕਿ ਰੂਪ ਕੌਰ ਨੂੰ ਵਾਰ ਵਾਰ ਸ਼ਾਸਨਹੀਨਤਾ ਕਰਨ ਅਤੇ ਗਲਤ ਆਚਰਣ ਦੇ ਦੋਸ਼ਾਂ ਦੇ ਤਹਿਤ ਪਾਰਟੀ ਦੇ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਬਕਾਇਦਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਗਿਆ। ਰੂਪ ਕੌਰ ਨੇ 19 ਸਤੰਬਰ ਨੂੰ ਬਹਿਰੀਨ ਤੋਂ ਆਈ ਔਰਤ ਨੂੰ ਕੈਮਰੇ ਸਾਹਮਣੇ ਲਿਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿਚ ਹੋਈ ਘਟਨਾ ਜਿਹੜੀ ਹੈ ਸੰਬੰਧੀ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਦਰਜ FIR ਦੇ ਵਿਚ ਲਗਾਏ ਗਏ ਦੋਸ਼ਾਂ ਨੂੰ ਦੁਹਰਾਇਆ ਸੀਗਾ। ਦੂਸਰੇ ਪਾਸੇ ਸਿਆਸੀ ਚੰਦਾ ਪੰਜਾਬ ਦੇ ਵਿਚੋਂ ਆਪ ਨੂੰ ਮਿਲੇ ਗੱਫੇ ਨੇ ਤੇ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿਚ ਮੋਹਰੀ ਨੇ ਤੇ 5 ਵਿਧਾਇਕਾਂ ਦੇ ਉੱਤੇ 3 ਵਜ਼ੀਰਾਂ ਨੇ ਚੰਦਾ ਜਿਹੜਾ ਦਿੱਤਾ ਹੈ। ਆਮ ਆਦਮੀ ਪਾਰਟੀ ਆਪ ਨੂੰ ਪੰਜਾਬ ਦੇ ਵਿਚੋਂ ਮਿਲੇ ਸਿਆਸੀ ਚੰਦੇ ਦੇ ਵਿਚ ਐਤਕੀ ਉਛਾਲ ਆਇਆ। ਆਪ ਨੂੰ ਸਿਆਸੀ ਚੰਦੇ ਦਾ ਸਭ ਤੋਂ ਵੱਡਾ ਦਾਨ ਸੰਸਦ ਮੈਂਬਰ ਰਜਿੰਦਰ ਗੁਪਤਾ ਤੋਂ ਮਿਲਿਆ ਤੇ ਜੋ ਹੁਣ ਭਾਜਪਾ ਹੀ ਨੇ। ਰਜਿੰਦਰ ਗੁਪਤਾ ਨੇ 9 ਜਨਵਰੀ 2026 ਨੂੰ ਆਮ ਆਦਮੀ ਪਾਰਟੀ ਨੂੰ 5 ਕਰੋੜ ਰੁਪਏ ਦਾ ਸਿਆਸੀ ਚੰਦਾ ਚੈੱਕ ਨੰਬਰ ਜਿਹੜਾ ਦਿੱਤਾ ਸੀਗਾ ਤਹਿਤ 001845 ਦੇ ਉੱਤੇ ਤਹਿਤ ਦਿੱਤਾ। ਕਰੀਬ 3 ਮਹੀਨੇ ਮਗਰੋਂ ਹੀ ਰਜਿੰਦਰ ਗੁਪਤਾ ਭਾਜਪਾ ਦੇ ਵਿਚ ਸ਼ਾਮਲ ਹੋ ਗਏ ਤੇ ਆਮ ਆਦਮੀ ਪਾਰਟੀ ਨੂੰ ਰਜਿੰਦਰ ਗੁਪਤਾ ਦੇ ਭਾਜਪਾ ਦੇ ਵਿਚ ਚਲੇ ਜਾਣ ਦੇ ਨਾਲ ਵਿੱਤੀ ਸੱਟ ਵੀ ਕਹਿੰਦੇ ਵੱਜੀ ਹੈ। ਭਾਰਤੀ ਚੋਣ ਕਮਿਸ਼ਨ ਦੇ ਕੋਲ 17 ਸਤੰਬਰ 2026 ਨੂੰ ਦਿੱਤੇ ਵੇਰਵਿਆਂ ਦੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਸਾਲ 2025 ਤੇ 26 ਦੇ ਦੌਰਾਨ ਪਿਛਲੇ ਵਰ੍ਹਿਆਂ ਦੇ ਨਾਲੋਂ ਸਭ ਤੋਂ ਵੱਧ ਚੰਦਾ ਪੰਜਾਬ ਦੇ ਵਿਚੋਂ ਮਿਲਿਆ। ਪੰਜਾਬ ਚੋਂ ਇਸ ਵਰ੍ਹੇ ਦੌਰਾਨ ਜਿਹੜਾ ਆਪ ਨੂੰ 5.08 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਜਦੋਂ ਕਿ ਸਾਲ 2024-25 ਦੇ ਵਿਚ ਇਹ ਚੰਦਾ 71.00 ਲੱਖ ਰੁਪਏ ਸੀ ਜਾਣੀ 71 ਲੱਖ। ਇਸ ਤਰ੍ਹਾਂ ਆਪ ਨੂੰ ਪੰਜਾਬ ਚੋਂ ਸਾਲ 2023-24 ਦੇ ਵਿਚ 11.50 ਲੱਖ ਰੁਪਏ ਤੇ ਸਾਲ 2022-23 ਦੇ ਵਿਚ 44.60 ਲੱਖ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਸੀ। ਆਪ ਸਰਕਾਰ ਬਣਨ ਮਗਰੋਂ ਆਮ ਆਦਮੀ ਪਾਰਟੀ ਨੂੰ 4 ਵਰ੍ਹਿਆਂ ਦੇ ਦੌਰਾਨ ਪੰਜਾਬ ਦੇ ਵਿਚ ਕੁੱਲ 6.35 ਕਰੋੜ ਰੁਪਏ ਦਾ ਸਿਆਸੀ ਚੰਦਾ ਮਿਲਿਆ। ਆਮ ਆਦਮੀ ਪਾਰਟੀ ਨੂੰ ਸਮੁੱਚੇ ਦੇਸ਼ ਦੇ ਵਿਚੋਂ ਸਾਲ 2025-26 ਦੌਰਾਨ 12.09 ਕਰੋੜ ਰੁਪਏ ਦਾ ਚੰਦਾ ਹਾਸਲ ਹੋਇਆ ਤੇ ਪੰਜਾਬ ਚੋਂ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿਚ ਮੋਹਰੀ ਰਹੇ। ਸੰਸਦ ਮੈਂਬਰ ਰਜਿੰਦਰ ਗੁਪਤਾ ਦੇ ਕੋਲ 5,053 ਕਰੋੜ ਰੁਪਏ ਦੀ ਜਿਹੜੀ ਸੀ ਜਾਇਦਾਦ ਦੀ ਮਾਲਕੀ ਹੈ ਤੇ ਉਹ ਰਾਜ ਸਭਾ ਦੇ ਮੈਂਬਰਾਂ ਦੇ ਵਿਚੋਂ ਦੌਲਤ ਦੇ ਮਾਮਲੇ ਚ ਦੂਜੇ ਨੰਬਰ ਤੇ ਨੇ। ਰੁਝਾਨ ਦੇਖੀਏ ਤਾਂ ਪੰਜਾਬ ਦੇ ਵਿਚੋਂ ਆਪ ਦੇ ਨਾਲੋਂ ਵੱਧ ਚੰਦਾ ਭਾਜਪਾ ਨੂੰ ਮਿਲ ਰਿਹਾ। ਆਪ ਨੂੰ ਸਾਲ 2025-26 ਦੌਰਾਨ 5 ਵਿਧਾਇਕਾਂ ਤੇ 3 ਵਜ਼ੀਰਾਂ ਤੋਂ ਇਲਾਵਾ 1 ਸੰਸਦ ਮੈਂਬਰ ਨੇ ਚੰਦਾ ਦਿੱਤਾ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹੇਰ ਨੇ ਹਰ ਮਹੀਨੇ ਚੰਦਾ ਦਿੱਤਾ ਤੇ 1 ਵਰ੍ਹੇ ਦੇ ਦੌਰਾਨ 1.20 ਲੱਖ ਰੁਪਏ ਪਾਰਟੀ ਨੂੰ ਚੰਦੇ ਦੇ ਵਜੋਂ ਦਿੱਤੇ ਨੇ। ਵਜ਼ੀਰਾਂ ਦੇ ਵਿਚੋਂ ਡਾਕਟਰ ਬਲਵੀਰ ਸਿੰਘ ਨੇ 25,200 ਰੁਪਏ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ 1.20 ਲੱਖ ਰੁਪਏ ਤੇ ਡਾਕਟਰ ਰਵੀਜੋਤ ਨੇ 25,200 ਰੁਪਏ ਦਿੱਤੇ ਨੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੇ 1,20,000 ਰੁਪਈਆ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ 96,000 ਰੁਪਏ ਦਾ ਚੰਦਾ ਦਿੱਤਾ ਹੈ। ਇਸੇ ਤਰ੍ਹਾਂ ਸਰਬਜੀਤ ਕੌਰ ਮਾਣੂਕੇ ਜਿਹੜੇ ਨੇ ਉਨ੍ਹਾਂ ਨੇ 96,000, ਕੁਲਵੰਤ ਸਿੰਘ ਪੰਡੋਰੀ ਨੇ 85,200 ਰੁਪਏ, ਕੁਲਦੀਪ ਸਿੰਘ ਧਾਲੀਵਾਲ ਨੇ 25,200 ਰੁਪਏ, ਪ੍ਰਿੰਸੀਪਲ ਬੁੱਧ ਰਾਮ ਨੇ 1,20,000 ਰੁਪਏ ਤੇ ਚੇਤਨ ਸਿੰਘ ਜੋੜੇ ਮਾਜਰਾ ਹੁਣਾਂ ਨੇ 25,200 ਰੁਪਏ ਦਾ ਚੰਦਾ ਪਾਰਟੀ ਨੂੰ ਦਿੱਤਾ ਤੇ ਪਟਿਆਲਾ ਦੇ ਪਿੰਡ ਫਤਿਹਗੜ੍ਹ ਰਾਜਪੂਤਾਂ ਦੇ ਗੁਰਦੇਵ ਸਿੰਘ ਨੇ ਵੀ ਪਾਰਟੀ ਨੂੰ 25,200 ਰੁਪਏ ਤੇ ਪਟਿਆਲਾ ਦੇ ਜਗਦੀਪ ਸਿੰਘ ਉਨ੍ਹਾਂ ਨੇ 36,000 ਰੁਪਏ ਦਾ ਚੰਦਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਾਲ 2024-25 ਦੇ ਦੌਰਾਨ ਪੰਜਾਬ ਦੇ ਵਿੱਚ ਆਪ ਦੇ ਨਾਲੋਂ ਵੱਧ ਚੰਦਾ ਮਿਲਿਆ ਜੋ ਕਿ 1.81 ਕਰੋੜ ਰੁਪਏ ਜਿਹੜਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ ਨੇ ਸੁਨੀਲ ਜਾਖੜ। ਅੱਜ ਕਾਫੀ ਵਿਵਾਦ ਜਿਹੜਾ ਬਣਿਆ ਤੇ ਬਹੁਤ ਸਾਰੇ ਖੁਲਾਸੇ ਵੀ ਹੋਏ ਨੇ ਨੂੰ ਪੁਲਿਸ ਨੇ ਰੋਕਿਆ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ 39 ਵਿਖੇ ਸਥਿਤ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚ ਗਏ ਜਿਨ੍ਹਾਂ ਨੂੰ ਪੁਲਿਸ ਨੇ ਬਾਹਰ ਰੋਕ ਛੱਡਿਆ। ਇਸ ਦੇ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਸੈਕਟਰ 39 ਵਿਖੇ ਸਥਿਤ ਸਰਕਟ ਹਾਊਸ ਦੇ ਵਿੱਚ ਕਮਰਾ ਬੁੱਕ ਕਰਾਇਆ ਹੋਇਆ ਪਰ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਜਾਖੜ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚ ਬਾਹਰੀ ਵਿਅਕਤੀ ਰਹਿ ਸਕਦੇ ਨੇ ਤੇ ਰਹਿ ਰਹੇ ਨੇ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਗਮਾਂਡਾ ਅਤੇ ਹੋਰ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ਨੂੰ ਬਾਹਰੀ ਵਿਅਕਤੀਆਂ ਦੇ ਵੱਲੋਂ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜੋ ਕਿ ਬਹੁਤ ਗਲਤ ਹੈ ਤੇ ਭਾਜਪਾ ਦੇ ਵੱਲੋਂ ਪਹਿਲਾਂ ਸਰਕਾਰੀ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚੋਂ ਬਾਹਰੀਆਂ ਨੂੰ ਕੱਢਿਆ ਜਾਵੇਗਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਸਫਾਇਆ ਕੀਤਾ ਜਾਵੇਗਾ। ਪੰਥਕ ਅਸੈਂਬਲੀ ਦੇ ਵੱਲੋਂ SGPC ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਲਿਖਿਆ ਗਿਆ ਤੇ ਬਹਿਰੀਨ ਮਾਮਲੇ ਦੇ ਵਿੱਚ ਘੇਰੀ ਹੈ ਸੰਸਥਾ। ਚੁੱਕੇ ਨੇ ਵੱਡੇ ਸਵਾਲ। ਗਿਆਨੀ ਕੇਵਲ ਸਿੰਘ ਤੇ ਸੁਖਦੇਵ ਸਿੰਘ ਭੋਰ ਸਮੇਤ ਪ੍ਰਮੁੱਖ ਆਗੂਆਂ ਨੇ ਸ਼ਾਖ ਬਚਾਉਣ ਦੇ ਲਈ ਮੰਗੀ ਹੈ ਨਿਰਪੱਖ ਜਾਂਚ ਦੇ ਵਿੱਚ ਤੇ ਧਾਮੀ ਵਿਰੁੱਧ ਰੋਸ ਜਿਹੜਾ ਤੇਜ਼ ਕੀਤਾ ਗਿਆ ਹੈ। ਵੱਖ ਵੱਖ ਸਿੱਖ ਆਗੂਆਂ ਵੱਲੋਂ ਬਣਾਈ ਗਈ ਪੰਥਕ ਅਸੈਂਬਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਂ ਦੇ ਉੱਤੇ ਇੱਕ ਖੁੱਲ੍ਹਾ ਪੱਤਰ ਲਿਖਿਆ। ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਸਥਾਵਾਂ ਜਿਹੜੀਆਂ ਨੇ ਸੰਸਥਾ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਵਾਪਰੀਆਂ ਹਾਲੀਆ ਘਟਨਾਵਾਂ ਦੇ ਮਾਮਲੇ ਦੇ ਵਿੱਚ ਯੋਗ ਮੰਚ ਉੱਤੇ ਜਿਹੜਾ ਸਵਾਲ ਚੁੱਕਣ। ਬਹਿਰੀਨ ਤੋਂ ਆਈ ਇੱਕ ਬੀਬੀ ਵੱਲੋਂ ਹਾਲ ਹੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਉੱਤੇ ਲਾਏ ਗਏ ਗੰਭੀਰ ਦੋਸ਼ਾਂ ਤੇ ਕੀਤੇ ਗਏ ਖੁਲਾਸੇ ਤੋਂ ਬਾਅਦ ਇਹ ਮਾਮਲਾ ਪੰਥਕ ਸਫਾਂ ਦੇ ਵਿੱਚ ਭਖਦਾ ਜਾ ਰਿਹਾ। ਇਸ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਮੁੱਦਿਆਂ ਦੇ ਉੱਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਕੋਲੋਂ ਜਿਹੜਾ ਜਵਾਬ ਮੰਗਿਆ ਜਾ ਰਿਹਾ ਤੇ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ਼ ਵੀ ਮੁਜ਼ਾਹਰੇ ਹੋ ਰਹੇ ਨੇ। ਅੱਜ ਇਸੇ ਮਾਮਲੇ ਨੂੰ ਲੈ ਕੇ ਪੰਥਕ ਅਸੈਂਬਲੀ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਨਾਂ ਇੱਕ ਖੁੱਲ੍ਹਾ ਪੱਤਰ ਲਿਖਿਆ ਗਿਆ। ਇਹ ਪੱਤਰ ਲਿਖਣ ਵਾਲਿਆਂ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੋਰ, ਐਡਵੋਕੇਟ ਨਵਕਿਰਨ ਸਿੰਘ, ਗੁਰਮੀਤ ਗਿਆਨ ਮਿਸ਼ਨਰੀ ਕਾਲਜ ਤੋਂ ਰਾਣਾ ਇੰਦਰਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਖੁਸ਼ਹਾਲ ਸਿੰਘ, ਪ੍ਰੋਫੈਸਰ ਬਲਵਿੰਦਰ ਸਿੰਘ ਬਲਵਿੰਦਰਪਾਲ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਤੋਂ ਅਮਰਜੀਤ ਸਿੰਘ ਤੇ ਮਨਜਿੰਦਰ ਕੌਰ ਲੁਧਿਆਣਾ, ਵਿਰਸਾ ਫਾਊਂਡੇਸ਼ਨ ਲੁਧਿਆਣਾ ਤੋਂ ਸੰਚੋਲਨ ਬੀਰ ਸਿੰਘ, ਸਿੱਖ ਮਿਸ਼ਨਰੀ ਕਾਲਜ ਤੋਂ ਪਰਮਜੀਤ ਸਿੰਘ ਤੇ ਸੁਰਿੰਦਰਪਾਲ ਸਿੰਘ ਜਲੰਧਰ ਸ਼ਾਮਲ ਰਹੇ ਨੇ। ਦੂਸਰੇ ਪਾਸੇ ਕਿਹੋ ਜਿਹੇ ਹਾਲਾਤ ਨੇ ਦੇਖੋ ਵੀ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਣੀ ਪਰ ਕਹਿੰਦੇ ਨੇ ਆਪਣੇ ਕੋਲ ਆਪਣੀ ਸੇਫਟੀ ਦੇ ਲਈ ਔਰਤਾਂ ਜਿਹੜੀਆਂ ਨੇ ਏਅਰ ਗਨ ਰੱਖਣ ਜੀ, ਸਵੈ ਰੱਖਿਆ ਦੇ ਲਈ ਏਅਰ ਪਿਸਤੌਲ ਰੱਖਣ ਕੁੜੀਆਂ। ਇਹ ਗੱਲ ਕਹੀ ਹੈ ਬਿਹਾਰ ਘਟਨਾ ਤੋਂ ਬਾਅਦ ਦਿਸ਼ਾ ਜਿਹੜੇ ਨੇ ਪਾਟਨੀ ਦਾ ਜਿਹੜਾ ਬਿਆਨ ਆਇਆ ਉਹਦੀ ਭੈਣ ਦਾ। ਮਹਿਲਾਵਾਂ ਦੇ ਨਾਲ ਹੁੰਦੀ ਛੇੜਛਾੜ ਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵੱਧਦੀਆਂ ਘਟਨਾਵਾਂ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬਾਲੀਵੁੱਡ ਅਦਾਕਾਰ ਦਿਸ਼ਾ ਪਾਟਨੀ ਦੀ ਭੈਣ ਜਿਹੜੀ ਹੈ ਮੇਜਰ ਖੁਸ਼ਬੂ ਪਾਟਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਤੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਏਅਰ ਪਿਸਤੌਲ CO2 ਨਾਲ ਨਜ਼ਰ ਆ ਰਹੀ ਖੁਸ਼ਬੂ ਪਾਟਨੀ ਨੇ ਦੇਸ਼ ਦੀਆਂ ਕੁੜੀਆਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਦਾ ਹੋਕਾ ਜਿਹੜਾ ਦੇ ਦਿੱਤਾ। ਬਿਹਾਰ ਦੇ ਜੁਮਈ ਵਿੱਚ ਹੋਈ ਇੱਕ ਨਾਬਾਲਗ ਲੜਕੀ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ 'ਚ ਖੁਸ਼ਬੂ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਲੜਕੀਆਂ ਨੂੰ ਪੂਰੀ ਤਰ੍ਹਾਂ ਦੂਜਿਆਂ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਹੈ ਤੇ ਉਹਨਾਂ ਸਲਾਹ ਦਿੱਤੀ ਹੈ ਕਿ ਸਾਰੀਆਂ ਕੁੜੀਆਂ ਨੂੰ ਆਪਣੇ ਨੇੜਲੇ ਸ਼ੂਟਿੰਗ ਰੇਂਜ ਦੇ ਵਿੱਚ ਜਾ ਕੇ ਪਿਸਤੌਲ ਚਲਾਉਣ ਦੀ ਸਿਖਲਾਈ ਲੈਣੀ ਚਾਹੀਦੀ ਹੈ ਤੇ ਆਤਮ ਰੱਖਿਆ ਵਾਸਤੇ ਏਅਰ ਪਿਸਤੌਲ ਜਿਹੜੀ ਹੈ ਕੋਲ ਪਿਸਟਲ ਕਹਿ ਲਓ ਉਹ ਰੱਖਣੀ ਚਾਹੀਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਕੋਈ ਅਸਲ ਹਥਿਆਰ ਨਹੀਂ ਹੈ ਸਗੋਂ ਇਸ ਦੀ ਮੈਗਜ਼ੀਨ ਦੇ ਵਿੱਚ ਅਸਲ ਗੋਲੀਆਂ ਦੀ ਤਾਂ ਜਿਹੜਾ ਛਰੇ ਭਰੇ ਹੁੰਦੇ ਆ ਛੋਟੀਆਂ ਬਾਲਸ ਹੁੰਦੀਆਂ ਨੇ ਪਲਾਸਟਿਕ ਦੀਆਂ ਬਣੀਆਂ ਹੋਈਆਂ ਜਿਸ ਨੂੰ ਵੀਡੀਓ ਦੇ ਵਿੱਚ ਉਹਨਾਂ ਖੁਦ ਜਿਹੜਾ ਚਲਾ ਕੇ ਵੀ ਦੇਖਾ ਆਇਆ ਤੇ ਖੁਸ਼ਬੂ ਮੁਤਾਬਕ ਇਸ ਏਅਰ ਪਿਸਤੌਲ ਨੂੰ ਰੱਖਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਇਸੈਂਸ ਦੀ ਜ਼ਰੂਰਤ ਨਹੀਂ ਹੁੰਦੀ ਪਰ ਸੰਕਟ ਦੇ ਸਮੇਂ ਦੇ ਬਚਾਅ ਦੇ ਵਿੱਚ ਜਿਹੜਾ ਇਸ ਕਾਰਗਰ ਸਾਬਤ ਜਿਹੜਾ ਹੋ ਸਕਦੀ ਹੈ। ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਵੀ ਉਹਨਾਂ ਦੱਸੀ ਹੈ 70,000 ਰੁਪਏ ਦੱਸੀ ਹੈ ਤਾਂ ਇੰਨੇ ਦਾ ਤਾਂ ਅਸਲੀ ਆ ਜਾਂਦਾ ਸੀ। ਮੇਜਰ ਖੁਸ਼ਬੂ ਪਾਟਨੀ ਅਕਸਰ ਦੇਸ਼ ਦੇ ਭਖਦੇ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ ਤੇ ਉਹਨਾਂ ਇਹ ਵੀ ਵੀਡੀਓ ਜਿਹੜੀ ਇੰਟਰਨੈਟ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਤੇ ਆਤਮ ਰੱਖਿਆ ਦੇ ਤੌਰ ਦੇ ਉੱਤੇ ਤਰੀਕਿਆਂ ਦੇ ਬਾਰੇ ਇੱਕ ਨਵੀਂ ਬੈਂਚ ਜਿਹੜੀ ਛੇੜ ਕੇ ਰੱਖ ਦਿੱਤੀ ਹੈ। ਦੂਸਰੇ ਪਾਸੇ ਗਿਨੇਸ਼ ਕੁਮਾਰ ਜਿਹੜੇ ਨੇ ਸੀ ਈ ਸੀ ਵਿਰੁੱਧ ਪਹੁੰਚੀ ਹੈ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ। ਇਹਦੇ ਵਿੱਚ ਚੋਣ ਕਮਿਸ਼ਨਰਾਂ ਦੇ ਵਿਰੋਧ ਦੇ ਬਾਵਜੂਦ ਇੱਕ ਤਰਫਾ ਫੈਸਲਾ ਲੈਣ ਦੇ ਦੋਸ਼ ਲੱਗ ਰਹੇ ਨੇ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਸਿੱਟ ਜਾਂਚ ਦੀ ਮੰਗ ਜਿਹੜੀ ਕਰ ਲਈ ਗਈ ਹੈ। ਸੁਪਰੀਮ ਕੋਰਟ ਜਿਹੜਾ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਜਿਹੜੇ ਨੇ ਕੁਮਾਰ ਨੂੰ ਅਹੁਦੇ ਦੇ ਉੱਤੇ ਕੰਮ ਕਾਜ ਤੋਂ ਰੋਕਾਂ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਿਆ। ਭਾਰਤ ਦੇ ਮੁੱਖ ਜੱਜ ਜਿਹੜੇ ਨੇ ਸੀ ਜੀ ਆਈ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਵਿਕਾਸ ਸਿੰਘ ਵੱਲੋਂ ਰਾਕੇਸ਼ ਕੁਮਾਰ ਸਿੰਘ ਦੁਆਰਾ ਦਾਇਰ ਪਟੀਸ਼ਨ ਨੂੰ ਜਲਦ ਸੂਚੀਬੱਧ ਕਰਨ ਦੀ ਕੀਤੀ ਹੈ ਅਪੀਲ ਕੀਤੀ ਹੈ ਤੇ ਬੇਨਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਅਦਾਲਤ ਦੇ ਵਿੱਚ ਪੱਖ ਰੱਖਦਿਆਂ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਜਿਹੜਾ ਬਹੁ ਮੈਂਬਰੀ ਸੰਸਥਾ ਹੈ ਤੇ ਕਾਨੂੰਨ ਢਾਂਚੇ ਤਹਿਤ ਇਸ ਦੇ ਸਾਰੇ ਫੈਸਲੇ ਜਿੱਥੋਂ ਤੱਕ ਹੋ ਸਕੇ ਜਿਹੜਾ ਰਜ਼ਾਮੰਦੀ ਦੇ ਨਾਲ ਲਏ ਜਾਣੇ ਚਾਹੀਦੇ ਨੇ, ਜਦੋਂ ਕਿ ਮਤਭੇਦ ਦੀ ਸਥਿਤੀ ਦੇ ਵਿੱਚ ਫੈਸਲਾ ਬਹੁਮਤ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ। ਬੈਂਚ ਇਸ ਜਿਸ ਦੇ ਵਿੱਚ ਜਸਟਿਸ ਜੋਏ ਮਾਲੀਆ ਬਾਗਚੀ ਤੇ ਜਸਟਿਸ ਵੀ ਮੋਹਣਾ ਵੀ ਸ਼ਾਮਲ ਨੇ, ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਐਸ ਆਈ ਆਰ ਦੇ ਉੱਤੇ ਬਾਕੀ ਦੋ ਚੋਣ ਕਮਿਸ਼ਨਰਾਂ ਦੇ ਵੱਲੋਂ ਜਿਤਾਏ ਇਤਰਾਜ਼ਾਂ ਦੇ ਉੱਤੇ ਬਾਵਜੂਦ ਫੈਸਲੇ ਲਏ ਗਏ, ਜੋ ਕਿ ਇੱਕ ਗੰਭੀਰ ਮਾਮਲਾ ਹੈ। ਪਟੀਸ਼ਨ ਚ ਅਕਤੂਬਰ 2025 ਤੋਂ ਅਗਸਤ 2026 ਦੇ ਦਰਮਿਆਨ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ, ਜਿਸਦੇ ਅਨੁਸਾਰ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਦੇ ਵੱਲੋਂ ਲਿਖਤੀ ਇਤਰਾਜ਼ ਦਰਜ ਕਰਵਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਦੇ ਨਾਂ ਦੇ ਉੱਤੇ ਲਗਭਗ 14 ਅਹਿਮ ਫੈਸਲੇ ਲਏ ਗਏ ਨੇ। ਇਸ ਦੇ ਆਧਾਰ ਦੇ ਉੱਤੇ ਪਟੀਸ਼ਨ ਦੇ ਵਿੱਚ ਗਿਆਨੇਸ਼ ਕੁਮਾਰ ਨੂੰ ਕਮਿਸ਼ਨਰ ਵਜੋਂ ਕੰਮ ਕਰਨ ਤੋਂ ਰੋਕਣ, ਮਾਮਲੇ ਦੀ ਸੁਣਵਾਈ ਤੱਕ ਉਨ੍ਹਾਂ ਨੂੰ ਮੁਅੱਤਲ ਕਰਨ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਐਸ ਆਈ ਟੀ ਗਠਿਤ ਕਰਨ ਦੀ ਮੰਗ ਜਿਹੜੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਫਾਰਮ 6 ਜਿਹੜਾ ਹੈ ਅਤੇ ਵੋਟਰ ਸੂਚੀ ਦੇ ਡਾਟਾ ਪ੍ਰਣਾਲੀ ਵਿੱਚ ਕੋਈ ਵੀ ਅਜਿਹਾ ਬਦਲਾਅ ਨਾ ਕੀਤਾ ਜਾਵੇ ਜਿਸ ਦੇ ਨਾਲ ਯੋਗ ਨਾਗਰਿਕਾਂ ਦੇ ਨਾਂ ਵੋਟਰ ਸੂਚੀ ਦੇ ਵਿੱਚੋਂ ਖਾਰਜ ਹੋਣ। ਸੀਈਸੀ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਇਹ ਦੂਜੀ ਪਟੀਸ਼ਨ ਹੈ। ਇਸ ਤੋਂ ਪਹਿਲਾਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਵੀ ਐਸ ਆਈ ਆਰ ਦੇ ਦੌਰਾਨ ਜਿਹੜਾ ਸੀ 13 ਕਰੋੜ ਵੋਟਰਾਂ ਦੇ ਨਾਂ ਕਥਿਤ ਤੌਰ ਤੇ ਹਟਾਏ ਜਾਣ ਦੇ ਮਾਮਲੇ ਦੇ ਵਿੱਚ ਸੀਈਸੀ ਜਿਹੜਾ ਵਿਰੁੱਧ ਅਪਰਾਧਿਕ ਕਾਰਵਾਈ ਤੇ ਨਿਆਇਕ ਜਾਂਚ ਦੀ ਮੰਗ ਵੀ ਜਿਹੜੀ ਕੀਤੀ ਜਾ ਚੁੱਕੀ ਹੈ। ਦੂਸਰੇ ਪਾਸੇ 657 ਕਰੋੜ ਦੇ ਬੈਂਕ ਘੁਟਾਲੇ ਪਿੱਛੇ ਰਾਸ ਲੀਲਾ ਮਾਸਟਰ ਮਾਈਂਡ ਨੇ ਪ੍ਰੇਮਿਕਾ ਤੇ ਉੱਤੇ ਲੁਟਾ ਦਿੱਤੇ ਨੇ ਕਰੋੜਾਂ ਰੁਪਏ। ਸੀਬੀਆਈ ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ। ਦਿੱਲੀ ਦੇ ਵਿੱਚ 4 ਕਰੋੜ ਦਾ ਬੰਗਲਾ ਤੇ ਹਰ ਮਹੀਨੇ 10 ਲੱਖ ਦਾ ਖਰਚਾ ਹੈ। ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਏ 657 ਕਰੋੜ ਰੁਪਏ ਦੇ ਚਰਚਿਤ ਬੈਂਕ ਘੁਟਾਲੇ ਦੀ ਤਹਿਤ ਜਿਹੜਾ ਤਹਿ ਤੱਕ ਪਹੁੰਚਦਿਆਂ ਹੋਇਆਂ ਸੀਬੀਆਈ ਦੀ ਜਾਂਚ ਦੇ ਵਿੱਚ ਇੱਕ ਹੈਰਾਨਕੁੰਨ ਜਿਹੜਾ ਦਾਸਤਾਨ ਜਿਹੜੀ ਸਾਹਮਣੇ ਆ ਗਈ ਹੈ, ਜਿਸ ਦੇ ਦੌਰਾਨ ਸਰਕਾਰੀ ਵਿਭਾਗਾਂ ਦੇ ਖਾਤਿਆਂ ਦੇ ਵਿੱਚੋਂ ਅਰਬਾਂ ਰੁਪਏ ਦੀ ਹੇਰਾਫੇਰੀ ਕੀਤੀ ਜਾ ਰਹੀ ਸੀ ਤੇ ਉਸੇ ਦੌਰਾਨ ਹੀ ਇਸ ਖੇਡ ਦਾ ਮਾਸਟਰ ਮਾਈਂਡ ਆਪਣੀ ਡਾਂਸਰ ਪ੍ਰੇਮਿਕਾ ਦੇ ਉੱਤੇ ਸਰਕਾਰੀ ਖਜ਼ਾਨੇ ਦਾ ਪੈਸਾ ਪਾਣੀ ਵਾਂਗ ਜਿਹੜਾ ਬਹਾ ਰਿਹਾ ਸੀ। ਸੀਬੀਆਈ ਦੀ ਜਾਂਚ ਦੇ ਮੁਤਾਬਕ ਵਿਆਹਿਆ ਹੋਣ ਦੇ ਬਾਵਜੂਦ ਇਸ ਘੁਟਾਲੇ ਦੇ ਮੁੱਖ ਮਾਸਟਰ ਮਾਈਂਡ ਰਿਬਬ ਰਿਸ਼ੀ ਦੀ ਮਾਰਚ ਅਪ੍ਰੈਲ 2025 ਦੇ ਵਿੱਚ ਚੰਡੀਗੜ੍ਹ ਦੇ ਇੱਕ ਸਮਾਗਮ ਦੇ ਦੌਰਾਨ ਇੱਕ ਮਹਿਲਾ ਡਾਂਸਰ ਦੇ ਨਾਲ ਅੱਖ ਲੜ ਜਾਂਦੀ ਹੈ ਤੇ ਇਸ ਤੋਂ ਬਾਅਦ ਜੈਪੁਰ ਦੇ ਇੱਕ ਫਾਰਮ ਹਾਊਸ ਪਾਰਟੀ ਤੇ ਮੁੰਬਈ ਦੇ ਮਹਿੰਗੇ ਹੋਟਲ ਦੇ ਵਿੱਚ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਜਿੱਥੇ ਰਿਸ਼ੀ ਨੇ ਆਪਣੇ ਆਪ ਨੂੰ ਚੋਲ ਦਰਾਮਦ ਬਰਾਮਦ ਦਾ ਜਿਹੜਾ ਵਪਾਰੀ ਤੇ ਆਈ ਡੀ ਐਫ ਸੀ ਫਸਟ ਬੈਂਕ ਦਾ ਸ਼ਾਖਾ ਪ੍ਰਬੰਧਕ ਦੱਸ ਕੇ ਪ੍ਰੇਮ ਦਾ ਜਿਹੜਾ ਇਜ਼ਹਾਰ ਕਰ ਦਿੱਤਾ ਤੇ ਰਿਸ਼ੀ ਨੇ ਐਸ ਆਰ ਆਰ ਪਲੈਨਿੰਗ ਗੁਰੂਜ਼ ਨਾਮ ਦੀ ਸ਼ੈੱਲ ਕੰਪਨੀ ਰਾਹੀਂ ਸਰਕਾਰੀ ਫੰਡਾਂ ਦੀ ਲੁੱਟ ਕੀਤੀ। ਬਿਹਾਰ ਦੇ ਸਿਵਾਨ ਦੇ ਨਾਲ ਸੰਬੰਧਿਤ ਇਹ ਮਹਿਲਾ ਡਾਂਸਰ ਹੁਣ ਸੀਬੀਆਈ ਦੀ ਮਹੱਤਵਪੂਰਨ ਗਵਾਹ ਬਣ ਚੁੱਕੀ ਹੈ। ਉਸਦੇ ਬਿਆਨਾਂ ਦੇ ਮੁਤਾਬਕ ਆਈਏਐਸ ਅਧਿਕਾਰੀ ਪੰਕਜ ਅਗਰਵਾਲ ਨੇ ਰਿਸ਼ੀ ਦੇ ਨਾਲ ਮਿਲ ਕੇ ਆਪਣੇ ਅਧੀਨ ਜਿਹੜਾ ਉਹਦੇ ਸਕੂਲ ਸਿੱਖਿਆ ਤੇ ਖੇਤੀਬਾੜੀ ਵਿਭਾਗਾਂ ਚੋਂ 60.54 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ। ਰਿਸ਼ੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਇਸ ਡਾਂਸਰ ਦੇ ਨਾਲ ਵਿਆਹ ਜਿਹੜਾ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ ਤੇ ਆਪਣੀ ਪ੍ਰੇਮਿਕਾ ਨੂੰ ਡਾਂਸ ਦਾ ਪੇਸ਼ਾ ਛਡਵਾਉਣ ਬਦਲੇ ਰਿਸ਼ੀ ਉਸ ਨੂੰ ਅਗਸਤ 2025 ਤੋਂ ਜਨਵਰੀ 2026 ਤੱਕ ਹਰ ਮਹੀਨੇ 8 to 10 lakh ਰੁਪਏ ਦਿੰਦਾ ਰਿਹਾ ਜੋ ਕੁੱਲ 56 lakh ਰੁਪਏ ਬਣ ਜਾਂਦੇ ਆ। ਇਸ ਤੋਂ ਇਲਾਵਾ ਦਿੱਲੀ ਦੇ ਦਵਾਰਕਾ ਇਲਾਕੇ ਦੇ ਵਿੱਚ ਉਸਦੇ ਲਈ 4 crore ਦਾ ਜਿਹੜਾ ਆਲੀਸ਼ਾਨ ਜਿਹੜਾ ਮਕਾਨ ਖਰੀਦਿਆ ਗਿਆ ਜਿਸਦੇ ਵਿੱਚੋਂ ਵੱਡੀ ਰਕਮ ਰਿਸ਼ੀ ਨੇ ਜਿਹੜਾ ਨਗਦ ਅਦਾ ਕੀਤੀ ਤੇ ਉਹ ਜਨਵਰੀ 2026 ਤੋਂ ਇਸੇ ਮਕਾਨ ਦੇ ਵਿੱਚ ਰਹਿ ਰਹੀ ਹੈ। ਦੋਵਾਂ ਨੇ ਚੰਡੀਗੜ੍ਹ ਦੇ ਨੋਵੋਟੇਲ ਹਾਲੀਡੇ ਇਨ ਹਿਆਤ ਅਤੇ ਦਿੱਲੀ ਦੇ ITC ਮੌਰੀਆ ਸਮੇਤ ਗੋਆ ਦੇ ਤਾਜ ਹੋਟਲ ਦੇ ਵਿੱਚ 68 baht ਦੇ ਨਾਲ ਸਮਾਂ ਵੀ ਬਿਤਾਇਆ। ਇਸ ਤੋਂ ਇਲਾਵਾ ਮਕਾਊ, ਥਾਈਲੈਂਡ, ਦੁਬਈ ਦੇ ਮਹਿੰਗੇ ਦੌਰੇ ਕੀਤੇ। ਦੁਬਈ ਦੇ ਬੁਰਜ ਅਲ ਅਰਬ ਦੇ ਵਿੱਚ ਠਹਿਰਨ ਦੇ ਦੌਰਾਨ ਰਿਸ਼ੀ ਨੇ ਉੱਥੇ 4 bedroom ਵਾਲੀ ਜਿਹੜੀ ਸੀ ਡੁਪਲੈਕਸ ਵਿਲਾ ਦਿਖਾ ਕੇ ਭਵਿੱਖ ਦੇ ਵਿੱਚ ਉੱਥੇ ਪੱਕੇ ਤੌਰ ਦੇ ਉੱਤੇ ਵਸਣ ਦਾ ਦਾਅਵਾ ਕੀਤਾ ਤੇ ਇੱਕ ਲੈਂਡ ਕਰੂਜ਼ਰ ਗੱਡੀ ਵੀ ਜਿਹੜੀ ਆ ਬੁੱਕ ਕੀਤੀ। CBI ਦੀ ਪੜਤਾਲ ਦੇ ਵਿੱਚ ਸਭ ਤੋਂ ਸ਼ਰਮਨਾਕ ਖੁਲਾਸਾ ਇਹ ਹੋਇਆ ਕਿ ਜੀਰਕਪੁਰ ਦੇ ਜੇਡ ਮੈਨਰ ਵਿਖੇ ਰਿਸ਼ੀ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਰੰਗ ਰਲੀਆਂ ਦੇ ਵਿੱਚ ਹਰਿਆਣਾ ਦੇ ਉੱਚ ਅਧਿਕਾਰੀ ਸ਼ਿਰਕਤ ਜਿਹੜਾ ਕਰਦੇ ਸਨ। ਇਨ੍ਹਾਂ ਪਾਰਟੀਆਂ ਦੇ ਵਿੱਚ ਨਚਾਰਾਂ ਦੇ ਉੱਤੇ ਸਰਕਾਰੀ ਲੁੱਟ ਦੇ ਨੋਟ ਵਾਰੇ ਜਾਂਦੇ ਸਨ, ਇਸਕੋਰਟ ਸੇਵਾਵਾਂ ਜਿਹੜੀਆਂ ਸਨ ਲਈਆਂ ਜਾਂਦੀਆਂ ਸਨ ਤੇ ਡਾਂਸਰ ਦੇ ਮੁਤਾਬਕ IAS ਅਧਿਕਾਰੀ ਪੰਕਜ ਅਗਰਵਾਲ ਨੇ ਅਜਿਹੀਆਂ 6 to 7 ਪਾਰਟੀਆਂ ਦੇ ਵਿੱਚ ਹਿੱਸਾ ਲਿਆ। ਜਾਂਚ ਏਜੰਸੀ ਨੇ ਗਵਾਹ ਦਾ ਜਿਹੜਾ ਸੈਮਸੰਗ ਜੈਡ ਫੋਲਡ ਫੋਨ ਜ਼ਬਤ ਕਰ ਲਿਆ ਤੇ CBI ਦੇ ਅਨੁਸਾਰ ਰਿਸ਼ੀ ਨੇ ਸ਼ੈਲ ਕੰਪਨੀਆਂ ਰਾਹੀਂ ਆਪਣੇ ਤੇ ਆਪਣੀ ਪਤਨੀ ਦਿਵਿਆ ਅਰੋੜਾ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਤਬਦੀਲ ਕੀਤੇ। ਸਰਕਾਰੀ ਖਾਤਿਆਂ ਦੇ ਵਿੱਚੋਂ ਕੁੱਲ 187.35 crore ਰੁਪਏ ਦੀਆਂ 25 ਗੈਰ ਕਾਨੂੰਨੀਆਂ ਟਰਾਂਸਜੈਕਸ਼ਨਾਂ ਨੂੰ ਜਿਹੜਾ ਅੰਜਾਮ ਵੀ ਦਿੱਤਾ ਦੱਸਿਆ ਗਿਆ ਤੇ ਗੋਲਡੀ ਬਰਾੜ ਨੂੰ ਜਿਹੜਾ FBI ਨੇ ਅਮੈਰੀਕਨ FBI ਨੇ ਜਿਹੜਾ 9.5 crore ਰੁਪਏ ਉਹਦੇ ਸਿਰ ਦੇ ਉੱਤੇ ਇਨਾਮ ਰੱਖ ਦਿੱਤਾ ਹੈ, ਐਲਾਨ ਦਿੱਤਾ ਤੇ ਅਮੈਰੀਕਾ ਦੀ 10 most wanted ਜਿਹੜਾ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ। ਦੂਸਰੇ ਪਾਸੇ ਜਥੇਦਾਰ ਗੜਗਾਜ ਟੇਕ ਸਿੰਘ ਧਨੌਲਾ ਤੇ ਆਪਣੇ SGPC ਪ੍ਰਧਾਨ ਵੱਲੋਂ ਰਾਜੋਆਣਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਅੱਜ ਉਹਨਾਂ ਦਾ ਚੈੱਕਅਪ ਵੀ ਸੀਗਾ ਜੀ, ਉਹ ਵੀ ਕਰਾਇਆ ਗਿਆ ਤੇ ਸ਼ਾਇਦ ਓਪਰੇਟ ਕਰਨਾ ਸੀਗਾ ਅੱਖਾਂ ਦਾ ਜੋ ਕੁਛ ਸੀਗਾ ਤੇ ਉਹਨਾਂ ਨੂੰ ਵਾਪਸ ਫਿਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ, ਜਥੇਦਾਰ ਟੇਕ ਸਿੰਘ ਧਨੌਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ ਨੇ। ਮੁਲਾਕਾਤ ਤੋਂ ਬਾਅਦ ਆਗੂਆਂ ਨੇ ਮੀਡੀਆ ਨਾਲ ਗੱਲ ਕੀਤੀ ਹੈ ਤੇ ਇਸ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਉਨ੍ਹਾਂ ਕਿਹਾ ਕਿ 11 ਮੈਂਬਰੀ ਕਮੇਟੀ ਇੱਕ ਵਾਰ ਫਿਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇਗੀ ਤੇ ਇਸ ਮਾਮਲੇ ਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਸਿੱਧੀ ਚਿੱਠੀ ਲਿਖੀ ਸੀ ਭਾਈ ਜਾਂ ਇੱਧਰ ਕਰੋ ਤੇ ਜਾਂ ਉਧਰ ਕਰ ਦਿਓ, ਮੇਰਾ ਮਸਲਾ ਜਿਹੜਾ ਹੱਲ ਕਰ ਦਿਓ। ਪਰ ਵਿੱਚ ਫਿਰ ਹੁਣ ਸਿਆਸਤ ਜਿਹੜੀ ਆ ਰਹੀ ਹੈ ਜੀ ਤੇ ਦੇਖਦੇ ਹਾਂ ਕੀ ਕੁਝ ਬਣਦਾ। ਦੂਸਰੇ ਪਾਸੇ ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ ਦੇ ਬਿਆਨਾਂ ਦੇ ਉੱਤੇ ਭੜਕੀ ਹੈ ਸ਼ਾਹੀ ਇਮਾਮ, ਭੜਕੇ ਨੇ ਤੇ ਕੇਸ ਕਰਨ ਦੀ ਜਿਹੜੀ ਚੇਤਾਵਨੀ ਦਿੱਤੀ ਹੈ ਉਹ ਖਬਰ ਕਰਾਂਗੇ ਅੱਗੇ ਜਾ ਕੇ। ਤੇ ਮੋਦੀ ਸਾਹਿਬ ਜਿਹੜੇ ਨੇ PM ਦੀ ਡਿਗਰੀ ਦਾ ਮਾਮਲਾ ਜਿਹੜਾ ਪਿਛਲੇ ਸਮੇਂ ਤੋਂ ਚੱਲ ਰਿਹਾ ਤੇ ਹਾਈ ਕੋਰਟ ਦੇ ਵੱਲੋਂ ਕੇਜਰੀਵਾਲ ਦੀ ਅਪੀਲ ਖਾਰਜ ਕਰ ਦਿੱਤੀ ਹੈ ਤੇ 25,000 ਰੁਪਏ ਦਾ ਜੁਰਮਾਨਾ ਬਰਕਰਾਰ ਜਿਹੜਾ ਰੱਖ ਦਿੱਤਾ ਹੈ। ਤੇ ਲੋ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਹਾਂ, ਫਿਰ ਜ਼ਿੰਦਗੀ ਬਾਰੇ ਕੋਈ ਨਾ ਕੋਈ ਗੱਲਾਂ ਬਾਤਾਂ ਕਰਦੇ ਹਾਂ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ ਆਨੂ ਜੀ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਆਨੂ ਜੀ ਸਵਾਗਤ ਹੈ ਜੀ।
3: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ, ਕੀ ਕਰਾਈ ਜਾਂਦੇ ਹੋ ਤੁਸੀਂ?
3: ਹਾਲ ਚਾਲ ਵਧੀਆ ਜੀ।
2: ਭਾਰਤ ਦੇ ਵਿੱਚ ਵੀ ਹੈ ਸੈਣੀ ਸਾਹਿਬ, ਭਾਰਤ ਦੇ ਵਿੱਚ ਵੀ ਐਬਸਟ੍ਰੀਨ ਫਾਈਲਾਂ ਖੁਲਾਈ ਜਾਂਦੇ ਹੋ ਤੁਸੀਂ ਮੰਤਰੀਆਂ ਸੰਤਰੀਆਂ ਦੀਆਂ?
3: ਭਾਰੇ ਸਾਹਿਬ ਉਹ ਤਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਤੁਹਾਨੂੰ ਕੱਲ ਵੀ ਦੱਸਿਆ ਸੀਗਾ ਜੀ, ਇਹਨਾਂ ਨੂੰ ਭੁਗਤਣਾ ਤਾਂ ਪੈਣਾ ਜੀ ਹਰ ਇੱਕ ਬੰਦੇ ਨੂੰ।
2: ਨਹੀਂ ਮੈਂ ਤਾਂ ਇਹ ਸੋਚਦਾ ਸੀ, ਕੋਈ ਗੱਲ ਨਹੀਂ, ਮੈਂ ਤਾਂ ਇਹ ਸੋਚਦਾ ਸੀ ਸੈਣੀ ਸਾਹਿਬ ਆ ਜਿਹੜਾ 657 crore ਵਾਲਾ ਬੈਂਕ ਘੁਟਾਲਾ ਹੋਇਆ ਇਹ ਬੰਦਾ ਜਿਹੜਾ ਇਹ ਦੇਖ ਲੋ ਛੋਟਾ ਐਬਸੈਂਟ ਬਣ ਗਿਆ ਜੀ ਆਪਣਾ ਇੰਡੀਆ ਦਾ।
3: ਹਾਂਜੀ ਚੱਲਦਾ ਸੀ ਇਹ ਤਾਂ ਸੀਬੀਆਈ ਨੇ ਕੱਢ ਲਿਆ ਹੈਗਾ ਆ ਜੀ, ਇਸ ਕਰਕੇ ਕਿ ਸ਼ੈਲ ਕੰਪਨੀਆਂ ਦੇ ਰਾਹੀਂ ਜਿਹੜਾ ਆ ਵੀ ਉਹਨੇ ਪੈਸਾ ਆਇਆ ਆਪਣੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ, ਤੇ ਇਸ ਤਰੀਕੇ ਦੇ ਨਾਲ ਜਿਹੜਾ ਬੈਂਕਾਂ ਦੇ ਵਿੱਚ, ਸਵਾਲ ਤਾਂ ਇਹ ਆ ਨਾ ਜੀ ਕਿ ਬੈਂਕਾਂ ਦੀ ਆਪਣੀ ਨਿਗਰਾਨੀ ਕੀ ਆ
2: ਜੀ? ਬਿਲਕੁਲ
3: ਗੱਲ ਇਹ ਆ ਨਾ ਕਿ ਬੈਂਕਾਂ ਦੇ ਵਿੱਚੋਂ ਪੈਸਾ ਜਾ ਰਿਹਾ ਹੈਗਾ ਆ, ਉਹ ਤੁਸੀਂ ਦੇਖੋ ਤਾਂ ਸਹੀ ਕਿੱਥੋਂ ਜਾ ਰਿਹਾ ਆ, ਤੇ ਬੈਂਕਾਂ ਦੇ ਵਿੱਚ ਜਿਹੜੇ ਆ ਉਹ ਤੁਹਾਡਾ ਆਪਣਾ ਆਡਿਟ ਹੁੰਦਾ ਹੀ ਕੋਈ ਨੀ ਗਾ, ਜਦਕਿ ਹਰ ਇੱਕ ਬੈਂਕ ਦੇ ਵਿੱਚ ਤੇ ਆਡੀਟਰ ਜਿਹੜੇ ਹੈਗੇ ਆ ਹਰ 3 ਮਹੀਨਿਆਂ ਬਾਅਦ ਆਉਂਦੇ ਹੈਗੇ ਆ ਜੀ, ਤੇ ਉਹ ਉੱਥੇ ਬੈਂਕ ਦਾ ਆਡਿਟ ਕਰਦੇ ਆ ਜੀ। ਜੇ ਇੰਡੀਵਿਜੁਅਲ ਸ਼ਾਖ ਦੇ ਉੱਤੇ ਹਰ ਇੱਕ ਸ਼ਾਖ ਦੇ ਉੱਤੇ ਜਿਹੜਾ ਆ ਆਡਿਟ ਹੁੰਦਾ ਆ, ਤੇ ਫਿਰ ਇਹ ਪੈਸਾ ਏਦਾਂ ਕਿੱਦਾਂ ਉੱਡ ਜਾਂਦਾ
2: ਜੀ? ਬਿਲਕੁਲ,
3: ਇਹ ਮਤਲਬ ਤਾਂ ਇਹ ਹੈਗਾ ਆ, ਇਟ ਮੀਨਸ ਕਿ ਤੁਸੀਂ ਜੋ ਕਰਦੇ ਹੈਗੇ ਆ ਉਹ ਕਾਗਜ਼ੀ ਕਾਰਵਾਈ ਕਰਦੇ ਹੈਗੇ, ਪ੍ਰੈਕਟੀਕਲੀ ਜਿਹੜਾ ਹੈਗਾ ਆ ਉਹ ਕਰਦੇ ਵੀ ਇੱਦਾਂ ਹੀ ਆ ਸਰ। ਮੈਨੂੰ ਪਤਾ ਆ ਸਰ, ਮੈਂ ਜਾਤੀ ਤੌਰ ਤੇ ਜਾਣਦਾ ਆ ਕਿ ਜਦੋਂ ਆਡਿਟ ਟੀਮ ਆਈ ਹੁੰਦੀ ਆ ਜੀ, ਉਹਨਾਂ ਨੂੰ ਕਿਸੇ ਹੋਟਲ ਦੇ ਵਿੱਚ ਲੈ ਜਾਣਾ ਜੀ, ਉੱਥੋਂ ਚੰਗਾ ਖਾਣਾ ਖਿਲਾ ਦੇਣਾ ਜੀ, ਉਹਨਾਂ ਨੇ ਇੱਕ ਦੋ ਦਿਨ ਲਾਣੇ ਜੀ, ਫਿਰ ਉਹਨਾਂ ਨੂੰ ਕੋਈ ਪਿਕਚਰ ਦਿਖਾ ਦੇਣੀ ਜੀ, ਬਸ ਉਹਨਾਂ ਨੇ ਓਕੇ ਓਕੇ ਕਰਕੇ ਚੱਲ ਜਾਣਾ ਜੀ। ਜੇ ਸਹੀ ਮਹੀਨੇ ਦੇ ਵਿੱਚ ਆਡਿਟ ਕੀਤਾ ਜਾਵੇ ਤੇ ਪਤਾ ਲੱਗਦਾ ਹੀ ਆ ਵੀ ਹਾਂ ਜੀ ਵੀ ਇੱਥੋਂ ਪੈਸਾ ਇੰਨਾ ਨਿਕਲਿਆ ਹੈਗਾ ਜੀ, ਤੇ ਵਿਦਆਊਟ ਐਨੀ ਲੀਗਲ ਜਿਹੜੀ ਟ੍ਰਾਂਜੈਕਸ਼ਨ ਇਹ ਪੈਸਾ ਗਿਆ ਆ ਜੀ।
2: ਜੀ ਬਿਲਕੁਲ ਹੈ ਜੀ।
3: ਤੇ ਜਿੱਥੇ ਤੱਕ ਸ਼ੈਲ ਐਡੀਆਂ ਇੰਨੀਆਂ ਇੰਸਟੀਟਿਊਸ਼ਨਾਂ ਤੁਸੀਂ ਬਣਾਈਆਂ ਹੈਗੀਆਂ ਜੀ, ਆਰ ਬੀ ਆਈ ਬਣਾਈ ਆ, ਸਾਰੀਆਂ ਇੰਸਟੀਟਿਊਸ਼ਨਾਂ ਬਣਾਈਆਂ ਹੈਗੀਆਂ, ਉਹ ਕਾਹਦੇ ਵਾਸਤੇ ਬਣਾਈਆਂ ਗਈਆ? ਇਸੇ ਕਰਕੇ ਆ ਇਹ ਪਬਲਿਕ ਫੰਡ ਜਿਹੜਾ ਹੈਗਾ ਆ ਇਹਦੀ ਸਿਕਿਉਰਿਟੀ ਵਾਸਤੇ ਆ ਜੀ।
2: ਜੀ,
3: ਤੇ ਜੇ ਫੇਰ ਵੀ ਜੇ ਪੈਸਾ ਗੈਪ ਹੁੰਦਾ ਹੈਗਾ ਆ ਤੇ ਫੇਰ ਉਹਦੇ ਵਾਸਤੇ ਆਮ ਜਨਤਾ ਤਾਂ ਨੀ ਨਾ ਜ਼ਿੰਮੇਵਾਰ ਜੀ?
2: ਬਿਲਕੁਲ ਹੈ ਜੀ।
3: ਤੇ ਹਾਲਾਤ ਇਹ ਹੈਗੇ ਆ ਜੀ ਸਰ, ਇਸ ਸਰਕਾਰ ਦੇ ਆਉਣ ਤੋਂ ਬਾਅਦ ਨਾ ਜੀ, 14 ਤੋਂ ਬਾਅਦ
2: ਜੀ,
3: ਬੈਂਕਿੰਗ ਸੈਕਟਰ ਨੇ ਜਿਹੜਾ ਆ ਨਾ ਜੀ ਉਹ ਕੰਜ਼ਿਊਮਰ ਨੂੰ ਏਦਾਂ ਚਟਿਆ
2: ਜੀ,
3: ਨੋ ਡਾਊਟ। ਪਹਿਲਾਂ ਤਾਂ ਦੇਖੋ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਆ ਕਿ ਸਾਰਿਆਂ ਬੰਦਿਆਂ ਦੇ ਜਿਹੜੇ ਆ ਬੈਂਕ ਖਾਤੇ ਹੋਣੇ ਚਾਹੀਦੇ ਹੈਗੇ ਜੀ, ਹਰ ਇੱਕ ਸਹੂਲਤ ਜਿਹੜੀ ਆ ਉਹ ਬੈਂਕ ਦੇ ਰਾਹੀਂ ਜੋੜ ਦਿੱਤੀ ਜੀ।
2: ਜੀ,
3: ਨੋਟਬੰਦੀ ਕੀਤੀ ਤੇ ਨੋਟ ਜਿਹੜੇ ਹੈਗੇ ਆ ਬੈਂਕ ਨੂੰ ਵਾਪਸ ਹੋਣੇ ਹੈਗੇ ਆ ਜੀ, ਜੋ ਲੋਕਾਂ ਨੇ ਆਪਣੀ ਜਮ੍ਹਾਂ ਪੂੰਜੀ ਕਿਸੇ ਨੇ 25 ਸਾਲ ਦੇ ਵਿੱਚ ਕਿਸੇ ਨੇ 30 ਸਾਲ ਚ ਘਰ ਦੇ ਵਿੱਚ ਇਕੱਠੀ ਕਰਕੇ ਰੱਖੀ ਸੀ ਉਸ ਸਮੇਂ ਵਾਸਤੇ ਵੀ ਜਦੋਂ ਕਿਤੇ ਮਾੜਾ ਸਮਾਂ ਆਵੇ ਤੇ ਇਹ ਪੈਸਾ ਜਿਹੜਾ ਵਰਤਿਆ ਜਾ ਸਕਦਾ ਹੈਗਾ ਜੀ, ਉਹ ਮਿੱਟੀ ਕਰ ਦਿੱਤਾ ਜੀ। ਪਰ ਸਰ ਮੈਂ ਤਾਂ ਚਲੋ ਆਪਾਂ ਜਿਹੜਾ ਹੈਗਾ ਆ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਸਰ, ਉਹ ਤੋਂ ਬਾਅਦ ਜਿਹੜਾ ਹੈਗਾ ਆ ਘਰਾਂ ਚੋਂ ਬਰਕਤ ਹੀ ਉੱਡ ਗਈ ਜੀ।
2: ਬਿਲਕੁਲ ਹੈ ਜੀ, ਬਿਲਕੁਲ।
3: ਮੁੜ ਕੇ ਜਿਹੜਾ ਹੈਗਾ ਆ ਉਹ ਬੰਦਾ ਰੱਖ ਹੀ ਨੀ ਸਕਿਆ ਜੀ, ਉਹਨੇ ਦੇਖੋ ਲੇਡੀਜ਼ ਨੇ ਕਿੱਦਾਂ ਬਚਾ ਬਚੂ ਕੇ ਰੱਖੇ ਹੁੰਦੇ ਆ ਜੀ ਆਦਮੀਆਂ ਤੋਂ ਚੋਰੀ, ਵੀ ਕਿਸੇ ਵੇਲੇ ਜੇ ਏਦਾਂ ਦੀ ਗੱਲ ਪਈ ਤੇ ਫੇਰ ਜਿਹੜਾ ਆ ਉਹ ਪੈਸੇ ਕੱਢੇ ਜਾ ਸਕਦੇ ਆ ਜੀ। ਉਹ ਸਾਰਾ ਪੈਸਾ ਜਿਹੜਾ ਆ ਘਰਾਂ ਚੋਂ ਕੱਢ ਲਿਆ ਜੀ, ਉਹ ਪਹੁੰਚ ਗਿਆ ਬੈਂਕਾਂ ਦੇ ਵਿੱਚ ਤੇ ਜਿੰਨਾ ਦਾਅਵੇ ਕੀਤੇ ਸੀ, ਜਿੰਨੀ ਕੁ ਕਰੰਸੀ ਇਹਨਾਂ ਨੇ ਛਾਪੀ ਸੀ ਉਹ ਤੋਂ ਵੱਧ ਜਿਹੜੀ ਹੈਗੀ ਆ ਉਹ ਜਮਾ ਹੋ ਗਈ
2: ਜੀ,
3: ਉਹ ਵੀ ਇੱਕ ਸਿਰਦਰਦੀ ਬਣ ਗਈ
2: ਜੀ।
3: ਉਹ ਤੋਂ ਬਾਅਦ ਕੀ ਹੋਇਆ ਜੀ ਕਿ ਲੋਕਾਂ ਨੂੰ ਲਾਈਨਾਂ ਦੇ ਵਿੱਚ ਲਾਤਾ ਜੀ, ਲੋਕੀ ਵਿਚਾਰੇ ਜਿਹੜੇ ਹੈਗੇ ਆ ਖੱਜਲ ਖਰਾਬ, ਜੇ ਕਿਸੇ ਨੇ ਧੀ ਦਾ ਪੁੱਤ ਦਾ ਵਿਆਹ ਰੱਖਿਆ ਆ ਸੀ ਉਹ ਪਰੇਸ਼ਾਨ ਜੀ, ਲਾਈਨਾਂ ਚ ਲੱਗੇ ਬੰਦੇ ਜਿਹੜੇ ਹੈਗੇ ਉਹਨਾਂ ਦੀ ਡੈਥ ਵੀ ਹੋ ਗਈ ਹਾਰਟ ਅਟੈਕ ਨਾਲ
2: ਜੀ,
3: ਕਿਸੇ ਨੇ ਪੁੱਛਿਆ ਜੀ ਔਰ 16-17 ਬੰਦਿਆਂ ਦੀ ਡੈਥ ਹੋਈ ਸੀ ਜੀ ਉਹਨਾਂ ਦਿਨਾਂ ਦੇ ਵਿੱਚ
2: ਜੀ,
3: ਉਹ ਕਿਹਦੀ ਗਲਤੀ ਸੀਗੀ ਜੀ ਸਰਕਾਰਾਂ ਦੀ?
2: ਉਧਰੋਂ
3: ਏਟੀਐਮ ਜਿਹੜੇ ਚੱਲਣ ਨਾ, ਕਾਰਨ ਇਹ ਕਿ ਪਹਿਲਾਂ ਉਸ ਚੀਜ਼ ਨੂੰ ਵਿਚਾਰਿਆ ਹੀ ਨਹੀਂ ਵੀ ਜਿਹੜੇ ਨਵੇਂ ਨੋਟ ਅਸੀਂ ਲਿਆ ਰਹੇ ਹੈਗੇ ਆ ਮਾਰਕੀਟ ਦੇ ਵਿੱਚ ਉਹਨਾਂ ਦਾ ਸਾਈਜ਼ ਜਿਹੜਾ ਆ ਏਟੀਐਮ ਦੇ ਵਿੱਚ ਜਿਹੜੀਆਂ ਮਸ਼ੀਨਾਂ ਆ ਉਹਨਾਂ ਦਾ ਜਿਹੜਾ ਆ ਉਹ ਸਾਈਜ਼ ਦਾ ਡਿਫਰੈਂਸ ਸੀਗਾ ਤੇ ਫੇਰ ਜਿਹੜਾ ਆ ਉਹ ਖੜੇ ਪੈਰ ਜਿਹੜੇ ਆ ਸਾਰੀਆਂ ਮਸ਼ੀਨਾਂ ਦੇ ਜਿਹੜੇ ਆ ਉਹ ਬਦਲੇ ਜੀ, ਇਹਨਾਂ ਨੇ ਪੁਰਜੇ ਬਦਲ ਗਏ ਤਾਂ ਕਿ ਉਸ ਨੋਟਾਂ ਦੇ ਸਾਈਜ਼ ਦੇ ਪੁਰਜੇ ਜਿਹੜੇ ਪਾਏ ਤਾਂ ਕਿ ਉਹ ਆਪਰੇਟ ਹੋ ਸਕਣ ਜੀ।
2: ਬਿਲਕੁਲ ਹੈ ਜੀ।
3: ਸੋ ਇਹਨੇ ਫੇਲਰ ਵਿਦਆਊਟ ਐਨੀ ਹੋਮਵਰਕ ਇਹਨਾਂ ਨੇ ਉਹ ਕੰਮ ਕੀਤਾ ਜੀ, ਤੇ ਜਿਹੜੇ ਬੇਈਮਾਨ ਬੈਂਕ ਮੈਨੇਜਰ ਸੀ ਉਹਨਾਂ ਦਿਨਾਂ ਦੇ ਵਿੱਚ ਬਣ ਗਏ ਜੀ, ਉਹਨਾਂ ਨੇ ਬੈਂਕਾਂ ਤੋਂ ਨਵੀਂ ਕਰੰਸੀ ਦੇਈ ਗਏ ਜੀ, 25-25% ਲਈ ਗਏ ਜੀ, ਤੇ ਅਲਟੀਮੇਟਲੀ ਉੱਥੇ ਫਿਰ ਗਿਣਤਾ ਹੁੰਦਾ ਨੀ ਸੀ ਜੀ ਇਹ ਅਮਾਊਂਟ ਲੋਕਾਂ ਨੇ ਕੀਤਾ ਜਾਂ ਬੈਂਕ ਮੈਨੇਜਰਾਂ ਨਾਲ ਮਿਲ ਕੇ ਜਾਂ ਬੈਂਕ ਇੰਪਲਾਈਜ ਨਾਲ ਮਿਲ ਕੇ ਜੀ ਜਾਲੀ ਨੋਟ ਵੀ ਜਮਾਂ ਕਰਾ ਕੇ ਤੇ ਅਸਲੀ ਲੈ ਗਏ ਜੀ।
2: ਜੀ,
3: ਉਹ ਅਲਟੀਮੇਟਲੀ ਕੀ ਹੋਇਆ ਜੀ ਵੀ ਉਹ ਜਿਹੜਾ ਜੋ ਇਹਨਾਂ ਨੇ ਕਹਿੰਦੇ ਸੀ ਗੋਲ ਅਚੀਵ ਕਰਨਾ ਉਹ ਤਾਂ ਗੋਲ ਪਤਾ ਨੀ ਕੋਈ ਅਚੀਵ ਹੋਇਆ ਜਾਂ ਨਹੀਂ ਹੋਇਆ ਜੀ, ਵੀ ਇਹ ਹੈਗੀ ਆ ਕਿ ਜਨਤਾ ਦੀ ਅਨਰੈਸਟ ਜ਼ਰੂਰ ਹੋਈ ਜੀ।
2: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
3: ਇਹੀ ਹੈਗਾ ਨਾ ਜੀ, ਹੁਣ ਜੇ ਸ਼ੈਲ ਕੰਪਨੀਆਂ ਦੀ ਗੱਲ ਕਰਦੇ ਹੈਗੇ ਆ ਤਾਂ ਤੁਸੀਂ ਸ਼ੈਲ ਕੰਪਨੀਆਂ ਤੇ ਨਿਗਾਹ ਕਿਨ ਰੱਖਣੀ ਆ? ਆਮ ਪਬਲਿਕ ਨੇ ਰੱਖਣੀ ਆ, ਤੁਹਾਡੇ
2: ਜੀ
3: ਕੋਲ ਇੰਨੀਆਂ ਜ਼ਿਆਦੀਆਂ ਇੰਸਟੀਟਿਊਸ਼ਨ ਆ, ਤੁਸੀਂ
2: ਪਹਿਲਾਂ
3: ਕਿਉਂ ਨਹੀਂ ਉਹਦੇ ਤੇ ਜਿਹੜਾ ਹੈਗਾ ਚੈੱਕ ਰੱਖਦੇ?
2: ਨਾਲੇ ਦੇਖੋ ਪਹਿਲਾਂ ਬਹੁਤ ਭਰੋਸਾ ਹੁੰਦਾ ਸੀ ਸੈਣੀ ਸਾਹਿਬ ਲੋਕਾਂ ਦਾ ਹਨਾ, ਸਰਕਾਰੀ ਜਿਹੜੇ ਬੈਂਕ ਸੀਗੇ ਉਹਨਾਂ ਦੇ ਉੱਤੇ ਬਹੁਤ ਭਰੋਸਾ, ਚਾਹੇ ਪ੍ਰਾਈਵੇਟ ਬਹੁਤ ਸਾਰੀਆਂ ਬੈਂਕਾਂ ਭੱਜ ਭੁੱਜ ਜਾਂਦੀਆਂ ਸੀ, ਪਰ ਜ਼ਿਆਦਾ ਲੋਕ ਜਿਹੜੇ ਸੀ ਇਹਨਾਂ ਨੂੰ ਚੀਜ਼ਾਂ ਨੂੰ ਅਹਿਮੀਅਤ ਜ਼ਿਆਦਾ ਦਿੰਦੇ ਸੀ ਕਿ ਸਰਕਾਰੀ ਬੈਂਕ ਕਦੇ ਭੱਜ ਨਹੀਂ ਸਕਦੀ ਜਾਂ ਉਹਨਾਂ, ਪਰ ਹੁਣ ਵਿਸ਼ਵਾਸ ਤਾਂ ਇਹਨਾਂ ਤੇ ਵੀ ਨਹੀਂ ਕੀਤਾ ਜਾ ਸਕਦਾ।
3: ਭਾਰੇ ਸਾਹਿਬ 500-600 ਕਰੋੜ ਰੁਪਇਆ ਥੋੜਾ ਹੁੰਦਾ ਆ ਵੀ ਇੱਕ ਬੰਦਾ ਜਿਹੜਾ ਹੈਗਾ ਆ ਵੀ ਇੱਕ, ਹਾਂਜੀ ਇੱਕ ਉਹ ਜਿਹੜਾ ਹੈਗਾ ਲੈ ਜਾਣ ਜੀ, ਫੇਰ ਤੁਹਾਡੇ ਜਿਹੜੇ ਆ ਬੈਂਕਾਂ ਦੇ ਵਿੱਚ ਤੁਸੀਂ ਮਿਨੀਮਮ ਬੈਂਕ ਬੈਲੈਂਸ ਦੇ ਨਾਂ ਦੇ ਉੱਤੇ ਪਹਿਲਾਂ ਜਿਹੜਾ ਆ ਏਡੀ ਮੋਟੀ ਰਕਮ ਜਿਹੜੀ ਆ ਉਹ ਆਪਣੇ ਬੈਂਕਾਂ ਦੇ ਵਿੱਚ ਜਮਾਂ ਕਰ ਲਈ ਜੀ, ਫੇਰ ਅੱਗੇ ਇੰਟਰਸਟ ਮਿਲਦਾ ਹੁੰਦਾ ਸੀ, ਤੁਸੀਂ ਇੰਟਰਸਟ ਦੇ ਉੱਤੇ TDS ਲਾਤਾ ਜੀ, ਇੰਟਰਸਟ ਦੇ ਉੱਤੇ ਜਿਹੜਾ ਆ ਫਿਰ ਤੁਸੀਂ ਟੈਕਸ ਲਾਤਾ ਉਹਨੂੰ ਇਨਕਮ ਦੇ ਵਿੱਚ ਸ਼ੋ ਕਰਕੇ ਜੀ, ਵੀ ਉਹ ਇਨਕਮ ਆ ਤੁਹਾਡੀ ਤੇ ਇਨਕਮ ਦੇ ਉੱਤੇ ਫਿਰ ਟੈਕਸ ਲਾਤਾ,
2: ਕਮਾਈ ਆਪ ਕਰੀ ਜਾਂਦੇ ਜੀ ਉਹ ਚੀਜ਼ਾਂ, ਉਹ ਸਾਰਾ ਪੈਸਾ ਲਾ ਕੇ
3: ਤੁਸੀਂ ਹਾਲਾਤ
2: ਸਾਰਾ ਕੁਝ ਸ਼ੇਅਰ ਬਾਜ਼ਾਰ ਚ ਪਾ ਦਿੰਦੇ ਆ, ਉਹਦੇ ਤੋਂ ਆਪ ਕਮਾਈ ਜਾਂਦੇ ਆ ਜੀ ਉਹਨਾਂ ਚਿਰ,
3: ਇੱਥੇ ਤੱਕ ਬੇੜਾ ਗਰਕ ਕੀਤਾ ਜੀ। LIC ਦਾ ਪੈਸਾ ਜਿਹੜਾ ਅਡਾਨੀ ਦੀ ਕੰਪਨੀ ਚ ਲਾਤਾ, LIC ਜਿਹੜੀ ਸਭ ਤੋਂ ਸਿਕਿਓਰਡ ਔਰ ਸਭ ਤੋਂ ਅਰਨਿੰਗ ਤੇ ਰਿਪਿਊਟਡ ਮਤਲਬ ਜਿਹੜੀ ਹੈਗੀ ਆ ਸਕੀ ਜੀ ਤੇ ਕੰਪਨੀ, ਉਹਦਾ ਬੇੜਾ ਗਰਕ ਕਰ ਦਿੱਤਾ ਜੀ।
2: ਉਹ ਤੁਹਾਨੂੰ ਚੇਤਾ ਹੋਣਾ ਸੈਣੀ ਸਾਹਿਬ 2 ਮਹੀਨੇ ਪਹਿਲਾਂ ਖਬਰ ਕੀਤੀ ਸੀ ਇਹ।
3: ਹਾਂਜੀ ਹਾਂਜੀ ਹਾਂਜੀ, ਉਹ ਸਾਰੇ ਕੰਟੀਨਿਊਸਲੀ ਚੱਲਦੀ ਹੈਗੀ ਆ। ਤੁਸੀਂ ਅੱਗੇ ਕਹਿੰਦੇ ਸੀ ਨਾ LIC ਹੈ ਜੀ, ਜੀਵਨ ਕੇ ਸਾਥ ਵੀ ਤੇ ਜੀਵਨ ਕੇ ਬਾਅਦ ਵੀ, ਹੁਣ ਤਾਂ ਇਹ ਨੀ ਪਤਾ ਵੀ ਇਹ ਜੀਵਨ ਕੇ ਸਾਥ ਵੀ ਇਹਨੇ ਦੇਣੇ ਵਾਪਸ ਕੇ ਨਹੀਂ ਦੇਣੇ ਜੀ, ਬਾਅਦ ਦਾ ਕਹਿੰਦੇ ਦੇਖਿਆ ਜੀ।
2: ਹਾਂ ਜੀਰਾ ਸਾਹਿਬ ਲਿਖਦੇ ਕਹਿੰਦੇ ਭਾਜੀ ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਘਰੋਂ ਮਿਲਿਆ ਸੀ ਜੀ, ਸੀ ਜੀ ਨੋਟਬੰਦੀ।
3: ਹਾਂਜੀ ਹਾਂਜੀ ਹਾਂਜੀ
2: ਜੀ,
3: ਚਲੋ ਠੀਕ ਗੱਲ ਹੈ ਜੀ। ਕੁੜਮਣੀ ਦੇ ਪੈਸੇ ਮਿਲਣੇ ਤਾਂ ਚੰਗੀ ਗੱਲ ਹੈ, ਜੀਰਾ ਸਾਹਿਬ ਤਾਂ ਖੁਸ਼ ਹੋ ਗਏ ਹੁਣੇ ਇਹ ਸੁਣ ਕੇ।
2: ਬਿਲਕੁਲ ਪਰ ਸੈਣੀ ਸਾਹਿਬ ਜਿਹੜਾ ਸਿਆਸੀ ਜਾਂਦਾ ਆਉਂਦਾ ਹੈ ਉਹਦੇ ਉੱਤੇ ਕੋਈ ਲਗਾਮ ਨਹੀਂ ਹੈ, ਪਤਾ ਨੀ ਕੋਈ ਬਾਹਰ ਰੱਖ ਜਾਂਦਾ ਹੈ ਜਿੱਦਾਂ ਗੁਰੂ ਘਰਾਂ ਦੇ ਵਿੱਚ ਜਾਂ ਮੰਦਰਾਂ ਮਸਜਿਦਾਂ ਦੇ ਵਿੱਚ ਕੋਈ ਨਾ ਕੋਈ ਬਾਹਰ ਚੁੱਪ ਚਪੀਤੇ ਰੱਖ ਜਾਂਦਾ ਹੈ, ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਚੰਦੇ ਦੇ ਨਾਮ ਦੇ ਉੱਤੇ ਦੇਈ ਜਾਂਦੇ ਆ, ਉਹਨਾਂ ਦੇ ਉੱਤੇ ਕਦੇ ਟੈਕਸ ਟੁਕਸ ਹੋਊਗਾ ਜਾਂ ਕਿੱਦਾਂ ਹੋਊਗਾ, ਸ਼ੋ ਹੋਊਗਾ ਕਿ ਕਿੰਨਾ ਕੁ ਮਿਲਦਾ ਇਹਨਾਂ ਨੂੰ, ਕਿੰਨੇ ਕੁ ਗੱਫੇ ਮਿਲਦੇ ਨੇ? ਤੇ ਦੂਜੇ ਪਾਸੇ ਟਰੰਪ ਜਿਹੜਾ ਉਹ ਪੂਰੀ ਤੜਫੱਲੀ ਮਚਾ ਰਿਹਾ ਜੀ ਉਧਰ ਅਮਰੀਕਾ ਦੇ ਵਿੱਚ, ਇਹਨੂੰ ਵੀ ਗੁੜਤੀ ਸਾਡੇ ਵਾਲਿਆਂ ਨੇ ਲਾ ਦਿੱਤੀ ਹੈ, ਉਹ ਵੀ ਜਨਤਾ ਦੇ ਟੈਕਸਾਂ ਦਾ ਪੈਸਾ ਜਿਹੜਾ ਆਪਣੀਆਂ ਮਸ਼ਹੂਰੀਆਂ ਤੇ ਉੱਤੇ ਉਡਾ ਰਿਹਾ ਜੀ।
3: ਪਰ ਸਾਹਿਬ ਇੱਕ ਨਾ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਪਾਰਦਰਸ਼ਤਾ ਜਿਹੜੀ ਆ ਨਾ
2: ਜੀ,
3: ਉਹ ਤੇ ਉਹਨਾਂ ਨੇ ਬੜੀ ਮਤਲਬ ਫੋਕਸ ਕੀਤਾ ਸੀ, RTI ਵੀ ਉਦੋਂ ਹੀ ਆਈ ਜੀ।
2: ਹਾਂਜੀ ਹਾਂਜੀ,
3: ਉਹਨਾਂ ਨੇ ਪਾਰਦਰਸ਼ਤਾ ਦੇ ਉੱਤੇ, ਚਾਹੇ ਉਹਨਾਂ ਨੂੰ ਬਾਅਦ ਦੇ ਵਿੱਚ ਆਪਣੇ ਕ੍ਰਿਟਿਸਿਜ਼ਮ ਵੀ ਸਹਿਣਾ ਪਿਆ, ਕਿਉਂਕਿ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਦੇ ਵਿੱਚ ਵੀ ਜਿਹੜਾ ਜੋ ਹੋ ਰਿਹਾ ਸੀਗਾ ਉਹ ਵੀ ਉਜਾਗਰ ਹੋਇਆ ਤੇ RTI ਦੇ ਰਾਹੀਂ ਹੀ ਹੋਇਆ ਜੀ।
2: ਜੀ
3: ਇਸ ਸਰਕਾਰ ਨੇ ਤਾਂ ਜਿਹੜਾ ਹੈਗਾ ਆ ਉਹ ਤੋਂ ਬਾਅਦ ਫਿਰ ਮੁੜ ਕੇ ਭੇਤ ਦੇਣਾ ਹੀ ਬੰਦ ਕਰ ਦਿੱਤਾ ਜੀ।
2: ਬਿਲਕੁਲ,
3: ਇੱਥੇ ਤੱਕ ਕੋਰੋਨਾ ਦੇ ਵਿੱਚ ਵੀ ਕਮਾ ਕੇ ਗਏ ਜੀ ਇਹ ਤਾਂ
2: ਜੀ,
3: ਤੇ ਐਡੀਆਂ ਐਡੀਆਂ ਵੱਡੀਆਂ ਆਪਣੀਆਂ ਪਾਰਟੀਆਂ ਦੇ ਦਫ਼ਤਰ ਬਣੇ ਇਸੇ ਚੰਦੇ ਦੇ ਨਾਲ ਜੀ, ਇਹ ਚੰਦਾ ਜਿਹੜਾ ਹੈਗਾ ਦੇ ਦਿੰਦੇ ਸੀਗੇ ਜੀ, ਉਹਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਤੁਹਾਨੂੰ ਫੈਸਿਲਿਟੀਆਂ ਮਿਲ ਜਾਂਦੀਆਂ ਹੈਗੀਆਂ ਸੀ
2: ਜੀ।
3: ਸੋ ਇਸ ਕਰਕੇ ਇਹਨਾਂ ਨੇ ਮਤਲਬ ਜਿਹੜੀ ਲੁੱਟ ਨੂੰ ਲੀਗਲ ਕੀਤਾ ਜੀ ਇੱਕ ਕਿਸਮ ਦਾ
2: ਜੀ,
3: ਇਲੈਕਸ਼ਨ ਬੌਂਡ ਬਣਾਤੇ ਜੀ, ਉਹ ਜਿਹੜਾ ਹੈਗੇ ਆ ਉਹਦੇ ਵਿੱਚ ਚੰਦਾ ਬੌਂਡ ਤੁਸੀਂ ਖਰੀਦ ਲਓ ਜੀ, ਤੁਹਾਨੂੰ 20,000 ਤੋਂ ਉੱਤੇ ਜਿਹੜਾ ਹੈਗਾ ਆ ਉਹ ਤਾਂ ਦੱਸਣਾ ਪਊਗਾ, ਉਹ ਕਰਦੇ ਸੀ 20,000 ਤੋਂ ਘੱਟ ਰੱਖ ਲੈਂਦੇ ਸੀ, 19,999 ਤੱਕ ਦਾ ਜਿਹੜਾ ਹੈਗਾ ਆ ਉਹਦੀ ਕੋਈ ਰਸੀਦ ਨੀ ਕੋਈ ਕੁਛ ਨੀ ਜੀ, ਉਹ ਜਿਹੜਾ ਮਰਜ਼ੀ ਦੇ ਜਾਏ ਜੀ, ਉਹ ਘਰ ਹੀ ਏਦਾਂ ਦਿੰਦੇ ਸੀਗੇ ਜੀ ਵੀ ਲਓ ਜੀ ਚਲੋ ਜਿੱਦਾਂ ਮਰਜ਼ੀ ਵੀ ਸਾਨੂੰ ਆਏ ਜੀ 19,999 ਜੀ, 20,000 ਤੋਂ ਉੱਤੇ ਆਇਆ ਹੀ ਕੋਈ ਨੀ ਉਹ, ਇਸੇ ਕਰਕੇ ਉਹ ਮਤਲਬ ਇਹ ਹੈਗਾ ਆ ਕਿ ਪਤਾ ਹੀ ਨੀ ਕਿੰਨਾ ਕੁ ਅਮਾਊਂਟ ਜਿਹੜਾ ਹੈਗਾ ਆ ਪੋਲੀਟੀਕਲ ਪਾਰਟੀਆਂ ਕੋਲ ਪਿਆ ਆ ਜੀ
2: ਜੀ,
3: ਤੇ ਇਸੇ ਕਰਕੇ ਇਲੈਕਸ਼ਨ ਮਹਿੰਗੇ ਤੋਂ ਮਹਿੰਗੇ ਹੋਈ ਜਾਂਦੇ ਆ ਜੀ। ਦੂਜਾ ਇਹ ਆ ਕਿ ਦੋ ਤਰੀਕਿਆਂ ਦੇ ਜਿਹੜੀ ਹੈਗੀ ਆ, ਅੱਗੇ ਨਾ ਜੀ ਇਕਦਾਂ ਸੀਗਾ ਕਿ ਜਿਹੜੇ ਕੁਛ ਕੁ ਲੋਕ ਕਹਿੰਦੇ ਗਰੀਬੀ ਰੇਖਾ ਇੱਕ ਹੈਗੀ ਆ ਜੀ, ਤੇ ਗਰੀਬੀ ਰੇਖਾ ਤੋਂ ਉੱਪਰ ਉੱਠੇ ਸੀ ਥੋੜੇ ਲੋਕ
2: ਜੀ।
3: ਇੱਥੇ ਕੀ ਹੋਇਆ ਹੈਗਾ ਆ ਜੀ, ਜਦੋਂ ਇਹ ਸਰਕਾਰ ਆਈ ਆ 15 ਸਾਲ ਦੇ ਰਜੀਮ ਦੇ ਵਿੱਚ ਉਹ ਐਡਵਰਸ ਹੋ ਗਿਆ ਜੀ, ਜਿਹੜਾ ਇਹ ਲੈਵਲ ਜਿਹੜਾ ਹੈਗਾ ਆ ਕਿ ਤੁਸੀਂ ਯਕੀਨ ਕਰਿਓ ਕਿ ਆਮ ਜਨਤਾ ਜਿਹੜੀ ਹੈਗੀ ਆ ਵੀ ਅਮੀਰ ਵੱਧ ਗਏ ਜੀ ਤੇ ਅਮੀਰਾਂ ਦੇ ਵਿੱਚ ਜਿਹੜੇ ਹੈਗੇ ਅਰਬਪਤੀ ਆ ਉਹ ਵੱਧ ਗਏ ਜੀ, ਤੇ ਗਰੀਬ ਜਿਹੜੇ ਹੈਗੇ ਆ ਉਹ ਉਧਰੋਂ ਗਰੀਬ ਵੱਧ ਗਏ ਜੀ, ਤੇ ਮਿਡਲ ਕਲਾਸ ਖਤਮ ਹੋ ਗਈ ਜੀ,
4: ਵੱਧ ਤੋਂ ਵੱਧ ਹੋ ਗਏ,
3: ਮਿਡਲ ਕਲਾਸ ਘਟੀ ਆ, ਮਿਡਲ ਕਲਾਸ ਘਟੀ ਆ ਜੀ, ਤੇ ਬਾਕੀ ਜਿਹੜੇ ਹੈਗੇ ਆ ਗਰੀਬਾਂ ਦੀ ਗਿਣਤੀ ਚ, ਕਿਉਂਕਿ ਮਿਡਲ ਕਲਾਸ ਜਿਹੜੀ ਆ ਉਹ ਉਧਰ ਗਰੀਬੀ ਰੇਖਾ ਵੱਲੋਂ ਧੱਕੀ ਗਈ ਜੀ,
4: ਧੱਕੀ ਗਈ ਜੀ, ਕਿੰਨਾ ਚਿਰ ਜੇਬ ਚੋਂ ਘੱਟ ਘੱਟ ਲਾਈ ਜਾਣਗੇ ਉਹ ਵੀ, ਬਿਲਕੁਲ ਹੈ ਜੀ।
3: ਉਹ ਕੱਲ ਅੱਜ ਕਿਤੇ ਡਿਸਕਸ਼ਨ ਕਰਦੇ ਸੀ ਵੀ ਦੇਖੋ ਚਾਈਨਾ ਦੇ ਵਿੱਚ ਜਿਹੜਾ ਆ ਵੀ ਚਾਈਨਾ ਦੀ GDP ਕਿੰਨੀ ਵੱਡੀ ਆ ਇੰਡੀਆ ਨਾਲੋਂ
4: ਜੀ,
3: ਹਾਂਜੀ, ਉੱਥੇ ਕਿੰਨੇ ਕਡਾਨੀ ਅੰਬਾਨੀ ਹੈਗੇ ਆ ਜੀ,
4: ਜੀ
3: ਸਾਡੇ ਜਿਹੜੇ ਹੈਗੇ ਆ ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਕਿੰਨੇ ਅਮੀਰ ਆ ਜੀ,
4: ਜੀ
3: ਸਰ ਇੱਥੇ ਓਬਾਮਾ ਜਦੋਂ ਆਇਆ ਸੀ ਨਾ ਜੀ, ਓਬਾਮਾ ਨੇ ਦੇਖਿਆ ਉਹ ਕਹਿੰਦਾ ਵੀ ਭਾਰਤ ਦੇ ਵਿੱਚ ਏਦਾਂ ਦੇ ਮਤਲਬ ਜਿਹੜੇ ਹੈਗੇ ਆ ਲੋਕ ਬੈਠੇ ਆ, ਭਾਰਤ ਦੀ ਜਨਤਾ ਗਰੀਬ ਆ, ਪਰ ਉਹਨਾਂ ਗਰੀਬਾਂ ਦੇ ਵਿੱਚ ਹੀ ਉਦਯੋਗਪਤੀ ਇੰਨੇ ਕੁ ਅਮੀਰ ਹੈਗੇ ਜਿਹੜੇ ਰਾਜਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਹੈਗੇ ਆ, ਤੇ ਆਮ ਲੋਕ ਜਿਹੜੇ ਆ ਕੀੜੇ ਮਕੌੜਿਆਂ ਦੀ ਜ਼ਿੰਦਗੀ ਬਤੀਤ ਕਰਦੇ ਆ। ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਜੀ, ਉਹਨੇ ਕਿਤਾਬ ਲਿਖੀ ਇਸ ਚੀਜ਼ ਤੇ ਜਾ ਕੇ,
4: ਜੀ ਬਿਲਕੁਲ ਹੈ ਜੀ,
3: ਮਾੜੀ ਕਿਸਮਤ ਇਹਨਾਂ ਦੀ ਫਿਰ ਮਨਮੋਹਨ ਆਪਣੇ ਮੋਦੀ ਸਾਹਿਬ ਵੀ ਜਿਹੜੇ ਹੈਗੇ ਆ ਸੂਟ 15 ਲੱਖ ਦਾ ਪਾ ਕੇ ਤੇ ਬਹਿ ਗਏ ਉਹਦੇ ਅੱਗੇ, ਉਹ ਵੀ ਦੇਖਦੇ ਕਿ ਅਸੀਂ ਗਏ ਭਾਈ ਗਰੀਬ ਦੇਸ਼ ਦਾ ਜਿਹੜਾ ਹੈਗਾ ਅਮੀਰ ਪ੍ਰਧਾਨ ਮੰਤਰੀ
4: ਜੀ,
3: ਤੇ ਉਹ ਇਸ ਕਰਕੇ ਪਤਾ ਨੀ ਕੀ ਇਹ ਸ਼ੋ ਕਰਨਾ ਚਾਹੁੰਦੇ ਹੈਗੇ ਆ ਜੀ।
4: ਬਿਲਕੁਲ,
3: ਜਦੋਂ ਇੱਕ ਪਾਸੇ ਜਦੋਂ ਉੱਪਰਲੇ ਲੈਵਲ ਤੇ ਹੁੰਦਾ ਨਾ ਜੀ, ਜਦੋਂ ਕਰਪਸ਼ਨ ਉੱਪਰਲੇ ਲੈਵਲ ਤੋਂ ਚੱਲ ਪੈਂਦੀ ਹੈ ਨਾ ਜੀ, ਫਿਰ ਉੱਥੇ ਥੱਲੇ ਕੰਟਰੋਲ ਨਹੀਂ ਹੋ ਸਕਦਾ,
4: ਨਹੀਂ ਹੋ ਸਕਦਾ, ਬਿਲਕੁਲ
3: ਹੈ ਜੀ। ਜਿਸ ਦੇਸ਼ ਦਾ ਰਾਜਾ ਅਮੀਰ ਇਮਾਨਦਾਰ ਨੀ ਨਾ ਜੀ, ਉੱਥੇ ਦੀ ਪ੍ਰਜਾ ਜਿਹੜੀ ਆ ਉਹ ਇਮਾਨਦਾਰ ਨਹੀਂ ਹੋ ਸਕਦੀ ਜੀ,
4: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਜਦੋਂ ਇਮਾਨਦਾਰੀ ਦੀ ਗੱਲ, ਕੱਟੜ ਇਮਾਨਦਾਰੀ ਦੀ ਗੱਲ ਕਰਦੇ, ਕੋਠੀਆਂ ਦਾ ਰੌਲਾ ਫਿਰ ਪੈਣ ਲੱਗ ਗਿਆ ਜੀ, ਕਿ ਕੋਠੀ ਕੋਠੀ ਖੇਡ ਰਹੇ ਨੇ। ਅੱਜ ਜਾਖੜ ਸਾਹਿਬ ਪਹੁੰਚੇ ਨੇ, ਉਹਨਾਂ ਆਨਲਾਈਨ ਬੁੱਕ ਵੀ ਕਰਾਇਆ ਆਪਣਾ ਸਾਰਾ ਕੁਝ, ਫਿਰ ਵੀ ਨੀ ਉਹਨਾਂ ਨੂੰ ਅੰਦਰ ਵੜਨ ਦਿੱਤਾ, ਨਾ ਮੀਡੀਆ ਨੂੰ ਵੜਨ ਦਿੰਦੇ ਜੀ।
3: ਸਰ ਇੱਥੇ ਇਹਨਾਂ ਕੋਠੀਆਂ ਦੇ ਵਿੱਚ ਇੱਕ ਸਰਕਟ ਹਾਊਸ ਹੈ ਜਿੱਥੇ ਕਮਰਾ ਉਹਨਾਂ ਨੇ ਬੁੱਕ ਕਰਾਇਆ ਆਇਆ ਸੀ, ਔਰ ਮਜੇ ਦੀ ਗੱਲ ਇਹ ਆ ਵੀ ਇਹਨਾਂ ਦੀ ਬੁਕਿੰਗ ਕਨਫਰਮ ਕੀਤੀ ਸੀ,
4: ਬਿਲਕੁਲ,
3: ਤੇ ਮੁੜ ਕੇ ਬਾਹਰ ਇਹਨਾਂ ਨੇ ਪੁਲਿਸ ਲਾਈ ਸੀਗੀ ਜੀ, ਵੀ ਅੰਦਰ ਜਾਣ ਨੀ ਦੇਣਾ ਜੀ, ਕਿਉਂਕਿ ਸਾਰੇ ਪਾਸੇ ਉਹ ਕੋਠੀਆਂ ਦਾ ਰੌਲਾ ਪੈਣ ਲੱਗ ਪਿਆ ਤੇ ਕਰਕੇ ਜੀ।
4: ਹਾਂਜੀ ਬਿਲਕੁਲ ਹੈ ਜੀ।
3: ਦੁੱਖ ਦੀ ਗੱਲ ਇਹ ਆ ਕਿ ਜਿਹੜੇ 92 ਚੁਣ ਕੇ ਭੇਜੇ ਸੀਗੇ ਜੀ, ਉਹ ਮਿੱਟੀ ਦੇ ਮਾਧੋ ਨਿਕਲੇ ਜੀ,
4: ਮੰਤਰੀ ਬਾਹਰ
3: ਕਿਸੇ ਨੇ ਕੋਈ ਦਮ ਦਿਖਾਇਆ ਹੀ ਨਹੀਂ,
4: ਉੱਥੇ ਟੀਮਾਂ ਜਾਂ ਹੋਰ ਸਾਰੇ ਜਿਹੜੇ ਨੇ ਵਾਧੂ ਘਾਟੂ ਲੋਕ ਨੇ, ਕੋਈ ਅਹੁਦਾ ਨੀ ਗਾ ਜਾਂ ਸਲਾਹਕਾਰ ਨੇ, ਉਹ ਤੁਰੇ ਫਿਰਦੇ ਆ ਜੀ ਮੰਤਰੀ।
3: ਮੈਨੂੰ ਤਾਂ ਲੱਗਦਾ ਭਾਰੀ ਸਾਹਿਬ ਇਹਨਾਂ ਦੇ ਬ੍ਰੇਨ ਵਾਸ਼ ਕਰ ਦਿੱਤੇ
4: ਜੀ,
3: ਇਹਨਾਂ ਨੂੰ ਨੀ ਪਤਾ ਵੀ ਗਰਾਊਂਡ ਰਿਐਲਿਟੀ ਕੀ ਹੈਗੀ ਆ, ਕਿ ਭਾਈ ਜੇ ਸਾਨੂੰ ਪਾਰਟੀ ਟਿਕਟ ਦੇ ਵੀ ਦਵੇ ਤਾਂ ਵੀ ਅਸੀਂ ਜਿੱਤਣਾ ਨੀ, ਇਸ ਕਰਕੇ ਨੀ ਜਿੱਤਣਾ ਵੀ ਲੋਕਾਂ ਦੀ ਰਿਸੈਂਟਮੈਂਟ ਬਹੁਤ ਜ਼ਿਆਦਾ ਹੋ ਗਈ ਆ ਵੀ ਇਹ ਸਰਕਾਰ ਨੇ ਜਿਹੜਾ ਆ ਵੀ ਕੋਈ ਵਰਗ ਐਸਾ ਨਹੀਂ ਗਾ ਜਿਹੜਾ ਸੁਖੀ ਹੋਵੇ
4: ਜੀ,
3: ਹੈ ਜੀ, ਕਿਸਾਨ ਇਹਨਾਂ ਨੇ ਕੁੱਟ ਦਿੱਤੇ, ਸਫਾਈ ਕਰਮਚਾਰੀ ਇਹਨਾਂ ਨੇ ਕੁੱਟ ਸਿੱਟੇ, ਮੁਲਾਜ਼ਮ ਇਹਨਾਂ ਨੇ ਕੁੱਟ ਸਿੱਟੇ, ਸਾਰੇ ਤਾਂ ਨਾਰਾਜ਼ ਹੈਗੇ ਆ, ਫੇਰ ਵੀ ਤੁਸੀਂ ਉਹਨਾਂ ਬੰਦਿਆਂ ਦੀਆਂ ਚਮਚਾਗਿਰੀਆਂ ਕਰਦੇ ਹੈਗੇ ਆ ਜੀ, ਉਹਨਾਂ ਦੇ ਖਿਲਾਫ ਨੀ ਬੋਲਦੇ, ਤੁਹਾਨੂੰ ਵੀ ਪਤਾ ਆ ਵੀ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੇ ਆ ਉਹ ਠੀਕ ਨਹੀਂ ਹੈਗੇ, ਉਹ ਦਿੱਲੀਓ ਜਿਹੜੇ ਜਿੰਨੇ ਫੇਲਰ ਬੰਦੇ ਹੈਗੇ ਸੀ, ਜਿੰਨੇ ਉੱਥੇ ਜਿਹੜੇ ਹਾਰੇ ਸੀ, ਸਾਰੇ ਹੀ ਆ ਕੇ ਇੱਥੇ ਪੰਜਾਬ ਦੇ ਵਿੱਚ ਜਿੱਤਿਆਂ ਨਾਲੋਂ ਵੱਧ ਤਨਖਾਹਾਂ ਲੈਣ ਲੱਗੇ ਆ ਜੀ, ਤੁਹਾਡੇ ਇੱਕ ਵਿਧਾਇਕ ਨਾਲੋਂ ਵੱਧ ਸੈਲਰੀ ਜਿਹੜਾ ਹੈਗਾ ਇੱਕ ਅਬਜ਼ਰਵਰ ਲੈਣ ਲੱਗਾ ਆ, ਉਹ ਕਿੱਡਾ ਕੁ ਜਿਹੜਾ ਆ, ਫੇਰ ਤਾਂ ਇੱਕ ਚਪੇੜ ਤਾਂ ਇਹ ਜਿਹੜੀ ਹੈਗੀ IAS ਦੇ ਮੂੰਹ ਤੇ ਵੀ ਹੈਗੀ ਆ ਜੀ, ਕਿ ਇਹ ਬਿਊਰੋਕਰੇਸੀ ਜਿਹੜੀ ਆ ਕੀ ਕਰਦੀ ਆ, ਜੇ ਪਾਲਿਸੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਬਣਾਉਣੀਆਂ ਤੇ
4: ਬਿਊਰੋਕਰੇਸੀ ਕੰਟਰੋਲ ਕਰ ਕੀਤੀ ਹੋਈ ਆ ਜੀ ਪੂਰੇ, ਬਿਲਕੁਲ
3: ਵਾਜੀ ਬਿਊਰੋਕਰੇਸੀ ਦੀ, ਕੋਈ ਵਿਦਾਊਟ ਐਨੀ ਪਾਸਿੰਗ ਆਫ ਐਨੀ ਐਗਜ਼ਾਮੀਨੇਸ਼ਨ ਉਹ ਮਤਲਬ ਜਿਹੜਾ ਆ ਉਹਨਾਂ ਨੂੰ ਸੁਪਰਸੀਡ ਕਰਦੇ ਪਏ ਆ
4: ਜੀ, ਬਿਲਕੁਲ ਹੈ,
3: ਤੇ ਬਿਊਰੋਕਰੇਸੀ ਨੂੰ ਜਿਹੜਾ ਆ ਉਹ ਇਸ ਚੀਜ਼ ਤੇ ਅਪੋਜ਼ ਕਰਨਾ ਚਾਹੀਦਾ ਵੀ ਬਾਈ ਅਸੀਂ ਨੀ ਕਰਦੇ ਹੈਗੇ, ਪਰ ਕਾਰਨ ਇਹ ਆ ਕਿ ਸਵਾਰਥਾਂ ਨਾਲ ਨਿੱਜ ਨਾਲ ਜੁੜੇ ਆ ਸਾਰੇ ਜਣੇ, ਕਿ ਹਾਂਜੀ ਮੈਨੂੰ ਕੀ ਲੋੜ ਹੈਗੀ ਆ, ਮੈਂ ਆਪਣਾ ਜਿਹੜਾ ਮੇਰਾ ਲੋਟ ਲੱਗਾ ਰਹਿਣਾ ਚਾਹੀਦਾ
4: ਜੀ,
3: ਉਹ ਇਸ ਕਰਕੇ ਉਹ ਅਗਲੇ ਇਸ ਚੀਜ਼ ਦਾ ਫਾਇਦਾ ਲੈਂਦੇ ਜੀ ਡਿਵਾਈਡ ਐਂਡ ਰੂਲ ਦਾ
4: ਜੀ, ਬਿਲਕੁਲ ਹੈ ਜੀ।
3: ਸੋ ਇਸ ਕਰਕੇ ਜੀ ਬਾਕੀ ਸਰ ਜਿਹੜੇ ਅੱਜ ਹੈਗਾ ਆ ਵੀ ਆਪਾਂ ਖਬਰਾਂ ਦਾ ਹੈਡਿੰਗ ਦਿੱਤਾ ਸੀ ਵੀ ਬੋਲ ਮੋਹਨ ਪਿਆਰੇ, ਤੇ ਮੋਹਨ ਸਿੰਘ ਜਿਹੜਾ ਹੈਗਾ ਆ ਅੱਜ ਜਿਹੜਾ ਆ ਉਹ ਚਾਵਲੇ ਵਾਲੇ ਕੇਸ ਦੇ ਵਿੱਚ ਮੋਹਨ ਸਿੰਘ ਹੈਗਾ ਡਰਾਈਵਰ ਜੀ,
4: ਬੀਬੀ ਰੂਪ ਕੌਰ ਜਿਹੜਾ ਦਿਖਾਉਗੀ ਆਪਣਾ ਰੂਪ ਹੁਣ ਚੰਗੀ ਤਰ੍ਹਾਂ,
3: ਉਹ ਵੀ ਦਿਖਾਏਗੀ ਜੀ। ਪਹਿਲਾਂ ਤਾਂ ਮੋਹਨ ਸਿੰਘ ਜਿਹੜਾ ਆ ਉਹਨੇ ਬਿਆਨ ਦੇ ਦਿੱਤੇ ਜੀ, ਉਹਨੇ ਖੁਲਾਸੇ ਕਰ ਦਿੱਤੇ ਆ
4: ਜੀ
3: ਕਿ ਭਾਈ ਇਹ 10 ਮਹੀਨੇ ਬੀਬੀ ਉੱਥੇ ਰਹੀ ਆ, ਇਹ ਡਰਾਈਵਰ ਸੀ ਇਹ ਲੈ ਕੇ ਜਾਂਦਾ ਰਿਹਾ ਨਾ ਜੀ ਦਵਾਈ ਲੈਣ ਵਾਸਤੇ ਚੰਡੀਗੜ੍ਹ ਜਾਂਦਾ ਰਿਹਾ
4: ਜੀ,
3: ਉਹ ਦੱਸਦੇ ਆ ਜੀ ਵੀ 1 ਲੱਖ ਰੁਪਇਆ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਬੀਬੀ ਨੂੰ ਦਿੱਤਾ ਗਿਆ
4: ਜੀ।
3: ਸੋ ਇਸ ਕਰਕੇ ਹੁਣ ਤਾਂ ਮਤਲਬ ਇਹ ਆ ਵੀ ਜੇ ਇਹ ਪੈਸੇ ਦਿੱਤੇ ਗਏ ਹੈਗੇ ਆ ਤੇ ਇਹ ਨਹੀਂ ਹੋ ਸਕਦਾ ਵੀ SGPC ਦੇ ਜਿਹੜਾ ਪ੍ਰਧਾਨ ਆ ਉਹਦੀ ਕੰਸੈਂਟ ਤੋਂ ਬਿਨਾ ਜਾਂ ਉਹਦੀ ਨੌਲੇਜ ਤੋਂ ਬਿਨਾ ਜਿਹੜਾ ਆ ਪੈਸੇ ਦਿੱਤੇ ਗਏ ਹੋਣਗੇ ਜੀ।
4: ਜੀ
3: ਉਹਨੂੰ ਕਿਉਂ ਪੈਸੇ ਦਿੱਤੇ, ਕਾਹਦੇ ਪੈਸੇ ਦਿੱਤੇ, ਕੀ ਉਹ ਸਵਾਰਤੀ ਸੀ ਜੀ, ਕਿਹੜਾ ਉਹ ਧਰਮ ਪ੍ਰਚਾਰ ਕਰਦੀ ਪਈ ਸੀ ਜੀ, ਇੱਥੇ ਬਿਠਾਈ ਸੀ ਬੀਬੀ ਉਹ
4: ਜੀ।
3: ਸੋ ਇਸ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਅਕਿਊਜ਼ਿੰਗ ਫਿੰਗਰ ਜਿਹੜੀਆਂ ਇਹਨਾਂ ਤੇ ਰੇਜ਼ ਹੋ ਰਹੀਆਂ ਜੀ, ਉਹ ਹੁਣ ਮੋਹਨ ਸਿੰਘ ਦੇ ਖੁਲਾਸੇ ਹੋ ਗਏ ਜੀ, ਉਹ ਚਰਚਾ ਦੇ ਵਿੱਚ ਰਹਿਣੇ ਆ। ਉਧਰੋਂ ਬੀਬੀ ਰੂਪ ਕੌਰ ਸੰਧੂ ਉਹ ਜਿਹੜੀ ਇਹਨਾਂ ਦੀ ਬੁਲਾਰਾ ਸੀ ਜੀ, ਉਹਨਾਂ ਨੇ ਮਤਲਬ ਇਸਤਰੀ ਵਿੰਗ ਦਾ ਬੁਲਾਰਾ ਸੀ, ਉਹਨਾਂ ਨੇ
4: ਹਰਗੋਬਿੰਦ ਕੌਰ
3: ਇਹ ਗੱਲ ਕਹੀ ਕਿ ਭਾਈ ਇਸ ਜਿਹੜੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੇਰੇ ਕੋ ਹੋਰ ਵੀ ਲੇਡੀਜ਼ ਦੀਆਂ ਕੰਪਲੇਂਟ ਆਈਆਂ
4: ਜੀ।
3: ਅਕਾਲੀ ਦਲ ਨੇ ਜਿਹੜਾ ਆ ਇਕਦਮ ਰਿਐਕਟ ਕਰਦੇ ਹੋਏ ਜੀ ਉਹਨੂੰ ਪਾਰਟੀ ਚੋਂ ਕੱਢ ਦਿੱਤਾ
4: ਜੀ।
3: ਉਹਨਾਂ ਦਾ ਗਿਲਾ ਇਹ ਸੀ ਤੇ ਨਾਲ ਜਿਹੜਾ ਆ ਉਹਨਾਂ ਦਾ ਗਿਲਾ ਇਹ

0: ਹੋਣਾ ਤੇ ਦੋ ਤਿੰਨ ਬੰਦਿਆਂ ਵੱਲ ਨੂੰ ਇਸ਼ਾਰੇ ਵੀ ਕਰ ਦਿੱਤੇ ਜਿਹੜੇ ਅਕਾਲੀ ਦਲ ਦੇ ਵਿੱਚ ਜਿਹੜੇ ਆ ਵੱਡੇ ਲੀਡਰ ਬਣੇ ਆ ਜੀ, ਤੇ ਕੋਈ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਵੀ ਹੈਗਾ ਜੀ, ਵੀ ਉਹਨਾਂ ਨੇ ਵੀ ਇਹ ਗੁਰਦੁਆਰਿਆਂ ਦੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਪਵਿੱਤਰਤਾ ਭੰਗ ਕੀਤੀ ਆ ਜੀ।
1: ਜੀ
0: ਸੋ ਉਹ ਹੁਣ ਵੋਕਲ ਜ਼ਿਆਦਾ ਹੋ ਗਏ ਜੀ ਸਗੋਂ
1: ਜੀ,
0: ਤੇ ਜਿੱਥੇ ਤੱਕ ਜਿਹੜਾ ਆ ਉਹਨਾਂ ਨੂੰ ਜੇ ਕੁਐਸਚਨ ਕੀਤਾ ਗਿਆ ਕਿ ਭਾਈ ਜਿਹੜੀ ਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਉਸ ਬੀਬੀ ਨੂੰ ਪ੍ਰੈਸ ਕਾਨਫਰੰਸ ਚ ਲੈ ਕੇ ਆਏ ਸੀ, ਤੇ ਉੱਥੇ ਉਹਨਾਂ ਦਾ ਜਵਾਬ ਇਹ ਸੀ ਕਿ ਨਹੀਂ ਜੀ, ਨਹੀਂ ਜੀ ਮੈਨੂੰ ਤਾਂ ਜਿਹੜਾ ਹੈਗਾ ਆ ਪਾਰਟੀ ਤੋਂ ਹੀ ਸੁਨੇਹਾ ਲੱਗਾ ਸੀ ਤਾਂ ਹੀ ਮੈਂ ਉਹਨੂੰ ਲੈ ਕੇ ਆਈ ਸੀ
1: ਜੀ।
0: ਤੇ ਸਮਝਦਾਰ ਬੰਦੇ ਤਾਂ ਇਹ ਵਿਚਾਰ ਕਰਦੇ ਆ ਕਿ ਹੋ ਸਕਦਾ ਆ ਇਹ ਗੱਲ ਸਹੀ ਵੀ ਹੋਵੇ
1: ਜੀ,
0: ਕਿਉਂਕਿ ਜਦੋਂ ਉਹ ਬੀਬੀ ਮੀਡੀਆ ਦੇ ਵਿੱਚ ਆਈ ਆ ਉਹ ਤੋਂ ਬਾਅਦ ਹੀ ਵੀ ਲੋਕਾਂ ਨੂੰ ਮਤਲਬ ਥੋੜਾ ਦਈ ਤਾਂ ਬਹਿਰੀਨ ਵਾਲੀ ਬੀਬੀ, ਬਹਿਰੀਨ ਵਾਲੀ ਬੀਬੀ ਹਰ ਇੱਕ ਦੀ ਇਮੈਜੀਨੇਸ਼ਨ ਸੀਗਾ, ਪਤਾ ਨੀ ਕਿਹਦੇ ਨਾਲ ਮਤਲਬ ਜਿਹੜੀ ਆ ਧੱਕਾ ਹੋ ਗਿਆ
1: ਜੀ।
0: ਜਦੋਂ ਉਹ ਬੀਬੀ ਆਈ ਉਹਦੀ ਏਜ ਦੇਖ ਕੇ ਜਾਂ ਉਹਦਾ ਹਿਸਾਬ ਕਿਤਾਬ ਦੇਖ ਕੇ ਤੇ ਜਾਂ ਉਹਦਾ ਪਿਛਲਾ ਰੈਕਰਡ ਦੇਖ ਕੇ ਤੇ ਹਰ ਕੋਈ ਕਹਿਣ ਲੱਗ ਪਿਆ ਕਿ ਬੀਬੀ ਜੀ ਇਹ ਮਤਲਬ ਜਿਹੜਾ ਇਹ ਆ ਵੀ ਏਡੀ ਗੱਲ ਸੌਖੀ ਨੀ ਜਿੱਡੀ ਤੁਸੀਂ ਬਣਾ ਕੇ ਬਹਿ ਗਏ ਹੈਂਜੀ। ਤੇ ਉਹ ਫੇਰ ਉਹਨਾਂ ਵੱਲ ਨੂੰ ਵੀ ਜਿਹੜਾ ਆ ਵੀ ਦੋਸ਼ ਜਿਹੜੇ ਆ ਲੱਗੇ ਵੀ ਉਹਨਾਂ ਤੇ ਵੀ ਪਾਈ ਇਹ ਇਸੇ ਕਰਕੇ ਪਹਿਲਾਂ ਜਿਹੜੇ ਕ੍ਰਿਮੀਨਲ ਕੇਸਿਸ ਦੇ ਵਿੱਚ ਇਨਵੋਲਵ ਸੀ, ਤੇ ਤੁਹਾਡਾ ਜਿਹੜਾ ਨਵਾਂ ਕੰਮ ਹੈ ਪਰਚਾ ਦਰਜ ਕਰਾਉਣਾ ਤੁਸੀਂ ਪਹਿਲਾਂ ਵੀ ਕਰਾਇਆ ਸੀ ਜੀ, ਇਹ ਸਾਰੇ ਦੋਸ਼ ਬਲਡੂਆ ਸਾਹਿਬ ਨੇ ਲਾ ਤੇ
1: ਜੀ।
0: ਉਸ ਫੇਸ ਕਰਕੇ ਉਹ ਹਾਲਾਤ ਦੇਖਦੇ ਹੋਏ ਲੱਗਦਾ ਆ ਕਿ ਬੀਬੀ ਜਿਹੜੀ ਆ ਰੂਪ ਕੌਰ ਸੰਧੂ ਉਹ ਸੱਚ ਬੋਲ ਰਹੀ ਆ, ਹੋ ਸਕਦਾ ਆ। ਮੈਂ ਇਸ ਗੱਲ ਦੇ ਉੱਤੇ ਤਾਂ ਮਤਲਬ ਯਕੀਨ ਨਾਲ ਨਹੀਂ ਕਹਿ ਸਕਦਾ ਵੀ ਉੱਪਰ ਸੁਖਬੀਰ ਬਾਦਲ ਹੋਣਾ ਤੱਕ ਇਸ ਗੱਲ ਦਾ ਜਿਹੜਾ ਆ ਪਤਾ ਹੋਊਗਾ। ਇਹ ਜਿਹੜੇ ਕਈ ਵਾਰੀ ਥੱਲੜੇ ਲੈਵਲ ਦੇ ਲੀਡਰ ਹੁੰਦੇ ਆ ਨਾ ਜੀ, ਉਹੋ ਹੀ ਕੌਨਸਪੀਰੇਸੀ ਰਚਦੇ ਰਹਿੰਦੇ ਹੈਗੇ, ਉਹ ਹੀ ਆਪਣੀ ਇਮੈਜੀਨੇਸ਼ਨ ਚਲਾਉਂਦੇ ਰਹਿੰਦੇ, ਆਪਾਂ ਇੱਦਾਂ ਕਰ ਲੈਨੇ ਆਪਾਂ ਇੱਦਾਂ ਕਰ ਲੈਨੇ ਆ।
1: ਨਾਲੇ ਸਾਈ ਸਾਹਿਬ ਜਿਹੜਾ ਫੰਡਿੰਗ ਦਾ ਮਾਮਲਾ ਵੀ ਇਹਨਾਂ ਨੇ ਚੱਕਿਆ, ਹੁਣ ਦੇਖੋ ਬਹੁਤ ਸਾਰੀ ਕੁੰਡੀ ਲੱਗਦੀ ਹੈ, ਹੁਣ ਕਹਿ ਸਕਦੇ ਆ ਬਹੁਤ ਸਾਰੇ ਗੁਰੂ ਘਰ ਨੇ ਜਾਂ ਕੋਈ ਵੀ ਸੰਸਥਾ ਲਾ ਲਓ, ਕੋਈ ਕਲੀਨ ਚਿੱਟ ਨਹੀਂ ਦੇ ਰਿਹਾ SGPC ਨੂੰ, ਪਰ ਉਹਨਾਂ ਦਾ ਇਹ ਫਰਜ਼ ਵੀ ਬਣਦਾ ਕਿ ਨਿਗਰਾਨੀ ਤੇ ਡੰਡਾ ਕੁੰਡਾ ਪੂਰਾ ਰੱਖਣ, ਉਹਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਗੱਲਬਾਤ ਤੇ ਨਾਲ ਦੀ ਨਾਲ ਕੀਤਾ ਜਾਣਾ ਚਾਹੀਦਾ ਐਕਸ਼ਨ। ਪਰ ਉੱਥੇ ਜਿਹੜੇ ਨੇ ਹਰ ਗੁਰੂ ਘਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਉਹ ਸਾਰਾ ਦੇਖ ਰੇਖ ਕਰਦੇ ਨੇ, ਉੱਥੇ ਲੋਕਲ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਨੱਕ ਥੱਲੇ ਜੋ ਕੁਝ ਹੁੰਦਾ, ਕਈ ਵਾਰੀ ਉੱਪਰਲੇ ਪਾਸੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਤੱਕ ਵੀ ਗੱਲ ਨਹੀਂ ਪਹੁੰਚਦੀ ਹੋਏਗੀ, ਤਾਂ ਇੱਦਾਂ ਹੀ ਹੁਣ SGPC ਦੇ ਪ੍ਰਧਾਨ ਤੱਕ ਵੀ ਕੀ ਪਤਾ ਹੁਣ ਥੱਲੇ ਨੱਕ ਦੇ ਕੀ ਕੁਝ ਹੋ ਹੀ ਜਾਂਦਾ ਜੀ, ਉਹਦੇ ਘੇ ਚੋਰੀ ਹੁੰਦਾ ਹੈ ਪ੍ਰਸ਼ਾਦ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ, ਕਿੰਨਾ ਰਾਸ਼ਨ ਆਉਂਦਾ ਉਹਦੇ ਵਿੱਚ, ਕਿੰਨੀ ਕੁੰਡੀ ਲੱਗਦੀ ਹੈ, ਇੱਦਾਂ ਹੀ ਹੁਣ ਫੰਡਿੰਗ ਆ ਜਾਂ ਪ੍ਰਚਾਰ ਦੇ ਨਾਮ ਦੇ ਉੱਤੇ ਉਹਦੇ ਵਿੱਚ ਵੀ ਤਾਂ ਕੁੰਡੀ ਲੱਗ ਹੀ ਸਕਦੀ ਹੈ, ਇੱਦਾਂ ਬਥੇਰਾ ਕੁਝ ਕੀਤਾ ਜਾ ਸਕਦਾ ਜੀ।
0: ਪਰ ਸਾਹਿਬ ਤੁਸੀਂ ਕੋਈ ਅੰਗਰੇਜ਼ੀ ਦਵਾਈ ਦੀ ਸ਼ੀਸ਼ੀ ਦੇਖੋ ਤੇ ਉੱਤੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਨਾ?
1: ਹਾਂਜੀ ਬਿਲਕੁਲ ਜੀ।
0: ਉਹ ਐਕਸਪਾਇਰੀ ਡੇਟ ਤੋਂ ਬਾਅਦ ਜੇ ਆਪਾਂ ਉਹ ਦਵਾਈ ਖਾਣੇ ਆ ਤੇ ਦੋ ਗੱਲਾਂ ਹੋ ਸਕਦੀਆਂ
1: ਜੀ,
0: ਇੱਕ ਤਾਂ ਇਹ ਕਿ ਉਹ ਦਵਾਈ ਅਸਰ ਨਾ ਕਰੇ ਤੇ ਆਪਾਂ ਨੂੰ ਮਤਲਬ ਜਿਹੜਾ ਹੈਗਾ, ਜਾਂ ਉਹ ਦਵਾਈ ਐਡਵਰਸ ਅਸਰ ਕਰੇ, ਠੀਕ ਹੈ ਜੀ। ਹੁਣ ਇਹਨਾਂ ਦੀ ਵੀ ਤਾਂ ਟਰਮ ਲਿਖੀ ਹੈਗੀ ਸੀ ਜੀ 5 ਸਾਲ
1: ਜੀ, ਬਿਲਕੁਲ
0: 15 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਏ, ਇਹਨਾਂ ਬੰਦਿਆਂ ਨੂੰ ਤਾਂ ਸੈਂਟਰ ਕੋਲ ਆਪ ਹੀ ਛੱਡ ਕੇ ਚੱਲ ਜਾਣਾ ਚਾਹੀਦਾ ਵੀ ਭਾਈ 15 ਸਾਲ ਹੋ ਗਏ ਆ ਸਾਡੇ ਇਲੈਕਸ਼ਨ ਕਰਵਾਓ, ਅਸੀਂ ਫਰੈਸ਼ਨੈਸ ਚਾਹੁੰਦੇ ਆ, ਅਸੀਂ ਦੁਬਾਰਾ ਜਿਹੜਾ ਮੈਂਡੇਟ ਚਾਹੁੰਦੇ ਆ ਜੀ। ਤੁਹਾਡੇ ਕੋਲ ਮੈਂਡੇਟ 15 ਸਾਲ ਪੁਰਾਣਾ, 36 ਬੰਦੇ ਵਿੱਚੋਂ ਮਰ ਗਏ 150 ਚੋਂ
1: ਜੀ,
0: ਹਾਂਜੀ, ਤੇ ਕੋਈ ਨੋਮੀਨੇਸ਼ਨ ਵਾਲੀ ਪ੍ਰਕਿਰਿਆ ਵੀ ਹੈ ਨਹੀਂ ਗੀ ਵੀ ਹਾਂ ਜੀ ਉਹ ਪੂਰੀ ਕਰ ਰਹੇ ਜਾਣਗੇ
1: ਜੀ।
0: ਤੂੰ 15 ਸਾਲ ਪੁਰਾਣਾ ਮੈਂਡੇਟ ਲੈ ਕੇ ਤੇ ਤੁਸੀਂ ਜਿਹੜਾ ਆ ਇਨ ਅਬਿਲਟੀ ਵਾਲੇ ਬੰਦਿਆਂ ਨੂੰ ਤੁਸੀਂ ਉੱਥੇ ਜਿਹੜਾ ਆ ਰੱਖਿਆ ਆ ਜੀ,
1: ਜੀ
0: ਉਹਨਾਂ ਬੰਦਿਆਂ ਨੇ, ਉਹਨਾਂ ਨੂੰ ਆਪਣੇ ਆਪ ਤਾਂ ਨਹੀਂ ਇਸ ਚੀਜ਼ ਦਾ ਮਹਿਸੂਸ ਹੁੰਦਾ ਹੋਣਾ, ਪਰ ਗਰਾਊਂਡ ਦੇ ਉੱਤੇ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪੈ ਰਿਹਾ ਜੀ,
1: ਸੰਸਥਾਵਾਂ ਨੂੰ ਪੈ ਰਿਹਾ ਨਾ,
0: ਲੋਕਾਂ ਦਾ ਫੇਥ ਜਿਹੜਾ ਹੈਗਾ ਆ ਉਹ ਟੁੱਟ ਰਿਹਾ ਜੀ। ਤੁਸੀਂ ਗੁਰੂ ਘਰਾਂ ਨੂੰ ਜਿਹੜਾ ਹੈਗਾ ਆ ਇਮਾਰਤਾਂ ਦੇ ਵਿੱਚ ਬਦਲ ਦਿੱਤਾ
1: ਜੀ,
0: ਤੁਸੀਂ ਉਹਨਾਂ ਦੀ ਡੈਫੀਨੇਸ਼ਨ ਗੁਰੂ ਘਰ ਤੋਂ ਇਮਾਰਤ ਵਿੱਚ ਲਿਜਾਣ ਦੇ ਵਿੱਚ ਤੁਹਾਡਾ, ਤੁਸੀਂ ਜਿਹਨਾਂ ਨੇ ਧਰਮ ਪ੍ਰਚਾਰ ਕਰਨਾ ਸੀ ਤੁਸੀਂ ਜਿਹੜਾ ਹੈਗਾ ਆ ਗਿਲਟੀ ਆ ਇਸ ਚੀਜ਼ ਵਾਸਤੇ ਕਿ ਲੋਕਾਂ ਦਾ ਮੋਹ ਭੰਗ ਕਰਨ ਦੇ ਵਿੱਚ ਜੀ,
1: ਬਿਲਕੁਲ ਜੀ। ਗਿਲਟੀ ਤਾਂ ਸਹੀ ਸਾਹਿਬ ਬੀਬੀ ਰੂਪ ਕੌਰ ਵੀ ਓਨੀ ਹੈ, ਜੇ ਹੁਣ ਪਾਰਟੀ ਦੇ ਹਿਸਾਬ ਦੇ ਨਾਲ ਚੱਲੀ ਹੈ ਤਾਂ ਉੱਥੇ ਸਾਰਾ ਕੁਝ ਹੁਣ ਇਹ ਸਾਰਾ ਕੁਝ ਰਲਿਆ ਮਿਲਿਆ ਹੀ ਚੱਲਦਾ ਉਸ ਹਿਸਾਬ ਦੇ ਨਾਲ, ਇਹਨਾਂ ਨੂੰ ਸੰਸਥਾ ਜਾਂ ਸਾਡੇ ਇਤਿਹਾਸ ਦੇ

0: ਨਾਲ ਕੀ ਲੈਣ ਦੇਣਾ, ਬਸ ਇਹਨਾਂ ਜਿੱਦਾਂ ਮੋਹਰੇ ਵਰਤੇ ਜਾਂਦੇ ਨੇ ਚਲਾਏ ਜਾਂਦੇ ਆ ਹਰ ਕੋਈ, ਜਦੋਂ ਬਾਜੀ ਪੁੱਠੀ ਪੈ ਜਾਂਦੀ ਆ ਫਿਰ ਇਹਨਾਂ ਵਰਗੇ ਵੀ ਬੋਲਣ ਲੱਗ ਜਾਂਦੇ ਨੇ ਬਾਹਰ ਆ ਕੇ, ਪਤਾ ਕਿ ਸਾਰੀ ਗੱਲ ਮੇਰੇ ਉੱਤੇ ਆਏਗੀ ਜੀ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ, ਹਰ ਇੱਕ ਬੰਦਾ ਜਿਹੜਾ ਇੱਥੇ ਬੋਲ ਰਿਹਾ ਉਹਨੂੰ ਇਹ ਨਾ ਸੋਚੋ ਕਿ ਉਹ ਜੋ ਬੋਲ ਰਿਹਾ ਸੱਚ ਬੋਲ ਰਿਹਾ ਆ, ਉਹਦੇ ਸੱਚ ਦੇ ਪਿੱਛੇ ਵੀ ਜਿਹੜਾ ਹੈਗਾ ਆ ਹੋ ਸਕਦਾ ਆ ਉਹਦਾ ਕੋਈ ਮੋਟਿਵ ਹੋਵੇ
0: ਜੀ,
1: ਉਹਦਾ ਮੋਟਿਵ ਬਿਹਾਇੰਡ ਹੋਵੇ ਕਿ ਹਾਂ ਜੀ ਮੈਂ ਹੁਣ ਇਹਨਾਂ ਕੋਲੋਂ ਗੁੱਡ ਬਾਏ ਕਹੀਏ, ਇਹਨਾਂ ਦਾ ਤਾਂ ਰੈਪੂਟੇਸ਼ਨ ਖਰਾਬ ਹੋ ਗਈ ਆ, ਉਧਰ ਵਾਰਸ ਪੰਜਾਬ ਜਿਹੜਾ ਹੈਗਾ ਆ ਉਹ ਚੱਲ ਪਿਆ ਆ ਜੀ, ਇਸ ਵੇਲੇ ਮਾਰਕੀਟ ਚ ਨਵਾਂ ਸਿੱਕਾ
0: ਬੀਜੇਪੀ ਆਈ ਪਈ ਹੈ ਤੇ ਆਮ ਆਦਮੀ ਪਾਰਟੀ
1: ਉੱਥੇ ਜਿਹੜਾ ਆ। ਹਾਂ ਬਿਲਕੁਲ ਜੀ, ਆਪਸ਼ਨਸ ਤੇ ਆਰ ਦੇਅਰ। ਦੂਜਾ ਇਹ ਆ ਕਿ ਅਕਾਲੀ ਦਲ ਦੀ ਬੈਡ ਲੱਕ ਇਹ ਹੈਗੀ ਆ ਕਿ ਆਮ ਆਦਮੀ ਪਾਰਟੀ ਨੇ ਹੁਣ ਇਹਨਾਂ ਨੂੰ ਮੌਕਾ ਨਹੀਂ ਦੇਣਾ, ਉਹਨਾਂ ਨੇ ਹਰ 7 ਦਿਨਾਂ ਬਾਅਦ ਇੱਕ ਅੱਧਾ ਬੰਦਾ ਇਸੇ ਕੇਸ ਦੇ ਵਿੱਚ ਜਿਹੜਾ ਚੱਕਿਆ ਕਰਨਾ ਤੇ 4 ਦਿਨ ਉਹਦੇ ਚਰਚੇ ਕਰਾਇਆ ਕਰਨੇ ਆ ਜੀ ਮੀਡੀਆ ਚ, ਜਿੱਦਣ ਉਹਨਾਂ ਦਾ ਮਤਲਬ ਜਿਹੜਾ ਆ ਕੋਈ ਵੱਡਾ ਜਿਹੜਾ ਹੈਗਾ ਆ ਉਹਨਾਂ ਕੋਲੋਂ ਕਾਂਡ ਹੋ ਗਿਆ, ਉਹਨਾਂ ਨੇ ਇਹਨਾਂ ਦਾ ਕੋਈ ਵੱਡਾ ਕਾਂਡ ਜਿਹੜਾ ਆ ਉਹ ਬਾਹਰ ਕੱਢ ਲਿਆ ਕਰਨਾ ਹੈਗਾ ਤਾਂ ਕਿ ਉਹ ਉਹਨੂੰ ਓਵਰਲੈਪ ਕਰ ਲੈ
0: ਜੀ। ਬਿਲਕੁਲ,
1: ਇਸ ਕਰਕੇ
0: ਇਹ ਮੁੱਦਾ ਸੈਣੀ ਸਾਹਿਬ ਹੋਰ ਭਖੇਗਾ, ਕਿਉਂਕਿ ਦੇਖੋ ਹੁਣ ਜਿਹੜੀਆਂ ਵਿਰੋਧੀ ਧਿਰਾਂ ਵੀ ਨੇ, ਚਾਹੇ ਉਹ ਸਿੱਖ ਸਿਆਸਤ ਦੀਆਂ ਨੇ, ਆਪਸ ਦੇ ਵਿੱਚ ਇੱਕ ਦੂਸਰੇ ਦੀਆਂ ਲੱਤਾਂ ਖਿੱਚ ਰਹੇ ਨੇ ਕੁਰਸੀ ਦੇ ਬਾਬਤ ਜਾਂ ਹੋਰ ਸਾਰੀਆਂ ਸੰਸਥਾਵਾਂ ਨੂੰ ਕੈਪਚਰ ਕਰਨ ਦੇ ਲਈ। ਇਸੇ ਤਰ੍ਹਾਂ ਪੰਥਕ ਅਸੈਂਬਲੀ ਦੇ ਵੱਲੋਂ SGPC ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਵੀ ਲਿਖ ਦਿੱਤਾ ਗਿਆ ਤੇ ਬਹਿਰੀਨ ਮਾਮਲੇ ਦੇ ਵਿੱਚ ਸੰਸਥਾ ਨੂੰ ਘੇਰਿਆ ਜਾ ਰਿਹਾ ਤੇ ਸਵਾਲ ਵੀ ਚੁੱਕਿਆ, ਜਿਸ ਦੇ ਵਿੱਚ ਸੁਖਦੇਵ ਸਿੰਘ ਭੋਰ ਤੇ ਹੋਰ ਉਹਨਾਂ ਦੇ ਨਾਲ ਦੇ ਜਿਹੜੇ ਮੈਂਬਰ ਨੇ ਜੀ ਉਹਨਾਂ ਨੇ ਇਹ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਕਿ ਸਾਡੇ ਜਿਹੜੇ ਗੁਰੂ ਧਾਮਾਂ ਦਾ ਜਿਹੜਾ ਆਪਣਾ ਸਨਮਾਨ ਹੈ ਉਹਨੂੰ ਬਹਾਲ ਰੱਖਣ ਦੇ ਲਈ ਜਿਹੜੀ ਜ਼ਰੂਰਤ ਹੈ ਜੀ ਕਰਨ ਦੀ।
1: ਸਰ ਦੇਖੋ ਹੁਣ ਜਦੋਂ ਕੋਈ ਪੋਲੀਟੀਕਲ ਪਾਰਟੀ ਬਣੀ ਹੈਗੀ ਆ ਜੀ, ਉਹਦੇ ਕੋਲ ਏਜੰਡਾ ਤਾਂ ਚਾਹੀਦਾ ਨਾ ਜੀ,
0: ਜੀ
1: ਵੋਟਾਂ ਤਾਂ ਉਹਨੇ ਇਸੇ ਸਮਾਜ ਚੋਂ ਲੈਣੀਆਂ
0: ਜੀ।
1: ਕੱਲ ਤੱਕ ਉਹੀ ਬੰਦੇ ਜਿਹੜੇ ਹੈਗੇ ਆ ਤੁਹਾਨੂੰ ਪ੍ਰੋਟੈਕਟ ਕਰਦੇ ਸੀ, ਅੱਜ ਉਹੀ ਬੰਦੇ ਜਿਹੜੇ ਹੈਗੇ ਆ ਜਦੋਂ ਮਾਰਕੀਟ ਚ ਆਪ ਆ ਗਏ ਹੈਗੇ ਆ ਜੀ ਤੇ ਉਹਨਾਂ ਨੂੰ ਤੁਹਾਡੇ ਜਿਹੜੇ ਆ ਉਹ ਕਿਉਂ ਸਪੇਅਰ ਕਰਨਗੇ ਜੀ, ਤੁਹਾਨੂੰ ਉਹ ਹਰ ਗੱਲ ਕਰਨਗੇ ਜੀ ਬਿਲਕੁਲ। ਪਰ ਜੋ ਕੁਛ ਹੋ ਰਿਹਾ ਹੈਗਾ ਨਾ ਜੀ ਇੱਕ ਆਮ ਸਿੱਖ ਦੇ ਨਜ਼ਰੀਏ ਨਾਲ ਜੇ ਸੋਚਿਆ ਜਾਵੇ ਉਹ ਮਾੜਾ ਹੋ ਰਿਹਾ ਜੀ,
0: ਮਾੜਾ ਹੋ ਰਿਹਾ ਜੀ।
1: ਅਕਾਲੀ ਦਲ ਤਾਂ ਮਤਲਬ ਇਹ ਹੈਗਾ ਆ ਸਾਡੀ ਰੀਜਨਲ ਪਾਰਟੀ ਗਿਣੀ ਜਾਂਦੀ ਸੀ ਕਿ ਸਟੇਟ ਦੀ ਰੀਜਨਲ ਪਾਰਟੀ ਆ ਜੀ, ਆ ਜੋ ਹਾਲਾਤ ਤੁਸੀਂ ਆ ਕੋਠੀਆਂ ਵਾਲਿਆਂ ਚੱਕਰਾਂ ਦੇ ਵਿੱਚ ਦੇਖੇ ਜੀ ਵੀ ਕਿੰਨਾ ਕੁ ਪੈਸਾ ਜਿਹੜਾ ਆ ਉਧਰ ਜਾ ਰਿਹਾ ਜੀ, ED ਵਾਲੇ ਫੇਰ ਮੁੜ ਕੇ ਇੱਥੇ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਜੀ,
0: ਬਿਲਕੁਲ
1: ਉਹ ਹੁਣ ਵੀ ਜਿੱਦਣ ਆਉਂਦੇ ਹੈਗੇ ਆ 1,000-1,500 ਕਰੋੜ ਦਾ ਘਟਾਲਾ ਕੱਢ ਜਾਂਦੇ ਆ ਜੀ ਉਹ,
0: ਬਿਲਕੁਲ
1: ਤੇ ਔਰ ਉੱਥੇ ਪਤਾ ਵੀ ਲੱਗਦਾ ਹੈਗਾ ਆ ਜੀ ਵੀ ਇਹ ਸਟੇਟ ਐਕਸਚਰ ਨੂੰ ਜਿਹੜੀ ਆ ਉਹ ਚੂਨਾ ਲੱਗਾ ਆ ਜੀ ਤੇ ਉਹ ਪ੍ਰਾਈਵੇਟਲੀ ਜਿਹੜਾ ਆ ਬੈਨੀਫਿਟ ਹੋਏ ਆ ਜੀ
0: ਜੀ।
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਉਹਦੇ ਨਾਲ ਪੰਜਾਬ ਹੋਰ ਪਿੱਛੇ ਕਿਉਂ ਪਿਆ ਜੀ, ਇਸੇ ਕਰਕੇ ਪਿੱਛੇ ਪਿਆ
0: ਜੀ ਬਿਲਕੁਲ ਜੀ।
1: ਸਾਡੇ ਜਿਹੜੇ ਪ੍ਰੋਟੈਕਟਰ ਸੀਗੇ ਉਹਨਾਂ ਨੇ ਸਾਡੇ ਜਿਹੜੇ ਹੈਗੇ ਆ ਪ੍ਰੋਟੈਕਸ਼ਨ ਕਰਨ ਦੀ ਬਜਾਏ ਉਹਨਾਂ ਨੇ ਆਪਣੀ ਕੁਰਸੀ ਦੀ ਪ੍ਰੋਟੈਕਸ਼ਨ ਜਿਹੜੀ ਆ ਉਹਨੂੰ ਤਰਜੀਹ ਦਿੱਤੀ ਆ ਜੀ। ਉਹ ਹੁਣ ਦੇਖੋ ਨਾ ਤੁਸੀਂ ਕੀ ਉਹ ਦੇਵਮਾਨ ਆ,
0: ਹਾਂਜੀ ਹਾਂਜੀ,
1: ਉਹ ਖਹਿਰਾ ਸਾਹਿਬ ਨੂੰ ਧਮਕੀ ਦੇਈ ਜਾਂਦਾ ਜੀ ਹੈ ਖਹਿਰਾ ਤੂੰ ਗਲਤ ਜਗ੍ਹਾ ਤੇ ਪੰਗਾ ਲੈ ਲਿਆ ਹਾਂਜੀ, ਤੂੰ ਸਾਡੀ ਹਾਂਜੀ ਤੁਸੀਂ ਸਾਡੀ ਧੀ ਭੈਣ ਨੂੰ ਏਦਾਂ ਕਿਹਾ ਜੀ, ਤੂੰ ਸਾਡੀ ਭੈਣ ਨੂੰ ਏਦਾਂ ਕਿਹਾ ਜੀ, ਉਹ ਭਾਈ ਭੈਣ ਤੁਸੀਂ ਰਾਜਸਥਾਨ ਜੀ ਵਾਲੀ ਭੈਣ ਨਹੀਂ ਦਿਸਦੀ ਹੈਗੀ, ਤੁਹਾਨੂੰ ਪੰਜਾਬ ਦੀਆਂ ਭੈਣਾਂ ਨਹੀਂ ਦਿਸਦੀਆਂ ਹਾਂਜੀ,
0: ਪੰਜਾਬ ਤੋਂ ਬਾਹਰ ਇੰਨਾ ਕੁਝ ਜਦੋਂ ਵਾਪਰਦਾ ਉਦੋਂ ਨਹੀਂ ਉਹਨਾਂ ਨੂੰ ਦੀਦਾ ਵੀ ਆਹ ਕੀ ਹੋ ਰਿਹਾ ਜੀ, ਉਹਨਾਂ ਦੀਆਂ ਧੀਆਂ ਭੈਣਾਂ ਨਹੀਂ ਹੁੰਦੀਆਂ ਪੰਜਾਬ ਵਾਲੀਆਂ ਉਦੋਂ।
1: ਗੱਲ ਤਾਂ ਇਹ ਹੈਗੀ ਆ ਜੀ ਕਿ ਖਹਿਰਾ ਸਾਹਿਬ ਨੇ ਤਾਂ ਇੱਕ ਤੁਣਕਾ ਲਾਇਆ ਸੀਗਾ ਜੀ, ਜਿਹੜੀ ਚੀਜ਼ ਜਿਹੜੀ ਉਹ ਸਾਬਤ ਕਰਨੀ ਚਾਹੁੰਦੇ ਸੀ ਉਹ ਇੱਕ ਉਸ ਬੀਬੀ ਦੇ ਰਿਐਕਸ਼ਨ ਨਾਲ ਸਾਰਾ ਕੁਝ ਹੀ ਸਾਬਤ ਹੋ ਗਿਆ ਜੀ, ਪਤਾ ਵੀ ਲੱਗ ਗਿਆ ਵੀ ਹਾਂ ਜੀ ਕੋਠੀਆਂ ਚ ਕੌਣ ਆ ਤੇ ਕਿੱਦਾਂ ਆ ਜੀ।
0: ਪਰ ਸੈਣੀ ਸਾਹਿਬ ਜਿੰਨਾ ਅਸੀਂ ਕਹਿ ਸਕਦੇ ਕਿ ਸਭਿਅਤ ਬੰਦੀ ਜਿਹੜਾ ਦਿਖਾਵਾ ਕਰਦੇ ਕਿ ਅਸੀਂ ਇੰਨੇ ਸਭਿਅਤ ਹੈਗੇ ਆ ਅਸਲ ਦੇ ਵਿੱਚ ਜੀ, ਕਈ ਵਾਰੀ ਸ਼ੱਕ ਜਾ
1: ਨਹੀਂ ਸਰ ਨਹੀਂ ਸਰ ਨਹੀਂ
0: ਜੀ,
1: ਕਹਿਣ ਦੀ ਗੱਲ ਹੀ ਹੈਗੀ ਆ ਜੀ ਜਿੱਦਾਂ ਮਰਜ਼ੀ ਹੈ ਜੀ
0: ਜੀ,
1: ਮੈਂ ਮਤਲਬ ਝੂਠ ਨੀ ਕਹਿੰਦਾ, ਮੈਂ ਕੱਲ ਔਜਲਾ ਸਾਹਿਬ ਨੂੰ ਦੱਸਦਾ ਪਿਆ ਸੀ ਜੀ, ਮੈਨੂੰ ਲੱਭੀ ਕਿਤੇ ਚੰਦਨ ਦੀ ਲੱਕੜ, ਉਹ ਚੰਦਨ ਦੀ ਲੱਕੜ ਬੜੀ ਪਿਓਰ ਸੀਗੀ ਹੈਜੀ, ਤੇ ਮੈਂ ਮਤਲਬ ਜਿਹੜਾ ਆ ਉਹ ਚੰਦਨ ਦੀ ਲੱਕੜ ਰਗੜ ਕੇ ਤੇ ਮੱਥੇ ਨੂੰ ਲਾ ਲਿਆ ਹਾਂਜੀ ਚੰਦਨ
0: ਚੰਦਨ, ਅੱਛਾ ਜੀ,
1: ਮੇਰੇ ਬੇਟੇ ਨੇ ਮੈਨੂੰ ਟੋਕ ਦਿੱਤਾ। ਮੈਨੂੰ ਬੇਟਾ ਕਹਿੰਦਾ ਬੰਦਾ ਜਿਹੜਾ ਬਾਹਰੀ ਦਿਖਾਵਾ ਕਰਦਾ ਹੁੰਦਾ ਉਸੇ ਚੀਜ਼ ਦਾ ਕਰਦਾ ਹੁੰਦਾ ਜਿਹਦੀ ਅੰਦਰੋਂ ਕਮੀ ਹੁੰਦੀ ਹੈ ਜੀ।
0: ਅੱਛਾ ਜੀ, ਕਿਆ ਬਾਤ ਹੈ।
1: ਤੋ ਇਸ ਕਰਕੇ ਮਤਲਬ ਇਹ ਆ ਕਿ ਅਸੀਂ ਜੋ ਪਟੈਂਡ ਕਰਦੇ ਆ ਅਸੀਂ ਉਹ ਹੈ ਹੀ
0: ਹੈ ਹੀ
1: ਨਹੀਂ
0: ਗਏ ਜੀ, ਬਿਲਕੁਲ ਹੈ ਜੀ, ਦਰੁਸਤ
1: ਇਹ ਚੀਜ਼ਾਂ ਸਟੈਬਲਿਸ਼ ਕਰਨ ਦੀ ਲੋੜ ਨਹੀਂ ਪੈਂਦੀ ਸਰ। ਜੇ
0: ਜੀ
1: ਗੁਣ ਤੁਹਾਡੇ ਕੋਲ ਹੈਗਾ ਨਾ ਜੀ, ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਗੁਣ ਨੇ ਆਪਣੇ ਆਪ ਬਾਹਰ ਆ ਜਾਣਾ
0: ਦਿਖ ਜਾਂਦਾ
1: ਇਸੇ ਤਰੀਕੇ ਨਾਲ ਔਗਣ। ਹਾਂਜੀ, ਇਸੇ ਤਰੀਕੇ ਨਾਲ ਔਗਣ ਦੀ ਗੱਲ ਆ ਜੀ। ਵਰਚੂ ਐਂਡ ਵਾਈਸ ਆਰ ਜਿਹੜੀ ਹੈਗੀ ਨਾ, ਦੋਨੇ ਚੀਜ਼ਾਂ ਹੁੰਦੀਆਂ, ਪਰ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਬਾਹਰ ਆ ਜਾਂਦੇ
0: ਆ ਜਾਂਦੀਆਂ ਨੇ ਜੀ, ਦੱਸਣਾ ਨਹੀਂ ਪੈਂਦਾ।
1: ਦਿਖਾਵਾ ਜਿਸ ਚੀਜ਼ ਦਾ ਕਰਦੇ ਹੈਗੇ ਆ ਉਸ ਚੀਜ਼ ਦੀ ਕਮੀ ਹੁੰਦੀ ਆ ਜੀ।
0: ਜੀ, ਤੇ ਦੂਸਰੇ ਪਾਸੇ ਸੈਣੀ ਸਾਹਿਬ, ਸਿੱਖ ਸਿਆਸਤ ਦੀ ਥੋੜੀ ਜਿਹੀ ਗੱਲ ਕਰਦੇ ਆ। ਪਿਛਲੇ ਦਿਨਾਂ ਦੇ ਵਿੱਚ ਰਾਜੋਆਣਾ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਿੱਧੇ ਤੌਰ ਦੇ ਉੱਤੇ ਬਿਨਾਂ ਵਿਚੋਲੇ ਦੇ ਇੱਕ ਲੈਟਰ ਲਿਖਿਆ ਸੀ, ਚਿੱਠੀ ਪਾ ਦਿੱਤੀ ਸੀ। ਉਹਦਾ ਅਜੇ ਤੱਕ ਜਵਾਬ ਆਇਆ ਨਹੀਂ ਆਇਆ, ਉਹ ਤਾਂ ਹਜੇ ਚਲੋ ਪਤਾ ਨਹੀਂ ਹੈ, ਉਹਦੇ ਬਾਰੇ ਅਪਡੇਟ ਕੋਈ ਨਹੀਂ ਆਈ ਉਸ ਤੋਂ ਬਾਅਦ। ਪਰ ਜਥੇਦਾਰ ਗੜਗੱਜ ਤੇਗ ਸਿੰਘ ਧਨੌਲਾ ਤੇ SGPC ਪ੍ਰਧਾਨ ਧਾਮੀ ਸਾਹਿਬ ਅੱਜ ਰਾਜੋਆਣਾ ਸਾਹਿਬ ਨੂੰ ਫਿਰ ਜਿਹੜਾ ਨੇ ਆਪਣਾ ਭਰੋਸਾ ਦੇ ਕੇ ਆਏ ਨੇ, ਤੇ ਕਹਿੰਦੇ 11 ਮੈਂਬਰੀ ਟੀਮ ਜਿਹੜੀ ਆ ਉਹ ਗੱਲਬਾਤ ਜ਼ਰੂਰ ਕਰੇਗੀ ਇਹਦੇ ਉੱਤੇ ਤੇ ਨਾਲ। ਪਰ ਉਹ ਤਾਂ ਕਹਿੰਦੇ ਨੇ ਕਿ ਭਾਈ ਮੇਰਾ ਇੱਕ ਪਾਸਾ ਕਰ ਦਿਓ, ਜਾਂ ਤਾਂ ਇੱਧਰ ਕਰ ਦਿਓ ਤੇ ਜਾਂ ਤਾਂ ਫਿਰ ਉੱਧਰ ਕਰ ਦਿਓ ਜੀ।
1: ਪਰ ਮੈਂ ਤਾਂ ਬੇਨਤੀ ਕੀਤੀ ਹੈ ਪਹਿਲਾਂ ਹੀ ਤੁਹਾਨੂੰ, ਐਕਸਪਾਇਰ ਦਵਾਈ ਅਸਰ ਨਹੀਂ ਕਰਦੀ ਹੁੰਦੀ, ਏਦਾਂ ਹੀ ਇਹਨਾਂ ਬੰਦਿਆਂ ਦੀ ਜਿਹੜੀ ਹੈਗੀ ਕੀਮਤ ਹੀ ਹੈ ਨੀ ਕੋਈ
0: ਜੀ।
1: ਦੇਖੋ ਜਥੇਦਾਰ ਸਾਹਿਬ ਕਿਹਨੂੰ ਰੀਪ੍ਰਜੈਂਟ ਕਰਦੇ ਆ? SGPC ਨੂੰ। SGPC ਜਿਹੜੀ ਹੈਗੀ ਆ ਉਹ ਕਿਹਨੂੰ, ਕਿਹਦੇ ਨਾਲ? ਉਹ ਕੰਬੀਨੇਸ਼ਨ ਆਫ ਜਿਹੜੇ ਹੈਗੇ ਆ SGPC ਮੈਂਬਰਸ, ਉਹਨਾਂ ਦੀ ਚੁਣਿੰਦਾ ਜਮਾਤ ਆ ਜੀ। ਚੋਣ ਕਦੋਂ ਹੋਈ? 15 ਸਾਲ ਪਹਿਲਾਂ ਜੀ। ਸੋ ਇਸ ਕਰਕੇ ਇਹਨਾਂ ਲੋਕਾਂ ਦੀ, ਇਹਨਾਂ ਨੂੰ ਇਹ ਨੀ ਪਤਾ ਵੀ ਸਾਡੇ ਜਿਹੜੇ ਹੈਗੇ ਆ ਜੋ ਸਾਡਾ ਅਸਰ ਜਾਂ ਜੋ ਸਾਡੀ ਪਾਵਰ ਚਾਹੀਦੀ ਸੀ ਸਾਡੇ ਕੋਲ ਮੈਂਡੇਟ ਹੀ ਹੈ ਨੀ ਗਾ।
0: ਬਿਲਕੁਲ,
1: ਜੇ ਅੱਜ ਤਾਂ ਸਾਡੇ ਕੋਲ ਮੈਂਡੇਟ ਹੀ ਹੈ ਨੀ ਗਾ ਤੇ ਫਿਰ ਅਸੀਂ ਕਿਹੜੇ ਮਤਲਬ ਜਿਹੜੀ ਆ ਕਿਸ ਸਟਰੈਂਥ ਨਾਲ ਕਿਸੇ ਨਾਲ ਗੱਲ ਕਰ ਸਕਦੇ ਆ ਜੀ?
0: ਜੀ ਬਿਲਕੁਲ,
1: ਇਹੀ ਤੁਹਾਨੂੰ ਮਤਲਬ SGPC ਦਾ ਪ੍ਰਧਾਨ ਜਿਹੜਾ ਆ ਉਹ ਸਮਾਂ ਮੰਗਦਾ ਤਾਂ ਨੀ ਸਮਾਂ ਮਿਲਦਾ ਜੀ ਉੱਥੇ ਪ੍ਰਧਾਨ ਮੰਤਰੀ ਕੋਲੋਂ ਜਾਂ ਅਮਿਤ ਸ਼ਾਹ ਕੋਲੋਂ ਹੈ ਜੀ। ਸੋ ਇਸ ਕਰਕੇ ਇਹਨਾਂ ਨੇ ਕਿੰਨਾ ਗੱਲ ਕਰਨੀ ਜੀ, ਉਹ ਤਾਂ ਹੁਣ ਉਸ ਪਾਰਟੀ ਨੇ ਇਲੈਕਸ਼ਨ ਲੜਨਾ ਆ ਜੀ, ਹੋ ਸਕਦਾ ਹੈ ਉਹ ਆਪਣੀ ਸਹੂਲਤ ਅਨੁਸਾਰ ਜਿਹੜਾ ਆ ਕੋਈ ਫੈਸਲਾ ਲੈ ਲਵੇ ਜੀ।
0: ਬਿਲਕੁਲ ਹੈ ਜੀ, ਤੇ ਸੈਂਟ ਸਾਹਿਬ ਅਗਲੀ ਇੱਕ ਦੋ ਖਬਰਾਂ,
1: 550 ਸਾਲਾਂ,
0: ਹਾਂਜੀ ਹਾਂਜੀ,
1: 550 ਸਾਲਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਨੋਟੀਫਿਕੇਸ਼ਨ ਵੀ ਹੋ ਗਿਆ ਸੀ,
0: ਜਾਰੀ ਹੋ ਗਿਆ ਸੀ।
1: ਉਹ ਤੋਂ ਬਾਅਦ ਉਹਨਾਂ ਨੇ ਇੱਕ ਦੇਖਿਆ ਵੀ ਅਸੀਂ ਜਿਹੜਾ ਆ ਵੀ ਜਿਹੜਾ ਨੂੰ ਅਸੀਂ ਅਬਲਾਈਜ਼ ਕਰਨ ਜਾ ਰਹੇ ਹੈਗੇ ਇਹਨਾਂ ਦੇ ਤਾਂ ਪੱਲੇ ਹੀ ਕੁਛ ਨੀ ਗਾ ਜੀ,
0: ਜੀ
1: ਨਾ ਹੀ ਸਾਨੂੰ ਇਹ ਕੋਈ ਬੈਨੀਫਿਟ ਇਸ ਚੀਜ਼ ਦਾ ਦਵਾ ਸਕਦੇ ਹੈਗੇ ਆ, ਤੇ ਮੁੱਦਾ ਪਿਓਰਲੀ ਪੋਲੀਟੀਕਲ ਆ ਜੀ। ਤੇ ਇਸ ਕਰਕੇ ਉਹਨਾਂ ਨੇ ਪੋਲੀਟੀਕਲ ਡਿਸੀਜਨ ਜਿਹੜਾ ਹੈਗਾ ਆ ਵਿਦ ਪੋਲੀਟੀਕਲ ਮਾਇੰਡ ਤੇ ਅਕੋਰਡਿੰਗ ਟੂ ਦੇਅਰ ਕਨਵੀਨੀਅੰਸ ਉਹ ਮਤਲਬ ਡਿਸੀਜਨ ਲੈਣਗੇ ਜੇ ਉਹਨਾਂ ਨੇ ਇਲੈਕਸ਼ਨ ਲੜਨਾ ਆ ਔਰ ਉਹ ਚਾਹੁੰਦੇ ਹੈਗੇ ਆ ਵੀ ਅਸੀਂ ਕੁਛ ਗੇਨ ਕਰਨਾ ਆ, ਉਹਨਾਂ ਨੂੰ ਏਦਾਂ ਦਾ ਕੋਈ ਡੇਅਰਿੰਗ ਸਟੈਪ ਜ਼ਰੂਰ ਮਤਲਬ ਉਠਾਉਣਾ ਪਏਗਾ
0: ਜੀ,
1: ਤੇ ਇਹੋ ਜਿਹੇ ਕੁਛ ਨਾ ਕੁਛ ਫੈਸਲੇ ਜ਼ਰੂਰ ਕਰਨੇ ਪੈਣਗੇ ਜੀ।
0: ਬਿਲਕੁਲ ਹੈ ਜੀ, ਸੈਨ ਸਾਹਿਬ ਇੱਕ ਦੋ ਖਬਰਾਂ ਲੈਣ ਤੋਂ ਪਹਿਲਾਂ ਹੋਰ ਆਖਰ ਦੇ ਵਿੱਚ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵੱਧਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਜਿਹਨਾਂ ਨੂੰ ਪਤਾ ਨਾ ਵੀ ਸਾਡੀਆਂ ਟਿਕਟਾਂ ਕੱਟ ਹੋਣੀਆਂ ਉਹ ਉਹਨਾਂ ਦਾ ਹੁਣ ਰਾਟ ਪਾਉਣਾ ਬਣਦਾ ਨਾ,
0: ਬਣਦਾ ਹੈ ਜੀ,
2: ਸਮਝਦੇ ਹੋ
0: ਜੀ।
2: ਹੋਰ ਕੋਈ ਮੰਗਦੀ
1: ਦੇਵੇ ਕਾਮਯਾਬ ਤਾਂ ਹੋਣਾ ਹੀ ਨੀ ਗੇ ਜੀ,
2: ਨਹੀਂ ਨਾ ਹੋਣ ਬਾਅਦ ਦੀ ਗੱਲ ਹੈ, ਪਰ ਗੱਲ ਹੈਗੀ ਵੀ ਇਹਨਾਂ ਦੀ ਵੀ ਤਾਂ ਬੇਇੱਜ਼ਤੀ ਹੋਣੀ ਹੈ ਜਾਂ ਟਿਕਟ ਨਹੀਂ ਮਿਲਣੀ ਇਹਨਾਂ ਨੂੰ। ਹੁਣ ਜਦੋਂ ਸ਼ਰੇਆਮ ਦੇਖੋ, ਜਦੋਂ ਸਿਟਿੰਗ MLA ਆ ਤੇ ਫਿਰ ਹਲਕਾ ਇੰਚਾਰਜ ਲਾਉਣ ਦੀ ਕੀ ਲੋੜ ਹੁੰਦੀ? ਜਿੱਥੋਂ MLA ਜਿੱਤਿਆ ਹੋਵੇ ਉੱਥੇ ਤਾਂ ਲੋੜ ਹੀ ਨਹੀਂ ਪੈਂਦੀ ਹਲਕਾ ਇੰਚਾਰਜ ਦੀ।
1: MLA
2: ਦੇ ਹੁੰਦੇ ਹੋਏ ਲੱਗ ਰਹੇ ਨੇ ਸਿਟਿੰਗ MLA ਦੇ ਹਲਕਾ ਇੰਚਾਰਜ ਦਾ ਮਤਲਬ ਕੱਟੀ ਜਾਣੀ ਹੈ, ਉਹ ਸਾਰਿਆਂ ਨਾਲੋਂ ਵੱਧ ਤਾਂ ਉਹੀ ਬੋਲਦੇ ਨੇ ਨਾ।
1: ਹਾਂਜੀ ਹਾਂਜੀ,
2: ਬਾਕੀ ਆ ਤੁਸੀਂ ਨੋਟਬੰਦੀ ਦੀ ਗੱਲ ਕਰੀ ਸੀ, ਦੇਖੋ ਤੁਹਾਡੇ ਲਈ ਤਾਂ ਕਿੰਨਾ ਵਧੀਆ ਸੰਦੇਸ਼ ਸੀਗਾ ਉਸ ਵਕਤ, ਤੁਹਾਡੇ ਜ਼ਿਲ੍ਹੇ ਦਾ ਮੁਖੀ ਪੁਲਿਸ ਮੁਖੀ ਡਾਲਰਾਂ 'ਚ ਕੰਮ ਕਰਦਾ ਸੀ, ਤੁਹਾਨੂੰ ਫੇਰ ਵੀ ਪਤਾ ਨਹੀਂ ਲੱਗਿਆ ਵੀ ਭਾਈ ਨੋਟਬੰਦੀ ਹੋ ਸਕਦੀ ਹੈ?
1: ਹਾਂਜੀ ਬਿਲਕੁਲ, ਤੁਸੀਂ ਠੀਕ ਕਹਿੰਦੇ ਹੈਗੇ ਆ ਜੀ,
2: ਰੱਖਿਆ ਕਰੋ ਰੱਖਿਆ ਕਰੋ ਚਾਹ ਪੱਤੀ ਵਾਲੇ ਡੱਬੇ 'ਚ।
1: ਹਾਂਜੀ ਹਾਂਜੀ ਹਾਂਜੀ, ਉਹ ਤਾਂ ਉਹ ਹੀ ਹੁੰਦੇ ਜਿਹੜੇ ਤੁਸੀਂ ਭੇਜਦੇ ਆ, ਬਾਕੀ ਤਾਂ ਕੋਈ ਨੀ ਹੁੰਦੇ। ਹਾਂਜੀ
2: ਤੁਸੀਂ ਜੋ ਵੀ ਸ਼੍ਰੋਮਣੀ ਕਮੇਟੀ ਹੈ, ਐਕਸਪਾਇਰੀ ਡੇਟ ਦਵਾਈ ਐਵੇਂ ਇੱਕ ਭੁਲੇਖਾ ਅਸਰ ਕਰਦੀ ਹੁੰਦੀ ਹੈ ਰਾਜਨ ਜੀ, ਜ਼ਿਆਦਾ ਨੀ ਕਰਦੀ ਹੁੰਦੀ, ਤੇ ਉਹ ਜਿੰਨੇ ਸ਼੍ਰੋਮਣੀ ਕਮੇਟੀ ਕੰਮ ਕਰਦੀ ਹੈ ਉਨਾ ਕੇ ਐਕਸਪਾਇਰੀ ਡੇਟ ਦਵਾਈ ਵਾਲੀ ਦਵਾਈ ਕੰਮ ਕਰਦੀ ਹੁੰਦੀ ਹੈ, ਕਰਦੀ ਹੈਗੀ ਹੈ ਥੋੜੀ। ਬਾਕੀ ਹੁਣ ਬੀਬੀ ਰੂਪ ਕੌਰ ਸੰਧੂ ਐਕਸਪਾਇਰੀ ਦਵਾਈ ਆ, ਹੁਣ ਦੇਖਿਓ ਅਸਰ ਹੁੰਦਾ।
0: ਨਾਲੇ ਸੌਦਾ ਵੇਚਣ ਵਾਲਿਆਂ ਨੇ ਆਪਣਾ
1: ਹੁੰਦਾ ਨੀ, ਉਹ ਪੇਟ ਚ ਇਨਫੈਕਸ਼ਨ ਨਹੀਂ ਕਰਦੀ ਹੁੰਦੀ ਜੀ, ਉਹ ਪੇਟ ਚ ਇਨਫੈਕਸ਼ਨ ਨਹੀਂ ਹੋਣੀ ਆ।
0: ਨਹੀਂ ਨਹੀਂ ਸੈਣੀ ਸਾਹਿਬ, ਉਹ ਸੌਦਾ ਵੇਚਣ ਵਾਲਿਆਂ ਨੇ ਵਹਿਮ ਪਾਇਆ ਹੁੰਦਾ ਜੀ ਡੇਟ ਐਕਸਪਾਇਰ ਹੋ ਗਈ, ਕਈ ਵਾਰੀ ਸੌਦਾ ਵੇਚ ਹੀ ਜਾਂਦਾ ਜੀ।
2: ਦੇਖੋ ਸਾਡੇ ਪੰਜਾਬ ਦੇ
1: ਤੁਸੀਂ ਗੱਲ ਕਰਦੇ ਆ ਉਸ ਹਿਸਾਬ ਦੇ ਹੀ ਅਸਰ ਆ।
2: ਸਾਢੇ ਚਾਰ ਸਾਲ ਲੰਘੇ ਰਾਜਨ ਜੀ, ਪੰਜਾਬ ਦਾ ਕੋਈ ਮੁੱਦਾ ਨੀ, ਇਲੈਕਸ਼ਨ ਆ ਰਹੀ ਹੈ, ਪੰਜਾਬ ਦਾ ਕੋਈ ਮੁੱਦਾ ਨੀ, ਕੋਈ ਪੰਜਾਬ ਬਚਾਓ ਰੈਲੀ ਕੱਢ ਰਿਹਾ, ਕੋਈ ਪੰਜਾਬ ਨਸ਼ਾ ਮੁਕਤ ਰੈਲੀ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਕਿਤੇ ਪੰਜਾਬ ਉਹ ਤੇ ਤਵਾ ਲਾਈ ਜਾਂਦੇ ਨੇ, ਉਹ ਤੇ ਤਵਾ ਲਾਈ ਜਾਂਦੇ ਨੇ, ਉਹ ਕਹਿੰਦਾ ਟੂ ਟੂ ਹੋਈ ਜੇ, ਉਹ ਕਹਿੰਦਾ ਨਹੀਂ ਹੋਈ ਜੇ, ਹਾਂਜੀ ਉਹ ਕਹਿੰਦਾ ਟੂ ਟੂ ਹੋਊਗੀ 1 ਅਕਤੂਬਰ ਨੂੰ, ਆਹ ਮੁੱਦੇ ਨੇ ਸਾਡੇ ਪੰਜਾਬ ਦੇ
0: ਬਿਲਕੁਲ,
2: ਤੇ ਲੁੱਟਣ ਵਾਲੇ ਲੁੱਟੇ ਲੁੱਟੀ ਜਾ ਰਹੇ ਨੇ ਜੀ,
0: ਲੁੱਟੀ ਜਾਂਦੇ ਨੇ ਜੀ।
2: ਸਰਕਟ ਹਾਊਸ ਖਬਰਾਂ ਪਹਿਲਾਂ ਹੀ ਬੁੱਕ ਹੋਵੇ ਜੀ, ਸਰਕਟ ਹਾਊਸ ਦੇ ਵਿੱਚ ਖਬਰਾਂ ਕੌਣ ਬੈਠੇ ਹੋਣੇ ਨੇ, ਜੇ ਬੰਦੇ ਹੀ ਜਾਣੇ ਇੰਨੀ ਆਈ ਹੋਈ ਹੈ, ਫਿਰ ਜਨ ਘਰ ਫੁੱਲ ਆ, ਫਿਰ ਉਹ ਕਿਸੇ ਦੇ ਘਰੇ ਬਿਠਾਲ ਦਿੰਦੇ ਹੁੰਦੇ ਨੇ, ਕਿਤੇ ਤਾਂ ਬਿਠਾਲ ਨੀ ਹੋ ਜਾਣੇ ਹੁਣ
0: ਜੀ।
2: ਜਿਹੜੀ ਪਹਿਲਾਂ ਖਬਰ ਕਰਦੇ ਸੀ ਨਾ ਵੀ ਇਹ ਆਈ ਐਸ ਲੋਬੀ ਨੀ ਬੋਲਦੀ, ਕੋਈ ਨੀ ਬੋਲਦੀ, ਜਾਂ MLA, ਇਹਨਾਂ ਨੇ 1 ਸਾਲ ਇਹਨਾਂ ਨੂੰ ਪੂਰੀ ਛੁੱਟੀ ਦੇ ਕੇ ਰੱਖੀ ਹੈ
0: ਜੀ,
2: ਸਾਰੇ ਕਾਣੇ ਕਰਕੇ ਇਹਨਾਂ ਦੀਆਂ ਮੂਵੀ, ਜਿਹੜੀ ਇਹਨਾਂ ਦੀ ਨੀਤੀ ਹੈ ਨਾ ਮੂਵੀਆਂ ਬਣਾਉਣੀਆਂ, ਇਹਨਾਂ ਨੂੰ ਕੈਪਚਰ ਕਰਨਾ, ਸਾਰੇ ਇਹਨਾਂ ਨੇ ਕਾਣੇ ਕਰੇ ਹੋਏ ਨੇ, 8 ਕਾਣਾ ਕਰਤਾ, ਤੇ ਫਿਰ ਬੋਲਣਾ ਕੀ ਨੀ, ਕਿਉਂਕਿ ਇਸੇ ਨੀਤੀ ਨਾਲ ਹੀ ਅੱਗੇ ਵਧੇ ਹੋਏ ਨੇ ਨਾ,
0: ਵਧੇ ਹੋਏ ਨੇ,
2: ਇਹਨਾਂ ਤਾਂ ਆਪਦੇ ਬੰਦੇ ਨੀ ਖੇਡੇ ਹੋਏ
0: ਜੀ,
2: ਆਪਦੇ ਬੰਦੇ ਨੇ ਇੱਕ ਦੂਜੇ ਦੀ ਮੂਵੀ ਬਣਾ ਕੇ ਰੱਖੀ ਹੋਈ ਨੇ, ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਖੋਤੇ ਭਰੋਸਾ ਹੈ ਨੀ, ਇਹ ਪਾਰਟੀ ਇਹ ਜੀ ਹੈ
0: ਜੀ,
2: ਤੇ ਉਹ ਫਿਰ ਉਹ ਬੋਲਣਾ ਕੀ ਨੀ ਪੰਜਾਬ ਦੇ ਹੱਕ ਚ।
0: ਬਿਲਕੁਲ ਹੈ ਜੀ, ਬਿਲਕੁਲ ਹੈ,
1: ਬਿਲਕੁਲ ਠੀਕ ਜੀ,
2: ਧੰਨਵਾਦ ਜੀ ਰਾਜ ਜੀ,
0: ਥੈਂਕ ਯੂ ਔਜਲਾ ਸਾਹਿਬ,
1: ਥੈਂਕ
0: ਯੂ, ਸਤਿ ਸ੍ਰੀ ਅਕਾਲ। ਤੇ ਸੈਣੀ ਸਾਹਿਬ, ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ, ਪਤਾ ਨੀ ਹੈਗਾ ਕਿ ਨਹੀਂ ਆ, ਪਰ ਨਾਂ ਨਾਲ ਲੱਗਾ ਹੋਇਆ, ਤੇ ਸ਼ਾਹੀ ਇਮਾਮ ਤੇ ਜਿਹੜੇ ਨੇ ਕ੍ਰਿਸ਼ਨ ਭਾਈਚਾਰੇ ਦੇ ਕੁਝ ਓਬਜੈਕਸ਼ਨ ਉੱਠੇ ਨੇ ਜੀ, ਤੇ ਚੰਡੀਗੜ੍ਹ ਸੋਰੀ ਲੁਧਿਆਣੇ ਦੇ ਵਿੱਚ ਇਹੀ ਕਹਿ ਰਿਹਾ ਜੀ, ਪਾਗਲ ਲੁਧਿਆਣੇ ਵਾਲਿਓ,
1: ਬਿਲਕੁਲ ਪਾਗਲੋ ਲੁਧਿਆਣਾ ਕੇ ਪਾਗਲੋ ਜੀ, ਪਰ ਇਹ ਬੰਦੇ ਉਹ ਬੰਦੇ ਆ ਜਿਨ੍ਹਾਂ ਨੂੰ ਮੇਰਾ ਖਿਆਲ ਆ ਵੀ ਧਰਮ ਦੇ ਨਾਂ ਦੀ ਕੋਈ ਚੀਜ਼ ਪਤਾ ਹੀ ਕੁਛ ਨੀ ਹੈਗੇ, ਤੇ ਧਰਮ ਗੁਰੂ ਕਹਾ ਰਹੇ ਆ
0: ਜੀ,
1: ਜੇ ਪਰਮਾਤਮਾ ਇੱਕ ਆ ਤੇ ਫਿਰ ਉੱਥੇ ਉੱਪਰ ਜਾ ਕੇ ਚਾਰ ਹੋ ਜਾਂਦੇ ਆ
0: ਜੀ,
1: ਭਈ ਮੁਸਲਮਾਨਾਂ ਦਾ ਹੋਰ ਪਰਮਾਤਮਾ ਆ, ਹਿੰਦੂਆਂ ਦਾ ਹੋਰ ਆ, ਤੇ ਸਿੱਖਾਂ ਦਾ ਹੋਰ ਆ, ਹੈ ਜੀ, ਤੇ ਕ੍ਰਿਸਚਨਾਂ ਦਾ ਹੋਰ ਆ
0: ਜੀ,
1: ਰਸਤੇ ਵੱਖਰੇ ਵੱਖਰੇ ਹੋ ਸਕਦੇ ਹੈਗੇ, ਮੰਜ਼ਿਲ ਸਾਰਿਆਂ ਦੀ ਇੱਕ ਆ ਜੀ
0: ਜੀ,
1: ਜਿੱਦਾਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ, ਨਮਸਤਤਮ ਬੇ ਮਜ਼ਬਾ
0: ਜੀ,
1: ਭਈ ਜਿਹਦਾ ਕੋਈ ਮਜ਼ਬ ਨਹੀਂ
0: ਜੀ,
1: ਹਾਂਜੀ ਓਹਨੂੰ ਨਮਸਕਾਰ ਆ
0: ਜੀ,
1: ਸੋ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਪਤਾ ਹੀ ਕੁਛ ਨੀ ਜੀ, ਉੱਥੇ ਕੀ ਕਹਿੰਦਾ ਜੀ ਇਹ
0: ਜੀ,
1: ਕਿ ਸਿੱਖਾਂ ਨੂੰ ਛੱਡ ਕੇ ਤੇ ਸਾਧੂ ਜਿਹੜੇ ਸਨਾਤਨੀ ਆ ਉਹਨਾਂ ਨੂੰ ਛੱਡ ਕੇ
0: ਜੀ,
1: ਹੋਰ ਕੋਈ ਸਾਡੇ ਦਰਬਾਰ ਚ ਆ ਜਾਏ ਤੇ ਕਹਿੰਦਾ ਪੈਂਟ ਗੀਲੀ ਹੋ ਜਾਏਗੀ,
0: ਬਿਲਕੁਲ
1: ਹਾਂਜੀ, ਉਹ ਫਿਰ ਛੱਡ ਕੇ ਕੌਣ ਹੋਏ ਜੀ, ਉਹ ਮੁਸਲਮਾਨ ਤੇ ਕ੍ਰਿਸਚਨ ਹੀ ਹੋਏ ਨਾ ਜੀ,
0: ਬਿਲਕੁਲ,
1: ਉਹਨਾਂ ਨੇ ਕਿਹਾ ਵੀ ਭਾਈ ਤੂੰ ਇੱਥੇ ਜਿਹੜਾ ਹੈਗਾ ਆ ਇਹ ਜ਼ਹਿਰ ਫੈਲਾਉਣ ਵਾਲੇ ਬੰਦੇ, ਤੁਸੀਂ ਮਤਲਬ ਜਿਹੜਾ ਆ ਤੁਸੀਂ ਆਪਣੇ ਆਪ ਦੇ ਉੱਤੇ ਜਿੰਨਾ ਮਰਜ਼ੀ ਪ੍ਰਾਊਡ ਕਰੋ, ਆਪਣੀਆਂ ਜਿਹੜੀਆਂ ਮਰਜ਼ੀ ਸਿਫਤਾਂ ਕਰੋ
0: ਜੀ,
1: ਪਰ ਤੁਹਾਨੂੰ ਜਿਹੜਾ ਆ ਦੂਜੇ ਨੂੰ ਮਤਲਬ ਬੁਰਾ ਕਹਿਣ ਦਾ ਹੱਕ ਕੀ ਆ ਜੀ
0: ਜੀ,
1: ਇਹ ਤਾਂ ਵੈਸੇ ਜਿਹੜਾ ਹੈ ਸੰਨੀ ਦਿਓਲ ਦੀ ਫਿਲਮ ਚ ਵੀ ਕਹਿੰਦਾ ਸੀ, ਕਹਿੰਦਾ ਵੀ ਭਾਈ ਤੁਸੀਂ ਜਿੰਦਾਬਾਦ ਆ ਜਿੰਦਾਬਾਦ ਆ, ਪਰ ਅਸੀਂ ਕਿਉਂ ਮੁਰਦਾਬਾਦ ਬਾਈ,
0: ਬਿਲਕੁਲ ਜੀ
1: ਠੀਕ ਹੈ ਜੀ, ਸਾਨੂੰ ਕੋਈ ਇਤਰਾਜ਼ ਨੀ ਤੁਸੀਂ ਜਿੰਦਾਬਾਦ
0: ਜੀ,
1: ਇਸੇ ਤਰੀਕੇ ਨਾਲ ਇਹ ਹੈਗਾ ਆ ਜੀ ਕਿ ਇਹ ਬੰਦੇ ਜਾਣ ਬੁੱਝ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਆ, ਜ਼ਹਿਰ ਬੀਜਦੇ ਆ ਜੀ,
0: ਸ਼ਰਾਰਤ ਔਰ
1: ਸ਼ਰਾਰਤ ਕਰਦੇ ਆ, ਅਸੀਂ ਆਪਣਿਆਂ ਨੂੰ ਬਹੁਤ ਕੰਡੈਮ ਕਰ ਲੈਂਦੇ ਹੈਗੇ ਜਦੋਂ ਕੋਈ ਖਾਲਿਸਤਾਨ ਦੀ ਗੱਲ ਕਰਦਾ ਆ ਜਾਂ ਹੋਰ ਕਰਦੇ ਆ ਜੀ, ਜਾਂ ਆਪਣੇ ਜਿਹੜੇ ਆ ਅਲੱਗ ਖਿੱਤੇ ਦੀ ਮੰਗ ਕਰਦੇ ਆ, ਅਸੀਂ ਉਹਨਾਂ ਨੂੰ ਕੰਡੈਮ ਕਰਦੇ ਆ ਕਿ ਭਾਈ ਇੱਕ ਭਾਈਚਾਰਕ ਸਾਂਝ ਹੈਗੀ ਆ, ਪੰਜਾਬ ਤਾਂ ਖਿੱਤਾ ਹੀ ਬਹੁਤ ਪਿਆਰਾ ਆ,
0: ਹਾਂਜੀ
1: ਇੱਥੇ ਤਾਂ ਇੰਨਾ ਜਿਆਦਾ ਜਿਹੜਾ ਹੈਗਾ ਆ ਆਪਸ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜਾ ਇੰਨਾ ਕਾਲਾ ਦੌਰ ਚੱਲਿਆ ਤਾਂ ਵੀ ਜਿਹੜਾ ਆ ਵੀ